0: ਜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਭੋਲਾ ਬਾਈ ਜਿੰਦਾਬਾਦ ਜਿੰਦਾਬਾਦ ਸੋ ਓਏ ਭੋਲੇ ਓਏ 2 ਆ ਰਹੀ ਆ 1 ਜੇ ਤੁਸੀਂ ਪਸੰਦ ਕੀਤੀ ਆ ਅਤੇ 2 ਉਸੇ ਤੋਂ ਹੀ ਅੱਗੇ ਤੋਰੀ ਗਈ ਆ ਸੋ ਜਿਹੜੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਲੋਨੀਆਂ ਵਸਾਈਆਂ ਗਈਆਂ ਪ੍ਰੋਪਰਟੀ ਡੀਲਰਸ ਨੇ ਕੰਮ ਕੀਤਾ ਅਤੇ ਆਪਣੇ ਇੱਕ ਹਾਸਰਸ ਤਰੀਕੇ ਦੇ ਨਾਲ ਆਪਣੇ ਸਟਾਈਲ ਦੇ ਵਿੱਚ ਇੱਕ ਵਾਰੀ ਫਿਰ ਤੋਂ ਜਗਜੀਤ ਸੰਧੂ ਹਾਜ਼ਰੀ ਲਵਾਉਣ ਜਾ ਰਹੇ ਨੇ ਬਾਕੀ ਤਾਂ ਗੱਲਾਂ ਦੀਆਂ ਗੱਲਾਂ ਪਰ ਇੱਕ ਚੀਜ਼ ਆ ਵੀ ਅਦਾਕਾਰ ਹੀ ਭਾਈ ਮੁੰਡੇ ਦੀ ਬੜੀ ਵਧੀਆ ਵਾ ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪ੍ਰੋਗਰਾਮ ਹਾਂਜੀ ਮੈਲਬਨ 'ਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ 10 ਤਰੀਕ ਅੱਜ ਬੁੱਧਵਾਰ ਦਾ ਦਿਨ ਅਤੇ ਮੇਰੇ ਨਾਲ ਹੈ ਡਾਕਟਰ ਪ੍ਰੀਤਿੰਦਰ ਗਰੇਵਾਲ
4: ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਉਮੀਦ ਕਰਦਾ ਸਾਰੇ ਖੁਸ਼ ਖੈਰ ਖੈਰੀਅਤ ਨਾਲ ਹੋਣਗੇ ਬਾਕੀ ਜਿੱਥੋਂ ਤੱਕ ਪ੍ਰੋਪਰਟੀ ਡੀਲਰ ਦੀ ਗੱਲ ਹੋਈ ਆ ਇਹਨਾਂ ਨੂੰ ਫਿਰ ਇੱਥੇ ਰੀਅਲ ਸਟੇਟ ਏਜੰਟ ਕਹਿੰਦੇ ਹੋਣਗੇ
3: ਹਾਂ ਐਗਜੈਕਟਲੀ
4: ਮੈਨੂੰ ਲੱਗਿਆ ਤੁਸੀਂ ਕਿਹਾ ਹੀ ਤਾਂ ਵੀ ਕੱਲ ਉਧਰ ਨੂੰ ਤੁਰੇ
3: ਜਿੱਦਾਂ ਕਿੱਦਾਂ ਜੋ ਇੱਧਰ ਚੱਲਦਾ ਉਹੀ ਉੱਧਰ ਚੱਲ ਜਾਂਦਾ
4: ਹਾਂ ਇਹ ਚੰਗਾ ਯਾਰ ਆਪਾਂ ਹੱਸ ਹੱਸ ਗੱਲਾਂ ਕਰਦੇ ਹਾਂ ਨਹੀਂ ਅਗਲੇ ਤਾਂ ਗਰਾਜਾਂ 'ਚ ਬਹਿ ਕੇ ਕਹਿੰਦੇ ਆ ਵੱਜੀ ਜੇ ਤੇਰੇ ਕਲੇਜੇ ਛੁਰੀ ਨਹੀਂ ਹੈ ਤਾਂ ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ
3: ਪੱਕੀ ਬੰਦਾ ਹੱਸੇ ਵੀ ਨਾ ਹੁਣ ਦੱਸੋ
4: ਹਾਂ ਇਹ ਵੀ ਗੱਲ ਆ
3: ਹੈ ਨਾ ਹੁਣ ਆਪਾਂ ਤਾਂ ਉਹ ਆਪਾਂ ਤਾਂ ਹੁਣ ਕਹਿ ਦਿੰਦੇ ਹਾਂ ਵੀ ਵੇਖੋ
4: ਲਾ ਕੇ 3 ਪੈਗ ਬਲੀ
3: ਹਾਂ ਹੱਸਣਾ ਤਾਂ ਧੱਕੇ ਨਾ ਪੈਣਾ ਤੁਹਾਨੂੰ ਬਾਕੀ ਤਾਂ ਘਰ ਜਾਓਗੇ ਤਾਂ ਬਿੱਲ ਫਿਰ ਕੋਈ ਨਾ ਕੋਈ ਪਿਆ ਹੀ ਹੋਣਾ ਬਾਕੀ ਤਾਂ ਫਿਰ ਗੱਲ ਬਿਜਲੀ ਸਰਕਾਰ ਨੇ ਨਾ ਜਾਂ ਫਿਰ ਮਤਲਬ ਜਿਹੜਾ ਇਸ ਟਾਈਮ ਦਾ ਜੋ ਕਿ ਜਿਹੜੇ ਹਾਲਾਤ ਨੇ ਸਾਡਾ ਜਿਹੜੀ ਭੱਜ ਨੱਠਿਆ ਸਿਸਟਮ ਨੇ ਕਿਸੇ ਨੇ ਵੀ ਲੱਭਣ ਜਿਹਨੂੰ ਮਰਜ਼ੀ ਦੋਸ਼ ਦੇ ਲਓ ਦੋਸ਼ ਦੇਣਾ ਉਹਨੇ ਸਾਨੂੰ ਇੱਦਾਂ ਦੇ ਕਰਤਾ ਵਾ ਤੁਹਾਨੂੰ ਨਹੀਂ ਲੱਗਦਾ ਵੀ ਮੰਨ ਲਓ ਆ 20% ਵੀ ਆ ਅਤੇ ਸਾਡੇ ਕੋਲ ਅਪਲਾਈ ਕਰਨ ਦੇ ਵੀ ਟਾਈਮ ਨਹੀਂ ਛੱਡੇ
4: ਇੱਦਾਂ ਹੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜੋ ਭੱਜ ਕਿਉਂਕਿ 300 ਦਿਹਾੜੀ ਦਾ ਮਰਦਾ ਜੀ 120 ਬਚਾਉਂਦੇ
3: ਹਾਂ ਸੋ ਇਹ ਬੜੀ ਵਾਰ ਤੁਸੀਂ ਵੀ ਸ਼ਾਇਦ ਰਿਲਾਈਜ਼ ਕੀਤਾ ਹੋਊਗਾ ਕਿ ਆਪਾਂ ਆਪਣਾ ਨਿੱਕੀ ਨਿੱਕੀ ਪਰਸੈਂਟੇਜ ਛੋਟੀਆਂ ਛੋਟੀਆਂ ਮੰਨ ਲਓ ਕੋਈ ਤੁਸੀਂ ਪਲੈਨ ਹੀ ਚੇਂਜ ਕਰਾਉਣਾ ਕੋਈ ਸਸਤਾ ਕਰਾਉਣਾ ਕੋਈ ਵਧੀਆ ਅਵੇਲੇਬਲ ਕੰਪਨੀ ਕੋਈ ਚੇਂਜ ਕਰਾਉਣੀ ਕੋਈ ਇੰਸ਼ੋਰੈਂਸ ਚੇਂਜ ਕਰਾਉਣੀ
4: ਸਾਰਾ ਸਾਲ ਲੰਘ ਜਾਂਦਾ
3: ਹੈ ਨਾ ਆਪਾਂ ਇਸੇ ਕਰਕੇ ਕਿੰਨਾ ਕਿੰਨਾ ਨੁਕਸਾਨ ਕਰਾ ਲੈਂਦੇ ਹਾਂ ਵੀ ਚੱਲ ਇੰਨੇ ਕੁ ਦੀ ਕੋਈ ਨਹੀਂ ਸਾਡਾ ਇੱਧਰੋਂ ਦਿਹਾੜੀ ਬਹੁਤ ਮਰਨੀ ਆ ਇੰਨੇ ਟਾਈਮ ਉਹਨੇ ਹੋਲਡ ਬੜਾ ਰੱਖ ਛੱਡਣਾ ਵਾ ਅਤੇ ਮੈਨੂੰ ਸੂਤਰ ਨਹੀਂ ਬਹਿਣਾ ਜਾਂ ਫਿਰ ਆਪਣੇ ਆਪ 'ਤੇ ਕੌਨਫੀਡੈਂਸ ਹੀ ਨਹੀਂ ਰਿਹਾ ਵੀ ਅਸੀਂ ਕਿਸੇ ਕੋਲ ਪੁੱਛ ਕੇ ਕਰਾਵਾਂਗੇ
4: ਸਭ ਤੋਂ ਵਧੀਆ ਉਦਾਹਰਣ ਮੈਨੂੰ ਤੁਹਾਡੀ ਉਹ ਲੱਗਦੀ ਹੁੰਦੀ ਜਿਹੜੀ ਲਾਸਟ ਟਾਈਮ ਵੀ ਤੁਸੀਂ ਦਿੱਤੀ ਸੀ ਵੀ ਜਦੋਂ ਇੰਟਰਸਟ ਰੇਟ ਵੱਧਦੇ ਆ ਬੈਂਕਾਂ ਝੱਟ ਕਰ ਦਿੰਦੀਆਂ ਜਦੋਂ ਘੱਟਦੇ ਆ ਉਹ ਕਹਿੰਦੇ ਤੁਸੀਂ ਆ ਕੇ ਸਾਨੂੰ ਕਿਹਾ ਹੀ ਨਹੀਂ
3: ਤੁਸੀਂ ਆ ਬੈਂਕਾਂ ਵਾਲੀ ਤਾਂ ਤੁਸੀਂ ਕੀ ਛੇੜ ਲਈ ਆ ਬੈਂਕ ਵਾਲੀ ਤੁਹਾਨੂੰ ਮੈਂ ਸਵੇਰੇ ਵੀ ਦੱਸ ਰਿਹਾ ਹਾਂ ਵੀ ਜੇ ਕਿਸੇ ਦਾ ਵਾਹ ਵਾਸਤਾ ਪਿਆ ਤੇ ਉਹਦਾ
4: ਕਹਿੰਦਾ ਤਾਂ ਤੁਸੀਂ ਜ਼ਖਮ ਤੇ ਜ਼ਖਮ ਮਾਰਿਆ ਨਾ
3: ਹਾਂ ਮਤਲਬ ਜਦੋਂ ਬੜਾ ਹੀ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਜਿੱਦਾਂ ਚੱਲੀ ਜਾਂਦੀ ਰੂਟੀਨ 'ਚ ਅਤੇ ਚੱਲੀ ਜਾਂਦੀ ਆ ਪਰ ਜਦੋਂ ਤੁਹਾਡਾ ਕੁਛ ਟੇਢਾ ਵਾਹ ਵਾਸਤਾ ਪੈਂਦਾ ਨਾ ਅਤੇ ਤੁਸੀਂ ਪਹਿਲੀ ਕੋਈ ਰੈਫਰੈਂਸ ਪੁਰਾਣੀ ਲੈ ਕੇ ਅਤੇ ਤੁਸੀਂ ਕਿਸੇ ਅਦਾਰੇ 'ਚ ਚੱਲ ਜਾਂਦੇ ਹੋ ਤਾਂ ਉੱਥੇ ਸਾਰਾ ਕੁਛ ਹੀ ਬਦਲਿਆ ਪਿਆ ਹੁੰਦਾ ਅਤੇ ਉਹ ਤੁਹਾਡੇ ਲਈ ਵੱਡੀ ਫਰਸਟ੍ਰੇਸ਼ਨ ਦਾ ਕਾਰਨ ਆ ਸੋ ਜਿਹੜਾ ਜਿਹਦਾ ਵੀ ਬੈਂਕ 'ਚ ਕਿਤੇ ਵਾਹ ਵਾਸਤਾ ਪਿਆ ਵਾ ਨਹੀਂ ਪਿਆ ਤਾਂ ਰੱਬ ਤੁਹਾਡਾ ਪਾਵੇ ਨਾ ਅਤੇ ਇੰਡੀਆ ਆਪਾਂ ਕਹਿੰਦੇ ਹੁੰਦੇ ਹਾਂ ਇੱਥੇ ਵੀ ਇਹੋ ਹੀ ਆ ਜੇ ਤੁਸੀਂ ਜਮ੍ਹਾਂ ਕਰਾਉਣ ਜਾਓ ਅਤੇ ਤੁਹਾਡੇ ਜਮ੍ਹਾਂ ਨਹੀਂ ਹੁੰਦੇ ਇਹ ਇੰਨੇ ਕਰਨੇ ਨਹੀਂ ਆਪਾਂ ਆਹ ਲਿਆਓ ਉਹ ਲਿਆਓ ਯੇ ਲਿਆਓ ਅਤੇ ਉਹ ਵੀ ਚਲੋ ਠੀਕ ਆ ਪਰ ਇਹ ਵੀ ਬ੍ਰਾਂਚਾਂ ਹੀ ਬੜੀਆਂ ਘੱਟ ਛੱਡੀਆਂ ਇਹਨਾਂ ਨੇ
4: ਘੱਟ ਛੱਡੀਆਂ ਅਤੇ ਉਹ ਖੁੱਡੇ ਖੁੱਡੇ ਕਰਕੇ ਤੁਹਾਨੂੰ ਬਿਠਾਈ ਜਾਂਦੇ ਆ ਆਈਪੈਡ ਜਿਹਾ ਦਿੱਤਾ ਹੋਇਆ ਬੀਬੀ ਨੂੰ ਲੈਣ ਜੀ ਚਲਾ ਲੈਂਦੇ ਆ ਤੁਹਾਨੂੰ ਹੈ ਨਾ ਆ ਜਾਓ ਬਹਿ ਜਾਓ ਆ ਜਾਓ ਬਹਿ ਜਾਓ ਹਾਂਜੀ ਭੈਣ ਜੀ ਹਾਂਜੀ ਭੈਣ ਜੀ ਬਸ ਉੱਥੇ ਆਹੀ ਚੱਲੀ ਜਾਂਦਾ 1.5-2 ਘੰਟੇ ਤੋਂ ਘੱਟ ਤਾਂ ਤੁਹਾਡਾ ਬੈਂਕ 'ਚ ਵਾਰੀ ਨਹੀਂ ਆਉਂਦੀ ਕਈ ਬੈਂਕਾਂ 'ਚ ਆਹ ਹਾਲ ਹੋਇਆ ਸਾਡੇ ਵਾਲੇ ਪਾਸੇ ਸਾਊਥ ਈਸਟ ਮੈਂ ਕਰਹਿਣਬੰਦ ਦੀ ਗੱਲ ਕਰਦਾ
3: ਨਹੀਂ ਇੱਦਾਂ ਹੀ ਆ ਤੁਸੀਂ ਮੰਨ ਲਓ ਜੇ ਜਮ੍ਹਾਂ ਕਰਾਉਣੇ ਆ ਅਤੇ ਤਾਂ ਨਹੀਂ ਤੁਹਾਨੂੰ ਗਵਾਂਹ ਫੜਾਉਂਦਾ ਜੇ ਤੁਸੀਂ ਕਢਾਉਣੇ ਆ ਤਾਂ ਤੁਹਾਨੂੰ ਕਹਿੰਦੇ ਆ ਵੀ ਪਹਿਲਾਂ ਬੁਕਿੰਗ ਕਰਾਉਣੀ ਸੀ 5,000 ਤੋਂ ਵੱਧ ਤਾਂ ਵੀ ਨਹੀਂ ਦੇਣਾ ਆਪਾਂ ਸੋ ਇੰਨਾ ਕੁਛ ਜਿਹੜਾ ਉਹ ਮਸ਼ੀਨਾਂ ਜਿਹੀਆਂ 'ਚ ਜਿਹੜਾ ਜਮ੍ਹਾਂ ਕਰਦੇ ਆ ਉਹ ਵੀ ਸਿਰਫ ਤੁਹਾਨੂੰ ਉਨਾ ਕਿ ਇਹਨਾਂ ਨੇ ਕਰਕੇ ਛੱਡਤਾ ਵੀ ਤੁਸੀਂ ਸਿਰਫ ਮੰਨ ਲਓ ਕੋਈ ਦਵਾਈ ਬੂਟੀ ਜੋਗੇ ਜਾਂ ਫਿਰ ਥੋੜ੍ਹਾ ਬਹੁਤਾ ਤੁਹਾਡੇ ਖਰਚੇ ਪਾਣੀ ਜੋਗੇ ਕਿਸ਼ਤ ਕੁਛ ਤਾਰਨ ਜੋਗੇ ਹੁਣ ਤਾਂ ਉਹ ਵੀ ਨਹੀਂ ਰਿਹਾ ਕਿਸ਼ਤ ਵੀ ਚਲੋ ਜ਼ਿਆਦਾ ਹੋ ਗਈ ਸੋਰੀ ਅਤੇ ਉਹਦੇ ਤੁਸੀਂ ਮਤਲਬ ਬਿੱਲ ਬੁੱਲ ਤਾਰਨ ਜੋਗੇ ਉਨੇ ਕੁ ਥੋੜ੍ਹੇ ਬਹੁਤੇ ਤੁਸੀਂ ਕਢਾ ਲਓ ਜਾਂਦੇ ਜਾਂਦੇ ਪਰ ਜੇ ਤੁਹਾਨੂੰ ਉਹ ਵੀ ਕੋਈ ਵੱਧ ਅਮਾਊਂਟ ਦੀ ਲੋੜ ਪੈਂਦੀ ਆ ਅਤੇ ਉੱਥੇ ਵੀ ਤੁਸੀਂ ਖੱਜਲ ਹੁੰਦੇ ਹੋ ਸੋ ਕੁੱਲ ਮਿਲਾ ਕੇ ਮੈਨੂੰ ਤਾਂ ਲੱਗਦਾ ਵੀ ਉਹ 400 ਫੇਰੇ ਹੋ ਨਾ ਸਾਡੀ ਜਿਹੜੀ ਇਹ ਕਹਿ ਜਾਂਦਾ ਵੀ ਆਪਾਂ ਤੁਹਾਡੀ ਲਾਈਫ ਸੌਖੀ ਕਰ ਰਹੇ ਹਾਂ ਖਰਚੇ ਘਟਾ ਰਹੇ ਹਾਂ ਸੋ ਐਂਡ ਆਫ ਦਾ ਡੇ ਉਦੋਂ ਕੁ ਜੇ ਸਾਨੂੰ ਵੀ ਲੱਗਦਾ ਅਸੀਂ ਵੀ ਆਮੀ ਭਰ ਦਿੰਦੇ ਹਾਂ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਹੋ ਰਿਹਾ, ਰਾਤ ਬਰਾਤੇ ਵੀ ਜਾ ਕੇ ਕਿਤੇ ਕਢਾ ਲਿਆ ਕਰਾਂਗੇ ਜਮ੍ਹਾਂ ਕਰਾ ਲਿਆ ਕਰਾਂਗੇ, ਪਰ ਹੌਲੀ ਹੌਲੀ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਬੈਕਐਂਡ 'ਤੇ ਕੀ ਚੱਲ ਰਿਹਾ, ਫਿਰ ਕੁਛ ਸਾਲਾਂ ਬਾਅਦ ਕੁਛ ਸਮੇਂ ਬਾਅਦ ਸਾਨੂੰ ਤੋਹਫ਼ਾ ਮਿਲਦਾ ਅਸਲੀ।
4: ਆਹ ਹੁਣ ਰੈਜੋ 'ਚੋਂ 150-200 ਜਿਹੜਾ ਇਹਨਾਂ ਨੇ ਤੁਹਾਨੂੰ ਦੇਣਾ ਘਟਾ ਕੇ, ਉਹੋ ਜਿਹਾ $1,00,000 ਜਿਨ੍ਹਾਂ ਦੇ ਮਕਾਨ ਆ ਉਹਨਾਂ ਦੀ ਵੈਲਿਊ ਡੀਵੈਲਿਊ ਹੋ ਗਈ,
3: ਹੈ
4: ਨਾ, ਮਤਲਬ ਇਹ ਫਿਰ ਊਂਠ ਤੋਂ ਛਾਣ ਲਈ ਲਾਉਣ ਵਾਲਾ ਕੰਮ ਹੋ ਗਿਆ। ਪਰ ਜਦੋਂ ਇਹਨੂੰ ਜਨਰਲਾਈਜ਼ ਕਰਦੇ ਹਾਂ ਫਿਰ ਅਗਲਾ ਕਹਿੰਦਾ ਯਾਰ ਨਾ ਨਾਲੋਂ ਕੁਛ ਤਾਂ ਚੰਗਾ, ਇਹਦਾ ਮਤਲਬ ਸਰਕਾਰ ਹੈ ਨਾ ਗੋਦੇ ਵਾਲੇ ਦਸਤਾਨੇ ਆ ਤੁਹਾਡੇ ਘਸੁੰਨ ਮਾਰ ਰਹੀ।
3: ਹਾਂ, ਇਹ ਜਿਹੜੇ ਅੰਕੜੇ ਨੇ ਨਾ ਇਹ ਬੜੇ ਮਤਲਬ ਤੁਹਾਡੀ ਸਮਝ ਤੋਂ ਪਰੇ ਹੋ ਜਾਂਦੇ, ਮਤਲਬ ਮੇਰੇ 'ਤੇ ਨਹੀਂ ਕੰਮ ਸੁਕਮ ਆਏ ਸਮਝ ਕਦੀ, ਮੈਂ ਮੰਨ ਲੈਂਦਾ ਵੀ ਚਲੋ ਮੇਰਾ ਮੈਥ ਮੂਥ ਸ਼ੁਰੂ ਤੋਂ ਹੀ ਉੱਦਾਂ ਦਾ ਅਤੇ ਮੇਰੇ 'ਤੇ ਨਹੀਂ ਸਮਝ 'ਚ ਆਉਂਦੇ, ਪਰ ਜਿਹਦੇ ਆਉਂਦੇ ਵੀ ਆ ਮੈਂ ਵਹਿਣਾ ਵਾਂ ਵੀ ਉਹ ਵੀ ਉੱਥੇ ਕੁ ਜਿਹੀ ਹੁੰਦਾ ਵਾ, ਇਹਦਾ ਮਤਲਬ ਵੀ ਉਹ ਇੱਕ ਉਲਝਣ ਹੀ ਆ।
4: ਉਲਝਣ ਵੀ ਆ ਅਤੇ ਨੈਰੇਟਿਵ ਕਿਸ ਕਿਸਮ ਦਾ, ਹੁਣ ਮੰਨ ਲਓ ਆ ਚੈਟ GPT ਗਰੋਕ ਜਿੰਨੇ AI ਦੇ ਮਾਡਲ ਨੇ, ਤੁਸੀਂ ਉਹਨੂੰ ਪਹਿਲੀ ਲਾਈਨ 'ਚ ਇਹ ਲਿਖ ਦਿਓ ਵੀ ਮੈਂ ਮੰਨ ਲਓ ਮੁਕੱਦਮਾ ਹਾਰ ਚੁੱਕਿਆ ਹਾਂ ਅਤੇ ਫਲਾਨਾ ਬੰਦਾ ਮੇਰੇ ਤੋਂ $1,000,000 ਮੰਗਦਾ, ਤੂੰ ਹੁਣ ਮੈਂ ਦੇਣੇ ਨਹੀਂ ਚਾਹੁੰਦਾ, ਹੁਣ ਤੂੰ ਡਿਜ਼ਾਇਨ ਕਰ, ਉਹਨੇ ਲਿਖ ਦੇਣਾ ਵੀ ਆਹ ਵਾ ਸਟੇ ਲੈ ਲਾ ਫਲਾਨਾ ਕਰ ਲਾ ਉਹ ਕਰ ਲਾ ਆਹ ਕਰ ਲਾ, ਨਾ ਇਹੀ ਜੇ ਤੁਸੀਂ ਲਿਖ ਦਿਓ ਵੀ ਮੈਂ $1,000,000 ਤੇ ਤੋਂ ਲੈਣਾ ਵਾ ਕਿਸੇ ਤੋਂ, ਉਹ ਦੇ ਨਹੀਂ ਰਿਹਾ, ChatGPT ਨੇ ਉਦਣ ਲੈ ਦੇਣਾ, ਉਹਨੇ ਕਹਿੰਦਾ ਲੈ ਹੈ ਕਿਵੇਂ ਨਹੀਂ ਦਿੰਦਾ, ਤੂੰ ਇਨਫੋਰਸਮੈਂਟ ਆਰਡਰ ਲੈ ਲਾ, ਤੂੰ ਗਾਰਨਿਸ਼ ਕਰਾ ਦੇ, ਉਹਦੀਆਂ ਬੈਂਕ ਡਿਟੇਲਾਂ ਕਢਾਓ ਅਤੇ ਬਲੌਕ ਪਵਾ ਦੇ। ਕਹਿਣ ਦਾ ਮਤਲਬ ਡਾਟਾ ਅੰਕੜੇ ਉਸ ਢੰਗ ਨਾਲ ਤੁਹਾਨੂੰ ਘੇਰਾ ਪਾਉਂਦੇ ਆ, ਜੋ ਚੀਜ਼ ਤੁਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹੋ ਉਹ ਤੁਹਾਨੂੰ ਉੱਦਾਂ ਪ੍ਰਤਿਆ ਕੇ ਜੇ ਪਰਚਾ ਕੇ ਜੇ ਦਿਖਾ ਦਿੱਤੀ ਜਾਂਦੀ। ਸਰਕਾਰਾਂ ਵੀ ਐਡੇ ਐਡੇ ਕਿਤਾਬ 'ਚ 200-200 ਸਫ਼ਿਆਂ ਦੇ ਬਜਟ ਤੋਂ ਬਾਅਦ ਅਨੈਲਿਸਿਸ ਜੇ ਉਹ ਛਾਪਦੀ ਆ, ਉਹਦੇ ਵਿੱਚ ਵੀ ਡਾਟਾ ਆਪਣੇ ਹਿਸਾਬ ਨਾਲ ਪ੍ਰਜੈਂਟ ਕੀਤਾ ਹੁੰਦਾ। ਲੋਕਾਂ ਦੀ ਆਮਦਨ ਵਿੱਚ ਹੋਇਆ $200% ਵਾਧਾ, ਪਿਛਲੇ ਸਾਲ $2 ਹੋਇਆ ਸੀ ਜਾਂ ਕਿ $4 ਹੋਇਆ,
3: $200% ਹੋ ਗਿਆ,
4: ਸਮਝਦੇ ਹੋ, ਮਤਲਬ ਡਾਟਾ ਸਹੀ ਗੱਲ ਆ ਤੁਹਾਡੀ, ਡਾਟਾ ਉਸ ਢੰਗ ਨਾਲ ਤੁਹਾਨੂੰ ਪ੍ਰਜੈਂਟ ਕੀਤਾ ਜਾਂਦਾ, ਪਰੋਸਿਆ ਜਾਂਦਾ ਜਿਸ ਢੰਗ ਨਾਲ ਤੁਹਾਨੂੰ ਉਹ ਚੰਗਾ ਲੱਗੂਗਾ, ਵਿਰੋਧੀ ਧੁਰ ਤੁਹਾਨੂੰ ਡਾਟਾ ਉੱਦਾਂ ਦਿਖਾਉਂਦਾ ਜਿੱਦਾਂ ਤੁਹਾਨੂੰ ਮਾੜਾ ਲੱਗੂਗਾ।
3: ਸੋ ਉਹ ਇੱਕ ਤਰੀਕਾ ਹੀ ਆ ਗੱਲ ਕਹਿਣ ਦਾ, ਸੋ ਇਸੇ ਕਰਕੇ ਕਹਿੰਦੇ ਵੀ ਜਿਹਨੂੰ ਤਰੀਕਾ ਆ ਗਿਆ ਨਾ ਗੱਲ ਕਹਿਣ ਦਾ, ਜਿਹਨੂੰ ਦੱਸਣ ਦਾ ਲਿਖਣ ਦਾ ਤਰੀਕਾ ਆ ਗਿਆ, ਅਤੇ ਉਹ ਫਿਰ ਉਹ ਦੂਸਰਿਆਂ ਨਾਲੋਂ ਥੋੜ੍ਹਾ ਜਿਹਾ 4 ਕਦਮ ਅੱਗੇ ਚੱਲ ਜਾਂਦਾ।
4: ਬੈਂਕਾਂ ਨੇ ਇੱਦਾਂ ਹੀ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਬਣਾਏ ਆ ਨਾ, ਉਹਨਾਂ ਨੂੰ ਦੱਸਣ ਦਾ ਤਰੀਕਾ ਆ ਗਿਆ ਵੀ ਜਿਹੜਾ ਇਸ ਕਿਸਮ ਦਾ ਲੋਨ ਹੁੰਦਾ ਦੇਖੋ ਇਹ 4.5% 'ਤੇ ਪੈ ਰਿਹਾ, ਇਹ ਜੇ ਤੁਸੀਂ ਬੈਂਕ ਤੋਂ ਉੱਦਾਂ ਲਓਗੇ ਤੁਹਾਨੂੰ 16% 'ਤੇ ਮਿਲੂਗਾ, ਤੁਹਾਡਾ ਤਾਂ ਸਿੱਧਾ ਸਿੱਧਾ ਫਾਇਦਾ ਹੋ ਗਿਆ, ਤੁਹਾਡਾ ਪ੍ਰੋਡਕਟਿਵ ਲੋਨ ਹੋ ਗਿਆ, ਤੁਹਾਡਾ ਇਹ ਹੋ ਗਿਆ, ਜਦੋਂ ਤੁਹਾਡੇ ਘਰ ਦੀ ਪ੍ਰਾਈਸ ਵੱਧ ਗਈ ਐਂ ਵੱਧ ਗਿਆ, 2 ਲੱਖ ਬਣ ਗਿਆ, 2 ਲੱਖ ਦਾ 8% ਬਣ ਗਿਆ, ਬੰਦਾ ਕਹਿੰਦਾ ਹਾਂ ਯਾਰ ਹਾਂ ਗੱਲ ਤਾਂ ਸਹੀ ਆ। ਉਹ ਬੰਦਾ ਭੁੱਲ ਹੀ ਜਾਂਦਾ ਵੀ ਬ੍ਰੋਕਰ ਦਾ ਵੀ ਇਹਦੇ 'ਚ ਹਿੱਸਾ, ਉਹਦਾ ਵੀ ਹਿੱਸਾ, ਇਹਨੂੰ ਵੀ ਮਿਲ ਜਾਣੇ ਆ, ਉਹਨੂੰ ਵੀ ਮਿਲ ਜਾਣੇ ਆ, ਅਤੇ ਬੈਂਕ ਦਾ ਫਿਰ ਵੀ $12 billion ਬਣ ਜਾਣਾ ਸਾਲ ਦਾ, ਅਤੇ ਫਾਇਦਾ ਮੇਰਾ ਹੋ ਰਿਹਾ।
3: ਸਾਡੇ ਨਾਲ ਲੱਗੇ ਲੱਗੇ ਪਿੰਡ ਦੇ ਕੋਈ ਸਰਪੰਚ ਸਾਹਿਬ ਸੀ, ਉਦੋਂ ਨਾ ਬੜਾ ਚੱਲਦਾ ਹੁੰਦਾ ਸੀ ਆਹ ਸਕੀਮਾਂ ਸਕੂਮਾਂ ਜਿਹੀਆਂ MOA ਟਾਈਪ ਹਨ, ਅਤੇ ਉਹ ਸ਼ਹਿਰੋਂ ਮੁੰਡੇ ਆ ਗਏ ਸਮਝਾਉਣ, ਜਿੱਦਾਂ ਕਾਲਜ ਪੜ੍ਹਦੇ ਸੀ ਅਤੇ ਨਾਲ ਉਹਨਾਂ ਦੇ ਯਾਰ ਦੋਸਤ ਵੀ ਆਪਣੇ ਪਿੰਡਾਂ 'ਚੋਂ ਸਾਨੂੰ ਦਿਓ ਜਿਹੜੇ ਬੰਦੇ ਗਾਂਹ ਗਾਹਕ ਦੇ ਸਕਣ, ਅਤੇ ਉਹਨਾਂ ਨੇ ਮਤਲਬ ਉਹਨਾਂ ਨੇ ਵੀ ਅੱਗੋਂ ਉੱਦਾਂ ਦੇ ਟੀਕਾ ਭਰ ਕੇ ਭੇਜਿਆ ਹੁੰਦਾ ਨਾ ਵੀ ਇੰਨੇ ਬਣਾ ਲਓ ਉਹ ਕਰ ਲਓ, ਅਤੇ ਉਹਨਾਂ ਨੇ ਸੋਚਿਆ ਵੀ ਆਪਾਂ ਨਾ ਸਰਪੰਚਾਂ ਨੂੰ ਹੱਥਾਂ 'ਚ ਕਰਦੇ ਹਾਂ ਅਤੇ ਸਰਪੰਚ ਗਾਂਹ ਫਿਰ ਸਾਨੂੰ ਉਹ ਦੇਣਗੇ, ਅਤੇ ਉਹ ਕਹਿੰਦੇ ਜੀ ਆਪਣੇ ਨਾ ਮਤਲਬ ਸਰਪੰਚ ਸਾਹਿਬ ਨਾਲ ਜਿਹੜੇ ਲਾਗੇ ਬੰਨੇ ਅਤੇ ਉਹਨਾਂ ਨਾਲ ਸਾਡੀ ਮੀਟਿੰਗ ਫਿਕਸ ਕਰਾਓ, ਆਪਾਂ ਉਹਨਾਂ ਨੂੰ ਕਨਵਿੰਸ ਕਰਾਂਗੇ, ਆਪਾਂ ਦੱਸਾਂਗੇ ਕਿੱਦਾਂ ਜੇ ਵੋ। ਚਲੋ ਉਹਨਾਂ ਦੀ ਮੀਟਿੰਗ ਫਿਕਸ ਹੋ ਗਈ, ਸਰਪੰਚ ਸਾਹਿਬ ਹੁਣ ਉੱਦਾਂ ਦੇ ਅੱਗੋਂ ਵੀ ਕੋਈ ਬਹੁਤਾ
4: ਜਿਹੜੇ ਕਹਿੰਦੇ ਫੋੜ ਫੋੜ ਹੀ ਆ,
3: ਹੈ ਨਾ, ਜਿਹੜਾ ਸਵੇਰੇ ਬਹਿਣਾ ਅਤੇ ਸ਼ਾਮ ਨੂੰ ਉੱਠਣਾ ਜਿਹਨਾਂ ਨੇ, ਅਤੇ ਉਹਨਾਂ ਆ ਕੇ ਅਤੇ ਉਹਨਾਂ ਨੇ ਸਮਝਾਇਆ ਸਮਝਾਇਆ ਸਾਰਾ ਕੁਛ, ਅਤੇ ਪਹਿਲਾਂ ਤਾਂ ਉਹਨਾਂ ਨੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਜੋ ਵੀ ਉਹਨਾਂ ਨੂੰ ਉੱਥੋਂ ਦੱਸਦੇ ਆ ਉਹਨਾਂ ਨੇ ਉਸ ਤਰੀਕੇ ਦੇ ਨਾਲ ਦੱਸਿਆ, ਅਤੇ ਸਰਪੰਚ ਸਾਹਿਬ ਕਹਿੰਦੇ ਆਓ ਚਾਹ ਲਿਆਓ ਇੱਕ ਹੋਰ, ਹੈ ਨਾ, ਮਤਲਬ ਉੱਤੋਂ ਦੀ ਨੰਗੀ, ਹੈ ਨਾ, ਫਿਰ ਉਹਨਾਂ ਵਿਚਾਰਿਆਂ ਨੇ ਸਮਝਾਉਣ ਸਮਝਣ ਦੀ ਕੋਸ਼ਿਸ਼ ਕੀਤੀ, ਅੱਛਾ ਇਹ ਨਹੀਂ ਤਾਂ ਆਹ ਮੈਨੂੰ ਦੱਸੋ ਵੀ ਕਿੱਦਾਂ ਵਾ, ਹੈ ਨਾ, ਉਹ ਫਿਰ ਉੱਤੋਂ ਦੀ ਨੰਗੀ, ਉਹਨਾਂ ਵੀ ਵੇਖੋ ਕਾਕਾ ਵੀ ਮੈਨੂੰ ਇੱਦਾਂ ਨਹੀਂ ਸਮਝ ਲੱਗਦੀ ਵੀ ਮੈਨੂੰ ਨਾ ਤੁਸੀਂ ਕੋਈ ਸੌਖੀ ਜੀ ਬਜ਼ਾਰਤ ਦੱਸੋ ਮੈਨੂੰ, ਅਤੇ ਉਹ ਕਹਿੰਦੇ ਵੀ ਜਿੱਦਾਂ ਵੇਖੋ ਸੌਖੀ ਜੀ ਇੱਦਾਂ ਵਾ ਵੀ ਜਿੱਦਾਂ ਤੁਹਾਡੇ ਆਹ ਨਹੀਂ ਮਰੂਤੀ ਤੁਹਾਡੀ ਖਲੋਤੀ, ਮਰੂਤੀ ਦੀ ਬੜੀ ਗੱਲ ਹੁੰਦੀ ਹੁਣ, ਅੱਜ ਦਾ ਮਰੂਤੀ ਤੁਹਾਡੇ ਖਲੋਤੀ ਅਤੇ ਮੰਨ ਲਓ ਜੇ ਤੁਸੀਂ ਇਹ ਮਰੂਤੀ ਕਿੰਨੇ ਦੀ ਲਈ, ਮੰਨ ਲਓ ਤੁਸੀਂ 3 ਲੱਖ ਦੀ ਲਈ ਆ, ਅਤੇ ਇਹ 3 ਲੱਖ ਦੀ ਥੋੜ੍ਹੀ ਹੁੰਦੀ ਆ, ਇਹ ਪਿੱਛੋਂ ਮੰਨ ਲਓ 1.5 ਲੱਖ ਦੀ ਹੋਊਗੀ, ਅਤੇ ਇਹ ਜਿੱਦਾਂ ਜਿੱਦਾਂ ਰਾਹ ਦੇ ਵਿੱਚ ਮੰਨ ਲਓ ਉੱਥੋਂ ਕੋਈ ਦਿੱਲੀ ਵਾਲਾ ਵੱਡਾ ਡੀਲਰ ਲਊਗਾ, ਉਹਨੇ ਆਪਣੀ ਕਮਿਸ਼ਨ ਰੱਖਣੀ ਆ, ਫਿਰ ਪੰਜਾਬ ਵਾਲੇ ਬੰਦੇ ਨੇ ਰੱਖਣੀ ਆ, ਫਿਰ ਤੁਹਾਡੇ ਸ਼ਹਿਰ ਤੱਕ ਪਹੁੰਚਣੀ ਉਹਨਾਂ ਨੇ ਰੱਖਣੀ ਆ, ਜਿੰਨੇ ਤੁਹਾਨੂੰ ਸੇਲਸ ਪਰਸਨ ਨੇ ਤੁਹਾਨੂੰ ਵਿਖਾਉਣੀ ਉਹਨੇ ਆਪਣੀ ਕਮਿਸ਼ਨ ਰੱਖਣੀ ਆ, ਇਹ ਪਿੱਛੋਂ ਤਾਂ 1.5 ਦੀ ਆ ਪਰ ਤੁਹਾਡੇ ਤੱਕ ਪਹੁੰਚਦੇ ਆ 3 ਦੀ ਹੋ ਗਈ, ਅਤੇ ਜਿਹੜਾ 1.5 ਲੱਖ ਆ ਉਹ ਰਾਹ ਦੇ ਵਿੱਚ ਵੀ ਵੇਖੋ ਰਹਿ ਗਿਆ। ਹੁਣ ਸਾਡੀ ਕੰਪਨੀ ਇਹ ਕੰਮ ਕਰਦੀ ਆ ਵੀ ਆਪ ਸਾਰੇ ਬੰਦੇ ਵਿੱਚੋਂ ਮਾਈਨਸ ਕਰ ਦਿੰਦੇ ਹਾਂ, ਅਤੇ ਇਹ ਸਾਰੇ ਜਿਹੜੇ ਆ 1.5 ਦਾ 1.5 ਇਹ ਤੁਹਾਡੇ ਆ, ਹੈ ਨਾ, ਹਾਂ ਹਾਂ ਹੁਣ ਤਾਂ ਗੱਲ ਸਮਝ ਆਈ ਨਾ, ਹੁਣ ਤਾਂ ਸਮਝ ਆਈ ਨਾ ਉਹ ਪੱਪੂ ਆ 1.5 ਲੱਖ ਲਿਆ ਕੱਢ ਕੇ ਮਰੂਤੀ ਇਹਨਾਂ ਵਾਲੀ ਰੱਖ ਲੈਂਦੇ ਸੋ ਉਹਨਾਂ ਦਾ ਤਰੀਕਾ ਇੱਦਾਂ ਦਾ ਵਾ ਅਗਲੇ
4: ਸਮਝਾਉਣ ਦਾ ਅੱਗਿਓਂ ਕਈ ਵਾਰ ਸਰਪੰਚ ਵੀ ਮੂਹਰੇ ਨੂੰ ਟੱਕਰ ਜਾਂਦੇ ਆ ਨਾ ਕਹਿੰਦਾ ਇਹ ਤਾਂ ਉਹ ਗੱਲ ਹੋ ਗਈ ਵੀ ਜਿਵੇਂ ਹੈ ਨਾ ਅੰਨੇ ਨੂੰ ਖੀਰ ਖਵਾਉਣ ਬਰਾਬਰ ਅਤੇ ਉਹ ਕਿਸੇ ਬੰਦੇ ਦੀ ਨਿਗਾਹ ਹੈਨੀ ਸੀ ਬਜ਼ੁਰਗ ਦੀ ਹੈ ਨਾ ਉਹਨੂੰ ਕਹਿੰਦੇ ਬਾਬਾ ਜੀ ਖੀਰ ਖਾਣੀ ਵੀ ਕਿਹੋ ਜਿਹੀ ਹੁੰਦੀ ਆ ਉਹ ਕਹਿੰਦੀ ਚਿੱਟੇ ਜਿਹੇ ਰੰਗ ਦੀ ਹੁੰਦੀ ਚਿੱਟਾ ਰੰਗ ਕਿਹੋ ਜਿਹਾ ਹੁੰਦਾ ਉਹ ਕਹਿੰਦੇ ਜਿਹੋ ਜਿਹਾ ਬਗਲਾ ਹੁੰਦਾ ਅਤੇ ਬਗਲਾ ਕਿਹੋ ਜਿਹਾ ਹੁੰਦਾ ਉਹਨਾਂ ਨੇ ਉਹ ਪਿੱਤਲ ਜਿਹੇ ਦਾ ਬਗਲਾ ਜਿਹਾ ਜਦ ਉਹਨੇ ਹੱਥ ਜਿਹਾ ਫਿਰਿਆ ਨਾ ਵੀ ਨਾ ਖੀਰ ਸੰਘ 'ਚ ਫਾਜੂ ਆਪਦੇ ਜਾਣੇ ਅਸੀਂ ਡਾਟਾ ਡੂਟਾ ਪ੍ਰਜੈਂਟ ਕਰਦੇ ਹੁੰਦੇ ਹਾਂ ਆਪਣੇ ਹਿਸਾਬ ਸੂਬ ਨਾਲ ਕਿਉਂਕਿ ਬੰਦਾ ਆਪਦੀ ਸਟੋਰੀ ਤੁਸੀਂ ਦੇਖ ਰਿਹਾ ਹੁੰਦਾ ਡਾਟੇ ਨੂੰ ਅਤੇ ਮੈਨੂੰ ਇਹਦਾ ਕੀ ਨਫ਼ਾ ਕੀ ਨੁਕਸਾਨ ਆਪਣੇ ਵਾਲੀ ਮਰੂਤੀ ਦੇ ਗਏ ਇਹਨਾਂ ਵਾਲੀ ਮਰੂਤੀ ਲੈ ਲਈ ਹੈ ਨਾ
3: ਗੱਲ ਉਹੀ ਆ ਵੀ ਜਿਹੜੀ ਕਿਤੇ ਟਿਕਾਣੇ ਬਹਿ ਗਈ ਜਿਹਦੇ ਕਿਤੇ ਅੜ ਗਈ ਅਤੇ ਉਹ ਅੜੀ ਜਾਂਦੀ ਹੈ ਕਿਉਂਕਿ ਆਪਾਂ ਫਿਰ ਗੱਲ ਉੱਥੇ ਆ ਜਾਂਦੀ ਕਿ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਅੱਜ ਕੱਲ੍ਹ ਸੋਚਣ ਦਾ ਜਿੱਥੋਂ ਆਪਣੀ ਗੱਲ ਗਾਂਹ ਤੁਰੀ ਸੀ ਵੀ ਇਹ ਸਾਨੂੰ ਸੁਵਿਧਾਵਾਂ ਉਦੋਂ ਮਿਲਦੀਆਂ ਜਾ ਕੇ ਜਦੋਂ ਅਵੇਲ ਕਰਨ ਦਾ ਵੀ ਸਾਡੇ ਕੋਲ ਅਵੇਲ ਨਹੀਂ ਹੁੰਦਾ ਅਤੇ ਪਰ ਇਸ ਸਭ ਕੁਛ ਦੇ ਦਰਮਿਆਨ ਅਸੀਂ ਤੁਹਾਨੂੰ ਫਿਰ ਅਪੀਲ ਕਰਦੇ ਹਾਂ ਵੀ ਆਪਣਾ ਤੁਸੀਂ ਰਜਿਸਟ੍ਰੇਸ਼ਨ ਗੱਡੀ ਦੀ ਲੈ ਲਓ ਜੋ ਵੀ ਲਿਆ ਜਾਂਦਾ ਮਤਲਬ ਤੁਸੀਂ ਜੇ ਨਹੀਂ ਹਾਲੇ ਤੱਕ ਭਰਿਆ ਤਾਂ ਅਵੇਲ ਕੱਢ ਕੇ ਰਾਤ ਬਰਾਤੇ ਅਤੇ ਭਰ ਲਿਓ ਤੁਸੀਂ ਜੇ ਕੋਈ ਕਿਸੇ ਨੂੰ ਪ੍ਰੋਬਲਮ ਆ ਰਹੀ ਆ ਅਤੇ ਕਲੇਮ ਕਰਨ 'ਚ ਅਤੇ ਤੁਸੀਂ ਸਾਨੂੰ ਮੈਸੇਜ ਕਰ ਦਿਓ ਅਤੇ ਜਾਂ ਫਿਰ ਆਪਾਂ ਵੀਡੀਓ ਵੀ ਪਾਈ ਆਪਾਂ ਉਹਦੇ 'ਤੇ
4: ਕੰਮ ਅਤੇ
3: ਕਰ ਲਈ
4: ਹਾਂਜੀ ਹਾਂਜੀ ਆਪਾਂ ਤਾਂ 150 ਬਣਾ ਲਿਆ ਬਾਈ
3: ਵਾਹ ਆਹ ਫਾਇਦਾ ਹੁੰਦਾ ਜਿਹੜੇ ਬੰਦੇ ਮਤਲਬ ਵਰਕ ਫਰੋਮ ਹੋਮ
4: ਰੇਡੀਓ ਨਹੀਂ ਰੇਡੀਓ ਹਾਂਜੀ ਤੁਸੀਂ ਆਪਾਂ ਦੇਖ ਕੇ ਅੱਗੇ ਕੀਤੀ ਨਹੀਂ ਫਰਕ ਤਾਂ ਐਤਕੀ ਬਣਾ ਰਹਿ ਜੇ ਕੰਮ ਕਿਤੇ
3: ਨਹੀਂ ਵਰਕ ਫਰੋਮ ਹੋਮ ਦਾ ਬੜਾ ਫਾਇਦਾ ਹੁੰਦਾ
4: ਇਹ ਫਰਕ ਪੈਂਦਾ
3: ਹਾਂ ਪਿਛਲੀ ਵਾਰੀ ਜਦੋਂ ਉਹਨਾਂ ਬਿੱਲਾਂ 'ਤੇ
4: ਟਾਈਮ ਆ ਜੀ
3: ਬਿੱਲਾਂ 'ਤੇ ਨਹੀਂ ਜਦੋਂ ਦਿੱਤੇ ਪੈਸੇ
4: ਤਾਂ ਹੀ ਤਾਂ ਮੈਂ ਆ ਕੇ ਤੈਨੂੰ ਪੁੱਛਿਆ ਅਜੇ ਤੱਕ ਚੁੱਕ ਕੀਤੀ ਹੋਈ ਨਹੀਂ ਸਾਨੂੰ ਇੱਥੇ ਫੋਟੋ ਵਾਂਗੂ ਟੰਗਿਆ ਰੇਡੀਓ ਤੁਸੀਂ
3: ਮੈਂ ਪਤਾ ਨਹੀਂ ਕੋਈ ਮੋਟੀ ਮੋਟੀ ਜੀ ਇਮੈਜੀਨੇਸ਼ਨ ਕੀਤੀ ਵੀ ਮੇਰੀ ਤਾਂ ਬਣਦੀ ਨਹੀਂ ਆ ਫਿਰ ਮੈਂ ਚਲੋ ਹਲੇ ਹੈਗਾ ਟਾਈਮ
4: ਉਹ ਵੱਡੇ ਬੰਦਿਆਂ ਦੀ ਨਹੀਂ ਹੋਣੀ
3: ਹਾਂ ਹੈਗਾ ਟਾਈਮ ਹਲੇ ਫਿਰ ਵੇਖੋ ਜਿੰਨਾ ਕੋਲ ਉਹਨਾਂ ਨੇ ਉਦੋਂ ਦਿੱਤੇ ਸੀ ਨਾ ਕੋਵਿਡ 'ਚ ਉਹਨਾਂ ਕੋਲੋਂ ਲੈ ਕੇ ਅਤੇ ਉਹਨੂੰ ਸਾਰਿਆਂ ਕੋਲੋਂ ਵੇਖੋ ਕਿੰਨਾ ਤੰਗ ਕਰਨ ਡਿਆ ਹੈ ਨਾ ਤੇ ਫਿਰ ਵਾਪਸ ਮੰਗ
4: ਲੈਣੇ
3: ਲਓ ਪਰ ਜਿਨ੍ਹਾਂ ਨੇ ਨਹੀਂ ਲਏ ਉਹਨਾਂ ਕੋਲ ਕਿਹੜੇ ਨਹੀਂ ਮੰਗਣੇ
4: ਇਹ ਵੀ ਗੱਲ ਆ
3: ਫਿਰ ਤੇ ਸਮਾਂ ਹੀ ਫਸਣਾ
4: ਅੱਜ ਕੱਲ ਮੈਂ ਤਾਂ ਉਹਦਾ ਪ੍ਰਚਾਰ ਕਰਨ ਲੱਗਿਆ ਹੋਇਆ ਜਿਹੜਾ ਇੰਡੀਆ ਦਾ ਲੋਟਰੀ ਵੀਜ਼ਾ ਚੱਲ ਰਿਹਾ ਨਾ 462 ਨੰਬਰ ਵਰਕ ਹੋਲੀਡੇ ਵੀਜ਼ਾ
3: ਅੱਛਾ
4: ਉਹਦੀਆਂ 1000 ਕੁ ਸੀਟਾਂ ਹੈਗੀਆਂ ਇੰਡੀਅਨਸ ਨੂੰ
3: ਹੁਣ ਫਿਰ ਆਈਆਂ
4: ਹਾਂਜੀ ਆ 5 ਜੂਨ ਤੋਂ 24 ਜੂਨ ਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਹੈ $25 ਕੁੱਲ ਹੈਗੀ ਉਹਦੀ ਫੀਸ
3: ਉਹ ਜਿੱਦਾਂ ਪਹਿਲਾਂ ਹੋਇਆ
4: ਲਾਟਰੀ ਪਾਉਣੀ ਹੈ
3: ਪਹਿਲਾਂ 'ਚੋਂ ਕਿੰਨੇ ਕਦੇ ਲੱਗੇ ਵੀ
4: ਹਾਂ 1000 ਬੰਦੇ ਨੂੰ ਦੇਣੇ ਸੀ ਉਹਨਾਂ ਨੇ ਮੈਂ ਜਾਣਦਾ ਕਈਆਂ ਨੂੰ ਜਿਨ੍ਹਾਂ ਦੇ ਲੱਗੇ ਆ ਅਤੇ ਇੱਕ ਤਰ੍ਹਾਂ ਨਾਲ ਲੋਟਰੀ ਆ ਪਰ ਚੱਕਰ ਇਹ ਆ ਨਾ ਕਈ ਵਾਰ ਉਹ ਅਪਲਾਈ ਹੋਈ 50,000 ਬੰਦਾ ਕਰਦਾ ਤਾਂ 50,000 ਮਗਰ ਹੈ ਨਾ ਸਕਸੈਸ ਰੇਟ ਕਿੰਨਾ 50 ਮਗਰ 1 ਰਹਿ ਗਿਆ ਪਰ ਇਹ ਉਹ ਲੋਟਰੀ ਆ ਜਿਹੜੀ ਨਿਕਲ ਸਕਦੀ ਆ ਕਈ ਲੋਟਰੀਆਂ ਹੁੰਦੀਆਂ ਨਾ ਜੇ ਮੰਨ ਲਓ 10 ਲੱਖ ਐਪਲੀਕੇਸ਼ਨ ਆ ਗਈ ਹੈ ਨਾ ਫਿਰ ਤਾਂ ਤੁਸੀਂ 1 ਮਗਰ 1 ਲੱਖ ਹੈ ਨਾ ਜਾਂ 1 ਮਗਰ 10,000 ਰੇਸ਼ੋ ਘੱਟ ਜਾਂਦੀ ਲਾਟਰੀ ਨਿਕਲਣ ਦੀ ਪਰ ਇਹਦੇ ਵਿੱਚ ਕਾਫੀ ਲੋਕ ਅਪਲਾਈ ਕਰ ਰਹੇ ਆ ਕਿਉਂਕਿ ਫੀਸ ਨਾ ਮਾਤਰੀ ਆ
3: ਆਹੋ ਨੁਕਸਾਨ ਕੀ ਆ
4: ਹਾਂਜੀ ਪੈਲਟ ਪਾ ਕੇ ਬੰਦਾ ਛੱਡ ਦਿੰਦਾ ਜੇ ਨਿਕਲੇ ਉਹਨਾਂ ਨਾਲ ਇਕੱਲਾ ਪਾਸਪੋਰਟ ਅਤੇ ਪੈਨ ਕਾਰਡ ਚਾਹੀਦਾ ਅਤੇ ਅੰਡਰ ਗ੍ਰੈਜੂਏਸ਼ਨ ਦੇ 2 ਸਾਲ ਕੰਪਲੀਟ ਹੋਏ ਹੋਣੇ ਚਾਹੀਦੇ ਆ ਜਾਂ ਕਹਿ ਲਓ ਜਿਹਨੇ BA BSc ਕੁਸ਼ਚਨ ਹੈ BCOM ਕੋਈ ਪੋਸਟ ਗ੍ਰੈਜੂਏਟ ਲੈਵਲ ਦਾ ਡਿਪਲੋਮਾ ਕੀਤਾ ਜਾਂ ਗ੍ਰੈਜੂਏਟ ਲੈਵਲ ਦਾ +2 ਤੋਂ ਬਾਅਦ 2 ਸਾਲ ਲਾਏ ਹੋਏ ਆ ਉਹ ਐਲੀਜੀਬਲ ਨੇ
3: ਓਕੇ ਪਰ ਇਹਦੇ ਵਿੱਚ ਵੀ ਥੋੜ੍ਹਾ ਜਿਹਾ ਜਿੱਦਾਂ ਤੁਸੀਂ ਆਪਣੇ ਘਰ ਜਾਂ ਯਾਰਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਵਿੱਚ ਜਿਨ੍ਹਾਂ ਦੇ ਨਿਆਣੇ ਆਉਣੇ ਆ ਵੈਸੇ ਤਾਂ ਅੱਜ ਕੱਲ੍ਹ ਰਿਵਾਜ਼ ਆ ਹੁਣ ਦੱਸਦੇ ਨਹੀਂ ਆ ਵੀ ਉਦੋਂ ਹੀ ਦੱਸਾਂਗੇ ਜਦੋਂ ਵੀਜ਼ਾ ਆ ਗਿਆ ਪਰ ਜੇ ਕੋਈ ਮੰਨਦਾ ਸੁਣਦਾ ਵਾ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਸੁਣਨ ਵਾਲੇ ਵੀ ਦੱਸ ਛੱਡਿਓ ਪਿਛਲੀ ਵਾਰ ਜਦੋਂ ਇਹ ਪਹਿਲਾਂ ਖੁੱਲ੍ਹਾ ਸੀ ਉਦੋਂ ਉੱਥੇ ਏਜੰਟਾਂ ਨੇ $50,000 ਲੈ ਕੇ ਅਤੇ ਇਹੋ ਹੀ $25 ਵਾਲਾ ਵੀਜ਼ਾ ਪਾਇਆ ਅਤੇ ਉੱਤੋਂ ਕਈਆਂ ਨੇ ਇਹ ਵੀ ਕਿਹਾ ਵੀ ਆਹ $50,000 ਤੁਸੀਂ ਹੁਣ ਦੇਣਾ ਅਤੇ ਜੇ ਵੀਜ਼ਾ ਆ ਗਿਆ ਤਾਂ ਫਿਰ ਆ ਬਾਕੀ ਦਾ 2 ਬਾਅਦ 'ਚ ਦੇ ਦਿਓ ਬਾਕੀ ਦਾ 4 ਬਾਅਦ 'ਚ ਦੇ ਦਿਓ ਮਤਲਬ ਉੱਥੇ ਨਹੀਂ ਪਤਾ ਹੁੰਦਾ ਉਹਨਾਂ ਨੂੰ ਉੱਥੇ ਜੇ ਕੋਈ ਕਵੇ
4: ਗਾਈਡ ਕਰਨਾ ਵੀ ਸਾਡਾ ਫਰਜ਼
3: ਹੈ ਨਾ ਵੀ ਉੱਥੇ ਜੇ ਕੋਈ ਕਵੇ ਵੀ ਆਹ $25 ਦਾ ਵੀਜ਼ਾ ਜਾਂ 500-700 ਚਲੋ ਸਾਡੀ ਫੀਸ ਆ ਅਤੇ ਉਹਨਾਂ ਨੂੰ ਯਕੀਨ ਹੀ ਨਾ ਆਉਂਦਾ ਵੀ ਇੰਨੇ 'ਚ ਤਾਂ ਲੱਗ ਹੀ ਨਹੀਂ ਸਕਦਾ
4: ਮੈਂ ਕੱਲ੍ਹ ਇੱਕ ਹੋਰ ਕਹਾਣੀ ਸੁਣੀ ਕਿਸੇ ਦੇ ਮਾਪਿਆਂ ਦਾ ਇੰਡੀਆ ਤੋਂ ਫੋਨ ਆਇਆ ਉਹ ਕਹਿੰਦੇ ਵੀ ਸਾਡਾ ਮੁੰਡਾ ਵੀਜ਼ਾ ਪਾਉਣ ਲੱਗਿਆ ਅਤੇ ਮੈਂ ਦੱਸਦਾ ਮੈਂ ਕਿਹਾ ਜੀ ਇਹਦੀ ਹੈ ਨਾ $25 ਫੀਸ ਆ ਅਤੇ ਵੱਧ ਤੋਂ ਵੱਧ $100-150 ਏਜੰਟ ਲੈ ਲੈਂਦੇ ਆ ਹੈ ਨਾ ਪ੍ਰੋਫਾਈਲ ਨੂੰ ਹੈ ਨਾ ਫਾਈਲ ਫੁਇਲ ਕਰਨ ਨੂੰ ਇਮੀ ਅਕਾਊਂਟ ਥਰੂ ਜਾ ਕੇ ਪ੍ਰੋਫਾਈਲ ਬਣਾ ਕੇ
3: ਜੀ
4: ਅਤੇ ਕੁੱਲ ਮਿਲਾ ਕੇ ਇਹ $150-200 ਦਾ ਕੰਮ ਮੰਨ ਕੇ ਚੱਲੋ ਆਸਟ੍ਰੇਲੀਆ 'ਚ ਹੋਊਗਾ ਹੈ ਨਾ
3: ਜੀ
4: ਅੱਛਾ ਕਹਿੰਦੇ ਕਹਿੰਦੇ ਸਾਡੇ ਵਾਲਾ ਤਾਂ 52,000 ਰੁਪਈਆ ਤਾਂ ਅਜੇ ਤੱਕ ਲੈ ਚੁੱਕਿਆ 52 ਹੋਰ ਮੰਗਦਾ ਉਹ ਜਿਹੜੇ ਫਿਰ ਉੱਥੇ ਬੱਸ ਅੱਡੇ ਹੁਣ ਇਹ ਨਹੀਂ ਪਤਾ ਵੀ ਉੱਥੇ ਦੇ ਏਜੰਟ ਮਾੜੇ ਆ, ਹੋ ਸਕਦਾ ਮੁੰਡਾ ਹੀ ਖਾਕ ਹੋ ਗਿਆ ਹੋਵੇ ਤੋ ਇੱਦਾਂ ਵੀ ਚੱਲੀ ਚੁੱਲੀ ਜਾਂਦਾ। ਉਹ ਕਹਿੰਦਾ ਰੋਈ ਕਾਹਤੇ ਜਾਣਾ, ਕਹਿੰਦਾ ਯਾਰ ਘਰਦਿਆਂ ਤੋਂ ਪੈਸੇ ਮੰਗਾਏ ਸੀ ਕਿਤਾਬਾਂ ਲੈਣ ਲਈ, ਯਾਰ ਉਹਨਾਂ ਨੇ ਤਾਂ ਕਿਤਾਬਾਂ ਹੀ ਭੇਜਤੀਆਂ ਤਾਂ ਰੋਂਦਾ ਉਹ। ਹਾਂ
3: ਇਹ ਵੀ ਰੋਣੇ ਸਹੀ ਨੇ ਇਹਦੇ, ਖੈਰ ਰੋਣੇ ਤੇ ਚੱਲਦੇ ਰਹਿਣੇ ਆ, ਰੋਣਾ ਤੇ ਕੋਈ ਨਾ ਕੋਈ ਕੋਈ ਨਾ ਕੋਈ
4: ਰੋਣੇ ਤੋਂ ਯਾਦ ਆਇਆ ਰੀਅਲ ਸਟੇਟ ਦਾ ਕੀ ਆ।
3: ਅੱਛਾ ਮੈਂ ਇੱਕ ਆ ਵੀਕਐਂਡ ਦੇ ਉੱਤੇ ਇੱਕ ਖਬਰ ਸੀ, ਉਹੀ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਡਾਟਾ ਪ੍ਰਜੈਂਟ ਕਰਨ ਦਾ ਇੱਕ ਤਰੀਕਾ ਹੁੰਦਾ, ਅਤੇ ਉਹਦੀ ਹੈਡਿੰਗ ਇਹ ਸੀਗੀ ਕਿ ਕੋਵਿਡ ਦਾ ਜਿਹੜਾ ਪਹਿਲਾ ਹਫ਼ਤਾ ਸੀ ਨਾ, ਜਦੋਂ ਕਿ ਪੂਰਾ ਲੋਕ ਡਰ ਗਏ ਸੀ ਇੱਕਦਮ, ਘਰੋਂ ਨਹੀਂ ਨਿਕਲਣਾ, ਬੁਰੇ ਹਾਲ, ਜਦੋਂ ਲੋਕਡਾਊਨ ਦਾ ਪਹਿਲਾ ਹਫ਼ਤਾ ਸੀ, ਸੋ ਉਹ ਵਾਲੀ ਪਰਸੈਂਟੇਜ ਰਹੀ ਆ ਪਿਛਲੇ ਹਫ਼ਤੇ ਆਕਸ਼ਨ ਕਲੀਅਰੈਂਸ ਦੀ 47% ਡਰੋਪ ਆ, ਜੋ ਕਿ ਮਤਲਬ ਨਿੱਕੀ ਮੋਟੀ ਗੱਲ ਨਹੀਂ ਆ, ਮਤਲਬ ਕਹਿ ਲਓ ਤੁਸੀਂ ਵੀ ਉਦੋਂ ਇੰਨੇ ਡਰੇ ਲੋਕ ਸੀ ਅਤੇ ਉਦੋਂ ਮੰਨ ਲਓ ਜੇ ਇੰਨਾ ਡਰੋਪ ਸੀ ਅਤੇ ਹੁਣ ਇਹਦਾ ਮਤਲਬ ਵੀ ਉਹ ਤੋਂ ਵੱਧ ਡਰ ਹੋ ਗਿਆ।
4: ਮਾਰਕੀਟ ਨੂੰ ਉਹ ਇਹ ਕਹਿ ਰਹੇ ਆ ਬਈ ਸੋਫਟਨ ਹੋਈ ਆ, ਕ੍ਰੈਸ਼ ਨਹੀਂ ਹੋਈ ਇਹ ਕਿਹਾ ਜਾ ਰਿਹਾ, ਇੱਕ ਤਾਂ ਇੱਕ ਸ਼ਬਦ ਹੈ ਨਾ ਜਿਹੜਾ ਵਰਤਿਆ ਜਾ ਰਿਹਾ ਬਈ ਮਾਰਕੀਟ ਹੁਣ ਕਰੈਕਟ ਹੋ ਰਹੀ ਆ, ਜਾਂ ਘਰਾਂ ਦੀਆਂ ਜਿਹੜੀਆਂ ਕੀਮਤਾਂ ਸੀ ਉਹ ਬੇਲੋੜੀਆਂ ਵੱਧ ਚੁੱਕੀਆਂ ਸੀ, ਉਹ ਹੁਣ ਕਰੈਕਸ਼ਨ ਅਪਲਾਈ ਹੋ ਰਹੀ ਆ। ਪਰ ਇਹ ਸਾਰੀਆਂ ਚੀਜ਼ਾਂ ਦੇ ਅੰਤ 'ਚ ਹੁਣ ਜੇ 12-13 ਟ੍ਰਿਲੀਅਨ ਦੀ ਮਾਰਕੀਟ ਆ, ਕੁਛ ਕੁ ਮਾਹਰ ਇਹ ਮੰਨਦੇ ਆ ਵੀ 1 ਟ੍ਰਿਲੀਅਨ ਸਾਫ਼ ਹੋ ਗਿਆ ਮਾਰਕੀਟ 'ਚੋਂ, ਮੈਂ ਕਹਿੰਦਾ ਉਹ ਮਾਰਕੀਟ 'ਚੋਂ ਨਹੀਂ ਹੋਇਆ ਭਾਈ, ਲੋਕਾਂ ਦਾ ਪੈਸਾ ਸਾਫ਼ ਹੋਇਆ ਉਹ, ਹੈ ਨਾ
3: ਤੁਹਾਡਾ ਹੀ ਆ,
4: ਅਤੇ ਉਹ ਜਿਹੜੇ ਇਨਵੈਸਟਰ ਆ ਉਹਨਾਂ ਦਾ ਵੀ ਨੁਕਸਾਨ ਹੋਇਆ, ਉਹਦੇ ਨਾਲ ਮਾਰਕੀਟ 'ਚ ਇੱਕ ਸੈਂਟੀਮੈਂਟ ਬਣ ਜਾਂਦਾ, ਇੱਕ ਭਾਵਨਾ ਬਣ ਜਾਂਦੀ ਆ ਵੀ ਇਹ ਕੌਸ਼ਨ ਦਾ ਫੇਜ਼ ਆ। ਜਿਹੜੇ ਏਜੰਟ ਹੁੰਦੇ ਆ ਜਿਹਨਾਂ ਜੇ ਘੋੜਾ ਹੈ ਨਾ ਘਰ ਨਾਲ ਦੋਸਤੀ ਕਰੂ ਖਾਊਗੀ, ਉਹ ਇਹਨੂੰ ਕਹਿ ਦਿੰਦੇ ਆ ਜੀ ਇਹ ਬਾਇਰਸ ਮਾਰਕੀਟ ਆ, ਲੈ ਲੈ ਰੱਖ ਲਓ, ਇੱਦਾਂ ਥੋੜ੍ਹੀ ਹੁੰਦਾ ਹੁੰਦਾ 5-4 ਮਹੀਨੇ ਰਹਿਣਾ, ਉਦੋਂ ਬਾਅਦ ਸਤੰਬਰ ਔਨਵਰਡਸ ਹਾਲਾਤ ਫਿਰ ਠੀਕ ਹੋ ਜਾਣੇ ਆ। ਉਹ ਫਿਰ ਜਿਹੜੇ ਇਸ ਮਾਰਕੀਟ ਦੇ ਵਿੱਚ ਬੰਦੇ ਆ ਜਿਨ੍ਹਾਂ ਦੀ ਰੋਜ਼ੀ ਰੋਟੀ ਰੁਜ਼ਗਾਰ ਇਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ, ਉਹ ਫਿਰ ਡਾਟਾ ਇੱਦਾਂ ਪ੍ਰਜੈਂਟ ਕਰਦੇ ਆ। ਜਿਹੜੀ ਸਟੈਟਿਸ਼ੀਅਨਸ ਨੇ ਉਹ ਕਲੀਅਰੈਂਸ ਰੇਟ ਦੇ ਹਿਸਾਬ ਨਾਲ ਚੱਲਦੇ ਆ, ਜਿਹੜੇ ਬੈਂਕ ਨੇ ਉਹ ਇਸ ਹਿਸਾਬ ਨਾਲ ਚੱਲਦੇ ਆ ਵੀ ਲੋਨ ਕਰਵਾਉਣ ਦੀ ਦਰ ਲੋਕਾਂ ਦੀ ਘੱਟ ਗਈ, ਇੱਕ ਵਾਰ ਘਟਾ ਕੇ ਥੋੜ੍ਹੀ ਜਿਹੀ 3-4 ਵਾਰ ਫਿਰ ਵਧਾ ਦਿਆਂਗੇ। ਘਟਾਉਣ ਨਾਲ ਕੀ ਆ, ਬੰਦਾ ਫਿਰ ਆ ਗਿਆ ਖੜੁੱਕੀ 'ਚ, ਅਤੇ ਜਦੋਂ ਇੱਕ ਵਾਰ ਖੜੁੱਕੀ 'ਚ ਫਸ ਗਿਆ ਲੋਨ ਹੋ ਗਿਆ, ਉਦੋਂ ਬਾਅਦ ਭਾਵੇਂ ਜਿੰਨਾ ਮਰਜ਼ੀ ਕਹਿ ਦਿਓ 3500 ਕਾਗਜ਼ ਦੇ ਕੇ ਤਾਂ ਲੋਨ ਹੁੰਦਾ। ਹੁਣ ਤੁਸੀਂ ਮੰਨ ਲਓ ਜੇ ਰੀਫਾਈਨੈਂਸ ਕਰਾਉਣਾ ਹੋਵੇ, ਤੁਸੀਂ ਸੋਚ ਸਕਦੇ ਹੋ ਜੇ ਕਹਿਣਾ ਛੱਡ ਖੜਾ 1.5% ਪਿੱਛੇ, ਇੰਨਾ ਕੁਛ ਕਿੱਥੋਂ ਦੁਬਾਰਾ ਕਰਨਾ ਹੈ ਨਾ, ਇਸ ਲਈ ਉਹ ਖੁੱਡੇ ਖੁੱਡੇ ਪਹਿਲਾਂ ਕਰ ਲੈਂਦੇ ਆ, ਬਾਅਦ 'ਚੋਂ ਲਾ ਲੈਂਦੇ ਆ ਕੁੰਡਾ।
3: ਅਤੇ ਜੇ ਦੂਜੀ ਵਾਰੀ ਹੋਇਆ ਨਾ ਤਾਂ ਵੀ ਬੰਦਾ ਡਰਿਆ ਹੁੰਦਾ ਨਾ ਵੀ ਐਰ ਕੀ ਜੇ ਨਾ ਹੋਇਆ ਤਾਂ।
4: ਆਹੋ ਆ ਇਹ ਵਾਹਦ ਆਪਣੀ ਕੌਮ ਆ ਜਿਹੜੀ ਲੋਨ ਹੋਏ ਅਤੇ ਲੱਡੂ ਵੰਡਦੇ ਆ ਵੀ ਸਾਡੇ ਸਿਰ ਇੰਨਾ ਕਰਜ਼ਾ ਚੜ੍ਹ ਗਿਆ। ਕਹਿੰਦਾ ਤਰੱਕੀ ਦਾ ਤਾਂ ਜਨਾਬ ਇਹ ਆਲਮ ਆ, ਜਦ ਨੌਕਰੀ ਹੈ ਨਹੀਂ ਸੀ ਉਦੋਂ 40,000 ਦਾ ਕਰਜ਼ਾ ਸੀ, ਕਹਿੰਦਾ ਹੁਣ ਨੌਕਰੀ ਲੱਗੀਆਂ 4 ਲੱਖ ਦਾ ਹੋ ਗਿਆ।
3: ਉਹ ਤਾਂ ਹੈ ਨਾ ਕਿ ਤੁਸੀਂ ਹੁਣ ਉਤਾਰਨ ਜੋਗੇ ਹੋ ਗਏ,
4: ਪ੍ਰੋਡਕਟਿਵ ਲੋਨ ਆ ਨਾ ਭਾਜੀ, ਉਹ 4 ਲੱਖ ਤੁਹਾਨੂੰ 8 ਲੱਖ ਬਣਾ ਕੇ ਵੀ ਤਾਂ ਦੇਣਾ ਨਾ।
3: ਹਾਂਜੀ ਉਹ ਪ੍ਰੋਡਕਟਿਵ ਨਾਲੇ ਤੁਹਾਡਾ ਹੁਣ ਭਵਿੱਖ ਵੀ ਤਾਂ ਸਿਕਿਓਰ ਆ।
4: ਮੈਂ ਕਹਿੰਦਾ ਜਦੋਂ ਜੇ ਲੋਕਾਂ ਆਪਣੀਆਂ ਗੱਲਾਂ ਸੁਣਾ ਮੈਂ ਕੁੱਲੀਆਂ 'ਚ ਰਹਿਣ ਲੱਗ ਜਾਣਾ।
3: ਨਹੀਂ ਨਹੀਂ ਏਡਾ ਨਹੀਂ, ਜਸਟ ਫੋਰ ਐਂਟਰਟੇਨਮੈਂਟ, ਜਸਟ ਫੋਰ ਨੌਲੇਜ।
4: ਤੁਸੀਂ ਸੁਣਿਆ ਇੱਕ ਗਾਣਾ, ਹੁਣ ਸੁਣ ਇੱਕ ਹੋਰ ਗਾਣਾ। ਆਰਜੇ ਵੀ ਅੱਜ ਮੂਡ 'ਚ ਲੱਗਦੇ ਪੂਰੇ, ਹੈ ਨਾ, ਅਗਲੇ ਦਾ ਲੱਖ ਡਾਲਰ ਦਾ ਘਾਟਾ ਪੈ ਗਿਆ।
3: ਆਰਜੇ ਵੀ ਤੇ ਮਤਲਬ
4: ਬੰਦੇ ਹੀ ਆ,
3: ਅਸੀਂ ਵੀ ਤੇ ਤੁਸੀਂ ਆ।
4: ਆਪਾਂ ਕਿਹੜਾ ਕਹਿੰਦਾ ਦਰਖਤ ਤੇ ਰਹਿੰਦੇ ਆ, ਟਾਹਣੀ ਤੇ ਰਹਿੰਦੇ ਆ, ਅਸੀਂ ਵੀ ਘਰਾਂ 'ਚ ਹੀ ਰਹਿੰਦੇ ਹਾਂ। ਅੱਛਾ ਹਾਂਜੀ, ਤੁਸੀਂ ਗੱਲ ਤੋਰੀ ਸੀ ਆਕਸ਼ਨ ਦੀ ਕਲੀਅਰੈਂਸ ਰੇਟ ਤੋਂ
3: ਜੀ,
4: ਜਿਹੜਾ ਮੋਟਾ ਜਿਹਾ ਡਾਟਾ ਆਇਆ ਸਿਡਨੀ ਦੀ ਜਿਹੜੀ ਮਾਰਕੀਟ ਆ ਉਹ ਬਹੁਤ ਜ਼ਿਆਦਾ ਸੋਫਟ ਦਿਖਾ ਰਹੇ ਆ ਇਸ ਵੇਲੇ, 58% ਕਲੀਅਰੈਂਸ ਰੇਟ ਆ ਆਪਣੀ ਨੈਸ਼ਨਲ ਜਿਹੜੀ ਕਲੀਅਰੈਂਸ ਰੇਟ ਦੀ ਗੱਲ ਆ, ਉਹਦੇ 'ਚ ਫਿਰ ਐਡੀਲੇਡ ਵੀ ਆ ਜਾਂਦਾ, ਕਿਉਂਕਿ ਐਡੀਲੇਡ ਦੀ ਇਸ ਵੇਲੇ ਸਭ ਤੋਂ ਵੱਧ ਕਲੀਅਰੈਂਸ ਰੇਟ ਆ 72%, ਮਤਲਬ ਜਾਣੀ ਜੇ ਕੋਈ ਮਕਾਨ ਡਿਵੈਲਿੰਗ ਕੋਈ ਲੱਗੀ ਆ ਤਾਂ ਪਾਸ ਹੋ ਜੂਗੀ, ਮਤਲਬ ਉਹ ਵਿਕ ਜੂਗੀ,
3: ਓਕੇ,
4: ਉਹਨੂੰ ਐਡੀਲੇਡ ਕਹਿੰਦੇ। ਹਾਂਜੀ ਐਡੀਲੇਡ 'ਚ 72% ਚੱਲ ਰਿਹਾ ਕੰਮ। ਬ੍ਰਿਸਬੇਨ ਸਾਰ ਨੂੰ ਘੱਟ ਆ 45%, ਮੈਲਬਨ ਦਾ ਕਲੀਅਰੈਂਸ ਰੇਟ 60% ਆ, ਸਿਡਨੀ ਦਾ 56-57% ਆ, ਅਤੇ ਕੁੱਲ ਮਿਲਾ ਕੇ ਨੈਸ਼ਨਲ ਦਾ 58-59% ਹੋ ਜਾਂਦਾ। ਅਤੇ ਉਸ ਲਿਹਾਜ਼ ਨਾਲ ਜਿਹੜੀ ਓਪਨ ਹੋਮ ਦੀ ਅਟੈਂਡੈਂਸ ਆ ਹੁਣ ਇਸ ਵੇਲੇ 2.1 ਚੱਲ ਰਹੀ ਆ, ਅਤੇ 2 ਬੰਦੇ ਆਕਸ਼ਨ 'ਚ ਕੰਪੀਟੀਸ਼ਨ 'ਚ ਆ, ਅੱਗੇ 3-3-4 ਜਾਣੇ ਵੀ ਇੱਕ ਟਾਈਮ 'ਤੇ ਆਕਸ਼ਨ ਦਿੰਦੇ ਹੁੰਦੇ ਸੀ, ਹੈ ਨਾ, ਜਦੋਂ ਬੋਲੀ ਲੱਗਦੀ ਆ, ਅਤੇ ਉਹ ਚੀਜ਼ਾਂ ਸਾਰੀਆਂ ਘੱਟ ਰਹੀਆਂ। ਪਿਛਲੇ ਸਾਲ ਉਹ 3.5 ਸੀ, ਉਸ ਢੰਗ ਨਾਲ ਫਿਰ ਇਹ ਦੇਖਦੇ ਆ ਬਈ ਕੋਈ ਜੇ ਪ੍ਰੋਪਰਟੀ ਲੱਗੀ ਆ ਮਾਰਕੀਟ ਦੇ ਵਿੱਚ ਕਿੰਨੇ ਕੁ ਲੋਕ ਆਉਂਦੇ ਆ, 20, 30, 40, 50, 60, 1 ਹਫ਼ਤੇ 'ਚ, 2 ਹਫ਼ਤੇ 'ਚ, 2.5 ਦਿਨਾਂ 'ਚ, ਹੈ ਨਾ, ਉਹ ਜਿਹੜਾ ਡਾਟਾ ਉਹਦਾ ਸਾਰੇ ਦਾ ਹੀ ਡਾਊਨਵਰਡ ਟ੍ਰੈਂਡ ਚੱਲ ਰਿਹਾ। ਜਿਹੜੇ ਮਰਜ਼ੀ ਡਾਟੇ ਨੂੰ ਚੱਕ ਲਓ, ਕਹਿੰਦੇ ਵੀ ਇਹ ਵੀ ਥੱਲੇ ਆ ਜੀ, ਇਹ ਵੀ ਥੱਲੇ ਆ। ਅਤੇ ਬਾਕੀ ਜਿਹੜੇ ਇਨਵੈਸਟਰ ਲੋਨ ਦੀ ਵੈਲਿਊ ਆ ਉਹ 41.5 ਬਿਲੀਅਨ ਡਾਲਰ ਦਿਖਾਉਂਦੇ ਆ, ਉਹ 3-4% ਕੁਆਟਰਲੀ ਘਟਿਆ। ਜਾਣੀ ਇਨਵੈਸਟਰ ਹੁਣ ਬੜੀ ਸਾਵਧਾਨੀ ਨਾਲ ਚੱਲ ਰਿਹਾ, ਕਿਉਂਕਿ ਜਿਹੜੀ ਸਰਕਾਰ ਨੇ 12 ਮਈ ਤੋਂ ਨਵੇਂ ਨਿਯਮ ਲਿਆਂਦੇ ਆ, ਤਬਦੀਲੀਆਂ ਕੀਤੀਆਂ, ਜਿਹੜਾ ਕੈਪੀਟਲ ਗੇਨਸ ਟੈਕਸ ਆ ਅਤੇ ਨੈਗੇਟਿਵ ਗੇਅਰਿੰਗ, ਇਹ ਦੋ ਵੱਡੇ ਸ਼ਬਦ ਨੇ ਜਿਹੜੇ ਅਕਸਰ ਵਰਤੇ ਜਾਂਦੇ ਆ। ਆਪਾਂ ਇਹਨਾਂ 'ਤੇ ਵੀ ਬਾਅਦ 'ਚੋਂ ਡਿਸਕਸ ਕਰਦੇ ਹਾਂ ਵੀ ਇਹ ਹੁੰਦੇ ਕੀ ਆ, ਪਰ ਉਹਦੇ ਨਾਲ ਆਮ ਲੋਕਾਂ ਦਾ, ਇਨਵੈਸਟਰਸ ਦਾ ਨੁਕਸਾਨ ਹੋਣਾ ਅਤੇ ਉਹਨਾਂ 'ਤੇ ਟੈਕਸ ਵੱਧ ਲੱਗਣਾ, ਜਾਂ ਵੱਧ ਲੱਗਣਾ ਕਹਿ ਲਓ ਜਾਂ ਇਹ ਕਹਿ ਲਓ ਜਿਹੜੀ ਟੈਕਸ ਵਿੱਚੋਂ ਉਹ ਬਚਤ ਕਰ ਲੈਂਦੇ ਸੀ ਖੇਸਵਾ ਕਰਕੇ, ਉਹ ਬਚਤ ਘੱਟ ਜਾਣੀ ਆ। ਉਹਦੇ ਕਰਕੇ ਫਿਰ ਮਾਰਕੀਟ 'ਚ ਅੱਗੇ ਹੁੰਦਾ ਸੀ ਨਾ ਵੀ ਕਹਿੰਦਾ ਯਾਰ ਹੁਣ ਤਾਂ ਕੋਈ ਇੱਦਾਂ ਦਾ ਕੰਮ ਕਰੀਏ, ਵਿਹਲੇ ਬਹਿ ਕੇ ਹੀ ਖਾਈਏ, ਆਪਣੇ ਤਾਂ ਘਰ ਦੇ ਕਹਿੰਦੇ ਚਪੇੜਾਂ ਹੀ ਆ, ਹੈ ਨਾ। ਸਿਆਣੇ ਲੋਕ ਕਹਿੰਦੇ ਆ ਵੀ ਪ੍ਰੋਪਰਟੀ 'ਚ ਇਨਵੈਸਟ ਕਰ ਲਓ, ਹੈ ਨਾ, ਜਿੰਨਾ ਕੋਲ 4 ਪੈਸੇ ਹੈਗੇ ਆ, ਅਤੇ ਉਹ ਮਤਲਬ ਸਾਲ ਦਾ ਚੱਲ ਸਾਈਡ 'ਤੇ ਯਾਰ, ਹੈ ਨਾ, $1,00,000 ਬਣ ਗਿਆ, ਪ੍ਰੋਪਰਟੀ ਲਈ ਸੀ ਇਨਵੈਸਟਮੈਂਟ ਪ੍ਰੋਪਰਟੀ, 1,50,000 ਛੱਡ ਗਈ, 50,000 ਛੱਡ ਗਈ, ਇੱਦਾਂ ਲੋਕ ਤੁਸੀਂ ਵੱਡੇ ਲੋਕ ਗੱਲਾਂ ਕਰਦੇ ਸੁਣੇ ਹੋਣੇ, ਹੈ ਨਾ। ਅਤੇ ਉਹ ਹੁਣ ਉਹਨਾਂ 'ਤੇ ਅਸਰ ਪਿਆ, ਉਹ ਹੁਣ 1,00,000 ਦਾ ਘੱਟ ਕੇ 50 ਰਹਿ ਜੂ, 50 ਦਾ ਘੱਟ ਕੇ 25 ਰਹਿ ਜੂ। ਉਹ ਕਹਿੰਦਾ ਫਿਰ ਐਡਾ ਤਾਮ ਝਾਮ ਕਰਕੇ ਕਈ ਲੋਅ ਡੋਕ 'ਤੇ ਲੋਨ ਚੱਕਦੇ ਆ। ਲੋਅ ਡੋਕ ਮਤਲਬ ਆਮਦਨ ਹੈ ਨਹੀਂ ਉਨੀ, ਕਾਗਜ਼ ਪੱਤਰ ਹੈ ਨਹੀਂ ਕੋਈ, ਇੱਧਰੋਂ ਉੱਧਰੋਂ ਖੇਸਵਾ ਕਰਕੇ ਪੈਸਿਵ ਇਨਕਮ ਪੈਸੇ ਬਣੀ ਜਾਂਦੇ ਕਿਸੇ ਪਾਸਿਓਂ। ਬੰਦਾ ਕਹਿੰਦਾ ਯਾਰ ਆ ਬੈਂਕ ਦੇ ਹਿਸਾਬ ਨਾਲ ਤਾਂ 5-6% 'ਤੇ ਹੋਣਾ ਨਹੀਂ, ਕਿਸੇ ਮਾੜੇ ਧੀੜੇ ਤੋਂ ਯਾਰ, ਸ਼ਾਹੂਕਾਰ ਤੋਂ, ਆੜ੍ਹਤੀਏ ਤੋਂ ਪੈਸੇ ਫੜ ਲਓ। ਉਹ ਫਿਰ ਆੜ੍ਹਤੀਆ ਉਹਨਾਂ ਨੂੰ ਲਾਉਂਦਾ 8% 'ਤੇ, 7% 'ਤੇ, ਕਿਉਂਕਿ ਬੰਦੇ ਨੂੰ ਹੁੰਦਾ ਵੀ $1,00,000 ਸਾਲ ਦਾ ਛੱਡ ਜਾਣਾ, ਵੀ ਜੇ 20,000 ਵੱਧ ਵੀ ਚਲੇ ਜਾਓ ਤਾਂ ਵੀ ਕੀ ਆ। ਉਹ ਇੱਦਾਂ ਦੇ ਜੋੜ ਤੋੜ ਚੱਲਦੇ ਆ, ਉਹ ਜੋੜ ਤੋੜ ਹੁਣ ਘਟੇ ਹੋਏ ਨੇ, ਘੱਟ ਜਾਣੇ ਨੇ, ਇੱਦਾਂ ਦੀਆਂ ਗੱਲਾਂ ਹੁਣ ਮਾਰਕੀਟ ਚੱਲ ਰਹੀਆਂ। ਸਰਕਾਰ ਦੀ ਮਨਸ਼ਾ ਇਹਦੇ 'ਚ ਇਹ ਦੱਸੀ ਜਾਂਦੀ ਆ, ਉਹ ਕਹਿੰਦੇ ਸੀ ਵੀ ਮਾਰਕੀਟ 'ਚ ਕਰੈਕਸ਼ਨ ਨਹੀਂ ਹੋਈ, ਇਹ ਕੋਈ ਜੇਗਰੇ ਵਾਲਾ ਹੀ ਕਰੂ, ਕਿਉਂਕਿ ਇਸ ਚੀਜ਼ ਦਾ ਫਾਇਦਾ ਹੋਊ ਇਵੈਂਚੁਅਲੀ ਲੌਂਗ ਰਨ 'ਚ 80% ਲੋਕਾਂ ਨੂੰ, 90% ਲੋਕਾਂ ਨੂੰ, ਜਾਂ ਜੋ ਵੀ ਆ। ਇਨਵੈਸਟਰ ਕਿੰਨੇ ਆ ਜੀ, ਉਹਨਾਂ ਨੇ ਇਹ ਜਚਾ ਦੇਣੀ ਹੈ ਗੱਲ ਵੀ ਇਨਵੈਸਟਰ ਵੱਧ ਤੋਂ ਵੱਧ 10% ਹੋਣਗੇ, 5% ਹੋਣਗੇ ਲੋਕ ਜਿਨ੍ਹਾਂ ਕੋਲ ਇੱਕ ਤੋਂ ਵੱਧ ਘਰ ਆ, ਅਤੇ ਬਾਹਲੇ ਲੋਕਾਂ ਕੋਲ ਮੰਨ ਲਓ 80-90% ਕੋਲ ਇੱਕੋ ਹੀ ਘਰ ਆ, ਅਤੇ ਜੇ ਉਹ ਇੱਕੋ ਹੀ ਘਰ ਦੀ ਕੀਮਤ ਜਿਹੜੀ ਹੈਗੀ ਆ ਸਹੀ ਹੋਵੇ, ਬੈਲੂਨਿੰਗ ਨਾ ਹੋਵੇ, ਤਾਂ ਉਹ ਫਸਟ ਹੋਮ ਬਾਇਰ ਨੂੰ ਘਰ ਲੈਣਾ ਸੌਖਾ, ਕਿਉਂਕਿ 1 ਮਿਲੀਅਨ ਦੀ ਪ੍ਰੋਪਰਟੀ ਜਿਹਨੂੰ 9 ਲੱਖ 'ਚ ਮਿਲਦੀ ਆ, ਉਹ ਬੰਦੇ ਕਹਿੰਦੇ ਠੀਕ ਆ ਚੱਲ ਜਿਹਨੇ ਨਵਾਂ ਲੈਣਾ, ਪਰ ਜਿਹਦਾ ਆਲਰੇਡੀ ਅੱਡੀਆਂ 'ਚ ਆ ਕੇ ਫਾਹਾ ਲਿਆ, 1 ਮਿਲੀਅਨ ਦਾ ਲਿਆ, ਉਹਦਾ ਵੀ 9 ਲੱਖ ਦਾ ਹੋ ਗਿਆ, ਹੁਣ ਕੀ ਕਰੀਏ। ਜਿਹੜੇ ਬੰਦੇ ਨੇ ਉਹ ਕਹਿੰਦਾ ਮੈਂ 9 ਲੱਖ ਵਾਲਾ, ਹੈ ਨਾ, ਪਹਿਲਾਂ ਹੀ ਮਿਲੀਅਨ 'ਚ ਲਈ ਫਿਰਦਾ, ਅਤੇ 1 ਲੱਖ ਸਰਕਾਰ ਨੇ ਘਟਾਤਾ, ਉੱਤੋਂ ਦੀ ਜਿਹੜਾ ਮੈਂ ਟੈਕਸ ਬਚਾਉਣਾ ਸੀ 50,000 ਉੱਥੋਂ ਗਿਆ, ਤਾਂ ਕੁੱਲ ਮਿਲਾ ਕੇ ਮੇਰੇ ਨਾਲ ਤਾਂ ਮਾੜੀ ਹੋਈ ਨਾ। ਉਹ ਫਿਰ ਇੱਦਾਂ ਚੀਕਾਂ ਮਾਰਦੇ ਆ। ਸੋ ਕੁੱਲ ਮਿਲਾ ਕੇ ਚੀਕ ਚਿਹਾੜਾ ਪਿਆ ਹੋਇਆ 12 ਮਈ ਤੋਂ ਬਾਅਦ, ਜਦ ਸਰਕਾਰ ਨੇ ਬਜਟ ਵਿੱਚ ਨੈਗੇਟਿਵ ਗੇਅਰਿੰਗ ਅਤੇ ਕੈਪੀਟਲ ਗੇਨ ਟੈਕਸ ਨਾਲ ਸੰਬੰਧਿਤ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ, ਅਤੇ ਉਹਦੇ ਨਾਲ ਹੁਣ ਰੌਲਾ ਇਹਦਾ ਵੀ ਆ ਵੀ ਰੈਂਟਲ ਮਾਰਕੀਟ ਮਹਿੰਗੀ ਹੋ ਜਾਣੀ ਹੈ। ਮੰਨ ਲਓ ਜੇ ਮੇਰੇ ਕੋਲ ਘਰ ਆ, ਹੈ ਨਾ, ਮੈਨੂੰ ਉਹ 'ਤੇ ਟੈਕਸ ਬਚੇ ਨਹੀਂ ਰਿਹਾ, ਮੇਰੀ ਬਚਤ ਹੋ ਨਹੀਂ ਰਹੀ, ਮੈਂ ਕਿੱਥੋਂ ਕੱਢਣਾ, ਮੈਂ ਰੈਂਟਲ ਤੋਂ
3: ਆ ਗਈਆਂ ਚਿੱਠੀਆਂ ਜੀ।
4: ਹਾਂਜੀ, $3,000 ਵਾਲਾ ਮੈਂ ਹੁਣ ਕਹੂੰਗਾ $3,500 'ਚ। ਉਹਨਾਂ ਨੇ ਫਿਰ ਕੀ ਕੀਤਾ, ਸਰਕਾਰ ਕਹਿੰਦੀ ਰੈਂਟਲ ਦੇ ਹੱਕ 'ਚ ਕਾਨੂੰਨ ਬਣਾ ਦਿਓ ਵੀ ਤੂੰ ਕੱਢ ਨਹੀਂ ਸਕਦਾ। ਉਹ ਕਹਿੰਦਾ ਫਿਰ ਮੈਂ ਕਰੂੰ ਬਿਹੜਾ ਪਟਾ ਦੂੰ। ਕਹਿੰਦਾ ਹੁਣ ਤੁਸੀਂ ਨਿਕਲ ਕੇ ਦਿਖਾਇਓ ਘਰੋਂ। ਉੱਥੇ ਉਹ, ਹੈ ਨਾ, 4 ਢਿੱਡਲ ਜੇ ਬੈਠੇ ਆ ਬੀਰਾਂ ਖੋਲੀ, ਉਹ ਕਹਿੰਦੇ ਮਹੀਨਾ ਹੁਣ ਅਸੀਂ ਤੁਹਾਡਾ ਬਿਹੜਾ ਪੱਟੀ ਰੱਖਣਾ। ਸੋ ਕਹਿਣ ਦਾ ਮਤਲਬ, ਜਾਣੀ ਉਹਨਾਂ ਚੀਜ਼ਾਂ ਦੇ ਫਿਰ ਸਾਈਡ ਇਫੈਕਟ ਇੱਦਾਂ ਨਜ਼ਰ ਆਉਂਦੇ ਆ। ਹੁਣ ਗੱਲ ਕੋਈ ਵੀ ਨਹੀਂ ਹੁੰਦੀ ਕਈ ਵਾਰ, ਅਤੇ ਬੋਲਿਆਂ ਟੱਬਰਾਂ ਕੋਈ ਬੰਦਾ ਉਈ ਲੜੀ ਜਾਂਦਾ, ਉਹ ਬੰਦਾ ਬਲ, ਹੈ ਨਾ, ਬਲਦਾ ਨਾ ਹਲ ਵਾਹੇ, ਅਤੇ ਪੁਲਿਸ ਵਾਲਾ ਆਇਆ ਕਹਿੰਦਾ ਯਾਰ ਵੀ ਆਹ, ਹੈ ਨਾ, ਦਸੀ ਨਾਰੰਗਾਲ ਨੂੰ ਰਾਹ ਕਿੱਧਰ ਦੀ ਜਾਂਦਾ। ਉਹ ਕਹਿੰਦਾ, ਬੋਲਾ ਸੀ ਵਿਚਾਰੇ ਨੂੰ ਸੁਣਦਾ ਨਹੀਂ ਸੀ, ਉਹ ਕਹਿੰਦਾ ਮਾਈ ਬਾਪ ਮੈਨੂੰ ਕੀ ਪਤਾ ਬਲਦ ਚੋਰੀ ਦੇ ਆ, ਹੈ ਨਾ, ਪੁਲਿਸ ਵਾਲੇ ਨੇ 3-4 ਛੱਡੀਆਂ ਉਹਦੇ, ਹੈ ਨਾ। ਉਹ ਆ ਕੇ ਘਰੇ ਘਰ ਵਾਲੀ ਨੂੰ ਪੈ ਗਿਆ, ਕਹਿੰਦਾ ਸਹੁਰਿਆਂ ਦੇ ਬਲਦ ਨੇ, ਦਾਜ ਚ ਆਏ ਆ, ਹੈਗੇ ਚੋਰੀ ਦੇ, ਪੁਲਿਸ ਵਾਲੇ ਮੈਨੂੰ ਕੁੱਟੀ ਜਾਂਦੇ ਆ। ਉੱਧਰ ਉਹ ਵਿਚਾਰੀ, ਹੈ ਨਾ, ਉਹਨੂੰ ਵੀ ਨਹੀਂ ਸੁਣਦਾ, ਉਹ ਕਹਿੰਦੀ ਇਹ ਜਿਹੜੀਆਂ, ਹੈ ਨਾ, ਦਾਲ ਬਣਾਈ ਸੀ ਇਹ ਤੇਰੀ ਮਾਂ ਨੇ ਬਣਾਈ ਸੀ, ਹੈ ਨਾ, ਤੂੰ ਮੈਨੂੰ ਕਹਿੰਦਾ ਵੀ ਦਾਲ ਕੱਚੀ ਆ, ਹੈ ਨਾ, ਉਹਦੇ ਤਾਂ ਫੈਸ਼ਨ ਹੀ ਮੁੱਕਦੇ ਬੁੜੀ ਦੇ, ਉਹਨੂੰ ਜਾ, ਉਹਨੇ ਚੱਕ ਕੇ ਬੁੜੀ ਦੇ ਪੈਰਾਂ 'ਚ ਕੁੱਜਾ ਮਾਰਿਆ, ਹੈ ਨਾ। ਉੱਧਰ ਬਜ਼ੁਰਗ ਵਿਚਾਰੀ, ਉਹ ਵੀ ਕੰਨੋਂ ਘੱਟ ਸੁਣਦੀ, ਹੈ ਨਾ, ਅਤੇ ਉਹ ਦੁਖੀ ਹੋਈ, ਉਹ ਕਹਿੰਦੀ, ਹੈ ਨਾ, ਉਹ ਬਾਪੂ ਕੋ ਜਾ ਵੜੀ, ਬਾਪੂ ਉੱਥੇ ਵਿਚਾਰਾ ਬੈਠਾ ਬਾਣ ਵੱਟਦਾ, ਹੈ ਨਾ, ਅਤੇ ਕੋਲ ਉਹਦੇ ਕੋਲ ਪਾਣੀ ਦਾ ਹੁੰਦਾ ਨਾ, ਗੜਬੀ ਜਿਹੀ ਰੱਖੀ ਹੁੰਦੀ ਗਿੱਲਾ ਕਰ ਕਰ ਬੱਟੀ ਦਾ, ਉਹ ਅਤੇ ਉਹਨੂੰ ਕਹਿੰਦੇ ਵੀ, ਹੈ ਨਾ, ਵੀ ਗਲਤੀ, ਹੈ ਨਾ, ਤੇਰੀ ਆ, ਹੈ ਨਾ, ਬਈ ਕਸੂਰ ਤੇਰਾ ਵਾ, ਬਾਲਣ ਤੂੰ ਲਿਆਇਆ, ਦਾਲ, ਹੈ ਨਾ, ਤਾਂ ਮੱਚੀ ਆ। ਉਹਨੇ ਚੱਕ ਕੇ ਕੁੱਝਾ ਉਹਦੇ ਮਾਰਿਆ ਮੱਥੇ ਚ, ਕਹਿੰਦਾ ਜੇ ਪਤਲਾ ਬਾਣ ਬਟਾਉਣਾ ਤਾਂ ਕਿਸੇ ਹੋਰ ਨੂੰ ਕਰ ਲਓ। ਸੋ ਕੁੱਲ ਮਿਲਾ ਕੇ ਉਹ ਘਾਹ ਚਮਚੌਲਾ ਜਿਹਾ, ਕੌਣ ਜ਼ਿੰਮੇਵਾਰ ਆ, ਇਹ ਆ ਸਰਕਾਰ ਜ਼ਿੰਮੇਵਾਰ ਆ, ਇਨਵੈਸਟਰ ਜ਼ਿੰਮੇਵਾਰ ਆ, ਬੈਂਕ ਜ਼ਿੰਮੇਵਾਰ ਆ, ਇਸ ਵੇਲੇ ਹਨਾ ਮਾਰਕੀਟ ਦੇ ਵਿੱਚ ਇਸ ਕਿਸਮ ਦਾ ਸੈਂਟੀਮੈਂਟ ਆ ਜਿਹਨੂੰ ਵਰਡ ਯੂਜ਼ ਕਰਦੇ ਆ ਮਾਹਰ, ਅਨਸਰਟਨਟੀ।
3: ਸਭ ਗੋਲਮੋਲ ਹੈ।
4: ਹਾਂਜੀ, ਅਨਸਰਟਨਟੀ ਹੋਣ ਕਰਕੇ ਖਰੀਦਣ ਵਾਲੇ ਦਾ ਹੀਆ ਨਹੀਂ ਪੈ ਰਿਹਾ, ਕਿਉਂਕਿ ਉਹਨੂੰ ਇਹ ਲੱਗਦਾ ਬਈ ਮੈਂ ਕਿਤੇ ਮਹਿੰਗਾ ਨਾ ਲੈ ਲਵਾਂ ਅਤੇ ਕੱਲ੍ਹ ਨੂੰ ਮੈਨੂੰ ਇਹ 'ਚੋਂ ਓਨਾ ਪ੍ਰੋਫਿਟ ਜਾਂ ਲਾਭ ਨਹੀਂ ਹੋਣਾ। ਇਸ ਕਰਕੇ ਉਹ ਕਹਿੰਦਾ ਕਿਤੇ ਉਹ ਕੰਮ ਨਾ ਹੋਵੇ ਵੀ ਸਾਵਧਾਨੀ ਹਟੀ, ਦੁਰਘਟਨਾ ਘਟੀ।
3: ਬੇਸਿਕਲੀ ਇੱਕ ਚੀਜ਼ ਜਿਹੜੀ ਹੈ ਨਾ ਉਹ ਤੁਹਾਨੂੰ ਤੰਗ ਕਰਦੀ ਹੈ ਜਦੋਂ ਕੋਈ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਵਾਧਾ ਮਿਲਦਾ ਅਤੇ ਉਹ ਜਦੋਂ ਚੀਜ਼ ਵਾਪਸ ਆਪਣੀ ਔਕਾਤ 'ਚ ਆ ਰਹੀ ਹੁੰਦੀ ਹੈ ਨਾ ਅਤੇ ਉਹ ਤੁਹਾਨੂੰ ਘਾਟਾ ਪ੍ਰਤੀਤ ਹੁੰਦੀ ਹੈ। ਜਿੱਦਾਂ ਮੰਨ ਲਓ ਇੱਕ ਹੈ ਅਤੇ ਉਹ ਕੁੜੀ ਆ ਅਤੇ ਉਹਦਾ ਵਿਆਹ ਧਰਿਆ, ਉਹਨੇ ਮਹਿੰਦੀ ਮੂੰਹਦੀ ਲਾਈ, ਸੋਹਣਾ ਹੁਸਨ ਚੜ੍ਹਾ ਆ, ਪਰ ਹੁਣ ਉਹ ਮਹਿੰਦੀ ਫਿੱਕੀ ਪੈਣੀ ਆ, ਹੁਣ ਉਹ ਵਾਪਸ ਉਹਨੇ ਫਿਰ ਉਸੇ ਰੂਪ 'ਚ ਹੀ ਆਉਣਾ ਅਤੇ ਉਦੋਂ ਫਿਰ ਸਾਨੂੰ ਲੱਗਦਾ ਵਾ ਵੀ ਇਹ ਹੁਣ ਉਹ ਵਾਲਾ ਨਹੀਂ ਹੁਣ ਕੰਮ ਰਿਹਾ। ਮਾਰਕੀਟ ਦੇ ਵਿੱਚ ਇਹ ਚੀਜ਼ ਨਾ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਸੀ ਜੋ ਕਿ ਆਪਾਂ ਕਦੀ ਨਹੀਂ ਮੰਨਦੇ, ਜਾਂ ਫਿਰ ਜਿੱਦਾਂ ਦੇ ਸਾਨੂੰ ਅੰਕੜੇ ਦਿੱਤੇ ਜਾਂਦੇ ਆ ਉਸ ਹਿਸਾਬ ਦੇ ਨਾਲ ਸਾਨੂੰ ਮੰਨਣ ਹੀ ਨਹੀਂ ਦਿੱਤਾ ਜਾਂਦਾ ਵੀ ਇਹਨੇ ਫਿਰ ਵਾਪਸ ਉੱਥੇ ਹੀ ਆਉਣਾ। ਇਹ ਚੀਜ਼ਾਂ ਸ਼ਾਇਦ ਆਪਣੇ 'ਚ ਨਹੀਂ ਆ ਅਤੇ ਚੰਗੀ ਗੱਲ ਇਸ ਕਰਕੇ ਆ ਕਿਉਂਕਿ ਆਪਾਂ ਫਿਰ ਵੀ ਚਲੋ ਮਿਹਨਤ ਕਰਕੇ ਅਤੇ ਆਪਣੇ ਡਟੇ ਆ ਅਤੇ ਪਰ ਉਸ ਡਟੇ ਦੇ ਦਰਮਿਆਨ ਆਪਾਂ ਜੇ ਵੇਖੀਏ ਤਾਂ ਇਹ ਪ੍ਰੈਸ਼ਰ ਈਜ਼ ਕਦੋਂ ਹੋਇਆ ਸਾਡੇ ਤੋਂ? ਕਰੋਨਾ ਤੋਂ ਪਹਿਲਾਂ ਵੀ ਆਪਾਂ ਵੇਖਦੇ ਹਾਂ ਵੀ ਉਦੋਂ ਵੀ ਕੋਈ ਇੱਦਾਂ ਦੀਆਂ ਰਿਪੋਰਟਾਂ, ਉਦੋਂ ਵੀ ਰੌਲਾ ਰੱਪਾ ਆਪਾਂ ਸੁਣਦੇ ਆਏ। ਕਰੋਨਾ ਆਇਆ ਤਾਂ ਫਿਰ ਚਲੋ ਇੱਕ ਇਹਨੂੰ ਜਾਇਜ਼ ਇੱਕ ਰੀਜ਼ਨ ਮਿਲ ਗਿਆ ਵੀ ਵੇਖੋ ਜੀ ਸਾਡੇ ਹੱਥ 'ਤੇ ਕੁਛ ਨਹੀਂ, ਕਿਸੇ ਦੇ ਹੱਥ ਬਸ ਕੁਛ ਨਹੀਂ ਆ, ਇਹ ਤਾਂ ਮਹਾਂਮਾਰੀ ਆ ਨਾ, ਕੁਦਰਤੀ ਕਰੋਪੀ ਆ, ਕੁਛ ਵੀ ਕਿਸੇ ਨੇ
4: ਕੁਛ।
3: ਹਾਂ, ਉਸ ਤੋਂ ਬਾਅਦ ਫਿਰ ਹੁਣ ਆ ਲੜਾਈ ਆ ਗਈ, ਜਾਂ ਉਸ ਤੋਂ ਪਹਿਲਾਂ ਵਿੱਚ ਯੂਕਰੇਨ ਰਸ਼ੀਆ ਦੀ ਵੀ ਆ ਗਈ ਹੈ ਨਾ। ਸੋ ਹੁਣ ਅੱਗੇ ਵੀ ਕੋਈ ਗਰੰਟੀ ਨਹੀਂ, ਬੰਦਾ ਇੱਕ ਆਸ 'ਤੇ ਤੁਰਿਆ ਫਿਰਦਾ ਵੀ ਕੋਈ ਨਹੀਂ ਚਲੋ ਹੁਣ ਗਾਂਹ ਆਪਾਂ ਉਸ ਢੰਗ ਦੇ ਨਾਲ ਆਪਾਂ ਵਰਤਾਂ ਕਰਾਂਗੇ ਅਤੇ ਗਾਂਹ ਵੀ ਕੋਈ ਗਰੰਟੀ ਨਹੀਂ। ਸੋ ਇਸ ਕਰਕੇ ਆਪਾਂ ਇਹ ਕਿਉਂ ਨਾ ਮੰਨ ਕੇ ਚੱਲੀਏ ਵੀ ਹਾਲਾਤ ਇੱਦਾਂ ਦੇ ਹੀ ਰਹਿਣੇ, ਉਹਦੇ ਮੁਤਾਬਿਕ ਆਪਣੀ ਰਣਨੀਤੀ ਬਣਾਈ ਹੈ।
4: ਠੀਕ,
3: ਇਹ ਬੜੀ ਔਖੀ ਚੀਜ਼ ਆ।
4: ਇਹ ਸਿਆਣੇ ਦਾ ਚਲੋ ਇਹ ਕਹਿ ਦਿੰਦੇ ਚਾਦਰ ਵੇਖ ਕੇ ਪੈਰ ਪਸਾਰਨਾ ਚਾਹੀਦਾ, ਪਰ ਉਹ ਬੰਦਾ ਕਹਿੰਦਾ ਕੋਈ ਨਹੀਂ ਗੋਡੇ ਜੇ ਮੋੜ ਕੇ ਪੈ ਜਾਂਦੇ। ਚਾਦਰ ਤਾਂ ਆਪਾਂ ਨੂੰ ਪਤਾ ਹੀ ਐਡੀ ਕੀ ਰਹਿਣੀ,
3: ਚਾਦਰ ਨੂੰ ਉੱਡੀ ਰਹਿਣੀ ਆ। ਨਹੀਂ, ਚਾਦਰ ਚਲੋ ਬੰਦਾ ਵਧਾ ਵੀ ਲੈਂਦਾ, ਹੋਰ ਵਧੇਰੇ ਵੀ ਕਰ ਲੈਂਦਾ, ਪਰ ਗੱਲ ਇਹ ਆ ਵੀ ਕਦੋਂ ਕ ਆਪਾਂ ਇੱਥੇ ਇੱਕ ਚੀਜ਼ ਦੇ ਉੱਤੇ ਤਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਅਤੇ ਇੱਕ ਚੀਜ਼ ਦੇ ਉੱਤੇ ਹਮੇਸ਼ਾ ਆਪਾਂ ਮਾਰ ਖਾਂਦੇ ਹਾਂ ਕਿ ਆਪਾਂ ਹਮੇਸ਼ਾ ਮੰਨ ਕੇ ਚੱਲਦੇ ਹਾਂ ਵੀ ਜਿੱਦਾਂ ਦੇ ਹੁਣ ਹਾਲਾਤ ਆ ਇੱਦਾਂ ਦੇ ਗਾਂਹ ਚੱਲਦੇ ਰਹਿਣੇ, ਜਿੱਦਾਂ ਦੀ ਹੁਣ ਕਮਾਈ ਇੱਦਾਂ ਹੀ ਗਾਂਹ ਚੱਲਦੀ ਰਹਿਣੀ ਆ, ਜਿੱਦਾਂ ਹੁਣ ਸੇਵਿੰਗ ਹੈ ਇੱਦਾਂ ਹੀ ਗਾਂਹ ਚੱਲਦੀ ਰਹਿਣੀ ਆ ਅਤੇ ਉਹ ਸੇਵਿੰਗ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਉਹ ਗੱਲ ਜਿੱਦਾਂ ਤੁਸੀਂ ਦੱਸਿਆ ਵੀ ਚਾਰ ਦੇ ਮੁਕਾਬਲੇ ਹੁਣ ਅੱਠ ਲੋਨ ਹੋ ਗਿਆ, ਅਤੇ ਉਹ ਜਦੋਂ ਅੱਠ ਲੋਨ ਹੋਇਆ ਤਾਂ ਉਹ ਐਵੇਂ ਥੋੜ੍ਹੀ ਹੋਇਆ ਵਾ, ਉਹ ਇਸ ਕਰਕੇ ਹੋਇਆ ਕਿਉਂਕਿ ਸਾਨੂੰ ਨੌਕਰੀ ਚੰਗੀ ਮਿਲ ਗਈ ਜਾਂ ਕਾਰੋਬਾਰ 'ਚੋਂ ਠੀਕ ਠਾਕ ਮੁਨਾਫਾ ਆਉਣ ਲੱਗ ਪਿਆ, ਅਤੇ ਉਹ ਜਦੋਂ ਡਾਊਨ ਆਉਂਦਾ ਵਾ ਫਿਰ ਉਹ ਚੀਜ਼ ਹੈ। ਵੇਖੋ ਆਪਾਂ ਦੋਹਰਾ ਸਫ਼ਰ ਕਰਦੇ ਹਾਂ, ਇੱਕ ਤਾਂ ਨੌਕਰੀ ਅਤੇ ਕਾਰੋਬਾਰ ਦੇ ਪੱਖੋਂ ਆਪਾਂ ਸਫ਼ਰ ਕਰਦੇ ਹਾਂ, ਉੱਥੇ ਸਾਡੀ ਚਿੰਤਾ ਵੱਧਦੀ ਹੈ, ਪਰੇਸ਼ਾਨੀ ਉੱਥੇ ਤੰਗ ਕਰਦੀ ਹੈ, ਅਤੇ ਦੂਸਰਾ ਫਿਰ ਉੱਧਰ ਖਰਚੇ ਨਹੀਂ ਮੇਨਟੇਨ ਹੁੰਦੇ, ਉਹ ਇੱਕ ਅਲੱਗ ਪਰੇਸ਼ਾਨੀ ਆ। ਸਾਨੂੰ ਲੱਗਦਾ ਵਾ ਵੀ ਇਹ ਦੋਵੇਂ ਇਕੱਠੀਆਂ ਹੀ ਨੇ, ਪਰ ਇਹ ਤੁਹਾਨੂੰ ਦੋਵੇਂ ਥਾਈਂ ਪਰੇਸ਼ਾਨ ਕਰ ਰਹੀਆਂ ਹੁੰਦੀਆਂ।
4: ਮੇਰਾ ਖਿਆਲ ਆਪਾਂ ਨੂੰ ਇਸ ਟੌਪਿਕ ਨਾਲੋਂ ਇੱਕ ਹੋਰ ਟੌਪਿਕ ਕਦੇ ਭਵਿੱਖ 'ਚ ਕਰਨਾ ਚਾਹੀਦਾ, ਬੰਦੇ ਦਾ ਮਨੀ ਨਾਲ ਕੀ ਰਿਲੇਸ਼ਨਸ਼ਿਪ ਹੋਣਾ ਚਾਹੀਦਾ। ਇਹ ਮੇਰਾ ਖਿਆਲ ਆ ਇਸ ਸਮੇਂ ਦਾ ਸਾਰਿਆਂ ਨਾਲੋਂ ਵੱਡਾ ਸਟ੍ਰੈਸ ਆ, ਦਿਮਾਗੀ ਬੋਝ ਆ। ਆਮਦਨ ਹੀਲੇ ਵਸੀਲੇ ਇਹ ਵਧਣ ਤਾਂ ਹੀ ਤੁਸੀਂ ਸੌਖੇ ਰਹਿ ਸਕਦੇ ਹੋ, ਜਾਂ ਤੁਸੀਂ ਜਿੰਨੇ ਹੈਗੇ ਆ ਉਹਦੇ ਵਿੱਚ ਵੀ ਖੁਸ਼ ਰਹਿ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਡਿਸਕਸ਼ਨ ਮੰਗਦੀਆਂ ਅਤੇ ਅਕਲ ਪੱਖੋਂ ਨਹੀਂ ਇਹ ਮੰਗਦੀਆਂ। ਆਪਾਂ ਨੂੰ ਲੱਗਦਾ ਵੀ ਭਾਅ ਜੀ ਇਹ ਬੜੀ ਸਿਆਣੀ ਗੱਲ ਕੀਤੀ, ਸਿਆਣਾ ਸਿਉਣਾ ਸਭ ਰੈਲੇਟਿਵ ਆ, ਇਹ ਕੋਈ ਅਟਲ ਸੱਚ ਨਹੀਂ ਜਿਹੜੀ ਗੱਲ ਆਪਾਂ ਕਹਿਤੀ। ਕਹਿਣ ਨੂੰ ਕਈ ਗੱਲਾਂ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਵੀ ਹਾਂ ਯਾਰ ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ। ਉਸ ਹਿਸਾਬ ਨਾਲ ਤਾਂ ਮੈਂ ਘਰ ਹੀ ਨਾ ਲੈਂਦਾ ਆਪਦਾ, ਮੇਰੇ ਕੋਲ ਪੈਸੇ ਹੀ ਹੈ ਨਹੀਂ ਸੀਗੇ, ਹੈ ਨਾ। ਮੈਂ 10% ਡਾਊਨ ਪੇਮੈਂਟ ਦਿੱਤੀ, ਕਿਸ਼ਤਾਂ ਕਰਾਈਆਂ ਅਤੇ ਹੈ ਨਾ ਕਰ ਲਿਆ, ਉਸ ਹਿਸਾਬ ਨਾਲ ਤਾਂ ਉਹ ਫਾਰਮੂਲਾ ਹੀ ਫੇਲ ਆ। ਫਿਰ ਇਹਦਾ ਮਤਲਬ ਇਹ ਹੋ ਗਿਆ ਨਾ ਵੀ ਮੈਂ ਕਹਿਣ ਵਾਸਤੇ ਹੀ ਆ ਉਹ, ਅਤੇ ਅਸਲ ਮਾਨਿਆਂ 'ਚ ਤੁਹਾਨੂੰ ਪਰਤਾਇਆ ਹੀ ਨਹੀਂ। ਫਿਰ ਉਹ ਬੈਂਕ ਜਾਂ ਦੂਜੇ ਸਿਆਣੇ ਲੋਕ ਕੈਲਕੂਲੇਟਡ ਰਿਸਕ ਕਹਿਣਾ ਸ਼ੁਰੂ ਕਰ ਦਿੰਦੇ ਆ। ਪਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਸੁਤੇ ਸਿੱਧ ਜ਼ਿਹਨ 'ਚੋਂ ਉਦੋਂ ਹੀ ਨਿਕਲ ਸਕਦੀਆਂ ਜੇ ਤੁਹਾਡਾ ਪੈਸੇ ਨਾਲ ਮਨੀ ਨਾਲ ਰਿਲੇਸ਼ਨਸ਼ਿਪ ਤੁਹਾਨੂੰ ਪਤਾ ਮੇਰਾ ਕੀ ਆ। ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਰਨੋਂ ਹਟ ਜਾਓਗੇ ਵੀ ਆਹ ਘੱਟ ਗਿਆ, ਵਿਆਜ ਵੱਧ ਗਿਆ, ਆਹ ਹੋ ਗਿਆ, ਲੁੱਟ ਲਏ, ਮਰ ਗਏ, ਇਨਵੈਸਟਮੈਂਟ ਪ੍ਰੋਪਰਟੀ ਲਈ ਸੀ ਜਿੰਨੇ ਦੀ ਗਈ ਸੀ ਓਨੇ ਹੀ ਵਾਪਸ ਮੁੜੇ ਹੁਣ ਇੰਨਾ ਹੀ ਬੜਾ। ਇਹ ਸਾਰੀਆਂ ਚੀਜ਼ਾਂ ਉਦੋਂ ਹਰਟ ਕਰਦੀਆਂ ਜਦੋਂ ਤੁਸੀਂ ਖਿਲਾਰਾ ਬਹੁਤ ਜ਼ਿਆਦਾ ਪਾ ਲੈਂਦੇ ਹੋ। ਪਰ ਇਹ ਕਿਸੇ ਹੋਰ ਟੋਪਿਕ ਦੀਆਂ ਗੱਲਾਂ। ਆਪਣੀ ਟੋਪਿਕ ਅੱਜ ਇਹ ਆ ਵੀ ਇਸ ਵੇਲੇ ਰੀਅਲ ਅਸਟੇਟ ਦਾ ਕੀ ਹਾਲ ਆ, ਕੀ ਜੋ ਅਸੀਂ ਅਖਬਾਰਾਂ 'ਚ ਨਿਊਜ਼ ਵੈਬਸਾਈਟਸ 'ਤੇ ਪੜ੍ਹ ਰਹੇ ਹਾਂ, ਤੁਸੀਂ ਸਾਨੂੰ ਫੋਨ ਕਰਕੇ ਅੱਜ ਇਹ ਦੱਸਣਾ ਵੀ ਹਾਂ ਵਾਕਈ ਹਾਲਾਤ ਮਾੜੇ ਆ, ਜਾਂ ਸਾਨੂੰ ਲੱਗਦਾ ਵੀ ਅਸੀਂ ਦੋਨੋਂ ਜਾਣੇ ਪੜ੍ਹ ਪੜ੍ਹ ਕੇ ਖਬਰਾਂ ਸੁਣ ਸੁਣ ਕੇ ਬੋਲੇ ਜਿਹੇ ਹੋਏ ਪਏ ਹਾਂ। ਅਸਲ ਮਾਨਿਆਂ 'ਚ ਹੋ ਸਕਦਾ ਫੀਲਡ ਵਿੱਚ ਓਨਾ ਨਾ ਹੋਵੇ ਅਸਰ, ਉਹ ਫਿਰ ਸਾਨੂੰ ਸਾਡੇ ਸੁਣਨ ਵਾਲਿਆਂ ਤੋਂ ਪਤਾ ਲੱਗਦਾ ਵੀ ਨਹੀਂ ਦੇਖੋ ਮਾਰਕੀਟ 'ਚ ਹੈ ਤਾਂ ਹੈ ਇਹ, ਜਾਂ ਜਿਹਨੇ ਫਸਟ ਹੈਂਡ ਐਕਸਪੀਰੀਅੰਸ ਕੀ ਆ, ਹੋ ਸਕਦਾ ਕਿਸੇ ਨੇ ਘਰ ਵੇਚਣਾ ਲਾਇਆ ਹੋਵੇ, 4 ਮਹੀਨੇ ਹੋ ਗਏ ਹੁਣ ਘਰ ਨਾਲ ਨਿਕਲਿਆ ਹੋਵੇ, ਅਤੇ ਗੁਆਂਢੀਆਂ ਦਾ 3 ਮਹੀਨਿਆਂ 'ਚ ਮਹੀਨੇ 'ਚ ਨਿਕਲ ਗਿਆ ਸੀ, ਹੈ ਨਾ। ਇੱਦਾਂ ਦੀਆਂ ਆਪਾਂ ਨੂੰ ਰੀਅਲ ਲਾਈਫ ਐਗਜ਼ਾਮਪਲਸ ਆਪਾਂ ਅੱਜ ਆਪਣੇ ਸੁਣਨ ਵਾਲਿਆਂ ਤੋਂ ਵੀ ਸੁਣਨੀ ਆ, ਜਾਂ ਕੋਈ ਇਨਵੈਸਟਰ ਆ, ਇੱਕ ਘਰ ਆ, ਦੂਜਾ ਘਰ ਹੁਣ ਲੈਣ ਦੀ ਸੋਚ ਰਿਹਾ ਸੀ, ਉਹਨੇ ਪੈਸੇ ਹੋਲਡ ਰੱਖ ਲਏ, ਕੁਛ ਇੱਦਾਂ ਦੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲ ਸਕਦੀਆਂ ਅੱਜ।
3: ਨਹੀਂ ਬਿਲਕੁਲ, ਆਪਣੇ ਆਪਣੇ ਤਰੀਕੇ ਹੁੰਦੇ ਆ ਜਿੱਦਾਂ ਆਪਾਂ ਮਾਰਕੀਟ ਨੂੰ ਵੇਖਦੇ ਹਾਂ ਵੀ ਹੁਣ ਮਾਰਕੀਟ ਕਿੱਧਰ ਜਾ ਰਹੀ ਆ, ਆਪਾਂ ਰਾਵਾਂ ਦੇ ਵਿੱਚ ਤੁਰੇ ਫਿਰਦੇ ਵੇਖਦੇ ਹਾਂ ਵੀਕੈਂਡ ਦੇ ਉੱਤੇ ਵੀ ਜਾਥਾ ਜਗ੍ਹਾ ਜਗ੍ਹਾ ਦੇ ਉੱਤੇ ਬੋਰਡ ਲੱਗੇ ਹੁੰਦੇ ਆ ਵੀ ਅੱਜ ਇੱਥੇ ਆਕਸ਼ਨ ਆ, ਸਾਨੂੰ ਦੂਰੋਂ ਨਿਗਾਹ ਜਿਹਾ ਸਾਈਨ ਮਿਲ ਜਾਂਦਾ ਵੀ ਤੀਰ ਜੇ ਵਾਲਾ ਵੀ ਇੱਧਰਲੇ ਪਾਸੇ ਨੂੰ ਘਰ ਓਪਨ ਆ, ਜਾਂ ਕੋਈ ਨਾ ਕੋਈ ਨੋਟੀਫਿਕੇਸ਼ਨ ਆ ਜਾਂਦੀ, ਜਾਂ ਜਿੱਥੇ ਤੁਸੀਂ ਪਹਿਲਾਂ ਭਲਿਆਂ ਵੇਲਿਆਂ 'ਚ ਕਿਤੇ ਜਾ ਕੇ ਘਰ ਘੁਰ ਵੇਖਣ ਗਏ ਹੋ ਜਦੋਂ ਤੁਸੀਂ ਲਿਆ ਸੀ, ਤਾਂ ਉਹਨਾਂ ਕੋਲ ਡਾਟਾਬੇਸ ਤੁਹਾਡਾ ਪਿਆ ਹੁੰਦਾ ਵਾ, ਉਹ ਤੁਹਾਨੂੰ ਕੁਛ ਨਾ ਕੁਛ ਭੇਜੀ ਪੁੱਜੀ ਜਾਂਦੇ। ਸੋ ਇਹ ਸਾਰੀਆਂ ਚੀਜ਼ਾਂ, ਜਾਂ ਫਿਰ ਤੁਹਾਡੇ ਆਸ ਪਾਸ ਜਦੋਂ ਤੁਸੀਂ ਮਹਿਫਲਾਂ 'ਚ ਬਹਿੰਦੇ ਹੋ ਤਾਂ ਉੱਥੇ ਵੀ ਕਨਵਰਸੇਸ਼ਨ ਇਹ ਹੁੰਦੀ ਆ, ਉੱਥੋਂ ਤੁਹਾਨੂੰ ਆਈਡੀਆ ਮਿਲਦਾ, ਫਿਰ ਅਖਬਾਰਾਂ 'ਤੇ ਚਲੋ ਨਾਲ ਇਹ ਕਾਰੀ ਕਾਰੀ ਦੀਆਂ। ਇੱਕ ਹੋਰ ਮੇਰਾ ਇੱਕ ਹੋਰ ਤਰੀਕਾ ਵਾ ਅੱਜ ਕੱਲ੍ਹ, ਮੈਨੂੰ ਉਹ ਵੀ ਬੜਾ ਵਾਜਬ ਜਿਹਾ ਲੱਗਦਾ, ਉੱਥੋਂ ਵੀ ਬੜੀ ਸਟੀਕ ਜੀ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈ। ਜਦੋਂ ਰੀਅਲ ਸਟੇਟਾਂ ਵਾਲੇ ਬਹੁਤ ਜ਼ਿਆਦਾ ਟਿਕਟੋਕਾਂ ਜੀਆਂ ਪਾਉਣ ਲੱਗ ਪੈਣ ਨਾ, ਇਹਦਾ ਮਤਲਬ ਵੀ ਉਦੋਂ ਵੀ ਵਿਹਲੇ ਬੈਠੇ ਆ, ਕਿਉਂਕਿ ਇਹ ਵਿਹਲ ਦੀਆਂ ਚੀਜ਼ਾਂ ਨੇ ਨਾ ਇਹ, ਆਪਾਂ ਹੁਣ ਮੰਨ ਲਓ ਮੈਂ ਜੇ ਘਰ ਬੈਠਾ ਵਾਂ ਤਾਂ ਫਿਰ ਹੀ ਮੈਂ ਇਹ ਕੰਮ ਕਰੂੰ, ਨਹੀਂ ਤਾਂ ਬੰਦੇ ਕੋਲ ਵਿਹਲ ਹੀ ਨਹੀਂ ਮਿਲਦਾ, ਬੰਦਾ ਪ੍ਰੋਪਰਟੀ ਵਿਖਾਉਣ ਗਿਆ, ਲੈਣ ਗਿਆ, ਕੋਈ ਆਇਆ, ਕੋਈ ਦਿਸ, ਕੋਈ ਦੈਟ, ਵੀ ਇਹ ਕੰਮ ਬੜਾ ਸਟ੍ਰੈਸ ਵਾਲਾ, ਬੜੇ ਝਮੇਲੇ ਵਾਲਾ, ਅਤੇ ਉਹ ਉੱਥੋਂ ਵੀ ਤੁਹਾਨੂੰ ਇਹ ਆਈਡੀਆ ਮਿਲਦਾ ਵੀ ਹੁਣ ਥੋੜ੍ਹਾ ਜਿਹਾ ਮਾਰਕੀਟ ਦੇ ਵਿੱਚ
4: ਟਿਕਟੋਕ ਟਿਕੀ ਹੈ, ਤੇ
3: ਹਾਂ ਇਹ ਥੋੜ੍ਹਾ ਜਿਹਾ ਤਾਂ
4: ਉਦੋਂ ਟਿਕਾ ਵਾ, ਟਿਕਟੋਕ ਹਿੱਲੀ ਆ ਤੇ ਉਦੋਂ ਸਮਝ ਲਓ ਫਿਰ ਸਾਰਾ ਕੁਛ ਹੀ ਹਿੱਲਿਆ,
3: ਸਾਰਾ ਕੁਛ ਹੀ ਹਿੱਲਿਆ। ਸੋ ਖੈਰ, ਤੁਸੀਂ ਇਸੇ ਵਿਸ਼ੇ ਦੇ ਉੱਤੇ ਸਾਂਝ ਪਾਇਓ, ਪਰ ਅਗਲੇ ਹਿੱਸੇ ਦੇ ਵਿੱਚ ਆ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਤੁਹਾਨੂੰ ਕੀ ਲੱਗਦਾ ਵਾ, ਤੁਸੀਂ ਕੀ ਇਹ ਬੋਝ ਮਹਿਸੂਸ ਕਰ ਰਹੇ ਹੋ, ਜੇ ਕਰ ਰਹੇ ਹੋ ਤਾਂ ਕਿਹੜੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਮੈਨੇਜ ਕਰ ਰਹੇ ਹੋ, ਉਹ ਵੀ ਜੇ ਤੁਸੀਂ ਠੀਕ ਲੱਗੇ ਤਾਂ ਜ਼ਰੂਰ ਸਾਂਝ ਪਾਇਓ। ਸੋ ਆਸ ਪਾਸ ਕੀ ਤੁਸੀਂ ਵੇਖਦੇ ਹੋ, ਕਿਉਂਕਿ ਕਈ ਵਾਰੀ ਹੁੰਦਾ ਵਾ ਵੀ ਸਾਡੇ ਯਾਰੀ ਦੋਸਤੀ ਦੇ ਵਿੱਚ ਕਈ ਬਿਲਕੁਲ ਹੀ ਐਜ 'ਤੇ ਚੱਲਦੇ ਆ, ਬਿਲਕੁਲ ਨੱਕੋ ਪਾਏ ਚੱਲਦੇ, ਹੈ ਨਾ, ਮਾੜਾ ਜਿਹਾ ਇੱਧਰ ਹੋਏ ਗਏ, ਮਾੜਾ ਜਿਹਾ ਉੱਧਰ ਹੋਏ ਗਏ, ਸੋ ਉਹਨਾਂ ਤੋਂ ਵੀ ਤੁਹਾਨੂੰ ਪਤਾ ਲੱਗ ਜਾਂਦਾ, ਕਿਉਂਕਿ ਜਦੋਂ ਇੱਦਾਂ ਦੇ ਹਾਲਾਤ ਬਣਦੇ ਨੇ ਨਾ ਤਾਂ ਫਿਰ ਮਸਲਾ ਸਿਰਫ ਇੱਕ ਨਹੀਂ ਹੁੰਦਾ, ਫਿਰ ਤਾਂ ਆਹ ਜਿਹੜੀ ਸਫੋਕੇਸ਼ਨ ਇਹ ਤਾਂ ਹੁੰਦੀ ਹੈ, ਫਿਰ ਦੂਸਰੇ ਬੜੇ ਸਾਈਡ ਇਫੈਕਟ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਪਿਛਲੇ ਹਫ਼ਤੇ ਵੀ ਇੱਕ ਡਿਸਕਸ ਕੀਤਾ, ਫਿਰ ਤੁਹਾਡੇ ਪੈਸੇ ਮਰਨ ਦੇ ਵੀ ਬੜੇ ਚਾਂਸ ਹੋ ਜਾਂਦੇ। ਮੰਨ ਲਓ ਤੁਸੀਂ ਮਾਰਕੀਟ ਡਾਊਨ ਗਈ ਆ, ਤੁਸੀਂ ਉਧਾਰ ਸੁਧਾਰ ਕਿਸੇ ਨੂੰ ਦਿੱਤਾ ਵਾ, ਅਤੇ ਅਗਲੇ ਦੀ ਵੀ ਵਾਹ ਨਹੀਂ ਰਹਿੰਦੀ ਅਤੇ ਤੁਹਾਨੂੰ ਵੀ ਲੋੜ ਪੈ ਜਾਂਦੀ ਹੈ। ਸੋ ਬੜੇ ਬੜਾ ਬੜਾ ਕੁਛ ਇਹਦੇ ਸਾਈਡ ਇਫੈਕਟ ਬਹੁਤ ਨੇ, ਰਿਲੇਸ਼ਨ ਬਹੁਤ ਖਰਾਬ ਹੁੰਦੇ ਨੇ ਸਟ੍ਰੈਸ ਦੇ ਕਰਕੇ, ਯਾਰੀਆਂ ਦੋਸਤੀਆਂ ਚਲੀ ਜਾਂਦੀਆਂ, ਹੈ ਨਾ।
4: ਕਹਿੰਦਾ ਇਹਨੇ ਮੈਨੂੰ ਫਸਾਤਾ, ਉਦੋਂ ਉਹ ਕਹਿੰਦਾ ਤੇਰਾ ਕੈਲਕੂਲੇਟਡ ਰਿਸਕ ਸੀ, ਤੈਨੂੰ ਕਿਹੜਾ ਨਾ ਪਤਾ ਸੀ, ਫਿਰ ਇਹੋ ਜਿਹੀਆਂ ਗੱਲਾਂ ਇੱਧਰੋਂ ਉੱਧਰੋਂ ਹੈ ਨਾ ਘੁੰਮ ਫਿਰ ਕੇ ਤੁਹਾਡੇ ਦਿਮਾਗ ਨੂੰ ਹਰਟ ਕਰਦੀਆਂ। ਪਰ ਕੋਈ ਨਹੀਂ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਜਦੋਂ ਮੁੜਾਂਗੇ ਤਾਂ ਉਹਨਾਂ ਲੋਕਾਂ ਲਈ ਜਿਨ੍ਹਾਂ ਲਈ ਇਹ ਸ਼ਬਦ ਨਵੇਂ ਆ, ਕੈਪੀਟਲ ਗੇਨਸ ਟੈਕਸ ਦੇ ਨਾਲ ਨੈਗੇਟਿਵ ਗੇਅਰਿੰਗ, ਉਹ ਵੀ ਥੋੜ੍ਹੀ ਬਹੁਤ ਐਕਸਪਲੇਨ ਕਰ ਦਾਂਗੇ, ਥੋੜ੍ਹਾ ਬਹੁਤਾ ਡਾਟਾ ਕਰਦੀ ਨਹੀਂ ਮੈਂ, ਆਪੇ ਡਾਟਾ ਹੋਈ ਡਾਟਾ ਵੀ ਸ਼ੇਅਰ ਕਰ ਲਾਂਗੇ
3: ਆ ਕੇ, ਅਤੇ ਫਿਰ ਆਪਾਂ ਕਰਦੇ ਹਾਂ ਗੱਲਬਾਤ ਇੱਕ ਨਿੱਕੀ ਜਿਹੀ ਬ੍ਰੇਕ। ਰੇਡੀਓ ਹਾਂਜੀ 1674 AM।

0: ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
2: ਦੇਖੋ ਸੱਚ ਬਤਾ ਦੋ।
3: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਜਗਜੀਤ ਸੰਧੂ ਫਿਲਮ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
4: ਭੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 Set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Kori naal. Radio Hanji de hawale naal pao, 3 saal di free service. Chadston Ford, ready, set, Ford. Ki hoya? ਇਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ
5: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
6: ਆਪਣੇ ਘਰ ਕੋ ਇਲੈਕਟ੍ਰਿਕ ਬਣਾਨੇ ਕੀ ਸੋਚ ਰਹੇ ਹੈਂ? ਐਸਾ ਕਰਨਾ ਆਪਕੀ ਸੋਚ ਸੇ ਅਧਿਕ ਆਸਾਨ ਹੋ ਸਕਤਾ ਹੈ। ਈਜ਼ੀ ਇਲੈਕਟ੍ਰਿਕ SEC ਆਪਕੋ ਛੂਟ ਔਰ ਬਚਤ ਕਾ ਹਿਸਾਬ ਲਗਾਨੇ, ਉਪਕਰਨੋ ਕੀ ਤੁਲਨਾ ਕਰਨੇ ਔਰ ਭਰੋਸੇਮੰਦ ਕਾਰੀਗਰੋ ਕੀ ਖੋਜ ਕਰਨੇ ਮੇਂ ਸਹਾਇਤਾ ਦੇਤਾ ਹੈ। ਯੇ ਸਭ ਕੁਛ ਏਕ ਹੀ ਸਥਾਨ ਪਰ। ਆਪ ਬਿਜਲੀ ਕੇ ਬਿਲੋਂ ਪਰ ਪ੍ਰਤੀ ਵਰਸ਼ $2,000 ਸੇ ਅਧਿਕ ਕੀ ਬਚਤ ਕਰ ਸਕਤੇ ਹੈਂ। ਸ਼ੁਰੂ ਕਰਨੇ ਕੇ ਲੀਏ ਤਿਆਰ ਹੈਂ? ਈਜ਼ੀ ਇਲੈਕਟ੍ਰਿਕ SEC.com.au ਪਰ ਜਾਏ। ਬਿਜਲੀ ਕੇ ਬਿਲੋਂ ਪਰ ਬਚਤ ਕਰਨਾ SEC ਕੇ ਸਾਥ ਇੱਕ ਬਹੁਤ ਹੀ ਸਰਲ ਪ੍ਰਕਿਰਿਆ ਹੈ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਪ੍ਰਾਧਿਕ੍ਰਿਤ।
7: ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ

ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਜ਼ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1600 74 ਗਾਣਾ ਤੁਸੀਂ ਸੁਣ ਰਹੇ ਸੀ ਦੇਬੀ ਮਖਸੂਸਪੁਰੀ ਜੀ ਦੀ ਆਵਾਜ਼ ਦੇ ਵਿੱਚ ਅਤੇ ਇਹਨਾਂ ਦੀ ਫਿਲਮ ਦੇ ਵਿੱਚੋਂ ਇਹ ਗਾਣਾ 40 ਦਿਨ ਫਿਲਮ ਦੀ ਪ੍ਰਮੋਸ਼ਨ ਦੇ ਲਈ ਆਸਟ੍ਰੇਲੀਆ ਦੇ ਵਿੱਚ ਆਏ ਨੇ ਅਤੇ ਅੱਜ ਦਿਨ ਖਾਸ ਕਿਉਂਕਿ ਅੱਜ ਦੇ ਦਿਨ ਇਹਨਾਂ ਦਾ ਜਨਮ ਦਿਨ ਵੀ ਆ ਹੈਪੀ ਬਰਥਡੇ ਟੂ ਯੂ ਵੀ ਅੱਜ ਇਹਨਾਂ
1: ਕੀ ਬਾਤ ਹੈ ਜੀ
0: ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਗੱਲਾਂ ਰੀਅਲ ਸਟੇਟ ਦੀਆਂ ਚੱਲ ਰਹੀਆਂ ਨੇ ਅਤੇ ਉਹਨਾਂ ਹੀ ਗੱਲਾਂ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਪਰ ਥੋੜ੍ਹੀ ਜਿਹੀ ਤੁਹਾਨੂੰ ਆਪਾਂ ਜਾਣਕਾਰੀ ਦੇ ਦਈਏ ਇੱਕ ਤਾਂ ਫਿਲਮ ਜਿਹੜੀ 40 ਦਿਨ ਤਿਆਰ ਬਾਅਦ ਤਿਆਰ ਪਰ ਉਸ ਤੋਂ ਪਹਿਲਾਂ ਫਿਲਮ ਇਸੇ ਹਫ਼ਤੇ ਓਏ ਭੋਲੇ ਓਏ 2 ਰਿਲੀਜ਼ ਹੋ ਜਾਣੀ ਆ ਸੋ ਇਸ ਫਿਲਮ ਨੂੰ ਤੁਸੀਂ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਅਤੇ ਵੇਖ ਸਕਦੇ ਹੋ ਕਿੱਥੇ ਕਿੱਥੇ ਤੁਹਾਡੇ ਲਾਗੇ ਲੱਗੀ ਆ ਉਹ ਤੁਸੀਂ ਆਪ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਸਰਚ ਮਾਰ ਲਿਓ ਸੋ ਇਸੇ ਸ਼ੁੱਕਰਵਾਰ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਅਤੇ ਉਸ ਤੋਂ ਫਿਰ ਹਾਂ ਡੇਟ ਬਣ ਜਾਂਦੀ ਆ 12 ਜੂਨ ਨੂੰ ਅਤੇ ਜਿਹੜੀ 40 ਦਿਨ ਹੈ ਇਸ ਤੋਂ ਅਗਲੇ ਹਫ਼ਤੇ ਰਿਲੀਜ਼ ਹੋ ਜਾਣੀ ਹੈ ਇਹ ਹੋਣੀ ਆ 19 ਤਰੀਕ ਨੂੰ ਸੋ ਇਹ ਦੋ ਫਿਲਮਾਂ ਨੇ ਅਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਹੁਣ

0: ਲਗਭਗ ਹਰ ਹਫ਼ਤੇ ਫਿਲਮ ਆ ਰਹੀ ਆ ਅਤੇ ਆਉਣੀ ਆ, ਅਤੇ ਇਸ ਮਹੀਨੇ ਦੇ ਵਿੱਚ ਵੀ ਜਿਹੜੀ ਇੱਕ ਹੋਰ ਫਿਲਮ ਰਿਲੀਜ਼ ਦੇ ਦੇ ਤਿਆਰ ਆ 26 ਤਰੀਕ ਨੂੰ, ਉਹ ਆ ਕੈਰੀਓਨ ਜੱਟਾ। ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਹੜ ਵੇਖ ਰਹੇ ਹੋਵੋਗੇ, ਕਰੀ ਫਿਰ ਤੋਂ ਪ੍ਰਮੋਸ਼ਨ ਦਾ, ਅਤੇ ਇਹ ਸਾਰਾ ਕੁਛ ਇਸ ਕਰਕੇ ਕਿਉਂਕਿ ਫਿਲਮਾਂ ਹੁਣ ਬੈਕ ਟੂ ਬੈਕ ਬਹੁਤ ਸਾਰੀਆਂ, ਅਤੇ ਚੜ੍ਹਦੀ ਕਲਾ ਜੇ ਤੁਸੀਂ ਨਹੀਂ ਵੇਖੀ ਤਾਂ ਹਲੇ ਸਿਨੇਮੇ ਘਰਾਂ ਦੇ ਵਿੱਚ ਇਹ ਫਿਲਮ ਲੱਗੀ ਆ। ਅਤੇ ਜੇ ਤੁਸੀਂ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਵੇਖਣਾ ਤਾਂ ਸੋਲਡ ਆਊਟ ਪਈ ਹੋ ਚੁੱਕਾ, ਜਿਨ੍ਹਾਂ ਨੇ ਟਿਕਟਾਂ ਲਈਆਂ ਨੇ ਉਹ ਤੁਸੀਂ ਕਰਿਓ ਇੰਜੋਏ। ਅਤੇ ਫਿਲਮ ਜਿਹੜੀ ਅਲਫਾ ਆ ਉਹਦਾ ਪੋਸਟਪੋਨ ਹੋ ਗਿਆ ਜੀ, ਆਲੀਆ ਭੱਟ ਵਾਲੀ, ਇਹ ਹਾਲੇ ਨਵੀਂ ਡੇਟ ਆਊਗੀ ਅਤੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਆਪਾਂ ਵਾਪਸ ਗੇਅਰ ਪਾਉਂਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ, ਪ੍ਰੋਪਰਟੀ ਦੀਆਂ ਗੱਲਾਂ ਬਾਤਾਂ। ਇਸ ਟਾਈਮ ਮਾਰਕੀਟ ਦੇ ਵਿੱਚ ਜੋ ਹਿਲ ਜੁਲ, ਜੋ ਗੱਲਾਂ ਬਾਤਾਂ, ਜੋ ਇੱਕ ਖੜੋਤ ਆਈ ਆ ਪ੍ਰੋਪਰਟੀ, ਚਾਹੇ ਸਸਤੀ ਤਾਂ ਭਾਵੇਂ ਨਾ ਹੋਈ ਹੋਵੇ ਪਰ ਵਿਕ ਨਹੀਂ ਰਹੀ ਇਸ ਟਾਈਮ ਦੇ ਉੱਤੇ, ਇਹ ਵੀ ਇੱਕ ਸਮੱਸਿਆ ਕਈਆਂ ਦੇ ਲਈ। ਕਈਆਂ ਨੇ ਇਹ ਆਸਾਂ ਮਰੀਦਾਂ ਲਾਈਆਂ ਸੀ ਵੀ ਇੰਨੇ ਕੁ ਚਿਰ ਤੱਕ ਤਿਆਰ ਹੋ ਜਾਣਾ ਅਤੇ ਇੰਨੇ ਕੁ ਮਹੀਨਿਆਂ 'ਚ ਵਿਕ ਜਾਣਾ ਅਤੇ ਫਿਰ ਆਪਾਂ ਇਹੋ ਹੀ ਪੈਸੇ ਗਾਂਹ ਘੁੰਮਾ ਦੇਣੇ ਆ, ਜਾਂ ਫਿਰ ਇੰਨੇ ਕੁ ਚਿਰ ਤੱਕ ਜਿਹੜੇ ਫੜੇ ਆ ਉਹ ਆਪਾਂ ਲਾ ਦੇਣੇ, ਸਾਹ ਸੌਖਾ ਹੋ ਜਾਣਾ। ਪਰ ਹੁਣ ਮਾਰਕੀਟ ਹੋ ਗਈ ਹੈ ਸਟੱਕ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
1: ਜੀ। ਬਹੁਤ ਮਿਹਰਬਾਨੀ ਰਣਜੋਤ, ਅਤੇ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਜੀ ਐਂ ਨੂੰ ਆਖਦੇ ਹਾਂ। ਵੈਸੇ ਤਾਂ ਆਪ ਨੇ ਆਣੀ ਲੋਕ ਮੱਤਾਂ ਨੂੰ ਅਸੀਂ ਵੀ ਸੁਣੀਆਂ ਸੁਣਾਈਆਂ ਮਾਹਰਾਂ ਦੇ ਕੋਈ ਨਾ ਕੋਈ ਰਿਪੋਰਟਾਂ ਪੜ੍ਹ ਕੇ, ਅਤੇ ਉਹਨਾਂ ਚੀਜ਼ਾਂ ਤੋਂ ਆਪਣਾ ਮਨ ਬਣਾਉਂਦੇ ਹਾਂ। ਅਤੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਅਸੀਂ ਤੁਹਾਨੂੰ ਵੀ ਪੁੱਛਣਾ ਕਿ ਰੀਅਲ ਅਸਟੇਟ ਮਾਰਕੀਟ ਦਾ ਕੀ ਵਾਕਈ ਇਹ ਹਾਲ ਆ। ਬਾਕੀ ਇਹ ਵੀ ਆ ਨਾਲ ਕਿ ਪਲਕਾ ਭਰੋਸਾ ਨਹੀਂ ਸਮਾਨ ਸੌ ਬਰਸ ਕਾ, ਬੰਦਾ ਜੋੜਦਾ ਹੀ ਰਹਿੰਦਾ ਤਮਾਮ ਉਮਰ।
0: ਸਹੀ ਗੱਲ,
1: ਅਤੇ ਉਹ ਆਪਾਂ ਕਿਸੇ ਦਿਨ ਟੌਪਿਕ ਫੇਰ ਰੱਖਾਂਗੇ। ਪਰ ਨਾਲੋਂ ਨਾਲ ਜਿਹੜੀ ਮਿੱਥ ਬਣੀ ਹੋਈ ਆ ਵੀ ਖਬਨੀ ਇਹ ਜਿਹੜੇ ਪ੍ਰੋਪਰਟੀ ਵਾਲੇ ਜਿਹੜੇ ਟਾਈਕੂਨ ਨੇ, ਬੜੇ ਅਮੀਰ ਲੋਕ ਨੇ ਜੀ, ਉਹਨਾਂ ਨੂੰ ਹੀ ਫਰਕ ਪੈਣਾ ਜੀ, ਇਹ ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ। ਉਸ ਸਿਲਸਿਲੇ 'ਚ ਮੈਂ ਕੁਛ ਡਾਟਾ ਕੱਢਿਆ ਜਿਹੜਾ ਮੈਂ ਦੱਸਣਾ ਜ਼ਰੂਰੀ ਸਮਝਦਾ, ਅਤੇ ਕਾਰਨ ਉਹਦਾ ਇਹ ਆ ਕਿ ਜਿਹੜੇ ਆਪਣੇ ਆਮ ਲੋਕ ਨੇ
0: ਜੀ,
1: ਅਸਰ ਉਹਨਾਂ 'ਤੇ ਹੀ ਪੈਣਾ,
0: ਮਿਡਲ ਕਲਾਸ, ਲੋਅਰ ਮਿਡਲ ਕਲਾਸ।
1: ਹਾਂਜੀ, ਉਹਦੇ ਵਿੱਚ ਮੋਟਾ ਜਿਹਾ ਡਾਟਾ ਜਿਹੜਾ ਆਪਾਂ ਟੈਕਸ ਆਫਿਸ ਤੋਂ ਲੈਂਦੇ ਹਾਂ ਉਹ ਦੱਸਦਾ ਵੀ ਜਿਹੜੀ ਇਹ ਮੰਮ ਐਂਡ ਡੈਡ ਵਾਲਾ ਇੱਕ ਸੈਗਮੈਂਟ ਬਣਦਾ, 71% ਆਸਟ੍ਰੇਲੀਆ ਦੇ ਉਹ ਲੋਕ ਨੇ ਆਸਟ੍ਰੇਲੀਅਨ ਪ੍ਰੋਪਰਟੀ ਇਨਵੈਸਟਰ, 70% ਕਹਿ ਲਓ ਜਾਣ ਸੌਖੀ ਆ,
0: ਓਕੇ,
1: ਜਿਨ੍ਹਾਂ ਕੋਲ ਸਿਰਫ ਇੱਕ ਇਨਵੈਸਟਮੈਂਟ ਪ੍ਰੋਪਰਟੀ ਆ, ਅਤੇ ਆਮ ਲੋਕ ਨੇ ਮਤਲਬ ਮਾਂ ਬਾਪ,
0: ਇੱਕ ਆਪਣਾ ਘਰ ਹੋ ਗਿਆ ਤੇ
1: ਇੱਕ ਇਨਵੈਸਟਮੈਂਟ ਪ੍ਰੋਪਰਟੀ, ਉਹ 70% ਲੋਕ ਉਹਨਾਂ 'ਤੇ ਅਸਰ ਪੈਣਾ, ਠੀਕ ਹੈ ਜੀ। ਅਤੇ ਜਿਨ੍ਹਾਂ ਕੋਲ ਦੋ ਪ੍ਰੋਪਰਟੀਆਂ ਇਨਵੈਸਟਮੈਂਟ ਪ੍ਰੋਪਰਟੀਆਂ, 19% ਉਹ ਲੋਕ ਨੇ। ਬਾਕੀ ਇੱਕ ਵੇਲਸ ਟਰਮ ਯੂਜ਼ ਕਰਦੇ ਆ ਵੀ ਜਿਹੜੇ ਵੱਡੇ ਹੈਗੇ ਮਗਰਮੱਛ ਹੀ ਕਹਿ ਲਓ, ਵੇਲਸ ਤਾਂ ਕਾਹਦੀਆਂ ਨੇ, ਹੈ ਨਾ, ਉਹ ਆਸਟ੍ਰੇਲੀਆ ਦੀ ਟੋਟਲ 1% ਪਾਪੂਲੇਸ਼ਨ ਆ ਜਿਨ੍ਹਾਂ ਕੋਲ 6 ਜਾਂ 6 ਤੋਂ ਵੱਧ ਪ੍ਰੋਪਰਟੀਆਂ ਨੇ, ਸੋ ਬਹੁਤ ਘੱਟ ਨੇ। ਇਸ ਲਈ ਜੇ ਸਰਕਾਰ ਇਹ ਕਹਿੰਦੀ ਹੈ ਨਾ ਦੇਖੋ ਜੀ ਇਹ ਅਮੀਰਾਂ 'ਤੇ ਫਰਕ ਪੈਣਾ, ਆਮ ਆਦਮੀ 'ਤੇ ਕੋਈ ਫਰਕ ਨਹੀਂ ਪੈਣਾ, ਆਮ ਆਦਮੀ 71% ਮੰਮ ਐਂਡ ਡੈਡ ਆ ਜਿਹੜੇ ਜਿਨ੍ਹਾਂ ਨੇ ਆਪਣੀ ਪਿਛਲੇ 25-30-35 ਸਾਲ 'ਚ ਹਾਰਡ ਅਰਨਡ ਮਨੀ ਕਮਾ ਕੇ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਆ, ਵੀ ਇਹਦੇ 'ਚੋਂ 4 ਪੈਸੇ ਬਚਣਗੇ ਅਤੇ ਸਾਨੂੰ ਬੁਢਾਪੇ ਵੇਲੇ ਸਾਡੀ ਜਾਨ ਸੌਖੀ ਹੋਊ, ਕਿਉਂਕਿ ਆਹ ਵੀ ਸੁਪਰ ਡਿੱਬ ਗਿਆ, ਉਹ ਵੀ ਸੁਪਰ ਡੁੱਬ ਗਿਆ, ਸਾਡੀ ਜਾਨ ਉਸ ਪਾਸਿਓਂ ਕੁੜਿੱਕੀ 'ਚ ਫਸੀ ਹੋਈ ਆ। ਬਾਕੀ ਸੁਪਰ ਹੁੰਦਾ ਵੀ ਕਿੰਨਾ, ਵੱਧ ਤੋਂ ਵੱਧ ਕੀ 3-4-5 ਲੱਖ ਡਾਲਰ ਬੰਦਾ ਜੋੜ ਲਉ ਸੁਪਰ 'ਚ, ਹੈ ਨਾ, ਆਪਣੀ ਰਿਟਾਇਰਮੈਂਟ ਤੱਕ 65-67 ਸਾਲ ਦੀ ਉਮਰ ਤੋਂ ਬਾਅਦ ਜੇ ਤੁਹਾਡੇ ਕੋਲ 4-5 ਲੱਖ ਬਚਦਾ ਤਾਂ ਉਹ ਇਨਫ ਨਹੀਂ ਆ। ਫਿਰ ਇਹ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਫਿਰ ਪ੍ਰੋਪਰਟੀਆਂ 'ਚ ਇਨਵੈਸਟ ਕਰਨ ਲਈ ਅਕਾਊਂਟੈਂਟ ਕਹਿ ਲਓ, ਬ੍ਰੋਕਰਸ ਕਹਿ ਲਓ, ਉਹ ਤੁਹਾਨੂੰ ਲਿਊਰ ਕਰਦੇ ਵੀ ਯਾਰ ਇਸ ਪਾਸੇ ਤੁਹਾਡੀ ਜਾਣ ਸੌਖੀ ਆ, 2-3 ਪ੍ਰੋਪਰਟੀਆਂ ਜੇ ਤੁਹਾਡੀਆਂ ਹੋਈਆਂ ਬਾਅਦ 'ਚ ਉਹਨਾਂ ਨੂੰ 67 ਸਾਲ ਦੀ ਉਮਰ ਤੋਂ ਬਾਅਦ ਕੰਸੋਲੀਡੇਟ ਕਰਕੇ 3-4 ਦੀ ਇੱਕ ਬਣਾ ਲਿਓ, ਉਹਨਾਂ ਸਾਰਿਆਂ 'ਚ ਥੋੜ੍ਹੀ ਥੋੜ੍ਹੀ ਗਰੋਥ ਹੋ ਜੂਗੀ ਤਾਂ ਤੁਹਾਡੀਆਂ 2-3 ਪ੍ਰੋਪਰਟੀਆਂ ਫ੍ਰੀ ਹੋ ਗਈਆਂ, ਉਹਦਾ ਜਿਹੜਾ ਰੈਂਟ ਆ ਉਹਦੇ ਨਾਲ ਤੁਸੀਂ ਆਪਣਾ ਗੁਜ਼ਾਰਾ ਕਰੀ ਜਾਓ, ਉਹ ਰੈਂਟ ਉਸ ਚੀਜ਼ ਨੂੰ ਕੰਪਨਸੇਟ ਕਰ ਦੂਗਾ ਜਦ ਤੁਹਾਡੀ ਤਨਖਾਹ ਰੁਕ ਜੂਗੀ, ਹੈ ਨਾ। ਇੱਦਾਂ ਦੀਆਂ ਮਤਲਬ ਸਾਦ ਮਰਾਦੀਆਂ ਜਿਹੀਆਂ ਢੰਗ ਤਰੀਕੇ ਆ, ਪਰ ਚੱਕਰ ਇਹ ਆ ਹੁਣ ਜਿਹੜਾ ਕਈ ਵਾਰ ਬੰਦਾ ਕਹਿੰਦਾ ਵੀ ਤੂੰ ਭਰਾਵਾ ਕਹਿੰਦਾ ਖੜਕਾਉਣ ਨੂੰ ਭਾਲਦਾ ਮੇਰੇ ਕੋਲ ਲਾਉਣ ਨੂੰ ਹੈ ਨਹੀਂ, ਉਹ ਬੰਟੇ ਖੇਡਦੇ ਹੁੰਦੇ ਆ ਨਾ, ਉਹ ਹੈ ਨਾ, ਉਹ ਕਹਿੰਦਾ ਤੂੰ ਖੜਕਾਉਣ ਨੂੰ ਭਾਲਦਾ ਮੇਰੇ ਕੋਲ ਲਾਉਣ ਨੂੰ ਹੈ ਨਹੀਂ, ਮੇਰੇ ਕੋਲ ਤਾਂ ਇੱਕ ਮਹਿਲ ਹੋ ਸਪਨ ਨੂੰ ਇੱਕੋ ਹੀ ਘਰ ਜੁੜ ਜੇ ਅਤੇ ਫ੍ਰੀ ਹੋ ਜੇ ਅਤੇ ਬਹੁਤ ਆ। ਇਹੋ ਜਿਹੀ ਬਹੁਤ ਸਾਰੇ ਲੋਕ ਨੇ, ਹੋ ਸਕਦਾ ਉਹਨਾਂ ਨੂੰ ਇਹ ਗੱਲਾਂ ਭਾਰੀਆਂ ਭਾਰੀਆਂ ਲੱਗਣ ਵੀ ਛੱਡ ਆਪਣੇ 'ਤੇ ਕਿਹੜਾ ਇਸ ਚੀਜ਼ ਦਾ ਅਸਰ ਆ, ਪਰ ਅਸਰ ਸਭ 'ਤੇ ਪੈਣਾ ਜੇ ਉਹਦੇ ਕੋਲ ਇੱਕ ਘਰ ਵੀ ਆ ਅਤੇ ਜੇ ਉਹ ਮਿਲੀਅਨ ਦਾ ਅਤੇ ਉਹਦੀ ਪ੍ਰੋਪਰਟੀ 'ਚੋਂ ਵੀ $1,00,000 ਘਟਣਾ ਜੇ 10% ਪ੍ਰੋਪਰਟੀ ਡੀਵੈਲਿਊ ਹੁੰਦੀ ਜਾਂ ਘੱਟਦੀ ਆ।
0: ਹਾਂ, ਪਰ ਜੇ ਨਹੀਂ ਵੀ ਆ ਘਰ ਉਹਦੇ ਕੋਲ ਤਾਂ ਉਹਦੇ 'ਤੇ ਵੀ ਅਸਰ ਆ, ਕਿਉਂਕਿ ਉਹਨੇ ਰੈਂਟ 'ਤੇ ਰਹਿਣਾ ਅਤੇ ਰੈਂਟ ਵੀ ਤਾਂ ਮਹਿੰਗਾ ਹੋ ਰਿਹਾ, ਉਹ ਵੀ ਤਾਂ ਨਾਲ ਪੈਰਲਰ ਚੱਲ ਰਿਹਾ,
1: ਕਿਉਂਕਿ ਸਰਕਾਰ ਇਹਦਾ ਇੱਕ ਆਸਪੈਕਟ ਦੇਖ ਰਹੀ ਆ, ਉਹ ਕਹਿੰਦੀ ਜੇ ਇੱਥੇ ਖਰੀਦਣਾ ਤੈਨੂੰ 1,00,000 ਸਸਤਾ ਮਿਲਣਾ, ਉਹ ਕਹਿੰਦੇ ਬਸ ਆਹ ਦੇਖੋ ਬਾਕੀ ਛੱਡ ਦਿਓ।
0: ਹਾਂ ਬਾਕੀ ਛੱਡ ਦਿਓ, ਹਾਲੇ ਕੋਈ ਗੱਲ ਨਹੀਂ, ਉਨੇ ਚਿਰ ਨੂੰ ਤੁਸੀਂ ਵਾਧੂ ਤੁਸੀਂ ਬਚਾ ਲੈਣੇ ਜਿਹੜੇ ਹੁਣ ਤੁਸੀਂ ਲਾਉਣੇ ਆ। ਅਤੇ ਖੈਰ ਤੁਸੀਂ ਵੀ ਆਪਣੇ ਵਿਚਾਰ ਦਿਓ ਨਾਲ ਅੰਕੜੇ, ਅਤੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ, ਡਾਟੇ ਕੀ ਕਹਿੰਦੇ ਨੇ ਉਹ ਸਾਂਝੇ ਕਰਦੇ ਰਹਾਂਗੇ। ਬਹੁਤੀ ਵਾਰੀ ਆਪਾਂ ਇਹ ਵੇਖਦੇ ਹਾਂ ਵੀ ਇਹ ਜਿਹੜੇ ਡਾਟੇ ਨੇ ਇਹ ਬਾਕੀਆਂ 'ਤੇ ਲਾਗੂ ਹੁੰਦੇ ਨੇ, ਆਪਣੇ ਬੰਦੇ ਥੋੜ੍ਹਾ ਹੋਰ ਹਿਸਾਬ ਨਾਲ ਚੱਲਦੇ ਨੇ, ਆਪਾਂ ਗੁੰਜਾਇਸ਼ ਹੋਰ ਹਿਸਾਬ ਦੀ ਲੈ ਕੇ ਚੱਲਦੇ ਹਾਂ।
1: ਆਪਣਾ ਮੋਟਾ ਜਿਹਾ ਹਿਸਾਬ ਹੁੰਦਾ ਉਹ ਅੱਗੇ ਪੰਜਾਬੀ 'ਚ ਕਹਿੰਦੇ ਹੁੰਦੇ ਨੇ ਜੱਟ ਕੀ ਅਤੇ ਹਿਸਾਬ ਕੀ।
0: ਹਾਂ ਉਹ ਆਪਣਾ
1: ਉਹ ਜਟਕਾ ਜਿਹਾ ਸੌਦਾ ਅਤੇ ਮੋਟਾ ਜਿਹਾ ਦਿਮਾਗ, ਉਹਦੇ 'ਚ ਫਾਇਦੇ ਵੀ ਹੁੰਦੇ ਆ, ਨੁਕਸਾਨ ਵੀ ਹੁੰਦੇ ਆ। ਜਿਹਦੇ ਨੁਕਸਾਨ ਹੁੰਦੇ ਆ ਉਹ ਚੁੱਪ ਕਰ ਜਾਂਦਾ, ਕਿਸੇ ਨੂੰ ਦੱਸਦਾ ਨਹੀਂ। ਜਿਹਦਾ ਫਾਇਦਾ ਹੁੰਦਾ ਉਹ ਗਰਾਜਾਂ 'ਚ ਪਾਡੀਆਂ ਮਾਰਦਾ, ਉਹ ਫਿਰ ਦੂਜਿਆਂ ਦਾ ਨੁਕਸਾਨ ਆ।
0: ਆਪਣਾ ਹਿਸਾਬ ਤੇ ਸਿੱਧਾ
1: ਇੱਦਾਂ ਫਿਰ ਨੈਗੇਟਿਵ ਗੇਅਰਿੰਗ ਕੈਪੀਟਲ ਗੇਨ ਟੈਕਸ ਇੱਦਾਂ ਐਕਟ ਕਰਦੇ। ਆਪਾਂ ਕਾਹਲੀ ਕਾਹਲੀ ਜੇ ਕਹੋ ਤਾਂ ਆਪਾਂ ਕੈਪੀਟਲ ਗੇਨ ਟੈਕਸ 'ਤੇ ਐਕਸਪਲੇਨ ਕਰ ਦਈਏ ਜਾਂ ਫਿਰ ਜੇ ਕਾਲਰ ਵੀ ਲੈ ਲਈਏ।
0: ਹਾਂਜੀ ਆਪਾਂ ਭਾਈ ਨੂੰ ਵਿਹਲਿਆ ਕਰ ਦਈਏ, ਬ੍ਰੇਕ ਤੋਂ ਪਹਿਲਾਂ ਦੇ ਹੋਲਡ 'ਤੇ ਨੇ ਗੁਰਨੇਕ ਭਾਜੀ, ਅਤੇ ਫਿਰ ਆਪਾਂ ਉਸ ਪਾਸੇ ਨੂੰ ਵੀ ਜਾਂਦੇ। ਜੇ ਕੋਈ ਕੰਸੈਪਟ ਕਿਸੇ ਨੂੰ ਲੱਗ ਰਿਹਾ ਵੀ ਕੋਈ ਕਲੀਅਰ ਨਹੀਂ ਆ ਤਾਂ ਤੁਸੀਂ ਮੈਸੇਜ ਕਰਕੇ ਵੀ ਦੱਸ ਦਿਓ, ਫਿਰ ਆਪਾਂ ਉਸ ਭਾਵ ਦੇ ਨਾਲ ਵੀ ਗੱਲ ਕਰ ਲਾਂਗੇ। ਪਰ ਮੇਨ ਇਹ ਵੀ
1: ਤੁਸੀਂ ਸਰਪੰਚ ਹੈ,
0: ਹਾਂ ਆਪਣੇ ਆਪਣਾ ਤਜਰਬਾ ਦੱਸਿਓ ਵੀ ਤੁਹਾਡਾ ਆਸ ਪਾਸ ਕੀ ਮਾਹੌਲ ਚੱਲ ਰਿਹਾ। ਹਾਂਜੀ ਗੁਰਨੇਕ ਭਾਈ ਤੁਸੀਂ ਆਉਂਦੇ ਰਹੋ।
2: ਸਤਿ ਸ੍ਰੀ ਅਕਾਲ ਰਣਜੋਤ ਜੀ, ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ।
1: ਹਾਂਜੀ ਗੁਰਨੇਕ ਭਾਜੀ ਕੀ ਹਾਲ ਚਾਲ?
2: ਕਿਰਪਾ ਨਾਲ
1: ਮਾਰਿਆ ਸੌਦਾ ਕੋਈ ਕਿ ਨਹੀਂ? ਓਏ ਹੁਣ ਤਾਂ ਘਟੀਆਂ ਹੋਈਆਂ ਪ੍ਰੋਪਰਟੀਆਂ ਲੈ ਲਓ ਹੁਣ ਜੇ ਲੈ ਹੁੰਦੀ ਆ, ਹਨਾ ਹੱਥ ਉੱਤ ਪੈਂਦਾ ਪਾ
2: ਰਲ ਕੇ
0: ਉਹ ਫਿਰ ਇਹ ਵੀ ਕਹਿੰਦੇ ਹੁੰਦੇ ਨਾ ਤੀਜਾ ਰਲਿਆ ਤੇ
1: ਗਲਿਆ।
2: ਨਹੀਂ ਨਹੀਂ ਮੈਂ ਇੱਦਾਂ ਕਹਿੰਦਾ ਹੁੰਦਾ, ਆਪ ਵੀ ਡੁੱਬੀ ਤੇ ਜਵਾਨ ਵੀ ਡੁੱਬੇ।
1: ਆਹੀ ਨੀ ਭਾਜੀ ਤੁਹਾਡੇ ਨਾਲ ਬਿਜ਼ਨਸ ਕਰਨਾ।
0: ਉਹ ਫਿਰ ਇੱਦਾਂ ਵੀ ਕਹਿੰਦੇ ਹੁੰਦੇ ਨਾ
2: ਕਰ ਲਓ,
0: ਉਹ ਫਿਰ ਇੱਦਾਂ ਵੀ ਕਹਿੰਦੇ ਹੁੰਦੇ ਨਾ ਜਿਹੜਾ ਬਹਿ ਗਿਆ ਸਾਡੀ ਬਹਿਣੀ ਉਹਦੀ ਮਰਲਾ ਵੀ ਨੀ ਰਹਿਣੀ।
1: ਹਾਂ ਮੈਂ ਕਹਿੰਦਾ ਜਿਹੜਾ ਬਹਿ ਗਿਆ ਸੋ ਰਹਿ ਗਿਆ ਵੀ ਆ, ਇਸ ਲਈ ਤੁਹਾਡਾ ਫਿਰ ਆਈ ਪਰ ਕਰਾਈ ਉਹ ਨੁਕਸਾਨ। ਜੇ ਰਲੇ ਹੁੰਦੇ ਹੁਣ ਨੂੰ ਆਪਾਂ ਹੁਣ ਨੂੰ ਕਲੋਨੀ ਘੱਟ ਦੇਣੀ ਸੀ।
0: ਹਾਂ
1: ਕਿਲੇ ਦੇ ਸਾਹਮਣੇ
0: ਜਿੱਦਾਂ ਹੁੰਦਾ ਨੀ ਲੋਨ ਉਹਦਾ ਅਸੀਂ ਸੁਣਦੇ ਨੀ ਫੋਨ।
1: ਹਾਂਜੀ ਕੀ ਕਹਿਣਾ ਚਾਹੁੰਦੇ ਹੋ?
2: ਮੈਂ ਤਾਂ ਇਹੀ ਆਖਾਂਗਾ ਜੋ ਮੇਰਾ ਤਜਰਬਾ ਨਾ ਜੀ, ਤੇ ਪ੍ਰੋਪਰਟੀ ਚ ਜਦੋਂ ਤੁਸੀਂ ਸੋਚ ਸਮਝ ਕੇ ਖਰੀਦਣ ਵੇਲੇ ਵਧੀਆ ਪ੍ਰੋਪਰਟੀ ਦੇਖ ਕੇ ਲੈਣੇ ਆ ਨਾ ਜੀ, ਤੇ ਪ੍ਰੋਪਰਟੀ ਦੇ ਕੇ ਜਾਂਦੀ ਆ ਪਰ ਉਹਦੀ ਕੰਡੀਸ਼ਨ ਆ ਵੀ ਉਹ ਲੌਂਗ ਟਰਮ ਹੋਣੀ ਜ਼ਰੂਰੀ ਆ।
0: ਮਤਲਬ ਤੁਸੀਂ ਉਹ ਚੀਜ਼ਾਂ ਪਹਿਲਾਂ ਧਿਆਨ ਚ ਰੱਖੋ।
2: ਹਾਂਜੀ ਹਾਂਜੀ, ਜੇ ਹੁਣ ਤੁਸੀਂ ਕਾਹਲੀ ਕਾਹਲੀ ਚ ਦੇਖੋ ਜੇ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਤਾਂ ਉਹਦੀ ਲੋਕੇਸ਼ਨ ਵਧੀਆ ਹੋਣੀ ਚਾਹੀਦੀ ਆ, ਕੱਲ ਨੂੰ ਤੁਹਾਨੂੰ ਵੇਚਣੀ ਪਵੇ ਸੌਖੀ ਵਿਕ ਜਾ। ਦੂਜੀ ਉਹ ਕਿਰਾਏ ਤੇ ਚਾੜੋ ਤਾਂ ਉਹਨੂੰ ਕਿਰਾਏ ਨੂੰ ਲੋਕੀ ਹਨਾ ਸਖਾਲਾ ਲੈ ਲੈਣ ਤੇ ਕਿਰਾਏ ਦਾ ਟਿਕਿਆ ਰਹੇ। ਜਿਹੜੀ ਹੁਣ ਪ੍ਰੋਪਰਟੀ ਉੱਦਾਂ ਦੀ ਆ ਇਹ ਰਣਜੋਤ ਜੀ ਮੈਨੂੰ ਇੱਕੋ ਮੁੜ ਮੁੜ ਆਉਂਦੀ ਹੈ।
0: ਹਾਂਜੀ ਹੁਣ ਵੇਖੋ, ਹਾਂ
2: ਹੁਣ ਠੀਕ ਹੋ ਗਈ।
0: ਹਾਂਜੀ
2: ਥੋੜੀ ਹੈਗੀ ਆ ਪਰ ਠੀਕ ਹੋ ਗਈ
0: ਜੀ।
2: ਉਹ ਹੈਗਾ ਜੀ ਪ੍ਰੋਪਰਟੀ ਹਮੇਸ਼ਾ ਜੋ ਮੇਰਾ ਤਜਰਬਾ ਆ ਦੇ ਕੇ ਜਾਂਦੀ ਆ, ਪਰ ਤੁਹਾਡੇ ਚ ਸਬਰ ਕਿੰਨਾ ਇਹ ਤੇ ਡਿਪੈਂਡ ਕਰਦਾ।
0: ਸਬਰ ਤੇ ਭਾਜੀ ਫਿਰ ਤੁਹਾਡੀ ਪਿੱਛੋਂ ਹੋਲਡਿੰਗ ਪਾਵਰ ਤੇ ਡਿਪੈਂਡ ਕਰਦਾ ਨਾ। ਮਤਲਬ ਤੁਸੀਂ ਜੇ ਪੂਰੇ ਪੂਰੇ ਓਨੇ ਕੀ ਆ ਉਹ ਲਾਤੇ ਆ ਤੇ ਉਸੇ ਤੇ ਡਿਪੈਂਡ ਕਰਦਾ, ਨਹੀਂ ਤੇ ਸਬਰ ਕਿੱਥੋਂ ਆਊਗਾ।
2: ਨਹੀਂ ਜੋ ਜੀ ਏਦਾਂ ਹੈ ਨਾ, ਹੁਣ ਜੇ ਫਰਜ਼ ਕਰੋ ਕਿਸ਼ਤ ਦਾ ਮੈਥੋਂ ਆਪਣੇ ਜਿਹੜੇ ਘਰ ਚ ਰਹਿੰਦਾ ਉਹਦੀ ਔਖੀ ਦੇਈ ਜਾਂਦੀ ਦਿੱਤੀ ਜਾਂਦੀ, ਤਾਂ ਮੈਂ ਦੋ ਇਨਵੈਸਟਮੈਂਟ ਪ੍ਰੋਪਰਟੀਆਂ ਇੱਕ ਹੋਰ ਫਸਾ ਲਈ, ਉਹ ਵੀ ਜੋ ਅੱਜ ਕੱਲ ਮਾਰਕੀਟ ਚੱਲਦਾ ਸਾਡੇ ਭਾਈਚਾਰੇ ਚ ਇਸ ਚੀਜ਼ ਦੀ ਬਹੁਤਾਤ ਆ ਵੀ ਜਾਲੀ ਡਾਕੂਮੈਂਟੇਸ਼ਨ ਕਰਕੇ ਲੋਨ ਤੁਹਾਡਾ ਕਰਵਾਤਾ ਜਾਂਦਾ, ਤੇ ਪਰ ਉਹ ਬਾਅਦ ਚ ਵੀ ਔਖੀਆਂ ਹੋਣ ਵਾਲੀ ਆ। ਅੱਡੀਆਂ ਚੁੱਕ ਕੇ ਫਾਹ ਨਾ ਲਾਓ ਭਾਈ, ਜੇ ਫਰਜ਼ ਕਰੋ ਹੁਣ ਤੁਹਾਡੇ ਕੋਲੇ ਪਹਿਲਾ ਘਰ ਜਿਹੜਾ ਉਹ ਲਾਗੇ ਛਾਗੇ ਕਿਤੇ ਫ੍ਰੀ ਦੇ ਲਾਗੇ ਪਹੁੰਚਿਆ ਆ, ਦੂਜਾ ਤੁਹਾਡਾ ਜਿਹੜਾ ਹੈਗਾ ਪੈਸੇ ਚਾਰ ਕੋਲ ਵੀ ਹੈਗੇ, ਤੁਹਾਡੀਆਂ ਜੋਬਾਂ ਸਿਕਿਓਰ ਨੇ, ਬੱਚੇ ਤੁਹਾਡੇ ਥੋੜੇ ਸਿਆਣੇ ਹੋ ਗਏ ਹੱਥ ਪਾਉਣ ਲੱਗ ਪਏ, ਲੈ ਲਓ ਦੂਜੀ।
1: ਯਾਨੀ ਕਈ ਫੈਕਟਰ ਨੇ
2: ਇਹੀ ਆ। ਇੱਕ ਤਾਂ ਮੈਂ ਇਹ ਕਹਿੰਦਾ ਹੁੰਦਾ ਵੀ ਜਿੱਦਾਂ ਹੁਣ ਸਾਡਾ ਜੋ ਮੇਰਾ ਤਜਰਬਾ ਆ ਵੀ ਜੇ ਪਹਿਲਾ ਘਰ ਜਦੋਂ ਤੁਸੀਂ ਆਉਂਦੇ ਆ ਨਾ ਤੇ ਉਦੋਂ ਚਲੋ ਤੁਹਾਨੂੰ ਥੋੜਾ ਬਹੁਤਾ ਜੇ ਲੋਨ ਚ ਕੋਈ, ਪਹਿਲੀ ਗੱਲ ਤਾਂ ਇਹ ਮੈਂ ਸਲਾਹ ਦਵਾਂਗਾ ਵੀ ਲੋਨ ਜਿਹੜੇ ਬੈਂਕਾਂ ਨੇ ਨੋਰਮਸ ਰੱਖੇ ਆ ਨਾ, ਜੇ ਸਹੀ ਢੰਗ ਨਾਲ ਤੁਸੀਂ ਕਰਾਉਂਦੇ ਹੋ ਨਾ ਨੋਰਮ ਤੇ ਪੂਰੇ ਉਤਰਦੇ ਹੋ, ਬੜੇ ਸਟ੍ਰਿਕਟ ਆ, ਤੇ ਫਿਰ ਤੁਹਾਡੇ ਔਖਿਆ ਹੋਣ ਦੇ ਚਾਂਸਿਸ ਬਹੁਤ ਘੱਟ ਨੇ। ਤਾਂ ਜੇ ਤੁਸੀਂ ਡਾਕੂਮੈਂਟੇਸ਼ਨ ਚ ਉੱਤੇ ਥੱਲੇ ਕਰਕੇ ਲੋਨ ਲੈਂਦੇ ਆ ਉਹਦੇ ਚ ਵੀ ਤਾਂ ਤੁਸੀਂ ਕਰੋ ਜਾਂ ਲਵੋ, ਜੇ ਵੈਸੇ ਤਾਂ ਜਾਇਜ਼ ਨੀ ਹੈਗਾ ਪਰ ਉਹਦੇ ਚ ਇਹ ਆ ਵੀ ਤੁਸੀਂ ਇੱਦਾਂ ਹੋਵੇ ਵੀ ਤੁਹਾਡਾ ਜਿਹੜਾ ਫਰਕ ਆ ਨਾ ਥੋੜਾ ਹੋਵੇ, ਫਰਜ਼ ਕਰੋ ਤੁਸੀਂ ਹੁਣ ਪਹਿਲਾ ਘਰ ਲੈਣੇ ਆ ਨਾ, 2500 ਡਾਲਰ ਓਹਦਾ ਤੁਹਾਡਾ ਕਿਰਾਇਆ, ਤਾਂ ਤੁਹਾਡੀ ਕਿਸ਼ਤ ਹੋਣੀ 3000, ਤੇ ਓਥੇ ਤੁਹਾਨੂੰ ਭਾਵੇਂ ਥੋੜਾ ਬਹੁਤਾ ਉੱਤੇ ਥੱਲੇ ਵੀ ਕਰ ਲਓ, ਤਾਂ ਉਹ ਜਾਇਜ਼ ਆ, ਉਹ ਤੁਸੀਂ ਜਰ ਜਾਓਗੇ। ਤੇ ਬਾਕੀ ਜੇ ਤੁਸੀਂ ਹੁਣ ਫਰਜ਼ ਕਰੋ ਬਈ ਪ੍ਰੋਪਰਟੀ ਲੈ ਲਈ, ਜਾਣੀ ਮੇਨ ਗੱਲ ਆ ਵੀ ਅੱਡੀਆਂ ਚੁੱਕ ਕੇ ਫਾਹ ਨਾ ਲਓ, ਤੇ ਖਬਰ ਤੁਹਾਡੇ ਕੋਲ। ਹੁਣ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ, ਮੈਂ 2012 ਚ ਪਹਿਲਾ ਘਰ ਲਿਆ, 333 ਦਾ ਲਿਆ ਪੁਰਾਣਾ ਘਰ, ਉਹਦੇ ਉਹਨੂੰ ਮੈਂ 2019 ਚ 7 ਦਾ ਵੇਚਿਆ
0: ਜੀ।
2: ਤੇ ਉਹ ਜਿਹੜਾ ਘਰ ਸੀ, ਮੈਂ ਪਹਿਲਾਂ ਵੀ ਉਦੋਂ 20% ਤੇ ਹੁੰਦਾ ਸੀਗਾ, ਤੇ ਉਹ ਕੀਤਾ, ਤੇ ਉਹ 2-3 ਸਾਲਾਂ ਚ ਮੇਰਾ ਲੋਨ ਵੀ ਹਲਕਾ ਹੋ ਗਿਆ
0: ਜੀ।
2: ਫੇਰ ਮੈਂ ਦੂਜਾ ਘਰ ਜਿਹੜਾ ਸੀ ਮੇਰੇ ਕੋਲ ਗੁੰਜਾਇਸ਼ ਸੀ, ਮੈਂ ਬਣਾਇਆ, ਉਹ ਮੇਰਾ 6 ਚ ਬਣਿਆ ਹਾਂਜੀ। ਤੇ ਉਹ ਮੈਂ ਜਾ ਕੇ 21 ਚ ਆਹ ਪਿਛਲੇ ਮੰਦੇ ਚ ਵੇਚਿਆ, ਜਿਹਦਾ ਮੈਨੂੰ 13.5 ਮਿਲਦਾ, ਫੇਰ ਵੀ ਮੈਂ 12 ਦਾ ਵੇਚਿਆ, ਤੇ ਉਹਦੇ ਚ ਵੀ ਮੈਨੂੰ ਤਾਂ ਉੱਥੋਂ ਬਹੁਤ ਵਧੀਆ ਗਰੋਥ ਮਿਲੀ ਆ। ਤੇ ਮੈਂ ਤਾਂ ਕਹਾਂਗਾ, ਪਰ ਉਹ ਇੰਨਾ ਜ਼ਰੂਰ ਸੀ ਵੀ ਮੇਰੇ ਚ ਹੋਲਡਿੰਗ ਸੀਗੀ, ਤੇ ਮੈਂ ਕੋਈ ਬਹੁਤਾ ਇੱਦਾਂ ਨੀ ਸੀ ਸਾਹ ਲਿਆ ਵੀ ਹਾਏ ਮੇਰੀ ਹੁਣ ਜਾਨ ਨਿਕਲਦੀ ਜਾਂਦੀ ਆ। ਮਸਲਾ ਇਹ ਆ ਵੀ ਤੁਸੀਂ ਕਿੰਨਾ ਹੋਲਡ ਕਰ ਸਕਦੇ ਆ, ਲੌਂਗ ਟਰਮ ਲਈ ਪ੍ਰੋਪਰਟੀ ਨੂੰ ਲਵੋ, ਫੇਰ ਕੋਈ ਮਾੜਾ ਨੀ ਹੈਗੀ ਪ੍ਰੋਪਰਟੀ। ਤੇ ਜੇ ਤੁਸੀਂ ਸ਼ੋਰਟ ਟਰਮ ਲਈ ਲੈ ਲਓ, ਜਾਂ 4 ਮਹੀਨਿਆਂ 6 ਮਹੀਨਿਆਂ ਚ, ਜਾਂ ਤੁਸੀਂ ਲੋਨ ਪੁੱਠੇ ਸਿੱਧੇ ਢੰਗਾਂ ਨਾਲ ਕਰਾ ਕੇ ਲਾਉਣੀ, ਫੇਰ ਤਕਰੀਬਨ ਪ੍ਰੋਪਰਟੀਆਂ ਲੈ ਕੇ ਗਈਆਂ, ਦੇ ਕੇ ਕਿਸੇ ਨੂੰ ਘੱਟੇ ਹੀ ਗਈਆਂ।
0: ਹੁਣ ਦਾ ਭਾਜੀ ਜਿਹੜਾ ਮਾਹੌਲ ਚੱਲ ਰਿਹਾ, ਇਹ ਤੇ ਹੋ ਗਿਆ ਨਾ ਵੀ ਚਲੋ ਆਪਾਂ ਭਾਵੇਂ ਮੰਦੀ ਹੋਵੇ ਭਾਵੇਂ ਨਾ ਹੋਵੇ, ਇਹ ਤੇ ਉਹ ਵਾਲੇ ਥੰਮ ਰੂਲਸ ਹੋ ਗਏ ਨਾ ਜਿਹੜੇ ਸਾਨੂੰ ਫੋਲੋ ਜ਼ਰੂਰ ਕਰਨੇ ਚਾਹੀਦੇ ਆ। ਹੁਣ ਇਸ ਮੌਕੇ ਦੇ ਉੱਤੇ ਜੋ ਹਾਲਾਤ ਨੇ, ਤੁਹਾਨੂੰ ਲੱਗਦਾ ਵੀ ਮਾਰਕੀਟ ਦੇ ਵਿੱਚ ਕੋਈ ਵੱਡਾ ਕੋਈ ਫੇਰ ਬਦਲ ਹੋਇਆ, ਜਾਂ ਫਿਰ ਇਹ ਰੌਲਾ ਹੀ ਆ, ਜਾਂ ਫਿਰ ਇਹ ਆ ਵੀ ਇਹ ਸਾਡੇ ਤੋਂ ਪਰੇ ਪਰੇ ਦਾ ਰੌਲਾ ਵਾ, ਕਿਉਂਕਿ ਕਈ ਬੰਦੇ ਜਿਹੜੇ ਉਹ ਛੇਤੀ ਹੱਥ ਖਿੱਚ ਜਾਂਦੇ?
2: ਨਹੀਂ ਜੋਜੀ, ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਮੈਂ ਜਿੱਥੇ ਮੈਂ ਰਹਿੰਦਾ ਸੀ, ਮੈਂ ਉੱਦਾਂ ਨੀ ਸੀ, ਮੈਂ ਫਾਰਮ ਕਰਕੇ ਇੱਧਰ ਮੂਵ ਹੋਣਾ ਸੀ, ਉਹ ਮੈਂ ਘਰ ਵੇਚਿਆ, ਮੈਨੂੰ ਆਫ ਮਾਰਕੀਟ 13.5 ਮਿਲਦਾ ਸੀ, ਤੇ ਫੇਰ ਮੈਨੂੰ ਮੈਂ ਉਹਨੂੰ ਮਾਰਕੀਟ ਚ ਪਾਇਆ, ਤਾਂ ਮੇਰਾ 11 ਤੋਂ ਤਾਂ ਨੀ ਗਿਆ, 11.5 ਤੋਂ ਤਾਂ ਨੀ ਗਿਆ। ਫੇਰ ਮੈਂ ਚਲੋ ਉਹ ਕੋਈ ਗੁੱਡ ਲੱਕ ਸੀ, ਪ੍ਰੋਪਰਟੀ ਇੰਨੇ ਦੀ ਸੀਗੀ, ਤੇ ਉਹ ਮੇਰਾ 12 ਦਾ ਵਿਕ ਗਿਆ। ਤੇ ਹੁਣ ਅੱਜ ਦੀ ਰੇਟ ਚ ਮੈਂ ਕਹਾਂ ਤਾਂ ਉਹ ਜਾਣੀ ਪ੍ਰੋਪਰਟੀ ਚ ਗਿਰਾਵਟ ਹੈਗੀ ਆ, ਔਰ ਜਿਹੜੀ ਇੱਕ ਤਾਂ ਜਿਹੜੀ ਸੀਗੀ ਨਾ ਰਾਤੋ ਰਾਤ ਹੀ ਫੇਕ ਜਿਹੀ ਚਾੜੀ ਹੋ ਸੀਗੀ ਏਜੰਟਾਂ ਨੇ, ਜਾਂ ਓਦਾਂ ਅਸੀਂ ਚੱਕ ਲਓ ਵਾਲੀ, ਉਹ ਕਰੈਕ ਪਹਿਲਾਂ ਨਿਕਲ ਗਈ ਹਵਾ। ਦੂਜੀ ਕਰੈਕਸ਼ਨ ਵੀ ਹੋਈ ਆ, ਘੱਟੋ ਘੱਟ ਮੈਂ ਸੋਚਦਾ ਵੀ 1,000,000 ਦੀ ਪ੍ਰੋਪਰਟੀ ਮਗਰ 60-70 ਹਜ਼ਾਰ ਕਰੈਕਸ਼ਨ ਹੋਈ ਆ। ਤੇ ਹੁਣ ਜੋ ਹਾਲਾਤ ਨੇ, ਹੁਣ ਅੱਗੇ ਤਾਂ ਇੱਦਾਂ ਸੀਗਾ ਤੇ ਜਦੋਂ ਕੋਰੋਨੇ ਦਾ ਟਾਈਮ ਸੀਗਾ, ਪ੍ਰੋਪਰਟੀ ਲਿਸਟ ਹੀ ਨਹੀਂ ਸੀ ਹੁੰਦੀ, ਆਫ ਮਾਰਕੀਟ ਹੀ ਬੋਲੀ ਹੋ ਜਾਂਦੀ ਸੀ ਉਹਦੀ। ਤੇ ਹੁਣ ਏਦਾਂ ਆ ਵੀ ਪ੍ਰੋਪਰਟੀਆਂ 6-6 ਮਹੀਨੇ ਦੀਆਂ ਮਾਰਕੀਟ ਚ ਪਈਆਂ ਆ, ਤੇ ਉਹ ਵਿਕਣ ਨੀ ਡਈਆਂ, ਤੇ ਮਤਲਬ ਤਾਂ ਵੀ ਉਹ ਕਿਉਂ ਪਈਆਂ ਆ, ਉਹ ਕਰੈਕਸ਼ਨ ਹੋ ਰਹੀ ਆ ਉਹਨਾਂ ਦੀ। ਤੁਹਾਡੇ ਕੋਲ ਜਦੋਂ ਮਾਰਕੀਟ ਚ ਜ਼ਿਆਦਾ ਚੁਆਇਸ ਆ ਜਾਂਦੀ ਆ, ਤੇ ਉਦੋਂ ਫਿਰ ਤੁਸੀਂ ਇੱਕ ਤਾਂ ਪ੍ਰੋਪਰਟੀ ਸਹੀ ਲੈਂਦੇ ਆ, ਤੇ ਇੱਕ ਜਿਹੜੀ ਹੈਗੀ ਆ ਉਹ ਤੁਹਾਡਾ
0: ਜੇਕਰ
2: ਇਹ ਨਾ ਆਉਂਦੀ ਤਾਂ ਖਾਸ ਕਰ ਸਾਡੇ ਭਾਈਚਾਰੇ ਦਾ ਤਾਂ ਏਦਾਂ ਦੇ ਹਾਲਾਤ ਹੋ ਗਏ ਸੀ, ਜਿਹਦੇ ਚ ਹਿੰਮਤ ਸੀਗੀ, ਜਿਹਦੇ ਚ ਨਹੀਂ ਵੀ ਸੀਗੀ, ਉਹ ਵੀ ਕਹਿੰਦਾ ਹੈਗਾ ਵੀ ਲੈ ਵੀ ਤੂੰ ਘਰ ਵਾਲੀਆਂ ਕਹਿਣ ਲੱਗ ਪਏ ਤੂੰ ਕਾਹਦਾ ਬੰਦਾ ਹੈ, ਉਹ ਫਲਾਨੀ ਮੇਰੀ ਸਹੇਲੀ ਨੇ 3 ਲੈ ਲਿਆ, ਉਹ ਵੀ ਏਜ ਕੇਅਰ ਕਰਦੀ ਆ, ਤਾਂ ਘਰ ਵਾਲਾ ਵੀ ਟਰੱਕ ਚਲਾਉਂਦਾ, ਤੂੰ ਵੀ ਟਰੱਕ ਚਲਾਉਣਾ, ਮੈਂ ਵੀ ਏਜ ਕੇਅਰ ਕਰਦੀ ਆ, ਤੂੰ 1 ਵੀ ਨੀ ਲਈ ਜਾਂ 2 ਨੀ ਲਈਆਂ ਹਾਂਜੀ। ਤੇ ਉਹ ਖਾਸ ਕਰ ਇਹਦੇ ਵਿੱਚ ਜੇ ਜੋ ਮੈਂ ਮਹਿਸੂਸ ਕਰਦਾ ਆ ਸਾਡੇ ਇੱਧਰ ਤਾਂ ਮੇਰਾ ਤਜਰਬਾ ਘੱਟ ਆ, ਸਾਊਥ ਈਸਟ ਲੰਬਾ ਸਮਾਂ ਹੀ ਕਰੈਨ ਬਣ ਰਹੇ ਆ, ਉੱਧਰ ਸਾਡਾ ਭਾਈਚਾਰਾ ਖਾਸ ਕਰ ਕਰੈਨ ਬਰਨ ਕਲਾਈਡ ਚ ਇੱਦਾਂ ਬੜਾ ਠਗਿਆ ਪਿਆ, ਉਹਨਾਂ ਨੂੰ ਕਈ ਵਾਰੀ ਫਸਿਆ, ਫਿਰ ਬੜੇ ਘੱਟ ਚ ਪ੍ਰੋਪਰਟੀਆਂ ਵਿਕਣੀਆਂ ਪਈਆਂ, ਔਰ ਉਹਨਾਂ ਨੇ ਕਈ ਕੁਛ ਖਵਾ ਕੇ ਤਾਂ ਉਹ ਪ੍ਰੋਪਰਟੀਆਂ ਕੱਢੀਆਂ ਗਲੋਂ ਲਾਈਆਂ।
1: ਜਾਣੀ ਮਾਰਕੀਟ ਦਾ ਜੇ ਦਿਮਾਗ ਹਿੱਲਿਆ ਹੋਵੇ ਤਾਂ ਉਹਦੇ ਤੇ ਫਿਰ ਬਿਜਲੀ ਦੇ ਝਟਕੇ ਲਵਾਉਣੇ ਪੈਂਦੇ।
2: ਹਾਂਜੀ
1: ਮੈਂ ਤੁਸੀਂ ਵੀ ਮੈਂ ਨਿੰਬੂ ਨਚੋੜਿਆ ਜੇ, ਮੈਂ ਕਿਹਾ ਅਸੀਂ ਵੀ ਸਕੰਜ ਵੀ ਬਣਾਈਏ ਮਾੜੀ ਮੋਟੀ।
0: ਇਹ ਫਿਰ ਸੋਚ ਵਿਚਾਰ ਵਾਲਾ ਤੇ ਫਿਰ ਸਮਾਂ ਹੈ ਹੀ ਆ।
2: ਨਹੀਂ ਸੋਚ ਵਿਚਾਰ ਵਾਲਾ ਤਾਂ ਹੈਗਾ ਆ, ਪਰ ਹੁਣ ਦੀ ਮਾਰਕੀਟ ਦੇ ਵਿੱਚ ਜਿਹਦੇ ਕੋਲ ਸਖਾਲਾ ਹੈਗਾ ਆ, ਜਿਹਦਾ ਹੱਥ ਸੌਖਾ ਆ, ਜਿਹਦੇ ਫਾਈਨੈਂਸ ਸਹੀ ਆ, ਉਹ ਜੇ ਅੱਜ ਦੀ ਮਾਰਕੀਟ ਚ ਹੁਣ ਪ੍ਰੋਪਰਟੀ ਲਓ
1: ਤੇ
2: ਉਹ ਕਮਾ ਕੇ ਜਾਊਗਾ। ਪਰ ਮਸਲਾ ਇਹ ਆ ਵੀ ਭਾਈ ਭਲਿਆ ਇਦੋਂ ਵੀ ਥੱਲੇ ਨੂੰ ਕੰਮ ਜਾ ਸਕਦਾ, ਥੋੜਾ ਜਿਹਾ ਦੇਖ ਲਓ ਤੇ। ਪਰ ਇਹ ਆ ਬਈ ਫੇਰ ਹੋਲਡਿੰਗ ਵਾਲੀ ਜਿਹੜੇ ਜਿਹੜੇ ਮੰਦੀ ਮਾਰਕੀਟ ਚ ਤੁਸੀਂ ਲੈਂਦੇ ਆ ਨਾ, ਫੇਰ ਤੁਸੀਂ ਲੌਂਗ ਟਰਮ ਹੋਲਡ ਕਰ ਸਕਦੇ ਤਾਂ ਬਿਗ ਪ੍ਰੋਫਿਟ ਆਉਂਦਾ
0: ਜੀ। ਉਹ ਹੀ ਲਵੇ ਜਿੰਨੇ ਕੋਈ 5-7 ਸਾਲ ਹੋਲਡ ਕਰ ਲੈਣੀ ਆ। ਇੱਕ ਜਿਹੜਾ ਸ਼ਬਦ ਆ ਨਾ, ਥੈਂਕ ਯੂ ਭਾਜੀ, ਥੈਂਕ ਯੂ।
2: ਇੱਕ ਨਹੀਂ ਰਿਓ ਜੀ, ਇੱਕ ਤੁਹਾਨੂੰ ਹੋਰ ਛੋਟੀ ਜਿਹੀ ਗੱਲ ਦੱਸਦਾ, ਚਲੋ ਸੋਰੀ। ਤੇ ਹੁਣ ਸਾਡੇ ਭਾਈਚਾਰੇ ਦਾ ਬਹੁਤਾ ਕੰਮ ਹੈਗਾ ਆ, ਖਾਸ ਕਰ ਆਪਣੇ ਭਾਈਚਾਰੇ ਦਾ, ਦੇਖੋ ਦੇਖੀ ਵਾਲਾ, ਦੇਖੋ ਦੇਖੀ ਵਾਲਾ ਆ ਵੀ ਅਸੀਂ ਇੱਕ ਇਹ ਨੀ ਦੇਖਦੇ ਵੀ ਇਹਦਾ ਫਾਇਦਾ ਕੀ ਆ, ਇਹਦੀ ਲੋੜ ਕੀ ਆ। ਅਸੀਂ ਦੇਖੋ ਹੁਣ ਇੱਧਰ ਸਾਡੇ ਪੰਜਾਬੀ ਅੱਜ ਤੋਂ 4-5 ਸਾਲ ਫਾਰਮਾਂ ਨੂੰ ਇੰਨੇ ਕੁ ਚੱਲੇ ਸੀ ਨਾ, ਤੇ ਲੋਕਾਂ ਨੇ ਗਰਾਜਾਂ ਚ ਬਹਿ ਕੇ ਜਿੱਦਾਂ ਗਰਿਆਲ ਸਾਹਿਬ ਕਹਿੰਦੇ ਆ ਮੀਟਿੰਗਾਂ ਕੀਤੀਆਂ ਤੇ ਫਾਰਮ ਖਰੀਦੇ ਤੇ ਲੈ ਕੇ ਸੁੱਟ ਦੇਣਾ, ਕਿਸ਼ਤ ਦੇਈ ਜਾ, ਅਸੀਂ ਟੈਕਸੀ ਚਲਾਈ ਜਾਣੀ, ਟਰੱਕ ਚਲਾਈ ਜਾਣੀ, ਕਿਸ਼ਤਾਂ ਭਰ ਜਾਣੀਆਂ 5 ਸਾਲੀ, ਉਹ ਫਿਰ ਸਾਡੇ ਪੈਸੇ ਵੱਧ ਜਾਣੇ ਆ ਤੇ ਅਸੀਂ ਉਹ ਪੈਸੇ ਕਮਾ ਲੈਣੇ ਆ, ਇੰਨੇ ਇੰਨੇ ਵੰਡ ਲੈਣੇ ਆ, ਤਾਂ ਇੱਦਾਂ ਹੋਈਆਂ ਤਾਂ ਉੱਦਾਂ ਹੋਈਆਂ ਹਨਾ। ਤੇ ਖਾਸ ਕਰ ਇੱਧਰ ਸ਼ੈਫਟਨ ਦੇ ਏਰੀਏ ਚ ਬੜੇ ਇੱਦਾਂ ਲੋਕਾਂ ਫਾਰਮ ਖਰੀਦੇ, ਪਰ ਹੋਇਆ ਕੀ ਵੀ ਉਹ ਭਾਈ ਵਾਲੀਆਂ ਬਹੁਤਿਆਂ ਦੀਆਂ ਜਿਹੜੀਆਂ ਸੀ 6 ਮਹੀਨੇ ਚ ਟੁੱਟ ਗਈਆਂ, ਤੇ ਉਹਨਾਂ ਨੇ ਫਿਰ ਪੱਲਿਓ ਪੈਸੇ ਪਾ ਪਾ ਫਾਰਮ ਕੱਢੇ। ਪਰ ਜਿਹੜੇ ਬੰਦੇ ਰੱਖ ਗਏ ਅੱਜ ਫਾਰਮ ਲੱਭਦੇ ਨੀ। ਅੱਜ ਜੇ ਇਸ ਪ੍ਰੋਪਰਟੀ ਚ ਤੁਸੀਂ ਹੁਣ ਫਾਰਮਿੰਗ ਦਾ ਕਹੋ ਤੇ ਇੱਧਰ ਬੂਮ ਆ, ਉੱਧਰ ਡਾਊਨ ਆ।
0: ਸੋ ਹੌਸਲਾ ਜਿਹੜਾ ਉਹ ਚੀਜ਼ ਮਤਲਬ ਹੋਲਡਿੰਗ ਪਾਵਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬੰਦਾ ਲੈ ਲੇ ਤੇ ਫਿਰ ਥੋੜਾ ਜਿਹਾ ਸਬਰ ਵੀ ਰੱਖੇ,
2: ਸਬਰ ਰੱਖੇ। ਪ੍ਰੋਪਰਟੀ ਜੇ ਤੁਸੀਂ ਲੌਂਗ ਟਰਮ ਲਈ ਇਨਵੈਸਟਮੈਂਟ ਕਰਦੇ ਆ, ਚਾਹੇ ਪ੍ਰਿੰਸੀਪਲ ਆ ਚਾਹੇ ਕੁਛ ਆ, ਉਹ ਦੇ ਕੇ ਜਾਂਦੀ, ਕਦੇ ਨੀ ਗੁਆਉਂਦੀ। ਪਰ ਉਹਦੇ ਵਿੱਚ ਇਹੀ, ਹਾਂ ਇਹਦੇ ਸ਼ੋਰਟ ਟਰਮ ਚ ਇਹ ਆ, ਜਿੱਦਾਂ ਹੁਣ ਕਰੋਨੇ ਚ ਕਈ ਲੋਕਾਂ ਨੇ ਚੱਕੀਆਂ, ਤੇ ਹੁਣ ਮੈਂ ਸੀ ਤੇ ਉਹ ਚਲੋ ਮੇਰੀਆਂ ਤਾਂ ਪਹਿਲੀਆਂ ਸੀ, ਮੈਂ ਉਦੋਂ ਕੱਢ ਗਿਆ ਤੇ ਉਦੋਂ ਇੱਧਰ ਫਾਰਮ ਬੰਦੇ ਸੀ, ਮੈਂ ਫਾਰਮ ਚ ਪਾ ਗਿਆ, ਮੈਨੂੰ ਚਲੋ ਉਧਰੋਂ ਵੀ ਠੀਕ ਰਹਿ ਗਿਆ, ਇਧਰੋਂ ਵੀ ਠੀਕ ਰਹਿ ਗਿਆ ਹਨਾ। ਤੇ ਬਟ ਹੁਣ ਇਹ ਆ ਬਈ ਬਹੁਤੇ ਜਾਣੇ ਜਿਹੜੇ ਹੈਗੇ ਆ ਉਹ ਇੱਦਾਂ ਹੀ ਆ, ਕਈਆਂ ਨੇ ਇਹ ਵੀ ਸਿਆਣਫਾਂ ਵੀ ਕੀਤੀਆਂ ਬਈ ਪਲੋਟ ਬੁੱਕ ਕੀਤੇ, ਉਹਨਾਂ ਚੋਂ 50,000 ਲੱਖ ਵਧਾ ਕੇ ਉਹ ਜਦ ਤੱਕ ਟਾਈਟਲ ਹੋਇਆ ਉਦੋਂ ਤੱਕ ਹੀ ਉਹ ਸੇਲ ਕਰ ਗਿਆ। ਉੱਦਾਂ ਵੀ ਲੋਕੀ ਪੈਸੇ ਜਿਹੜੇ ਸਿਆਣਫ ਵਾਲੇ ਸੀ, ਜਾਂ ਤਾਂ ਫਿਰ ਉਦੋਂ ਬਾਹਲਾ ਲਾਲਚ ਨਹੀਂ ਕੀਤਾ, ਤਾਂ ਜਿਹਨਾਂ ਨੇ ਤਤਾ ਜੋ ਆਇਆ ਚੱਕ ਕੇ ਤਾਂ ਲਾਂਭੇ ਕੀਤਾ, ਤੇ ਉੱਦਾਂ ਵੀ ਪੈਸੇ ਕਮਾ ਗਏ।
1: ਨਹੀਂ ਗੁਰਨੇਕ ਭਾਜੀ ਦਾ ਕਹਿਣਾ ਇਹ ਵੀ ਆ ਵੀ ਥੋੜ੍ਹੀ ਹੈ ਨਾ ਬੈਲੈਂਸਡ, ਜਿਵੇਂ ਸੁਪਰ 'ਚ ਵੀ ਹੁੰਦਾ ਨਾ ਬੈਲੈਂਸਡ ਇਨਵੈਸਟਮੈਂਟ ਚਾਹੀਦੀ ਆ ਘੱਟ ਵੱਧ ਵਾਲੀ, ਉਵੇਂ ਫਾਰਮਾਂ 'ਚ ਇੱਧਰ ਤੁਸੀਂ ਗ੍ਰਿਫਤ ਵਾਲੇ ਪਾਸੇ ਨੂੰ ਜਾਓ ਨਾ, ਉਹ ਕਹਿੰਦਾ ਭਾਜੀ ਅੱਧੇ ਕੁ ਸੰਤਰੇ ਲਾਏ ਹੋਏ, ਅੱਧੇ ਕੰਗੂਰ ਆ, ਕਦੇ ਅੰਗੂਰ ਦਾ ਭਾਅ ਠੀਕ ਲਾ ਜਾਂਦਾ, ਕਦੇ ਸੰਤਰਿਆਂ ਦਾ, ਹੈ ਨਾ,
0: ਥੋੜ੍ਹਾ ਮੰਡ
1: ਮਿਕਸ ਬੈਗ ਜਿਹਾ ਹੈ ਨਾ ਹੈਗਾ।
2: ਡਾਈਵਰਸੀਫਿਕੇਸ਼ਨ ਜਿਹੜੀ ਆ ਨਾ ਜੀ, ਫਾਰਮਿੰਗ 'ਚ ਜਾਂ ਤੁਸੀਂ ਕਿਸੇ ਵੀ ਚੀਜ਼ 'ਚ ਡਾਈਵਰਸੀਫਿਕੇਸ਼ਨ ਜਿਹੜੀ ਆ ਨਾ ਜੀ, ਉਹ ਬਹੁਤ ਵਧੀਆ ਆ। ਹੁਣ ਅੱਜ ਦੀ ਉਸ ਸਾਲ ਪਹਿਲਾਂ ਜਿਹੜਾ ਸੀ ਵਾਈਨ ਗਰੇਪ ਵਾਲੇ ਰਾਜੇ ਸੀ, ਕੋਈ ਮਿਹਨਤ ਨਹੀਂ ਸੀ ਕਰਨੀ ਪੈਂਦੀ ਤੇ ਪੈਸੇ ਵੱਜੇ ਆਉਂਦੇ ਸੀ ਸੋਹਣੇ ਹੀ। ਸਕੌਟ ਮੋਰਿਸਨ ਸਾਹਿਬ ਦਾ ਇੱਕ ਬਿਆਨ ਆਇਆ ਤੇ ਉਹ ਤੁਹਾਨੂੰ ਪਤਾ, ਹੁਣ ਇਸ ਵੇਲੇ ਲੋਕਾਂ ਕੋਲ ਜਿਹਨਾਂ ਕੋਲ ਵਾਈਨਰੀਆਂ ਲੱਗੀਆਂ ਆ, ਬਹੁਤਿਆਂ ਕੋਲ ਪੱਟਣ ਨੂੰ ਪੈਸੇ ਹੈ ਨਹੀਂ। ਤੋੜਨੇ ਤਾਂ ਕੀ ਆ, ਉਹ ਕਹਿੰਦੇ ਪੱਟ ਦਈਏ, ਪੱਟ ਕੇ ਇੱਥੇ ਕੋਈ ਕਣਕ ਜਾਂ ਕੋਈ ਹੋਰ ਫਸਲ ਬੀਜ ਲਈਏ, ਉਹਦੇ ਜੋਗੇ ਪੈਸੇ ਹੈ ਨਹੀਂ ਲੋਕਾਂ ਕੋਲ, ਲੋਕ ਖੇਲ ਗਏ।
1: ਪਰ ਇੱਥੇ ਫਿਰ ਉਹ ਗੱਲ ਆਉਂਦੀ ਵੀ ਜਿਹੜੇ ਕਮਾ ਗਏ ਪਹਿਲਾਂ ਫਿਰ ਇੱਥੇ ਉਹ ਆ ਜਾਂਦਾ।
2: ਪਰ ਇਹ ਨਾ, ਹਾਂ ਜੇ ਨਾ ਲੋਕਾਂ ਦੇ ਕੋਲ ਵਾਈਨਰੀ ਨਾਲ ਐਪਲ ਆ, ਕਣਕ ਆ, ਸੰਤਰਾ ਆ ਜਾਂ ਪੀਅਰ ਆ, ਅੱਜ ਤੋਂ 2 ਸਾਲ ਪਹਿਲਾਂ ਪੀਅਰ ਨੂੰ ਕੋਈ ਨਹੀਂ ਸੀ ਪੁੱਛਦਾ, ਉਹ ਵੱਡੇ ਪੀਅਰ ਫਾਰਮਾਂ ਨੇ ਪੀਅਰ ਪੱਟ ਦਿੱਤੇ, ਹੁਣ ਪੀਅਰ ਵਾਲਾ ਸਾਰਿਆਂ ਦਾ ਰਾਜਾ,
0: ਥੋੜੇ ਰਹਿ ਗਏ ਤੇ ਉਹਨਾਂ ਦੀ ਡਿਮਾਂਡ ਵੱਧ ਗਈ। ਸੋ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ।
2: ਆਸਟ੍ਰੇਲੀਅਨ ਮਾਰਕੀਟ ਛੋਟੀ ਆ, ਇੱਥੇ ਨਾ ਬਾਹਲੀ ਪਾਪੂਲੇਸ਼ਨ ਨਹੀਂ ਹੈਗੀ, ਥੋੜ੍ਹੀ ਜਿਹੀ ਚੀਜ਼ ਵੱਧ ਆ ਜਾਵੇ ਤਾਂ ਮੰਦਾ ਪੈ ਜਾਂਦਾ, ਤਾਂ ਥੋੜ੍ਹੀ ਜਿਹੀ ਘੱਟ ਜਾਏ
1: ਆਪਣੇ
0: ਉੱਥੋਂ ਵਾਂਗੂ ਹੀ ਆ ਕਿ ਇੱਕ ਵਾਰੀ ਆਲੂ ਜਿਹੜੇ ਆ ਉਹ ਲਾਈਨਾਂ ਤੇ ਸੁੱਟ ਦਿੰਦੇ ਆ, ਸੜਕਾਂ ਤੇ ਸੁੱਟ ਦਿੰਦੇ, ਅਗਲੇ ਸਾਲ ਮੁੜ ਕੇ ਕੋਈ ਬੀਜਦਾ ਨਹੀਂ ਆ, ਜਿਹੜੇ ਬੀਜਦੇ ਉਹਨਾਂ ਦੀ ਚਾਂਦੀ ਹੋ ਜਾਂਦੀ। ਸੋ ਏਦਾਂ ਹੈ ਨਾ, ਆਪਣੇ ਵੀ ਤੇ ਏਦਾਂ ਹੀ ਹੁੰਦਾ, ਇੱਕ ਵਾਰੀ ਮਟਰ ਰੁਲਦੇ ਫਿਰਦੇ ਆ, ਅਗਲੀ ਵਾਰੀ ਮੁੜ ਕੇ ਲੱਭਦੇ ਨਹੀਂ ਹੁੰਦੇ
2: ਜੀ। ਜੀ ਤੇ ਥੋੜਾ ਜਿਹਾ ਨਾ ਇੱਕ ਚੀਜ਼ ਜ਼ਰੂਰ ਹੈਗੀ ਆ ਵੀ ਜੇ ਤੁਸੀਂ ਜਿੱਧਰ ਨੂੰ ਬਾਕੀ ਲਾਣਾ ਤੁਰਿਆ ਜਾਂਦਾ ਨਾ, ਤਾਂ ਜੇ ਸੋਚ ਸਮਝ ਕੇ ਉਹ ਤੋਂ ਉਲਟ ਨੂੰ ਤੁਰਦੇ ਆ, ਤਾਂ ਸ਼ਾਇਦ ਤੁਸੀਂ ਖੱਟ ਜਾਂਦੇ ਆ। ਪਰ ਉਹ ਵੀ ਸੋਚ ਸਮਝ ਕੇ ਇਹ ਨਹੀਂ ਹੋਣਾ ਚਾਹੀਦਾ ਵੀ ਹਾਂ ਬਈ ਪ੍ਰੀਤਿੰਦਰ ਗਰੇਵਾਲ ਤੇ ਰਣਜੋਤ ਸਿੰਘ ਜੀ ਤੁਰੇ ਆ ਪਰ ਮੈਲਟਨ ਨੂੰ ਤਾਂ ਮੈਂ ਜਾਣਾ ਹੀ ਏਅਰਪੋਰਟ ਹਲੂ
1: ਮੈਂ ਕਿਹਾ ਕਿ ਤੇ ਮਿਲੀਅਨ ਮਿਲੀਅਨ ਦੀ ਐਗਜ਼ਾਮਪਲ ਦੋ ਵੀ ਉਹਨਾਂ ਨੇ 5 ਮਿਲੀਅਨ ਦੀ ਪ੍ਰਾਪਰਟੀ ਸੈਟਲ ਕੀਤੀ ਆ ਮੈਂ 10 ਦੀ ਕਰਨੀ ਆ ਮੈਂ ਜੇ ਕਰੋ ਸਾਨੂੰ ਸੁਣਨ ਨੂੰ ਤਾਂ ਚੰਗਾ ਲੱਗੇ
0: ਮੈਂ ਸੋਚਿਆ ਵੀ ਇਹ ਕਹਿਣਗੇ ਵੀ ਜਿੱਦਾਂ ਮਤਲਬ ਇਹ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਆ ਤੇ ਅਸੀਂ ਵੀ ਸ਼ਾਇਦ ਬਹਿ ਕੇ ਕਰ ਲੈਣੀ ਪਰ ਇਦਾਂ ਦੀ ਕੋਈ ਐਗਜ਼ਾਮਪਲ ਪਰ ਇਹ ਹੋਰ ਹੀ ਪਾਸੇ ਲੈ ਗਏ ਮੈਲਟਨ ਮੈਲਟਨ ਨੂੰ ਲੈ
1: ਗਏ ਹੁਣ ਜਿੱਧਰ ਨੂੰ ਭਾਈ ਦਿਮਾਗ ਆ ਕਿ ਉੱਧਰ ਨੂੰ ਹੀ ਆਉਣਾ ਹੁਣ
2: ਸੋਹਣੀਆਂ ਸੋਹਣੀਆਂ ਸਾਣੀਆਂ ਤੁਸੀਂ ਨਹੀਂ ਕਰਦੇ ਤੁਸੀਂ ਸਿਆਣੀਆਂ ਕਰਦੇ
0: ਹਾਂ ਜੋ ਕੁਛ ਤੇ ਕਹੋ
1: ਬਸ ਆਹੀ ਕਹਾਉਣਾ ਤੁਹਾਡੇ ਕੋਲ
0: ਕੁਛ ਤੇ ਕਹੋ ਮਤਲਬ ਆਪਾਂ ਵੀ ਫਲਿੱਪ ਕਰਾਈਏ ਨਾ ਇੱਕ ਜਿਹੜਾ ਤੁਸੀਂ ਮੈਂ ਇਹ ਗੱਲ ਕਹਿਣ ਲੱਗਾ ਹਾਂ ਪ੍ਰੋਪਰਟੀ ਦੀ ਵਾਪਸ ਇੱਕ ਜਿਹੜਾ ਇਹ ਫਲਿੱਪ ਸ਼ਬਦ ਆ ਨਾ ਇਹ ਬੜਾ ਲੈ ਲਿਆ ਪੈਂਦਾ ਜਿਹੜਾ ਕਹਿ ਦਿੰਦੇ ਨਾ ਨਾਲ ਵੀ ਆਹ ਤੁਸੀਂ ਲੈ ਲਓ ਆਪਾਂ ਨਾਲ ਦੀ ਨਾਲ ਹੀ ਫਲਿੱਪ ਕਰਾ ਦੇਣੀ ਆ ਅਤੇ ਇਹ ਇਹ ਇਹ ਬੜਿਆਂ ਨੂੰ ਇਸ ਚੀਜ਼ ਨੇ ਮਾਰਿਆ
2: ਔਰ ਇਹ ਜਿਹੜੀ ਹੈਗੀ ਆ ਇਸ ਚੀਜ਼ ਦੇ ਨਾਲ ਖਾਸ ਕਰ ਜਿਹੜੇ ਰੀਅਲ ਸਟੇਟ ਚਲੋ ਕੋਈ ਕਮਿਊਨਿਟੀ ਮਾੜੀ ਨੀ ਪਰ ਰੀਅਲ ਸਟੇਟ ਏਜੰਟਾਂ ਨੇ ਇਹ ਚ ਬਹੁਤ ਕਮਾਇਆ
1: ਹਰ ਵਾਰ ਵੇਖਣ ਤੇ ਉਹਨਾਂ ਦਾ ਕਮਿਸ਼ਨ ਆ
0: ਵੀ ਚੱਕਰ ਇਹ ਆ ਨਾ ਵੇਖੋ ਭਰਮਾਰ ਬਹੁਤ ਹੈ ਹੁਣ ਹਰ ਇੱਕ ਨੇ ਆਪਣੀ ਰੋਟੀ ਕਮਾਉਣੀ ਵੇਖੋ ਜਦੋਂ ਆਪਾਂ ਆਪਣੇ ਕਿੱਤੇ ਬਾਰੇ ਸੋਚੀਏ ਤੇ ਉਦੋਂ ਬੰਦਾ ਆਪਣਾ ਮੁਨਾਫਾ ਹੀ ਸੋਚਦਾ ਸੋ ਇਹਦੇ ਵਿੱਚ ਆਪਾਂ ਪਹਿਲੀ ਚੰਗੀ ਗੱਲ ਤੇ ਚਲੋ ਇਹ ਆ ਮੈਨੂੰ ਸੋਹਣੀ ਲੱਗਦੀ ਵੀ ਆਪਣੇ ਭਾਈਚਾਰੇ ਦੇ ਇੰਨੇ ਚਿਹਰੇ ਹੁਣ ਦੇਖਦੇ ਆ ਬਈ ਇੱਕ ਸਮਾਂ ਸੀ ਜਦੋਂ ਆਪਾਂ ਹੈ ਨਾ ਸਟੂਡੈਂਟ ਉਦੋਂ ਘਰ ਲੈਣਾ ਹੁੰਦਾ ਸੀ ਤੇ ਉਦੋਂ ਸ਼ਾਇਦ ਅਰਦਾਸਾਂ ਹੀ ਕਰੀਦੀਆਂ ਯਾਰ ਆਪਣਾ ਕੋਈ ਬੰਦਾ ਹੋਵੇ ਉਹਦੇ ਨਾਲ ਗੱਲ ਹੀ ਕਰ ਲਈਏ ਪੰਜਾਬੀ 'ਚ ਕੋਈ ਘਰ ਹੀ ਦਵਾ
1: ਦੇ ਰੇਸਿਜ਼ਮ ਉਦੋਂ ਬਹੁਤ ਸੀ ਦਿੰਦੇ ਨਹੀਂ ਸੀ
0: ਨਹੀਂ ਦਿੰਦੇ
1: ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ 5-7 ਬੰਦਿਆਂ ਨੇ ਇਕੱਠੇ ਹੋ ਕੇ ਰਹਿਣਾ ਤੇ ਆ ਜੀ ਇੰਡੀਅਨ ਕਰੀ ਆ ਜੀ ਸਮੈਲ ਹੋ ਗਈ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਇੱਦਾਂ ਦੀਆਂ ਨਾ ਕੁਛ ਕੁ ਸਟੀਰੀਓਟਾਈਪਿੰਗ ਹੋਈ ਹੋਈ ਸੀ ਕਮਿਊਨਿਟੀ ਦੀ
0: ਸੋ ਇਸ ਇੱਕ ਪੱਖੋਂ ਤੇ ਬਹੁਤ ਵਧੀਆ ਵੀ ਆ ਪਰ ਉਹੀ ਆ ਵੀ ਜਦੋਂ ਫਿਰ ਜਿੰਨਾ ਜ਼ਿਆਦਾ ਕੰਪੀਟੀਸ਼ਨ ਵੱਧਦਾ ਭਰਮਾ ਰਿਹਾ ਉਹਨਾਂ ਫਿਰ ਉਹਦਾ ਨੁਕਸਾਨ ਵੀ ਹੋਣਾ
1: ਬਾਕੀ ਮੈਂ ਦੇਖੋ ਦੇਖੀ ਵਾਲੀ ਗੱਲ ਇਹ ਵੀ ਸੁਣਦਾ
0: ਸਮਝਦਾ ਥੈਂਕ ਯੂ ਭਾਜੀ ਥੈਂਕ ਯੂ
2: ਥੈਂਕ ਯੂ
0: ਸਤਿ ਸ੍ਰੀ ਅਕਾਲ ਥੈਂਕ ਯੂ ਤੁਹਾਡਾ ਵਿਚਾਰ ਇੰਨੇ ਸੁਣੇ
1: ਨਹੀਂ ਉਹਨਾਂ ਨੇ ਕਿਉਂਕਿ ਨਾ ਸਾਰਾ ਕੁਝ ਹੀ ਜਿਵੇਂ ਖਲਾਰਾ ਜਿਹਾ ਪਿਆ ਹੁੰਦਾ ਖੁੱਡੇ ਖੁੱਡੇ ਕਰਕੇ ਹੈ ਨਾ ਗੱਲਾਂ ਜਿਹੜੀਆਂ ਕੀਤੀਆਂ ਉਹ ਸਾਰੀਆਂ ਆਪਣੇ ਭਾਈਚਾਰੇ ਦੇ ਮੱਦੇਨਜ਼ਰ ਇਰਦ ਗਿਰਦ ਰੱਖੀਆਂ ਤੇ ਉਹ ਸਾਰੇ ਸ਼ਬਦ ਸਾਨੂੰ ਸਮਝ ਆਉਂਦੀ ਵੀ ਹਾਂ ਇੱਦਾਂ ਹੋਇਆ ਵਾ ਜਾਂ ਹੋ ਰਿਹਾ ਜਾਂ ਹੋ ਸਕਦਾ
0: ਸੋ ਹੈ ਹੀ ਇਹੋ
1: ਜਿਹੜੀ ਭੇਡ ਚਾਲ ਦੀ ਗੱਲ ਕੀਤੀ ਆ ਹਨਾ ਉਹ ਉਹ ਸਹੀ ਆ ਅਸੀਂ ਭਾਵੇਂ ਸੋਸ਼ਲ ਮੀਡੀਆ ਤੇ ਇੱਕ ਕੋਈ ਪਾਰਟੀ ਹੋਵੇ ਨਾ ਉਹਦੇ ਸਮਰਥਕਾਂ ਨੂੰ ਥੱਲੇ ਭਾਵੇਂ ਲਿਖੀ ਜਾਏ ਉਹ ਭੇਡੋ ਤੁਹਾਡਾ ਕੁਛ ਨਹੀਂ ਹੋ ਸਕਦਾ ਆਪ ਅਸੀਂ ਕਿਸੇ ਹੋਰ ਰੂਪ 'ਚ ਭੇਡਾਂ ਬਣੇ ਹੁੰਦੇ ਹਾਂ ਵੀ ਉਹਨੂੰ 4 ਪੈਸੇ ਬਣ ਗਏ ਤੇ ਮੈਨੂੰ ਵੀ ਬਣਨ
0: ਉਹ ਕਿਸੇ ਨੂੰ ਨਜ਼ਰ ਆ ਰਹੀ ਹੁੰਦੀ ਹੈ ਕੋਈ ਕਿਸੇ ਨੂੰ ਨਜ਼ਰ ਆ ਰਹੀ ਹੁੰਦੀ ਆ ਸਿਮਨ ਜੀ ਕਹਿੰਦੇ ਨੇ ਕਿ ਇੱਕ ਗੱਲ ਤਾਂ ਪੱਕੀ ਕਹਿੰਦੇ ਮੈਲਬਨ ਦੇ ਵਿੱਚ ਹੁਣ ਜਿੰਨੇ ਰੀਅਲ ਸਟੇਟ ਦਾ ਕੰਮ ਆ ਉਸਦਾ ਹੀ ਕਾਮਯਾਬ ਆ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਮਨੋਰੰਜਨ ਲੋਕਾਂ ਦਾ ਕਰਨਾ ਆਉਂਦਾ ਅਤੇ ਉਹਨੂੰ ਜਿਹਨੂੰ ਹਿਸਾਬ ਤਾਬ ਹੈ ਕਹਿੰਦਾ ਇੱਕ ਸੋਹਣੀ ਜਿਹੀ ਬੀਬੀ ਫੱਬ ਕੇ ਇੰਨੇ ਸੋਹਣੇ ਤਰੀਕੇ ਦੇ ਨਾਲ ਪ੍ਰੋਪਰਟੀਜ਼ ਬਾਰੇ ਦੱਸਦੀ ਆ ਕਿ ਮੈਂ ਹਰ ਰੋਜ਼ ਉਸਦੇ ਪੇਜ ਦੇ ਉੱਤੇ ਜਾ ਕੇ 1-2 ਰੀਲਾਂ ਜ਼ਰੂਰ ਦੇਖਦੀ ਹਾਂ ਅਤੇ ਜਦਕਿ ਨਾ ਮੈਂ ਕੁਛ ਖਰੀਦਣਾ ਅਤੇ ਨਾ ਮੈਂ ਹਲੇ ਵੇਚਣਾ ਆਮ ਬੰਦੇ ਉਹਦੀ ਮਾਰ ਤੋਂ ਭਲਾ ਕਿੱਥੇ ਬਚਦੇ ਹੋਣ
1: ਇਹਨਾਂ ਨੂੰ ਉਹ ਗੱਲਾਂ ਚੰਗੀਆਂ ਲੱਗਦੀਆਂ ਨਾ ਇੱਥੇ ਬੈਠ ਕੇ ਤੁਸੀਂ ਹਸਬੈਂਡ ਵਾਈਫ ਨੇ ਆਹ ਪੀ ਲੈਣਾ ਇੱਥੇ ਤੁਸੀਂ ਚਾਹ ਪੀ ਲੈਣੀ ਆ ਸਾਹਮਣੇ ਤੁਹਾਡੇ ਗਰਾਊਂਡ ਆ ਤੁਹਾਡੇ ਆਹ ਵਾ ਹਨਾ ਦੇਖੋ ਕਿੰਨਾ ਸੋਹਣਾ ਵਿਊ ਆ
0: ਇਹ ਇੰਨੀ ਗਰੋਥ ਇਸ ਘਰ ਦੀ ਹੋ ਗਈ ਹੈ ਇਹ ਪਿਛਲੇ ਸਾਲ ਇੰਨੇ ਦਾ ਸੀ ਹੁਣ ਇੰਨੇ ਦਾ ਹੋ ਗਿਆ ਅਤੇ ਕਹਿੰਦੇ ਵੀ ਆਮ ਬੰਦਾ ਕਿੱਥੇ ਬਚਦਾ ਹੋਊਗਾ ਉੱਤੋਂ ਕਹਿੰਦੇ ਕਿ ਘਰ ਦੇ ਪੁਰਾਣੇ ਗੀਤ ਲਾ ਲਾ ਕੇ ਵੇਚਦੀਆਂ ਨੇ ਕੁੱਲ ਮਿਲਾ ਕੇ ਕਮੀ ਕੋਈ ਨਹੀਂ ਮੇਰੇ ਇੱਕ ਰਿਸ਼ਤੇਦਾਰ ਤਾਂ ਇੰਡੀਆ ਤੋਂ ਬੈਠਾ ਉਹਦੀਆਂ ਰੀਲਾਂ 'ਤੇ ਲਾਈਕ ਛੱਡੀ ਜਾਂਦਾ ਅਤੇ ਇੱਕ ਵਾਰ ਤਾਂ ਕਹਿੰਦੇ ਕਿ ਮੇਰਾ ਜੀ ਕਰਿਆ ਉਹਦੀ ਘਰਵਾਲੀ ਨੂੰ ਫੋਨ ਲਾ ਕੇ ਪੁੱਛ ਲਵਾਂ ਕਿ ਭੈਣ ਜੀ ਜਿਹੜੇ ਹਿਸਾਬ ਦੇ ਨਾਲ ਵੀਰ ਜੀ ਆਸਟ੍ਰੇਲੀਆ ਦੇ ਰੀਅਲ ਸਟੇਟ ਵਿੱਚ ਇੰਟਰਸਟਿਡ ਨੇ ਕਿਤੇ ਤੁਸੀਂ ਸਾਰਾ ਕੁਛ ਵੇਚ ਵੱਟ ਕੇ ਆਸਟ੍ਰੇਲੀਆ 'ਤੇ ਨਹੀਂ ਆਉਣ ਦਾ ਵਿਚਾਰ ਨਹੀਂ ਨੌਲੇਜ ਰੱਖਦੇ ਨੌਲੇਜ ਭੈਣ ਜੀ ਨੌਲੇਜ ਹੈ ਅਤੇ ਟਾਈਗਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਕਿ ਸਭ ਤੁਸੀਂ ਵਧੀਆ ਹੋ ਗਏ ਚੜ੍ਹਦੀ ਕਲਾ 'ਚ ਹੋ ਗਏ ਅਤੇ ਕੱਲ੍ਹ ਦਾ ਡਿਨਰ ਵਾਜ ਸਾਂਬਰ ਵੜਾ ਮਸਾਲਾ ਡੋਸਾ ਚਿਕਨ ਵਿਦ ਪਰਾਂਠਾ ਅਤੇ ਫਰਾਈਡ ਰਾਈਸ ਹੈ ਮਤਲਬ ਆਹ ਜਿਹੜੀਆਂ ਚੀਜ਼ਾਂ ਨਾ
1: ਗੱਲੀ ਬਾਤ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਤਾਂ ਇਹ ਵੀ ਨਹੀਂ ਜਾਣ ਦਿੰਦੇ ਇਹਨਾਂ ਗੱਲਾਂ
0: ਆਹ ਨਹੀਂ ਨਾ ਚੀਜ਼ਾਂ ਖਲੋਣ ਦਿੰਦੀਆਂ ਵੀ ਇਹੋ ਜਿਹਾ ਮਤਲਬ
1: ਹੋਵੇ ਸਿਸਟਮ ਜਿਹਾ ਕੋਈ ਬਣੇਗਾ ਨਾ
0: ਥੈਂਕ ਯੂ ਜੀ ਅਤੇ
1: ਮਿੱਠੇ 'ਚ ਕੀ ਦੱਸਿਆ
0: ਹਾਂਜੀ ਨਹੀਂ ਮਿੱਠੇ 'ਚ ਨਹੀਂ ਕੁਛ ਮਿੱਠਾ ਅੱਜ ਕੱਲ੍ਹ ਥੋੜ੍ਹਾ ਅਵੋਇਡ ਕਰ ਰਹੇ ਨੇ ਜਸਕਿਰੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਸੀਂ ਕਹਿੰਦੇ ਰਹਿਜੋ ਰਿਫੰਡ ਕਰਵਾ ਲਈਏ ਫੋਰਮ ਭਰਤਾ ਅਤੇ ਕੱਲ੍ਹ ਰਿਫੰਡ ਆ ਵੀ ਗਿਆ ਸਾਡੇ ਪਿੰਡ ਧੰਦ ਪਿੱਟੀਆਂ ਦੇ ਲਾਣੇ ਵਾਂਗ ਕਦੇ ਸ਼ਾਂਤ ਹੀ ਨਹੀਂ, ਸ਼ਾਂਤ ਹੁੰਦੀ ਹੀ ਨਹੀਂ ਆ, ਹਾਂ ਕਿੱਥੋਂ ਹੋਣੀ ਆ। ਪਰਥ ਕਹਿੰਦੇ ਸੀਮਸ ਵੈਰੀ ਸਲੋ ਐਜ਼ ਵੈਲ ਫਰੋਮ ਲਾਸਟ ਟੂ ਵੀਕਸ। ਅੱਛਾ, ਪਰਥ ਤਾਂ ਸਭ ਤੋਂ ਤੇਜ਼ ਹੀ ਸਗੋਂ
1: ਪਹਿਲਾਂ ਤੇਜ਼ ਸੀ,
0: ਅਤੇ ਹੁਣ ਤਾਂ ਹੌਲੀ ਹੌਲੀ ਚਲੋ ਸਲੋ ਹੋਣਾ ਹੀ ਆ। ਹਰਥਾ ਮਨਜੀਤ ਸਿੰਘ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਸਿਡਨੀ ਤੋਂ ਸਾਂਝਾ ਪਾਉਂਦੇ ਨੇ ਅਤੇ ਵਧੀਆ ਕਹਿੰਦੇ ਕਿ ਸੁਨੇਹਾ। ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾ ਪੂਰੀਆਂ ਹੋਣ। ਅਤੇ ਪੰਜਾਬ ਤੋਂ ਇਸ ਟਾਈਮ ਗੱਲ ਕਰ ਰਹੇ ਨੇ ਅਨਮੋਲ ਸੰਧੂ ਜੀ, ਕਹਿੰਦੇ ਨੇ ਕਿ ਥੈਂਕ ਯੂ, ਧੰਨਵਾਦ ਜੀ ਤੁਹਾਡਾ। ਇਹ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਜਿਹੜੇ ਸਾਡੇ ਨਾਲ ਹੋਲਤੇ ਨੇ ਆ ਕੇ ਭਾਈ ਗੱਲ ਕਰਦੇ ਹਾਂ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: लो जी तुहाडी नजर है पोला।
3: ओए पोले ओए दी जबरदस्त कामयाबी तो बाद गीत MP3 ते जगजीत संधु फिल्म्स ले आए ने हासे मस्ती ते इमोशन नाल भरपूर फिल्म।
4: पोले ने कसूते फसाते।
3: ओए पोले ओए 2 कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घरां विच देखना ना भुल्यो। ओए पोले ओए 2। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
6: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
8: ਕਿਆ ਆਪ ਜਾਣਤੇ ਹੈ ਕਿ ਬੱਚੋਂ ਕੀ ਉਮਰ 5 ਸਾਲ ਕੇ ਹੋਣੇ ਸੇ ਪਹਿਲੇ ਉਨਕਾ ਦਿਮਾਗ ਲਗਭਗ 90% ਵਿਕਸਿਤ ਹੋ ਜਾਤਾ ਹੈ। ਨਿਸ਼ੁਲਕ ਕਿੰਡਰ 3 ਔਰ 4 ਸਾਲ ਕੇ ਬੱਚੋਂ ਕੋ ਪ੍ਰਾਥਮਿਕ ਸਕੂਲ ਜਾਣਾ ਸ਼ੁਰੂ ਕਰਨੇ ਸੇ ਪਹਿਲੇ 2 ਸਾਲ ਕੀ ਉਪਯੋਗੀ ਸ਼ਿਕਸ਼ਾ ਉਪਲਬਧ ਕਰਵਾਤਾ ਹੈ ਔਰ ਪਰਿਵਾਰੋਂ ਕੇ ਪੈਸੋਂ ਕੀ ਬਚਤ ਕਰਾਤਾ ਹੈ। ਕਿੰਡਰ ਮੇ ਬੱਚੇ ਖੇਲ ਕੇ ਮਾਧਿਅਮ ਸੇ ਸਿੱਖਤੇ ਹੈ, ਜਿਸ ਸੇ ਉਨਕੋ ਮਹੱਤਵਪੂਰਨ ਸਮਾਜਿਕ, ਭਾਵਾਤਮਕ ਔਰ ਬੌਧਿਕ ਕੌਸ਼ਲ ਵਿਕਸਿਤ ਕਰਨੇ ਮੇ ਔਰ ਆਪਣੇ ਦੋਸਤ ਬਨਾਨੇ ਮੇ ਮਦਦ ਮਿਲਤੀ ਹੈ। vic.gov.au/kinder ਪਰ ਔਰ ਅਧਿਕ ਜਾਣਕਾਰੀ ਪ੍ਰਾਪਤ ਕਰੋ।

0: ब्रोकर्स अपने इंश्योरेंस से हर लोड ले। याद रखो बस अमरिंदर गिद्दा कॉल 0491-999-555। इंश्योरेंस शर्ता लागू
1: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490-054-596 गरेवाल वीजा सॉल्यूशंस .com.au ते जाओ आओ थोड़ा कोई हल करिए
2: सोना चाहिदा
3: परोसा चाहिदा
2: क्वालिटी ते बाई बैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाई बैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
0: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर हाउस एंड लैंड एक्सपर्ट्स ऑर्बिट होम्स अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते
4: ओह मारे गए दोबारा देर हो गई गड्डी चलाउन विचों तना नू बाहर कड्डो अते करों पहला ही तुर पाओ जे तुसी गति सीमा तो तेज गड्डी चलाउंदे हो तां तुसी कानून नू तोड़ रहे हो अते तुहानू महंगा जुर्माना हो सकता है जां अपना लाइसेंस गुआ सकते हो TSC वालों सुनेहा हर किसी वास्ते सुरक्षित तरीके नाल गड्डी चला
5: रोज रोज शॉपिंग हुंदिया ने पता नहीं केड़ा देवता राजी कीता इन्हां ने
6: सूरज देवता
5: की मतलब
6: ओ कमलिए सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई
5: मैनू नहीं पता आपा भी सोलर पैनल लगवाना है हुणे
6: तुसी भी करो बचत ते लगवाओ सोलर पैनल कॉल सन करंट 0448-066-494 ते साला तो बेस्ट सर्विस लई एक ही नाम सन करंट देओ रेडियो हांजी दा वाला ते पाओ $200 दा डिस्काउंट भी
0: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts, Tim Forbes या Corey नाल, radio हांजी रे हवाले नाल पाओ, 10 साल दी free service। Chadston Ford, ready, set, Ford.
7: टेंशन मेरी टेंशन
8: की होया
7: इथे इमिग्रेशन दे इन्ने पंगे ने यार मुकदे ही नहीं
8: काका जी टेंशन छड्डो फोन चको कॉल करो वीवाई इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
7: या 90-77-93-33
8: या ईमेल info@vivaimmigration.com.au
7: याद रखो 9077-9733
8: वीवा इमिग्रेशन एंड एजुकेशन कंसल्टेंट
7: हर कदम तो आड़े ना
9: हर कदम तो आड़े ना वीवा इमिग्रेशन हरपाल बाजवा जी दे नाल तुसीं संपर्क कर सकते हो कोई भी किसी किस्म की तुहानू कोई प्रॉब्लम इमिग्रेशन च आ रही है तो ये ऐड तो बाद आपां हुण अगे वधदे आं इस हफ्ते फिल्म रिलीज़ हो जानी ओए भोले ओए 2 शुक्रवार के दिन तो 40 दिन फिर उस तो अगले हफ्ते 19 तरीक न रिलीज़ हो जानी है तो इस तरह के नाल चल सो चल साडा तुहाडा मनोरंजन लगातार जारी क्योंकि इस बोझ दे महसूस करन दा समां जिहड़ा वा उह सानूं इदां दीआं मनोरंजन वालीआं चीज़ां थोड़ा हल्का फील करवाउंदीआं जां आपां फिर इदां सोचदे हां भी असीं तां बोझ लई फिरने यार परिवार नूं तां थोड़ा जिहा आपां है ना महसूस कराइए परिवार को तो थोड़ा जिहा रिलैक्स फील कराइए पर एक समा इदा का आता बाकी परिवार जोड़ा वो कर रहा हों वा उ इंजॉय पर थोड़े 12 उदा के उदा ही वजे होंगे लागे पर हौली हौली परिवार को भी ये महसूस होने लग पाता भी आप कल इंजॉय कर रहे हैं ये तो इंजॉय नहीं कर रहा हौली हौली अगलिया स्टेजा आई जा ना आन सारा परिवार सोहना हसता खेडता रहे एको ਸਾਖ ਤੇ ਬੈਠਾ ਰਹੇ, ਹੱਸਦਾ ਖੇਡਦਾ ਰਹੇ, ਤੇ ਇਹਦੇ ਨਾਲ ਦੀ ਸੋਹਣੀ ਕੋਈ ਗੱਲ ਨਹੀਂ ਆ, ਤੇ ਉਹ ਕਿੱਦਾਂ ਰਹਿ ਸਕਦੇ ਆ ਉਹ ਆਪਣੀ ਸਿਆਣਪ ਦੇ ਨਾਲ। ਤੇ ਆਓ ਹੁਣ ਆਖਰੀ ਪੜਾਅ ਦੇ ਵਿੱਚ ਆਪਾਂ ਤੁਹਾਡੇ ਵੀ ਵਿਚਾਰ ਲੈਣੇ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
3: ਜੀ। ਬਹੁਤ ਮਿਹਰਬਾਨੀ ਰਣਜੋਤ, ਤੁਸੀਂ ਗੱਲ ਜਿਹੜੀ ਮੇਰੇ ਦਿਲ ਦੇ ਕਰੀਬ ਸੀ ਉਹ ਕਰਤੀ। ਉਹਦਾ ਕਾਰਨ ਆ ਕਿਉਂਕਿ ਦਿਮਾਗ 'ਚ ਖਿਲਾਰਾ ਬਹੁਤ ਪਿਆ ਹੁੰਦਾ। ਉਹ ਖਿਲਾਰਾ ਰੀਅਲ ਸਟੇਟ ਦਾ ਹੋ ਸਕਦਾ, ਬਿਜ਼ਨਸ ਨਾਲ ਰਿਲੇਟਡ ਹੋ ਸਕਦਾ। ਹੁਣ ਮੰਨ ਲਓ ਸਾਰਾ ਪਰਿਵਾਰ ਮਾਊਂਟ ਬੁੱਲਰ 'ਚ ਗਿਆ, ਤੁਹਾਡਾ ਮੂੰਹ ਉਤਰਿਆ ਹੋਇਆ, ਸਾਰੇ ਇੰਜੋਏ ਕਰ ਰਹੇ ਆ, ਅਤੇ ਉਹ ਟੱਬਰ ਦਾ ਵੀ ਕਈ ਵਾਰ ਹੈ ਨਾ ਮੂੰਹ ਉਤਰ ਜਾਂਦਾ ਵੀ ਯਾਰ ਇਹਨੂੰ ਕੀ ਹੋਇਆ, ਚੰਗਾ ਭਲਾ ਸਾਰਾ ਪਰਿਵਾਰ ਹੱਸਦਾ ਖੇਡਦਾ, ਤੈਨੂੰ ਕੀ ਤਕਲੀਫ ਆ। ਸਾਨੂੰ ਕੋਡ ਸਵਿੱਚ ਕਰਨਾ ਬੜਾ ਔਖਾ ਲੱਗਦਾ ਹਿਊਮਨ ਬ੍ਰੇਨ ਨੂੰ। ਜੇ ਮੈਂ ਕੰਮ ਕਾਰ ਕਿਸੇ ਨਾਲ ਖਿੱਚ ਕੇ ਆਇਆ, ਲੜ ਕੇ ਆਇਆ, ਜਦ ਮੈਂ ਘਰ ਵੜਦਾ ਮੇਰੇ ਤੋਂ ਛੇਤੀ ਕੀਤੇ ਮੰਨ ਲਓ ਕੋਡ ਸਵਿੱਚ ਨਹੀਂ ਹੁੰਦਾ, ਹੁਣ ਮੈਂ ਘਰ ਵਾਲੇ ਫਰੇਮ 'ਚ ਆ ਗਿਆ ਤਾਂ ਮੈਨੂੰ ਘਰ ਵਾਲਾ ਫਰੇਮ ਅਪਣਾ ਲੈਣਾ ਚਾਹੀਦਾ। ਦਿਮਾਗ ਉੱਦਾਂ ਨਹੀਂ ਕਰਦਾ, ਦਿਮਾਗ ਉਹ ਤੁਹਾਡਾ ਭਾਰ ਬੋਝ ਚੱਕੀ ਰੱਖਦਾ। ਉਹ ਤੁਹਾਡੀ ਸਿਆਣਪ ਆ ਜਿਹੜਾ ਤੁਸੀਂ ਐਂਡ ਵਾਲਾ ਲਫਜ਼ ਵਰਤਿਆ ਨਾ, ਵੀ ਤੁਸੀਂ ਉਹ ਕੋਰਟਸ ਵਿੱਚ ਕਿੰਨੀ ਛੇਤੀ ਕਰ ਲੈਂਦੇ ਹੋ। ਮੰਨ ਲਓ ਹੁਣ ਬੱਚੇ ਨੂੰ ਤੁਸੀਂ ਕ੍ਰਿਕਟ ਖੇਡਦੇ ਹੋ, ਬੋਲ ਕਰਾਉਣ ਲੱਗੇ ਹੋ, ਉੱਧਰ ਫੋਨ 'ਤੇ ਲੱਗੇ ਹੋਏ, ਅੱਛਾ ਇੰਨੇ ਪ੍ਰੋਪਰਟੀ ਹੋ ਗਈ, ਫਲਾਣਾ ਹੋ ਗਿਆ, ਧਮਕਾਨਾ ਹੋ ਗਿਆ, ਉਹ ਬੱਚੇ ਦਾ ਤੁਸੀਂ ਮੂੰਹ ਦੇਖਿਓ ਫਿਰ ਹੈ ਨਾ। ਖੇਡਣ ਵੇਲੇ ਖੇਡਣਾ, ਹੱਸਣ ਵੇਲੇ ਹੱਸਣਾ, ਹੈ ਨਾ, ਰੋਣ ਵੇਲੇ ਰੋਣਾ। ਨਵਤੇਜ ਭਾਰਤੀ ਉਹਨਾਂ ਦਾ ਉਹ ਹੈ ਨਹੀਂ ਕਵਿਤਾ ਦਾ ਬੰਦ, ਹੈ ਨਾ, ਵੀ ਰੱਬਾ ਮੈਂ ਇੰਨਾ ਸਿਆਣਾ ਕਦੇ ਵੀ ਨਾ ਹੋਵਾਂ ਕਿ ਹੱਸਣ ਵੇਲੇ ਸੋਚ ਕੇ ਹੱਸਾਂ, ਰੋਵਣ ਵੇਲੇ ਸੋਚ ਕੇ ਰੋਵਾਂ। ਇਹ ਅਵਸਥਾ ਵੱਲ ਨੂੰ ਤੁਰਨਾ ਆਪਾਂ ਸਾਰਿਆਂ ਨੇ, ਤਾਂ ਸੌਖੇ ਹੋਣਾ। ਉੱਦਾਂ ਸੌਖੇ ਨਹੀਂ ਹੋਣਾ ਵੀ ਜਿੱਦਣ ਦੋ ਘਰ ਲੈ ਲਏ, ਤਿੰਨ ਘਰ ਲੈ ਲਏ, ਮਹਿੰਗੀ ਗੱਡੀ ਲੈ ਲਈ, ਬੱਚੇ ਪ੍ਰਾਈਵੇਟ ਸਕੂਲ ਪੜ੍ਹਦੇ, ਆਹ ਵੀ ਠੀਕ ਆ, ਉਹ ਵੀ ਠੀਕ ਆ, ਨਾ ਇੱਦਾਂ ਸੌਖੇ ਨਹੀਂ ਹੋਇਆ ਜਾਂਦਾ ਹੁੰਦਾ।
9: ਸੌਖੇ ਹੋਣ ਦੇ ਲਈ ਪਹਿਲਾਂ ਸੌਖੇ ਵੇਲਿਆਂ ਦੇ ਵਿੱਚ ਤੁਹਾਨੂੰ ਪਲੈਨਿੰਗ ਕਰਨੀ ਪੈਂਦੀ ਹੈ। ਸੋ ਔਖੇ ਹੋ ਕੇ ਸੌਖੇ ਵੇਲੇ ਜਿਹੜੇ ਸੋਚਣਾ ਬੜੇ ਔਖੇ ਹੋ ਜਾਂਦੇ ਆ। ਅਤੇ ਸਾਡੇ ਨਾਲ ਕੋਲਰ ਨੇ, ਆਪਾਂ ਇਹਨਾਂ ਨੂੰ ਵਿਹਲੇ ਕਰਤੀ ਅਤੇ ਫਿਰ ਆਪਾਂ ਆਪਣੀ ਗੱਲਬਾਤ ਜਾਰੀ ਰੱਖਦੇ ਹਾਂ। 165 ਤੁਸੀਂ ਆਉਂਦੇ ਰਹੋ ਜੀ।
10: ਸਤਿ ਸ਼੍ਰੀ ਅਕਾਲ ਜੀ।
3: ਜੀ ਹਾਂਜੀ, ਮਾਫ਼ੀ ਬਈ, ਤੁਹਾਡੇ ਸੀ ਬੜੀ ਦੇਰ ਤੋਂ ਹੈ ਨਾ ਸੀਗੇ।
9: ਮੈਨੂੰ ਲੱਗਦਾ ਉਹ ਦੂਜੇ ਨੇ ਜਿਹੜੇ ਬੜੇ ਚਿਰ ਤੋਂ ਹੀ, ਚਲੋ ਖੈਰ ਮਾਫ਼ੀ ਉਹਨਾਂ ਤੋਂ ਵੀ ਮਾਫ਼ੀ ਜੀ, ਮੈਨੂੰ ਥੋੜ੍ਹਾ ਜਿਹਾ ਲੱਗਦਾ ਭੁਲੇਖਾ ਪਿਆ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ?
10: ਬਲਵੰਤ ਸਿੰਘ ਜੀ।
9: ਜੀ ਬਲਵੰਤ ਜੀ, ਕੀ ਕਹਿਣਾ ਚਾਹੋਗੇ, ਕੀ ਲੱਗਦਾ ਵਾਕਈ ਭਾਰ ਪਿਆ ਵਾ, ਮਾਰਕੀਟ ਸ਼ੇਕ ਹੋਈ ਆ ਜਾਂ ਫਿਰ ਉਹ ਪਹਿਲਾਂ ਵਾਂਗੂ ਰੌਲੇ ਰੱਪੇ ਜਿਹੀ ਆ?
10: ਮੈਂ
9: ਤਾਂ ਕਦੇ
3: ਮਹਿਸੂਸ
9: ਨਹੀਂ ਸੋਚ ਸਮਝ ਕੇ ਚੀਜ਼ਾਂ ਜਿੰਨੀਆਂ ਬਣਦਾ ਸਰਦਾ ਉਸ ਹਿਸਾਬ ਨਾਲ ਹੀ ਇਨਵੈਸਟਮੈਂਟ ਕਰਦੇ ਹੋ ਗਏ ਤਾਂ?
10: ਹਾਂਜੀ ਹਾਂਜੀ ਹਾਂਜੀ ਹਾਂਜੀ, ਕਿਉਂਕਿ ਮੈਂ ਜੋ ਘਰ ਬਣਾਉਣ ਲੱਗਾ 2 ਸਾਲ ਪਹਿਲਾਂ ਹੀ ਉਹ ਜਗ੍ਹਾ ਨੂੰ ਚੂਜ਼ ਕਰ ਰਿਹਾ, ਮੈਂ ਇੱਥੇ ਘਰ ਬਣਾਊਂਗਾ ਵੀ, ਇੱਥੇ ਸਾਰੀਆਂ ਸਹੂਲਤਾਂ ਨੇੜੇ ਆ, ਵੀ ਕੱਲ ਨੂੰ ਜੇ ਮਾਰਕੀਟ ਅਪ ਹੁੰਦੀ ਤੇ ਮਹਿੰਗਾ ਵੀ ਹੋਊਗਾ,
9: ਆਸ ਪਾਸ ਕੀ ਹੈ ਤੇ ਚਲੋ ਤੁਹਾਡੀ ਆਪਣੀ ਹੋ ਗਈ ਕਹਾਣੀ, ਆਸ ਪਾਸ ਕੀ ਮਹਿਸੂਸ ਕਰਦੇ ਹੋ?
10: ਹਜੇ ਤੱਕ ਤੇ ਸਾਰੇ ਠੀਕ ਆ, ਕਿਉਂਕਿ ਸਾਰੇ ਦੀਆਂ ਪ੍ਰੋਪਰਟੀਆਂ ਪਿਛਲੇ 3-4 ਸਾਲਾਂ ਡਬਲ ਹੀ ਹੋਈਆਂ।
3: ਤੁਹਾਡਾ ਏਰੀਆ ਕਿਹੜਾ?
10: ਬੜੀ ਖੁਸ਼ੀ ਮਨਾ ਰਹੇ ਆ। ਹਾਂਜੀ,
3: ਕਿਹੜੇ ਏਰੀਆ ਚ ਰਹਿੰਦੇ ਹੋ ਤੁਸੀਂ?
10: ਉਹ ਜਿੱਥੇ ਤੜਕੇ ਲਾਈਦੇ।
9: ਨਹੀਂ, ਥੋੜਾ ਕਲੀਅਰ ਕਲੀਅਰ ਦੱਸ ਦਿਓ, ਗੋਲ ਮੋਲ ਨਹੀਂ ਗੱਲਾਂ ਸਾਨੂੰ ਸਮਝ ਆਉਂਦੀਆਂ। ਆਹੋ, ਇੱਥੇ ਜਿੰਨਾ ਵੱਡਾ ਸ਼ਹਿਰ ਓਨੀ ਉਹਦੇ ਹੁੰਦਾ, ਜਿੰਨੀ ਵੱਡਾ ਸਿਰ ਓਨੀ ਵੱਡੀ ਸਿਰ ਪੀੜ, ਵੱਡੇ ਸ਼ਹਿਰਾਂ ਦੇ ਵਿੱਚ ਤਾਂ ਫਿਰ ਇਹ ਚਿੰਤਾ ਰਹਿਣੀ ਰਹਿਣੀ ਆ। ਸੋ ਇਹ ਵੀ ਗੱਲ ਹੈਗੀ ਆ ਵੀ ਆਪਾਂ ਜਦੋਂ ਥੋੜ੍ਹੇ ਜਿਹੇ ਰਿਲੈਕਸ ਮਾਹੌਲ 'ਚ ਹਾਂ ਤਾਂ ਉੱਥੇ ਸ਼ਾਇਦ ਇਹ ਚੀਜ਼ਾਂ ਘੱਟ ਅਸਰ ਕਰਦੀਆਂ। ਇੱਕ ਦੌੜ ਵੀ ਹੈ ਨਾ ਸ਼ਾਇਦ ਤੁਹਾਡੇ, ਇੰਨੀ ਦੌੜ ਨਹੀਂ ਹੋਊਗੀ ਕਿ ਹੈਗੀ ਆ ਤੁਹਾਡੇ ਉੱਥੇ ਵੀ ਇੱਦਾਂ ਹੀ ਆ ਸਿਸਟਮ ਵੀ ਇੱਕ ਦੂਸਰੇ ਤੋਂ ਬਾਅਦ
10: ਬਹੁਤ ਜੀ ਕਰਦੇ ਸਾਰੇ ਇੱਥੇ, ਕਿਉਂਕਿ ਮੇਰਾ ਇੱਕ ਬਿਜ਼ਨਸ 2 ਹੋ ਜਾਣਾ, ਮੇਰਾ ਇੱਕ ਘਰ 2 ਹੋ ਜਾਣਾ। ਖੁਸ਼ੀ ਨਾ ਮਨਾਓ, ਮੇਰਾ ਘਰ ਡਬਲ ਹੋ ਗਿਆ, ਬਸ ਰਿਲੈਕਸ ਹੋ ਗਿਆ, ਨਾ ਨਾ ਉਹ ਘਟੂਗਾ ਵੀ ਕੱਲ ਨੂੰ। ਜੇ ਲੱਖ ਤਾਂ ਚੜ ਗਿਆ ਤਾਂ ਕੋਈ ਨੀ, ਜੇ ਥੱਲੇ ਆ ਗਿਆ ਤਾਂ ਕੋਈ ਨੀ, ਤੁਸੀਂ ਆਪਦੀ ਚਾਲ ਚੱਲੀ ਚੱਲੋ।
9: ਠੀਕ ਹੈ, ਇਹੋ ਜ਼ਿੰਦਗੀ ਹੈ,
10: ਤਾਂ ਤੁਸੀਂ ਵਿੰਨੀ ਹੋਵੋਗੇ,
9: ਇਹੋ ਇਹੋ ਲਾਈਫ ਹੈ।
3: ਪਹਿਲਾਂ ਕਰਨੇਕ ਭਾਜੀ ਵੀ ਕਹਿੰਦੇ ਸੀ ਵੀ ਹੈ ਨਾ, ਚਾਦਰ ਵੇਖ ਕੇ ਪੈਰ ਪਸਾਰਨ ਵਾਲਾ, ਹੋਲਡਿੰਗ ਪਾਵਰ ਅਤੇ ਉਹ ਸਾਰੀਆਂ ਗੱਲਾਂ, ਚੰਡੀਗੜ੍ਹ ਢਹਿ ਜੂ, ਪਿੰਡਾਂ ਜੋਗਾ ਰਹਿ ਜੂ, ਪਿੰਡ ਹੀ ਢਹਿ ਜੂ ਤਾਂ ਪਿੱਛੇ ਕੀ ਰਹਿ ਜੂ। ਸੋ ਕੁੱਲ ਮਿਲਾ ਕੇ ਫਿਰ ਆ ਇਹਨਾਂ ਵਾਲੀ ਅਪਰੋਚ ਬਲਵੰਤ ਹੋਣਾ ਵਾਲੀ ਵੀ ਠੀਕ ਆ, ਸਹਿੰਦਾ ਸਹਿੰਦਾ ਜਿਹਾ ਕੰਮ ਰੱਖਿਆ ਹੋਵੇ।
9: ਥੈਂਕ ਯੂ ਬਲਵੰਤ ਜੀ,
10: ਥੈਂਕ
9: ਯੂ ਜੀ, ਥੈਂਕ ਯੂ। ਅਤੇ ਇੱਕ ਸਾਡੇ ਨਾਲ ਹੋਰ ਸੀਗਾ ਕੁੱਲ, ਮੈਨੂੰ ਨਾ ਨੰਬਰ ਤੁਹਾਡਾ ਚੇਤਾ ਭੁੱਲ ਗਿਆ, ਅਤੇ ਤੁਸੀਂ ਲੈਂਡਲਾਈਨ 'ਤੇ ਕਰ ਰਹੇ ਸੀ ਤੁਸੀਂ ਕੁੱਲ, ਮੇਰੇ ਕੋਲ ਮੈਂ ਨੰਬਰ ਤੁਹਾਡਾ ਵੇਖਣਾ ਭੁੱਲ ਗਿਆ, ਵੇਖਣ ਦੇ ਲਈ ਮੈਨੂੰ ਹੁਣ ਕੱਟਣਾ ਪੈਣਾ, ਤੁਸੀਂ ਹੈਲੋ ਕਰੋ ਅਤੇ ਫਿਰ ਮੈਂ ਪਛਾਣ ਜੂੰਗਾ। ਹੈਲੋ ਹੈਲੋ, ਚਲੋ ਮੈਂ ਦੁਬਾਰਾ ਤੁਸੀਂ ਕਰ ਲਿਓ, ਗਲਤੀ ਮੇਰੀ ਆ ਅਤੇ ਮੈਂ ਉਹਦੇ ਲਈ ਮਾਫ਼ੀ ਚਾਹੁੰਦਾ, ਕਾਫ਼ੀ ਦੇਰ ਤੋਂ ਤੁਸੀਂ ਹੋਲਡ 'ਤੇ ਹੋ, ਪਰ ਇਹ ਆ ਕਿ ਮੈਂ ਨੰਬਰ ਨਹੀਂ ਤੁਹਾਡਾ ਨੋਟ ਕਰ ਪਾਇਆ, ਫਿਰ ਦੁਬਾਰਾ ਕਰ ਲਿਓ ਤੁਸੀਂ। 295 ਤੁਸੀਂ ਆਉਣੇ ਰਹੋ ਜੀ।
10: ਸਤਿ ਸ਼੍ਰੀ ਅਕਾਲ ਗੁਰਜੀਤ ਸਿੰਘ ਬੋਲ ਰਿਹਾ ਜੀ।
9: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਦੱਸਿਆ ਜੀ? ਗੁਰਜੀਤ ਸਿੰਘ।
10: ਹਾਂਜੀ ਗੁਰਜੀਤ ਸਿੰਘ
9: ਜੀ। ਜੀ ਗੁਰਜੀਤ ਜੀ, ਕੀ ਹਾਲ ਠੀਕ ਠਾਕ ਹੋ?
10: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਗਰੇਵਾ ਸਾਹਿਬ।
3: ਹਾਂਜੀ ਰੰਧਾਵਾ ਸਾਹਿਬ, ਕੀ ਹਾਲ ਚਾਲ?
10: ਠੀਕ ਠਾਕ ਜੀ, ਵਧੀਆ ਵਧੀਆ ਜੀ, ਤੁਸੀਂ ਸੁਣਾਓ?
3: ਸੁੱਖ ਵਸਦੀ ਨਗਰੀ।
10: ਹਾਂਜੀ ਹਾਂਜੀ, ਸੁੱਖ ਵਸਦੀ ਜੀ।
3: ਪਾਈ ਹੋਈ ਲੰਬੀ ਲੰਬੇ ਰਾਹੀਂ ਕਿ ਨੇੜੇ ਨੇੜੇ ਹੀ ਹੋ?
10: ਨਹੀਂ ਨਹੀਂ, ਨੇੜੇ ਨੇੜੇ ਹੀ ਆ, ਲੋਕਲ ਹੀ ਆ।
3: ਠੀਕ ਹੈ ਠੀਕ ਹੈ।
10: ਤੇ ਉਹ ਗੱਲ ਟੌਪਿਕ ਤੁਹਾਡਾ ਪਾਈ ਸੁਣਦੇ ਆ ਸਵੇਰ ਦਾ ਹੀ, ਤੇ ਇਹਦੇ ਵਿੱਚ ਇਹ ਆ ਵੀ ਜਿੰਨੇ ਕਿ ਚਲੋ ਸਾਨੂੰ ਹਰੇਕ ਦੀ ਆਪੋ ਆਪਣੀ ਉਹ ਹਨਾ ਜੀ ਮਤ ਬੁੱਧੀ ਆ, ਪਰ ਮੈਨੂੰ ਲੱਗਦਾ ਵੀ ਚਲੋ ਇਹ ਸਮੱਸਿਆ ਤੇ ਹੈਗੀ ਆ, ਇਹ ਹਰ ਕੋਈ ਫੇਸ ਕਰ ਰਿਹਾ, ਭਾਵੇਂ ਕੋਈ ਦੱਸੇ ਜਾਂ ਨਾ ਦੱਸੇ। ਜਿਹੜਾ ਕੋਈ ਭਾਵੇਂ ਦੋ ਪ੍ਰੋਪਰਟੀਆਂ, ਇੱਕ ਪ੍ਰੋਪਰਟੀ, ਜੇ ਜਿਹਦੇ ਕੋਲ ਤਿੰਨ ਆ ਚਾਰ, ਹਰੇਕ ਨੂੰ ਜਿੰਨਾ ਜਿੰਨਾ ਉਹਦੀ ਚਾਦਰ ਆ ਓਨਾ ਹੀ ਉਹਨੂੰ ਪੈਰ ਪਸਾਰਨੇ ਔਖੇ ਹੋਣ ਡੇ ਹੁਣ। ਪਰ ਗੱਲ ਇਹ ਆ ਵੀ ਹੁਣ ਇਹਦੇ ਵਿੱਚ ਪੈਨਿਕ ਨਹੀਂ ਆਪਣਾ ਹੋਣਾ ਚਾਹੀਦਾ ਮੇਰੇ ਖਿਆਲ 'ਚ, ਜੋ ਵੀ ਸਿਚੁਏਸ਼ਨ ਆ, ਵੀ ਇਹਦੇ ਚੋਂ ਨਿਕਲਣਾ ਵੀ, ਕਿਉਂਕਿ ਜਿਹੜੀਆਂ ਪੋਲਿਸੀਆਂ ਮੇਰੇ ਖਿਆਲ 'ਚ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ 20-21 ਸਾਲ ਦਾ ਇਸ ਦਾ ਐਕਸਪੀਰੀਅੰਸ ਹੈਗਾ ਹੀ ਆ, 2005-06 ਵਾਲਿਆਂ ਨੂੰ ਤਾਂ ਜਿਹੜੇ ਆਪਾਂ ਆਏ ਹੋਏ 5-6 ਦੇ, ਤੇ ਇਹ ਗਵਰਨਮੈਂਟ ਦੀਆਂ ਪੋਲਿਸੀਆਂ ਜੀ, ਦੇਖੋ ਉਹਨਾਂ ਨੂੰ ਵੀ ਉਹਨਾਂ ਹੀ ਨੁਕਸਾਨ ਆ। ਅਗਰ ਮੰਨ ਲਓ ਜੇ ਹੁਣ ਆਪਾਂ, ਤੁਸੀਂ ਉਹਨੇ ਦੱਸਿਆ ਕਲੀਅਰੈਂਸ ਰੇਟ ਜਿਹੜੇ ਆਕਸ਼ਨ ਦੇ ਥੱਲੇ ਆ ਰਹੇ ਆ, ਤੇ ਉਹਦੇ ਵਿੱਚ ਜੇ ਜਿੰਨਾ ਪ੍ਰੋਪਰਟੀ ਸਲੋ ਵਿਕ ਰਹੀ ਆ, ਓਨੀ ਹੀ ਉੱਥੇ ਮੰਨ ਲਓ ਸਟੇਟ ਦੀ ਸਟੈਂਪ ਡਿਊਟੀ ਵੀ ਫਰਕ ਪੈ ਰਿਹਾ, ਜਿੰਨੇ ਘਰ ਜਲਦੀ ਤੇਜ਼ ਵਿਕਦੇ ਆ, ਮਾਰਕੀਟ ਦੇ ਵਿੱਚ ਆਉਂਦੇ ਆ, ਪੈਸੇ ਦਾ ਫਲੋ ਵੀ ਤਾਂ ਭਾਜੀ ਘੱਟ ਰਿਹਾ ਨਾ ਉਹਦੇ ਨਾਲ, ਤੇ ਉਹਨੂੰ ਹਾਂਜੀ ਰੈਵਨਿਊ, ਹਾਂ ਕਿੰਨਾ ਚਿਰ ਤੱਕ ਉਹ ਵੀ ਹੋਲਡ ਕਰ ਸਕਦੇ ਆ, ਉਹਨਾਂ ਲਈ ਵੀ ਔਖਾ। ਪਰ ਇਹ ਆ ਵੀ ਚਲੋ ਸਿਚੁਏਸ਼ਨ ਇਹ ਸਾਈਨ ਵੇਵ ਆ ਜੀ ਹਨਾ ਜੀ, ਹੁਣ ਜੇ ਆਪਾਂ ਬਿਲਕੁਲ ਥੱਲੇ ਆ ਸਾਈਨ ਦੇ ਉਹਦੇ ਸਾਈਨ ਵੇਵ ਦੇ, ਤੇ ਹੁਣ ਉੱਪਰ ਆਉਣਾ ਟਾਈਮ ਲੱਗੂਗਾ, ਕਿਉਂਕਿ ਮੇਰੇ ਖਿਆਲ ਦੇ ਵਿੱਚ 2-3 ਰਿਸੈਸ਼ਨ ਆਪਾਂ ਟਾਈਮ ਦੇਖੇ ਵੀ ਹੋਏ ਆ, ਮੇਰੇ ਖਿਆਲ 'ਚ ਇੱਕ ਵੀ 9 'ਚ ਵੇਖਿਆ ਸੀ, 12-13 'ਚ ਹੀ ਵੇਖਿਆ ਸੀ, ਤੇ ਹਰ ਵਾਰੀ ਹੀ ਚਲੋ ਹੁਣ ਆਪਾਂ ਨੂੰ ਤਾਂ ਜ਼ਿਆਦਾ ਫੀਲ ਤਾਂ ਹੋ ਰਿਹਾ ਬਿਕੋਜ਼ ਉਸ ਟਾਈਮ ਤੇ ਹਰ ਇੱਕ ਦੀ ਸਟਾਰਟਿੰਗ ਸੀਗੀ ਜਿਹੜੇ ਪਹਿਲੇ ਆਏ ਸੀਗੇ,
9: ਉਦੋਂ ਘਰ ਨਹੀਂ ਸੀ ਲਏ ਬਹੁਤਿਆਂ ਨੇ।
10: ਹਾਂ ਹਾਂਜੀ ਭਾਜੀ, ਘਰ ਨਹੀਂ ਸੀ ਲਿਆ, ਕਿਉਂਕਿ ਆਪਣਾ ਲੱਕ ਦੇਖਾ ਨਹੀਂ ਸੀ ਹੈਗਾ ਇਹਨਾਂ ਗੱਲਾਂ ਨਾਲ, ਸਿਰਫ ਇੱਕੋ ਹੀ ਸੀ ਵੀ PR ਹੋ ਰਹੇ ਹਾਂ ਤੇ ਜਾਂ ਆਪਾਂ ਅਜੇ ਇੱਥੇ ਰਹਿ ਰਹੇ ਹਾਂ, ਜਾਂ ਜਿਵੇਂ ਇੱਧਰ ਅਸੀਂ ਇੱਧਰ ਸਾਊਥ ਈਸਟ ਦੀ ਗੱਲ ਕਰੀਏ ਤੇ ਅਸੀਂ ਕਲੇਟਨ ਵੱਲੋਂ ਤੁਰ ਤੁਰ ਕੇ ਇੱਧਰ ਤੁਰੇ ਆਉਣੇ ਹਾਂ, ਸਾਊਥ ਈਸਟ ਗਾਂ ਕਲਾਈਡ ਲਿਨਬਰਗ ਵਾਲੇ ਪਾਸੇ, ਤੇ ਉਹ ਹੁਣ ਜਿਵੇਂ ਉਹ, ਕਿਉਂਕਿ ਉਦੋਂ ਹਰੇਕ ਬੰਦੇ ਲਈ ਇੱਕੋ ਚਾਹਤ ਸੀ ਵੀ ਮੇਰੀ ਪਹਿਲੀ PR ਆ ਜਾਂ ਮੈਂ ਘਰ ਲੈਣਾ, ਉਦੋਂ ਆਹ ਗੱਲਾਂ ਵੱਲ ਆਪਣਾ ਧਿਆਨ ਹੀ ਨਹੀਂ ਸੀ ਆਉਂਦਾ, ਤੇ ਉਹ ਫਿਰ ਜਿਵੇਂ ਜਿਵੇਂ ਹੁਣ ਆਪਾਂ ਮੰਨ ਲਓ ਇੰਟਰਸਟ ਰੇਟ ਦੀ ਗੱਲ, ਇੱਥੇ ਆਪਾਂ ਬੈਂਕ ਦੇ ਵਿਆਜ ਦਰਾਂ ਜਦੋਂ ਵੱਧਦੀਆਂ ਘੱਟਦੀਆਂ, ਕਿੰਨਾ ਆਪਣਾ ਧਿਆਨ ਹੁੰਦਾ, ਤੇ ਜੇ ਉਹ ਤਾਂ ਹੀ ਹੋਣ ਲੱਗਿਆ ਵੀ ਜਦੋਂ ਆਪਣਾ ਇੱਧਰ ਸਾਰੇ ਆਪਣੀ, ਕਿਉਂਕਿ ਹੁਣ ਮੂਵਮੈਂਟ ਜ਼ਿਆਦਾ ਆ, ਆਪਣੇ ਲੋਕ ਆਪਾਂ ਨੂੰ ਜ਼ਿਆਦਾ ਦੀਦੇ ਆ, ਹੁਣ ਆ ਜਿਵੇਂ ਪੰਜਾਬੀ ਰੇਡੀਓ ਜੀ ਆਪਣਾ ਹਨਾ, ਹੁਣ ਇਹਨੂੰ ਸੁਣਨ ਵਾਲੇ ਵੀ ਪੰਜਾਬੀ ਨੇ, ਤੇ ਤੁਹਾਨੂੰ ਕਾਲ ਕਰਨ ਵਾਲੇ ਪੰਜਾਬੀ ਨੇ, ਤੇ ਇਸ ਕਰਕੇ ਸਾਡਾ ਐਕਸਪੈਕਟ ਸਾਡੇ ਨਾਲ ਹੀ ਬਣਿਆ ਹੋਇਆ
3: ਕੋਹਾਰਟ ਜਿਹੜਾ ਆਪਣਾ। ਹਾਂਜੀ
10: ਹਾਂ, ਤੁਹਾਨੂੰ ਸਭ ਨੂੰ ਤਾਂ ਲੱਗ ਰਿਹਾ ਵੀ, ਪਰ ਇਹ ਵੀ ਚਲੋ ਪੈਨਿਕ ਹੈਗਾ ਜੀ, ਜੇ ਹੁਣ ਆਪਾਂ ਮੈਂ ਸਾਡੇ ਇਸ ਏਰੀਏ ਦੀ ਗੱਲ ਕਰਾਂ, ਤੇ ਸਾਡੇ ਵਾਲਾ ਪੋਸਟ ਕੋਡ ਜਾਂ ਗਰੇਵਾ ਸਾਹਿਬ ਵਾਲਾ 3975, ਇਹਦੇ ਵਿੱਚ ਹੀ ਜੀ ਹੁਣ ਮਤਲਬ ਪ੍ਰੋਪਰਟੀ ਸਲੋ ਰੁਕ ਕੇ ਵਿਕ ਰਹੀ ਹੈ ਜੀ, ਜਿਹੜੀ ਪ੍ਰੋਪਰਟੀ ਲਿੰਡਸਟ ਏਰੀਏ ਦੇ ਵਿੱਚ 15 ਜਾਂਦੀ ਸੀ, 20 ਦਿਨ ਚ ਨਿਕਲਿਆ ਸੀ, ਹੁਣ 1.5 ਮਹੀਨਾ ਪ੍ਰੋਪਰਟੀ ਖੜਦੀ ਹੈ ਜੀ, 2-2 ਮਹੀਨੇ ਖੜਦੀ ਹੈ ਜੀ, ਉਹਦਾ
3: ਅਸਰ ਤਾਂ
10: ਇੰਪੈਕਟ ਅਸਰ ਤੇ ਹੈਗਾ ਜੀ, ਪਰ ਇਹ ਆ ਵੀ ਚਲੋ ਇਹਦੇ ਵਿੱਚ ਪੈਨਿਕ ਹੋ ਕੇ ਆਪਾਂ ਇੱਕਦਮ, ਕਿਉਂਕਿ ਆਪਾਂ ਬਹੁਤ ਹਾਰਡ ਕੋਰ ਆਪਣੀ ਇਨਕਮ ਹੈ ਜਿਹਦੇ ਨਾਲ ਆਪਾਂ ਇਨਵੈਸਟ ਕਰਦੇ ਹਾਂ, ਇੱਕਦਮ ਇਹਨੂੰ ਪੈਨਿਕ ਨਹੀਂ ਮੇਰੇ ਖਿਆਲ 'ਚ ਲੈਣਾ ਚਾਹੀਦਾ, ਚਲੋ ਇਹ ਆ ਵੀ ਟਾਈਮ ਦੇ ਨਾਲ ਸਲੋਲੀ ਸਲੋਲੀ। ਹੁਣ ਇੱਕ ਚੀਜ਼ ਹੋਰ ਦੇਖੀ ਨਾ, ਜਿੱਦਣ ਡੀਜ਼ਲ ਦੇ ਰੇਟ ਵਧੇ ਸੀ ਇੱਕਦਮ, ਇੱਥੇ ਫਿਊਲ ਪ੍ਰਾਈਸ ਅਪ ਹੋਏ ਜਾਂ ਹੋਰ ਆਪਾਂ ਦੇਖ ਰਹੇ ਇੰਪੈਕਟ ਪਿਆ ਮਿਡਲ ਕ੍ਰਾਈਸ ਜੋ ਵੀ ਉੱਥੇ ਚੱਲ ਰਿਹਾ ਸੀਗਾ, ਵੀ ਆਪਣੇ ਜੋ ਵਾਰ ਚੱਲ ਰਹੀ ਉੱਥੇ, ਉਹਨੂੰ ਹੌਲੀ ਹੌਲੀ ਆਪਾਂ ਨੂੰ ਅਬਜ਼ਰਵ ਕਰਨਾ ਸਿੱਖ ਗਏ, ਆ 2-3 ਮਹੀਨੇ ਵਿੱਚ ਆਪਾਂ ਗੱਲ ਨਹੀਂ ਕਰਦੇ, ਇਵਨ ਨਹੀਂ ਤੇ ਰੋਜ਼ ਇਹੀ ਹੁੰਦਾ ਸੀ ਅੱਜ ਇਰਾਨ ਨੇ ਕੀ ਕੀਤਾ, ਅੱਜ ਯੂ ਐਸ ਏ ਨੇ
3: ਡੀਜ਼ਲ ਮਹਿੰਗਾ ਹੋ ਗਿਆ
10: ਸਟੇਟਮੈਂਟ ਆਈ ਉਹਨਾਂ ਨੂੰ ਆਪਾਂ ਉਹ ਇਹ ਬੰਦੇ ਦੇ ਵਿੱਚ ਮੇਰੇ ਖਿਆਲ ਅਬਜ਼ਰਵ ਕਰਨ ਦੀ ਇੱਕ ਸ਼ਮਤਾ ਹੁੰਦੀ ਹੈ ਉਹਨੂੰ ਜਦੋਂ ਆਪਾਂ ਇਹਨੂੰ ਯੂਜ਼ ਟੂ ਹੋ ਜਾਂਦੇ ਹਾਂ ਫਿਰ ਸਲੋਲੀ ਸਲੋਲੀ ਜਦੋਂ ਹੁਣ ਉਹ ਚੀਜ਼ਾਂ ਸਹੀ ਹੋਣ ਲੱਗ ਜਾਂਦੀਆਂ ਫਿਰ ਆਪਾਂ ਨੂੰ ਉਵੇਂ ਹੀ ਉਹਨੂੰ ਆਪਾਂ ਫੀਲ ਕਰ ਜਾਂਦੇ ਵੀ ਚਲੋ ਠੀਕ ਹੈ ਆਲ ਗੁੱਡ ਆ ਤੇ ਮੇਰੇ ਖਿਆਲ 'ਚ ਇੰਪੈਕਟ ਹੈਗਾ ਜੀ ਸਹਿ ਰਹੇ ਹਾਂ ਸਾਰੇ ਸਹਿੰਦੇ ਪਏ ਆ ਸਭ ਨੂੰ ਲੱਗ ਰਿਹਾ ਕਿਉਂਕਿ ਜਿੰਨੇ ਵੀ ਪੈਸਾ ਇਨਵੈਸਟ ਕੀਤਾ ਜਾਂ ਜਿਹਦੀਆਂ ਵੀ ਦੋ ਪ੍ਰੋਪਰਟੀਆਂ ਤਿੰਨ ਆ ਜਾਂ ਕੋਈ ਰੈਂਟ ਤੇ ਦਿੱਤੀ ਆ ਜਾਂ ਕੋਈ ਰੈਂਟ ਤੇ ਰਹਿ ਵੀ ਰਿਹਾ ਉਹ ਵੀ ਫੀਲ ਕਰ ਰਿਹਾ ਕਿਉਂਕਿ ਉਹਦਾ ਵੀ ਰੈਂਟ ਵੱਧ ਰਿਹਾ ਤੇ ਪਰ ਟਾਈਮ ਹੈ ਜੀ ਹੁਣ ਇਹ ਟਾਈਮ ਤੇ ਜਿਹੜਾ 2026 ਵਾਲਾ ਉਸ 27 ਵੀ ਐਵੇਂ ਲੰਘੇ ਤੇ ਪਰ ਬਾਕੀ ਚੜ੍ਹਦੀ ਕਲਾ ਵਾਲੀ ਕੌਮ ਹੈ ਜੀ ਆਪਾਂ ਨੂੰ ਪਰਵਾਹ ਨਹੀਂ ਸਭ ਨੇ ਟਾਈਮ ਲੰਘ ਜਾਣਾ ਜੀ ਰੇਡੀਓ ਸੁਣਦੇ ਸੁਣਦੇ ਵੇਖੋ 28 ਵੀ ਆ ਜਾਣਾ
9: ਜੀ ਬਿਲਕੁਲ ਥੈਂਕ ਯੂ ਤੁਹਾਡਾ
3: ਚਲੋ ਗ੍ਰੇਟ ਥੈਂਕ ਯੂ ਬੜੀ ਸਾਂਚ
9: ਪਾਈ ਤੁਸੀਂ ਥੈਂਕ ਯੂ ਇਹ ਇੱਕ ਨਾ ਥੋੜ੍ਹੀ ਜਿਹੀ ਸਮੱਸਿਆ ਆਪਣੇ ਹੋਰ ਵੀ ਹੈਗੀ ਆ ਆਪਾਂ ਦੋ ਤਰ੍ਹਾਂ ਦੇ ਸਨੈਰੀਓ ਆ ਇੱਕ ਤਾਂ ਆਪਾਂ ਇਹ ਡਿਸਕਸ ਕਰ ਰਹੇ ਹਾਂ ਵੀ ਜਿਹੜੇ ਬੰਦੇ ਹੁਣ ਬੋਝ ਮਹਿਸੂਸ ਕਰ ਰਹੇ ਆ ਜਿਨ੍ਹਾਂ ਨੂੰ ਪਤਾ ਵਾ ਵੀ ਕਪੈਸਿਟੀ ਨਹੀਂ ਹੁਣ ਵੈਲ ਮੈਨੇਜ ਕਰਨਾ ਆਪਾਂ ਜਿਹੜੀ ਇੱਕ ਸਿਚੁਏਸ਼ਨ ਹੁੰਦੀ ਆ ਵੀ ਹੁਣ ਪੈ ਗਈ ਆ ਸਿਰ 'ਤੇ ਹੁਣ ਆਪਾਂ ਇਹਨੂੰ ਮੈਨੇਜ ਕਿੱਦਾਂ ਕਰਨਾ ਦੂਸਰੇ ਉਹ ਆ ਜਿਨ੍ਹਾਂ ਨੂੰ ਨਾਲ ਦੀ ਨਾਲ ਵੀ ਸਲਾਹਾਂ ਜਾਂ ਇਹ ਚੱਲ ਰਿਹਾ ਵਾ ਮਨ ਦੇ ਵਿੱਚ ਕਿ ਆਪਾਂ ਹੁਣ ਮਾਰਕੀਟ ਜੇਕਰ ਡਾਊਨ ਆਉਂਦੀ ਆ ਅਤੇ ਉਦੋਂ ਆਪਾਂ ਉਹਨੂੰ ਪੈਸੇ ਨੂੰ ਆਪਾਂ ਸਾਡੇ ਕੋਲ ਹੈਗੇ ਆ ਅਤੇ ਆਪਾਂ ਇਨਵੈਸਟ ਕਰ ਲਈਏ ਆਪਾਂ ਕਿਤੇ ਨਾ ਕਿਤੇ ਅਤੇ ਉਹਦੇ ਵਿੱਚ ਵੀ ਚਲੋ ਜੇ ਹੈਗੇ ਵਾਲਾ ਤਾਂ ਉਹ ਫਿਰ ਵੀ ਚਲੋ ਠੀਕ ਹੈ ਸਨੈਰੀਓ ਪਰ ਆਪਣੀ ਜ਼ਿਆਦਾ ਜਿਹੜੀ ਸਮੱਸਿਆ ਜਾਂ ਜ਼ਿਆਦਾ ਘੁੰਡੀ ਉੱਥੇ ਫਸਦੀ ਹੈ ਵੀ ਆਪਾਂ ਫਿਰ ਵੀ ਉੱਥੇ ਕਦਮ ਇਹ ਸੋਚ ਕੇ ਨਹੀਂ ਰੋਕ ਰਹੇ ਹੁੰਦੇ ਵੀ ਜੇ ਇੱਧਰੋਂ ਉੱਧਰੋਂ ਚੁੱਕ ਚੁਕਾ ਕੇ ਵੀ ਆਪਾਂ ਔਖੇ ਸੌਖੇ ਹੋ ਕੇ ਅਤੇ ਆਪਾਂ ਇਸ ਮੌਕੇ ਲੈ ਲਈਏ ਸ਼ਾਇਦ ਸਾਨੂੰ ਸਸਤਾ ਮਿਲ ਜੇ ਅਤੇ ਫਿਰ ਆਪਾਂ ਅੱਗੇ ਚੱਲ ਕੇ ਅਤੇ ਉਹਨੂੰ ਮਹਿੰਗਾ ਵੇਚ ਲਾਂਗੇ ਉਹ ਵਾਲੀ ਜਿਹੜੀ ਸਿਚੁਏਸ਼ਨ ਹੈ ਉਹ ਤੁਹਾਨੂੰ ਅੱਗੇ ਚੱਲ ਕੇ ਹੋਰ ਵੀ ਜ਼ਿਆਦਾ ਹਾਲੇ ਤੰਗ ਪਰੇਸ਼ਾਨ ਕਰੂਗੀ ਚਲੋ ਇੱਕ ਤਾਂ ਆ ਵੀ ਜੋ ਕੁਛ ਹੋ ਗਿਆ ਉਸ ਹਿਸਾਬ ਦੇ ਨਾਲ ਤੁਸੀਂ ਇਹ ਵੇਖੋ ਵੀ ਆਪਾਂ ਮੈਨੇਜ ਕਰ ਲਈਏ ਉਹਨੂੰ ਅਤੇ ਜੇ ਕਿਤੇ ਮੰਨ ਲਓ ਕੋਈ ਮਾੜੀ ਮੋਟੀ ਕੁਟਾਣੀ ਕਿਤੇ ਉਹ ਨੀਵੀਂ ਆ ਅਤੇ ਫਿਰ ਤੁਸੀਂ ਤੁਹਾਡੇ ਕੋਲ ਪਏ ਆ ਇਨਵੈਸਟਮੈਂਟ ਲਈ ਤਾਂ ਫਿਰ ਤੁਸੀਂ ਕਰ ਲਏ ਪਰ ਜੇ ਤੁਹਾਨੂੰ ਇਹ ਲੱਗ ਰਿਹਾ ਵਾ ਵੀ ਔਖੇ ਸੌਖੇ ਹੋ ਕੇ ਜਿੱਦਾਂ ਮਰਜ਼ੀ ਆਪਾਂ ਲੋਨ ਲਾਂ ਜਿਹਾ ਕਰਾ ਕੇ ਅਤੇ ਸਸਤੀ ਮਿਲ ਰਹੀ ਥੋੜ੍ਹੀ ਅਤੇ ਫਿਰ ਆਪਾਂ ਉਹਨੂੰ ਕਰ ਲਈਏ ਉਹ ਫਿਰ ਅੱਗੇ ਚੱਲ ਕੇ ਹੋਰ ਸਫ਼ਰ ਬੰਦਾ ਕਰਦਾ
3: ਮੈਂ ਤਾਂ ਕਿਉਂਕਿ ਹੁਣ ਐਜ਼ ਏ ਮਾਈਗ੍ਰੇਸ਼ਨ ਏਜੰਟ ਹਾਂ ਕਿਉਂਕਿ ਸਾਡੇ ਕੋਲ ਲੋਕਾਂ ਦੇ ਫਾਈਨੈਂਸ਼ੀਅਲਸ ਵੀ ਆਉਂਦੇ ਇਹ ਦੇਖਦਾ ਵੀ ਅੱਗੇ ਲੋਕਾਂ ਦੇ ਅਕਾਊਂਟਾਂ 'ਚ ਨਾ 10-10 15-15 ਹਜ਼ਾਰ ਅਣਯੋਧ ਮਸਾਂ ਹੁੰਦਾ ਸੀ ਪੈਸਾ
9: ਜੀ
3: ਹੁਣ ਮੈਂ ਅਕਸਰ ਦੇਖਦਾ ਲੋਕਾਂ ਨੇ ਆਫਸੈਟ ਅਕਾਊਂਟਾਂ 'ਚ 2 ਲੱਖ 1.5 ਲੱਖ 3 ਲੱਖ ਉਹਦੇ ਤੋਂ ਇਨਡਾਇਰੈਕਟਲੀ ਅੰਦਾਜ਼ਾ ਇਹ ਤਾਂ ਹੋ ਜਾਂਦਾ ਵੀ ਲੋਕ ਹੁਣ ਪੈਸੇ ਨੂੰ ਅਨਸਰਟਨ ਟਾਈਮ 'ਚ ਹੋਲਡ ਕਰਕੇ ਰੱਖਦੇ ਆ
9: ਰੱਖਦੇ ਆ
3: ਉਹ ਮਤਲਬ ਹੁਣ ਉਹ ਕੋਹਾਟ ਹੋਰ ਹੋ ਸਕਦਾ ਹੈ ਨਾ ਜਾਂ ਜਿਹੜੇ ਬੰਦੇ ਵਿਜ਼ਟਰ ਵੀਜ਼ੇ ਲਾਉਂਦੇ ਆ ਜਾਂ ਕਰਦੇ ਅਪਲਾਈ ਕਰਦੇ ਆ
9: ਹੈ ਨਾ ਉਹ ਲੋਕਾਂ ਨੇ ਕਹਿਣਾ ਇਹ ਵੇਖ ਲੈਂਦੇ ਸਾਡਾ
3: ਆਹੋ ਉਹਨਾਂ ਨੇ ਆਪ ਹੀ ਭੇਜਿਆ ਵੀ ਇਹ ਲਾ ਦੋ ਨਾਲ
9: ਅਸਲ 'ਚ ਇਹ ਆ ਨਾ ਕਿ ਉਹ ਇਹ ਉਹ ਵੀ ਬੰਦੇ ਨੇ ਜਿਹਨੇ ਜਿਨ੍ਹਾਂ ਨੇ ਇਹ ਕਰਵਾ ਤੇ ਲਿਆ ਲੋਨ ਪਰ ਉਸ ਤੋਂ ਬਾਅਦ ਫਿਰ ਉਹ ਹੱਲੇ ਉਹ ਨਹੀਂ ਕਰ ਰਹੇ ਗਾਂ ਖਰਚ ਨਹੀਂ ਰਹੇ ਵੀ
3: ਆਪਾਂ ਰੇਨੀ ਡੇਜ਼ ਲਈ ਹਰੇਕ ਬੰਦੇ ਦੀਆਂ ਅੱਗੇ ਸੇਵਿੰਗਸ 10-15 ਹਜ਼ਾਰ ਡਾਲਰ ਦੀਆਂ ਹੁੰਦੀਆਂ ਸੀ ਹੁਣ ਉਹ ਰੇਨੀ ਡੇਜ਼ ਲਈ ਬੰਦਾ ਸੇਵਿੰਗ ਰੱਖਦਾ 1-1.5 ਲੱਖ ਡਾਲਰ ਦੀ ਵੀ ਇਹਨੂੰ ਇੱਕ ਪਾਸੇ ਕਰਕੇ ਰੱਖ ਦਿਓ ਵੀ ਹੈ ਹੀ ਨਹੀਂ ਆਮ ਤੌਰ 'ਤੇ ਮੈਂ ਵੇਖਦਾ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇੰਨਾ ਪੈਸਾ ਇਕੱਠਾ ਕਰਨ ਤੱਕ ਉਮਰ ਲੱਗ ਜੂਗੀ ਉਹੋ ਜਿਹੇ ਲੋਕ ਵੀ ਹੈਗੇ ਆ ਜਦੋਂ ਚਲਾਈ ਚੱਲਦੀ ਰਹੇ ਤਾਂ ਬਹੁਤ ਆ
9: ਜਦੋਂ ਲੋੜ ਹੋਊਗੀ ਇਹ ਆਪਾਂ ਉਦੋਂ ਵਰਤ ਲਾਂਗੇ ਨਹੀਂ ਤਾਂ ਫਿਰ ਇਹ ਪਏ ਆ ਕਿਹੜਾ ਸਾਨੂੰ ਤੰਗ ਕਰਨ
3: ਸਾਡੇ ਦਾਦੇ ਨੇ ਆਪਣੀ ਜੇਬ ਬਟੂਏ ਦੇ ਕੰਧਲੀ ਜੇਬ ਹੁੰਦੀ ਆ ਨਾ ਉਹਦੇ 'ਚ 100 ਰੁਪਈਏ ਦਾ ਨੋਟ ਰੱਖਿਆ ਹੁੰਦਾ ਸੀ ਉਹ ਕਹਿੰਦਾ ਸੀ ਵੀ ਹੈ ਨਹੀਂ ਗਾ
9: ਇਹ ਸੋਚੋ ਵੀ ਹੈ ਹੀ ਨਹੀਂ ਆ
3: ਹਾਂ ਇਹ ਹੈ ਨਹੀਂ ਗਾ
9: ਇਹ ਸਾਰੇ ਬਜ਼ੁਰਗਾਂ ਦਾ ਹੁੰਦਾ ਸੀ ਪਹਿਲਾਂ
3: ਅਤੇ ਉਹ ਹੁਣ ਚਲੋ ਆਪਾਂ 50 ਕੁ ਡਾਲਰ ਰੱਖ ਲਈਦੇ ਆ ਆਪਣੀ ਉਸ ਹਿਸਾਬ ਨਾਲ ਹੈਗੀ ਵਿਰਤੀ ਪਰ ਕਹਿਣ ਦਾ ਮਤਲਬ ਇਹ ਆ ਵੀ ਉਹ ਹੈ ਨਾ ਔਖੇ ਵੇਲੇ ਲਈ ਉਹ ਪੈਸੇ ਰੱਖੇ ਹੁੰਦੇ ਆ ਉਹ ਸਾਨੂੰ ਸਿੱਖਿਆ ਮਿਲੀ ਆ ਜਾਂ ਸਮਝ ਮਿਲੀ ਆ ਜਾਂ ਸੋਝੀ ਮਿਲੀ ਆ ਉਹ ਕਿੰਨੇ ਕਾ ਉਹ ਹਰੇਕ ਪਰਿਵਾਰ ਦੇ ਹਿਸਾਬ ਨਾਲ ਆਪੋ ਆਪਣੇ ਹਿਸਾਬ ਨਾਲ ਉਹ ਵੱਖੋ ਵੱਖਰੇ ਹੋ ਸਕਦੇ
9: ਉਹ ਕਿੰਨੇ ਕਿਆ ਉਹ ਚਾਹੀਦੇ ਆ ਉਹ ਵੇਲੇ ਕੁ ਵੇਲੇ ਦੀ ਜਿਹੜੀ ਸਾਨੂੰ ਐਟਲੀਸਟ ਆਪਾਂ ਇੰਨਾ ਕੁ ਐਵਰੇਜ ਜੀ ਕੱਢੀ ਹੋਵੇ ਵੀ ਸਾਡੇ ਦੁੱਖ ਸੁੱਖ ਦੇ ਲਈ ਸਾਡੇ ਕੋਲ ਹੈਗੀ ਆ ਜਮਾਂ ਪੂੰਜੀ ਰਾਦਰ ਦੈਨ ਕੇ
3: ਬਾਅਦ ਆਪਾਂ ਬਿਲਕੁਲ 6 ਮਹੀਨੇ ਨੌਕਰੀ ਨਹੀਂ ਮਿਲਦੀ ਨਵਾਂ ਬਿਜ਼ਨਸ ਨਹੀਂ ਚੱਲਦਾ ਤਾਂ ਨਾ ਉਹ ਕਿਤੋਂ ਨਾ ਕਿਤੋਂ ਤੁਹਾਡੇ ਘਰ ਦੀਆਂ ਕਿਸ਼ਤਾਂ ਖਰਚੇ ਚੱਲੀ ਜਾਣ
9: ਰੁਕਣ ਨਾ ਆਪਾਂ ਇਹ ਆ ਵੀ ਉਹਦੇ ਵਿੱਚ ਕਿਸੇ ਦੇ ਉਹ ਕਹਿੰਦੇ ਹੁੰਦੇ ਵੀ ਕਿਸੇ ਦੇ ਸਾਹਮਣੇ ਹੱਥ ਨਾ ਤੁਹਾਨੂੰ ਅੱਡਣੇ ਪੈਣ
3: ਅਰਦਾਸ ਕਈ ਇਹ ਵੀ ਕਰਦੇ ਵੀ ਰੱਬਾ ਮੇਰਾ ਹਮੇਸ਼ਾ ਜ਼ਿੰਦਗੀ 'ਚ ਤਮਾਮ ਉਮਰ ਗਿਵਿੰਗ ਹੈਂਡ ਹੀ ਰਹੇ ਹੈ ਨਾ ਵੀ ਮੈਂ ਕਿਸੇ ਦੀ ਧਿਰ ਬਣਾ ਜ਼ਰੀਆ ਬਣਾ ਕਿਸੇ ਤੋਂ ਮੰਗਣੇ ਨਾ ਪੈਣ ਚਲੋ ਲੋੜ ਪੈਣ 'ਤੇ ਮੰਗ ਵੀ ਲੈ ਕੋਈ ਆਪਾਂ ਉਹਨੂੰ ਵੀ ਨਹੀਂ ਇੱਦਾਂ ਲੈਂਦੇ ਪਰ ਆਮ ਤੌਰ 'ਤੇ ਇਸ ਕਿਸਮ ਦੀ ਅਰਦਾਸ ਹਰ ਬੰਦੇ ਦੇ ਮਨ 'ਚ ਚੱਲਦੀ ਹੋ ਰਹਿੰਦੀ ਹੈ
9: ਇਹ ਸਮੱਸਿਆ ਜਿਹੜੀ ਆ ਉਹ ਹਮੇਸ਼ਾ ਰਹਿਣੀ ਰਹਿਣੀ ਆ, ਕਿਉਂਕਿ ਆਪਾਂ ਇੱਥੇ ਸਿਰਫ ਪ੍ਰੋਪਰਟੀ ਦੀ ਨਹੀਂ ਗੱਲ ਕਰ ਰਹੇ, ਤੁਸੀਂ ਇਸ ਚੀਜ਼ ਨੂੰ ਇੱਦਾਂ ਵੀ ਕਈ ਜਣੇ ਲੈ ਲੈਂਦੇ ਆ ਵੀ ਚਲੋ ਕੋਈ ਗੱਲ ਨਹੀਂ, ਜਿੱਥੇ ਇੰਨੇ ਦਿੰਦੇ ਹਾਂ ਉੱਥੇ ਕੁਛ ਸੌ ਵੱਧ ਅਸੀਂ ਹੋਰ ਕੰਮ ਕਰ ਲਾਂਗੇ। ਬੇਸਿਕਲੀ ਸਮੱਸਿਆ ਉੱਥੇ ਨਹੀਂ, ਸਮੱਸਿਆ ਸ਼ੁਰੂ ਹੁੰਦੀ ਆ ਜਦੋਂ ਇਹਨਾਂ ਚੀਜ਼ਾਂ ਦਾ ਤੁਹਾਡੇ ਰਿਸ਼ਤਿਆਂ ਦੇ ਉੱਤੇ, ਤੁਹਾਡੇ ਪਰਿਵਾਰ ਦੇ ਉੱਤੇ, ਤੁਹਾਡੀ ਜੇਬ ਦੇ ਉੱਤੇ, ਤੁਹਾਡੇ ਦਿਮਾਗ ਦੇ ਉੱਤੇ ਬੋਝ ਪੈਣਾ ਸ਼ੁਰੂ ਹੋਇਆ,
3: ਹਾਸਿਆਂ ਤੇ ਬੋਝ ਪੈਣਾ ਸ਼ੁਰੂ ਹੋਇਆ, ਬਲੌਕ ਸ਼ੁਰੂ ਕੀਤਾ ਸੀ ਐਡ ਤੋਂ ਬਾਅਦ,
9: ਹੌਲੀ ਹੌਲੀ ਆਪਾਂ ਇਹ ਮਹਿਸੂਸ ਕਰਦੇ ਹਾਂ, ਅਸੀਂ ਆਪਣੇ 'ਤੇ ਵੀ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ, ਬਹੁਤਾ ਭਾਰ ਕਦੋਂ ਇੱਦਾਂ ਦਾ ਪਾ ਲਈਏ ਤਾਂ ਤੁਹਾਡੇ ਹਾਸੇ ਹੌਲੀ ਹੌਲੀ ਖੁੱਸਣੇ ਸ਼ੁਰੂ ਹੋ ਜਾਂਦੇ ਆ।
3: ਜ਼ਿੰਦਗੀ ਜੇ ਵੇਲ ਦਿੰਦੀ ਦੋਸਤੋ, ਆਪਣੇ ਕੋ ਬਹਿ ਕੇ ਮੈਂ ਚੀਕਾਂ ਮਾਰਦਾ।
9: ਹਾਂ,
3: ਆਪਣੇ ਕੋਲ ਪਹਿਲਾਂ ਤਾਂ ਬਹਿਣਾ ਹੀ ਸਿੱਖੀਏ, ਇੱਕ ਉਹਦੇ 'ਚੋਂ ਚੀਕ ਨਾ ਨਿਕਲੇ ਬਸ,
9: ਉਹਦੇ 'ਚੋਂ ਫਿਰ ਨਹੀਂ ਮਤਲਬ ਔਖਾ ਹੋ ਜਾਂਦਾ, ਇਹੀ ਨਾ ਹੋਵੇ ਫਿਰ। 875 ਤੁਸੀਂ ਆਉਂਦੇ ਰਹੋ ਜੀ, ਲਾਸਟ ਕਾਲਰ ਹੋਣਗੇ ਸਾਡੇ 875। ਹਾਂਜੀ, ਠੀਕ ਠਾਕ ਭਾਜੀ, ਠੀਕ ਠਾਕ, ਤੁਸੀਂ ਸੁਣਾਓ, ਆਵਾਜ਼ ਥੋੜ੍ਹੀ ਕਰਿਓ ਠੀਕ ਹੈ, ਤੁਹਾਡੀ ਆਵਾਜ਼ ਨਹੀਂ ਜੇ ਸਹੀ।
11: ਹਾਂਜੀ ਹੁਣ ਠੀਕ ਹੈ ਜੀ।
9: ਹਾਂਜੀ,
3: ਮੈਨੂੰ ਲੱਗਦਾ ਤੁਸੀਂ ਕੋਈ ਪ੍ਰੋਪਰਟੀਆਂ ਪ੍ਰੋਪਰਟੀਆਂ ਘੱਟ ਲਈਆਂ, ਬੜਾ ਰਿਲੈਕਸ ਜਿਹਾ ਬੋਲ ਰਹੇ ਸੀ ਨਾ, ਹੁਣ ਤੁਸੀਂ ਥੋੜ੍ਹਾ ਜਿਹਾ ਖਿੱਚ ਕੇ ਜੇ ਰੱਖਿਆ ਕੰਮ,
9: ਕਿਸੇ ਵੇਲੇ ਬੰਦਾ ਸ਼ੋਅ ਵੀ ਕਰ ਰਿਹਾ ਹੁੰਦਾ ਵੀ ਮੈਂ ਰਿਲੈਕਸ ਹਾਂ, ਨਹੀਂ ਤਾਂ ਪਤਾ ਲੱਗ ਜਾਂਦਾ ਨਾ ਵੀ ਤੰਗ ਹੈ ਬੰਦਾ।
11: ਸਹੀ ਗੱਲ, ਸਹੀ ਗੱਲ, ਫਿਰ ਪਤਾ ਕੀ ਹੈ, ਮੈਂ ਉਹ ਗੱਲਾਂ ਤੁਹਾਡੀਆਂ ਸੁਣ ਰਿਹਾ ਹਾਂ ਤੇ ਮੈਂ ਫਸਟ ਟਾਈਮ ਬਾਹਰ ਹਾਂ, ਪਹਿਲਾਂ ਘਰ ਲਿਆ ਇੱਕ ਪਿੱਛੇ ਜੇ
3: ਜੀ, ਫੋਨ ਦੇ ਨੇੜੇ ਹੋ ਜਾਓ ਮਾੜੇ ਜੀ। ਹਾਂਜੀ,
9: ਤੁਸੀਂ ਨਾ ਜੇ ਸਪੀਕਰ ਲਾਇਆ ਵਾ ਮੰਨ ਲਓ ਤੇ, ਜਾਂ ਫਿਰ ਹੈੱਡਫੋਨ ਲਾਏ ਆ ਤੇ ਉਹ ਲਾ ਦਿਓ ਤੇ ਸਿੱਧਾ ਫੋਨ ਲਾ ਲਓ ਕੰਨ ਨੂੰ, ਤੇ ਫਿਰ ਇਹ ਸਮੱਸਿਆ ਹੋ ਜਾਣੀ
3: ਹੈ। ਫੋਨ ਨਾ ਗੱਲ ਕਰੋ ਵੀ ਆਪਣਾ ਬਣਾ ਲੈ ਹਾਣੀ।
9: ਹਾਂਜੀ, ਇਹਨੂੰ ਪਹਿਲਾਂ ਤੁਸੀਂ
11: ਹੈਲੋ। ਹਾਂਜੀ ਹਾਂਜੀ ਹਾਂਜੀ,
3: ਆਹ ਹਾਂ ਹਾਂ
9: ਜੀ,
11: ਮੈਂ ਹੈੱਡਫੋਨ ਲਾਏ।
9: ਹਾਂਜੀ,
11: ਤੇ ਉਹ ਚੱਕਰ ਇਹ ਆ ਵੀ ਮੈਂ ਫਸਟ ਟਾਈਮ ਬਾਹਰ ਮੈਂ ਘਰ ਲਿਆ ਹੁਣ
9: ਜੀ,
11: ਤੇ ਮੈਂ ਤੇ ਮੈਨੂੰ ਤੇ ਜਿਵੇਂ ਹੌਸਲਾ ਜਿਹਾ ਮਿਲਦਾ ਤੁਹਾਡੀਆਂ ਗੱਲਾਂ ਤੋਂ, ਤੇ
9: ਆਵਾਜ਼ ਨਾ ਭਾਈ ਆ ਰਹੀ ਆ ਪ੍ਰੋਬਲਮ ਤੁਹਾਡੀ, ਜਾਂ ਤਾਂ ਤੁਸੀਂ ਰੇਂਜ ਦੀ ਪ੍ਰੋਬਲਮ ਹੈ, ਜਾਂ ਤੁਸੀਂ ਹਿੱਲ ਜੁਲ ਕਰ ਰਹੇ ਹੋ ਗੱਲਬਾਤ ਕਰਦੇ ਆ, ਤੇ ਦੁਬਾਰਾ ਤੁਸੀਂ ਕਰਿਓ।
3: ਜ਼ਿੰਦਗੀ 'ਚ ਪ੍ਰੋਬਲਮ ਆ ਦੋ, ਰੇਂਜ ਦੀ ਜਾਂ ਰੇਂਜ ਰੋਵਰ ਦੀ।
9: ਹਾਂ, ਰੇਂਜ ਰੋਵਰ ਦੀ ਤਾਂ ਜ਼ਿਆਦਾ, ਆਹ ਰੇਂਜ ਦੀ ਤਾਂ ਚਲੋ ਫਿਰ ਵੀ ਬੰਦਾ ਇੱਧਰੋਂ ਕੱਟਦਾ ਤੇ ਉੱਧਰ ਲਾ ਲੈਂਦਾ,
3: ਕਿਸ਼ਤਾਂ 'ਤੇ ਭਾਜੀ,
9: ਕਿਸ਼ਤਾਂ 'ਤੇ ਪ੍ਰੋਬਲਮ ਹੈ। ਸੋ ਚਲੋ, ਮੈਨੂੰ ਇਹ ਵੀ ਗੱਲ ਇਹਨਾਂ ਦੀ ਵਧੀਆ ਲੱਗੀ, ਕਹਿੰਦੇ ਵੀ ਤੁਹਾਡੀਆਂ ਗੱਲਾਂ ਤੋਂ ਮੈਨੂੰ ਹੌਸਲਾ ਮਿਲਦਾ, ਅਤੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਸਾਡੀਆਂ ਗੱਲਾਂ ਤੋਂ ਇਹੋ ਜਿਹੀਆਂ ਗੱਲਾਂ ਤੋਂ ਤਾਂ ਬੋਝ ਹੀ ਮਿਲਦਾ ਬੰਦੇ ਨੂੰ ਵੀ ਹਾਏ ਪਤਾ ਨਹੀਂ ਕੀ ਹੋ ਜਾਣਾ। ਪਰ ਉਹੀ ਆ ਕਿ ਇੱਕ ਚੀਜ਼ ਜਿਹੜੀ ਸੋਹਣੀ ਆ ਜਾਂ ਇਹ ਆਪਾਂ ਜ਼ਰੂਰ ਡਿਸਕਸ ਕਰਾਂਗੇ ਇਸ ਆਖਰੀ ਪੜਾਅ ਦੇ ਵਿੱਚ, ਕਿ ਜਦੋਂ ਵੀ ਕੋਈ ਜ਼ਿੰਦਗੀ 'ਚ ਜਿੱਦਾਂ ਕਹਿੰਦੇ ਤੁਹਾਡਾ ਹਮੇਸ਼ਾ ਸੁੱਖ ਨਹੀਂ ਰਹਿੰਦਾ, ਹਮੇਸ਼ਾ ਦੁੱਖ ਨਹੀਂ ਰਹਿੰਦਾ, ਅਤੇ ਜਦੋਂ ਦੁੱਖ ਹੁੰਦਾ ਤਾਂ ਉਸ ਤੋਂ ਬਾਅਦ ਦੀ ਜਿਹੜੀ ਨਿੱਕੀ ਜਿਹੀ ਖੁਸ਼ੀ ਉਹ ਵੀ ਤੁਹਾਨੂੰ ਬਹੁਤ ਵਧੀਆ ਲੱਗਦੀ। ਇਸੇ ਤਰ੍ਹਾਂ ਦੇ ਨਾਲ ਆ ਵੀ ਜਿਹੜੇ ਤੁਹਾਡੇ 'ਤੇ ਬੋਝ ਨੇ, ਜਦੋਂ ਅੱਗੇ ਚੱਲ ਕੇ ਇਹ ਥੋੜ੍ਹੇ ਜਿਹੇ ਈਜ਼ ਹੋਏ ਉਦੋਂ ਤੁਹਾਨੂੰ ਜ਼ਿਆਦਾ ਸਵਾਦ ਆਉਣਾ। ਪਰ ਇਹ ਆ ਵੀ ਜੇ ਸਾਡੇ 'ਚ ਮਾਦਾ ਹੀ ਨਹੀਂ ਆ, ਹੁਣ ਅਲੱਗ ਅਲੱਗ ਤਰ੍ਹਾਂ ਦੀ ਨਾ ਬੰਦੇ ਦੀ ਸੋਚ, ਅਲੱਗ ਅਲੱਗ ਤਰ੍ਹਾਂ ਦਾ ਭਾਰ ਬੰਦਾ ਚੱਲ ਲੈਂਦਾ। ਕਈ ਮੈਂ ਵੇਖਿਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਉਹਨਾਂ ਦੀ ਇੱਦਾਂ ਦਾ ਬੇਸ ਉਹਨਾਂ ਦਾ ਸਟਰੋਂਗ ਹੁੰਦਾ, ਉਹ ਕਹਿੰਦੇ ਆ ਵੀ ਕੋਈ ਨਹੀਂ ਚੱਲ ਲਾਂਗੇ ਆਪਾਂ, ਉਹ ਮੈਨੇਜ ਕਰੀ ਜਾਂਦੇ
3: ਬੇਸ ਚੱਲਦਾ।
9: ਹਾਂ, ਕਈ ਹੁੰਦੇ ਵੀ ਉਹਨਾਂ ਕੋਲ ਸਾਰਾ ਕੁਛ ਹੁੰਦਾ, ਉਹ ਸਿਰਫ ਇੱਦਾਂ ਦੀਆਂ ਖਬਰਾਂ ਸੁਣ ਕੇ ਹੀ ਭੱਜ ਜਾਂਦੇ ਆ ਵੀ ਹਾਏ ਇੱਦਾਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਉਹਨਾਂ ਨੇ ਉੱਥੇ ਆਪਣਾ ਹੱਥ ਕੁੱਟ ਲੈਣਾ। ਖਬਰਾਂ ਤਾਂ ਇੱਦਾਂ ਦੀਆਂ ਆਉਂਦੀਆਂ ਰਹਿਣੀਆਂ, ਸਾਰਾ ਕੁਛ ਇਹ ਚੱਲਦਾ ਰਹਿਣਾ। ਹੁੰਦਾ ਇਹ ਆ ਵੀ ਉਹ ਫਿਰ ਕਦੀ ਵੀ ਇਨਵੈਸਟ ਨਹੀਂ ਕਰ ਪਾਉਂਦੇ, ਕਦੀ ਵੀ ਅੱਗੇ ਗਰੋ ਹੀ ਨਹੀਂ ਕਰ ਪਾਉਂਦੇ। ਸੇਫ ਸੇਫ ਸੇਫ, ਟੂ ਮੱਚ ਸੇਫ ਵੀ ਨਹੀਂ, ਟੂ ਮੱਚ ਰਿਸਕ ਵੀ ਨਹੀਂ। ਤੁਸੀਂ ਆਪਣੇ ਸੁਭਾਅ ਦੇ ਮੁਤਾਬਕ ਚੱਲੋ ਅਤੇ ਮਾਰ ਘੱਟ ਖਾਂਦੇ ਹੋ।
3: ਗੁਰਨੇਕ ਭਾਅ ਜੀ ਨੇ ਹੈ ਨਾ ਸੌ ਹੱਥ ਰੱਸਾ ਸਿਰੇ 'ਤੇ ਗੰਢ ਦੱਸੀ, ਗੁਰਜੀਤ ਰੰਧਾਵਾ ਹੋਣਾ ਨੇ ਆਹੀ ਗੱਲ ਜਿਹੜੀ ਹੈ ਨਾ ਆਪਾਂ ਥੋੜ੍ਹੀ ਸੰਖੇਪ 'ਚ ਉਹਦੀ ਪ੍ਰਸੰਗ ਸਹਿਤ ਵਿਆਖਿਆ ਕੀਤੀ ਹੈ, ਪੈਨਿਕ ਹੈ ਨਾ ਜਿਹੜਾ ਤੁਸੀਂ ਹੁਣ ਕਿਹਾ ਨਾ ਵੀ ਕਈ ਲੋਕ ਹੁੰਦੇ ਆ ਜਿਹੜੇ ਬਿਨਾਂ ਗੱਲ ਤੋਂ ਹੀ ਪੈਨਿਕ ਕਰ ਜਾਂਦੇ ਆ। ਉਹ ਕਹਿੰਦੇ ਸੀ ਵੀ ਉਹਨੇ ਅਨਸਰਟਨ ਟਾਈਮ ਦਾ ਮਤਲਬ ਇਹ ਹੁੰਦਾ ਪੈਨਿਕ ਘਟਾ ਦਿਉ ਆਪਣਾ, ਉਈ ਬਿਨਾਂ ਗੱਲ ਤੋਂ ਤੜਫੀ ਜਾਣਾ ਹੈ ਨਾ ਉਹਦਾ ਵੀ ਸਵਾਦ ਨਹੀਂ ਕੋਈ,
9: ਉਹਦੇ 'ਚੋਂ ਕੋਈ ਨੁਕਸਾਨ ਹੀ ਨਿਕਲਣਾ, ਉਹਦੇ 'ਚੋਂ ਕੋਈ ਫਾਇਦਾ ਨਹੀਂ ਤੁਹਾਡਾ ਨਿਕਲਣਾ। ਸੋ ਹੈ ਤਾਂ ਹੈ, ਆਸ ਪਾਸ ਵੇਖੋ ਇਹ ਤੁਸੀਂ

0: होली भी खेलें और रंग भी हासिल ना हो ये मुमकिन नहीं। ਜੇ ਹੁਣ ਹੋਲੀ ਖੇਡਦੇ ਆ ਮਾੜੇ ਮੋਟੇ ਚਿੱਟੇ ਪੈਂਦੇ ਆ ਪੈਣਗੇ ਓਕੇ
1: ਕਿਉਂਕਿ ਜਿਹੜਾ ਵੱਡਾ ਇਨਵੈਸਟਰ ਹੈ ਜਦੋਂ ਉਹ ਮਾਰਕੀਟ 'ਚੋਂ ਪੈਸੇ ਖਿੱਚਦਾ ਨਾ ਤਾਂ ਉਹਦਾ ਅਸਰ ਪੈਂਦਾ ਵਾ ਥੱਲੇ ਤੱਕ। ਮੈਂ ਕਹਿੰਦਾ ਸਾਡੀ ਤਾਂ ਕੋਈ ਹੈ ਹੀ ਨਹੀਂ ਨਾ ਕੋਈ ਆਪਾਂ ਜਿਹੜੇ ਇਸ ਟਾਈਮ ਗੱਲਾਂ ਕਰ ਰਹੇ ਹਾਂ ਜਾਂ ਜਿਹੜੇ ਸੁਣ ਰਹੇ ਆ ਸਾਡੇ ਖਰੀਦਣ ਨਾ ਖਰੀਦਣ ਨਾਲ ਤੁਸੀਂ ਭਾਵੇਂ ਇੱਕ ਦੀ ਥਾਂ 'ਤੇ ਦੋ ਲੈ ਲਓ ਇੰਨੇ ਕੁ ਦੇ ਨਾਲ ਕੀ ਫਰਕ ਪੈਂਦਾ ਮਾਰਕੀਟ ਸਾਡੇ ਨਾਲ ਤਾਂ ਸਿੱਧੇ ਮੂੰਹ ਰੀਅਲ ਸਟੇਟ ਵਾਲੇ ਗੱਲ ਨਹੀਂ ਕਰਦੇ ਉਹਨਾਂ ਨੂੰ ਪਤਾ ਵਾ ਵੀ ਇਹਨਾਂ ਨੇ ਉਸ ਹਿਸਾਬ ਦੇ ਨਾਲ ਪਤਾ ਨਹੀਂ ਅੱਜ ਲਿਆ ਤੇ ਫਿਰ ਦਹੀਂ ਸਾਲੀ ਨਹੀਂ ਆਉਣਾ।
0: ਮੈਂ ਉਦਾਹਰਨਾਂ ਵੀ ਇਹ ਜਿਹੀਆਂ ਕਹਿੰਦਾ ਸਹਿਆ ਸਹਿਆ ਮਾਸ ਖਾਣਾ ਕਹਿੰਦਾ ਆਪਦਾ ਬਾਜੇ ਥੋੜਾ।
1: ਹਾਂ ਸੋ ਇਹ ਜਦੋਂ ਵੱਡੇ ਬੰਦੇ ਵੱਡੇ ਧਨਾੜ ਜਦੋਂ ਖਿੱਚਦੇ ਮਾਰਕੀਟ 'ਚੋਂ ਪੈਸਾ ਜੋ ਕਿ ਇਸ ਟਾਈਮ 'ਤੇ ਖਿੱਚਿਆ ਵਾ ਇਕੱਲੀ ਪ੍ਰੋਪਰਟੀ ਕੀ ਸ਼ੇਅਰ ਮਾਰਕੀਟ ਹਿੱਲੀ ਪਈ ਆ
0: ਸੁਪਰੈਨੋਵੇਸ਼ਨ ਹਿੱਲੀ ਪਈ ਆ
1: ਸਾਰਾ ਕੁਛ ਹੀ ਡਾਵਾਂਡੋਲ ਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਬਿਹਤਰ ਆ ਵੀ ਵੇਟ ਐਂਡ ਵਾਚ ਜਿੰਨਾ ਚਿਰ ਤੱਕ ਸਟੇਬਿਲਿਟੀ ਨਹੀਂ ਹੁੰਦੀ ਸੋ ਉਸ ਸਟੇਬਿਲਿਟੀ ਤੱਕ ਅਸੀਂ ਆਪਣੇ ਆਪ ਦੇ ਲਈ ਕੁਛ
0: ਬਫਰ ਜਿਹੜੇ ਆਪਾਂ ਰੱਖੇ ਆ ਰੇਨੀ ਡੇਜ਼ ਲਈ ਸੇਵਿੰਗ ਰੱਖੀ ਆ ਉਹ ਫਿਰ ਮੇਰਾ ਮਨ ਡੋਲੇ ਮੇਰਾ ਤਨ ਡੋਲੇ ਘੱਟ ਜਾਂਦਾ।
1: ਅਤੇ ਆਸਟ੍ਰੇਲੀਆ ਫਿਰ ਵੀ ਕਹੀਏ ਵੀ ਬੜਾ ਚੰਗਾ ਜੇ ਆਸਟ੍ਰੇਲੀਆ ਦੇ ਵਿੱਚ ਬਹੁਤ ਅਸਰ ਘੱਟ ਹੁੰਦਾ ਇਹਨਾਂ ਚੀਜ਼ਾਂ ਦਾ। ਅਮਰੀਕਾ ਦੇ ਵਿੱਚ ਬੁਰੇ ਹਾਲਾਤ ਨੇ ਇਸ ਟਾਈਮ ਦੇ ਉੱਤੇ ਸੋ
0: ਕੈਨੇਡਾ 'ਚ ਪ੍ਰੋਪਰਟੀ ਬਹੁਤ ਧੜਾਮਧੜੇ ਡਿੱਗੀ
1: ਬਹੁਤ ਇਸ ਟਾਈਮ ਦੇ ਉੱਤੇ ਔਖਾ ਵਾ ਦੁਨੀਆ ਭਰ ਦੇ ਵਿੱਚ ਇਹ ਸਮੱਸਿਆ ਅਤੇ ਪਰ ਆਸਟ੍ਰੇਲੀਆ ਦੇ ਵਿੱਚ ਫਿਰ ਵੀ ਉਹਦੇ ਮੁਕਾਬਲੇ ਤੁਸੀਂ ਕਹੋ ਵੀ ਜੇ ਕੰਪੇਅਰ ਕਰੀਏ ਤਾਂ ਬਿਲਕੁਲ ਮਾੜੀ ਜੀ ਨਾ ਮਾਤਰ ਜਿਹਾ ਇੱਧਰ ਨੂੰ ਅੱਗ ਪਹੁੰਚੀ ਉਹ ਵੱਖਰੀ ਗੱਲ ਹੈ ਵੀ ਆਪਾਂ ਇਸ ਟਾਈਮ ਦੇ ਉੱਤੇ ਹੁਣ ਗਲੋਬਲ ਵਰਲਡ ਦੀ ਗੱਲ ਕਰਦੇ ਹਾਂ। ਗਲੋਬਲ ਦੇ ਵਿੱਚ ਫਿਰ ਜਦੋਂ ਇੱਕ ਥਾਂ 'ਤੇ ਕੁਛ ਹੁੰਦਾ ਤਾਂ ਦੂਸਰੀ ਥਾਂ 'ਤੇ ਤਾਂ ਹੋਰ ਨਹੀਂ ਕੁਛ ਤਾਂ ਖ਼ਬਰਾਂ ਰਾਹੀਂ ਤਾਂ ਉਹ ਪਹੁੰਚ ਹੀ ਜਾਂਦਾ ਨਾ ਸੋ ਆਪਾਂ ਐਵੇਂ ਹੀ ਉਸੀ ਨੂੰ ਲੈ ਕੇ
0: ਆਪਣਾ ਕੰਮ ਉਹ ਆ ਨਾ ਪੈਨਿਕ ਵਾਲਾ ਜਿਹੜਾ ਰੰਧਾਵਾ ਸਾਹਿਬ ਆ ਜੀ ਉਹ ਪਿੰਡ ਦਾ ਲਾਲਾ ਸੀ ਦਿਲ ਹੈ ਨਹੀਂ ਸੀ ਵਿਚਾਰੇ ਦਾ ਇੰਨਾ ਕੁ ਦਿਲ ਸੀ ਚਿੜੀ ਦੇ ਬੱਚੇ ਜਿਹੜਾ ਕਹਿੰਦਾ ਬਈ ਗੋਲੀ ਚੱਲੀ ਆ ਲੱਗੀ ਤਾਂ ਨਹੀਂ ਕਿਸੇ ਦੇ ਉਹ ਕਹਿੰਦਾ ਜੀ ਮੇਰੇ ਨਹੀਂ ਤੇਰੇ ਕਾਕਾ ਕਹਿੰਦਾ ਜੀ ਮੇਰੇ ਵੀ ਨਹੀਂ ਲੱਗੀ ਕਹਿੰਦਾ ਜੀ ਬਾਈ ਕਿਸੇ ਦੇ ਨਹੀਂ ਲੱਗੀ ਫਿਰ ਮੇਰੇ ਤਾਂ ਜ਼ਰੂਰ ਲੱਗੀ
1: ਕਿਸੇ ਦਿਨ ਹੋਈ ਫਿਰ ਮੇਰੇ ਤੇ
0: ਮੇਰੇ ਤਾਂ ਫਿਰ ਜ਼ਰੂਰ ਲੱਗੀ ਹੈ ਗੋਲੀ ਬੱਜੀ ਜ਼ਰੂਰ ਧੜਮ ਹੋਇਆ ਮੈਂ ਖੜਕਾ ਚੁਣਿਆ
1: ਅਤੇ ਬਾਕੀ ਵੇਖੋ ਆਪਾਂ ਜਾਂਦੇ ਜਾਂਦੇ ਤਾਂ ਭਾਈ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਡਾਊਨ ਜੀ ਵੀ ਰੌਲਾ ਜਿਹਾ ਪੈ ਰਿਹਾ ਉਹਨੂੰ ਲੈ ਕੇ ਵੀ ਬਹੁਤਾ ਨਾ ਬੰਦਾ ਡਾਊਨ ਜਾਵੇ ਜਿਹੜੀ ਬਹੁਤ ਜ਼ਿਆਦਾ ਹਾਈਲਾਈਟਿਡ ਹੈ ਜਿੱਦਾਂ ਪਿਛਲੇ ਦਿਨੀ ਦੁਬਈ ਸੀ ਅਤੇ ਉਹਦੇ 'ਤੇ ਵੀ ਬੰਦਾ ਸ਼ੱਕ ਪ੍ਰਗਟਾ ਲਏ
0: ਜੀ
1: ਵੀ ਆਹ ਯਾਰ ਇੰਨਾ ਜਿੱਦਾਂ ਹੁਣ ਪਿੱਛੇ ਜੇ ਆਪਣੀ ਇੱਕ ਟਰੈਵਲ ਏਜੰਸੀ ਭੱਜੀ ਆ ਇਹ ਵੀ ਜੀ ਅਤੇ ਉਹਦੇ ਬਾਰੇ ਮੇਰੀ ਕੁਛ ਮਾਹਰਾਂ ਨਾਲ ਗੱਲ ਹੋ ਰਹੀ ਅਤੇ ਉਹ ਕਹਿੰਦੇ ਵੀ ਯਾਰ ਜਦੋਂ ਮੰਨ ਲਓ ਹੁਣ ਉਹ ਜਿਹੜਾ ਚਾਈਨਾ ਦਾ ਟ੍ਰਿਪ ਵੇਚ ਰਹੇ ਸੀ 2000 ਦਾ ਜਾਂ 1000 ਦਾ ਅਤੇ ਤੁਸੀਂ ਆਪ ਸੋਚ ਕੇ ਵੇਖੋ ਵੀ ਇੰਨੇ ਦੀ ਤਾਂ ਟਿਕਟ ਨਹੀਂ ਆਉਂਦੀ ਅਤੇ ਤੁਸੀਂ ਕਹਿ ਰਹੇ ਹੋ ਵੀ ਇੰਨੇ ਦਾ ਤੁਸੀਂ ਟ੍ਰਿਪ ਖਰੀਦ ਲਿਆ ਤੁਸੀਂ ਸੋ ਜਦੋਂ ਤੁਹਾਨੂੰ ਮਾਰਕੀਟ ਦੇ ਵਿੱਚ ਕੋਈ ਚੀਜ਼ ਲੱਗੇ ਵੀ ਇੱਕ ਵਾਜਬ ਜਿਹਾ ਡਿਸਕਾਊਂਟ ਆ ਚਲੋ ਤੁਸੀਂ ਥੋੜ੍ਹੀ ਸਸਤੀ ਦੇ ਰਿਹਾ ਅਤੇ ਉਹ ਹੋ ਸਕਦਾ ਵਾ ਵੀ ਉਹਨੇ ਕੋਈ ਸਪੈਸ਼ਲ ਔਫਰ ਲਾਈ ਹੈ
0: ਪਰ ਜਦੋਂ ਜੇ ਦੁਬਈ ਸਸਤਾ ਲੱਗ ਰਿਹਾ ਤੁਹਾਨੂੰ ਇਹਦਾ ਮਤਲਬ ਤੁਹਾਡੀ ਕਿਰਪਾ ਰੁਕੀ ਹੋਈ ਹੈ
1: ਬਸ
0: ਤੁਹਾਨੂੰ ਇਹ ਜਚਾਇਆ ਜਾਂਦਾ
1: ਅਤੇ ਬਹੁਤ ਜ਼ਿਆਦਾ ਜਦੋਂ ਰੌਲਾ ਰੱਪਾ ਕਿਸੇ ਚੀਜ਼ ਦਾ ਪੈਂਦਾ ਫਿਰ ਉਹਦੇ 'ਤੇ ਵੀ ਥੋੜ੍ਹਾ ਜਿਹਾ ਸਾਨੂੰ ਵੇਚ ਆਪਣਾ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ
0: ਕਾਲੀ ਤੁਰਿਆਂ ਸੱਪ ਦੀ ਖੁੱਡ ਤੇ ਪੈਰ ਧਰਿਆ ਜਾਂਦਾ
1: ਹਾਂ ਤੇ ਜਦੋਂ ਇਦਾਂ ਦੇ ਹਾਲਾਤ ਆਉਂਦੇ ਨੇ ਉਦੋਂ ਸਾਨੂੰ ਥੋੜਾ ਜਿਹਾ ਸਬਰ ਕਰਕੇ
0: ਉਹ ਵੇਲੇ ਨਹੀਂ ਰਹੇ ਵੀ ਅਸੀਂ ਆਂਢ ਗੁਆਂਢ ਨੂੰ ਤੇ ਘਰਦਿਆਂ ਨੂੰ ਹਨਾ ਲਾਸਟ ਮਿੰਟ ਤੇ ਦੱਸੀਏ ਵੀ ਮੇਰਾ ਹੁਣ ਵੀਜ਼ਾ ਲੱਗ ਗਿਆ ਵੀ ਮੈਂ ਉੱਥੇ ਜਾ ਕੇ ਹੀ ਦੱਸੂਗਾ ਹੋ ਸਕਦਾ ਤੁਹਾਡਾ ਵੀਜ਼ਾ ਨਕਲੀ ਹੋਵੇ ਇਸ ਲਈ ਆਲੇ ਦੁਆਲਿਓਂ ਭਾਈ ਪੁੱਛ ਲਿਆ ਕਰੋ ਦੱਸ ਲਿਆ ਕਰੋ ਕਿਸੇ ਕੋਲ ਪ੍ਰੋਪਰਟੀ 'ਚ ਐਕਸਪਰਟ ਓਪੀਨੀਅਨ ਆ ਕਿਸੇ ਨੇ 20-30 ਸਾਲਾਂ 'ਚ ਇਹੀ ਖੇਸਵਾ ਕੀਤਾ ਹਨਾ ਮਿੱਟੀ ਖਾਧੀ ਮਿੱਟੀ ਵੇਚੀ ਅਤੇ ਪੁੱਛਣ 'ਚ ਕੋਈ ਹਰਜ ਨਹੀਂ ਹੁੰਦਾ ਕੋਈ ਛੋਟਾ ਨਹੀਂ ਹੋ ਜਾਂਦਾ ਕੋਈ ਵੱਡਾ ਨਹੀਂ ਹੋ ਜਾਂਦਾ ਮੇਰੇ ਜ਼ਿੰਦਗੀ ਦੇ ਤਜ਼ਰਬੇ ਤਾਂ ਕੁਛ ਇੱਦਾਂ ਦੇ ਹੀ ਆ ਵੀ ਮੈਂ ਜਦ ਕਦੇ ਵੀ ਕਿਸੇ ਤੋਂ ਸਲਾਹ ਲੈਣ ਦੀ ਕੋਸ਼ਿਸ਼ ਕੀਤੀ ਆ ਅਤੇ ਮੈਂ ਉਹਨਾਂ ਸਲਾਹਾਂ ਨੂੰ ਸਾਰੀਆਂ ਨੂੰ ਅੱਜ ਵੀ ਚੈਰਿਸ਼ ਕਰਦਾ ਅਤੇ ਹਰੇਕ ਬੰਦੇ ਨੂੰ ਪਤਾ ਹੀ ਹੁੰਦਾ ਵੀ ਮੇਰੇ ਸਰਕਲ 'ਚ ਆਹ ਬੰਦਾ ਮੈਨੂੰ ਨੇਕ ਅਤੇ ਮੁਫੀਦ ਸਲਾਹ ਦੇ ਸਕਦਾ ਅਤੇ ਉਸ ਚੀਜ਼ ਤੋਂ ਪਿੱਛੇ ਨਾ ਹਟਿਆ ਕਰੋ ਸਲਾਹ ਲੈਣ ਨਾਲ ਕੋਈ ਛੋਟਾ ਨਹੀਂ ਹੁੰਦਾ ਉਹ ਕੋਈ ਬਹੁਤ ਵੱਡਾ ਐਕਸਪਰਟ ਨਹੀਂ ਬਣ ਗਿਆ ਕਿਉਂਕਿ ਲੋਕਾਂ ਦੇ ਰੀਅਲ ਲਾਈਫ ਤਜ਼ਰਬੇ ਹੁੰਦੇ ਆ ਪਰ ਜੇ ਕੋਈ ਤੁਹਾਨੂੰ ਸੌਦਾ ਵੇਚੇ 2 ਦੇ 5 ਬਣਾ ਕੇ ਦੇਵੇ ਅਤੇ 5 ਦੇ 10 ਬਣਾ ਕੇ ਦੇਵੇ ਚਿੱਟ ਫੰਡ ਸਕੀਮ ਵਾਂਗੂ ਹੈ ਨਾ ਫਿਰ ਤੁਸੀਂ ਆਪਦਾ ਚੱਪਲਾਂ ਛੱਤ ਪਾ ਕੇ ਭੱਜ ਵੀ ਸਕਦੇ ਹੋ
1: ਸੋ ਤੁਸੀਂ ਇਹ ਵੇਖੋ ਵੀ ਕਿਹੜਾ ਤੁਹਾਨੂੰ ਸਲਾਹ ਪਿੱਛੇ ਸਹੀ ਦਿੰਦਾ ਆਇਆ ਵਾ ਕਿਹਦੇ ਨਾਲ ਤੁਹਾਨੂੰ ਫਾਇਦਾ ਹੋਇਆ ਅਤੇ ਉਹਦੇ ਨਾਲ ਅੱਗੇ ਵੀ ਸਲਾਹ ਕਰ ਲੈਣ 'ਚ ਕੋਈ ਨੁਕਸਾਨ ਨਹੀਂ ਆ ਹੁੰਦਾ ਇਹ ਆ ਵੀ ਜਦੋਂ ਸਾਡਾ ਸਟੇਟਸ ਚੇਂਜ ਹੁੰਦਾ ਵਾ ਜਦੋਂ ਆਪਣੇ ਕੋਲ 4 ਪੈਸੇ ਵੱਧ ਆਉਂਦੇ ਆ ਫਿਰ ਅਸੀਂ ਸੋਚਦੇ ਹਾਂ ਵੀ ਨਹੀਂ ਇਹ ਤਾਂ 100 ਵਾਲੀ ਸਲਾਹ ਤੱਕ ਵਾਲਾ ਹੀ ਹੁਣ ਮੇਰੇ ਕੋਲ 200 ਆ ਹੁਣ ਨਵੇਂ ਸਲਾਹਕਾਰ ਲੱਭੀਏ ਆਪਾਂ
0: ਜੀ
1: ਸੋ ਉੱਥੇ ਆਪਾਂ ਸਲਾਹਾਂ ਨੂੰ ਵੀ ਪੈਸਿਆਂ ਦੇ ਨਾਲ ਚੇਂਜ ਕਰਦੇ ਹਾਂ ਬੰਦੇ ਵੀ ਸਲਾਹਾਂ ਵਾਲੇ ਚੇਂਜ ਕਰਦੇ ਹਾਂ ਜਿੱਦਾਂ ਜਿੱਦਾਂ ਸਾਡਾ ਪੱਧਰ ਵੱਧਦਾ ਅਤੇ ਉੱਥੇ ਹੀ ਫਿਰ ਬੰਦਾ ਨੁਕਸਾਨ ਖਾਂਦਾ
0: ਕਿਸੇ ਦੀ ਸਲਾਹ ਪੈਸਿਆਂ ਮਾਫਕ ਵਧੀਆ ਹੋ ਸਕਦੀ ਕਿਸੇ ਦੀ ਕੰਮ ਕਾਰੋਬਾਰ ਨਾਲ ਸੰਬੰਧਿਤ ਕਿਸੇ ਦੀ ਸਿਹਤ ਸੰਭਾਲ ਸੰਬੰਧੀ ਸਲਾਹ ਇਹ

0: ਤੁਹਾਡੀ ਅਕਲ ਸਮਝ ਆ ਵੀ ਤੁਸੀਂ ਭਾਈ ਹੁਣ ਜੇ ਹੁਣ ਡਾਕਟਰ ਤੋਂ ਡਾਕਟਰ ਵਰਗੀ ਸਲਾਹ ਲਓ ਨਾ
1: ਜਿਹੜਾ ਉਹਦਾ ਕੰਮ ਹੈ ਉਹਦੇ ਕੋਲ ਲਓ ਤੁਸੀਂ ਇੱਕ ਕੁਇਕਲੀ ਭਾਈ ਕੈਪੀਟਲ ਗੇਨ
0: ਆਪਾਂ ਹਾਂਜੀ ਉਹ ਜ਼ਰੂਰ ਆਪਾਂ ਕਿਉਂਕਿ ਪਹਿਲਾਂ ਵੀ ਸੁਨੇਹਾ ਆਇਆ ਸੀ ਕਿਉਂਕਿ ਇਹ ਸ਼ਬਦ ਭਾਰੇ ਭਾਰੇ ਆ ਸੀ ਜੀ ਟੀ ਅਤੇ ਨੈਗੇਟਿਵ ਗੇਅਰਿੰਗ ਸੋ ਜਿਹੜਾ ਕੈਪੀਟਲ ਗੇਨ ਟੈਕਸ ਆ ਜਿਹਦਾ ਅੱਜ ਕੱਲ੍ਹ ਰੌਲਾ ਪਿਆ 50% ਵਾਲਾ 12 ਮਈ ਦੇ ਟੈਕਸ ਤੋਂ ਬਾਅਦ ਮੰਨ ਲਓ ਆਪਾਂ ਉਦਾਹਰਣ ਦੇ ਕੇ ਸਮਝਾ ਦਿੰਦੇ ਹਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਆ $600,000 ਦੀ ਅਤੇ ਉਹ ਵੇਚੀ ਆ ਤੁਸੀਂ $800,000 ਦੀ ਤਾਂ ਤੁਹਾਡਾ ਪ੍ਰੋਫਿਟ ਜਾਂ ਕਹਿ ਲਓ ਉਹਦੀ ਕੈਪੀਟਲ ਵਿੱਚ ਕਿੰਨੀ ਗੇਨ ਹੋਈ ਆ $200,000 ਦੀ ਹੋਈ ਆ ਅਤੇ ਜੇ ਉਹੀ ਪ੍ਰੋਪਰਟੀ ਤੁਸੀਂ 12 ਮਹੀਨੇ ਤੋਂ ਵੱਧ ਹੋਲਡ ਕੀਤੀ ਆ ਤਾਂ ਹੁਣ ਵਾਲਾ ਜਿਹੜਾ ਪਿਛਲਾ ਸਿਸਟਮ ਸੀ ਉਸ ਹਿਸਾਬ ਨਾਲ ਤੁਹਾਨੂੰ 50% ਡਿਸਕਾਊਂਟ ਮਿਲਦਾ ਮਤਲਬ 2 ਲੱਖ ਦਾ ਕੈਪੀਟਲ ਗੇਨ ਸੀ ਤਾਂ $1,00,000 ਦਾ ਰਹਿ ਗਿਆ ਉਹਦੇ ਨਾਲ ਤੁਹਾਡੇ 'ਤੇ ਜਿਹੜਾ ਟੈਕਸ ਲੱਗਣਾ ਉਹ $1,00,000 ਦੇ ਹਿਸਾਬ ਨਾਲ ਲੱਗਣਾ $2,00,000 ਦੇ ਹਿਸਾਬ ਨਾਲ ਟੈਕਸ ਨਹੀਂ ਲੱਗਣਾ ਮੰਨ ਲਓ $1,00,000 ਤੁਹਾਡੇ ਟੱਬਰ ਦੀ ਕਮਾਈ ਆ $1,00,000 ਤੁਹਾਨੂੰ ਇੱਥੋਂ ਆਮਦਨ ਹੋਊਗੀ ਤਾਂ 2 ਲੱਖ 'ਚ ਟੈਕਸ ਪੈਣਾ
1: ਮੈਨੇਜ ਹੋ ਜਾਂਦਾ ਹੈ
0: ਅਤੇ ਹੁਣ ਜਿਹੜਾ ਨਵਾਂ ਇੰਡੈਕਸੇਸ਼ਨ ਬੇਸਡ ਮਾਡਲ ਆ ਉਹਦੇ ਮੁਤਾਬਕ ਤੁਹਾਨੂੰ ਆਟੋਮੈਟਿਕਲੀ 50% ਡਿਸਕਾਊਂਟ ਨਹੀਂ ਮਿਲਣਾ ਗਵਰਨਮੈਂਟ ਉਹਦੀ ਥਾਂ ਇਨਫਲੇਸ਼ਨ ਨੂੰ ਕੰਸਿਡਰ ਕਰੂਗੀ ਮੰਨ ਲਓ ਪ੍ਰੋਪਰਟੀ ਖਰੀਦੀ $600,000 ਦੀ ਇਨਫਲੇਸ਼ਨ ਦੇ ਹਿਸਾਬ ਨਾਲ ਗੌਰਮੈਂਟ ਕਹੂਗੀ ਭਾਈ $600,000 ਤੁਸੀਂ ਉਦੋਂ ਖਰੀਦੀ ਸੀ ਉਹਦੀ ਐਡਜਸਟਡ ਵੈਲਿਊ ਮੰਨ ਲਓ $60,000 ਹੁਣ ਵਧੀ ਆ 4 ਸਾਲਾਂ 'ਚ ਟੈਕਸ ਜਿਹੜੀ ਤੁਹਾਨੂੰ ਉਸ ਹਿਸਾਬ ਨਾਲ ਜਿਹੜਾ ਕੌਂਸਲ ਵੀ ਭੇਜਦੀ ਆ ਵੀ 660,000 ਦੇ ਹਿਸਾਬ ਨਾਲ ਆ ਸੇਲ ਹੋਈ 8 ਲੱਖ ਦੀ 8 ਲੱਖ 'ਚੋਂ 6 ਲੱਖ 60,000 ਘਟੂਗਾ ਨਾ ਕਿ ਤੁਹਾਨੂੰ $600,000 ਘਟੂਗਾ ਤਾਂ $1,40,000 ਦਾ ਤੁਹਾਡਾ ਟੈਕਸੇਬਲ ਗੇਨ ਹੋਇਆ ਸੋ ਜਿਹੜਾ ਟੈਕਸੇਬਲ ਆਮਦਨ ਜਿਹੜੀ ਬਣ ਗਈ ਉਹ $1,40,000 ਦੇ ਹਿਸਾਬ ਨਾਲ ਜਿਹੜੀ ਆ ਉਹ ਬਣਨੀ ਹੈ ਨਾ ਕਿ $1,00,000 ਦੇ ਹਿਸਾਬ ਨਾਲ ਤਾਂ ਉਸ ਲਿਹਾਜ਼ ਨਾਲ ਜਿਹੜੇ ਬੰਦੇ ਨੇ ਇਨਵੈਸਟਮੈਂਟ ਪ੍ਰੋਪਰਟੀ ਲਈ ਆ ਤਾਂ ਉਹਨੂੰ ਵੱਧ ਟੈਕਸ ਦੇਣਾ ਪਊਗਾ ਕਿੱਥੇ ਪੁਰਾਣੇ ਸਿਸਟਮ ਦੇ ਹਿਸਾਬ ਨਾਲ $1,00,000 ਦੇਣਾ ਪੈਣਾ ਸੀ ਹੁਣ ਨਵੇਂ ਹਿਸਾਬ ਨਾਲ $1,40,000 ਟੈਕਸ ਦੇਣਾ ਪੈਣਾ ਤੁਹਾਡੀ ਟੈਕਸੇਬਲ ਇਨਕਮ ਇਨਫਲੇਸ਼ਨ ਦੇ ਹਿਸਾਬ ਨਾਲ ਗਵਰਨਮੈਂਟ ਐਡਜਸਟ ਕਰੂਗੀ ਸੋ ਇਹ ਤਾਂ ਹੋ ਗਿਆ ਜੀ ਕੈਪੀਟਲ ਗੇਨਸ ਟੈਕਸ ਦਾ ਹਿਸਾਬ ਕਿਤਾਬ ਪੁਰਾਣਾ ਸਿਸਟਮ ਕੀ ਸੀ ਨਵਾਂ ਸਿਸਟਮ ਕੀ ਆ ਕਾਹਲੀ ਕਾਹਲੀ ਤੁਹਾਨੂੰ ਨੈਗੇਟਿਵ ਗੇਅਰਿੰਗ ਵੀ ਦੱਸ ਦਈਏ ਮੰਨ ਲਓ ਕੋਈ ਤੁਹਾਡੀ ਇਨਵੈਸਟਮੈਂਟ ਪ੍ਰੋਪਰਟੀ ਲਈ ਆ ਅਤੇ ਉਹਦੀ ਰੈਂਟਲ ਇਨਕਮ ਆ $30,000 ਪਰ ਤੁਹਾਨੂੰ ਲੋਨ ਪੈ ਰਿਹਾ ਲੋ ਡੋਕ 'ਤੇ ਕਹਿ ਲਵਾਂ ਮੈਂ ਲੋ ਡੋਕ 'ਤੇ ਤੁਸੀਂ ਲੋਨ ਕਰਾਇਆ ਸੀ ਤਾਂ $35,000 ਪੈ ਰਿਹਾ ਅਤੇ ਕੌਂਸਲ ਰੇਟ ਆ ਰਿਪੇਅਰ ਹੋ ਗਈ ਏਜੰਟ ਦੀ ਫੀਸ ਹੋ ਗਈ $5,000 ਤਾਂ ਟੋਟਲ ਐਕਸਪੈਂਸ ਤੁਹਾਡੇ ਹੋ ਗਏ $40,000 ਅਤੇ ਰੈਂਟਲ ਇਨਕਮ ਆਈ $30,000 ਅਤੇ ਤੁਹਾਨੂੰ $10,000 ਦਾ ਐਕਚੁਅਲ 'ਚ ਮਕਾਨ ਰੱਖਣ ਕਰਕੇ ਨੁਕਸਾਨ ਹੋ ਰਿਹਾ ਅਤੇ ਇਹ ਨੈਗੇਟਿਵ ਗੇਅਰਿੰਗ ਆ ਇਹ ਤੁਸੀਂ ਆਪਣੀ ਟੈਕਸੇਬਲ ਇਨਕਮ ਜੇ $1,00,000 ਸੀ ਹੁਣ ਉਹ 1,00,000 ਨਹੀਂ ਰਹੀ 90,000 ਬਣ ਗਈ 10,000 ਤੁਹਾਡਾ ਇੱਥੇ ਹੈ ਨਾ ਐਡਜਸਟ ਹੋ ਜਾਂਦਾ ਅਤੇ ਉਸ ਹਿਸਾਬ ਨਾਲ ਇਹ ਨੈਗੇਟਿਵ ਗੇਅਰਿੰਗ 'ਤੇ ਵੀ ਹੁਣ ਅਸਰ ਪੈਣਾ ਸਰਕਾਰ ਉਹਨੂੰ ਵੀ ਹੁਣ ਜਿਹੜੀਆਂ ਐਗਜਿਸਟਿੰਗ ਪ੍ਰੋਪਰਟੀਜ਼ ਨੇ ਉਹਨਾਂ ਦੀ ਬਜਾਏ ਕਹਿ ਰਹੀ ਆ ਜਿਹੜੇ ਇਹ ਨਵੀਆਂ ਡਿਵੈਲਿੰਗਸ ਨਵੇਂ ਘਰ ਬਣ ਗਏ ਉਹਨਾਂ 'ਤੇ ਰੂਲ ਸਾਡੇ ਕੈਪੀਟਲ ਗੇਨ ਟੈਕਸ ਦੇ ਹਿਸਾਬ ਨਾਲ ਸੌਖੇ ਹੋਣਗੇ ਪੁਰਾਣੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਉਹਨਾਂ 'ਚ ਹੈ ਨਾ ਤੁਹਾਨੂੰ ਇਨਵੈਸਟਰਾਂ ਨੂੰ ਨੁਕਸਾਨ ਹੋ ਸਕਦਾ
1: ਪਰ ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਧਿਆਨ ਨਾਲ ਵੇਖੀਏ ਅਤੇ ਜਦੋਂ ਇਹ ਆਇਆ ਅਤੇ ਉਸ ਤੋਂ ਬਾਅਦ ਫਿਰ ਇੱਕ ਜਿਹੜਾ ਅਗਲਾ ਹਫ਼ਤਾ ਹੈ ਉਸ ਹਫ਼ਤੇ ਦੇ ਵਿੱਚ ਜਦੋਂ ਕਈ ਅਖ਼ਬਾਰਾਂ ਨੇ ਜਾ ਕੇ ਅਤੇ ਕਈ ਸਟੋਰੀਆਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਇਸ ਬਾਰੇ ਪ੍ਰੈਕਟੀਕਲੀ ਵੇਖਣ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਵਿੱਚ ਜਿਹੜੀਆਂ 2 ਵੱਡੀਆਂ ਸਟੋਰੀਆਂ ਲੱਗੀਆਂ ਸੀ ਮੈਂ ਹੈਰਾਨ ਹਾਂ ਵੀ ਉਹ ਦੋਵੇਂ ਭਾਰਤੀ ਸੀ ਅਤੇ ਉਹਨਾਂ ਦਾ ਇਹ ਕਹਿਣਾ ਹੈ ਵੀ ਕੰਗਰੈਚੁਲੇਸ਼ਨਸ ਹੈ ਚਾਬੀਆਂ ਫੜ ਕੇ ਵੀ ਆਹ ਆਪਾਂ ਪ੍ਰੋਪਰਟੀਆਂ ਲਈਆਂ ਨੇ ਅਤੇ ਸਾਡਾ ਸਫ਼ਰ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੂਗਾ ਅਸੀਂ ਇੰਨੀਆਂ ਲਈਆਂ ਅਤੇ ਇਹਦੇ 'ਚੋਂ ਸਾਨੂੰ ਲੱਗਦਾ ਆ ਵੀ ਆਪਾਂ ਹਾਲੇ ਵੀ ਸਹੀ ਟਰੈਕ ਦੇ ਉੱਤੇ ਹਾਂ ਸੋ ਇਸ ਤਰੀਕੇ ਦਾ ਵੀ ਇੱਕ
0: ਸੌਦਾ ਵੇਚਿਆ
1: ਜਾਂਦਾ ਹਾਂ ਨਾਲ ਦੀ ਨਾਲ ਸੌਦਾ ਵੇਚਿਆ
0: ਜਾਂਦਾ ਦੂਜੀ ਪ੍ਰਕਾਰ ਦਾ ਸੌਦਾ ਇਸ ਪ੍ਰਕਾਰ ਦਾ ਵੀ ਸੀ ਵੀ ਆਹ ਦੇਖੋ ਜੀ ਫਸਟ ਹੋਮ ਬਾਇਰ ਨੇ 5% ਡਿਪੋਜ਼ਿਟ ਦੇ ਕੇ ਦਿੱਤਾ $1,00,000 ਇਹਨੇ ਰੈਨੋਵੇਸ਼ਨ 'ਤੇ ਲਾ ਤਾ ਟੋਟਲ ਹੁਣ ਜਿੰਨਾ ਪੈਸਾ ਲੱਗਿਆ ਉਨੇ ਦੀ ਇਹਦੀ ਪ੍ਰੋਪਰਟੀ ਘੱਟ ਗਈ $1,00,000 ਦੀ ਇਹਦੇ ਪੱਲੇ ਕੱਖ ਨਹੀਂ ਹੋਣ
1: ਸੋ ਇਹ ਡਿਪੈਂਡ
0: ਆਸਪੈਕਟ ਹੈ
1: ਦੂਸਰਾ ਜਿਹੜਾ ਜਿਹੜਾ ਜਿਹੜੀਆਂ ਜਿਹੜੀਆਂ ਅਖ਼ਬਾਰਾਂ ਜਿਹਨੂੰ ਸਪੋਰਟ ਕਰਦੀਆਂ ਨੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਹਾਲੇ ਤੱਕ ਖੈੜਾ ਛੱਡਿਆ ਨਹੀਂ ਪਰ ਅਸੀਂ ਇਹ ਆ ਵੀ
0: ਗੱਲ ਅੱਜ ਡਾਟੇ ਤੋਂ ਸ਼ੁਰੂ ਹੋਈ ਸੀ ਤੁਹਾਨੂੰ ਦੱਸ ਰਿਹਾ ਵੀ ਨੈਰੇਟਿਵ ਕਿੱਦਾਂ ਸਿਰਜੇ ਜਾਂਦੇ
1: ਆ ਅਤੇ ਉਸ ਤੋਂ ਬਾਅਦ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਪ੍ਰਿੰਸ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਅਤੇ ਆਪਣਾ ਅੰਮ੍ਰਿਤ ਜੀ ਕਹਿੰਦੇ ਨੇ ਕਿ ਬਹੁਤ ਡਿਮਾਂਡ ਆ ਕਹਿੰਦੇ ਸ਼ੈਪਟਨ ਦੇ ਵਿੱਚ ਘਰ ਮਿਲਦੇ ਨੇ ਵੀਰ ਸਾਡੇ ਸ਼ੈਪਟਨ 'ਚ ਘਰ ਮਿਲਦੇ ਨੇ ਬਹੁਤ ਡਿਮਾਂਡ ਆ ਮਿਲਦੇ ਨਹੀਂ ਲਿਖਣਾ ਹੋਊਗਾ ਜਾਂ ਫਿਰ ਹੈ ਨਾ ਅਤੇ ਸ਼ੈਪਟਨ ਫਿਰ ਵੱਧ ਰਿਹਾ ਭਾਈਚਾਰਾ ਜਾ ਰਿਹਾ ਜਸਮਰ ਜੀ ਕਹਿੰਦੇ ਨੇ
0: ਫਿਰ ਐਨ ਏ ਆਈ ਪਾਤੀ ਹੋਣੀ ਆ
1: ਹਾਂ ਹੋ ਜਾਂਦਾ ਕਾਹਲੀ ਕਾਹਲੀ ਚੱਲਦੇ ਵੀ ਕਈ ਵਾਰੀ ਮੈਸੇਜ ਕਰਦਾ ਬੰਦਾ ਅਤੇ ਕਹਿੰਦੇ ਨੇ ਕਿ ਕਮਰਸ਼ੀਅਲ ਵਹੀਕਲ ਜਿੱਦਾਂ ਕਿ ਉਬਰ ਡੀਡੀ ਦੀ ਵੀ ਮਿਲਦੀ ਆ ਰੀਬੇਟ, ਨਹੀਂ ਕਮਰਸ਼ੀਅਲ ਵਹੀਕਲ ਦੇ ਉੱਤੇ ਨਹੀਂ ਮਿਲੂਗੀ ਤੁਹਾਨੂੰ, ਇਹ ਤੁਹਾਡਾ ਆਪਣਾ ਨਿੱਜੀ ਵਾਹਨ ਦੇ ਉੱਤੇ ਮਿਲੂਗੀ ਤੁਹਾਨੂੰ। ਉੜਨ ਤਸ਼ਤਰੀਆਂ ਤੁਹਾਡੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਅਤੇ ਕਮਰਸ਼ੀਅਲ ਹੈ ਜੇ
0: ਤਾਂ ਨਿੱਜੀ ਵਾਹਨ ਨੂੰ ਭਾਜੀ ਕਹਿੰਦਾ ਤੁਸੀਂ ਮਹਾਂਭਾਰਤ ਦੇਖਦੇ ਰਹੇ ਹਾਂ,
1: ਉਹ ਸਾਡੇ 'ਤੇ ਉਹ ਚੀਜ਼ਾਂ ਹਾਵੀ ਨੇ ਹਾਲੇ ਤੱਕ,
0: ਰਮਾਇਣ ਮਹਾਂਭਾਰਤ ਸਾਡੀਆਂ ਉਦਾਹਰਣਾਂ ਵੀ
1: ਵਾਯੂਯਾਨ ਅਤੇ ਤੁਸੀਂ ਵਧੇਰੇ ਕੋਈ ਜਾਣਕਾਰੀ ਲੈਣੀ ਆ ਅਤੇ ਆਪਾਂ ਇਹਦੇ ਉੱਤੇ ਵੀਡੀਓ ਵੀ ਬਣਾ ਕੇ ਪਾਈ ਸੀ ਕੀ ਲੈ ਸਕਦੇ ਹੋ ਕਿੱਦਾਂ ਲੈ ਸਕਦੇ ਹੋ, ਤੁਸੀਂ ਜਾ ਕੇ ਅਤੇ ਵੇਖ ਸਕਦੇ ਹੋ। ਅਤੇ ਕਹਿੰਦੇ ਮਾਮਾ ਜੀ ਅਤੇ ਰੇਡੀਓ ਹਾਂਜੀ ਦੇ ਸਰਤਾਜ ਨੇ, ਵਾਹ ਜੀ ਵਾਹ, ਮਜ਼ਾ ਆ ਜਾਂਦਾ ਵੈਡਨਸਡੇ ਨੂੰ ਅਤੇ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਅਤੇ ਲਵ ਯੂ, ਅਤੇ ਧੰਨਵਾਦ ਜੀ। ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਇਹਨਾਂ ਕਹਿੰਦੇ ਹੋਏ ਕਿ ਸਾਡਾ ਕੋਈ ਮਸਲਾ ਇਹ ਨਹੀਂ ਆ ਵੀ ਤੁਹਾਨੂੰ ਬੋਝ ਦੇਣ ਦਾ, ਅਸਲ 'ਚ ਅਸੀਂ ਆਪ ਬੋਝ ਲੈ ਕੇ ਬੈਠੇ ਹੁੰਦੇ ਹਾਂ ਅਤੇ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਜੋ ਸਾਨੂੰ ਅੱਗੋਂ ਪਤਾ ਲੱਗਦਾ, ਜੋ ਮਾਹਰਾਂ ਦੇ ਨਾਲ ਗੱਲਾਂ ਬਾਤਾਂ ਕਰੀਦੀਆਂ ਕਿ ਆਪਾਂ ਵੱਧ ਤੋਂ ਵੱਧ ਇੱਕ ਦੂਸਰੇ ਦੇ ਨਾਲ ਜਾਣਕਾਰੀ ਆਪਾਂ ਸ਼ੇਅਰ ਕਰੀਏ ਤਾਂ ਕਿ ਸਾਨੂੰ ਇਹ ਅਹਿਸਾਸ ਐਟਲੀਸਟ ਰਹੇ ਕਿ ਆਪਾਂ ਸਾਰੇ ਇੱਕੋ ਤਕੜੀ ਦੇ ਇੱਕੋ ਪਲੜੇ ਦੇ ਵਿੱਚ ਹਾਂ, ਕੋਈ ਕਿਸੇ ਕਿਸਮ ਦਾ ਕੋਈ ਉਹ ਨਹੀਂ ਵੀ ਤੁਸੀਂ ਇਕੱਲੇ ਹੀ ਬੋਝ ਮਹਿਸੂਸ ਕਰ ਰਹੇ ਹੋਗੇ, ਪਰ ਇਸ ਬੋਝ ਦੇ ਵਿੱਚ ਮੈਨੇਜ ਕਿੱਦਾਂ ਕਰਨਾ ਇਹ ਜ਼ਰੂਰ ਖਿਆਲ ਰੱਖਿਓ
0: ਜੀ। ਸਾਡਾ ਰੇਡੀਓ ਹਾਂਜੀ ਅਤੇ ਮਕਸਦ ਕਦੇ ਵੀ ਅਕਲ ਵੰਡਣਾ ਨਹੀਂ ਰਿਹਾ, ਸਾਡਾ ਮਕਸਦ ਹਮੇਸ਼ਾ ਸਾਂਝ ਪਾਉਣ ਦਾ ਰਿਹਾ, ਤਾਂ ਹੀ ਦੁਤਰਫਾ ਗੱਲਬਾਤ ਹੁੰਦੀ ਆ ਤਾਂ ਸਾਨੂੰ ਬੜਾ ਵਧੀਆ ਲੱਗਦਾ, ਜੇ ਸਾਨੂੰ ਹੋਰ ਵੀ ਚੰਗਾ ਲੱਗੇ ਜੇ ਹੋਰ ਫੋਨ ਕਾਲਸ ਵੀ ਆਉਣ, ਪਰ ਉਹਦੇ ਚਲੋ ਗੁੰਜਾਇਸ਼ ਹੋ ਜਾਂਦੀ ਹੈ ਕਿਸੇ ਨਾ ਕਿਸੇ ਢੰਗ ਨਾਲ ਕੁਛ ਕ੍ਰੀਏਟ ਕਰਨ ਦੀ, ਤੁਹਾਡੇ ਨਾਲ ਸਾਂਝਾ ਪਾਉਣ ਦੀ, ਤੁਹਾਡੇ ਦਿਲ ਦਿਮਾਗ ਬਾਰੇ ਜਾਣਨ ਦੀ। ਅਤੇ ਅਸੀਂ ਫਿਰ ਉਸ ਗੱਲਬਾਤ 'ਚੋਂ ਗੱਲਬਾਤ ਅੱਗੇ ਤੋਰਦੇ ਹਾਂ, ਕੁਛ ਅਸੀਂ ਕੁਛ ਮਿਥਿਆ ਨਹੀਂ ਹੁੰਦਾ ਵੀ ਇਸ ਟੋਪਿਕ ਨੂੰ ਅਸੀਂ ਇਸ ਪਾਸੇ ਨੂੰ ਲੈ ਕੇ ਜਾਣਾ, ਜਿਸ ਕਿਸਮ ਦਾ ਪ੍ਰਵਾਹ ਹੁੰਦਾ ਉਸ ਕਿਸਮ ਦਾ ਸਾਡਾ ਵਹਿਣ ਹੋ ਜਾਂਦਾ ਨਾ।
1: ਬਿਲਕੁਲ, ਅਤੇ
0: ਕਿਸੇ ਨੂੰ ਲਾ ਕੇ ਗੱਲ ਨਹੀਂ ਕਰਦੇ ਅਸੀਂ, ਪਰ ਫਿਰ ਵੀ ਕਿਸੇ ਨੂੰ ਕੋਈ ਗੱਲ ਚੁੱਭ ਨਹੀਂ ਲੱਗੀ ਹੋਵੇ, ਕਿਉਂਕਿ ਕਈ ਵਾਰ ਸਾਡੀਆਂ ਗੱਲਾਂ 'ਚੋਂ ਤੁਹਾਨੂੰ ਇੱਦਾਂ ਦੀ ਮਹਿਕ ਆ ਸਕਦੀ ਆ ਵੀ ਖਬਨੀ ਜਿਹੜੇ ਅਮੀਰ ਲੋਕ ਆ ਸਾਡੇ ਮਨ 'ਚ ਉਹਨਾਂ ਪ੍ਰਤੀ ਕੁਛ ਹੈਗਾ, ਇੱਦਾਂ ਦੀ ਕੋਈ ਗੱਲ ਨਹੀਂ। ਜੇ ਤੁਸੀਂ ਅਮੀਰ ਹੋ, ਤੁਸੀਂ ਆਪਣੇ ਘਰ ਘੁੱਗੀ ਸੁੱਖ ਵਾਸਤੇ ਹੋ, ਤਾਂ ਸਾਡੇ ਲਈ ਖੁਸ਼ੀ ਦੀ ਗੱਲ ਆ, ਸਾਡੇ ਭਾਈਚਾਰੇ ਦੇ ਲੋਕ ਆ। ਬਸ ਸਾਨੂੰ ਇਹ ਹੁੰਦਾ ਵੀ ਸਾਡੇ ਭਾਈਚਾਰੇ ਦੇ ਲੋਕ ਅਮੀਰ ਬਣਨ ਦੀ ਲਾਲਸਾ 'ਚ ਆਪਣਾ ਝੁੱਗਾ ਚੌੜ ਨਾ ਕਰਾਉਣ।
1: ਤਾਂ ਹੈ, ਇਸ ਪੱਖੋਂ ਕੋਈ ਚਿੰਤਾ ਨਹੀਂ, ਕਿਉਂਕਿ ਆਪਣੇ ਆਪ ਨੂੰ ਕੋਈ ਵੀ ਅਮੀਰ ਕਹਿੰਦਾ ਨਹੀਂ ਆ, ਉਹ ਸਾਨੂੰ ਲੱਗਦਾ ਵਾ ਵੀ ਫਲਾਣਾ ਅਮੀਰ ਆ।
0: ਕਈ ਵਾਰ ਅਗਲੇ ਦਾ ਜ਼ੋਰ ਲੱਗਿਆ ਹੁੰਦਾ ਨਾ ਵੀ ਇਹ ਸਾਬਤ ਕਰਨ ਨੂੰ,
1: ਉਹ ਜਿੱਥੇ ਜ਼ੋਰ ਲੱਗਾ ਹੁੰਦਾ ਉੱਥੇ ਉਹ ਅਮੀਰ ਹੀ ਹੁੰਦਾ ਵਾ, ਪਰ ਇੱਦਾਂ ਜਦੋਂ ਆਪਾਂ ਗੱਲ ਕਰੀਏ ਤਾਂ ਉਦੋਂ ਫਿਰ ਉਹ ਸਾਰੇ
0: ਆਹੋ ਆਪਾਂ ਵੀ ਉਹਨੂੰ ਚਿਤਾਰ ਦੇਈਦਾ, ਉਹ ਵਾਓ ਅੱਛਾ ਐਡਾ ਸੋਹਣਾ ਘਰ। ਸਾਡਾ ਇੱਕ ਮਿੱਤਰ ਆ, ਉਹ ਵਿਚਾਰੇ ਪਹਿਲਾਂ ਆਪ ਉਹ ਜਨਮਦਿਨ ਦੇ ਬੁਲਬਲੇ 'ਚ ਲਵਾ ਕੇ ਗਏ ਸਾਰੇ, ਹੈ ਨਾ, ਕਰਕੇ ਡੈਕੋਰੇਸ਼ਨ, ਬਾਅਦ 'ਚੋਂ ਜਦੋਂ ਉਹਨਾਂ ਨੇ 3 ਕੁ ਵਜੇ ਆਉਣਾ ਸੀ, ਵਾਹ ਉਹ ਕਿੰਨੀ ਸੋਹਣੀ ਡੈਕੋਰੇਸ਼ਨ ਹੋਈ, ਮੈਂ ਤੁਸੀਂ ਆਪ ਹੀ ਕਰਾ ਕੇ ਗਏ ਭਰਾਵਾ।
1: ਹਾਂ ਵੀ ਉਹ ਤੁਸੀਂ ਕਿਹਾ ਨਹੀਂ ਨਾ ਹੋਣਾ ਪਹਿਲਾਂ,
0: ਅਸੀਂ ਉਸ ਜਰਨੀ ਦੇ ਸਾਥੀ ਹਾਂ,
1: ਆਪ ਹੀ ਕਹਿਣੀ ਪੈਣੀ ਹੈ। ਅਤੇ ਧੰਨਵਾਦ ਜੀ ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਆਸ ਕਰਦੇ ਹਾਂ ਕਿ ਵਧੀਆ ਸੋਹਣਾ ਲੱਗਾ ਹੋਊਗਾ ਤੁਹਾਨੂੰ ਪ੍ਰੋਗਰਾਮ, ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਦੇ ਰਿਹਾ ਕਰੋ,
0: ਅਤੇ ਦੁੱਖ ਸੁੱਖ ਵੀ ਸਾਂਝੇ ਕਰਦੇ ਰਿਹਾ ਕਰੋ,
1: ਸਾਂਝੇ ਕਰਦੇ ਰਿਹਾ ਕਰੋ। ਕੋਈ ਤੁਹਾਨੂੰ ਆਸ ਪਾਸ ਕੋਈ ਲੱਗੇ ਕਿ ਇਸ ਵਿਸ਼ੇ 'ਤੇ ਵੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ, ਅਤੇ ਜ਼ਰੂਰੀ ਨਹੀਂ ਕਿ ਤੁਹਾਡਾ ਨਾਂ ਆਪਾਂ ਬੋਲਾਂਗੇ,
0: ਐਨੋਨਿਮਸ ਰੱਖ ਸਕਦੇ,
1: ਉਸ ਵਿਸ਼ੇ ਦੇ ਉੱਤੇ ਗੱਲ ਵੀ ਜ਼ਰੂਰ ਹੋ ਸਕਦੀ।
0: ਦੁੱਖ ਵੰਡਿਆਂ ਘਟਦਾ, ਸੁੱਖ ਵੰਡਿਆਂ ਵਗਦਾ,
1: ਬਿਲਕੁਲ
0: ਵਧਣਾ ਚਾਹੀਦਾ, ਅਤੇ ਇੱਦਾਂ ਹੀ ਹਾਸੇ ਆ ਜੀ,
1: ਹਾਸੇ ਵੀ ਤੁਹਾਡੇ ਬਰਕਰਾਰ ਰਹਿਣੇ ਚਾਹੀਦੇ, ਤਰੱਕੀਆਂ ਵੀ ਨਾਲ ਨਾਲ ਚੱਲਣੀਆਂ ਚਾਹੀਦੀਆਂ, ਇੱਕ ਦੂਸਰੇ ਦਾ ਸਾਥ ਵੀ ਨਾਲ ਨਾਲ ਚੱਲਣਾ ਚਾਹੀਦਾ। ਅਤੇ ਆਓ ਫਿਰ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ
0: ਰੇਡੀਓ ਹਾਂਜੀ 1674 AM।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਜਦੋਂ ਤੁਹਾਨੂੰ ਲੋੜ ਹੋਵੇ ਪਰ ਇਹ ਕੋਈ ਐਮਰਜੈਂਸੀ ਨਾ ਹੋਵੇ ਤਾਂ ਪੁਲਿਸ ਹੈਲਪਲਾਈਨ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੈ। ਆਪਣੀ ਭਾਸ਼ਾ ਵਿੱਚ ਗੈਰ ਜ਼ਰੂਰੀ ਅਪਰਾਧਾਂ ਜਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ TIS ਨੈਸ਼ਨਲ ਨੂੰ 131-450 'ਤੇ ਕਾਲ ਕਰੋ ਅਤੇ ਵਿਕਟੋਰੀਆ ਪੁਲਿਸ ਹੈਲਪਲਾਈਨ ਦੀ ਮੰਗ ਕਰੋ। ਵਿਕਲਪਕ ਤੌਰ 'ਤੇ ਤੁਸੀਂ ਪੁਲਿਸ ਹੈਲਪਲਾਈਨ ਨੂੰ 131-444 'ਤੇ ਕਾਲ ਕਰ ਸਕਦੇ ਹੋ ਅਤੇ ਤੁਹਾਡੀ ਕਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ। ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲਈ 000 ਤੇ ਕਾਲ ਕਰੋ। ਵਿਕਟੋਰੀਅਨ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
3: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ
4: ਯਾਰ। ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 10 ਤਰੀਕ ਹੈ, ਜੂਨ ਦਾ ਮਹੀਨਾ 2026, ਬੁੱਧਵਾਰ ਦਾ ਦਿਨ। ਆਓ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
2: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ ਆਪਾਂ ਪੱਛਮੀ ਬੰਗਾਲ ਵੱਲ ਚੱਲਦੇ ਹਾਂ, ਜਿੱਥੇ ਮਮਤਾ ਬੈਨਰਜੀ ਜੋ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਦੀਆਂ ਹੁਣ ਮੁਸ਼ਕਲਾਂ ਹੋਰ ਵੱਧ ਗਈਆਂ ਨੇ। ਮਮਤਾ ਬੈਨਰਜੀ ਦੀ ਰਿਹਾਇਸ਼ ਤੇ ਕੱਲ CID ਨੇ ਛਾਪਾ ਮਾਰਿਆ ਤੇ ਉਹਨਾਂ ਦੇ ਦਫ਼ਤਰ ਤੇ ਵੀ ਜਿਹੜਾ ਹੈ ਛਾਪਾਮਾਰੀ ਕੀਤੀ ਗਈ। ਕੋਈ 2 ਘੰਟੇ ਇਹ ਜਿਹੜੀ ਹੈ ਇਹ ਕਾਰਵਾਈ ਹੋਈ ਹੈ ਤੇ ਹੁਣ ਉੱਥੇ ਪੱਛਮੀ ਬੰਗਾਲ ਦੀ ਜਿਹੜੀ BJP ਸਰਕਾਰ ਹੈ ਉਹ ਸਿਆਸੀ ਜੋ ਉਹਨੂੰ ਕਾਰਵਾਈ ਦੇ ਨਾਲ ਨਾਲ ਜਿਹੜੀ ਹੈ ਹੁਣ ਜਾਤੀ ਤੌਰ ਤੇ ਵੀ ਜਿਹੜਾ ਹੈ ਕਿੜਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ। ਦੂਜੀ ਖਬਰ, ਪੰਜਾਬ ਦੇ ਵਿੱਚ ਜੋ ਚੌਕ ਮਹਿਤਾ ਚ ਸਮਾਗਮ ਹੋਇਆ ਸੀ ਜਿੱਥੇ ਮਹਾਰਾਸ਼ਟਰ ਦੇ BJP ਦੇ ਮੰਤਰੀ ਆਏ ਸੀ, ਉਹਨਾਂ ਦੇ ਬਿਆਨ ਤੇ ਜਿਹੜਾ ਹੈ ਕਾਫੀ ਸਿਆਸੀ ਹਲਚਲ ਮੱਚੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਲੂ ਸਟਾਰ ਆਪਰੇਸ਼ਨ ਬਾਰੇ ਮਹਾਰਾਸ਼ਟਰ ਦੇ BJP ਦੇ ਮੰਤਰੀ ਜਿਹੜਾ ਗਿਰੀਸ਼ ਮਹਾਜਨ ਨੇ ਜੋ ਬਿਆਨ ਦਿੱਤਾ ਉਹਦੇ ਉਹ ਨਿੱਜੀ ਵਿਚਾਰ ਨੇ, ਤੇ ਕਿਉਂਕਿ ਚੌਕ ਮਹਿਤਾ ਚ ਜਿਹੜਾ ਸਮਾਗਮ ਉੱਥੇ BJP ਦੇ ਮੰਤਰੀ ਨੇ ਜਿਹੜੀ ਹੈ ਬਲੂ ਸਟਾਰ ਆਪਰੇਸ਼ਨ ਨੂੰ ਜਿਹੜਾ ਸੀ ਦਰਬਾਰ ਸਾਹਿਬ ਤੇ ਹਮਲਾ ਦੱਸਿਆ ਸੀ। ਉੱਧਰ ਇੱਕ ਹੋਰ ਜਿਹੜੀ ਨਵੀਂ ਪੋਲੀਟੀਕਲ ਡਿਵੈਲਪਮੈਂਟ ਹੋਈ ਆ, ਉਹਦੇ ਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਹੁਣ ਵਾਰਿਸ ਪੰਜਾਬ ਦੇ ਜਿਹੜਾ ਹੈ ਜਥੇਬੰਦੀ ਚ ਸ਼ਾਮਿਲ ਹੋ ਗਏ ਬਕਾਇਦਾ ਤੌਰ ਤੇ। ਤੇ ਐਨਫੋਰਸਮੈਂਟ ਡਾਇਰੈਕਟੋਰੇਟ ਹੁਣ ਸਾਬਕਾ ਮੰਤਰੀ ਸੰਜੀਵ ਅਰੋੜਾ ਦੇ ਚਾਰਟਰਡ ਅਕਾਊਂਟੈਂਟਸ ਦੇ ਟਿਕਾਣੇ ਤੇ ਵੀ ਛਾਪੇ ਮਾਰਨ ਲੱਗੇ। ਲੁਧਿਆਣਾ ਤੇ ਜਲੰਧਰ ਚ ਕੱਲ ਛਾਪੇ ਮਾਰੇ ਗਏ ਨੇ। ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਿੰਦੂ ਵਪਾਰੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਇਹ ਖਾਸ ਖਬਰਾਂ ਨੇ। ਹਾਂਜੀ
1: ਜੀ, ਬਹੁਤ ਸ਼ੁਕਰੀਆ। ਇੱਧਰ ਮਮਤਾ ਬੈਨਰਜੀ, ਇਹਨਾਂ ਨੂੰ ਜਦੋਂ ਤੋਂ ਸੱਤਾ ਤੋਂ ਲਾਂਭੇ ਹੋਏ ਆਪਾਂ ਵੇਖਿਆ ਤੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਇਹਨਾਂ ਦੀ ਸਮੱਸਿਆ ਵੱਧ ਰਹੀ ਹੈ, ਤਾਂ ਲੱਗ ਰਿਹਾ ਵੀ ਇਹਨਾਂ ਨੂੰ ਅੱਛਾ ਖਾਸਾ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਧਰ ਨਾਲ ਦੀ ਨਾਲ ਪੈਰਲਰ ਜਿਹੜਾ ਹੁਣ ਇੰਡੀਆ ਗੱਠਜੋੜ ਦਾ ਵੀ ਰੌਲਾ ਜਿਹੜਾ ਸੋਨੀਆ ਗਾਂਧੀ ਦੇ ਨਾਲ ਵੀ ਕਹਿੰਦੇ ਨੇ ਕਿ ਮੁਲਾਕਾਤ ਹੋਈ ਹੈ। ਸੋ ਇਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ BJP ਦੇ ਧਿਆਨ 'ਚ ਹੋਣਗੀਆਂ, ਜਿਹੜਾ ਪਿਛਲਾ ਇੰਨਾ ਲੰਮਾ ਸਮਾਂ ਜਿੱਥੇ ਉੱਥੇ ਸਿਆਸਤ ਦੇ ਵਿੱਚ ਪੈਰ ਨਹੀਂ ਲੱਗਣ ਦਿੱਤੇ ਮਮਤਾ ਬੈਨਰਜੀ ਨੇ, ਉਹ ਵੀ ਧਿਆਨ ਦੇ ਵਿੱਚ ਹੋਊਗਾ। ਕੁੱਲ ਮਿਲਾ ਕੇ ਅੱਗੇ ਕੀ ਮਨਸੂਬੇ ਹੋਣਗੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਕਿੱਦਾਂ ਉਲਝਾ ਕੇ ਰੱਖਣ ਦੀ ਇਹ ਰਾਜਨੀਤੀ ਆਪਾਂ ਵੇਖੀਏ, ਅਤੇ ਉਹ ਇੰਡੀਆ ਗੱਠਜੋੜ ਭਾਰਤ ਪੱਧਰ ਦੇ ਉੱਤੇ ਜਾਂ ਫਿਰ ਲੋਕਲ ਲੈਵਲ ਦੇ ਉੱਤੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਤੋੜ ਦੇਣਾ ਵੀ ਗਾਂਹ ਫਿਰ ਉਹ ਨਾ ਕਿਸੇ ਪਾਸੇ ਆਉਣ, ਜਾਂ ਫਿਰ ਇੱਦਾਂ ਕਹਿ ਲਈਏ ਵੀ ਇੰਨੇ ਲੰਮੇ ਸਮੇਂ ਤੋਂ ਸਾਰਾ ਢੱਕ ਢੱਕਿਆ ਸੀ, ਉਹ ਧਾਂਦਲੀਆਂ ਹੀ ਇੰਨੀਆਂ ਹੀ ਸਿਆਸਤ ਦੀਆਂ ਕਿ ਹੁਣ ਉਹਦੇ ਵਿੱਚੋਂ ਕੁਛ ਕੱਢਣ ਦੀ ਕੋਸ਼ਿਸ਼ ਕਰ ਰਹੇ।
2: ਨਹੀਂ ਦੇਖੋ, ਇਹ ਚ ਦੋ ਗੱਲਾਂ ਜਿਹੜੀਆਂ ਬਹੁਤ ਇਹਦੇ ਚ ਅਹਿਮ ਨੇ, ਮਹੱਤਵਪੂਰਨ ਨੇ ਰਣਜੋਤ ਜੀ। ਇੱਕ ਤਾਂ BJP ਜਿਹੜਾ ਹੈ ਜਿਵੇਂ ਆਪਾਂ ਕਹਿੰਦੇ ਹਾਂ ਕਿ ਇੰਟਲੈਕਚੁਅਲ ਲੈਵਲ ਤੇ ਜਿਹੜਾ ਹੈ ਉਹ ਕੰਮ ਕਰਨਾ ਜਾਂ ਇੰਟੈਲੀਜੈਂਟ ਲੈਵਲ ਤੇ ਕੰਮ ਕਰਨਾ, ਉਸ ਪਾਸੇ ਨੂੰ ਕੰਮ ਕਰ ਰਹੀ ਹੈ, ਸ਼ੁਰੂ ਤੋਂ ਹੀ ਕਰ ਰਹੀ ਹੈ। ਤੇ ਉਹਦੇ ਚ ਇਹ ਹੈ ਕਿ ਇੱਕ ਤਾਂ ਇਹ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਜਿਹੜਾ ਹੈ ਮੋਰਲੀ ਇੰਨਾ ਜਿਹੜਾ ਹੈਗਾ ਉਹ ਕਰ ਦਿੱਤਾ ਜਾਵੇ, ਹਤਾਸ਼ ਕਰ ਦਿੱਤਾ ਜਾਵੇ ਕਿ ਇਹ ਸਾਰਿਆਂ ਨੂੰ ਲੱਗੇ ਵੀ ਹੁਣ ਕੁਛ ਨੀ ਬਣਨਾ, ਤੇ ਹੁਣ ਵਿਰੋਧ ਕਰਕੇ ਵੀ ਕੀ ਹੋਣਾ ਹੈ, ਹੁਣ ਆਹ ਵੀ ਉਹਨਾਂ ਕੋਲੇ ਆ, ਇਹ ਵੀ ਉਹਨਾਂ ਕੋਲੇ ਆ, ਇਸ ਤਰ੍ਹਾਂ ਦਾ ਜਿਹੜਾ ਇੱਕ ਮਾਹੌਲ ਬਣਾਇਆ ਜਾ ਰਿਹਾ। ਤੇ ਦੂਜਾ ਇਹ ਵੀ ਜਿੱਥੋਂ ਉਹਨਾਂ ਨੂੰ ਕਿਤੇ ਲੱਗਦਾ ਹੈ ਕਿ ਉਹਨਾਂ ਨੂੰ ਖਤਰਾ ਹੈ ਉਹਨਾਂ ਦੀ ਪੋਲਿਸੀ ਦੇ ਲੈਵਲ ਨੂੰ ਲੈ ਕੇ ਜਾਂ ਹੋਰ, ਤੇ ਉੱਥੇ ਫਿਰ ਉਹ ਇਹ ਜਿਹੜੀ ਹੈ ਨਾਲ ਨਾਲ ਇਹ ਕੰਮ ਜਿਹੜੀ ਹੈ ਇਹ ਕੀਤਾ ਜਾ ਰਿਹਾ। ਤੇ ਜਦੋਂ ਉਹ ਸੱਤਾ ਚ ਆਉਂਦੇ ਹੈ ਤੇ ਜਾਂ ਚਲੋ ਕੇਂਦਰ ਦੇ ਵਿੱਚ ਤਾਂ ਪਿਛਲੇ 12 ਸਾਲ ਤੋਂ ਸੱਤਾ ਚ ਹੈਗਾ ਹੀ ਹੈ, ਤੇ ਉਹ ਹੁਣ ਅੱਜ ਬੜੀ ਵੱਡੀ ਇੱਕ ਮੀਟਿੰਗ ਕਰ ਰਹੇ ਨੇ ਉਹ ਦਿੱਲੀ ਦੇ ਵਿੱਚ, 12 ਸਾਲ ਪੂਰੇ ਪੂਰੇ ਹੋਣ ਤੋਂ ਪ੍ਰਧਾਨ ਮੰਤਰੀ ਦੇ, ਤੇ ਇਹ ਜਿਹੜੀ ਗੱਲ ਹੈ ਖਾਸ ਕਰਕੇ, ਤੇ ਉਹ ਦੂਜੇ ਪਾਸੋਂ ਵੀ ਫਿਰ ਜਿਹੜਾ ਹੈਗਾ ਉਹ ਬਾਂਹ ਮਰੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹਦੇ ਜੇ ਆਪਾਂ ਪੋਲੀਟੀਕਲ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਜਿੱਥੇ ਜਿੱਥੇ ਬੀਜੇਪੀ ਨੇ ਦਖਲ ਦਿੱਤਾ, ਉੱਥੇ ਜਿਹੜੀਆਂ ਨੇ ਉਹ ਸਿਆਸੀ ਪਾਰਟੀਆਂ ਦਾ ਜਿਹੜਾ ਗ੍ਰਾਫ ਉਹ ਹੇਠਾਂ ਆ ਗਿਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹਦੇ ਚ ਰਣਜੋਤ ਜੀ ਇਹ ਨੀ ਕਿ ਇਹ ਇੱਕ ਦਿਨ ਚੋਣਾਂ ਹਾਰ ਗਏ ਜਾਂ ਇਹ ਰਾਤੋ ਰਾਤ ਸਾਰੀ ਗੱਲ ਹੋ ਗਈ, ਇਹ ਲੰਬੇ ਸਮੇਂ ਤੋਂ ਜਿਹੜਾ ਹੈ ਅੰਦਰੋਂ ਅੰਦਰੀ ਇਹ ਚੱਲਦਾ ਰਹਿੰਦਾ ਹੈ। ਜਥੇਬੰਦੀ ਦੇ ਵਿੱਚ ਕਿਤੇ ਨਾ ਕਿਤੇ ਉਹ ਖੋਰਾ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਂਦੀ ਹੈ, ਪਤਾ ਹੀ ਨੀ ਲੱਗਦਾ ਜਥੇਬੰਦੀ ਨੂੰ ਜਾਂ ਉਹਨਾਂ ਦੇ ਆਗੂ ਕਿੱਥੇ ਜਾਂ ਕਿਸ ਲੈਵਲ ਤੇ ਜਿਹੜੀ ਉਹ ਗੱਲਬਾਤ ਕਰ ਰਹੇ ਨੇ। ਤੇ ਜਿਸ ਤਰ੍ਹਾਂ ਆਪਾਂ ਮਹਾਰਾਸ਼ਟਰ ਦੇ ਵਿੱਚ ਦੇਖੀਏ ਕਿ ਹੁਣ ਸ਼ਿਵ ਸੈਨਾ ਦਾ ਜਿਹੜਾ ਹੈਗਾ ਵਜੂਦ ਲਗਭਗ ਜਿਹੜਾ ਹੈਗਾ ਉਹ ਖਤਮ ਹੋਣ ਵਾਲਾ ਹੈ, ਤੇ ਕਿਉਂਕਿ ਹੁਣ ਉੱਥੇ ਸ਼ਿਵ ਸੈਨਾ ਦੀ ਕੋਈ ਗੱਲ ਨਹੀਂ ਚੱਲਦੀ, ਜਾਂ ਸ਼ਿਵ ਸੈਨਾ ਦਾ ਜਿਵੇਂ ਉਵੇਂ ਰੋਬਦਾਬ ਸੀਗਾ ਉਹ ਨਹੀਂ ਰਿਹਾ, ਕਿਉਂਕਿ ਸ਼ਿਵ ਸੈਨਾ ਨੂੰ ਦਫਾੜ ਕਰਤਾ, ਇੱਕ ਧੜੇ ਨੂੰ ਆਪਣੇ ਨਾਲ ਲਾ ਲਿਆ, ਦੂਜੀ ਵਾਰ ਚੋਣਾਂ ਹੋਈਆਂ ਤੇ ਉਹ ਧੜਾ ਵੀ ਜਿਹੜਾ ਸੀ ਉਹ ਥੱਲੇ ਗਿਆ ਤੇ ਖੁਦ ਉੱਥੇ ਆਪਣੀ ਸਰਕਾਰ ਬਣਾ ਲਈ। ਤੇ ਇਸ ਤਰ੍ਹਾਂ ਹੀ ਜਿਹੜਾ ਹੈ ਇਸ ਤੋਂ ਪਹਿਲਾਂ ਆਸਾਮ ਦੇ ਵਿੱਚ ਹੋਇਆ ਸੀ, ਤੇ ਸੋ ਇਸ ਤਰੀਕੇ ਦਾ ਹੀ ਜਿਹੜਾ ਹੈਗਾ ਉਹ ਇੱਥੇ ਹਰਿਆਣੇ ਦੇ ਵਿੱਚ ਵਰਤਿਆ ਗਿਆ। ਜੇ ਆਪਾਂ ਪਿਛਲਾ ਇਸ ਤੋਂ ਪਲਾਨ ਜਦੋਂ ਮਨੋਹਰ ਲਾਲ ਨੂੰ ਬਣਾਇਆ ਗਿਆ ਮੁੱਖ ਮੰਤਰੀ, ਤੇ ਉਦੋਂ ਆਪਾਂ ਦੇਖੀਏ ਕਿ ਪਹਿਲਾਂ NLO ਦੇ ਨਾਲ ਇੱਕ ਗਰੁੱਪ ਨੂੰ ਆਪਣੇ ਨਾਲ ਜੋੜ ਕੇ ਸਰਕਾਰ ਚ ਸ਼ਾਮਿਲ ਕਰ ਲਿਆ, ਤੇ ਬਾਅਦ ਚ ਫਿਰ ਉਹ ਜਿਹੜਾ ਹੈ ਉਦੋਂ ਵੀ ਪਾਸੇ ਕਰਤਾ, ਜਿਹੜੀ ਹੈ ਉਹ ਇੱਕ ਰੀਜਨਲ ਫੋਰਸ ਸੀ ਹਰਿਆਣੇ ਦੀ ਬਹੁਤ ਵੱਡੀ, ਹੁਣ ਕਿਤੇ ਲੱਭਦੀ ਨੀ ਕਿ NLO ਦਾ ਜਿਹੜਾ ਦੂਜਾ ਧੜਾ ਸੀ INLD ਦਾ ਉਹ ਕਿੱਧਰ ਗਿਆ, ਉਹਨਾਂ ਨੇ ਨਵਾਂ ਪਾਰਟੀ ਦਾ ਨਾਂ ਬਦਲਿਆ ਸੀ, ਉਹ ਪਾਰਟੀ ਕਿੱਧਰ ਗਈ, ਚੌਟਾਲਾ ਪਰਿਵਾਰ ਆਪਾਂ ਕਹਿ ਸਕਦੇ ਹਾਂ ਕਿ ਕਿਸ ਤਰ੍ਹਾਂ ਖੇਰੂ ਖੇਰੂ ਹੋਇਆ। ਸੋ ਇਹ ਜਿਹੜਾ ਇੱਕ ਸਟਾਈਲ ਹੈ ਇਹ ਅਪਣਾਇਆ ਜਾ ਰਿਹਾ, ਤੇ ਇਹ ਇਹ ਇੱਥੇ ਪੱਛਮੀ ਬੰਗਾਲ ਦੇ ਵਿੱਚ ਵੀ ਏਦਾਂ ਹੀ ਹੋਇਆ। ਪੱਛਮੀ ਬੰਗਾਲ ਦੇ ਵਿੱਚ ਜਿਹੜਾ ਇੱਕ ਹਾਰ ਦਾ ਕਾਰਨ ਵੀ ਜਿਹੜਾ ਹੈ ਤ੍ਰਿਣਮੂਲ ਕਾਂਗਰਸ ਦਾ ਇਹੀ ਲੱਗਦਾ ਕਿ ਅੰਦਰ ਖਾਤੇ ਜਿਹੜਾ ਸੰਨ ਲਾਇਆ ਸਮਝ ਨਹੀਂ ਆਈ, ਉਹ ਹੁਣ ਸਮਝ ਆਉਂਦੀ ਹੈ ਜਦੋਂ ਚੋਣਾਂ ਹਾਰਨ ਤੋਂ ਬਾਅਦ ਵਿਰੋਧੀ ਧਿਰ ਚ ਬੈਠਣ ਦੇ ਬਾਵਜੂਦ ਵੀ ਜਿਹੜੇ ਬਗਾਵਤ ਕਰ ਦਿੱਤੀ ਉੱਥੋਂ ਦੇ ਜਿਹੜੇ MLA ਨੇ, ਇਹਦਾ ਮਤਲਬ ਕਿ ਉਹਨਾਂ ਦੇ ਅੰਦਰ ਪਹਿਲੇ ਹੀ ਕਿਤੇ ਗੱਲ ਚੱਲ ਰਹੀ ਸੀ, ਜਾਂ ਕੰਨ ਚ ਕਿਸੇ ਦੇ ਫੂਕ ਮਾਰਦੇ ਦੇਖੋ ਮਮਤਾ ਬੈਨਰਜੀ ਨਾਲ ਪਰਿਵਾਰਵਾਦ ਫੈਲਾ ਰਹੀ ਹੈ, ਉਹਨੇ ਆਪਣੇ ਭਤੀਜੇ ਨੂੰ ਅਭਿਸ਼ੇਕ ਨੂੰ ਅੱਗੇ ਲਾ ਦੇਣਾ, ਤੁਹਾਡਾ ਕੀ ਬਣਨਾ, ਤੁਹਾਡਾ ਕੁਛ ਨੀ ਬਣਨਾ, ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ। ਤੇ ਬਾਕੀ ਆਪਾਂ ਪੰਜਾਬ ਦੇ ਵਿੱਚ ਤਾਂ ਉਵੇਂ ਖੈਰ ਨਹੀਂ, ਦਿੱਲੀ ਦੇ ਵਿੱਚ ਖਾਸ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਕਿਵੇਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੰਨ ਲਾ ਕੇ ਉੱਥੇ ਜਿਹੜੇ ਬੰਦਿਆਂ ਨੂੰ ਜਿਹੜਾ ਹੈ ਉਹਨਾਂ ਦੇ MLA ਰਹੇ ਮੰਤਰੀ ਰਹੇ ਉਹਨਾਂ ਨੂੰ ਤੋੜਿਆ, ਤੇ ਇਸ ਤਰ੍ਹਾਂ ਹੀ ਜਿਹੜੇ ਪੰਜਾਬ ਤੋਂ ਚੁਣ ਕੇ ਗਏ ਜਿਹੜੇ ਸੀਗੇ ਰਾਜ ਸਭਾ ਮੈਂਬਰ ਉਹਨਾਂ ਨੂੰ ਤੋੜਿਆ ਇੱਕੋਦਮ, ਉਹ ਪਾਰਟੀ ਛੱਡ ਕੇ BJP ਸ਼ਾਮਿਲ ਹੋ ਗਏ। ਇਹ ਵੀ ਇਹ ਨੀ ਕਿ ਉਹਨਾਂ ਨੇ ਇੱਕੋਦਮ ਫੁਰਨਾ ਫੁਰਿਆ ਕਿ BJP ਬਹੁਤ ਚੰਗੀ ਪਾਰਟੀ ਹੈ ਜਾਂ ਪ੍ਰਧਾਨ ਮੰਤਰੀ ਬੜੇ ਚੰਗੇ ਕੰਮ ਕਰ ਰਹੇ, ਜਿਵੇਂ ਹੁਣ ਉਹ ਬਿਆਨ ਦੇ ਰਹੇ ਨੇ ਭਾਵੇਂ ਰਾਘਵ ਚੱਡਾ ਭਾਵੇਂ ਕੋਈ ਵੀ ਹੈ, ਤੇ ਉਹ ਇਹ ਵੀ ਅੰਦਰ ਖਾਤੇ ਪਹਿਲਾਂ ਤੋਂ ਹੀ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜੇ ਉਹ ਲਿੰਕ ਬਣਾ ਕੇ ਜਾਂ ਆਪਣਾ ਇਸਤੇਮਾਲ ਕਰਕੇ ਹੌਲੀ ਹੌਲੀ ਹੌਲੀ ਹੌਲੀ ਉਹ ਖੋਰਾ ਲਾਉਣ ਵਾਲੀ ਜਿਹੜੀ ਸੀ ਉਹ ਸਿਆਸਤ ਜਿਹੜੀ ਆ ਉਹ ਕੰਮ ਜਿਹੜੀ ਆ ਉਹ ਕਰ ਰਹੀ ਹੈ। ਇਸ ਤਰ੍ਹਾਂ ਹੁਣ ਪੱਛਮੀ ਬੰਗਾਲ ਦੇ ਵਿੱਚ ਕੰਮ ਜਿਹੜਾ ਹੈ ਉਹ ਹੋ ਰਿਹਾ, ਸ਼ਾਇਦ ਮਮਤਾ ਬੈਨਰਜੀ ਨੂੰ ਕਿਤੇ ਚੇਤਾ ਹੀ ਨਾ ਹੋਵੇ ਕਿ ਇਸ ਤਰ੍ਹਾਂ ਦਾ ਵੀ ਜਿਹੜੀ ਉਹ ਗੱਲ ਹੋ ਸਕਦੀ ਹੈ, ਕਿਉਂਕਿ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਇਸ ਮੁੱਦੇ ਦੇ ਉੱਤੇ ਕਿ ਕਈ ਵਾਰੀ ਜਦੋਂ ਪਾਰਟੀ ਲਗਾਤਾਰ ਸੱਤਾ ਚ ਰਹਿੰਦੀ ਹੈ ਫਿਰ ਉਹਦੇ ਲਈ ਸਰਕਾਰ ਹੋਰ ਉਹ ਗੱਲਾਂ ਵੱਡੀਆਂ ਹੋ ਜਾਂਦੀਆਂ ਨੇ ਜਿਹੜੇ ਉੱਪਰਲੇ ਹੁੰਦੇ ਆ ਅਧਿਕਾਰੀ, ਤੇ ਜਥੇਬੰਦੀ ਕਈ ਵਾਰੀ ਹੇਠੋਂ ਕਮਜ਼ੋਰ ਪੈ ਜਾਂਦੀ ਹੈ, ਤੇ ਜਿਸ ਕਰਕੇ ਫਿਰ ਇਹ ਸਾਰਾ ਕੁਛ ਜਿਹੜਾ ਹੈ ਉਹ ਵਾਪਰਦਾ। ਤੇ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਨਾਲ ਵੀ ਜਿਹੜਾ ਹੈ ਇਸ ਤਰ੍ਹਾਂ ਹੀ ਹੋਇਆ, ਤੇ ਹੋਰਨਾਂ ਪਾਰਟੀਆਂ ਦੇ ਵਿੱਚ ਪੰਜਾਬ ਦੀ ਜੇ ਰੀਜਨਲ ਜਿਹੜੀ ਜੇ ਯੂਨਿਟ ਦੇਖੀ ਜਾਵੇ ਕਾਂਗਰਸ ਦੀ, ਉੱਥੇ ਵੀ ਹੋਇਆ ਕਿ ਕਾਂਗਰਸ ਦਾ ਪ੍ਰਧਾਨ ਵੀ BJP ਚਲਾ ਗਿਆ, ਪੰਜਾਬ ਕਾਂਗਰਸ ਦਾ ਮੁੱਖ ਮੰਤਰੀ BJP ਚਲਾ ਗਿਆ। ਸੋ ਇਹ ਜਿਹੜੀ ਇਹ ਨੀਤੀ ਜਿਹੜੀ ਦੋ ਧਿਰੀ ਜਿਹੜੀ ਇਹ ਨੀਤੀ ਹੈ, ਤੇ ਇਹਦੇ ਤੇ ਫਿਲਹਾਲ ਤਾਂ ਕਾਫੀ ਹੱਦ ਤੱਕ ਜਿਹੜਾ ਹੈ ਉਹ ਆਪਣਾ ਕਾਮਯਾਬ ਨੇ। ਹੁਣ ਪੱਛਮੀ ਬੰਗਾਲ ਵਿੱਚ ਚਲੋ ਚੋਣਾਂ ਜਿੱਤ ਹਾਰ ਹੋਣਾ ਜਾਂ ਐਂਟੀ ਇਨਕੰਬੈਂਸੀ ਫੈਕਟਰ ਵੀ ਹੁੰਦੇ ਆ ਲਗਾਤਾਰ, ਜਿਹੜੀ ਪਾਰਟੀ ਸੱਤਾ ਚ ਰਹਿੰਦੀ ਹੈ ਇੰਨੇ ਸਾਲ 15 ਸਾਲ ਸੱਤਾ ਚ ਰਹਿ ਗਿਆ, ਉਹ ਇਹ ਲੱਗਦਾ ਹੈ ਕਿ ਹੁਣ ਬਦਲਿਆ ਜਾਵੇ ਪੈਂਤੜਾ, ਤੇ ਉਹ ਕੋਈ ਗੱਲ ਜਿਹੜੀ ਉਹ ਵੱਡੀ ਨਹੀਂ, ਪਰ ਉਸ ਤੋਂ ਬਾਅਦ ਜਿਹੜਾ ਹੈ ਇਸ ਤਰ੍ਹਾਂ ਪਾਰਟੀ ਦੇ ਵਿਦਿਨ ਜਿਹੜੀ ਹੈ ਆਰਗੇਨਾਈਜੇਸ਼ਨ ਏਦਾਂ ਹੋ ਜਾਣਾ, ਤੇ ਫਿਰ ਜਾਤੀ ਤੌਰ ਤੇ ਤੁਸੀਂ ਪਿੱਛੇ ਪੈ ਜਾਣਾ। ਮੈਨੂੰ ਯਾਦ ਹੈ ਜਦੋਂ 2002 ਦੇ ਵਿੱਚ, ਕਿਉਂਕਿ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ BJP ਦੀ ਸਰਕਾਰ ਬਣੀ ਸੀ, ਤੇ ਉਸ ਸਰਕਾਰ ਦੇ ਖਿਲਾਫ 5 ਸਾਲ ਦੇ ਵਿੱਚ ਹੀ ਇੰਨਾ ਜ਼ਿਆਦਾ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ, ਭ੍ਰਿਸ਼ਟਾਚਾਰ, ਹੋਰ ਬਹੁਤ ਸਾਰੀਆਂ ਗੱਲਾਂ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਕਾਂਗਰਸ ਦੀ ਜਿਹੜੀ ਆ ਉਹ ਸਰਕਾਰ ਬਣੀ 2002 ਦੇ ਵਿੱਚ, ਜਿਹੜੀ ਸੱਤਾ ਸੰਭਾਲਦੇ ਜਿਹੜਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਸੀ ਜਿਹੜੇ ਸੀ ਮੰਤਰੀ ਰਹੇ ਸੀ ਅਕਾਲੀ ਦਲ ਜਾਂ ਹੋਰ, ਉਹਨਾਂ ਦੀ ਫੜੋ ਫੜੀ ਸ਼ੁਰੂ ਕਰਤੀ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਇਸ ਤਰ੍ਹਾਂ ਦੀਆਂ। ਤੇ ਹਾਲਾਂਕਿ ਉਹ ਕਾਰਵਾਈ ਉਦੋਂ ਵੀ ਜਦੋਂ ਅਸੀਂ ਟਿੱਪਣੀ ਕਰਦੇ ਸੀ ਇਸ ਗੱਲ ਤੇ, ਅਸੀਂ ਕਿਹਾ ਸੀ ਵੀ ਇਹ ਜਿਹੜੀ ਉਹ ਕਾਰਵਾਈ ਠੀਕ ਨਹੀਂ ਹੈ, ਤੇ ਕਿਉਂਕਿ ਜਾਤੀ ਤੌਰ ਤੇ ਕਿਸੇ ਦੇ ਨਾਲ ਉਹ ਕਰਨੀ ਉਹ ਬਿਲਕੁਲ ਜਿਹੜੀ ਹੈ ਉਹ ਇਹ ਨਹੀਂ ਹੁੰਦੀ ਕਿ ਬੰਦੇ ਦਾ ਨਾਂ ਲੈ ਕੇ ਇੱਦਾਂ ਕਰਨਾ, ਜਿਵੇਂ ਹੁਣ ਬੀਜੇਪੀ ਇੱਥੇ ਕਰ ਰਹੀ ਹੈ। ਠੀਕ ਹੈ, ਬੀਜੇਪੀ ਹੁਣ ਸੱਤਾ 'ਚ, ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਤੇ ਉਹਨਾਂ ਨੂੰ ਰਾਜ ਭਾਗ ਆਪਣਾ ਮੁਬਾਰਕ ਹੈ, ਪਰ ਜਿਹੜਾ ਤਰੀਕਾ ਅਪਣਾ ਰਹੇ ਕਿ ਹੁਣ ਅਸੀਂ ਮਮਤਾ ਬੈਨਰਜੀ ਨੂੰ ਜਿਹੜਾ ਹੈ ਮੋਰਲੀ ਵੀ ਜਿਹੜਾ ਹੈ ਉਹ ਡਾਊਨ ਕਰ ਲਈਏ ਜਾਂ ਹੋਰ, ਇਹ ਫਿਰ ਇਹਦੇ ਕਈ ਵਾਰੀ ਹੋਰ ਤਰ੍ਹਾਂ ਦੇ ਜਿਹੜੇ ਆ ਉਹ ਰਿਐਕਸ਼ਨ ਜਿਹੜੇ ਉਹ ਹੁੰਦੇ ਆ। ਤੇ ਤੁਸੀਂ ਨਾਲ ਗੱਲ ਕੀਤੀ ਹੈ ਇੰਡੀਆ ਗਠਜੋੜ ਦੀ ਕਿ ਹੁਣ ਇੰਡੀਆ ਗਠਜੋੜ ਕੀ ਪਹਿਲਾਂ ਨਾਲੋਂ ਵੱਧ ਕੰਸੋਲੀਡੇਟ ਹੋਏਗਾ, ਮਜ਼ਬੂਤ ਹੋਏਗਾ, ਜਾਂ ਇਹ ਲੱਗਦਾ ਕਿ ਇੰਡੀਆ ਗਠਜੋੜ ਚ ਵੀ ਇਹਦੀ ਕੋਈ ਗੱਲ ਦਮਖਮ ਰਿਹਾ ਨਹੀਂ ਜਾਂ ਉਵੇਂ ਨਹੀਂ ਕਰ ਰਹੇ। ਹੁਣ ਉੱਥੇ ਇਹਦੇ ਚ ਇਹ ਕਿ ਜਿਹੜੀ ਕਾਂਗਰਸ ਹੈ ਮੁੱਖ ਪਾਰਟੀ ਤਾਂ ਜਿਹੜੀ ਕਾਂਗਰਸ ਹੀ ਹੈ, ਲੰਬਾ ਸਮਾਂ ਕਾਂਗਰਸ ਸੱਤਾ ਚ ਰਹੀ ਹੈ ਇਸ ਦੇਸ਼ ਦੇ ਵਿੱਚ ਤੇ ਕੇਂਦਰ ਦੇ ਵਿੱਚ, ਤੇ ਹੁਣ ਜਿਹੜਾ ਹੈ ਕਾਂਗਰਸ ਦਾ ਦੀਆਂ ਜਿਹੜੀਆਂ ਆਪਣੀਆਂ ਖੇਤਰੀ ਯੂਨਿਟਾਂ ਨੇ ਖਾਸ ਕਰਕੇ ਉੱਥੇ ਜਿਹੜਾ ਹੈ ਕੋਈ ਬਹੁਤਾ ਡਿਸਿਪਲਿਨ ਅਨੁਸ਼ਾਸਨ ਉਸ ਰੂਪ ਦੇ ਵਿੱਚ ਜਿਹੜਾ ਨਹੀਂ ਰਿਹਾ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਵੇਲੇ ਨਹਿਰੂ ਗਾਂਧੀ ਪਰਿਵਾਰ ਦਾ ਜਿਸ ਤਰੀਕੇ ਦੇ ਨਾਲ ਦਬਦਬਾ ਰਿਹਾ ਪਾਰਟੀ ਦੇ ਵਿੱਚ, ਭਾਵੇਂ ਉਹ ਜਵਾਹਰ ਲਾਲ ਨਹਿਰੂ ਵੇਲੇ ਹੋਵੇ ਜਾਂ ਉਸ ਤੋਂ ਬਾਅਦ ਇੰਦਰਾ ਗਾਂਧੀ ਵੇਲੇ ਹੋਵੇ ਜਾਂ ਉਸ ਤੋਂ ਬਾਅਦ ਵੀ ਜਿਹੜਾ ਹੈ ਰਾਜੀਵ ਗਾਂਧੀ ਵੇਲੇ ਵੀ ਹੋਵੇ, ਤੇ ਹੁਣ ਉਸ ਤਰ੍ਹਾਂ ਦਾ ਦਬਦਬਾ ਹੈ ਨੀ। ਸੋਨੀਆ ਗਾਂਧੀ ਖੁਦ ਅੱਗੇ ਲੱਗਣ ਲਈ ਤਿਆਰ ਨਹੀਂ, ਤੇ ਜਿਹੜਾ ਇੱਕ ਇਹ ਮਾਹੌਲ ਜਾਂ ਵਿਰੋਧੀ ਪਾਰਟੀਆਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਦੇਖੋ ਇਹ ਪਰਿਵਾਰਵਾਦ ਹੈ, ਪਰਿਵਾਰਵਾਦ, ਸ਼ਾਇਦ ਉਹ ਇਸੇ ਕਰਕੇ ਅਵਾਇਡ ਕਰਦੇ, ਇਸੇ ਕਰਕੇ ਇੱਕ ਵਾਰ ਜੋ ਐਕਟਿੰਗ ਜੋ ਪ੍ਰਧਾਨ ਤਾਂ ਰਹੇ ਰਾਹੁਲ ਗਾਂਧੀ, ਫਿਰ ਦੁਬਾਰਾ ਨੀ ਉਹ ਪ੍ਰਧਾਨ ਬਣੇ, ਤੇ ਉਹ ਵੀ ਜਿਹੜਾ ਹੈਗਾ ਇੱਕ ਕਾਰਨ ਇਹ ਲੱਗਦਾ ਕਿ ਜਿਹੜਾ ਉੱਥੇ ਦਿੱਲੀ ਦੇ ਵਿੱਚ ਜਿਹੜਾ ਇੱਕ ਪ੍ਰੈਜੀਡੀਅਮ ਜਿਹਾ ਹੈਗਾ ਇਹਦਾ, ਜਿਹਦੇ ਚ ਜੈਰਾਮ ਰਮੇਸ਼ ਹੈ, ਮਲਕਰਜਨ ਖੜਗੇ ਹੈ, ਵੇਣੁਗੋਪਾਲ ਹੈ, ਹੋਰ ਇਹ ਆਗੂ ਨੇ, ਜਾਂ ਇਹ ਕਿ ਸੋਨੀਆ ਗਾਂਧੀ ਦੇ ਜਿਹੜੇ ਨੇੜੇ ਦੇ ਜਿਹੜੇ ਆਗੂ ਨੇ, ਤੇ ਉਹ ਇਹ ਲੱਗਦਾ ਕਿ ਉਹ ਪੂਰੀ ਤਰ੍ਹਾਂ ਜਿਹੜਾ ਹੈ ਉਹ ਕੰਟਰੋਲ ਨਹੀਂ ਕਰ ਪਾ ਰਹੇ, ਤੇ ਲਗਾਤਾਰ ਇਹ ਗੱਲ ਜਿਹੜੀ ਆ ਰਹੀ ਹੈ। ਪਰ ਜਿੱਥੇ ਰਾਹੁਲ ਗਾਂਧੀ ਜਾਂਦੇ ਆ ਜਿਹੜੀ ਉਹਨਾਂ ਦੀ ਗੱਲ ਲੋਕ ਸੁਣਦੇ ਆ, ਆਪਣੇ ਆਪ ਆਉਂਦੇ ਆ, ਕਿਤੇ ਉਹਨਾਂ ਨੂੰ ਇਹ ਇਕੱਠ ਕਰਨ ਦੀ ਲੋੜ ਨਹੀਂ ਹੁੰਦੀ। ਪਰ ਅਜੇ ਮੇਰਾ ਖਿਆਲ ਹੈ ਕਿ ਸ਼ਾਇਦ ਜਾਂ ਉਹਨਾਂ ਰਾਹੁਲ ਗਾਂਧੀ ਵੱਲੋਂ ਜਾਂ ਸੋਨੀਆ ਗਾਂਧੀ ਵੱਲੋਂ ਇਹ ਹੈ ਕਿ ਫਿਲਹਾਲ ਨਾ ਉਹਨੂੰ ਮੁੱਖ ਮੰਤਰੀ ਦਾ ਜਿਹੜਾ ਪ੍ਰਧਾਨ ਮੰਤਰੀ ਦਾ ਕੋਈ ਕੈਂਡੀਡੇਟ, ਪਿਛਲੇ ਵਾਰੀ ਵੀ ਇਹ ਸੀਗਾ, ਤੇ ਨਾ ਹੀ ਜਿਹੜਾ ਹੈ ਕਾਂਗਰਸ ਦਾ ਪ੍ਰਧਾਨ ਬਣਾਉਣ ਵਾਲੇ ਪਾਸੇ ਜਿਹੜਾ ਹੈ ਉਹ ਤੁਰਿਆ। ਇਹ ਜਿਹੜਾ ਲੱਗਦਾ ਹੈ ਕਿ ਸੂਬਿਆਂ ਦੇ ਵਿੱਚ ਵੀ ਦੋ ਦੋ ਤਿੰਨ ਤਿੰਨ ਧੜੇ ਬਣੇ ਹੋਏ ਆ, ਜੇ ਪੰਜਾਬ ਦੀ ਦੇਖੀਏ 3-4 ਖੇਮੇ, ਇੱਥੇ ਵੀ ਅਲੱਗ ਅਲੱਗ ਸਾਰਿਆਂ ਦੀ ਆਪਣੀ ਦਾਅਵੇਦਾਰੀ ਹੈ, ਤੇ ਉਹ ਇੱਕ ਕਾਰਨ ਹੈ। ਤੇ ਦੂਜੇ ਪਾਸੇ ਜਿਹੜੀਆਂ ਹੋਰ ਨਾਲ ਉਹਨਾਂ ਦੇ ਹੋਰ ਸਿਆਸੀ ਪਾਰਟੀਆਂ ਜੁੜੀਆਂ ਹੋਈਆਂ ਨੇ, ਖੱਬੇ ਪੱਖੀ ਪਾਰਟੀਆਂ ਦਾ ਪਿਛਲੇ ਸਮੇਂ ਤੋਂ ਕਾਫੀ ਜਿਹੜਾ ਡਾਊਨਫਾਲ ਆਇਆ ਦੇਸ਼ ਦੇ ਵਿੱਚ, ਤੇ ਜਿਹਨਾਂ ਜੋ ਕਿਸੇ ਵੇਲੇ ਵੱਡੀ ਇੱਕ ਫੋਰਸ ਹੁੰਦੀਆਂ ਸੀ ਨੈਸ਼ਨਲ ਲੈਵਲ ਤੇ ਵੀ, ਤੇ ਬਾਕੀ ਜਿਹੜੀਆਂ ਪਾਰਟੀਆਂ ਜ਼ਿਆਦਾਤਰ ਰੀਜਨਲ ਪਾਰਟੀਆਂ ਨੇ, ਖੇਤਰੀ ਪਾਰਟੀਆਂ ਹੀ ਨੇਗੀਆਂ ਜਿਹੜੀਆਂ ਇੰਡੀਆ ਗਠਜੋੜ ਦੇ ਵਿੱਚ ਨੇ। ਤੇ ਹੁਣ ਮਮਤਾ ਬੈਨਰਜੀ ਦਾ ਵੀ ਇੱਕ ਆਪਣਾ ਸਟਾਈਲ ਰਿਹਾ, ਪਹਿਲਾਂ ਉਹ ਇੰਡੀਆ ਗਠਜੋੜ ਤੋਂ ਪਰੇ ਵੀ ਰਹੇ, ਤੇ ਜੇ ਹੁਣ ਜਦੋਂ ਇਹ ਪਤਾ ਲੱਗਿਆ ਵੀ ਘੇਰਾ ਇਸ ਤਰੀਕੇ ਨਾਲ ਪਾਉਣਾ ਸ਼ੁਰੂ ਹੋ ਗਿਆ, ਹੁਣ ਫਿਰ ਉਹ 1-to-1 ਉਹਨਾਂ ਨੇ ਮੀਟਿੰਗਾਂ ਵੀ ਸ਼ੁਰੂ ਕਰਤੀਆਂ, ਜਾਂ ਉਹ ਸ਼ਾਮਿਲ ਹੋਏ ਜਿਹੜੀ ਉੱਥੇ ਮੀਟਿੰਗ ਦੇ ਵਿੱਚ ਆ ਕੇ, ਤੇ ਸੋ ਇਹ ਹੈ ਕਿ ਗੱਲ ਤਾਂ ਉਵੇਂ ਜਿਹੜੀ ਹੈ ਜਿਸ ਤਰ੍ਹਾਂ ਜਿਹੜਾ ਰਣਜੋਤ ਜੀ ਤੁਸੀਂ ਸੋਚਦੇ ਹੋ ਚੱਲਣੀ ਤਾਂ ਉਵੇਂ ਹੈ, ਜੇ ਬੀਜੇਪੀ ਦਾ ਜਿਹੜਾ ਵਿਰੋਧ ਕਰਨਾ, ਜਿਵੇਂ ਕਿਸੇ ਵੇਲੇ ਕਾਂਗਰਸ ਦੀ ਜਿਹੜੀ ਇੱਕ ਇੱਕ ਜਿਹੜਾ ਜਿਹੜਾ ਇਹ ਮਨਾਰਕਿਸਟ ਜਿਹੜਾ ਸਟਾਈਲ ਹੈ, ਤੇ ਉਹਦਾ ਵਿਰੋਧ ਕਰਨ ਵਾਸਤੇ ਉਦੋਂ ਜਿਹੜੀਆਂ ਰੀਜਨਲ ਫੋਰਸ ਇਕੱਠੀਆਂ ਹੋਈਆਂ ਸੀ ਉਹਦੇ ਵਿੱਚ ਉਦੋਂ ਬੀਜੇਪੀ ਦੀ ਸੀ, ਤੇ ਖਾਸ ਕਰਕੇ ਜਦੋਂ ਐਮਰਜੈਂਸੀ ਲੱਗੀ ਉਸ ਤੋਂ ਬਾਅਦ, ਤੇ ਹੁਣ ਤਾਂ ਉਸੇ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਪੂਰੇ ਦੇਸ਼ ਦੇ ਵਿੱਚ ਜਿਹੜਾ ਸੀ ਉਹ ਓਰੀਜਨਲ ਫੋਰਸ ਨੂੰ ਜਿਹੜੀਆਂ ਖੇਤਰੀ ਪਾਰਟੀਆਂ ਦਾ ਮਾਹੌਲ ਜਿਹੜਾ ਬਣਾ ਕੇ ਫੇਰ ਹੀ ਇਹਨੂੰ ਕੀਤਾ ਜਾ ਸਕਦਾ, ਕਿਉਂਕਿ ਬੀਜੇਪੀ ਦੇ ਕੋਲ ਜਿਹੜਾ ਇੱਕ ਸੋਲ ਏਜੰਡਾ ਉਹ ਹੀ ਹੈ ਰਾਸ਼ਟਰਵਾਦ, ਰਾਸ਼ਟਰਵਾਦ, ਤੇ ਦੇਸ਼ ਨੂੰ ਮਜ਼ਬੂਤ ਕਰਨਾ, ਤੇ ਇਸ ਗੱਲ ਨੂੰ ਲੈ ਕੇ ਉਹ ਵਾਰ ਵਾਰ ਜਿਹੜੀ ਇਹ ਗੱਲ ਕਰ ਰਹੇ ਨੇ, ਜਿਹੜੇ ਸ਼ਾਮਿਲ ਹੁੰਦੇ ਨੇ ਕੋਈ ਇਧਰੋਂ ਉਧਰੋਂ, ਉਹ ਵੀ ਇਹੀ ਕਹਿੰਦੇ ਕਿ ਅਸੀਂ ਇਸ ਗੱਲ ਨੂੰ, ਪਰ ਇਹ ਹੁਣ ਸੂਬਿਆਂ ਵਾਸਤੇ ਇਹ ਖਤਰਨਾਕ ਹੈ, ਕਿਉਂਕਿ ਸੂਬਿਆਂ ਦਾ ਗਲਾ ਘੁੱਟਿਆ ਜਾ ਰਿਹਾ। ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਉੱਥੇ ਤਾਂ ਬਹੁਤ ਬੁਰਾ ਹਾਲ ਆ, ਪੰਜਾਬ ਦਾ ਅਸੀਂ ਦੇਖ ਹੀ ਰਹੇ ਹਾਂ, ਤੇ ਹੋਰਨਾਂ ਥਾਵਾਂ ਤੇ ਵੀ, ਤੇ ਕੋਈ ਪ੍ਰੋਜੈਕਟ ਨਹੀਂ, ਕੋਈ ਪੈਸਾ ਨਹੀਂ ਆਇਆ ਜਾ ਲਿਆ ਜਾ ਰਿਹਾ, ਜਿਹੜਾ ਉਹਨਾਂ ਦਾ ਜੈਨੂਇਨ ਕੋਈ ਪੈਸਾ ਉਹ ਵੀ ਰੋਕਿਆ ਹੋਇਆ, ਕਿਉਂਕਿ ਸਾਰਾ ਜਿਹੜਾ ਟੈਕਸ ਰਿਜੀਮ ਹੈ ਉਹ ਤਾਂ ਹੁਣ ਕੇਂਦਰ ਦੇ ਹੱਥ ਚ, ਸਟੇਟਾਂ ਕੋਲ ਕੁਛ ਹੈ ਨਹੀਂ। ਸੋ ਇਹ ਜਿਹੜੀਆਂ ਇਹ ਬਹੁਤ ਸਾਰੀਆਂ ਗੱਲਾਂ ਨੇ ਕਿ ਹੁਣ 2029 ਦੇ ਵਿੱਚ ਅਜੇ ਸਮਾਂ ਹੈ, 3 ਸਾਲ ਅਜੇ ਪਏ ਹੈਗੇ, ਤੇ ਉਦੋਂ ਤੱਕ ਕੀ ਜਿਹੜਾ ਹੈਗਾ, ਜਿਹੜੀਆਂ ਇਹ ਜਿਹੜੀ ਵਿਰੋਧੀ ਧਿਰ ਇੱਕ ਪੂਰੀ ਨਜ਼ਰ ਆ ਰਹੀ ਹੈ, ਦਿਸ ਰਹੀ ਹੈ, ਤੇ ਵੀ ਕੀ ਉਦੋਂ ਤੱਕ ਹੋਰ ਉਹ ਕੰਸੋਲੀਡੇਟ ਹੋਏਗੀ, ਤੇ ਜਾਂ ਜਿਹੜੀ ਹੈ ਬੀਜੇਪੀ ਆਪਣੀ ਸੱਤਾ ਦੇ ਸਿਰ ਤੇ ਆਪਣੇ ਜ਼ੋਰ ਦੇ ਨਾਲ, ਜਾਂ ਆਪਣੇ ਕੋਲ ਜਿਵੇਂ ਹੁਣ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ, ਭਾਵੇਂ ED ਹੈ, ਭਾਵੇਂ CBI ਹੈ, ਭਾਵੇਂ ਚੋਣ ਕਮਿਸ਼ਨ ਹੈ, ਭਾਵੇਂ ਇਨਕਮ ਟੈਕਸ ਡਿਪਾਰਟਮੈਂਟ ਹੈ, ਕੀ ਜਿਹੜਾ ਹੈ ਇਹ ਉਸ ਤਰ੍ਹਾਂ ਹੀ ਹੋਰ ਤੇਜ਼ੀ ਦੇ ਨਾਲ ਲੋਕਾਂ ਨੂੰ ਡਰਾ ਧਮਕਾ ਕੇ ਜਿਹੜਾ ਹੈ ਉਹ ਇੱਕ ਟੈਰਰ ਵਾਲਾ ਜਿਹੜਾ ਮਾਹੌਲ ਆ ਉਹ ਕ੍ਰੀਏਟ ਕਰਕੇ ਏਦਾਂ ਦਾ ਜਿਹੜਾ ਉਹ ਗੱਲ ਜਿਹੜੀ ਆ ਉਹ ਚੱਲਦੀ ਰਹੇਗੀ। ਤੇ ਜਦਕਿ ਉਂਜ ਦੇਖਿਆ ਜਾਵੇ ਕਿ ਇੰਟਰਨੈਸ਼ਨਲ ਫਰੰਟ ਤੇ ਤਾਂ ਹਰ ਥਾਂ ਤੇ ਜਿਹੜੀ ਹੈ ਮੂੰਹ ਦੀ ਖਾਣੀ ਪਈ ਹੈ ਸਾਡੀ ਇਸ ਲੀਡਰਸ਼ਿਪ ਨੂੰ, ਕਿਤੇ ਉਂਝ ਕਹਿਣ ਨੂੰ ਭਾਵੇਂ ਕਹੀ ਜਾਣ ਕਿ ਸਾਡਾ ਦੇਸ਼ ਤੀਜੇ ਸਥਾਨ ਤੇ ਦੁਨੀਆਂ ਚ ਆ ਗਿਆ, ਚੌਥੇ ਸਥਾਨ ਤੇ ਆ ਗਿਆ, ਪਹਿਲੇ ਤੇ ਵੀ ਆ ਜਾਊਗਾ, ਏਦਾਂ ਦੀਆਂ ਗੱਲਾਂ ਕਹੀ ਜਾਣ ਭਾਵੇਂ, ਪਰ ਉਹ ਕਹਿਣ ਨਾਲ ਜਿਹੜੀ ਉਹ ਗੱਲ ਜਿਹੜੀ ਉਹ ਬਣਦੀ ਨਹੀਂ। ਤੇ ਪਰ ਜੇ ਸੂਬੇ ਦੇ ਵਿੱਚ ਇਹ ਹਾਲਾਤ ਬਣਦੇ ਹੈ, ਤੇ ਲਗਾਤਾਰ ਹੁਣ ਜਿਵੇਂ ਮਹਿੰਗਾਈ ਵੱਧ ਰਹੀ ਹੈ, ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ, ਉਹਦੇ ਖਿਲਾਫ਼ ਫਿਰ ਇੱਕ ਜਿਹੜੀ ਹੈ ਮਜ਼ਬੂਤ ਧਿਰ ਤਾਂ ਜਿਹੜੀ ਉਹ ਹੋਣੀ ਚਾਹੀਦੀ ਹੈ। ਇਹਦੇ ਚ ਅਨਜੋਤ ਜੀ ਜਦੋਂ ਵੀ ਆਪਾਂ ਦੇਖਦੇ ਹਾਂ ਕਿ ਪਿਛਲੇ ਸੈਸ਼ਨ ਜਦੋਂ ਹੁੰਦੇ ਆ ਪਾਰਲੀਮੈਂਟ ਦੇ, ਤੇ ਕਿਉਂਕਿ ਪਾਰਲੀਮੈਂਟ ਦੇ ਸੈਸ਼ਨ ਵਾਲੇ ਪਾਸੇ ਸੱਤਾਧਾਰੀ ਧਿਰ ਜਿਹੜੀ ਆ ਉਹ ਕੋਈ ਬਹੁਤਾ ਸੰਜੀਦਾ ਨਹੀਂ ਹੁੰਦੀ, ਚੱਲਦਾ ਜਾਂ ਨਹੀਂ ਚੱਲਦਾ ਉਹਨਾਂ ਨੂੰ ਹੁੰਦਾ, ਜਦੋਂ ਕੋਈ ਸੋਧ ਕੋਈ ਕਾਨੂੰਨ ਵਗੈਰਾ ਉਹ ਕਰਨਾ ਉਦੋਂ ਆਪਣਾ ਸਪਸ਼ਟ ਬਹੁਮਤ ਨਾਲ ਹੱਥ ਖੜੇ ਕਰਾ ਕੇ ਉਹ ਕਰ ਲੈਣਗੇ। ਤੇ ਪਰ ਇਹ ਵੀ ਉੱਥੇ ਤਾਂ ਵਿਰੋਧੀ ਧਿਰ ਇੱਕ ਦਿਸਦੀ ਹੈ ਪੂਰੀ ਵੀ ਹਾਂ ਇੱਕਜੁੱਟ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਮੁੱਦੇ ਨੇ ਉਹਦੇ ਤੇ ਸਰਕਾਰ ਕੋਈ ਜਵਾਬ ਨਹੀਂ ਦਿੰਦੀ ਤੇ ਕਾਰਵਾਈ ਨਹੀਂ ਚੱਲਦੀ, ਠੱਪ ਹੋ ਜਾਂਦੀ ਹੈ। ਤੇ ਪਰ ਇਹ ਵੀ ਉਹ ਪੂਰੇ ਦੇਸ਼ ਦੇ ਵਿੱਚ ਵੀ ਜਿਹੜੀ ਉਹ ਕਿਤੇ ਦਿਸਣੀ ਚਾਹੀਦੀ ਹੈ। ਹੁਣ ਸ਼ਾਇਦ ਜਿਹੜੇ ਹੈ ਇਹਨਾਂ ਨੇ ਕਿਹਾ ਕਿ ਅਸੀਂ 2 ਮਹੀਨੇ ਬਾਅਦ ਮੀਟਿੰਗ ਕਰਿਆ ਕਰਾਂਗੇ ਇੰਡੀਆ ਗੱਠਜੋੜ ਦੀ, ਤੁਸੀਂ ਗੱਲ ਕੀਤੀ ਹੈ, ਤੇ ਜੋ ਹੇਠਲੇ ਆਪਣੇ ਕੇਡਰ ਨੂੰ ਹੋਰ ਜਿਹੜਾ ਸੀ ਉਹ ਮਜ਼ਬੂਤ ਕਰਕੇ ਜਾਂ ਇਕਜੁੱਟ ਹੋ ਕੇ ਕਰਦੇ, ਤੇ ਫਿਰ ਉਹ ਇੱਕ ਆਵਾਜ਼ ਵੀ ਬਣ ਸਕਦੇ ਆ
1: ਜੀ। ਬਿਲਕੁਲ, ਇੱਧਰ ਇੱਕ ਹੋਰ ਖਬਰ ਤੁਸੀਂ ਸਾਂਝੀ ਕੀਤੀ ਹੈ, ਮਨਪ੍ਰੀਤ ਯਾਲੀ ਹੁਣ ਓਫੀਸ਼ੀਅਲੀ ਇੱਧਰ ਜੁਆਇਨ ਕਰ ਗਏ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲ। ਸੋ ਇਹਨਾਂ ਦਾ ਕਾਫੀ ਦੇਰ ਤੋਂ ਨਾਰਾਜ਼ਗੀ ਵੇਖੀ ਜਾ ਰਹੀ, ਸੋ ਆਖਿਰਕਾਰ ਇਹਨਾਂ ਨੇ ਜਿਹੜਾ ਇਹ ਫੈਸਲਾ ਲਿਆ ਵਾ, ਹੁਣ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਨੇ ਜਾਂ ਪੰਜਾਬ ਦੀ ਸਿਆਸਤ ਦੇ ਉੱਤੇ ਕੀ ਆਪਾਂ ਅਸਰ ਵੇਖਦੇ ਹਾਂ, ਕਿਉਂਕਿ ਅਕਾਲੀ ਦਲ ਦੇ ਵਿੱਚੋਂ ਇਹ ਚਿਹਰਾ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਵੇਖਿਆ ਜਾ ਰਿਹਾ ਹੈ, ਜਿਹਨੂੰ ਉੱਥੇ ਮਾਣ ਸਤਿਕਾਰ ਨਹੀਂ ਦਿੱਤਾ ਗਿਆ ਉਸ ਹਿਸਾਬ ਦੇ ਨਾਲ, ਇਹ ਵੀ ਇੱਕ ਸੱਚ ਹੈ। ਹੁਣ ਇਸ ਫੈਸਲੇ ਤੋਂ ਬਾਅਦ ਆਪਾਂ ਪੰਜਾਬ ਦੀ ਸਿਆਸਤ ਜਾਂ ਫਿਰ ਵਾਰਸ ਪੰਜਾਬ ਦੇ ਦਾ ਭਵਿੱਖ ਆਪਾਂ ਕੀ ਵੇਖਦੇ ਹਾਂ?
2: ਦੇਖੋ ਜੀ, ਰਣਜੋਤ ਜੀ, ਇੱਕ ਗੱਲ ਤਾਂ ਹੈ ਕਿ ਮਨਪ੍ਰੀਤ ਐਲੀ ਦਾ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਜਿਹੜਾ ਹੈ ਉਹ ਚੰਗਾ ਪ੍ਰਭਾਵ ਹੈ, ਤੇ ਉਹ ਉਹਨਾਂ ਉਦੋਂ ਵੀ ਜਿੱਤ ਗਏ ਸੀ ਜਦੋਂ ਜਿਹੜਾ ਸੀਗਾ ਇੱਥੇ ਪੂਰਾ ਜਿਹੜਾ ਕਾਂਗਰਸ ਦਾ ਜ਼ੋਰ ਸੀ, ਤੇ ਫਿਰ ਇਹ ਵੀ ਜਿਹੜਾ ਹੈਗਾ ਇਹ ਦਾਖਾ ਜਿਹੜਾ ਹਲਕਾ ਹੈ, ਤੇ ਉਂਝ ਤਾਂ ਖੈਰ ਸ਼ੁਰੂ ਤੋਂ ਹੀ ਜਿਹੜਾ ਹੈ ਅਕਾਲੀ ਹਲਕਾ ਹੀ ਰਿਹਾ, ਪਰ ਚਲੋ ਇੱਥੋਂ ਕਾਂਗਰਸ ਦੇ ਬੰਦੇ ਵੀ ਜਿੱਤਦੇ ਰਹੇ ਆ, ਤੇ ਉਦੋਂ ਜਦੋਂ ਇਹ ਆਪਣੇ ਜਿਹੜੇ ਸੀਗੇ ਫੂਲਕਾ ਜਿੱਤੇ ਨੇ ਆਮ ਆਦਮੀ ਪਾਰਟੀ ਵੱਲੋਂ, ਬਾਅਦ ਚ ਉਹਨਾਂ ਨੇ ਜਦੋਂ ਰਿਜ਼ਾਈਨ ਕਰਤਾ ਸੀ, ਤੇ ਉਸ ਤੋਂ ਬਾਅਦ ਫਿਰ ਇਹ ਜ਼ਿਮਨੀ ਚੋਣ ਦੇ ਵਿੱਚ ਜਿੱਤ ਗਏ ਸੀ, ਤੇ ਉਸ ਤੋਂ ਬਾਅਦ ਜਿਹੜੀ ਅਗਲੀ ਚੋਣ ਦੇ ਵਿੱਚ ਵੀ ਇਹ ਜਿੱਤ ਗਏ ਸੀ, ਇਸ ਕਰਕੇ ਇਹਦਾ ਆਪਣੇ ਇਲਾਕੇ ਚ ਇਹਨਾਂ ਦਾ ਪ੍ਰਭਾਵ ਹੈ। ਤੇ ਸ਼ੁਰੂ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਜਾਂ ਸੁਖਬੀਰ ਬਾਦਲ ਉਹਨਾਂ ਦੇ ਵੀ ਕਾਫੀ ਨੇੜੇ ਰਹੇ ਨੇ, ਤੇ ਪਰ ਉੱਥੇ ਉਹਨਾਂ ਨੂੰ ਜਿਹੜੀ ਸੀ ਕੋਈ ਜਦੋਂ ਸਰਕਾਰ ਰਹੀ ਹੈ ਜਾਂ ਜਦੋਂ ਕੋਈ ਉਸ ਰੂਪ ਦੇ ਵਿੱਚ ਤਰਜੀਹ ਨਹੀਂ ਦਿੱਤੀ ਗਈ, ਜਿਸ ਕਰਕੇ ਉਹ ਕਈ ਕਾਰਨਾਂ ਕਰਕੇ ਉਹਨਾਂ ਨਾਲ ਨਾਰਾਜ਼ ਵੀ ਸੀ। ਫਿਰ ਬਾਅਦ ਦੇ ਵਿੱਚ ਜਦੋਂ ਇੱਕ ਗਰੁੱਪ ਵੱਖਰਾ ਬਣਦਾ ਹੈ, ਤੇ ਉਹ ਫਿਰ ਉਸ ਗਰੁੱਪ ਦੇ ਨਾਲ ਜਿਹੜਾ ਹੈ ਉਹ ਜੁੜਦੇ ਨੇ, ਹਾਲਾਂਕਿ ਜਿਹੜੀ ਆ ਪਿਛਲੀ ਹੁਣ ਇਸ ਇਲੈਕਸ਼ਨ ਦੇ ਵਿੱਚ ਜਦੋਂ ਅਕਾਲੀਆਂ ਦਾ ਜਿਹੜਾ ਗ੍ਰਾਫ ਬਹੁਤ ਡਾਊਨ ਚੱਲ ਰਿਹਾ ਸੀ, ਉਦੋਂ ਵੀ ਉਹ ਆਪਣੇ ਹਲਕੇ ਦੇ ਵਿੱਚੋਂ ਜਿੱਤ ਗਏ, 3 ਜਿਹੜੇ ਸੀਗੇ ਉਹ ਅਕਾਲੀ ਦਲ ਦੇ ਐਮਐਲਏ ਜਿਹੜੇ ਉਹ ਜਿੱਤੇ ਸੀਗੇ ਪਿਛਲੀ ਚੋਣ ਦੇ ਵਿੱਚ, ਜਿਹੜੀਆਂ 2022 ਦੇ ਵਿੱਚ ਹੋਈਆਂ ਨੇ, ਤੇ ਜਿਹਦੇ ਚ ਕੋਹਬੀ ਨੇ ਦਖ ਹਲਕੇ ਤੋਂ ਜਿੱਤੇ ਸੀ, ਦੂਜੇ ਸੁਖਵਿੰਦਰ ਸੁੱਖੀ ਜੋ ਇਹ ਨਵਾਂਸ਼ਹਿਰ ਬੰਗੇ ਤੋਂ ਜੋ ਜਿੱਤੇ ਸੀ, ਬਾਅਦ ਚੋਂ ਤਾਂ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਏ, ਤੇ ਇਸ ਤਰ੍ਹਾਂ ਬੀਬਾ ਗੁਨੀਤ ਕੌਰ ਤੇ ਜੋ ਮਜੀਠੇ ਤੋਂ ਜਿੱਤੇ, ਤੇ ਹੁਣ ਉਹਨਾਂ ਦੇ ਵਿੱਚੋਂ ਵੀ ਜਦੋਂ ਇਹ ਸਾਰਾ ਕੁਛ ਇਹ ਚੱਲਿਆ ਸੀ, ਅਕਾਲ ਤਖ਼ਤ ਦੇ ਉੱਤੇ ਤਲਬ ਕੀਤਾ ਗਿਆ ਸਾਰੇ ਲੀਡਰਾਂ ਨੂੰ, ਤੇ ਇਹ ਗੱਲ ਦਸੰਬਰ 2024 ਦੀ ਆ, ਉਦੋਂ ਬਾਅਦ ਉਹ ਕਾਫੀ ਸਰਗਰਮ ਹੋ ਗਏ, ਤੇ ਉਹ ਸਰਗਰਮ ਜਿਹੜਾ ਸੀ ਬਾਅਦ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਸੀ ਉਹ ਪ੍ਰਧਾਨ ਬਣਾਇਆ ਗਿਆ ਜਿਹੜੇ ਗਰੁੱਪ ਦਾ, ਤੇ ਪੁਨਰ ਸੁਰਜੀਤ ਅਕਾਲੀ ਦਲ ਉੱਥੇ ਵੀ ਉਹ ਸਰਗਰਮ ਰਹੇ, ਪਰ ਉੱਥੇ ਵੀ ਉਹਨਾਂ ਨੂੰ ਲੱਗਿਆ ਕਿ ਜਿਸ ਤਰ੍ਹਾਂ ਰਵਾਇਤੀ ਸਟਾਈਲ ਆ ਜਿਹੜਾ ਅਕਾਲੀ ਦਲ ਦਾ, ਉਹੀ ਸਟਾਈਲ ਜਿਹੜਾ ਹੈ ਇੱਥੇ ਚੱਲ ਰਿਹਾ, ਤੇ ਫਿਰ ਇਸ ਕਰਕੇ ਉਹ ਜਿਹੜਾ ਸੀ ਇਹ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਅਲਵਿਦਾ ਕਹਿਤਾ, ਤੇ ਹੁਣ ਉਹ ਵਾਰਸ ਪੰਜਾਬ ਦੀ ਜਿਹੜੀ ਜਥੇਬੰਦੀ ਆ ਉਹਦੇ ਨਾਲ ਆ ਗਏ ਨੇ। ਦੇਖੋ ਜਿਹੜੀ ਤੁਸੀਂ ਗੱਲ ਕੀਤੀ ਕਿ ਫਿਊਚਰ ਕੀ ਹੈ, ਇਹ ਬਹੁਤਾ ਜਿਹੜਾ ਹੈ ਉਹ ਵੋਟਰਾਂ ਦੇ ਉੱਤੇ ਬਹੁਤ ਹੀ ਗੱਲ ਨਿਰਭਰ ਕਰਦੀ ਹੁੰਦੀ ਹੈ, ਕਿਉਂਕਿ ਪੰਜਾਬ ਦੇ ਲੋਕ ਖਾਸ ਕਰਕੇ ਆਪਾਂ ਦੇਖਿਆ ਕਿ ਇੱਥੇ ਜਿਹੜੀ ਜਦੋਂ ਮੂਵਮੈਂਟ ਕੋਈ ਲਹਿਰ ਕਈ ਵਾਰੀ ਇੱਦਾਂ ਦੀ ਚੱਲ ਪੈਂਦੀ ਹੈ, ਫਿਰ ਇੱਕ ਪਾਸੇ ਹੀ ਹੋ ਜਾਂਦਾ ਜਿਹੜਾ ਹੈਗਾ ਸਾਰਾ ਲੋਟ ਜਿਹੜਾ ਉਹ ਭੁਗਤ ਜਾਂਦਾ। ਆਪਾਂ ਜੇ ਆਪਾਂ ਪਿਛਲੀਆਂ 2024 ਦੀਆਂ ਲੋਕ ਸਭਾ ਚੋਣਾਂ ਜਦੋਂ ਦੇਖਦੇ ਹਾਂ, ਉਦੋਂ ਕੋਈ ਮਾਹੌਲ ਨਹੀਂ ਸੀ, ਨਾ ਅੰਮ੍ਰਿਤਪਾਲ ਦਾ ਕੋਈ ਮਾਹੌਲ ਸੀ ਤੇ ਨਾ ਹੀ ਸਰਬਜੀਤ ਦਾ ਕੋਈ ਮਾਹੌਲ ਸੀ, ਤੇ ਪਰ ਇੱਕੋਦਮ ਉੱਥੇ ਇੱਦਾਂ ਦਾ ਮੋਮੈਂਟਮ ਜਿਹੜਾ ਬਣ ਗਿਆ ਫਰੀਦਕੋਟ ਹਲਕੇ ਚ ਵੀ ਤੇ ਇੱਥੇ ਖਡੂਰ ਸਾਹਿਬ ਹਲਕੇ ਚ ਵੀ, ਤੇ ਉਹ ਪਹਿਲੇ ਹੀ ਲੱਗਣ ਲੱਗ ਗਿਆ ਸੀ ਪਤਾ ਕਿ ਇਹੀ ਜਿਹੜੇ ਸੀ ਇਹ ਕੈਂਡੀਡੇਟ ਹੀ ਜਿੱਤਣਗੇ, ਜਿਸ ਤਰੀਕੇ ਨਾਲ ਆਪ ਮੁਹਾਰੇ ਜਿਹੜੇ ਲੋਕ ਤੁਰ ਪਏ ਸੀ। ਹੁਣ 2027 ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈ ਮਾਹੌਲ ਬਣਦਾ ਹੈ, ਤੇ ਉਸ ਤੋਂ ਪਹਿਲਾਂ ਜਿਹੜੀ ਇਹ ਜਥੇਬੰਦੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਹੁਣ ਜਿਹਦੀ ਅਗਵਾਈ ਅੰਮ੍ਰਿਤਪਾਲ ਦੇ ਪਿਤਾ ਕਰ ਰਹੇ ਨੇ ਆਪਣਾ ਤਰਸੇਮ ਸਿੰਘ ਜੀ, ਤੇ ਉਹ ਜਿਹੜਾ ਹੈ ਕਿੰਨਾ ਕੁ ਪਾਰਟੀ ਨੂੰ ਇਕੱਠਾ ਕਰਕੇ ਤੇ ਅੱਗੇ ਉਹ ਤੁਰ ਸਕਦੇ ਆ ਜਾਂ ਜੋੜ ਸਕਦੇ, ਉਹਨਾਂ ਦੀ ਸਮਰੱਥਾ ਕਿੰਨੀ ਹੈ। ਦੇਖੋ ਇਮੋਸ਼ਨਲੀ ਹੈਗਾ ਜਿਹੜਾ ਜਜ਼ਬਾਤੀ ਤੌਰ ਤੇ ਇੱਕ ਵਾਰੀ ਲੋਕ ਆ ਜਾਂਦੇ ਆ, ਤੇ ਪਰ ਬਾਅਦ ਦੇ ਵਿੱਚ ਫਿਰ ਜਥੇਬੰਦੀ ਨੂੰ ਉਹ ਚਲਾਉਣਾ ਵੀ ਹੁੰਦਾ ਹੈ। ਇਹ ਆਪਾਂ ਪਿਛਲੀਆਂ ਜਿਹੜਾ ਪੰਜਾਬ ਦਾ ਖਾਸ ਕਰਕੇ ਆਪਾਂ ਦੇਖਦੇ ਹੀ ਆ ਰਹੇ ਹਾਂ, ਭਾਵੇਂ ਇਹ ਪੰਜਾਬੀ ਸੂਬੇ ਵੇਲੇ ਤੋਂ ਲੈ ਕੇ ਆਪਾਂ ਦੇਖਦੇ ਆ ਰਹੇ ਹਾਂ ਕਿ ਜਜ਼ਬਾਤੀ ਤੌਰ ਤੇ ਕਿਸ ਤਰ੍ਹਾਂ ਇੱਕ ਵਾਰੀ ਲੋਕ ਜੁੜ ਜਾਂਦੇ ਆ ਤੇ ਫਿਰ ਬਾਅਦ ਦੇ ਵਿੱਚ ਨਿਰਾਸ਼ ਵੀ ਛੇਤੀ ਹੋ ਜਾਂਦੇ ਆ। 1999 ਦੀ ਜਿਹੜੀ ਲੋਕ ਸਭਾ ਚੋਣ ਹੋਈ ਸੀ ਤੇ ਉਦੋਂ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਜਿਹੜੀਆਂ 9 ਸੀਟਾਂ ਸੀ ਜਿਹੜੀਆਂ ਖਾਸ ਕਰਕੇ ਉਹ ਸਿਮਰਜੀਤ ਸਿੰਘ ਮਾਨ ਵਾਲਾ ਜਿਹੜਾ ਗਰੁੱਪ ਕੋਲੇ ਚਲੀਆਂ ਗਈਆਂ ਸੀਗੀਆਂ, ਤੇ ਉਹ ਜਿਹਨਾਂ ਚ ਇਹ ਨੀ ਕਿ ਕੱਲਾ ਪੇਂਡੂ ਹਲਕੇ ਸੀ, ਉਹਦੇ ਸ਼ਹਿਰੀ ਹਲਕੇ ਵੀ ਜਿਹੜੇ ਸ਼ਾਮਿਲ ਸੀਗੇ, ਤੇ ਪਰ ਇਹ ਵੀ ਬਾਅਦ ਦੇ ਵਿੱਚ ਉਹਨੂੰ ਨਹੀਂ ਰੱਖ ਸਕੇ ਆਪਣੇ, ਥੋੜੇ ਚਿਰ ਬਾਅਦ ਜਿਹੜਾ ਉਹ ਸਾਰਾ ਮਾਮਲਾ ਖਿਲਰ ਗਿਆ, ਉਹ ਫਿਰ ਦੁਬਾਰਾ ਫਿਰ ਉਵੇਂ ਰਵਾਇਤੀ ਅਕਾਲੀਆਂ ਕੋਲੇ ਜਾਂ ਕਾਂਗਰਸੀਆਂ ਕੋਲੇ ਚਲੀਆਂ ਗਈਆਂ। ਤੇ ਸੋ ਹੁਣ ਇੱਥੇ 2024 ਦੇ ਵਿੱਚ ਜਿਹੜੀ ਲੋਕ ਸਭਾ ਦੇ ਵਿੱਚ ਜੋ ਮਾਹੌਲ ਬਣਿਆ ਸੀ, ਕੀ ਹੁਣ ਵੀ ਜਿਹੜਾ ਸੀ ਉਹ ਮਾਹੌਲ ਇਸ ਤਰ੍ਹਾਂ ਦਾ ਬਣ ਸਕੇਗਾ ਜਾਂ ਨਹੀਂ ਬਣ ਸਕੇਗਾ, ਕਿਉਂਕਿ ਹੁਣ ਉਧਰੋਂ ਅਕਾਲੀ ਦਲ ਜਿਹੜਾ ਹੈ ਸੁਖਬੀਰ ਬਾਦਲ ਦੀ ਅਗਵਾਈ ਵਾਲਾ ਧੜਾ ਉਹ ਵੀ ਪੂਰਾ ਜ਼ੋਰ ਲਾ ਰਿਹਾ, ਭਾਵੇਂ ਹਾਲਾਂਕਿ ਉਹਨਾਂ ਦੀ ਕਿਤੇ ਕੋਈ ਗੱਲ ਬਣ ਨਹੀਂ ਰਹੀ, ਤੇ ਦੂਜੇ ਪਾਸੇ ਜਿਹੜੀ ਸੱਤਾਧਾਰੀ ਪਾਰਟੀ ਖੈਰ ਉਹ ਤਾਂ ਪੂਰਾ ਜ਼ੋਰ ਲਾ ਰਹੀ ਹੈ, ਦਾਅਵਾ ਵੀ ਕਰ ਰਹੀ ਹੈ, ਤੇ ਉਧਰੋਂ ਬੀਜੇਪੀ ਨੇ ਵੀ ਹੁਣ ਜਿਹੜੇ ਹੈ ਇੱਥੇ ਆਪਣੇ ਪਰ ਤੋਲਣੇ ਸ਼ੁਰੂ ਕੀਤੇ ਨੇ, ਤੇ ਕੇਵਲ ਢਿੱਲੋਂ ਨੂੰ ਪ੍ਰਧਾਨ ਬਣਾ ਕੇ ਹੁਣ ਹਰ ਰੋਜ਼ ਨਵੀਆਂ ਨਵੀਆਂ ਜਿਹੜੀਆਂ ਗੱਲਾਂ ਤੇ ਉਹ ਕੀਤੀਆਂ ਜਾ ਰਹੀਆਂ ਨੇ। ਹੁਣ ਇਹ ਸਾਰੇ ਮਾਹੌਲ ਦੇ ਵਿੱਚ ਮਨਪ੍ਰੀਤ ਅਯਾਲੀ ਜਿਹੜਾ ਹੈਗਾ ਉੱਥੇ ਕੀ ਕਰ ਸਕਣਗੇ, ਜਾਂ ਉਹ ਜਥੇਬੰਦੀ ਮਨਪ੍ਰੀਤ ਅਯਾਲੀ ਨੂੰ ਕਿੱਥੇ ਜੇ ਰੱਖੇਗੀ ਆਪਣੇ ਚ, ਅੱਗੇ ਲਾਏਗੀ ਜਾਂ ਨਾਲ ਰੱਖੇਗੀ ਸਲਾਹਕਾਰ ਤੌਰ ਦੇ ਤੌਰ ਤੇ, ਕਿਉਂਕਿ ਤਰਸੇਮ ਸਿੰਘ ਜੀ ਕਹਿ ਚੁੱਕੇ ਨੇ ਪਹਿਲਾਂ ਕਿ ਆਉਣ ਵਾਲੇ ਸਮੇਂ ਚ ਚੋਣਾਂ ਉਹ ਲੜਨਗੇ ਤੇ ਉਹਨਾਂ ਦਾ ਮੁੱਖ ਮੰਤਰੀ ਦਾ ਜਿਹੜਾ ਉਮੀਦਵਾਰ ਆ ਉਹ ਅੰਮ੍ਰਿਤਪਾਲ ਹੋਏਗਾ। ਜਦੋਂ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਚੁੱਕੇ ਨੇ, ਫਿਰ ਉਹ ਮਨਪ੍ਰੀਤ ਅਯਾਲੀ ਜਿਹੜੇ ਨੇ ਉਹ ਕਿੱਥੇ ਰਹਿਣਗੇ, ਕਿੱਥੇ ਖੜਨਗੇ, ਉਹਨਾਂ ਦੇ ਨੈਬ ਵਜੋਂ ਕੰਮ ਕਰਨਗੇ ਤੇ ਜਾਂ ਸਲਾਹਕਾਰ ਵਜੋਂ ਕੰਮ ਕਰਨਗੇ ਜਾਂ ਇਹ ਸੋ ਹੁਣ ਇਸ ਤਰ੍ਹਾਂ ਦੀ ਜਿਹੜੀ ਗੱਲ ਉਹ ਅੱਗੋਂ ਪਤਾ ਲੱਗਿਆ ਕਿ ਪੋਲੀਟੀਕਲੀ ਜਾਂ ਸਿਆਸੀ ਤੌਰ ਤੇ ਜਿਹੜੀ ਉਹ ਕੀ ਅੱਗੋਂ ਕਿੱਦਾਂ ਦੀ ਸਿਆਸਤ ਚੱਲਦੀ ਹੈ, ਤੇ ਪਰ ਉਹ ਵੀ ਉਹ ਇੱਕ ਦੋ ਗੱਲਾਂ ਜਿਹੜੀਆਂ ਉਹ ਬੜਾ ਸਪਸ਼ਟ ਤੌਰ ਤੇ ਉਹ ਕਹਿ ਚੁੱਕੇ ਆ ਮਨਪ੍ਰੀਤ ਅਯਾਲੀ ਕਿ ਉਹ ਉਹਨਾਂ ਦਾ ਜਿਹੜਾ ਹੈ ਉਹ ਆ ਉਹ ਸੋਚਦੇ ਨੇ ਕਿ ਇੱਦਾਂ ਦੀ ਜਿਹੜੀ ਉਹ ਸਿਆਸਤ ਜਿਹੜੀ ਆ ਉਹ ਸੋਚਦੇ ਨੇ, ਤੇ ਹਾਲਾਂਕਿ ਇਹਨੂੰ ਹੋਰ ਤਰੀਕੇ ਦੇ ਨਾਲ ਵੀ ਪੇਂਟ ਕੀਤਾ ਗਿਆ ਕਈ ਥਾਂ ਤੇ ਅਖਬਾਰਾਂ ਨੇ, ਤੇ ਪਰ ਉਹ ਬੜਾ ਸਪਸ਼ਟ ਕਰ ਚੁੱਕੇ ਨੇ। ਤੇ ਦੂਜੇ ਪਾਸੇ ਜਿਹੜਾ ਹੈ ਵਾਰਸ ਪੰਜਾਬ ਦੇ ਜਥੇਬੰਦੀ ਦੀ ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੀ, ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਥੋੜੀ ਜਿਹੀ ਆਪਾਂ ਰੈਡੀਕਲ ਉਸ ਰੂਪ ਚ ਸਮਝਦੇ ਹਾਂ, ਤੇ ਉਹਦੇ ਨਾਲ ਫਿਰ ਕਿਵੇਂ ਜਿਹੜੇ ਹੈਗੇ ਆ ਰਲ ਮਿਲ ਕੇ ਜਾਂ ਘਿਓ ਖਿਚੜੀ ਹੋ ਕੇ ਚੱਲਣਗੇ, ਤੇ ਇਹ ਵੀ ਹੁਣ ਇੱਕ ਵੱਡੀ ਚੁਣੌਤੀ ਤਾਂ ਹੈ ਉਹਨਾਂ ਦੇ ਸਾਹਮਣੇ।
1: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
2: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਾਨੂੰ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ। ਸਮਾਂ ਹੋ ਚੁੱਕਾ ਗੱਲਾਂ ਬਾਤਾਂ ਆਪਾਂ ਵਾਤਾਵਰਣ ਦੇ ਬਾਰੇ ਕਰੀਏ। ਪ੍ਰੋਗਰਾਮ ਕਲਾਈਮੇਟ ਕੰਟਰੋਲ ਹਰਮਿੰਦਰ ਜੀ ਸਾਡੇ ਨਾਲ ਫਿਰ ਇੱਕ ਵਾਰੀ ਜੁੜ ਚੁੱਕੇ ਨੇ। ਹਰਮਿੰਦਰ ਢਿੱਲੋਂ ਜੀ ਟੋਰਾਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਸਾਡੇ ਵਾਤਾਵਰਣ ਦੇ ਸੰਬੰਧੀ ਜਾਣਕਾਰੀ ਦਿੰਦੇ ਨੇ। ਸੋ ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਇੱਕ ਵਾਰੀ ਫਿਰ ਤੋਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਅਤੇ ਸੁਣ ਵਾਲਿਆਂ ਨੂੰ ਵੀ, ਤੁਹਾਡੀ ਟੀਮ ਨੂੰ, ਤੁਹਾਨੂੰ ਬਹੁਤ ਬਹੁਤ ਧੰਨਵਾਦ
0: ਜੀ। ਧੰਨਵਾਦ ਭਾਈ। ਕੀ ਚੱਲ ਰਿਹਾ ਕੈਨੇਡਾ ਦਾ, ਕਿਵੇਂ ਆ ਸੂਰਤ ਹਾਲ, ਕੀ ਕਹਿੰਦਾ ਮੌਸਮ?
1: ਕੈਨੇਡਾ ਦੀ ਸੂਰਤ ਹਾਲ ਹੈ ਕਿ ਸਾਡੇ ਪਹਿਲਾਂ ਮੀਂਹ ਬਹੁਤ ਪਿਆ, ਸਾਡੇ ਜਨਵਰੀ ਅਪ੍ਰੈਲ ਚ ਮੀਂਹ ਪੈਂਦਾ ਹੁੰਦਾ ਤੇ ਇਸ ਵਾਰੀ ਅਪ੍ਰੈਲ ਚ ਵੀ ਪਿਆ, ਪਰ ਇਸ ਵਾਰੀ ਜ਼ਿਆਦਾ ਮੀਂਹ ਜਿਹੜਾ ਸੀ ਸਾਡੇ ਮਈ ਚ ਪਿਆ ਤੇ ਮਈ ਚ ਧੁੱਪਾਂ ਲੱਗਦੀਆਂ ਨੇ, ਲੋਕ ਆਪਣੇ ਬੂਟੇ ਵਗੈਰਾ ਲਗਾਉਂਦੇ ਨੇ ਤੇ ਉਹ ਕਾਫੀ ਲੇਟ, ਉਹ ਆਲਮੋਸਟ 2 ਹਫ਼ਤੇ ਲੇਟ ਚੱਲ ਰਿਹਾ ਕੰਮ ਤੇ, ਪਰ ਹੁਣ ਹਫ਼ਤੇ ਡੇਢ ਹਫ਼ਤੇ ਤੋਂ ਇੱਥੇ ਖਾਸ ਕਰਕੇ ਟੋਰਾਂਟੋ ਦੇ ਏਰੀਆ ਦੇ ਵਿੱਚ ਜਿਹੜਾ ਮੌਸਮ ਹੈ ਬੜਾ ਨਿਖਰਿਆ ਹੋਇਆ ਤੇ ਬੜਾ ਵਧੀਆ ਤੇ ਜਿਹੋ ਜਿਹਾ ਚਾਹੀਦੀਆਂ ਨੇ ਉਹਨੇ ਉਹ ਮੈਂ ਧੁੱਪ ਲੱਗ ਰਹੀ ਹੈ।
0: ਤੇ ਤੁਸੀਂ ਫਿਰ ਕਰਦੇ ਹੋ ਭਾਈ ਗਾਰਡਨਿੰਗ, ਰੱਖਿਆ ਰੁਝਾਨ ਹੈ ਵੀ?
1: ਬਿਲਕੁਲ ਜੀ ਬਿਲਕੁਲ, ਅੱਜ ਤਾਂ ਕੱਲ ਤਾਂ ਅੱਜ ਪੂਰਾ ਦਿਨ ਲੱਗ ਗਏ, ਫਗੋ ਮੇਰੀ ਬੈਕ ਦੁੱਖ ਰਹੀ ਉਹਦੇ ਕਰਕੇ ਤੇ ਮੈਂ ਅਸੀਂ ਕੁਝ ਸਾਲ ਪਹਿਲਾਂ ਨਾ ਅਸੀਂ ਆਪਣਾ ਪੂਰਾ ਹੀ ਘਾਹ ਜਿਹੜਾ ਅਸੀਂ ਪੱਟ ਦਿੱਤਾ ਸੀ, ਜਿਹੜਾ ਘਾਹ ਲਗਾਇਆ ਹੁੰਦਾ ਤੁਸੀਂ ਉਹ ਘਾਹ ਬੜਾ ਹਾਨੀਕਾਰਕ ਹੈ ਵਾਤਾਵਰਨ ਲਈ, ਕਿਉਂਕਿ ਉਹ ਨਕਲੀ ਘਾਹ ਹੁੰਦਾ, ਕਾਰਪੇਟ ਵਾਂਗੂ ਵਿਛਾਇਆ ਹੁੰਦਾ
0: ਜੀ।
1: ਹਾਂ ਤੇ ਸਾਡੇ ਮਤਲਬ ਘਰ ਦੇ ਮੂਹਰੇ ਵੀ ਤੇ ਪਿੱਛੇ ਵੀ ਜਿਹੜਾ ਉਹ ਗਾਰਡਨ ਹੈ, ਗਾਰਡਨ ਮਤਲਬ ਜਿੱਥੇ ਜਾਂ ਬੂਟੇ ਲੱਗੇ ਨੇ ਤੇ ਜਾਂ ਫਿਰ ਜਿਹੜੀ ਸੋਇਲ ਹੈ ਤੇ ਜਿਹੜੀ ਉਹ ਸੋਇਲ ਵਗੈਰਾ ਤੇ ਬੂਟੇ ਨੇ ਉਹ ਆਪਣੇ ਕਲਾਈਮੇਟ ਲਈ, ਇਨਵਾਇਰਮੈਂਟ ਲਈ, ਈਵਨ ਤੁਹਾਡੀ ਆਪਣੀ ਸਿਹਤ ਲਈ, ਡਾਕਟਰ ਦੱਸਦੇ ਨੇ ਜਿਹਨੂੰ ਕੋਈ ਡਿਪਰੈਸ਼ਨ ਹੋਵੇ ਜਿਹੜਾ ਇਸ ਤਰ੍ਹਾਂ ਦਾ ਵੀ, ਉਹਨੂੰ ਕਹਿੰਦੇ ਨੇ ਵੀ ਤੂੰ ਹਰੀ ਵਾਲੀ ਥਾਂ ਤੇ ਜਿੱਥੇ ਹਰਿਆਈ ਹੋਵੇ ਜਾਓ, ਜੇ ਤੁਸੀਂ ਗਾਰਡਨਿੰਗ ਕਰਦੇ ਹੋ ਤਾਂ ਤੁਹਾਡੇ ਦਿਮਾਗ ਲਈ ਬੜਾ ਅੱਛਾ ਹੈ।
0: ਓਕੇ, ਸੋ ਇਹ ਕਹਿ ਲਈਏ ਵੀ ਮਾਨਸਿਕ ਤੌਰ ਦੇ ਉੱਤੇ ਵੀ ਤੰਦਰੁਸਤੀ ਦੇ ਲਈ ਬਹੁਤ ਵਧੀਆ।
1: ਬਹੁਤ ਹੀ ਵਧੀਆ ਜੀ, ਬਹੁਤ ਵਧੀਆ, ਡਾਕਟਰ ਦੱਸਦੇ ਨੇ ਖਾਸ ਕਰਕੇ ਜੇ ਕੋਈ ਬਜ਼ੁਰਗ ਹੋਣ ਜਾਂ ਜੇ ਕਿਸੇ ਨੂੰ ਡਿਪਰੈਸ਼ਨ ਹੈ ਇਸ ਤਰ੍ਹਾਂ ਦੀ ਹੋਵੇ।
0: ਹੁਣ ਤੇ ਵੀ ਕਹਿਣ ਲੱਗ ਪਏ ਨਾ ਜਿਹੜਾ ਐਸੋਟੋਪ ਵੀ ਆਪਣਾ ਗਰਾਊਂਡ ਦੇ ਉੱਤੇ, ਸਪੋਰਟਸ ਗਰਾਊਂਡ ਦੇ ਉੱਤੇ ਵਿਛਾਉਂਦੇ ਨੇ, ਉਸ ਬਾਰੇ ਵੀ ਕਹਿਣ ਲੱਗ ਪਏ ਨੇ ਕਿ ਉਹਦੇ ਨਾਲ ਜਿਹੜੇ ਐਸਮੈਟਿਕ ਪਲੇਅਰ ਨੇ ਜਾਂ ਫਿਰ ਕਈਆਂ ਨੂੰ ਮਾਈਲਡ ਵੀ ਅਸਥਮਾ ਹੁੰਦਾ ਤੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਉਹਦੇ ਉੱਤੇ ਖੇਡਦੇ ਆ, ਉਹ ਵੀ ਬਦਲ ਰਹੇ ਨੇ ਹੁਣ?
1: ਹਾਂਜੀ ਹਾਂਜੀ ਬਿਲਕੁਲ, ਅਸੀਂ ਪਹਿਲਾਂ ਸਾਰਾ ਕੁਛ ਨਕਲੀ ਚੀਜ਼ਾਂ ਵੱਲ ਗਏ, ਨਕਲੀ ਘਾਹ, ਨਕਲੀ ਸਾਰਾ ਕੁਛ, ਆਲਮੋਸਟ ਬੰਦੇ ਵੀ ਨਕਲੀ, ਹੁਣ ਮੁੜ ਕੇ ਅਸੀਂ ਵਾਪਸ ਜੋ ਸੱਚਾਈ ਹੈ, ਜੋ ਕੁਦਰਤ ਹੈ, ਜੋ ਹਕੀਕਤ ਹੈ, ਹੁਣ ਅਸੀਂ ਉਹਨੂੰ ਲੱਭ ਰਹੇ ਹਾਂ। ਨਹੀਂ ਤੁਸੀਂ ਵੇਖ ਲਓ, ਤੁਹਾਨੂੰ, ਤੁਸੀਂ ਤਾਂ ਸ਼ਾਇਦ ਛੋਟੇ ਹੋ, ਪਹਿਲਾਂ 80s 90s 'ਚ ਜਦੋਂ ਚੰਡੀਗੜ੍ਹ ਵਗੈਰਾ ਜੀ ਇਹ ਮਸ਼ੀਨ ਦੀ ਵਿੱਚ ਬਣਾਈ ਹੋਈ ਕਾਫੀ ਹੈ, ਮਸ਼ੀਨ ਦੀ ਬਣਾਈ ਹੋਈ ਚਾਹ ਮਹਿੰਗੀ ਹੁੰਦੀ ਸੀ ਤੇ ਹੁਣ ਉਲਟਾ, ਹੁਣ ਕਹਿੰਦੇ ਜੀ ਹੱਥ ਦੀ ਬਣਾਈ ਹੈ ਜੀ, ਘਰ ਦੀ ਬਣਾਈ ਹੈ ਉਹ ਮਹਿੰਗੀ ਹੈ,
0: ਔਰਗੈਨਿਕ ਹੈ,
1: ਔਰਗੈਨਿਕ ਹੈ
0: ਜੀ। ਸੋ ਬੰਦਿਆਂ ਦਾ ਤੁਸੀਂ ਕਿਹਾ ਵੀ ਬੰਦੇ ਵੀ ਨਕਲੀ, ਬੰਦੇ ਤੇ ਮੈਨੂੰ ਲੱਗਦਾ ਹਲੇ ਵਧੂਗਾ ਹਲੇ ਕੰਮ, ਬਾਕੀ ਚੀਜ਼ਾਂ ਨਕਲੀ ਤੋਂ ਜ਼ਰੂਰ ਪਰਤਾਈਆਂ ਨੇ, ਬੰਦੇ ਤੇ ਹਲੇ ਨਕਲੀ ਬਣਨ ਵੱਲ ਤੁਰਿਆ ਵਾ ਕੰਮ ਤੇ।
1: ਦੂਜੀਆਂ ਨਕਲੀ ਚੀਜ਼ਾਂ ਦਾ ਓਨਾ ਵੱਡਾ ਨੁਕਸਾਨ ਨਹੀਂ ਹੁੰਦਾ ਜਿੰਨਾ ਨਕਲੀ ਬੰਦਿਆਂ ਦਾ ਹੁੰਦਾ,
0: ਨਕਲੀ ਸ਼ਕਲਾਂ, ਨਕਲੀ ਬੰਦੇ।
1: ਤੁਹਾਨੂੰ ਕੋਈ ਨਕਲੀ ਦਵਾਈ ਦੇਗਾ ਉਹਦਾ ਅਸਰ ਨਹੀਂ ਹੋਏਗਾ, ਤੁਹਾਨੂੰ ਕੋਈ ਨਕਲੀ ਖੰਡ ਦੇ ਦੇਗਾ ਚਲੋ ਮਿੱਠੀ ਘੱਟ ਹੋਏਗੀ, ਤੁਹਾਨੂੰ ਕੋਈ ਨਕਲੀ ਚੀਜ਼ ਦੇਗਾ ਤੁਹਾਨੂੰ ਵਰਤਣ ਤੋਂ ਬਾਅਦ ਪਤਾ ਚੱਲ ਜਾਏਗਾ ਤੁਸੀਂ, ਜੇ ਤੁਹਾਡਾ ਵਾਹ ਨਕਲੀ ਬੰਦਿਆਂ ਨਾਲ ਪੈ ਗਿਆ ਤੁਸੀਂ ਸਾਰੀ ਉਮਰ ਨਹੀਂ ਬਚ ਸਕਦੇ,
0: ਫਿਰ ਤੁਹਾਨੂੰ ਭੁਗਤਣਾ ਪਊਗਾ।
1: ਹਾਂ ਜੀ, ਸਾਡੀਆਂ ਜਿਹੜੀਆਂ ਸਾਡੇ ਸਮੱਸਿਆਵਾਂ ਨੇ, ਸਾਡੇ ਨਕਲੀ ਬੰਦੇ ਜਿਹਨਾਂ ਚੋਂ ਸਾਡੇ ਨਕਲੀ ਲੀਡਰ ਨਿਕਲੇ ਨੇ ਤੇ ਉਹਨਾਂ ਦੇ ਕਾਰਨ ਹੀ ਆ। ਸਾਡੀ ਇਹ ਦੁਨੀਆਂ ਬੜੀ ਖੂਬਸੂਰਤ ਹੋਵੇ, ਬੜਾ ਵਧੀਆ ਇੱਥੇ ਹਰੇਕ ਦੇ ਰਹਿਣ ਲਈ ਇਨਫ ਖਾਣ ਨੂੰ ਹੋਵੇ, ਰਹਿਣ ਲਈ ਹੋਵੇ, ਨੌਕਰੀਆਂ ਹੋਣ, ਪਰ ਜਿੰਨਾ ਬਰਬਾਦੀ ਅਸੀਂ ਜੰਗਾਂ 'ਚ ਕਰ ਰਹੇ ਹਾਂ, ਕਰਪਸ਼ਨ 'ਚ ਕਰ ਰਹੇ ਹਾਂ, ਮਤਲਬ ਇੰਡੀਆ ਦੇ ਵਿੱਚ ਜਦੋਂ ਕਰਪਸ਼ਨ ਦੀ ਖ਼ਬਰ ਆਉਂਦੀ ਜੀ ਮੈਨੂੰ ਤਾਂ ਨੰਬਰ ਹੁਣ ਭੁੱਲ ਜਾਂਦੇ ਆ, ਨਾ ਉਹ ਨੰਬਰ ਹੁੰਦਾ 50,000,000,000 ਕਰੋੜ, ਮੈਨੂੰ ਚੇਤਾ ਜੀ ਵੀ ਕਿੰਨੀਆਂ ਸਿਫਰਾਂ ਨੇ ਉਹਦੇ ਵਿੱਚ, ਇਹ ਜੀ 25 ਆ ਜੀ ਚੰਡੀਗੜ੍ਹ ਘਪਲਾ ਹੋ ਗਿਆ ਜੀ, ਇਹ 125,00,000 ਕਰੋੜ, ਮਤਲਬ ਸਮਝ ਨੀ ਆਉਂਦੀ ਵੀ ਨੰਬਰ ਇੰਨੇ ਵੱਡੇ ਨੇ, ਸਭ ਨਕਲੀ ਬੰਦੇ ਨੇ,
0: ਨਕਲੀ ਬੰਦੇ ਤੇ ਨਕਲੀ ਬੰਦਿਆਂ ਨੇ ਵਾਤਾਵਰਨ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਗਲੋਬਲੀ ਇਹਦਾ ਬੁਰਾ ਬੁਰਾ ਹਾਲ ਕਰ ਦਿੱਤਾ। ਆਪਾਂ ਇਸ ਟਾਈਮ ਵੇਖ ਰਹੇ ਹਾਂ ਵੀ ਲਗਾਤਾਰ ਸਾਲ ਦਰ ਸਾਲ ਇਹ ਪਾਰਾ ਉੱਤੇ ਨੂੰ ਜਾ ਰਿਹਾ ਵਾ, ਲਗਾਤਾਰ ਸਮੱਸਿਆ ਵੱਧ ਰਹੀ ਆ, ਲਗਾਤਾਰ ਜਿਹੜੇ ਕੁਛ ਲੋਕ ਨੇ ਉਹਨਾਂ ਦੀ ਚਿੰਤਾ ਵੱਧ ਰਹੀ ਹੈ ਤੇ ਬਾਕੀਆਂ ਨੂੰ ਬਹੁਤਿਆਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਜਿਨ੍ਹਾਂ ਦੇ ਫਰਕ ਪਾਇਆ ਕੋਈ ਵੱਡਾ ਫਰਕ ਪੈਣ ਦੇ ਚਾਂਸ ਨੇ, ਉਹਨਾਂ ਨੂੰ ਸਿਰਫ ਮੁਨਾਫੇ ਦੇ ਨਾਲ ਹੀ ਲੈਣਾ ਦੇਣਾ। ਸੋ ਕਲਾਈਮੇਟ ਚੇਂਜ ਦੀ ਆਪਾਂ ਗੱਲ ਕਰ ਰਹੇ ਹਾਂ, ਪਿਛਲੇ ਸਾਲ ਦੇ ਨਾਲੋਂ ਕਹਿੰਦੇ ਨੇ ਇਸ ਸਾਲ ਹੋਰ ਵੀ ਜ਼ਿਆਦਾ ਬੱਤਰ ਹੋ ਗਿਆ ਅਤੇ ਇੰਡੀਆ ਦੇ ਵਿੱਚ, ਪੰਜਾਬ 'ਚ ਆਪਾਂ ਵੇਖ ਰਹੇ ਹਾਂ ਕਿ ਤਾਪਮਾਨ ਹੁਣ ਹੋਰ ਵੀ ਵਧਣੇ ਸ਼ੁਰੂ ਹੋ ਗਏ ਨੇ, ਦੁਬਾਰਾ ਤੋਂ ਖਬਰਾਂ ਆਉਣੀਆਂ ਲੱਗ ਪਈਆਂ।
1: ਹਾਂਜੀ ਬਿਲਕੁਲ ਜੀ ਬਿਲਕੁਲ, ਦੇਖੋ ਬਾਈ ਜੀ ਇਸ ਤਰ੍ਹਾਂ ਵੀ ਨਾ ਜਿਹੜਾ ਮਨੁੱਖੀ ਮਨ ਹੈ ਉਹਦੀਆਂ ਨਾ ਮਨੁੱਖੀ ਦਿਮਾਗ ਦੀਆਂ ਸੀਮਾਵਾਂ ਨੇ। ਮਨੁੱਖੀ ਦਿਮਾਗ ਨੂੰ ਜੇ ਮੈਂ ਤੁਹਾਨੂੰ ਅੱਜ ਪੁੱਛਾਂ ਬਈ ਪਿਛਲੇ ਸਾਲ ਮਈ ਦੇ ਜਾਂ ਜੂਨ ਦੇ ਪਹਿਲੇ ਹਫ਼ਤੇ ਕਿੰਨੀ ਗਰਮੀ ਸੀ, ਤੁਹਾਨੂੰ ਤੁਹਾਡੇ ਦਿਮਾਗ ਨੂੰ ਕੁਛ ਨਹੀਂ ਚੇਤਾ ਨਾ, ਅਸੀਂ ਨੰਬਰ ਚੇਤਾ ਰੱਖਿਆ ਹੋਏਗਾ ਜੀ ਇਹ 32 ਹੈ 33 ਹੈ, ਪਰ 32-33 ਦਾ ਵੀ ਜੇ ਮੈਂ ਕਿਸੇ ਨੂੰ ਕਹਾਂ ਵੀ ਮੈਨੂੰ ਦੱਸੋ ਤੇ 32 ਡਿਗਰੀ ਟੈਂਪਰੇਚਰ ਦੀ ਗਰਮੀ ਕਿੰਨੀ, ਤਾਂ ਆਪਾਂ ਦੱਸ ਨਹੀਂ ਸਕਦੇ ਨਾ। ਸਾਡੀ ਭਾਸ਼ਾ ਦੀਆਂ ਮਨੁੱਖੀ ਦਿਮਾਗ ਦੀਆਂ ਮਨੁੱਖੀ ਤਜਰਬੇ ਦੀਆਂ ਸੀਮਾਵਾਂ ਨੇ। ਸੋ ਜਿੱਦਣ ਵੀ ਗਰਮੀ ਪੈਂਦੀ ਹੈ ਬੰਦਾ ਸੋਚਦਾ ਵੀ ਇਹ ਗਰਮੀ ਪਈ ਤੇ ਕੱਲ ਨੂੰ ਮੁੜ ਕੇ ਮੀਂਹ ਪੈ ਗਏ, ਠੰਡੀ ਹੋ ਗਈ, ਵੀ ਚਲੋ ਲੰਘ ਗਿਆ ਕੰਮ ਚਲਾ ਗਿਆ। ਜਿਹੜਾ ਖਤਰਨਾਕ ਚੀਜ਼ ਹੈ ਜਿਸ ਦੌਰ ਚ ਅਸੀਂ ਦਾਖਲ ਹੋ ਚੁੱਕੇ ਹਾਂ, ਉਹਦੀ ਖਤਰਨਾਕ ਚੀਜ਼ ਇਹ ਹੈ ਕਿ ਜਦੋਂ ਅਗਲੀ ਗਰਮੀਆਂ ਦੀ ਰੁੱਤ ਆਉਣੀ ਹੈ ਉਹ ਇਦੋਂ ਵੀ ਜ਼ਿਆਦਾ ਬਦਤਰ ਆਉਣੀ, ਇਦੋਂ ਵੀ ਜ਼ਿਆਦਾ ਮਾੜੀ ਆਉਣੀ ਹੈ। ਫਿਰ ਇਸ ਲਈ ਇਹ ਜਿਹੜਾ ਅਸੀਂ ਇਹ ਸੋਚਦੇ ਹਾਂ ਵੀ ਜਿਹੜੀ ਗਰਮੀ ਲੰਘ ਗਈ ਨਾ, ਅੱਜ ਅਸੀਂ ਅੱਜ ਦਿਨ ਪੰਜਾਬ ਦਾ ਕੱਟਿਆ ਗਿਆ, ਹਫ਼ਤਾ ਲੰਘ ਗਿਆ, ਚਲੋ ਜੀ ਹੁਣ ਲੰਘ ਗਿਆ, ਇਹ ਤਾਂ ਪਿੱਛੇ ਚਲਾ ਗਿਆ, ਹੁਣ ਆਪਾਂ ਇਹਦੀ ਕੀ ਗੱਲ ਕਰਨੀ, ਇਹਦੇ ਬਾਰੇ ਕੀ ਫਿਕਰ ਕਰਨਾ, ਉਹ ਤਾਂ ਲੰਘ ਗਏ, ਹੁਣ ਤਾਂ ਮੀਂਹ ਪੈਣ ਲੱਗ ਗਏ ਨਾ। ਇਹੀ ਸਭ ਤੋਂ ਵੱਡੀ ਭੁੱਲ ਹੈ ਵੀ ਜਿੱਦਣ ਸਾਡੀ ਜੇ ਸਾਡੇ ਕੋਈ ਬਰਬਾਦੀ ਹੋਵੇ, ਕੋਈ ਭੁਚਾਲ ਆਇਆ ਹੋਵੇ ਉੱਥੇ, ਉਹ ਤੁਹਾਨੂੰ ਮਹੀਨਾ ਦੋ ਮਹੀਨਾ ਦਿਖਦਾ ਰਹੇਗਾ ਉਹਦਾ ਨੁਕਸਾਨ। ਜਿਹੜੀਆਂ ਸਾਡੀਆਂ ਵਾਤਾਵਰਨ ਨਾਲ ਜੁੜੀਆਂ ਹੋਈਆਂ ਨੇ ਖਾਸ ਕਰਕੇ ਜਲਵਾਯੂ ਨਾਲ, ਉਹ ਜਦੋਂ ਚੀਜ਼ ਲੰਘ ਜਾਂਦੀ ਹੈ ਉਹਦੇ ਪਿੱਛੇ ਤੁਹਾਨੂੰ ਦਿਖਦਾ ਕੁਛ ਨਹੀਂ ਹੈ ਵੀ ਕੀ ਬਰਬਾਦੀ ਕੋਈ, ਤੇ ਸਾਡਾ ਮਨੁੱਖੀ ਮਨ ਜਿਹੜਾ ਹੈ ਤੇ ਇਹਦਾ ਲੀਡਰ ਸਾਡੇ ਫਾਇਦਾ ਉਠਾਉਂਦੇ ਨੇ, ਕਿਉਂਕਿ ਸਾਡੇ ਜੋ ਨਿਕਲ ਗਈ ਉਹ ਕਹਿਣਗੇ ਵੀ ਤੁਸੀਂ ਕਾਹਦੀ ਗੱਲ ਕਰਦੇ ਹੋ ਗਰਮੀ ਦੀ, ਅੱਜ ਤਾਂ ਬੜੀ ਠੰਡ ਹੈ, ਅੱਜ ਤਾਂ ਮੀਂਹ ਪੈ ਰਿਹਾ, ਤੁਸੀਂ ਅਗਲੀ ਵਾਰ ਆਓਗੀ ਫਿਰ ਦੇਖਾਂਗੇ।
0: ਸੋ ਇਹ ਕਹਿ ਲਈਏ ਕਿ ਜਦੋਂ ਕੁਛ ਕਰਨਾ ਨਾ ਹੋਵੇ ਤੇ ਫਿਰ ਨਾ ਕਰਨ ਦੇ ਵੀ 3600 ਬਹਾਨੇ ਹੁੰਦੇ। ਬਈ ਕਲਾਈਮੇਟ ਚੇਂਜ ਆਪਾਂ ਕਹਿ ਬਹੁਤ ਦਿੰਦੇ ਹਾਂ, ਆਮ ਬੰਦੇ ਨੂੰ ਸ਼ਾਇਦ ਇਸ ਚੀਜ਼ ਦੀ ਸਮਝ ਵੀ ਨਾ ਹੋਵੇ ਡੰਗਾਈ ਦੇ ਵਿੱਚ ਕੀ ਹੈ ਕਿ ਥੋੜ੍ਹਾ ਜਿਹਾ ਆਪਾਂ ਦੱਸ ਸਕਦੇ ਹਾਂ ਆਪਣੇ ਸਰੋਤਿਆਂ ਨੂੰ, ਬਿਲਕੁਲ ਉਹਨਾਂ ਦੀ ਸਾਫ਼ ਅਤੇ ਸਪਸ਼ਟ ਬਿਲਕੁਲ ਇੱਕ ਲੇਮਨ ਲੈਂਗੁਏਜ ਦੇ ਵਿੱਚ ਹੈ ਕੀ ਹੈ।
1: ਬਿਲਕੁਲ ਬਿਲਕੁਲ, ਅਸਲ 'ਚ ਜਿਹੜਾ ਆਮ ਸਧਾਰਨ ਬੰਦਾ ਜਿਹਦੀ ਸਾਇੰਸ ਦੀ ਬੈਕਗਰਾਊਂਡ ਨਹੀਂ, ਉਹਦੇ ਲਈ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰੀ, ਪਰ ਜਿਹਨਾਂ ਦੀ ਹੈ ਵੀ ਹੈ ਪਰ ਉਹਨਾਂ ਨੇ ਐਟਮੋਸਫੀਅਰ ਜਾਂ ਕਲਾਈਮੇਟ ਚੇਂਜ ਨਹੀਂ ਪੜ੍ਹੀ, ਉਹਨਾਂ ਨੂੰ ਵੀ ਮੁਸ਼ਕਲ ਆਉਂਦੀ ਵੀ ਇਹ ਚੱਕਰ ਕੀ ਹੈ, ਇੰਨੇ ਸਾਰੇ ਸ਼ਬਦ ਨੇ ਕਲਾਈਮੇਟ ਚੇਂਜ ਆ, ਗਲੋਬਲ ਵਾਰਮਿੰਗ ਆ, ਗ੍ਰੀਨ ਹਾਊਸ ਗੈਸਿਸ, ਇਹ ਚੱਕਰ ਹੋ ਕੀ ਰਿਹਾ। ਸੋ ਇਹਦਾ ਹਮੇਸ਼ਾ ਹੀ ਮਤਲਬ ਫਾਇਦਾ ਹੁੰਦਾ ਵੀ ਜੇ ਅਸੀਂ ਘੱਟੋ ਘੱਟ ਜਿਹੜੇ ਉਹਦੇ ਫੰਡਾਮੈਂਟਲ ਕਾਨਸੈਪਟ ਨੇ ਉਹਨੂੰ ਆਪਾਂ ਸਮਝੀਏ। ਸੋ ਜਿਹੜਾ ਗਲੋਬਲ ਵਾਰਮਿੰਗ ਹੈ ਜਿਹਨੂੰ ਕਹਿ ਰਹੇ ਨੇ, ਜਿਹਦੇ ਕਰਕੇ ਸਾਰੀ ਦੁਨੀਆਂ 'ਚ ਵਾਰਮਿੰਗ ਹੋ ਰਹੀ ਹੈ, ਗਰਮੀ ਹੋ ਰਹੀ ਹੈ, ਵੀ ਉਹ ਹੈ ਵੀ ਸਾਡਾ ਜਿਹੜਾ ਜਲਵਾਯੂ ਆ ਉਹ ਗਰਮ ਹੋ ਰਿਹਾ, ਉਹਨੂੰ ਕਹਿ ਰਹੇ ਗਲੋਬਲ ਵਾਰਮਿੰਗ। ਜਿਹੜੀ ਜਲਵਾਯੂ ਕੀ ਹੈ, ਜਿਹੜੀ ਧਰਤੀ ਦੇ ਦੁਆਲੇ ਹਵਾ ਨਾ ਜਿਹਦੇ 'ਚੋਂ ਅਸੀਂ ਸਾਹ ਲੈਂਦੇ ਹਾਂ, ਇਹ 35 ਕਿਲੋਮੀਟਰ ਉੱਚੀ ਹੈ। ਸੋ ਜਿਹੜੀ ਧਰਤੀ ਦੇ ਦੁਆਲੇ ਹਵਾ ਦਾ ਲਿਹਾਫ਼ ਚੜਿਆ ਹੋਇਆ ਤੇ ਸਾਡੇ ਸਮੁੰਦਰ ਜਲ ਤੇ ਵਾਯੂ ਉਹਦਾ ਜਿਹੜਾ ਐਵਰੇਜ ਟੈਂਪਰੇਚਰ ਹੈ, ਸੋ ਅਸੀਂ ਉਹਦੀ ਗੱਲ ਕਰਦੇ ਹਾਂ। ਸੋ ਮਤਲਬ ਗਲੋਬਲ ਵਾਰਮਿੰਗ ਦਾ ਮਤਲਬ ਹੈ ਕੋਈ ਕਲਾਈਮੇਟ ਚੇਂਜ ਕਿੱਥੋਂ ਆ ਗਈ ਵਿੱਚ, ਕਲਾਈਮੇਟ ਚੇਂਜ ਇਹ ਹੈ ਵੀ ਜਿਹੜਾ ਸਾਡਾ ਜਲਵਾਯੂ 'ਚ ਤਬਦੀਲੀ ਆ ਰਹੀ ਆ, ਇਹ ਤਾਂ ਜਲਵਾਯੂ ਹੋ ਗਿਆ ਨਾ, ਇੱਕ ਉਹ 'ਚ ਜਿਹੜੀ ਤਬਦੀਲੀ ਆ ਰਹੀ ਜਿਵੇਂ ਮੌਸਮ 'ਚ ਤਬਦੀਲੀ ਆਵੇ, ਸੋ ਜਲਵਾਯੂ ਤਬਦੀਲੀ ਜਿਹੜੀ ਹੈ ਉਹਦਾ ਕਾਰਨ ਹੈਗਾ ਗਲੋਬਲ ਵਾਰਮਿੰਗ। ਜਦੋਂ ਗਰਮ ਹੋਏਗੀ ਉਹਦੇ ਨਾਲ ਸਾਡਾ ਜਲਵਾਯੂ ਬਦਲ ਜਾਏਗਾ, ਪਰ ਜਿਹੜੀ ਗਲੋਬਲ ਵਾਰਮਿੰਗ ਹੈ ਉਹ ਕੀ ਚੀਜ਼ ਹੈ, ਉਹ ਕਿੱਥੋਂ ਹੋ ਗਈ ਨਾ, ਉਹ ਕਿਦੋਂ ਕਦੋਂ ਮਤਲਬ ਆਪਣੇ ਆਪ ਗਰਮ ਹੋਣਾ ਹੋ ਗਿਆ। ਉਹਦਾ ਕਾਰਨ ਆ ਜਿਹੜਾ ਸਾਡੀਆਂ ਜਿਹਨੂੰ ਕਹਿੰਦੇ ਗ੍ਰੀਨ ਹਾਊਸ ਗੈਸਿਸ ਨਾ, ਤੇ ਉਹ ਕਿਹੜੀਆਂ ਗੈਸਿਸ ਨੇ, ਉਹ ਹੈਗੀਆਂ ਨੇ ਕਾਰਬਨ ਡਾਈਆਕਸਾਈਡ ਤੇ ਮੀਥੇਨ ਮੇਨ ਨੇ, ਇੱਕ ਦੋ ਨਾਈਟ੍ਰੋਕ ਪਰਆਕਸਾਈਡ ਵਗੈਰਾ ਹੁੰਦੀਆਂ ਨੇ। ਸੋ ਮੇਨ ਜਿਹੜੀਆਂ ਨੇ ਸਾਡੀਆਂ ਮੀਥੇਨ ਤੇ ਕਾਰਬਨ ਡਾਈਆਕਸਾਈਡ ਆ। ਸੋ ਬਾਈ ਜੀ ਇਸ ਤਰ੍ਹਾਂ ਵੀ ਜਦੋਂ ਹੁਣ ਸਾਡੀ ਧਰਤੀ ਹੈ ਤੇ ਸਾਨੂੰ ਸੂਰਜ ਤੋਂ ਲਗਾਤਾਰ ਧੁੱਪ ਦੇ ਨਾਲ ਗਰਮੀ ਆ ਰਹੀ ਹੈ ਨਾ, ਉਹ ਜਿਸ ਨਾਲ ਅਸੀਂ ਜਿਉਂਦੇ ਹਾਂ, ਤੇ ਉਹ ਫਿਰ ਜਦੋਂ ਪੁਲਾੜ ਤੋਂ ਬਾਅਦ ਸਾਡੇ ਐਟਮੋਸਫੀਅਰ 'ਚ ਦਾਖਲ ਹੁੰਦੀ ਆ, ਹਵਾ ਰਾਹੀਂ ਲੰਘ ਕੇ ਉਹ ਸਾਡੇ ਤੱਕ ਪਹੁੰਚ ਜਾਂਦੀ ਆ। ਤੇ ਉਹਦੇ ਵਿੱਚ ਤਕਰੀਬਨ ਜਿਹੜੀ 50% ਹੈ ਉਹ ਜਿਹੜੀ ਗਰਮੀ ਹੈ ਉਹ ਸਾਡੀ ਧਰਤੀ, ਸਾਡੇ ਸਮੁੰਦਰ, ਸਾਡੇ ਜਿਹੜੇ ਹੋਰ ਚੀਜ਼ਾਂ ਨੇ ਧਰਤੀ ਦੇ ਉੱਤੇ, ਇਹ ਉਹਨੂੰ ਆਪਸ 'ਚ ਜਜ਼ਬ ਕਰ ਲੈਂਦੀਆਂ, ਆਪਣੇ ਆਪ ਉਹਨੂੰ ਚੂਸ ਲੈਂਦੀਆਂ ਨੇ, ਇਹਦੇ ਵਿੱਚ ਰਹਿ ਜਾਂਦੀ ਹੈ। ਤੇ ਉਹਦੇ ਵਿੱਚੋਂ ਫਿਰ ਮੁੜ ਕੇ ਕੋਈ 20-25% ਜਿਹੜੀ ਆ ਉਹ ਇਨਫਰਾਰੈੱਡ ਦੇ ਤੌਰ ਤੇ ਉਹਨੂੰ ਵਾਪਸ ਹੀਟ ਬਣ ਕੇ, ਪਹਿਲਾਂ ਤੋਂ ਗਰਮੀ ਧੁੱਪਾ ਹੀ ਨਾ, ਤੇ ਉਹ ਫਿਰ ਇਨਫਰਾਰੈੱਡ ਬਣ ਕੇ ਵਾਪਸ ਨੂੰ ਉਹ ਪੁਲਾੜ ਨੂੰ ਰਿਫਲੈਕਟ ਹੋ ਜਾਂਦੀ ਆ। ਜਿਹਨੇ ਵੀ ਫਿਜ਼ਿਕਸ ਪੜ੍ਹੀ ਹੋਏਗੀ, ਜਿਵੇਂ ਲਾਈਟ ਰਿਫਲੈਕਟ ਹੁੰਦੀ ਹੈ, ਜਿਵੇਂ ਉਵੇਂ ਹੀਟ ਰਿਫਲੈਕਟ ਹੁੰਦੀ ਆ, ਵੀ ਤੁਸੀਂ ਜਿਵੇਂ ਗੇਂਦ ਆਪਾਂ ਮਾਰਦੇ ਹਾਂ, ਤੁਸੀਂ ਗੇਂਦ ਮਾਰੀ ਸਖ਼ਤ ਥਾਂ ਤੇ ਤੇ ਉਹ ਗੇਂਦ ਮੁੜ ਕੇ ਉੱਭਰ ਗਈ, ਬਸ ਤੁਸੀਂ ਉਹ ਹੀਟ ਨੂੰ ਵੀ ਇਹੀ ਸਮਝ ਲਓ ਵੀ ਸੂਰਜ ਵੱਲੋਂ ਗੇਂਦ ਆਈ ਗਰਮੀ ਦੀ, ਤੇ ਮੁੜ ਕੇ ਗੇਂਦ ਵਿੱਚੋਂ ਥੋੜਾ ਜਿਹਾ ਹਿੱਸਾ ਵਾਪਸ ਉੱਭਰ ਗਿਆ, ਜਿਹਨੇ ਵਾਪਸ ਮੁੜ ਕੇ ਪਲਾਟ 'ਤੇ ਚਲੇ ਜਾਣਾ ਸੀ। ਪਰ ਜਿਹੜੀਆਂ ਹੁਣ ਸਾਡੇ ਜਿਉਂ ਜਿਉਂ ਸਾਡੇ ਕਾਰਬਨ ਡਾਈਆਕਸਾਈਡ ਤੇ ਮੀਥੇਨ ਗੈਸਾਂ ਦੀ, ਜਿਹਨੂੰ ਆਪਾਂ ਗ੍ਰੀਨ ਹਾਊਸ ਗੈਸਿਸ ਕਹਿੰਦੇ ਨੇ, ਉਹਨਾਂ ਦੀ ਮਿਕਦਾਰ ਜਿਉਂ ਜਿਉਂ ਹਵਾ 'ਚ ਵੱਧ ਰਹੀ ਹੈ, ਤੇ ਜਿਹੜੀ ਗਰਮੀ ਨੇ ਵਾਪਸ ਜਾਣਾ ਸੀ ਪੁਲਾੜ ਦੇ ਵਿੱਚ, ਉਹ ਹੁਣ ਵਾਪਸ ਨਹੀਂ ਜਾ ਰਹੀ, ਉਹ ਟਰੈਪ ਹੋ ਗਈ, ਗ੍ਰੀਨ ਹਾਊਸ ਬਣ ਗਿਆ। ਗ੍ਰੀਨ ਹਾਊਸ ਤੋਂ ਨਹੀਂ ਤਾਂ ਕਹਿੰਦੇ ਆ ਜਾਂ ਜਿਹੜੇ ਜਿੱਥੇ ਸਬਜ਼ੀਆਂ ਉਗਾਉਂਦੇ ਆ ਵੀ ਉਹਦੀ ਜਿਹੜੀ ਹੀਟ ਆ ਉਹ ਨਿਕਲਦੀ ਨਹੀਂ, ਉਹ 'ਚ ਟਰੈਪ ਹੋ ਜਾਂਦੀ ਆ। ਤੇ ਇਹ ਹੁਣ ਜਿਹੜੀ ਸਾਡੀ ਉਹ ਤਕਰੀਬਨ 90% ਜਿਹੜੀ ਹੀਟ ਵਾਪਸ ਜਾ ਰਹੀ ਸੀਗੀ, ਜਿਹਨੇ ਬਾਹਰ ਨਿਕਲ ਜਾਣਾ ਸੀਗਾ, ਉਹਦੇ ਵਿੱਚੋਂ ਹੁਣ 90% ਸਾਡੀਆਂ ਜਿਹੜੀਆਂ ਉਹ ਗ੍ਰੀਨ ਹਾਊਸ ਗੈਸਿਸ ਨੇ, ਕਾਰਬਨ ਡਾਈਆਕਸਾਈਡ ਤੇ ਮੀਥੇਨ, ਉਹਨਾਂ ਨੇ ਉਹਨੂੰ ਰੋਕ ਲਿਆ। ਉਹ ਇੱਕ ਕਿਸਮ ਦੀ ਉੱਥੇ ਪਰਤ ਬਣ ਗਈ, ਸ਼ੀਲਡ ਬਣ ਗਈ, ਨਾ ਇਨਸੂਲੇਸ਼ਨ ਬਣ ਗਈ। ਤੇ ਹੁਣ ਜੇ ਹੀਟ ਨਹੀਂ ਵਾਪਸ ਗਈ ਤੇ ਉਹ ਸਾਡੇ ਜਲਵਾਯੂ 'ਚ ਰਹਿ ਗਈ, ਸਾਡੇ ਵਾਤਾਵਰਨ 'ਚ ਰਹਿ ਗਈ, ਤੇ ਉਹਦੇ ਨਾਲ ਸਾਡੇ ਵਾਤਾਵਰਨ ਦਾ ਜਿਹੜਾ ਗਲੋਬਲ ਟੈਂਪਰੇਚਰ ਵਧਣ ਲੱਗ ਗਿਆ। ਪੂਰੀ ਦੁਨੀਆਂ ਦੀ ਜਿਹੜੀ, ਭਾਵੇਂ ਤੁਹਾਡੇ ਆਸਟ੍ਰੇਲੀਆ 'ਚ ਹੁਣ ਸਰਦ ਰੁੱਤ ਆ ਰਹੀ ਹੈ ਤੇ ਸਾਡੇ ਕੈਨੇਡਾ 'ਚ ਗਰਮ ਰੁੱਤ ਆ ਰਹੀ ਹੈ, ਪਰ ਜਿਹੜਾ ਸਾਡਾ ਕਲਾਈਮੇਟ ਹੈ, ਜਿਹੜਾ ਸਾਡਾ ਹਵਾ 'ਚ ਦਾ ਲਿਹਾਫ਼ ਹੈ 35 ਕਿਲੋਮੀਟਰ ਧਰਤੀ ਦੇ ਦੁਆਲੇ, ਉਹਦਾ ਟੈਂਪਰੇਚਰ ਸਾਰਾ ਸਾਲ ਐਵਰੇਜ ਕੋਂਸਟੈਂਟ ਰਹਿੰਦਾ, ਰੁੱਤਾਂ ਨਾਲ ਉਹਦਾ ਨਹੀਂ ਬਦਲਦਾ। ਉਹ ਤਕਰੀਬਨ ਪਿਛਲੀਆਂ ਲੱਖਾਂ ਸਾਲਾਂ ਤੋਂ 13.5 ਡਿਗਰੀ ਤੇ ਚੱਲ ਕੇ ਆ ਰਿਹਾ, ਉਹਦਾ ਐਵਰੇਜ ਜਲਵਾਯੂ। ਹਾਂ, ਉਹ ਉਹਦਾ ਟੈਂਪ ਤੁਹਾਡੇ ਸਿਡਨੀ ਹੈ, ਤੁਹਾਡੇ ਸਿਡਨੀ ਦਾ ਟੈਂਪਰੇਚਰ ਹੋਏਗਾ ਮੰਨ ਲਓ ਜੀ 25 ਡਿਗਰੀ, ਸਾਡੇ ਅੱਜ ਸੀਗਾ ਇੱਥੇ 35 ਡਿਗਰੀ। ਚਲੋ ਇਹ ਸ਼ਹਿਰਾਂ ਦੇ ਟੈਂਪਰੇਚਰ ਵੱਖਰੇ ਹੋ ਗਏ, ਪਰ ਜਿਹੜਾ ਸਾਡਾ ਜਲਵਾਯੂ ਹੈ ਉਹਦਾ ਐਵਰੇਜ ਟੈਂਪਰੇਚਰ ਤਕਰੀਬਨ ਹਮੇਸ਼ਾ ਸਾਲ ਭਰ, ਸਦੀ ਭਰ, ਦਹਾਕੇ ਭਰ ਉਹ ਨਹੀਂ ਹਿਲਦਾ, ਉਹ ਤਕਰੀਬਨ ਉੱਥੇ ਰਹਿੰਦਾ। ਹੁਣ ਜਦੋਂ ਸਾਡੀ ਜਿਹੜੀ ਉਹ ਗਰਮੀ ਨੇ, ਤਪਸ਼ ਨੇ ਬਾਹਰ ਜਾਣਾ ਸੀ ਪੁਲਾੜ ਤੋਂ ਜਾਣ ਤੋਂ ਰੋਕ ਲਿਆ, ਤੇ ਹੁਣ ਗਰਮੀ ਸਾਡੇ ਅੰਦਰ ਰਹਿਣ ਲੱਗ ਗਈ, ਉਹ ਜਲਵਾਯੂ 'ਚ ਟਰੈਪ ਹੋ ਗਈ, ਜਲਵਾਯੂ ਦਾ ਹੌਲੀ ਹੌਲੀ ਟੈਂਪਰੇਚਰ ਵਧਣ ਪਿਆ। ਜਦੋਂ ਅਸੀਂ 1.5 ਡਿਗਰੀ ਦੀ ਗੱਲ ਕਰਦੇ ਨਾ, ਇਹ ਵੀ ਤੁਸੀਂ ਬੜਾ ਸੁਣੋਗੇ ਵੀ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਵੀ ਸਾਡੇ ਕਲਾਈਮੇਟ ਦਾ ਟੈਂਪਰੇਚਰ 1.5 ਡਿਗਰੀ ਤੋਂ ਨਾ ਵਧੇ, ਉਹ 1.5 ਡਿਗਰੀ ਤੁਹਾਡੇ ਸ਼ਹਿਰ ਦਾ ਵਾਤਾਵਰਨ ਦਾ ਟੈਂਪਰੇਚਰ ਨਹੀਂ ਜਾਂ ਮੇਰੇ ਟੋਰਾਂਟੋ ਦਾ ਟੈਂਪਰੇਚਰ ਨਹੀਂ ਆ ਵੈਦਰ ਦਾ, ਉਹ ਉਸ ਜਲਵਾਯੂ ਦਾ ਜਿਹੜਾ 13.5 ਹੈ, ਉਹਦਾ, ਕਿਉਂਕਿ ਸਦੀਆਂ ਤੋਂ ਟਿਕਿਆ ਹੋਇਆ ਉਹ ਹੌਲੀ ਹੌਲੀ ਵੱਧ ਰਿਹਾ। 1850 ਤੋਂ ਗਿਣਨਾ ਸ਼ੁਰੂ ਕਰਦੇ ਨਾ ਅਸੀਂ ਵੀ ਸਾਰਾ ਕੁਛ, ਅਸੀਂ ਜ਼ੀਰੋ ਇਹਦੀ ਰੈਫਰੈਂਸ ਪੁਆਇੰਟ ਆਪਾਂ 1850 ਈਸਵੀ ਨੂੰ ਮੰਨਦੇ ਹਾਂ, ਉਹ ਕਿਉਂ ਮੰਨਦੇ ਹਾਂ ਮੈਂ ਉਹਦੇ ਵੱਲ ਵੀ ਬਾਅਦ ਚ ਆਉਣਾ। ਤੇ ਉਹ ਤੋਂ ਬਾਅਦ ਜਿਹੜਾ ਵੱਧਦਾ ਅਸੀਂ ਇਹਨੂੰ ਰੋਕ ਰਹੇ ਹਾਂ ਵੀ 1.5 ਤੇ ਰਹਿ ਜਾਏ, 2100 ਤੱਕ 2 ਤੋਂ ਵੱਧ ਥੱਲੇ ਰਹਿ ਜਾਏ, ਅਸੀਂ ਉਹ ਤਕਰੀਬਨ ਹੁਣ 1.3 ਤੇ ਆ ਗਏ, 1.3 ਡਿਗਰੀ ਟੈਂਪਰੇਚਰ ਵੱਧ ਚੁੱਕਾ ਹੈ 1850 ਤੋਂ ਲੈ ਕੇ 2026 ਤੱਕ।
0: ਓਕੇ,
1: ਸੋ ਇਹ ਹੈ ਜਲਵਾਯੂ। ਹੁਣ ਤੁਸੀਂ ਵੇਖੋ ਵੀ ਉਹ ਜਿੰਨੀ ਹੀਟ ਨੇ ਜਾਣਾ ਸੀ ਉਹ ਵਿੱਚ ਰਹਿ ਗਈ, ਜੇ ਹੀਟ ਰਹਿ ਗਈ ਤਾਂ ਗਰਮੀ ਆ ਗਈ, ਫਿਰ ਉਹਦੇ ਨਾਲ ਜਿਹੜੇ ਸਾਡੇ ਮੌਸਮ ਨੇ, ਸਾਡੇ ਜਿਹੜੇ ਰੁੱਤਾਂ ਨੇ, ਜਿਹੜੀਆਂ ਸਾਡੇ ਮੀਂਹ ਤੇ ਗਰਮੀ ਤੇ ਸਰਦੀ ਤੇ ਸਾਡੀਆਂ ਫਸਲਾਂ, ਸਾਡੇ ਫਲ, ਉਹ ਸਾਰੇ ਉਹਦੇ ਨਾਲ ਜੁੜੇ ਹੋਏ ਨੇ, ਕਿਉਂਕਿ ਸਾਰੀਆਂ ਫਸਲਾਂ ਰੁੱਤ ਤੇ ਫਲ ਰੁੱਤਾਂ ਨਾਲ ਜੁੜੇ ਨੇ, ਜਿਹੜੀਆਂ ਰੁੱਤਾਂ ਨੇ ਸਾਡੀਆਂ ਉਹ ਮੌਸਮ ਨਾਲ ਜੁੜੀਆਂ ਨੇ, ਜਿਹੜਾ ਮੌਸਮ ਹੈ ਉਹ ਸਾਡੇ ਕਲਾਈਮੇਟ ਦੇ ਟੈਂਪਰੇਚਰ ਨਾਲ ਜੁੜਿਆ ਹੋਇਆ
0: ਜੀ। ਸੋ ਇਹ
1: ਇਹ ਹਾਂਜੀ ਹਾਂਜੀ,
0: ਜਿੱਦਾਂ 13.5 ਕਿਹਾ ਤੁਸੀਂ ਤੇ ਉਹਦੇ ਵਿੱਚ 1.5 ਐਡ ਕਰ ਲਈਏ ਆਪਾਂ,
1: 1.5 ਐਡ ਕਰ ਲਈਏ। ਹਾਂ, ਤੇ ਨਾਲੇ ਜਿਹੜਾ 1.5 ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀਗੀ ਬਈ ਇਹ ਮਨੁੱਖੀ ਮਨ ਦੀ ਜਿਹੜੀ ਮਨੁੱਖੀ ਮਨ ਦੀ ਵੀ ਜਾਂ ਖਾਸ ਕਰਕੇ ਜਿਸ ਬੰਦੇ ਦਾ ਇਹਦਾ ਬੈਕਗਰਾਉਂਡ ਨਹੀਂ ਉਹਨੂੰ ਮੁਸ਼ਕਿਲ ਹੁੰਦੀ ਵੀ 1.5 ਡਿਗਰੀ ਦਾ ਕੀ ਚੱਕਰ ਪੈ ਗਿਆ, ਇੱਥੇ ਤਾਂ ਰੋਜ਼ ਟੈਂਪਰੇਚਰ 15 ਡਿਗਰੀ ਉੱਪਰ ਜਾਂਦਾ, ਤੁਹਾਡੇ ਸ਼ਹਿਰ 'ਚ ਵੀ ਜਾਂਦਾ, ਸਾਡੇ ਵੀ ਜਾਂਦਾ, 1.5 ਡਿਗਰੀ ਹੋਰ ਉਹ 'ਚ ਐਡ ਹੋਜੂਗਾ, ਫਿਰ ਕੀ ਹੋਜੂਗਾ। ਜਿਹੜੀ ਆਪਾਂ 1.5 ਡਿਗਰੀ ਦੀ ਗੱਲ ਕਰ ਰਹੇ ਹਾਂ, ਜਿਹੜਾ ਯੂਨਾਈਟਿਡ ਨੇਸ਼ਨ, ਜਿਹੜਾ ਕਿਓਟੋ ਪ੍ਰੋਟੋਕਾਲ ਸੀ, ਜਿਹੜਾ ਪੈਰਿਸ ਐਗਰੀਮੈਂਟ ਸੀ, ਵੀ ਉਹ ਕਹਿ ਰਿਹਾ ਸੀ ਡੇਢ ਡਿਗਰੀ ਤੋਂ ਨਹੀਂ ਵਧਣ ਦੇਣਾ। ਉਹ ਡੇਢ ਡਿਗਰੀ ਸਾਡੇ ਮੌਸਮ ਦਾ ਟੈਂਪਰੇਚਰ ਨਹੀਂ ਆ, ਉਹ ਤੁਹਾਡੇ ਸ਼ਹਿਰ ਦੇ ਮੌਸਮ ਦਾ ਟੈਂਪਰੇਚਰ ਦੀ ਡੇਢ ਡਿਗਰੀ ਨਹੀਂ ਆ, ਮੇਰੇ ਟੋਰਾਂਟੋ ਦੇ ਮੌਸਮ ਦੀ ਟੈਂਪਰੇਚਰ ਨਹੀਂ ਆ, ਉਹ ਸਾਡੇ ਕਲਾਈਮੇਟ ਦੇ ਟੈਂਪਰੇਚਰ ਦੀ ਆ ਜਿਹੜਾ 13.5 ਹੈ ਤੁਹਾਡਾ, ਉਹ 13.5 ਹੀ ਰਹਿਣਾ ਭਾਵੇਂ ਤੁਹਾਡੇ ਸ਼ਹਿਰ ਚ ਟੈਂਪਰੇਚਰ ਅੱਜ 15 ਡਿਗਰੀ ਆ ਜਾਂ 20 ਆ ਜਾਂ 25 ਆ ਜਾਂ 35 ਆ, ਉਹ 13.5 ਜਿਹੜਾ ਰੋਜ਼ ਇੰਨਾ ਨਹੀਂ ਬਦਲਦਾ। ਤੇ ਫਿਰ ਬੰਦਾ ਸੋਚਦਾ ਵੀ ਚਲੋ 13.5 ਤੋਂ ਹੀ ਵੱਧ ਗਿਆ, ਡੇਢ ਡਿਗਰੀ ਵੱਧ ਗਿਆ, ਅਜਿਹੀ ਕਿਹੜੀ ਆਫ਼ਤ ਆ,
0: ਡੇਢ
1: ਡਿਗਰੀ ਕੀ ਹੁੰਦਾ ਹਨਾ, ਕੀ ਫਰਕ ਪੈਣਾ। ਸੋ ਮੈਂ ਉਹਦੀ ਲਈ ਮਿਸਾਲ ਦਾਂਗਾ ਵੀ ਜਿਹੜੀ ਉਹ ਡੇਢ ਡਿਗਰੀ 13.5 ਡਿਗਰੀ ਹੈ ਨਾ, ਉਹ ਸਾਡੀ ਧਰਤੀ ਦੇ ਸਰੀਰ ਦਾ ਟੈਂਪਰੇਚਰ ਹੈ, ਉਵੇਂ ਹੀ ਜਿਵੇਂ ਮਨੁੱਖ ਦੇ ਸਰੀਰ ਦਾ ਟੈਂਪਰੇਚਰ 37.5 ਹੁੰਦਾ। ਤੁਹਾਡੇ ਸ਼ਹਿਰ ਦਾ ਟੈਂਪਰੇਚਰ ਕੋਈ ਵੀ ਹੋਵੇ ਪਰ ਤੁਹਾਡੀ ਬੋਡੀ ਦਾ ਟੈਂਪਰੇਚਰ ਨਹੀਂ ਬਦਲਦਾ, ਉਹ ਉਨਾ ਹੀ ਰਹਿੰਦਾ। ਤੇ ਜੇ ਤੁਹਾਡੀ ਬੋਡੀ ਦਾ ਟੈਂਪਰੇਚਰ ਡੇਢ ਡਿਗਰੀ ਉੱਪਰ ਚਲ ਜਾਏ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਬੰਦਾ ਹਸਪਤਾਲ ਚਲਿਆ ਜਾਂਦਾ। ਤੇ ਉਹ ਡੇਢ ਡਿਗਰੀ ਸਾਡੀ ਧਰਤੀ ਦਾ ਟੈਂਪਰ ਹੈ, ਜੇ ਉਹ ਡੇਢ ਡਿਗਰੀ 2 ਉੱਪਰ ਚਲਾ ਗਿਆ ਤਾਂ ਤੁਸੀਂ ਇਹ ਮੰਨ ਲਓ ਵੀ ਧਰਤੀ ਵੀ ਆਪਣੀ ਮੌਤ ਦੇ ਵੱਲ ਵੱਧ ਰਹੀ ਹੈ, ਤੇ ਉਹ ਮੌਤ ਡੇਢ ਤੇ ਆਉਣੀ ਹੈ ਕਿ 2 ਤੇ ਆਉਣੀ ਹੈ ਕਿਸੇ ਨੂੰ ਨੀ ਪਤਾ, ਕਿਉਂਕਿ ਅੱਜ ਤੱਕ ਜਦੋਂ ਦੀ ਧਰਤੀ ਬਣੀ ਇਹ ਵਾਪਰਿਆ ਹੀ ਨਹੀਂ ਤੇ ਸਾਨੂੰ ਪਤਾ ਨਹੀਂ ਉਹ ਕਿਵੇਂ ਹੋਣਾ। ਸਾਇੰਟਿਸਟ ਉਹਦੀ ਕਰ ਰਹੇ ਨੇ, ਪਰ ਸੋ ਇਹ ਜਿਹੜਾ ਬੇਸਿਕ ਇਹਦਾ ਇਹ ਹੈ ਵੀ ਟੈਂਪਰੇਚਰ ਵੱਧ ਰਿਹਾ ਤੇ ਉਹਦਾ ਉਹਦੇ ਕਰਕੇ ਫਿਰ ਸਾਡੇ ਜਿਹੜੇ ਗਲੇਸ਼ੀਅਰ ਮੈਲਟ ਹੋ ਰਹੇ ਨੇ, ਉਹਦੇ ਕਰਕੇ ਫਿਰ ਸਾਡੇ ਹੀਟ ਵੇਵ ਚੱਲ ਰਹੀਆਂ ਨੇ। ਤੇ ਇੱਕ ਬਾਈ ਜੀ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਵੀ ਜਿਵੇਂ ਅਸੀਂ ਅਕਸਰ ਸੋਚਦੇ ਹਾਂ ਵੀ ਚਲੋ ਜੇ ਵੱਧ ਵੀ ਗਏ ਹੀਟ ਫੇਰ ਕੀ ਫਰਕ ਪੈ ਗਿਆ, ਐਡੀ ਵੱਡੀ ਧਰਤੀ ਆ 35 ਕਿਲੋਮੀਟਰ ਉੱਪਰ ਆ, ਕਿੱਥੇ ਆਸਟ੍ਰੇਲੀਆ ਕਿੱਥੇ ਕੈਨੇਡਾ, ਜੇ ਉਹਦੇ ਚ ਹੀਟ ਪੈ ਵੀ ਗਈ ਕੀ ਫਰਕ ਪੈਂਦਾ, ਕਿਉਂਕਿ ਸਾਨੂੰ ਤਾਂ ਮਹਿਸੂਸ ਨਹੀਂ ਹੁੰਦੀ ਉਹ
0: ਜੀ।
1: ਪਰ ਕਿਉਂਕਿ ਸਾਡਾ ਟੈਂਪ ਜਿਹੜੀ ਧਰਤੀ ਦਾ ਉਹ 35 ਕਿਲੋਮੀਟਰ ਉੱਪਰ, ਫਿਰ ਧਰਤੀ ਦਾ ਕਿੱਡਾ ਵੱਡਾ ਡਾਇਆਮੀਟਰ ਆ, ਕਿੰਨੇ ਲੱਖਾਂ ਕਰੋੜਾਂ ਉਹ ਕਿਲੋਮੀਟਰ ਦਾ ਹੈਗਾ, ਤੇ ਉਹਦੇ ਵਿੱਚ ਜੇ ਅਸੀਂ ਉਹਦਾ ਟੈਂਪਰੇਚਰ ਜਿਹੜਾ ਜਿੰਨੀ ਉਹਦੇ ਵਿੱਚ ਹੁਣ ਹੀਟ ਹਰ ਰੋਜ਼ ਟਰੈਪ ਹੋ ਰਹੀ ਹੈ, ਜਿਹਨੇ ਬਾਹਰ ਕਿਉਂਕਿ ਸੂਰਜ ਤੇ ਰੋਜ਼ ਚੜ੍ਹਦਾ ਤੇ ਛਿਪਦਾ ਨਾ, ਤੇ ਉਹ ਸੂਰਜ ਦੀ ਜਿਹੜੀ ਤਪਸ਼ ਸੀ ਜਿਹਨੇ ਵਿੱਚ ਜਿਹਦੇ ਇੱਕ ਹਿੱਸੇ ਨੇ ਅੱਧੇ ਹਿੱਸੇ ਨੇ ਸਾਡੇ ਧਰਤੀ ਨਾਲ ਟਕਰਾ ਕੇ ਵਾਪਸ ਪੁਲਾੜ ਚ ਜਾਣਾ ਸੀ ਪਰ ਹੁਣ ਨਹੀਂ ਜਾ ਰਹੀ, ਤੇ ਉਹਦੇ ਕਾਰਨ ਜਿਹੜਾ ਹੀਟ ਟਰੈਪ ਹੋ ਰਹੀ ਹੈ ਉਹ ਹੀਟ ਹਰ ਇੱਕ ਦਿਨ ਦੇ ਵਿੱਚ 24 ਘੰਟੇ ਚ ਇੰਨੀ ਹੀਟ ਹੈ, ਗਰਮੀ ਹੈ ਜਿੰਨੀ ਗਰਮੀ ਜਾਂ ਹੀਟ ਜਿਹੋ ਜਿਹਾ ਐਟਮ ਬੰਬ ਹੀਰੋਸ਼ੀਮਾ ਤੇ ਡਿੱਗਿਆ ਸੀ, ਜੇ ਉਹ ਜੇ 4,60,000 ਐਟਮ ਬੰਬ ਫਟਣ।
0: ਅੱਛਾ ਜੀ,
1: 4,60,000 ਐਟਮ ਬੰਬਾਂ ਤੋਂ ਜਿੰਨੀ ਗਰਮੀ ਪੈਦਾ ਹੁੰਦੀ ਹੈ ਉਨੀ ਹੀਟ ਅਸੀਂ ਹਰ ਰੋਜ਼ 24 ਘੰਟਿਆਂ ਦੇ ਵਿੱਚ ਇਸ ਧਰਤੀ ਦੇ ਜਲਵਾਯੂ ਚ ਪਾ ਰਹੇ ਹਾਂ।
0: ਬੋਲੇ ਬੋਲੇ ਬੋਲੇ,
1: ਹੁਣ ਤੁਸੀਂ ਇਮੈਜਿਨ ਕਰ ਲਓ ਵੀ ਇੱਕ ਐਟਮ ਬੰਬ ਡਿੱਗਿਆ ਸੀ ਹੀਰੋਸ਼ੀਮਾ ਤੇ, ਤੇ ਉਹ ਸਾਰਾ ਜਿਹੜਾ ਸ਼ਹਿਰ ਸੀ ਉਹ ਬਰਬਾਦ ਹੋ ਗਿਆ ਸੀ ਤੇ ਆਲਮੋਸਟ ਪੰਘਰ ਗਿਆ ਸੀ, ਇੰਨੀ ਗਰਮੀ ਸੀ, ਇੰਨੀ ਉਹ ਚ ਪਾਵਰ ਸੀ
0: ਜੀ।
1: ਤੇ ਜੇ 4,60,000 ਚੱਲਣ ਉਹ ਤੁਸੀਂ ਇਮੈਜਿਨ ਕਰ ਲਓ, ਤੇ ਉਹ ਵੀ ਹਰ ਰੋਜ਼ ਚੱਲਣ, ਅੱਜ ਨਹੀਂ ਕੱਲੇ ਚੱਲ ਕੇ ਕੱਲ ਨੂੰ ਬੰਦ ਹੋ ਗਏ
0: ਜੀ,
1: ਕੱਲ ਨੂੰ ਫੇਰ ਤੋਂ ਫਿਰ ਸ਼ੁਰੂ, ਪਰਸੋਂ ਸਵੇਰ ਤੋਂ ਫਿਰ ਸ਼ੁਰੂ, ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਅਸੀਂ ਉਹ ਪਾ ਰਹੇ ਹਾਂ। ਤੇ ਜਿਹੜੇ ਸਾਡੇ ਸੁਣਨ ਵਾਲੇ ਨੇ, ਵੈਸੇ ਮੈਂ ਉਹ ਸ਼ੁਰੂ 'ਚ ਕਹਿਣਾ ਸੀ, ਮੈਂ ਯਾਦ ਭੁੱਲ ਗਿਆ, ਜੇ ਕਿਸੇ ਦਾ ਸਵਾਲ ਹੈ ਉਹ ਤੁਹਾਨੂੰ ਟੈਕਸ ਕਰ ਸਕਦੇ ਨੇ, ਅਸੀਂ ਇਸ ਵਾਰੀ ਆਉਣ ਵਾਲੇ ਪ੍ਰੋਗਰਾਮਾਂ 'ਚ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਹਾਨੂੰ ਸਾਡੀ ਗੱਲਬਾਤ ਚੰਗੀ ਲੱਗਦੀ ਹੈ ਤੁਸੀਂ ਰੇਡੀਓ ਹਾਂਜੀ ਨੂੰ ਜ਼ਰੂਰ ਟੈਕਸ ਕਰੋ, ਸਾਨੂੰ ਪਤਾ ਲੱਗਦਾ ਰਹਿੰਦਾ ਵੀ ਅਸੀਂ ਜੋ ਕਰ ਰਹੇ ਹਾਂ
0: ਉਹਦੇ
1: ਵਿੱਚ ਕੋਈ ਤਬਦੀਲੀ ਲਿਆਉਣੀ ਜਾਂ ਨਹੀਂ। ਹਾਂ ਹਾਂ, ਹੁਣ ਆਪਾਂ ਮਤਲਬ ਕਹਿ ਰਹੇ ਵੀ ਕਾਰਬਨ ਡਾਈਆਕਸਾਈਡ ਵੱਧ ਰਹੀ ਆ, 1800 ਈਸਵੀ ਦੇ ਵਿੱਚ ਆਪਾਂ ਮੰਨਦੇ ਹਾਂ, ਮੈਂ ਕਿਹਾ ਸੀ ਮੈਂ ਦੱਸਦਾ ਵੀ ਕਿਉਂ 1800 ਤੋਂ ਆਪਾਂ ਕਿਉਂ ਮੰਨਦੇ ਹਾਂ ਨਾ, ਕਿਉਂਕਿ 1800 ਤੱਕ ਸਾਡੀ ਹਵਾ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਦੀ ਮਿਕਦਾਰ ਸੀ ਉਹ ਤਕਰੀਬਨ ਉੱਨੀ ਚੱਲੀ ਆ ਰਹੀ ਸੀ, ਤੇ 1800 ਦੇ ਕਰੀਬ ਫਿਰ ਕੀ ਵਾਪਰਿਆ ਵੀ ਉੱਪਰ ਜਾਣ ਲੱਗੀ। ਜੇ ਤੁਹਾਨੂੰ ਯਾਦ ਹੋਵੇ ਤਾਂ ਅਸੀਂ ਉਹਨਾਂ 1800 ਉਸ 19ਵੀਂ ਸਦੀ ਦੇ ਪਹਿਲੇ ਦਹਾਕਿਆਂ 'ਚ ਉਦੋਂ ਅਸੀਂ ਸਟੀਮ ਇੰਜਣ ਬਣਾਇਆ, ਭਾਫ ਵਾਲਾ ਇੰਜਣ ਬਣਾਇਆ ਇੰਗਲੈਂਡ 'ਚ, ਤੇ ਉਹਦੇ ਨਾਲ ਕੋਲੇ ਦੀ ਪਾਵਰ ਨੂੰ ਉਹਨਾਂ ਨੇ ਕੋਲੇ ਨੂੰ ਨਾ ਉਹਦੇ ਵਿੱਚੋਂ ਪਾਵਰ ਕਰਨ ਦਾ ਜ਼ਰੀਆ ਪੈਦਾ ਕਰ ਲਿਆ, ਜਿਹਨਾਂ ਸਟੀਮ ਇੰਜਣ ਚੱਲੇ ਫਿਰ ਫੈਕਟਰੀਆਂ ਚੱਲੀਆਂ, ਤੇ ਜਦੋਂ ਕੋਲਾ ਜਲਦਾ ਤਾਂ ਕਾਰਬਨ ਡਾਈਆਕਸਾਈਡ ਨਿਕਲਦੀ ਆ, ਸੋ ਜਿਹੜੀ ਜ਼ਿਆਦਾ ਕਾਰਬਨ ਡਾਈਆਕਸਾਈਡ ਜਿਹੜੀ ਅੱਜ ਜਿਹਦਾ ਆਪਾਂ ਗੱਲ ਕਰਦੇ ਹਾਂ ਉਹ ਤਕਰੀਬਨ ਉਦੋਂ ਸ਼ੁਰੂ ਹੋਈ ਜਿੱਥੋਂ ਆਪਾਂ ਇਹਨੂੰ ਕਹਿੰਦੇ ਇੰਡਸਟਰੀਅਲ ਰੈਵੋਲੂਸ਼ਨ ਆਈ ਜਦੋਂ ਇੰਗਲੈਂਡ 'ਚ 1800 ਤੋਂ ਲੈ ਕੇ 1850 ਦੇ ਵਿੱਚ। ਅਤੇ ਬਾਈ ਜੀ ਉਦੋਂ ਸਾਡੀ ਹਵਾ ਦੇ 1 ਮਿਲੀਅਨ ਹਿੱਸਿਆਂ ਦੇ ਵਿੱਚ 280 ਹਿੱਸੇ ਕਾਰਬਨ ਡਾਈਆਕਸਾਈਡ ਹੁੰਦੀ ਸੀ 280 PPM। ਵੀ ਆਪਾਂ ਜੇ 1 ਲੱਖ 10 ਲੱਖ ਲੀਟਰ ਮਿਲੀਅਨ 'ਚ 10 ਲੱਖ ਹੁੰਦਾ ਨਾ, ਜੇ ਆਪਾਂ 10 ਲੱਖ ਲੀਟਰ ਹਵਾ ਇਕੱਠੀ ਕਰ ਲਈਏ ਉਹ ਚੋਂ 280 ਲੀਟਰ ਕਾਰਬਨ ਡਾਈਆਕਸਾਈਡ ਨਿਕਲੂਗੀ।
0: ਓਕੇ,
1: ਤੇ ਉਹ 1850 ਤੋਂ 280 ਤੋਂ ਚੱਲ ਕੇ 1850 ਤੋਂ ਪਹਿਲੇ ਕਈ ਲੱਖਾਂ ਸਾਲਾਂ ਦੀ ਉਹ ਉੱਥੇ ਖੜੀ ਸੀ, ਕਿਤੇ 2-4-5 ਉੱਪਰ ਚੱਲ ਗਈ ਥੱਲੇ ਆ ਗਈ। ਪਰ ਜਦੋਂ ਅਸੀਂ ਫਿਰ ਕੋਲਾ ਵਰਤਣਾ ਸ਼ੁਰੂ ਕਰਤਾ, ਕੋਲੇ ਨਾਲ ਫਿਰ ਗੱਡੀਆਂ ਚਲਾਈਆਂ, ਫਿਰ ਉਹਦੇ ਨਾਲ ਫੈਕਟਰੀਆਂ ਚਲਾਈਆਂ, ਖਾਸ ਕਰਕੇ ਸਾਰੀਆਂ ਫੈਕਟਰੀਆਂ ਉਦੋਂ ਬਿਜਲੀ ਕੋਲੇ ਤੋਂ ਬਣਾਈ, ਤੇ ਫਿਰ ਉਹ ਸਾਡੇ ਕਾਰਬਨ ਡਾਈਆਕਸਾਈਡ ਜਿਹੜੀ ਇਹ ਸ਼ੁਰੂ ਹੋ ਗਈ। ਤੇ ਉਹ ਜਿਹੜੀ ਕਾਰਬਨ ਡਾਈਆਕਸਾਈਡ ਦੀ ਮਿਕਦਾਰ ਸੀ 280 1850 ਦੇ ਵਿੱਚ, ਉਹ ਹੁਣ 2026 ਦੇ ਵਿੱਚ ਵੱਧ ਕੇ 427 ਹੋ ਗਈ। ਉਹ ਤਕਰੀਬਨ 50% ਵੱਧ ਗਈ। ਸੋ ਤੁਸੀਂ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਵੀ ਜਿੰਨੀ ਹੀਟ ਸਾਡੀ ਉਦੋਂ ਬਲੋਕ ਕਰਦੀ ਸੀ ਕਾਰਬਨ ਡਾਈਆਕਸਾਈਡ 1800 ਚ, ਹੁਣ ਜੇ 50% ਵੱਧ ਗਈ ਤੇ ਇੱਕ ਛੋਟਾ ਜਿਹਾ ਮਤਲਬ ਤੁੱਕਾ ਤੁਸੀਂ ਲਗਾ ਸਕਦੇ ਹੋ, ਮਤਲਬ ਹੀਟ ਵੀ 50% ਉਹਨਾਂ ਨੇ ਵਾਧੂ ਰੋਕਣੀ ਸ਼ੁਰੂ ਕਰਤੀ, ਉਹ ਲੇਅਰ ਦੀ ਥਿਕਨੈਸ ਡਬਲ ਹੋ ਗਈ। ਸੋ ਇਹ ਹੈ ਉਹਦਾ ਮਤਲਬ ਜਿਹੜੀ ਉਹਦੇ ਨੇ। ਤੇ ਤਕਰੀਬਨ ਅਸੀਂ ਕਿੰਨੀ ਕੁ ਜਿਹੜੀ ਹੁਣ ਤੱਕ 1800 ਤੋਂ ਲੈ ਕੇ ਹੁਣ ਤੱਕ ਕਿੰਨੀ ਕੁ ਅਸੀਂ ਪਾ ਚੁੱਕੇ ਹਾਂ ਟੋਟਲ ਕਾਰਬਨ ਡਾਈਆਕਸਾਈਡ, ਸਵਾਲ ਪੁੱਛਦਾ
0: ਜੀ,
1: ਉਹ ਅਸੀਂ ਪਾ ਚੁੱਕੇ ਹਾਂ 2500 ਬਿਲੀਅਨ। ਹਾਂਜੀ, ਤੇ 1 ਬਿਲੀਅਨ ਚ 100 ਕਰੋੜ ਹੁੰਦਾ। ਸੋ 2500 ਤੇ ਨਾਲ 2 ਸਿਫਰ ਹੋਰ ਲਾ ਲਓ, ਬਣ ਗਏ ਇਹ 2,50,000। ਸੋ 2,50,000 ਕਰੋੜ ਟਨ ਕਾਰਬਨ ਡਾਈਆਕਸਾਈਡ ਪਾ ਚੁੱਕੇ ਹਾਂ।
0: ਬੱਲੇ ਬੱਲੇ ਬੱਲੇ,
1: 250 ਲੱਖ ਕਰੋੜ ਇੰਨੀ ਅਸੀਂ ਉਹ ਕਾਰਬਨ ਡਾਈਆਕਸਾਈਡ ਉਦੋਂ ਦੀ ਪਾ ਚੁੱਕੇ ਹਾਂ। ਤੇ ਜੇ ਤੁਸੀਂ ਪੁੱਛੋ ਵੀ ਹਰ ਸਾਲ ਹੁਣ ਕਿੰਨੀ ਪੈ ਰਹੀ ਹੈ, ਅਸੀਂ ਤਕਰੀਬਨ 37 ਬਿਲੀਅਨ ਟਨ। ਤੇ 37 ਬਿਲੀਅਨ ਟਨ ਦਾ ਮਤਲਬ ਹੋ ਗਿਆ 3700 ਕਰੋੜ ਟਨ ਕਾਰਬਨ ਡਾਈਆਕਸਾਈਡ ਅੱਜ ਦੀ ਤਾਰੀਖ 'ਚ, ਇਹਨਾਂ ਦਿਨਾਂ 'ਚ। ਇਹ ਕਿੱਥੋਂ ਆਉਂਦੀ ਹੈ, ਮਤਲਬ ਕਿਹੜੇ ਕਿਹੜੇ ਸੋਮਿਆਂ ਤੋਂ ਆਉਂਦੀ ਹੈ ਕਿੱਥੋਂ, ਉਹ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਗੱਲ ਕਰਾਂਗੇ। ਇਹ ਮੈਂ ਥੋੜ੍ਹੇ ਉਹਦੇ ਬੇਸਿਕ ਜਿਹੜੇ ਸੀ ਚਾਹੁੰਦਾ ਸੀ ਆਪਾਂ ਡਿਸਕਸ ਕਰੀਏ। ਸੋ ਹੁਣ ਆਪਾਂ 37 ਬਿਲੀਅਨ ਟਨ ਦੇ ਕਰੀਬ ਆ ਰਹੇ ਲਗਾਤਾਰ। ਜੇ ਆਪਾਂ ਜਿੰਨੀ ਵੀ 1850 ਤੋਂ ਲੈ ਕੇ ਹੁਣ ਤੱਕ ਪਾਈ ਹੈ ਆਪਾਂ 2500 ਬਿਲੀਅਨ ਟਨ, ਜੇ ਤੁਸੀਂ ਇਹ ਪੁੱਛੋ ਵੀ ਉਹਦੇ ਕਿਹੜੇ ਮੁਲਕ ਨੇ ਸਭ ਤੋਂ ਵੱਧ ਪਾਈ ਹੈ, ਦੂਜੇ ਨੰਬਰ ਤੇ ਕੌਣ ਹੈ, ਸਭ ਤੋਂ ਵੱਧ ਉਹਦੇ ਵਿੱਚ ਕੰਟਰੀਬਿਊਸ਼ਨ ਹੈਗੀ ਅਮਰੀਕਾ ਦੀ, ਉਹਦਾ ਟੋਟਲ ਦਾ 20% ਅਮਰੀਕਾ ਨੇ ਪਾਇਆ। ਦੂਜੇ ਨੰਬਰ ਤੇ ਹੁਣ ਚਾਈਨਾ ਹੈ, ਚਾਈਨਾ ਦਾ ਤਕਰੀਬਨ 11% ਹੈ। ਤੀਜੇ ਨੰਬਰ ਤੇ ਰਸ਼ੀਆ ਹੈ, ਉਹ 7% ਦੇ ਕਰੀਬ ਹੈ। ਬ੍ਰਾਜ਼ੀਲ, ਇੰਡੀਆ ਵਗੈਰਾ ਤਾਂ ਕਿਤੇ ਆਉਂਦੇ ਹੀ ਨਹੀਂ ਨਾ ਗਲੋਬਲ 1800 ਤੋਂ, ਕਿਉਂਕਿ ਅਸੀਂ ਤਾਂ ਸਾਡੇ ਤਾਂ ਫੈਕਟਰੀਆਂ ਵਗੈਰਾ ਬਾਅਦ 'ਚ ਲੱਗਣ ਲੱਗੀਆਂ ਨਾ ਕਾਫੀ। ਤੇ ਜਿਹੜੇ ਓਦਾਂ ਇਹ ਤਾਂ ਹੋ ਗਏ ਇਕਿਮੂਲੇਟਰ ਵੀ ਟੋਟਲ 'ਚ ਕਿੰਨਾ ਪਾਇਆ, ਪਰ ਜਿਹੜੇ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਕਿਹੜੇ ਕੰਟਰੀ ਪਾ ਰਹੇ ਨੇ ਟੋਟਲ ਅਮਾਊਂਟ 'ਚ, ਕਿੰਨੇ ਟਨ ਸਭ ਤੋਂ ਵੱਧ ਪਾ ਰਹੇ ਨੇ, ਕੰਟਰੀਬਿਊਸ਼ਨ ਨਹੀਂ ਪਰ ਟੋਟਲ ਸਭ ਤੋਂ ਵੱਧ ਉਹਨਾਂ ਦਾ ਐਬਸੋਲੂਟ ਨੰਬਰ ਕਿੰਨਾ। ਸਭ ਤੋਂ ਵੱਧ ਚੀਨ ਪਾ ਰਿਹਾ ਜੀ 33%, ਜਿਹੜਾ 37 ਬਿਲੀਅਨ ਟਨ ਪਾਉਂਦੇ ਆਪਾਂ ਹਰ ਸਾਲ ਨਵੀਂ ਕਾਰਬਨ ਡਾਈਆਕਸਾਈਡ, ਉਹਦੇ ਵਿੱਚੋਂ 33% ਇਕੱਲਾ ਚੀਨ ਪਾਉਂਦਾ। ਤੇ ਅਮਰੀਕਾ ਹੈਗਾ ਦੂਜੇ ਨੰਬਰ ਤੇ, ਉਹ ਪਾਉਂਦਾ 12%, ਤੇ ਇੰਡੀਆ ਹੈਗਾ ਤੀਜੇ ਨੰਬਰ ਤੇ 8%, ਤੇ ਯੂਰਪ ਦੇ 27 ਮੁਲਕ ਪਾਣ ਕੇ ਜਿਹੜੇ ਕਿ ਏਡੇ ਵੱਡੇ ਨੇ, ਇੰਨੀ ਉਹਨਾਂ ਦੀ ਐਡਵਾਂਸਡ ਇਕੋਨਮੀਜ਼ ਨੇ, ਉਹ ਤਕਰੀਬਨ ਪਾਉਂਦੇ ਨੇ 7.5% ਦੇ ਕਰੀਬ। ਤੇ ਫਿਰ ਰਸ਼ੀਆ 5.6%, ਤੇ ਕੈਨੇਡਾ ਵਗੈਰਾ 10ਵੇਂ ਨੰਬਰ ਤੇ ਆ, ਇਹ 1% ਦੇ ਕਰੀਬ ਹੈ। ਸੋ ਇਹ ਹੈਗੀ ਪਰਸੈਂਟੇਜ ਜਿਹੜੀ ਆਪਾਂ ਹੁਣ ਪਾ ਰਹੇ ਹਾਂ ਅੱਜ ਦੇ ਦਿਨ ਚ ਪਾ
0: ਮੌਜੂਦਾ ਜੋ ਆ।
1: ਹਾਂ ਜਿਹਨੂੰ ਆਪਾਂ, ਸੋ ਜਿਹੜਾ ਸਭ ਤੋਂ ਵੱਧ ਪਾ ਰਿਹਾ ਚੀਨ ਹੈ, ਤਾਂ ਆਪਾਂ ਨਾ ਤਾਂ ਚੀਨ ਨੂੰ ਕਹਾਂਗੇ ਵੀ ਤੁਸੀਂ ਘਟਾਓ, ਦੂਜੇ ਨੰਬਰ ਤੇ ਅਮਰੀਕਾ ਆ ਉਹਨੂੰ ਕਹਾਂਗੇ ਘਟਾਓ, ਤੀਜੇ ਨੰਬਰ ਤੇ ਇੰਡੀਆ। ਆਪਾਂ ਇੰਡੀਆ ਨੂੰ ਕਦੀ ਸੋਚਦੇ ਨੀ ਵੀ ਇੰਡੀਆ ਇੰਨਾ ਵੱਡਾ ਤੇ ਇੰਨੀ ਜ਼ਿਆਦਾ ਉੱਥੇ ਇੰਡਸਟਰੀਲਾਈਜੇਸ਼ਨ ਹੋ ਰਹੀ ਆ, ਤੇ ਸਾਡੇ ਹਾਲੇ ਕੋਲੇ ਤੋਂ ਉਹਦਾ ਕਾਰਨ ਸਭ ਤੋਂ ਵੱਡਾ, ਕੱਲੇ ਸਭ ਤੋਂ ਵੱਧ ਸਾਡਾ ਬਿਜਲੀ ਕੋਲੇ ਤੋਂ ਬਣਦੀ ਹੈ ਤੇ ਬਾਕੀ ਚੀਜ਼ਾਂ ਕੋਲੇ ਨਾਲ ਚੱਲਦੀਆਂ, ਤੇ ਬਾਕੀ ਸਾਡੀਆਂ ਕਾਰਾਂ ਮੋਟਰਾਂ ਜਿਹੜੀਆਂ ਨੇ ਉਹ ਤੇਲ ਨਾਲ ਚੱਲਦੀਆਂ। ਵਿੱਚੋਂ ਸਭ ਤੋਂ ਇਹੀ ਜਿੱਥੋਂ ਕਾਰਬਨ ਡਾਈਆਕਸਾਈਡ ਉਹਦੇ ਵਿੱਚੋਂ ਨਿਕਲਦੀ ਆ।
0: ਸੋ ਵੱਧ ਤੋਂ ਵੱਧ ਪ੍ਰੋਬਲਮ ਜਿਹੜੀ ਹੈ, ਜਿੰਨਾ ਵੱਡਾ ਦੇਸ਼ ਜਿੰਨਾ ਵਿਕਸਿਤ ਉਨੀ ਵੱਧ ਪ੍ਰੋਬਲਮ, ਉਨੀ ਵੱਧ ਸਮੱਸਿਆ। ਅਤੇ ਇਹ ਹਾਲੇ ਸ਼ਾਇਦ ਫੈਕਟਰੀਆਂ ਤੋਂ ਨਿਕਲਣ ਵਾਲੀ ਜਾਂ ਫਿਰ ਉੱਦਾਂ ਆਲ ਟੂਗੈਦਰ ਜਿਹੜਾ ਉਸ ਦੇਸ਼ ਦਾ ਜੋ ਅੰਕੜਾ ਉਹਦੇ ਮੁਤਾਬਿਕ ਜਿਹੜੀਆਂ ਇੱਧਰ ਉੱਧਰ ਬੰਬ ਸੁੱਟਣੇ, ਆਪਸ ਦੇ ਵਿੱਚ ਲੜਨਾ, ਲੜਾਈਆਂ ਕਰਨੀਆਂ, ਮਿਜ਼ਾਈਲਾਂ ਚਲਾਉਣੀਆਂ, ਉਹ ਹੋ ਸਕਦਾ ਇਹਦੇ ਤੋਂ ਫਿਰ ਵੱਖਰੀ ਹੋਵੇ, ਕਿਉਂਕਿ ਉਹ ਤਾਂ ਕਿਸੇ ਦੇਸ਼ ਦੇ ਖਾਤੇ ਨਹੀਂ ਨਾ ਪੈਂਦੀ।
1: ਹਾਂ ਉਹ ਤਾਂ ਖੈਰ ਉਹ, ਪਰ ਉਹ ਇੰਨੀ ਛੋਟੀ ਆ ਵੀ ਤਾਂ ਇਹ ਤਾਂ ਜਿੱਥੇ ਤੁਸੀਂ 37 ਬਿਲੀਅਨ ਟਨ ਪਾ ਰਹੇ ਹੋ, ਅਤੇ ਜਿਹੜੀ ਇਰਾਨ ਇਰਾਕ ਦੀ ਲੜੀ ਆ ਉਹ ਤਾਂ ਇਹਦੇ ਉਹ ਤਾਂ ਉਹ ਪਾਂ ਪਾਸਕ ਵੀ ਨਹੀਂ, ਮਤਲਬ ਉਹ ਤਾਂ ਤੁਸੀਂ ਮਹਿਸੂਸ ਵੀ ਨਹੀਂ ਕਰਨੀ ਉਹਦੇ ਨਾਲ ਜੁੜੇ ਹੋਏ ਕਾਰਬਨ ਡਾਈਆਕਸਾਈਡ ਕਿੰਨੇ ਆ। ਕਿ ਇਹ ਤਾਂ ਤੁਸੀਂ ਵੇਖੋ ਜੀ, ਇੰਡੀਆ ਦੇ 220 ਮਿਲੀਅਨ ਘਰਾਂ ਦੇ ਵਿੱਚ, ਸੋ 220 ਮਿਲੀਅਨ ਹੋ ਗਿਆ 22 ਕਰੋੜ, 22 ਕਰੋੜ ਘਰਾਂ ਦੇ ਵਿੱਚ ਗੈਸ ਵਾਲੇ ਚੁੱਲ੍ਹੇ ਆ। ਤੇ ਜੇ ਤੁਸੀਂ ਮੰਨ ਲਓ ਵੀ ਉਹ ਮਹੀਨੇ ਚ ਇੱਕ ਸਿਲੰਡਰ ਵੀ ਲਾਉਂਦੇ ਆ, ਉਹ 22 ਕਰੋੜ ਸਿਲੰਡਰ ਮਹੀਨੇ ਦੇ ਲੱਗ ਰਹੇ ਨੇ, ਤੇ ਇੱਕ ਸਿਲੰਡਰ ਦੇ ਵਿੱਚੋਂ 45 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਨਿਕਲਦੀ ਆ।
0: ਬੱਲੇ ਬੱਲੇ, ਸਪੈਸ਼ਲੀ ਉਸ ਘਰ ਦੇ ਵਿੱਚ ਹੀ ਨਿਕਲਦੀ ਆ ਕਿ ਉਹ ਘਰ ਦੇ ਜੀਆਂ ਤੇ ਵੀ ਅਸਰ ਕਰਦੀ ਆ,
1: ਜਿਹੜੀ ਕਿਤੇ ਨਹੀਂ ਜਾਂਦੀ। ਇੱਕ ਸਾਨੂੰ ਇਹ ਹੋਰ ਭੁਲੇਖਾ ਹੁੰਦਾ, ਕਿਉਂਕਿ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਜਦੋਂ ਨਿਕਲੀ ਤੁਹਾਡੀ ਕਾਰ ਦੇ ਵਿੱਚੋਂ ਘਰੋਂ, ਤੋ ਮਿੰਟ ਚ ਹਵਾ ਚ ਜਾ ਕੇ ਉੱਪਰ ਚੜ ਜਾਂਦੀ, ਤੁਹਾਡੇ ਨੱਕ ਨੂੰ ਉਹਦੀ ਉਹਦਾ ਮੁਸ਼ਕ ਨਹੀਂ ਆਉਂਦਾ, ਤੁਹਾਨੂੰ ਦਿਖਦੀ ਤਾਂ ਖੈਰ ਹੈ ਹੀ ਨਹੀਂ ਉਹ। ਤੇ ਮਨੁੱਖੀ ਮਨ ਸੋਚਦਾ ਵੀ ਉਹ ਚਲ ਗਈ ਤਾਂ ਪਤਾ ਨੀ ਕਿੱਥੇ ਚਲ ਗਈ, ਉਹ ਤਾਂ ਬਾਹਰ ਨਿਕਲ ਗਈ, ਹੁਣ ਹੌਲੀ ਹੌਲੀ ਉੱਪਰ ਚਲ ਗਈ, ਉੱਪਰੋਂ ਜਾ ਕੇ ਪਲਾਟ ਚ ਚਲ ਜਾਏਗੀ, ਬਾਹਰ ਮੰਗਲ ਤਾਰੇ ਤੱਕ ਪਹੁੰਚ ਜਾਏਗੀ। ਨਾ, ਜਿੰਨੀ ਵੀ ਕਾਰਬਨ ਡਾਈਆਕਸਾਈਡ ਹੈ ਉਹ ਅਸੀਂ ਉਹ ਜਿੰਨੀ ਵੀ ਅਸੀਂ ਜਦੋਂ ਦੀ ਧਰਤੀ ਬਣੀ ਹੈ ਉਹ ਕਿਤੇ ਨੀ ਗਈ, ਉਹ ਸਾਡੇ ਵਾਤਾਵਰਨ ਚ ਆ।
0: ਅੱਛਾ, ਇੱਥੇ ਟ੍ਰੈਪ ਹੋਈ ਹੋ,
1: ਇੱਥੇ ਹੁੰਦੀ ਆ, ਕਿਉਂਕਿ ਸਾਡੇ ਗ੍ਰੈਵਿਟੀ ਆ ਨਾ, ਗ੍ਰੈਵਿਟੀ ਉਹਨੂੰ ਖਿੱਚ ਕੇ ਰੱਖਦੀ ਆ। ਇਨਫੈਕਟ ਜੇ ਉਹ ਗ੍ਰੈਵਿਟੀ ਨਾ ਹੋਵੇ, ਉਹ ਲੇਅਰ ਨਾ ਹੋਵੇ, ਤਾਂ ਅਸੀਂ ਮਰ ਜਾਂਗੇ, ਮਨੁੱਖ ਜਿਉ ਨਹੀਂ ਸਕਦਾ। ਤੇ ਸਾਡੀ ਜਿਹੜੀ ਧਰਤੀ ਹਵਾ ਦੀ ਲੇਅਰ ਹੈ, ਗਿਲਾਫ਼ ਹੈ, ਲਿਹਾਫ਼ ਹੈ ਜਿਹੜਾ ਚੜਿਆ ਹੋਇਆ ਰਜਾਈ ਵਾਂਗੂ, ਉਹ ਵੀ ਸਾਨੂੰ ਬਚਾ ਕੇ ਰੱਖਦਾ।
0: ਓਜ਼ੋਨ ਲੇਅਰ ਜਿਹਨੂੰ ਕਹਿ ਦਿੰਦੇ ਆਪਾਂ,
1: ਨਹੀਂ ਓਜ਼ੋਨ ਲੇਅਰ ਵੱਖਰੀ ਆ, ਓਜ਼ੋਨ ਜਿਹੜੀ ਸੀ ਓਜ਼ੋਨ ਦੀ ਸੀਗੀ,
0: ਇਹ ਸਿਰਫ ਗੈਸਾਂ ਦੀ ਜਿਹੜੀ ਜਮ੍ਹਾਂ ਹੋਈਆਂ
1: ਨੇ, ਉਹ ਵੀ ਇੱਕ ਬਿਲਕੁਲ ਉਹ ਵੀ ਇੱਕ ਗੈਸ ਹੈ, ਉਹ ਵੀ ਸਾਡੇ ਵਾਤਾਵਰਨ ਚ ਹੈ, ਉਹ ਇੱਕ ਖਾਸ ਤਰ੍ਹਾਂ ਦਾ ਰੋਲ ਪਲੇ ਕਰਦੀ ਆ। ਤੇ ਪਰ ਇਹ ਹੈਗੀ ਕਾਰਬਨ ਡਾਈਆਕਸਾਈਡ, ਇਹ ਜਿਹੜੀ ਮਤਲਬ ਬੜੀਆਂ ਗੈਸਾਂ ਨੇ ਸਾਡੇ ਵਾਤਾਵਰਨ ਚ, ਤੇ ਇਹ ਜਿਹੜੀ ਹੈ ਇਹ ਆਪਣਾ ਰੋਲ ਕਰਦੀ ਹੈ ਜਿਹਦੀ ਜ਼ਰੂਰਤ ਹੈ, ਕਿਉਂਕਿ ਉਹ ਸਾਨੂੰ ਪ੍ਰੋਟੈਕਟ ਵੀ ਕਰਦੀ ਆ। ਪਰ ਜਦੋਂ ਉਹਦੀ ਮਿਕਦਾਰ ਇੱਕ ਵੱਧ ਜਾਂਦੀ ਹੈ, ਤਾਂ ਫਿਰ ਉਹਦੇ ਨਾਲ ਜਿਹੜੀ ਸਾਡੇ ਹੀਟ ਟ੍ਰੈਪ ਹੋ ਰਹੀ ਆ।
0: ਸੋ ਚਾਹੀਦੀ, ਦੇਖੋ ਸੋ ਚਾਹੀਦੀ ਸਾਨੂੰ ਇਹ ਹੈਗੀ ਆ, ਪਰ ਇਹ ਆ ਵੀ ਉਹਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਆ।
1: ਬਿਲਕੁਲ ਬਿਲਕੁਲ, ਜਿਵੇਂ ਮੈਂ ਦੱਸਿਆ ਵੀ 1850 ਚ ਉਹਦੀ ਮਾਤਰਾ ਸੀਗੀ 280, ਤੇ ਹੁਣ ਵੱਧ ਗਈ ਹੋ ਗਈ 420। ਸੋ ਜੇ 280 ਤੇ ਚੱਲਦੀ ਰਹਿੰਦੀ ਤਾਂ ਬੜੀ ਵਧੀਆ ਗੱਲ ਹੈ, ਜ਼ੀਰੋ ਨਹੀਂ ਸੀ ਉਦੋਂ ਵੀ, ਜੇ ਜ਼ੀਰੋ ਹੋ ਜਾਏ ਫਿਰ ਤਾਂ ਅਸੀਂ ਮਾਰੇ ਜਾਵਾਂਗੇ
0: ਉੱਥੇ ਕਿ ਜੇ ਮੇਨਟੇਨ ਰਵੇ,
1: ਫਿਰ ਤਾਂ ਸਾਡੀ ਮਤਲਬ ਧਰਤੀ ਠੰਡੀ ਹੋ ਜਾਏਗੀ, ਸਾਨੂੰ ਉਹ ਹੀਟ ਨੂੰ ਟਰੈਪ ਨਹੀਂ ਕਰ ਸਕੇਗਾ। ਸੋ ਸਾਨੂੰ ਉਹ ਹੀਟ ਟਰੈਪ ਕਰਨੀ ਚਾਹੀਦੀ ਆ, ਪਰ ਸਾਨੂੰ ਉਹ ਹੀਟ ਟਰੈਪ ਉਨੀ ਕਰਨੀ ਚਾਹੀਦੀ ਜਿੰਨੀ ਸਾਨੂੰ ਲੋੜ ਹੈ, ਜਿਹਦੇ ਨਾਲ ਸਾਡਾ ਸੰਤੁਲਨ ਬਣਿਆ ਹੋਇਆ।
0: ਸੋ ਇਹ ਜਿਹੜੀ ਤਰੱਕੀ ਆ ਜਿਹਦੇ ਵਿੱਚ ਆਪਾਂ ਫੈਕਟਰੀਆਂ ਲਾਈਆਂ, ਵੱਡੇ ਵੱਡੇ ਕਾਰਖਾਨੇ ਲਾਏ, ਜਾਂ ਫਿਰ ਗੱਡੀਆਂ ਚੱਲ ਰਹੀਆਂ ਨੇ, ਟ੍ਰੇਨਾਂ ਚੱਲ ਰਹੀਆਂ ਨੇ, ਜਿੰਨੇ ਵੀ ਮਤਲਬ ਵੱਡੇ ਸੋਰਸ ਨੇ ਜਿਹੜੇ ਇਸ ਪਾਸੇ ਵੱਡਾ ਯੋਗਦਾਨ ਪਾ ਰਹੇ ਨੇ, ਇੱਕ ਪਾਸੇ ਤਰੱਕੀ ਆ, ਆਪਣਾ ਜੀਵਨ ਆ ਮਨੁੱਖ ਨੇ ਆਸਾਨ ਕੀਤਾ ਵਾ, ਹੋਰ ਬੜੀਆਂ ਪਲਾਂਘਾਂ ਪੁੱਟੀਆਂ ਅਤੇ ਆਪਾਂ ਸ਼ਾਬਾਸ਼ੀ ਵੀ ਦਿੱਤੀ ਇੱਕ ਦੂਸਰੇ ਨੂੰ ਆਪਣੀ ਸਮਝ ਨੂੰ, ਅਤੇ ਉੱਥੇ ਫਿਰ ਫਾਇਦਾ ਵੱਧ ਹੋਇਆ ਕਿ ਨੁਕਸਾਨ ਵੱਧ ਹੋਇਆ? ਅਤੇ ਜੇ ਆਪਾਂ ਜਦੋਂ ਹੁਣ ਮੇਰਾ ਕੁਐਸਚਨ ਤਾਂ ਹੈ ਕਿ ਜਦੋਂ ਆਪਾਂ ਕਈ ਵਾਰੀ ਡਾਕਟਰ ਕੋਲ ਜਾਂਦੇ ਹਾਂ ਅਤੇ ਉਹ ਕਹਿ ਦਿੰਦਾ ਵੀ ਆਹ ਮੰਨ ਲਓ ਐਂਟੀਬਾਇਓਟਿਕ ਤੁਸੀਂ ਖਾ ਲਓ, ਅਤੇ ਆਪਾਂ ਕਹਿੰਦੇ ਹਾਂ ਵੀ ਯਾਰ ਇਹਦਾ ਡਾਕਟਰ ਸਾਹਿਬ ਨੁਕਸਾਨ ਕਹਿੰਦੇ ਸਰੀਰ ਨੂੰ ਹੁੰਦਾ, ਅਤੇ ਉਹ ਕਹਿੰਦੇ ਵੀ ਨੁਕਸਾਨ ਜਿਹੜਾ ਉੱਦਾਂ ਹੋ ਰਿਹਾ ਵਾ ਉਹ ਜ਼ਿਆਦਾ ਹੋ ਰਿਹਾ ਵਾ, ਇਹਦੇ ਕਰਕੇ ਜਿਹੜਾ ਜੇ ਨੁਕਸਾਨ ਹੋਣਾ ਉਹ ਘੱਟ ਹੋਣਾ, ਅਤੇ ਕੁੱਲ ਮਿਲਾ ਕੇ ਫਾਇਦਾ ਤੈਨੂੰ ਵੱਧ ਹੋਣਾ ਅਤੇ ਨੁਕਸਾਨ ਤੇਰਾ ਘੱਟ ਹੋਣਾ, ਇਸ ਸਿਨੈਰੀਓ ਦੇ ਵਿੱਚ ਫਾਇਦਾ ਵੱਧ ਕਿ ਨੁਕਸਾਨ ਵੱਧ? ਇਹ ਨਹੀਂ ਕਦੀ ਕਿਸੇ ਨੇ ਕੀਤਾ ਐਨਾਲਿਸਿਸ?
1: ਬਾਈ ਜੀ, ਇਹ ਏਡਾ ਵੱਡਾ ਤੇ ਵਧੀਆ ਟੌਪਿਕ ਹੈ, ਆਪਾਂ ਪੂਰਾ ਇਹਦੇ ਤੇ ਇੱਕ ਐਪੀਸੋਡ ਲਾਵਾਂਗੇ। ਤੇ ਦਰਅਸਲ ਗੱਲ ਮੁੜ ਕੇ ਇੱਥੇ ਆਣੀ ਹੈ ਵੀ ਜਿਹਨੀ ਗੱਲ ਨੂੰ ਅਸੀਂ ਤਰੱਕੀ ਕਹਿੰਦੇ ਹਾਂ, ਕੀ ਉਹ ਤਰੱਕੀ ਹੈ ਜਾਂ ਉਹ ਬਰਬਾਦੀ ਹੈ?
0: ਉਹ ਸੋ ਜਾ ਤੇ ਆਪਾਂ ਉਧਰ ਨੂੰ ਰਹੇ,
1: ਮਤਲਬ ਜੀ ਬਿਲਕੁਲ। ਮੈਂ ਮੇਰੀਆਂ 2 ਡਿਗਰੀ ਇੰਜੀਨੀਅਰਿੰਗ ਦੀਆਂ ਨੇ, ਸੋ ਮੈਂ ਸਾਇੰਸ ਦਾ ਬੰਦਾ, ਮੈਨੂੰ ਸਾਇੰਸ ਬੜੀ ਚੰਗੀ ਲੱਗਦੀ ਹੈ, ਸਾਰਾ ਕੁਛ ਕਿਵੇਂ ਲਾਈਟ ਚੱਲਦੀ, ਫਿਜ਼ਿਕਸ ਕੀ ਹੈ, ਤੁਹਾਨੂੰ ਬੜਾ ਨਸ਼ਾ ਆਉਂਦਾ ਜਦੋਂ ਤੁਸੀਂ ਕਾਲਜ ਪੜ੍ਹ ਕੇ ਸਾਰਾ ਸਿੱਖਦੇ ਹੋ। ਸੋ ਜਦੋਂ ਮੈਂ ਕਾਲਜ ਪੜ੍ਹਦਾ ਸੀ, ਤੁਸੀਂ ਵੀ ਪੜ੍ਹਦੇ ਹੋਗੇ, ਫਿਰ ਆਪਾਂ ਪੜ੍ਹਦੇ ਵੀ ਸਟੀਮ ਇੰਜਨ ਕਿੱਥੇ ਬਣਿਆ, ਨਿਊਟਨ ਕਿੱਥੇ ਰਹਿੰਦਾ ਸੀ, ਆਈਨਸਟਾਈਨ ਕਿੱਥੋਂ ਸੀ, ਉਹ ਸਾਰੇ ਯੂਰਪ ਦੇ ਸੀ, ਤਾਂ ਆਪਣੇ ਇੰਡੀਆ ਵਗੈਰਾ ਵਾਲਾ ਕੋਈ ਨਹੀਂ ਸੀ ਉਹਨਾਂ 'ਚ। ਸੋ ਜਦੋਂ ਤੱਕ ਤੁਸੀਂ ਕਾਲਜ ਖਤਮ ਕਰਦੇ ਸੀ ਨਾ, ਤੁਹਾਨੂੰ ਇੱਕ ਅਹਿਸਾਸ ਜਿਹਾ ਹੁੰਦਾ ਸੀ ਵੀ ਅਸਲੀ ਸੱਭਿਅਤਾ ਤਾਂ ਉੱਥੇ ਆ, ਕਿਤੇ ਯੂਰਪ ਵੱਲ ਹੈ, ਵੀ ਅਸੀਂ ਤਾਂ ਐਵੇਂ ਇੱਥੇ ਤੁਰੇ ਫਿਰਦੇ ਹਾਂ, ਫਾਲਤੂ ਜਿਹਾ ਜੀ ਘੁੰਮਦੇ ਫਿਰਦੇ, ਗੁਆਚੇ ਹੋਏ, ਸਾਡੇ ਤਾਂ ਪੱਲੇ ਕੁਛ ਨਹੀਂ ਹੈ। ਬਈ ਉਹ ਅਸਲੀ ਜਿਹੜੀ ਗਿੱਦੜ ਸਿੰਘੀ ਆ ਉਹਨਾਂ ਲੋਕਾਂ ਕੋਲ ਹੈ, ਜਿਹਨਾਂ ਨੇ ਸਟੀਮ ਇੰਜਨ ਬਣਾ ਲਏ, ਰਾਕਟ ਬਣਾ ਲਏ, ਚੰਦ ਤੇ ਪਹੁੰਚ ਗਏ, ਹਨਾ
0: ਜੀ।
1: ਤੇ ਹੁਣ ਉਹੀ ਸਾਇੰਸ ਜਿਹੜੀ ਕਿ ਸਾਨੂੰ ਪੜ੍ਹਾਈ ਜਾਂਦੀ ਸੀ ਜਾਂ ਸਾਨੂੰ ਲੱਗਦੀ ਸੀ ਬਈ ਉਹ ਤਰੱਕੀ ਹੈ, ਉਹ ਬਿਲਕੁਲ ਉੱਨਤੀ ਹੈ, ਹੁਣ ਸਾਨੂੰ ਇਹ ਅਹਿਸਾਸ ਹੋਣ ਲੱਗ ਗਿਆ ਬਈ ਉਹ ਸਾਡੀ ਉੱਨਤੀ ਦਾ ਸਿਖਰ ਨਹੀਂ ਸੀ, ਉਹ ਸਾਡੀ ਬਰਬਾਦੀ
0: ਦਾ ਸਿਖਰ ਸੀ। ਸੋ ਪੁੱਠੇ ਪਾਸੇ ਦਿਮਾਗ ਚੱਲੇ,
1: ਕਿਹੋ ਜਿਹੀ ਉੱਨਤੀ ਹੋਏਗੀ, ਉਹ ਤਰੱਕੀ ਕਿਹੋ ਜਿਹੀ ਤਰੱਕੀ ਹੋਏਗੀ ਜਿਹਦੇ ਨਾਲ ਤੁਹਾਡੀ ਧਰਤੀ ਪੂਰੀ ਦੀ ਪੂਰੀ ਖਾਤਮੇ ਦੇ ਕੰਡੇ ਤੇ ਪਹੁੰਚ ਜਾਵੇ।
0: ਰਹੋਗੇ ਕਿੱਥੇ ਤੁਸੀਂ, ਗੱਲ ਤੇ ਆ,
1: ਧਰਤੀ ਤੋਂ ਬਿਨਾਂ ਤਾਂ ਕੁਛ ਵੀ ਨਹੀਂ, ਸਾਡਾ ਕੋਈ ਧਰਮ ਨਹੀਂ, ਸਾਡੀ ਜਾਇਦਾਦਾਂ ਦਾ ਕੋਈ ਮਤਲਬ ਨਹੀਂ, ਉਹਦਾ ਕੋਈ ਮਨ ਹੀ ਨਹੀਂ, ਸਾਡੇ ਧਰਮ ਦਾ ਕੋਈ ਨਹੀਂ, ਸਾਡੇ ਫਲਸਫੇ ਦਾ ਕੋਈ ਨਹੀਂ, ਮਨੁੱਖ ਖਤਮ ਹੋ ਜਾਏਗਾ, ਮਨੁੱਖ ਹੀ ਨਹੀਂ ਪੂਰਾ ਜੀਵਨ ਖਤਮ ਹੋ ਸਕਦਾ, ਇਹ ਰੀਅਲ ਪੋਸੀਬਿਲਿਟੀ ਹੈ। ਆਪਾਂ ਅਗਲੇ ਜੇ ਅਗਲਾ ਐਪੀਸੋਡ ਇਹ ਸੀਗਾ ਵੀ ਇਹ ਹੈ ਤੇ ਵੀ ਆਪਾਂ ਇਹ ਕਰਾਂਗੇ ਉਹਦੇ ਵਿੱਚ ਵੀ ਇਹ ਇੱਕਦਮ ਕੀ ਰੌਲਾ ਪੈਣ ਲੱਗ ਪਿਆ ਵੀ ਜੇ 1800 ਜਦ ਚੱਲ ਰਹੀ ਸੀ ਤੇ ਆ ਹੁਣ ਪਿਛਲੇ ਦਸਾਂ ਸਾਲਾਂ 'ਚ ਹੀ ਹੈ। ਜਦੋਂ ਮੈਂ ਕਾਲਜ ਪੜ੍ਹਦਾ ਸੀ 1980 ਦੇ ਵਿੱਚ, ਮੈਂ ਗਲੋਬਲ ਵਾਰਮਿੰਗ ਦਾ ਨਾ ਹੀ ਨਹੀਂ ਸੀ ਸੁਣਿਆ, ਕਲਾਈਮੇਟ ਚੇਂਜ ਦਾ ਨਾ ਹੀ ਨਹੀਂ,
0: ਮਤਲਬ ਵੀ ਕੋਈ ਨਹੀਂ।
1: ਸੋ ਵੀ ਇਹ ਹਾਂ ਹੁਣ ਇਹ ਆਫਤ ਇਕੱਠੀ ਕਿੱਥੋਂ ਆ ਗਈ ਵੀ ਜੇ ਇੰਨੀ ਪੁਰਾਣੀ ਸੀ, ਆਪਾਂ ਅਗਲੇ 'ਚ ਕਰਾਂਗੇ। ਪਰ ਜਿਹੜਾ ਤੁਹਾਡਾ ਸਵਾਲ ਸੀ, ਮੈਂ ਉਹਦਾ ਜਵਾਬ ਆਪਾਂ ਇਹਦੇ ਬਾਰੇ ਵੀ ਕਰਾਂਗੇ ਵੀ ਸਾਨੂੰ ਇਹੀ ਸੋਚਣ ਦੀ ਲੋੜ ਹੈ ਵੀ ਤਰੱਕੀ ਹੈ ਕੀ, ਜੀਵਨ ਹੈ ਕੀ, ਜ਼ਿੰਦਗੀ ਹੈ ਕੀ ਮੇਰਾ ਜੂਣਾ ਇਹੀ ਹੈ ਕਿ ਮੈਂ ਵੱਡੀ ਕਾਰ, ਵੱਡਾ ਘਰ, ਮਹਿੰਗੇ ਕੱਪੜੇ ਲਵਾਂ, ਤੇ ਜਾਂ ਕੋਈ ਜ਼ਿੰਦਗੀ ਕਿਸੇ ਹੋਰ ਚੀਜ਼ ਨੂੰ ਕਹਿੰਦੇ ਆ। ਕਿਉਂਕਿ ਜੇ ਅਸੀਂ ਕਹਾਂਗੇ ਵੱਡਾ ਘਰ, ਵੱਡੀ ਕਾਰ ਤੇ ਵੱਡੇ ਪੈਸੇ ਬੈਂਕ ਅਕਾਊਂਟ ਤੇ ਵੱਡੇ ਖਾਣੇ ਖਾਣ ਨਾਲ ਬਣਦਾ ਬੰਦਾ, ਫਿਰ ਤਾਂ ਮਤਲਬ ਬਾਬੇ ਨਾਨਕ ਦੀ ਤਾਂ ਕੋਈ ਜ਼ਿੰਦਗੀ ਨਹੀਂ ਸੀ ਨਾ, ਉਦੋਂ ਤਾਂ ਕੁਛ ਵੀ ਨਹੀਂ ਸੀ। ਇਹ ਬੜੇ ਫੰਡਾਮੈਂਟਲ ਸਵਾਲ ਨੇ, ਸਾਨੂੰ ਇਹਨਾਂ ਦੇ ਬਾਰੇ ਗੌਰ ਕਰਨਾ ਪੈਣਾ, ਅਸੀਂ ਇਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ
0: ਅੱਜ ਨਹੀਂ ਤੇ ਕੱਲ ਕਰਨਾ
1: ਜਦੋਂ ਅਸੀਂ ਹੋਵਾਂਗੇ। ਹਾਂ ਬਿਲਕੁਲ, ਅਸੀਂ ਇਹਨਾਂ ਤੋਂ ਡਰਦੇ ਹਾਂ, ਅਸੀਂ ਸਾਨੂੰ ਇਹਨਾਂ ਦੇ ਸਕੂਲਾਂ ਵਾਲੇ ਸਾਨੂੰ ਨਹੀਂ ਸਿਖਾਉਂਦੇ, ਸਾਡੇ ਮਾਂ ਪਿਓ ਇਹਨੂੰ ਨਹੀਂ ਸਿਖਾਉਂਦੇ, ਸਾਡਾ ਪੂਰਾ ਜਿਹੜਾ ਦਾਰੋ ਮਦਾਰ ਹੈ, ਸਿਲਸਿਲਾ ਹੈ, ਸਰਕਾਰਾਂ ਨੇ ਉਹ ਇਹਨੂੰ ਨਹੀਂ ਸਿਖਾਉਂਦੀਆਂ। ਪਰ ਸਾਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ, ਕਿਉਂਕਿ ਇਹ ਆਪਣਾ ਨਿੱਜੀ ਫੈਸਲਾ ਹੈ ਤੇ ਸਾਨੂੰ, ਪਰ ਇੱਕ ਕੁਝ ਸਾਡੀਆਂ ਕੋਲੈਕਟਿਵ ਵੈਲਿਊਜ਼ ਨੇ, ਸਾਡੀ ਸਮਾਜਿਕ ਵੈਲਿਊਜ਼ ਨੇ, ਕਿਦਰਾਂ ਜਿਹਨੂੰ ਆਪਾਂ ਕਦਰਾਂ ਕੀਮਤਾਂ ਕਹਿੰਦੇ ਹਾਂ, ਤਹਿਜ਼ੀਬ ਕਹਿੰਦੇ ਹਾਂ। ਸੋ ਇਹ ਜਿਹੜੀ ਹੈ ਇਹ ਬੜੀ ਲਾਈਵਲੀ ਡਿਸਕਸ਼ਨ ਹੈ, ਆਪਾਂ ਕਿਸੇ ਦਿਨ ਕਰਾਂਗੇ ਸਗੋਂ ਤੇ। ਪਰ ਇਹ ਜਿਹੜਾ ਵੀ ਇਹ ਮੈਂ ਚਾਹੁੰਦਾ ਸੀ ਕਿ ਆਪਾਂ ਪੂਰਾ ਇੱਕ ਵਾਰੀ ਬੈਕਗਰਾਊਂਡ ਡਿਸਕਸ ਕਰ ਲਈਏ ਵੀ ਇਹ ਹੈ ਕੀ ਚੀਜ਼ ਆ, ਕਿਉਂਕਿ ਆਮ ਤੌਰ 'ਤੇ ਜਿਹੜਾ ਬੰਦਾ ਉਹ ਜਦੋਂ ਖਬਰਾਂ ਸੁਣਦਾ ਜਾਂ ਪੜ੍ਹਦਾ ਉਹ 'ਚ ਕਈ ਤਰ੍ਹਾਂ ਦੇ ਸ਼ਬਦ ਆਉਂਦੇ ਆ, ਕਈ ਤਰ੍ਹਾਂ ਦੇ ਅੰਕੜੇ ਆਉਂਦੇ ਆ, ਤੇ ਉਹ ਫਿਰ ਥੋੜੀ ਦੇਰ ਬਾਅਦ ਨਾ ਉਹ ਬੰਦਾ ਟਿਊਨ ਆਊਟ ਹੋ ਜਾਂਦਾ, ਆਹ ਕੀ ਕਹੀ ਜਾਂਦੇ, ਗਿਰੀ ਰਹੋ, ਮੈਨੂੰ ਕੀ ਪਤਾ ਕੀ ਹੈ ਨਾ, ਉਹ ਖਬਰ ਨੂੰ ਸਕਿਪ ਕਰ ਦਿੰਦਾ। ਸੋ ਇਸ ਲਈ ਮੈਂ ਚਾਹੁੰਦਾ ਸੀ ਕਿ ਆਪਾਂ ਨੂੰ ਨਾ ਬੇਸਿਕ ਕਵਰ ਕਰ ਲਈਏ।
0: ਹਾਂਜੀ, ਬੇਸ ਤੋਂ ਉਹ ਚੀਜ਼ ਜਿਹੜੀ ਆ ਉਹ ਸਮਝ ਆਵੇ, ਨਹੀਂ ਬੜਾ ਕੁਛ ਨਵਾਂ ਨਵੇਂ ਸਿਰਿਓਂ ਪਤਾ ਲੱਗਾ। ਸੋ ਬਹੁਤ ਵਧੀਆ, ਇਹ ਚੀਜ਼ ਜਿਹੜੀ ਅੱਗੇ ਸਮਝਣ ਦੇ ਵਿੱਚ ਸਾਨੂੰ ਵੀ ਆਸਾਨੀ ਰਹੂਗੀ। ਬਹੁਤ ਧੰਨਵਾਦ ਬਾਈ ਤੁਹਾਡਾ ਸਮਾਂ ਦੇਣ ਦੇ ਲਈ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਦੇ ਦਿਨ ਤੁਹਾਡੇ ਕੋਲ ਜਾਣਨ ਨੂੰ ਮਿਲੀਆਂ।
1: ਹਾਂਜੀ, ਬਹੁਤ ਬਹੁਤ ਧੰਨਵਾਦ ਬਾਈ ਜੀ, ਤੇ ਮੈਂ ਸੁਣਨ ਵਾਲਿਆਂ ਨੂੰ ਕਹਾਂਗਾ ਵੀ ਤੁਸੀਂ ਸਾਨੂੰ ਆਪਣੇ ਕਮੈਂਟ ਦਿਓ ਜੇ ਕੀ ਚੰਗਾ ਲੱਗਦਾ ਕੀ ਨਹੀਂ ਮਾੜਾ ਲੱਗਦਾ, ਤੁਸੀਂ ਰੇਡੀਓ ਹਾਂਜੀ ਨਾਲ ਕੰਟੈਕਟ ਕਰੋ। ਇਹ ਹਰੇਕ ਸਾਡੀ ਜਿਹੜੀ ਟਾਕ ਹੈ ਇਹਦਾ ਪੋਡਕਾਸਟ ਬਣਾ ਕੇ ਸ਼ੇਅਰ ਕਰਦੇ ਨੇ ਆਪਣੀ ਫੇਸਬੁੱਕ 'ਤੇ, ਅਤੇ ਤੁਸੀਂ ਉਹਨੂੰ ਸ਼ੇਅਰ ਕਰੋ, ਵੇਖੋ। ਅਤੇ ਮੇਰਾ ਨਾਂ ਹਰਮਿੰਦਰ ਢਿੱਲੋਂ, ਮੇਰਾ ਵੀ ਸੋਸ਼ਲ ਮੀਡੀਆ ਤੁਸੀਂ ਟਿਕਟੋਕ 'ਤੇ ਅਤੇ ਇੰਸਟਾਗ੍ਰਾਮ 'ਤੇ ਅਤੇ ਫੇਸਬੁੱਕ 'ਤੇ ਮੇਰਾ ਸਾਰਾ ਜੀ ਬਾਈ ਜੀ ਰੋਟੀ ਕਮਾਉਣਾ ਮੈਂ ਆਪਣੀ ਲਾਅ 'ਚੋਂ, ਪ੍ਰੈਕਟਿਸ 'ਚੋਂ। ਬਾਕੀ ਮੇਰੇ ਸਾਰੇ ਜਿਹੜੇ ਮੂਵਮੈਂਟਸ ਨੇ ਉਹ ਹੁਣ ਇਸੇ ਟੋਪਿਕ 'ਤੇ ਲੱਗੇ ਨੇ, ਮੈਂ ਸੋਸ਼ਲ ਮੀਡੀਆ ਸਾਰਾ ਇਸੇ 'ਤੇ ਹੀ ਹੈ
0: ਜੀ। ਸੋ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਲਈ,
1: ਬਹੁਤ ਬਹੁਤ ਧੰਨਵਾਦ।
0: ਸੋ ਦੱਸੋ, ਸਨ ਹਰਮਿੰਦਰ ਢਿੱਲੋਂ ਜੀ ਕੈਨੇਡਾ ਤੋਂ ਉਚੇਚੇ ਤੌਰ ਦੇ ਉੱਤੇ ਸਾਡੇ ਨਾਲ ਸਾਂਝ ਪਾਉਂਦੇ ਨੇ, ਅਤੇ ਵੱਡੀ ਗੱਲ ਇਹ ਕਿ ਸਾਨੂੰ ਇਹ ਜਿਹੜੀਆਂ ਚੀਜ਼ਾਂ ਸਾਡੇ ਸਮਝ ਤੋਂ ਬਾਹਰ ਨੇ ਬੜੀ ਆਸਾਨੀ ਦੇ ਨਾਲ ਸਾਡੀ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਦੱਸ ਦਿੰਦੇ ਨੇ। ਸੋ ਇਹ ਵਡਮੁੱਲੀ ਸੇਵਾ ਇਸ ਟਾਈਮ ਦੇ ਉੱਤੇ ਕਰ ਰਹੇ ਨੇ ਅਤੇ ਤੁਸੀਂ ਜੇ ਵਧੀਆ ਲੱਗਦੀ ਜਾਣਕਾਰੀ ਤਾਂ ਗਾਂ ਦੀ ਗਾਂ ਜ਼ਰੂਰ ਸ਼ੇਅਰ ਕਰਿਆ ਕਰੋ, ਵੱਧ ਤੋਂ ਵੱਧ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਜ਼ਰੂਰ ਸੁਣ ਲਿਆ ਕਰੋ। ਜੇ ਕੋਈ ਪਿਛਲਾ ਅੰਕ ਮਿਸ ਕੀਤਾ ਜਾਂ ਫਿਰ ਹੋਰ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਮੈਸੇਜ ਤੁਸੀਂ ਸਾਡੇ ਤੱਕ ਭੇਜ ਦਿਆ ਕਰੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਆਪਣੇ ਵਾਤਾਵਰਣ ਦਾ ਖਿਆਲ ਰੱਖੋ, ਆਪਣਾ ਵਰਦਾ ਬਣਦਾ ਫਰਜ਼ ਇਸ ਸੰਬੰਧੀ ਨਿਭਾਉਂਦੇ ਰਹੋ। ਰੇਡੀਓ ਹਾਂਜੀ 1674।
2: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾ।
3: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
4: ਦੇਖੋ ਸੱਚ ਬਤਾ ਦੋ।
5: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
3: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
8: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
9: ਸੂਰਜ ਦੇਵਤਾ
8: ਕੀ ਮਤਲਬ?
9: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
1: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
2: Authorized by the Victorian Government, Melbourne.
0: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਔਰ ਵਿਜ਼ਿਟ uvfinancial.com.au।
4: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 10 ਤਰੀਕ ਹੈ, ਜੂਨ ਦਾ ਮਹੀਨਾ ਵੀ 26 ਬੁੱਧਵਾਰ ਦਾ ਦਿਨ ਆ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਸ਼ੁਰੂਆਤ ਕਰਦੇ ਹਾਂ। ਇਸ ਟਾਈਮ ਦੇ ਉੱਤੇ ਅਮਰੀਕਾ ਦਾ H-1B ਵੀਜ਼ਾ ਚਰਚਾ ਦੇ ਵਿੱਚ ਆ। ਸੋ ਇਸ ਵਜ੍ਹਾ ਦੇ ਕਰਕੇ ਪਹਿਲਾਂ ਵੀ ਕਾਫੀ ਜ਼ਿਆਦਾ ਚਰਚਾਵਾਂ ਛਿੜੀਆਂ ਸੀ ਅਤੇ ਹੁਣ ਫਿਰ ਦੁਬਾਰਾ ਤੋਂ ਜਦੋਂ ਇੱਕ ਫੈਸਲਾ ਰੱਦ ਕੀਤਾ ਗਿਆ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਇਹ ਚਰਚਾ ਦੇ ਵਿੱਚ ਕਾਫੀ ਚੱਲ ਰਿਹਾ ਵਾ। ਸੋ ਫੈਡਰਲ ਦੇ ਜੱਜ ਨੇ ਜਿਨ੍ਹਾਂ ਨੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਿਹੜਾ H-1B ਅਰਜ਼ੀਆਂ ਦੇ ਉੱਤੇ $1,00,000 ਦੀ ਫੀਸ ਲਾਉਣ ਦਾ ਫੈਸਲਾ ਸੀ ਉਹਨੂੰ ਗੈਰ ਕਾਨੂੰਨੀ ਦੱਸ ਕੇ ਰੱਦ ਕਰ ਦਿੱਤਾ। ਜੱਜ ਨੇ ਇਹ ਕਿਹਾ ਵਾ ਕਿ ਟਰੰਪ ਦੇ ਕੋਲ ਇਹ ਫੈਸਲਾ ਲਾਗੂ ਕਰਨ ਦੀ ਲੋੜੀਂਦੀ ਸੰਸਦੀ ਪ੍ਰਵਾਨਗੀ ਨਹੀਂ ਸੀ ਜਦੋਂ ਇਹ ਲਾਗੂ ਕੀਤਾ ਗਿਆ। ਸੋ ਉੱਧਰ ਵਾਈਟ ਹਾਊਸ ਦੇ ਜਿਹੜੇ ਤਰਜਮਾਨ ਨੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਇਸ ਫੈਸਲੇ ਨੂੰ ਅਪੀਲੀ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਊਗੀ। ਇਸੇ ਦੇ ਦਰਮਿਆਨ ਭਾਰਤੀ ਪ੍ਰਵਾਸੀ ਭਾਈਚਾਰਾ ਇਸ ਟਾਈਮ ਦੇ ਉੱਤੇ ਖੁਸ਼ ਆ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਭਾਈਚਾਰਾ ਵੀ ਇਸੇ ਵੀਜ਼ੇ ਦਾ ਇਸਤੇਮਾਲ ਕਰਦਾ ਸੀ ਜਾਂ ਫਿਰ ਇੱਦਾਂ ਕਹਿ ਲਈਏ ਕਿ ਜ਼ਿਆਦਾਤਰ ਇਹੋ ਹੀ ਵੀਜ਼ਾ ਜਿਹੜੇ ਆ ਉਹ ਲੋਕ ਇਸਤੇਮਾਲ ਕਰਦੇ ਸੀ ਉੱਥੇ ਜਾਣ ਦੇ ਲਈ, ਰਹਿਣ ਦੇ ਲਈ। ਭਾਰਤੀ ਭਾਈਚਾਰੇ ਦੇ ਨਾਲ ਨਾਲ ਰਿਪਬਲਿਕਾਂ ਦਾ ਰਿਪਬਲਿਕਨ ਪਾਰਟੀ ਦੇ ਜਿਹੜੇ ਸਮਰਥਕ ਨੇ ਉਹ ਫਿਰ ਅਮਰੀਕੀ ਜਿਹੜੇ ਕਾਨੂੰਨ ਸਾਜ ਨੇ ਉਹ ਸਾਰੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ। ਸੋ H-1B ਪ੍ਰੋਗਰਾਮ ਅਮਰੀਕੀ ਵਰਕ ਵੀਜ਼ਿਆਂ ਦੇ ਮਗਰੋਂ ਸਭ ਤੋਂ ਵੱਧ ਮੰਗੇ ਜਾਣ ਵਾਲੇ ਵੀਜ਼ਿਆਂ ਦੇ ਵਿੱਚੋਂ ਇੱਕ ਹੈ। ਇਹ ਉਹ ਵੀਜ਼ਾ ਜਿਹੜਾ ਅਮਰੀਕੀ ਕੰਪਨੀਆਂ ਨੂੰ ਆਲਮੀ ਪੱਧਰ ਦੇ ਉੱਤੇ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਦੀ ਖੁੱਲ੍ਹ ਦਿੰਦਾ, ਯਾਨੀ ਕਿ ਬਾਹਰੋਂ ਤੁਸੀਂ ਸਿੱਖੇ ਸਿਖਾਏ ਪੜ੍ਹੇ ਪੜ੍ਹਾਏ ਲਿਆ ਕੇ ਕੰਮ ਹੈ ਉਹਨਾਂ ਨੂੰ ਆਪਣੀ ਕੰਪਨੀ ਦੇ ਵਿੱਚ ਕੰਮ ਕਰਵਾ ਸਕਦੇ ਹੋ। ਦੱਸ ਦਿਜੇ ਕਿ ਇਹ ਉਹੀ ਵੀਜ਼ਾ ਜਿਹਨੂੰ ਲੈ ਕੇ ਐਲਨ ਮਸਕ ਅਤੇ ਟਰੰਪ ਦੇ ਆਪਸ ਦੇ ਵਿੱਚ ਵੀ ਬਿਆਨਬਾਜ਼ੀਆਂ ਜਿਹੜੀਆਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਰਹੀਆਂ ਸੀ। ਸੋ ਅਜਿਹੇ ਦੇ ਵਿੱਚ ਹੁਣ ਜੱਜ ਨੇ ਜਿਹੜਾ ਸੋਮਵਾਰ ਦੇ ਦਿਨ ਨੂੰ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਜਿਹੜਾ ਕਿ ਉੱਚ ਹੁਨਰਮੰਦ ਕਾਮਿਆਂ ਦੀ H-1B ਵੀਜ਼ਾ ਦੇ ਉੱਤੇ $1,00,000 ਦੀ ਫੀਸ ਸੀ ਉਹਨੂੰ ਰੱਦ ਕਰ ਦਿੱਤਾ। ਸੋ ਕੈਲੀਫੋਰਨੀਆ ਨੇ 19 ਹੋਰ ਰਾਜਾਂ ਦੇ ਸਮੇਤ ਇਹ ਫੈਸਲਾ ਲਿਆ ਸੀ। ਟਰੰਪ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ 19 ਰਾਜਾਂ ਨੇ, ਕੈਲੀਫੋਰਨੀਆ ਇਹਨਾਂ ਦੇ ਵਿੱਚੋਂ ਇੱਕ ਸੀ। ਸੋ ਕੁੱਲ ਮਿਲਾ ਕੇ 20 ਰਾਜ ਸੀ ਜਿਨ੍ਹਾਂ ਨੇ ਇਹ ਚੁਣੌਤੀ ਦਿੱਤੀ ਸੀ। ਸੋ ਹੁਣ ਇਸ ਟਾਈਮ ਦੇ ਉੱਤੇ ਕਾਫੀ ਚਰਚੇ ਜਿਹੜੇ ਇਸ ਕਰਕੇ ਵੀ ਨੇ ਕਿਉਂਕਿ ਟਰੰਪ ਦੇ ਜਿਹੜੇ ਲੈ ਗਏ ਫੈਸਲੇ ਨੇ ਉਹਨਾਂ ਦੇ ਵਿੱਚੋਂ ਕਈ ਇਸ ਟਾਈਮ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਹਿੱਤ ਦੇ ਵਿੱਚ ਆਉਣੇ ਸ਼ੁਰੂ ਹੋਏ ਨੇ। ਸੋ ਅਜਿਹੇ ਦੇ ਵਿੱਚ ਕੁਛ ਇੱਕ ਚੀਜ਼ਾਂ ਹੋਰ ਵੀ ਚਰਚਾ ਦਾ ਵਿਸ਼ਾ ਨੇ ਜਿਹਦੇ ਵਿੱਚ ਕਿ ਟਰੰਪ ਦਾ ਇਹ ਕਹਿਣਾ ਹੈ ਕਿ ਅਜਿਹੇ ਫੈਸਲਿਆਂ ਦੇ ਨਾਲ ਮੁਲਕ ਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਵਾ, ਯਾਨੀ ਕਿ ਆਪਣੇ ਉਹ ਇਸ ਫੈਸਲੇ ਦੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਡਟੇ ਨੇ। ਇਸ ਫੈਸਲੇ ਦੇ ਬਾਅਦ ਉਹਨਾਂ ਦਾ ਇਹ ਕਹਿਣਾ ਕਿ ਫੈਡਰਲ ਕੋਰਟ ਦੇ ਫੈਸਲਿਆਂ ਦੇ ਵਿੱਚ ਅਦਾਲਤ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਆ, ਅਜਿਹੀਆਂ ਕਾਰਵਾਈਆਂ ਦੇ ਨਾਲ ਮੁਲਕ ਨੂੰ ਕਾਫੀ ਵੱਡਾ ਨੁਕਸਾਨ ਹੋਊਗਾ ਅੱਗੇ ਚੱਲ ਕੇ। ਟਰੰਪ ਨੇ ਮੈਡੀਸਨ ਸਕੁਏਅਰ ਗਾਰਡਨ ਦੇ ਵਿੱਚ ਜਿਹੜਾ ਇਸੇ ਵੀਜ਼ੇ ਦੇ ਬਾਰੇ ਬੋਲਦਿਆਂ ਇਹ ਗੱਲ ਕਿਹਾ ਕਿ ਜੱਜ ਸੱਚਮੁੱਚ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ, ਸੱਚ ਦੇ ਵਿੱਚ ਇਹ ਕਾਫੀ ਅਜੀਬ ਜਿਹਾ ਫੈਸਲਾ ਮੈਨੂੰ ਲੱਗਾ ਜਿਹੜਾ ਜੱਜਾਂ ਵੱਲੋਂ ਕੀਤਾ ਗਿਆ ਵਾ, ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਰਹੇ ਨੇ ਅਤੇ ਲਗਾਤਾਰ ਕਈ ਵਿਸ਼ਿਆਂ ਦੇ ਉੱਤੇ ਇਹ ਪਰੇਸ਼ਾਨੀ ਵੇਖਣ ਦੇ ਵਿੱਚ ਆ ਰਹੀ ਹੈ, ਸਾਡੇ ਦੇਸ਼ ਨੂੰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਾ ਰਹੇ ਨੇ, ਯਾਨੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਨਿਆਂਪਾਲਿਕਾ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਨੇ। ਸੋ ਅਜਿਹੇ 'ਚ ਹੁਣ ਅੱਗੇ ਹੋਰ ਫੈਸਲਿਆਂ ਦਾ ਕੀ ਬਣਦਾ ਉਸ ਪਾਸੇ ਨੂੰ ਵੀ ਲੋਕਾਂ ਦਾ ਧਿਆਨ ਹੈ ਕਿਉਂਕਿ ਕਾਫੀ ਸਾਰੇ ਫੈਸਲੇ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੀ ਜਿਹੜੇ ਕਿ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਸੀ, ਜਿਹਦੇ ਤੋਂ ਕੋਈ ਵੱਡੀ ਗਿਣਤੀ ਯਾਨੀ ਕਿ ਅਮਰੀਕਾ ਦੀ ਬਹੁ ਗਿਣਤੀ ਪਰੇਸ਼ਾਨ ਸੀ। ਕੱਲ੍ਹ ਦੇ ਦਿਨ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਫਿਲੀਪੀਨ ਤੋਂ ਸੀ ਖਬਰ ਜਿੱਥੇ ਭੁਚਾਲ ਆਇਆ ਸੀ, ਕਾਫੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈਆਂ ਵੱਡੀਆਂ ਵੱਡੀਆਂ ਇਮਾਰਤਾਂ, ਕਾਫੀ ਲੋਕ ਜਿਹੜੇ ਨੇ ਉਹ ਬੇਘਰ ਹੋਏ ਸੀ। ਹੁਣ ਇੱਕ ਰਿਪੋਰਟ ਹੁਣ ਤੱਕ ਦੀ ਜਿਹੜੀ ਆਈ ਆ ਉਹਦੇ ਵਿੱਚ 2500 ਦੇ ਕਰੀਬ ਘਰ ਅਤੇ 117 ਦੇ ਕਰੀਬ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਵੀਡੀਓਜ਼ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਈ ਇਮਾਰਤਾਂ ਤਾਂ ਬੁਰੀ ਤਰ੍ਹਾਂ ਦੇ ਨਾਲ ਅੱਖਾਂ ਦੇ ਸਾਹਮਣੇ ਡਿੱਗਦੀਆਂ ਨਜ਼ਰ ਆਈਆਂ। ਸੋ ਭੁਚਾਲ ਦੇ ਕਾਰਨ 32,000 ਤੋਂ ਵੱਧ ਲੋਕ ਬੇਘਰ ਹੋਏ ਦੱਸੇ ਜਾ ਰਹੇ ਨੇ। ਫਿਲੀਪੀਨ ਦੇ ਵਿੱਚ ਇਹ ਕਾਫੀ ਜ਼ੋਰਦਾਰ ਭੁਚਾਲ ਸੀ, ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 37 ਦੇ ਉੱਤੇ ਪਹੁੰਚ ਗਈ ਹੈ। ਇਹਦੇ ਨਾਲ ਨਾਲ ਸੋਮਵਾਰ ਦੇ ਦਿਨ ਆਏ ਇਸ ਭੁਚਾਲ ਦੇ ਬਾਰੇ ਹੋਰ ਵੀ ਇਲਾਕਿਆਂ ਦੇ ਵਿੱਚੋਂ ਕਈ ਤਰ੍ਹਾਂ ਦੀ ਫੁਟੇਜ ਇਸ ਟਾਈਮ ਸਾਹਮਣੇ ਆ ਰਹੀ ਹੈ। ਦੱਸ ਦਿਜੇ ਕਿ ਇਸ ਭੁਚਾਲ ਦੀ ਤੀਬਰਤਾ 7.8
ਨਾਪੀ ਗਈ ਸੀ, ਜਿਸ ਤੋਂ ਬਾਅਦ ਕਿ ਕਾਫ਼ੀ ਤਬਾਹੀ ਵਾਲਾ ਮੰਜ਼ਰ ਵੇਖਿਆ ਗਿਆ ਸੀ। ਬਚਾਅ ਕਰਮੀ ਹਾਲੇ ਵੀ ਢਹਿ ਢੇਰੀ ਹੋਈ ਇਮਾਰਤਾਂ ਦੇ ਮਲਬੇ ਜਿਹੜੇ ਨੇ ਉਹ ਹਟਾ ਰਹੇ ਨੇ, ਉਹਨਾਂ ਦੇ ਵਿੱਚ ਫਸੇ ਲੋਕਾਂ ਨੂੰ ਕੱਢ ਰਹੇ ਨੇ। ਕਈ ਲੋਕ ਨੇ ਜਿਹੜੇ ਹਾਲੇ ਵੀ ਖਬਰ ਆਉਣ ਤੱਕ ਲਾਪਤਾ ਸੀ, ਉਹਨਾਂ ਦੀ ਭਾਲ ਇਸ ਮਲਬੇ ਦੇ ਹੇਠੋਂ ਕੀਤੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਜਿਹੜਾ ਉਹ ਮਿੰਡਾਨਾਓ ਟਾਪੂ ਦੇ ਨੇੜੇ ਸਮੁੰਦਰ ਦੱਸਿਆ ਜਾ ਰਿਹਾ। ਭੂਚਾਲ ਦੇ ਕਾਰਨ ਲਗਭਗ 500 ਵਿਅਕਤੀ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਕਾਫ਼ੀ ਗੰਭੀਰ ਹੈ। ਸੋ ਕਾਫ਼ੀ ਵੱਡੀ ਗਿਣਤੀ ਸਕੂਲੀ ਬੱਚਿਆਂ ਦੀ ਵੀ ਦੱਸੀ ਜਾ ਰਹੀ ਹੈ। ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਉਹ ਹਾਲੇ ਸਕੂਲ ਦੇ ਵਿੱਚ ਆਏ ਸੀ, ਸੋ ਉਸੇ ਦੇ ਦਰਮਿਆਨ ਇਹ ਭੂਚਾਲ ਆ ਜਾਂਦਾ। ਸੋ ਇਹਦੇ ਭੂਚਾਲ ਦੇ ਆਉਣ ਦੇ ਕਰਕੇ ਹੁਣ ਕਾਫ਼ੀ ਲੋਕਾਂ ਦੇ ਵਿੱਚ ਹਾਲੇ ਤੱਕ ਵੀ ਖੌਫ ਵੇਖਿਆ ਜਾ ਸਕਦਾ। ਸਰਕਾਰੀ ਮੁਲਾਂਕਣ ਦੇ ਮੁਤਾਬਕ ਲਗਭਗ 2500 ਘਰ ਅਤੇ 17 ਇਮਾਰਤਾਂ ਜਿਹੜੀਆਂ ਨੁਕਸਾਨੀਆਂ ਗਈਆਂ ਨੇ, ਪਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਕਿ ਇਹ ਹਾਲੇ ਗਿਣਤੀ ਹੋਰ ਵੀ ਜ਼ਿਆਦਾ ਵੱਧ ਸਕਦੀ ਆ, ਕਿਉਂਕਿ ਹੌਲੀ ਹੌਲੀ ਕਈ ਥਾਵਾਂ ਦੇ ਉੱਤੇ ਕਈ ਇੱਦਾਂ ਦੀਆਂ ਦਰਾੜਾਂ ਜਿਹੜੀਆਂ ਹਾਲੇ ਨੋਟਿਸੇਬਲ ਨਹੀਂ ਆ, ਹਾਲੇ ਲੋਕ ਇਸ ਸਦਮੇ ਦੇ ਵਿੱਚ ਨੇ। ਸੋ ਹੌਲੀ ਹੌਲੀ ਜਦੋਂ ਉਹ ਆਪਣੇ ਘਰਾਂ ਦੇ ਵਿੱਚ ਜਾਂ ਇਮਾਰਤਾਂ 'ਚ ਧਿਆਨ ਮਾਰਨਗੇ ਤਾਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਵੇਖਣ ਨੂੰ ਮਿਲ ਸਕਦਾ। ਸੋ ਅਜਿਹੇ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀਆਂ ਨੇ ਉੱਥੇ ਥੋੜ੍ਹਾ ਜਿਹਾ ਖਿਆਲ ਰੱਖਿਆ ਜਾਵੇ। ਹੋ ਸਕਦਾ ਕਈ ਇਮਾਰਤਾਂ ਜਿਹੜੀਆਂ ਨੇ ਉਹ ਇਸ ਵਜ੍ਹਾ ਦੇ ਕਰਕੇ ਬਾਅਦ ਵਿੱਚ ਵੀ ਨੁਕਸਾਨ ਕਰਨ, ਯਾਨੀ ਕਿ ਡਿੱਗ ਸਕਦੀਆਂ ਨੇ, ਚਾਂਸ ਬਣੇ ਰਹਿਣਗੇ। ਮਾਹਰਾਂ ਦੇ ਮੁਤਾਬਕ ਭੂਚਾਲ ਜਿਹੜਾ ਨੇ ਉਹ ਕੋਟਾ ਬਾਟੂ ਖੰਡਾਂ ਦੇ ਵਿੱਚ ਹਲਚਲ ਦੇ ਕਾਰਨ ਆਇਆ। 1976 ਤੋਂ ਬਾਅਦ ਇਸ ਖਿੱਤੇ ਦੇ ਵਿੱਚ ਆਇਆ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਭੂਚਾਲ ਦੱਸਿਆ ਗਿਆ। ਅਮਰੀਕਾ, ਫਰਾਂਸ, ਜਪਾਨ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਨੇ ਜਿਹੜਾ ਫਿਲੀਪੀਨ ਨੂੰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਸੋ ਅਜਿਹੇ ਦੇ ਵਿੱਚ ਲੋਕਾਂ ਦੇ ਅੱਗੇ ਅਪੀਲ ਵੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਭੂਚਾਲ ਦੇ ਹੋਰ ਝਟਕੇ ਵੀ ਆ ਸਕਦੇ ਨੇ, ਇਸ ਪ੍ਰਤੀ ਥੋੜ੍ਹਾ ਜਿਹਾ ਸੁਚੇਤ ਰਹਿਣ ਤਾਂ ਜ਼ਿਆਦਾ ਵਧੀਆ। ਇੱਧਰ ਅਗਲੀ ਖਬਰ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਆ, ਪਰ ਆ ਭਾਰਤ ਦੇ ਵਿੱਚ ਹੋ ਰਹੀ ਹੈ। ਸੋ ਅਫਗਾਨਿਸਤਾਨ ਦੀ ਸਿਆਸਤ ਦੇ ਉੱਤੇ ਇੱਕ ਟੀਕਾ ਟਿੱਪਣੀ ਕੀਤੀ ਗਈ। ਭਾਰਤ ਦਾ ਇਹ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੀ ਜਿਹੜੀਆਂ ਮੌਜੂਦਾ ਪਾਬੰਦੀਆਂ ਨੇ ਇਸ ਸੰਬੰਧੀ ਪ੍ਰਣਾਲੀ ਨੂੰ ਅਫਗਾਨਿਸਤਾਨ ਦੀ ਬਦਲੀ ਹੋਈ ਜਿਹੜੀ ਸਿਆਸੀ ਹਕੀਕਤ ਆ ਉਹਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ। ਇਸ ਦੇ ਨਾਲ ਹੀ ਭਾਰਤ ਨੇ ਸਿਰਫ ਜਿਹੜਾ ਸਜ਼ਾ ਦੇ ਤਰੀਕੇ ਅਪਣਾਉਣ ਦੀ ਬਜਾਏ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਦੂਤ ਨੇ ਜਿਹੜੇ ਹਰੀਸ਼ ਪਰਵਤ ਨੇਤੀ, ਸੋ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੇ ਉੱਤੇ ਜ਼ੋਰ ਇਸ ਵਾਰੀ ਦੇ ਰਹੇ ਹਾਂ। ਸੋ ਇਸ ਵਾਰ ਫਿਰ ਜ਼ੋਰ ਜਿਹੜਾ ਇਸੇ ਚੀਜ਼ ਦੇ ਉੱਤੇ ਹੀ ਦਿੰਦੇ ਹਾਂ। ਪਿਛਲੇ 5 ਸਾਲਾਂ ਦੇ ਵਿੱਚ ਅਫਗਾਨਿਸਤਾਨ ਦੀ ਸਿਆਸੀ ਹਕੀਕਤ ਕਾਫ਼ੀ ਬਦਲ ਚੁੱਕੀ ਹੈ ਅਤੇ ਸੰਯੁਕਤ ਰਾਸ਼ਟਰ ਦੀ ਮੌਜੂਦਾ ਪਾਬੰਦੀਆਂ ਸੰਬੰਧੀ ਜਿਹੜੀ ਪ੍ਰਣਾਲੀ ਆ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ। ਸੋ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਪਾਕਿਸਤਾਨ ਦੇ ਉੱਤੇ ਇੱਕ ਵਾਰੀ ਫਿਰ ਤਿੱਖਾ ਹਮਲਾ ਕੀਤਾ। ਉਹਨਾਂ ਦਾ ਕਹਿਣਾ ਕਿ ਉਸਦੇ ਵਪਾਰ ਅਤੇ ਆਵਾਜਾਈ ਜਿਹੜੀ ਅੱਤਵਾਦ ਅਤੇ ਅਫਗਾਨਿਸਤਾਨ ਦੇ ਵਿਰੁੱਧ ਕੀਤੇ ਗਏ ਫੌਜੀ ਹਮਲੇ ਜਿਨ੍ਹਾਂ ਦੇ ਵਿੱਚ ਕਿ ਹਵਾਈ ਹਮਲਿਆਂ ਦੀ ਖਾਸ ਤੌਰ ਉੱਤੇ ਗੱਲ ਕਰਦਿਆਂ ਸਖ਼ਤ ਨਿੰਦਿਆ ਅਤੇ ਨਿਖੇਧੀ ਕੀਤੀ ਆ ਭਾਰਤ ਨੇ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਦੂਤ ਨੇ ਜਿਹੜੇ ਮਿਸਟਰ ਹਰੀਸ਼, ਉਹਨਾਂ ਨੇ ਬੀਤੇ ਦਿਨ ਅਫਗਾਨਿਸਤਾਨ ਦੇ ਹਾਲਾਤ ਬਾਰੇ ਕੋਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ਦੇ ਦਰਮਿਆਨ ਪਾਕਿਸਤਾਨ ਖਿਲਾਫ਼ ਇਹ ਤਿੱਖਾ ਬਿਆਨ ਦਿੱਤਾ ਸੀ।

ਇੱਧਰ ਇੱਕ ਹੋਰ ਖਬਰ ਜਿਹੜੀ ਸੋਮਾਲੀਆ ਦੇ ਨਾਲ ਵੀ ਜਾ ਕੇ ਜੁੜਦੀ ਹੈ ਇਸ ਟਾਈਮ ਦੇ ਉੱਤੇ, ਖੇਡ ਜਗਤ ਦੇ ਨਾਲ ਜੁੜਦੀ ਹੈ ਖਬਰ, ਕਾਫੀ ਚਰਚਾ ਦੇ ਵਿੱਚ ਹੈ। ਅਸਲ ਵਿੱਚ ਸੋਮਾਲੀਆ ਦੇ ਵਿਸ਼ਵ ਕੱਪ ਇੱਕ ਦੇ ਲਈ ਰੈਫਰੀ ਨੇ ਜਿਨ੍ਹਾਂ ਨੂੰ ਕਿ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਅਸਲ ਵਿੱਚ ਇਹ ਇਕੱਲੇ ਨਹੀਂ, ਹੋਰ ਵੀ ਕਈ ਤਰ੍ਹਾਂ ਇੱਦਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਫੀਫਾ ਦੇ ਵਿੱਚ ਜਾਣ ਵਾਲੇ ਜਾਂ ਜਾਣ ਦੀ ਚਾਹ ਰੱਖਣ ਵਾਲੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਵੀਜ਼ੇ ਨਹੀਂ ਮਿਲੇ, ਪਰ ਇਹ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਇੱਕ ਰੈਫਰੀ ਨੂੰ ਇਸ ਤਰੀਕੇ ਦੇ ਨਾਲ ਰੋਕਿਆ ਜਾਣਾ। ਸੋ ਫਿਲਹਾਲ ਦੱਸਦੇ ਜੀ ਕਿ ਕੱਲ੍ਹ ਦੇ ਦਿਨ ਤੋਂ ਸ਼ੁਰੂਆਤ ਜਿਹੜੀ ਆ ਹੋਣ ਜਾ ਰਹੀ ਆ ਫੀਫਾ ਦੀ। ਸੋ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਕਾਫੀ ਲੋਕ ਜਾਣ ਦੇ ਚਾਹਵਾਨ ਸੀ, ਤਿੰਨ ਦੇਸ਼ਾਂ ਦੇ ਵੱਲੋਂ ਰਲ ਕੇ ਇਹਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਸੋਮਾਲੀਆ ਦਾ ਇੱਕ ਰੈਫਰੀ ਜਿਹਦਾ ਕਿ ਕਾਫੀ ਵੱਡਾ ਨਾਂ ਆ, ਕਹਿੰਦੇ ਨੇ ਕਿ ਵਿਸ਼ਵ ਕੱਪ ਦੇ ਵਿੱਚ ਇਹਨੂੰ ਚੁਣਿਆ ਗਿਆ ਸੀ। ਸੋ ਹੁਣ ਫਿਲਹਾਲ ਚਰਚੇ ਇਸ ਕਰਕੇ ਨੇ ਕਿਉਂਕਿ ਇਜਾਜ਼ਤ ਇਹਨੂੰ ਕਿਉਂ ਨਹੀਂ ਦਿੱਤੀ ਜਾ ਰਹੀ। ਸੋ ਬਾਅਦ ਵਿੱਚ ਫੀਫਾ ਦੇ ਵੱਲੋਂ ਟੂਰਨਾਮੈਂਟ ਤੋਂ ਇਹਨੂੰ ਬਾਹਰ ਵੀ ਕਰ ਦਿੱਤਾ ਗਿਆ। ਹੁਣ ਆਪਣੇ ਦੇਸ਼ ਦੇ ਲਈ ਇੱਕ ਨਵਾਂ ਇਤਿਹਾਸ ਰਚਨ ਦੇ ਜੋ ਕਿ ਬਿਲਕੁਲ ਨੇੜੇ ਸੀ, ਇਸ ਤਰੀਕੇ ਦੇ ਨਾਲ ਉਹਦੇ ਕੋਲੋਂ ਇਹ ਹੱਕ ਜਿਹੜਾ ਖੋਹ ਲਿਆ ਜਾਂਦਾ। ਕਾਫੀ ਅਖਬਾਰਾਂ ਇਸ ਚੀਜ਼ ਦੀ ਨਿਖੇਧੀ ਕਰ ਰਹੀਆਂ ਨੇ। ਉਮਾਰ ਆਟਨ ਨਾਂ ਆ ਇਸ ਰੈਫਰੀ ਦਾ। 2 ਮਹੀਨੇ ਪਹਿਲਾਂ ਐਲਾਨੀ ਗਈ ਜਿਹੜੀ ਫੀਫਾ ਦੀ ਅੰਤਿਮ ਸੂਚੀ ਸੀ ਉਹਦੇ ਵਿੱਚ ਇਹਨੇ ਜਗ੍ਹਾ ਜ਼ਰੂਰ ਬਣਾ ਲਈ ਸੀ ਐਜ਼ ਏ ਰੈਫਰੀ। ਵਿਸ਼ਵ ਕੱਪ ਦੇ ਵਿੱਚ ਮੈਚ ਖਿਡਾਉਣ ਵਾਲਾ ਸੋਮਾਲੀਆ ਦਾ ਪਹਿਲਾ ਰੈਫਰੀ ਇਹ ਬਣਨ ਵਾਲਾ ਸੀ, ਜਿਹੜਾ ਕਿ ਅਫਰੀਕਾ ਦੇ ਚੋਟੀ ਦੇ ਰੈਫਰੀਆਂ ਦੇ ਵਿੱਚੋਂ ਇੱਕ ਦੱਸਿਆ ਜਾ ਰਿਹਾ। ਅਤੇ ਅਫਰੀਕੀ ਫੁੱਟਬਾਲ ਜਿਹੜੀ ਸੰਸਥਾ ਉਹਦੇ ਵਿੱਚ 2025 ਦੇ ਵਿੱਚ ਮਹਾਂਦੀਪ ਦਾ ਸਰਵੋਤਮ ਰੈਫਰੀ ਪੁਰਸ਼ਾਂ ਦੀ ਕੈਟੇਗਰੀ ਦੇ ਵਿੱਚ ਇਹਨੂੰ ਚੁਣਿਆ ਗਿਆ ਸੀ। ਅਮਰੀਕਾ ਬਾਰਡਰ ਸੁਰੱਖਿਆ ਨੇ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ ਆਟਨ ਨੂੰ ਸ਼ਨੀਵਾਰ ਨੂੰ ਮਿਆਰੀ ਕੌਮਾਂਤਰੀ ਹਵਾਈ ਅੱਡੇ ਤੋਂ ਜਾਂਚ ਸੰਬੰਧੀ ਚਿੰਤਾਵਾਂ ਦੇ ਕਾਰਨ ਦਾਖਲੇ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਹਾਲਾਂਕਿ ਉਹਨਾਂ ਨੇ ਇਸ ਬਾਰੇ ਕੋਈ ਖਾਸ ਵੇਰਵਾ ਨਹੀਂ ਦਿੱਤਾ। ਕੀਨੀਆ ਸਥਿਤ ਸੋਮਾਲੀਆ ਦਾ ਜੋ ਦੂਤਘਰ ਹੈ ਜਿਹਦੇ ਵਿੱਚ ਕਿ ਵੀਜ਼ਾ ਦਾ ਪ੍ਰੋਸੈਸ ਕੀਤਾ ਗਿਆ ਸੀ, ਉਹਨਾਂ ਦੇ ਮੁਤਾਬਕ ਆਟਨ ਨੂੰ ਪਿਛਲੇ ਹਫ਼ਤੇ ਹੀ ਅਮਰੀਕਾ ਜਾਣ ਦੇ ਲਈ ਵੀਜ਼ਾ ਜਾਰੀ ਕੀਤਾ ਗਿਆ ਸੀ। ਸੋ ਫੀਫਾ ਦੇ ਵੱਲੋਂ ਨਿਯੁਕਤ ਕੀਤੇ ਗਏ ਕਿਸੇ ਮੈਚ ਅਧਿਕਾਰੀ ਨੂੰ ਵਿਸ਼ਵ ਕੱਪ ਦੇ ਵਿੱਚ ਹਿੱਸਾ ਲੈਣ ਦੇ ਲਈ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣਾ ਇਹ ਕੋਈ ਆਮ ਘਟਨਾ ਨਹੀਂ ਹੈ। ਕਾਫੀ ਇਸ ਚੀਜ਼ ਨੂੰ ਲੈ ਕੇ ਵੀ ਚਿੰਤਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਇਹ ਕੋਈ ਛੋਟਾ ਮੋਟਾ ਟੂਰਨਾਮੈਂਟ ਨਹੀਂ ਸੀ, ਇਹ ਕੋਈ ਛੋਟੇ ਮੋਟੇ ਅਹੁਦੇ ਵਾਲਾ ਬੰਦਾ ਨਹੀਂ ਸੀ, ਅਤੇ ਜਿਹੜੇ ਤਰੀਕੇ ਦੇ ਨਾਲ ਇਹਨੂੰ ਰੋਕਿਆ ਗਿਆ ਉਹਦੇ ਪਿੱਛੇ ਕਾਰਨ ਵੀ ਹਾਲੇ ਤੱਕ ਕੁਛ ਬਹੁਤ ਵੱਡੇ ਜਾਂ ਸਪਸ਼ਟ ਨਹੀਂ ਦਿੱਤੇ ਗਏ। ਇਸ ਵਜ੍ਹਾ ਦੇ ਕਰਕੇ ਵੀ ਕਾਫੀ ਲੋਕਾਂ ਦੇ ਵਿੱਚ ਚਰਚਾ ਇਸ ਚੀਜ਼ ਦੀ ਚੱਲ ਰਹੀ ਹੈ। ਇੱਧਰ ਜੇ ਭਾਰਤ ਤੋਂ ਆ ਰਹੀਆਂ ਕੁਛ ਖਬਰਾਂ ਦੀ ਗੱਲ ਕਰੀਏ ਤੇ ਇਸ ਟਾਈਮ ਦੇ ਉੱਤੇ ਭਾਰਤ ਦੇ ਵਿੱਚ ਸਿਆਸਤ ਗਰਮਾਈ ਆ, ਖਾਸ ਤੌਰ ਦੇ ਉੱਤੇ ਪੱਛਮੀ ਬੰਗਾਲ ਦੇ ਵਿੱਚ। ਮਮਤਾ ਬੈਨਰਜੀ ਜਿਹੜੇ ਕਿ ਹਾਰ ਗਏ ਸਿਆਸਤ ਤੋਂ, ਸੱਤਾ ਤੋਂ ਜਦੋਂ ਵੀ ਬਾਹਰ ਹੋਏ, ਅਤੇ ਹੁਣ ਇਹਨਾਂ ਦੀ ਪਾਰਟੀ ਦੀਆਂ ਇਹਨਾਂ ਦੇ ਨਾਲ ਜਿਹੜੇ ਚਾਹੁਣ ਵਾਲੇ ਲੋਕ ਸੀ ਉਹਨਾਂ ਦੀਆਂ ਲਗਾਤਾਰ ਮੁਸ਼ਕਲਾਂ ਵੱਧ ਰਹੀਆਂ ਨੇ। ਹੁਣ ਖਬਰ ਇਹ ਆ ਰਹੀ ਹੈ ਕਿ ਮਮਤਾ ਬੈਨਰਜੀ ਦੀ ਰਿਹਾਇਸ਼ ਦੇ ਉੱਤੇ ਹੁਣ CID ਦੇ ਵੱਲੋਂ ਛਾਪਾ ਮਾਰਿਆ ਗਿਆ। ਸੋ ਕਾਫੀ ਇਸ ਟਾਈਮ ਦੇ ਉੱਤੇ ਚਰਚੇ ਚੱਲ ਰਹੇ ਨੇ ਕਿ ਕੀ BJP ਉੱਥੇ ਧੱਕਾ ਕਰ ਰਹੀ ਹੈ ਜਾਂ ਫਿਰ ਇਹਨਾਂ ਦੇ ਪਿਛਲੇ ਕੁਛ ਰਿਕਾਰਡਾਂ ਦੇ ਵਿੱਚੋਂ ਕੁਛ ਇਹਨਾਂ ਨਿਕਲਿਆ। ਸੋ ਕਾਫੀ ਸਾਰੀਆਂ ਚੀਜ਼ਾਂ ਉਸ ਸਮੇਂ ਚਰਚਾ ਦੇ ਵਿੱਚ ਨੇ ਜਦੋਂ ਇਹ ਪਿਛਲੇ ਦਿਨੀ ਚੋਣ ਹਾਰ ਵੀ ਗਏ ਨੇ, ਸੱਤਾ 'ਚੋਂ ਬਾਹਰ ਨੇ, ਅਤੇ ਨਾਲ ਦੀ ਨਾਲ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਇੰਡੀਆ ਗੱਠਜੋੜ ਨੂੰ ਫਿਰ ਦੁਬਾਰਾ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ ਉਸੇ ਦੇ ਦਰਮਿਆਨ ਇਹ ਵੀ ਇੱਕ ਖਬਰ ਆ ਜਾਂਦੀ ਹੈ ਕਿ ਭਾਰੀ ਪੁਲਿਸ ਫੋਰਸ ਜਿਹੜੀ ਆ ਉਹ ਇਹਨਾਂ ਦੇ ਘਰ ਤੱਕ ਪਹੁੰਚਦੀ ਹੈ। TMC ਦੇ ਵਿੱਚ ਜਾਰੀ ਅੰਦਰੂਨੀ ਸੰਕਟ ਇਸ ਟਾਈਮ ਦੇ ਉੱਤੇ ਜਾ ਕੇ ਜ਼ਾਹਰ ਹੈ। ਕਾਫੀ ਸਾਰੇ ਜਿਹੜੇ ਇਹਨਾਂ ਦੇ ਚਿਹਰੇ ਮੂਹਰੇ ਨੇ, ਕਾਫੀ ਜਿਹੜੇ ਅਹਿਮ ਇਹਨਾਂ ਦੇ ਲੀਡਰ ਸੀ ਉਹ ਦੁਫਾੜ ਹੋ ਚੁੱਕੇ ਨੇ। ਸੋ CID ਦੇ ਵੱਲੋਂ ਜਿਹੜਾ ਇਹ ਮਾਰਿਆ ਗਿਆ ਛਾਪਾ ਵਾ, ਸੋ ਇਹਦੇ ਵਿੱਚ ਹਾਲੇ ਕਾਫੀ ਸਾਰੀਆਂ ਖਬਰਾਂ ਆ ਰਹੀਆਂ ਨੇ, ਹਾਲਾਂਕਿ ਇਹਨਾਂ ਦੇ ਵੱਲੋਂ ਕੋਈ ਹਾਲੇ ਖੁੱਲ੍ਹ ਕੇ ਗੱਲਬਾਤ ਜਿਹੜੀ ਮੀਡੀਆ ਦੇ ਨਾਲ ਨਹੀਂ ਕੀਤੀ ਗਈ। ਸੋ ਇਸ ਕਾਰਵਾਈ ਦੇ ਦਰਮਿਆਨ ਵਿਧਾਇਕਾਂ ਨੇ ਕਥਿਤ ਜਾਅਲੀ ਦਸਤਾਵੇਜ਼ ਦਾ ਜਿਹੜਾ ਹਵਾਲਾ ਦਿੱਤਾ। ਉਹਨਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ, 2 ਘੰਟਿਆਂ ਤੱਕ ਇਹ ਜਾਂਚ ਜਾਰੀ ਰਹੀ ਦੱਸੀ ਜਾ ਰਹੀ ਹੈ। ਛਾਪੇ ਦੇ ਦਰਮਿਆਨ CID ਅਧਿਕਾਰੀਆਂ ਦੇ ਨਾਲ ਕਾਲੀਘਾਟ ਥਾਣੇ ਦੀ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਸੀ, ਅਤੇ ਜਿਹਦੇ ਵਿੱਚ ਕਿ ਮਹਿਲਾ ਕਰਮਚਾਰੀ ਵੀ ਜਿਹੜੇ ਫੋਟੋਆਂ ਦੇ ਵਿੱਚ ਦਿਖਾਈ ਦੇ ਰਹੇ ਨੇ। ਸੋ ਸ਼ੁਰੂ ਦੇ ਵਿੱਚ ਸੁਰੱਖਿਆ ਕਰਮਚਾਰੀ ਅਤੇ TMC ਆਗੂਆਂ ਦੀ ਟੀਮ ਨੂੰ ਅੰਦਰ ਜਾਣ ਤੋਂ ਰੋਕਿਆ ਜਾਂਦਾ। ਇਸੇ ਦੇ ਕਾਰਨ ਕਾਫੀ ਜਿਹੜੀ ਸਥਿਤੀ ਆ ਉਹ ਤਣਾਅਪੂਰਨ ਵੀ ਬਣੀ ਰਹਿੰਦੀ ਹੈ, ਪਰ ਬਾਅਦ ਵਿੱਚ ਵੱਡੀ ਗਿਣਤੀ ਪੁਲਿਸ ਜਿਹੜੀ ਆ ਉਹ ਜ਼ਬਰਦਸਤੀ
ਇਹਨਾਂ ਦੇ ਜਿਹੜਾ ਘਰ ਦੇ ਵਿੱਚ ਦਾਖਲ ਹੁੰਦੀ ਹੈ ਅਤੇ ਜਾਂਚ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਇਹ ਮਿਲੀ ਆ ਕਿ ਵੱਖਰੀ ਟੀਮ ਨੇ ਅਭਿਸ਼ੇਕ ਬੈਨਰਜੀ ਦੇ ਜਿਹੜੇ ਕਮਾਕ ਸਟ੍ਰੀਟ ਸਥਿਤ ਦਫ਼ਤਰ ਆ ਉਹਦੇ ਉੱਤੇ ਵੀ ਛਾਪਾ ਮਾਰਿਆ ਵਾ। ਸੋ ਫਿਲਹਾਲ ਇਹ ਸਿਲਸਿਲਾ ਹਾਲੇ ਅੱਗੇ ਚੱਲਣ ਵਾਲਾ ਅਤੇ ਥੋੜ੍ਹਾ ਜਿਹਾ ਲੰਮਾ ਚੱਲਣ ਦੇ ਆਸਾਰ ਨੇ। ਸੋ ਫਿਲਹਾਲ ਇੱਕ ਗ੍ਰਿਫਤਾਰੀ ਦੀ ਵੀ ਖਬਰ ਹੈ ਜਿਹਦੇ ਵਿੱਚ ਕਿ ਟੀ ਐੱਮ ਸੀ ਆਗੂ ਸੱਭਿਆਸਾਚੀ ਦੱਤਾ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਖਬਰ ਚਰਚਾ ਦੇ ਵਿੱਚ ਹੈ। ਦੱਸਦੇ ਜੇ ਇੱਕ ਤ੍ਰਿਣਮੂਲ ਕਾਂਗਰਸ ਦੇ ਆਗੂ ਨੇ ਸੱਭਿਆਸਾਚੀ ਦੱਤਾ ਸੋ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਕਹਿ ਰਹੇ ਨੇ ਕਿ ਜ਼ਿਲ੍ਹੇ ਦੇ ਵਿੱਚੋਂ ਜਬਰੀ ਵਸੂਲੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ਦੇ ਵਿੱਚ ਇਹ ਹੋਈ ਹੈ। ਅਦਾਲਤ ਦੇ ਵਿੱਚ ਉਹਨਾਂ ਨੇ 8 ਦਿਨਾਂ ਪੁਲਿਸ ਰਿਮਾਂਡ ਦਿੱਤਾ ਸੀ। ਸੋ ਪੁਲਿਸ ਦੇ ਅਨੁਸਾਰ ਇਹ ਗ੍ਰਿਫਤਾਰੀ ਇੱਕ ਵਪਾਰੀ ਦੀ ਸ਼ਿਕਾਇਤ ਦੇ ਉੱਤੇ ਕੀਤੀ ਗਈ ਹੈ। ਸ਼ਿਕਾਇਤ ਦੇ ਵਿੱਚ ਇਹ ਘਟਨਾ ਜਿਹੜੀ ਆ ਇਹ ਇਹਨੂੰ ਇੱਦਾਂ ਬਿਆਨ ਕੀਤਾ ਗਿਆ, ਵਪਾਰੀ ਦਾ ਇਹ ਦਾਅਵਾ ਦੱਸਿਆ ਜਾ ਰਿਹਾ ਕਿ ਦੱਤਾ ਨੇ 2018 ਦੇ ਵਿੱਚ ਉਹਨਾਂ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸੋ ਫਿਲਹਾਲ ਇਹਨਾਂ ਹੀ ਖਬਰਾਂ ਦੇ ਉੱਤੇ ਹੋਰ ਵਧੇਰੇ ਜਾਣਕਾਰੀ ਜਿਹੜੀ ਆ ਉਹ ਅੱਗੇ ਆਪਾਂ ਭਾਰਤੀ ਖਬਰਾਂ ਵਾਲੇ ਸੈਕਸ਼ਨ ਦੇ ਵਿੱਚ ਲਵਾਂਗੇ। ਪਰ ਨਾਲ ਦੀ ਨਾਲ ਜੇਕਰ ਆਪਾਂ ਇਸ ਟਾਈਮ ਦੇ ਉੱਤੇ ਇੰਡੀਆ ਗੱਠਜੋੜ ਦੀ ਗੱਲ ਕਰੀਏ ਤਾਂ ਖਬਰ ਇਹ ਚਰਚਾ ਦੇ ਵਿੱਚ ਆ ਕਿ ਸੋਨੀਆ ਗਾਂਧੀ ਅਤੇ ਮਮਤਾ ਬੈਨਰਜੀ ਦੀ ਬੰਦ ਕਮਰਾ ਮੀਟਿੰਗ ਹੋਈ ਹੈ। ਸੋ ਇਹ ਲੱਗ ਰਿਹਾ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਕਾਫੀ ਸੀਰੀਅਸ ਲੈਵਲ ਦੇ ਉੱਤੇ ਇਸ ਟਾਈਮ ਮੀਟਿੰਗਾਂ ਚੱਲ ਰਹੀਆਂ ਨੇ। ਸੋ ਕੱਲ੍ਹ ਦੇ ਦਿਨ ਜਿਹੜੀ ਇਹ ਮੀਟਿੰਗ ਇਹਨਾਂ ਦੀ ਹੋਈ ਸੀ। ਸੋ ਫਿਲਹਾਲ ਸੂਤਰਾਂ ਦੇ ਹਵਾਲੇ ਦੇ ਨਾਲ ਕਈ ਤਰ੍ਹਾਂ ਦੀਆਂ ਖਬਰਾਂ ਇਸ ਟਾਈਮ ਚਰਚਾ ਦੇ ਵਿੱਚ ਨੇ। ਇਹ ਵੀ ਕਿਹਾ ਜਾ ਰਿਹਾ ਕਿ ਆਗੂਆਂ ਨੇ ਅੱਗੇ ਵਧਣ ਤੋਂ ਲੈ ਕੇ ਦੋਵਾਂ ਪਾਰਟੀਆਂ ਦੇ ਦਰਮਿਆਨ ਰਣਨੀਤੀ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਹੈ।

0: ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਜੇ ਝਾਤੀ ਮਾਰੀਏ ਤੇ ਇਸ ਟਾਈਮ ਦੇ ਉੱਤੇ ਵਨ ਨੇਸ਼ਨ ਪਾਰਟੀ ਤੇ ਲੇਬਰ ਪਾਰਟੀ ਆਮੋ ਸਾਹਮਣੇ ਨਜ਼ਰ ਆ ਰਹੀਆਂ ਨੇ। ਇਸ ਟਾਈਮ ਦੇ ਉੱਤੇ ਪਲੀਨ ਹੈਨਸਨ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ, ਵਨ ਨੇਸ਼ਨ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਚਰਚਾ ਦੇ ਵਿੱਚ ਹੈ। ਪਲੀਨ ਹੈਨਸਨ ਪਾਰਟੀ ਦੇ ਵੱਲੋਂ ਹੁਣ ਇਹਨਾਂ ਦਾ ਯਾਨੀ ਕਿ ਲੇਬਰ ਪਾਰਟੀ ਦਾ ਜਿਹੜਾ $27 ਦਾ ਚੰਦੇ ਵਾਲੀ ਮੁਹਿੰਮ ਸੀ, ਉਸੇ ਜਵਾਬ ਦੇ ਵਿੱਚ ਇੱਕ ਨਵੀਂ ਚਾਲ ਚੱਲੀ ਹੈ। ਲੇਬਰ ਪਾਰਟੀ ਦੇ ਸਮਰਥਕਾਂ ਨੇ ਵਨ ਨੇਸ਼ਨ ਪਾਰਟੀ ਨੂੰ ਰੋਕਣ ਦੇ ਲਈ ਜਿੱਥੇ $27 ਦਾਨ ਕਰਨ ਦੀ ਅਪੀਲ ਕੀਤੀ ਸੀ, ਉਸੇ ਦੇ ਜਵਾਬ ਦੇ ਵਿੱਚ ਹੁਣ ਵਨ ਨੇਸ਼ਨ ਪਾਰਟੀ ਨੇ ਆਪਣੇ ਸਮਰਥਕਾਂ ਨੂੰ $29 ਦਾਨ ਕਰਨ ਦੀ ਅਪੀਲ ਕਰ ਦਿੱਤੀ। ਇਹਨੂੰ ਵਨ ਨੇਸ਼ਨ ਪਾਰਟੀ ਦਾ ਇੱਕ ਜਵਾਬੀ ਹਮਲਾ ਦੱਸਿਆ ਜਾ ਰਿਹਾ ਵਾ, ਫਾਇਰ ਦਾ ਲਾਇਰ ਇੱਦਾਂ ਕਰਕੇ ਇੱਕ ਮੁਹਿੰਮ ਦਾ ਨਾਂ ਦਿੱਤਾ ਗਿਆ ਵਾ। ਸੋ ਇਹਨਾਂ ਦੇ ਵੱਲੋਂ ਇਸ ਜਿਹੜੀ ਦਾਨ ਮੁਹਿੰਮ ਆ ਇਹਦੇ ਇਸ਼ਤਿਹਾਰਾਂ ਦੀ ਬਿਲਕੁਲ ਹੂਬਹੂ ਨਕਲ ਕਰਦਿਆਂ ਆਪਣਾ ਇੱਕ ਨਵਾਂ ਇਸ਼ਤਿਹਾਰ ਜਾਰੀ ਕਰ ਦਿੱਤਾ, ਜਿਹਦਾ ਨਾਰਾ ਆ ਫਾਇਰ ਦਾ ਲਾਇਰ, ਯਾਨੀ ਕਿ ਝੂਠੇ ਨੂੰ ਬਾਹਰ ਕੱਢੋ, ਯਾਨੀ ਕਿ ਲੇਬਰ ਪਾਰਟੀ ਦੇ ਖਿਲਾਫ ਇਹ ਪ੍ਰਚਾਰ ਸ਼ਰੇਆਮ ਚੱਲ ਰਿਹਾ। ਅਤੇ ਆਪਾਂ ਇੱਦਾਂ ਕਹਿ ਲਈਏ ਕਿ ਹੁਣ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਖੁੱਲ੍ਹ ਕੇ ਇੱਕ ਦੂਸਰੇ ਦੇ ਸਾਹਮਣੇ ਨੇ, ਇੱਕ ਦੂਸਰੇ ਦੇ ਉੱਤੇ ਬਿਆਨਬਾਜ਼ੀਆਂ ਕਰ ਰਹੀਆਂ ਨੇ। ਪਾਰਟੀ ਇਸ ਫੰਡ ਦੀ ਵਰਤੋਂ ਜਿਹੜੀ ਉਹ ਬਿੱਲ ਬੋਰਡਾਂ, ਟੀ ਵੀ, ਰੇਡੀਓ ਇਸ਼ਤਿਹਾਰ ਦੇ ਲਈ ਕਰੇਗੀ, ਇਹ ਵੀ ਨਾਲ ਦੀ ਨਾਲ ਤਫਸੀਲ ਦਿੱਤੀ ਗਈ ਹੈ। ਸੋ ਇਸ ਮੁਹਿੰਮ ਨੂੰ ਖਾਸ ਤੌਰ ਦੇ ਉੱਤੇ ਲੇਬਰ ਪਾਰਟੀ ਦੇ ਕਬਜ਼ੇ ਵਾਲੀਆਂ ਸੀਟਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਉਣ ਦੇ ਲਈ ਕਿਹਾ ਜਾ ਰਿਹਾ, ਜਿਸ ਦੇ ਵਿੱਚ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਆਪਣਾ ਇਲਾਕਾ ਵੀ ਸ਼ਾਮਲ ਹੈ, ਗ੍ਰੈਂਡਲਰ। ਸੋ ਜੇਕਰ ਆਪਾਂ ਟੀਚੇ ਦੀ ਗੱਲ ਕਰੀਏ ਤਾਂ ਵਨ ਨੇਸ਼ਨ ਪਾਰਟੀ ਦਾ ਇਹ ਕਹਿਣਾ ਕਿ ਸਾਡਾ ਟੀਚਾ $1 ਮਿਲੀਅਨ ਇਕੱਠਾ ਕਰਨ ਦਾ ਵਾ, ਜਿਸ ਦੀ ਪ੍ਰਗਤੀ ਜਿਹੜੀ ਆ ਉਹ ਵੈਬਸਾਈਟ ਦੇ ਉੱਤੇ ਲੋਕਾਂ ਦੇ ਨਾਲ ਸਾਂਝੀ ਕਰਦੇ ਰਹਿਣਗੇ। ਸੋ ਇੱਕ ਰੀਅਲ ਟਾਈਮ ਟਰੈਕਰ ਜਿਹੜਾ ਉਹ ਚੱਲਦਾ ਰਹੂਗਾ, ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਕੁ ਪੈਸੇ ਇਕੱਠੇ ਹੋ ਚੁੱਕੇ ਨੇ। ਵਿਵਾਦ ਵੀ ਚੱਲ ਰਹੇ ਨੇ, ਇੱਕ ਦੂਸਰੇ ਦੇ ਉੱਤੇ ਦੋਸ਼ ਵੀ ਚੱਲ ਰਹੇ ਨੇ। ਸੋ ਇਸੇ ਦੇ ਦਰਮਿਆਨ ਥੋੜ੍ਹੀ ਜਿਹੀ ਇਸ ਪਾਸੇ ਵੀ ਝਾਤੀ ਮਾਰ ਲੈਂਦੇ ਹਾਂ। ਸੋ ਪਲੀਨ ਹੈਨਸਨ ਨੇ ਲੇਬਰ ਪਾਰਟੀ ਦੀ ਜਿਹੜੀ ਮੁਹਿੰਮ ਹੈ ਇਹਨੂੰ ਬਿਲਕੁਲ ਇੱਕ ਘਿਣਾਉਣੀ ਮੁਹਿੰਮ ਕਰਾਰ ਦਿੱਤਾ ਸੀ। ਵਨ ਨੇਸ਼ਨ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਕਈ ਮੁੱਦਿਆਂ ਨੂੰ ਜਿਹੜਾ ਝੂਠ ਦੱਸਿਆ, ਦੋਸ਼ ਲਾਇਆ ਕਿ ਇਹ ਬਹੁਤ ਗੱਲਾਂ ਦੇ ਵਿੱਚ ਝੂਠ ਬੋਲਦੇ ਨੇ, ਜਿਨ੍ਹਾਂ ਦੇ ਵਿੱਚ ਕਿ ਬਿਜਲੀ ਦੀਆਂ ਕੀਮਤਾਂ ਬਾਰੇ ਗੱਲ ਹੋਏਗੀ, ਟੈਕਸ ਕਟੌਤੀਆਂ ਬਾਰੇ ਗੱਲ ਹੋਗੀ, ਪਿਛਲੇ ਸਮੇਂ ਦੇ ਵਿੱਚ ਇੱਕ ਸਟੇਜ ਤੋਂ ਡਿੱਗਣ ਵਾਲੀ ਘਟਨਾ ਉਹਨੂੰ ਵੀ ਇਹਦੇ ਵਿੱਚ ਸ਼ਾਮਿਲ ਕਰ ਲਿਆ ਗਿਆ। ਪਰ ਇੱਧਰ ਜੇ ਆਪਾਂ ਲੇਬਰ ਪਾਰਟੀ ਦੀ ਪ੍ਰਤੀਕਿਰਿਆ ਦੱਸੀਏ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਇਹ ਕਹਿਣਾ ਕਿ ਲੇਬਰ ਪਾਰਟੀ ਅਤੇ ਵਨ ਨੇਸ਼ਨ ਪਾਰਟੀ ਦੇ ਵਿੱਚ ਕੋਈ ਫਰਕ ਨਹੀਂ ਹੈ, ਮਾਫ਼ ਚਾਹੁੰਦਾ, ਲਿਬਰਲ ਪਾਰਟੀ ਅਤੇ ਵਨ ਨੇਸ਼ਨ ਪਾਰਟੀ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਕੋਈ ਫਰਕ ਨਹੀਂ ਆ। ਇਹਨਾਂ ਦੋਵਾਂ ਨੂੰ ਸੱਜੇ ਪੱਖੀ ਪਾਰਟੀਆਂ ਜਿਹੜੀਆਂ ਨੇ ਉਹ ਦੱਸਿਆ ਜਾ ਰਿਹਾ। ਸੋ ਲੇਬਰ ਨੇ ਲੇਬਰ ਦੇ ਜਿਹੜੇ ਸੀਨੀਅਰ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਇਸ ਚੁਣੌਤੀ ਤੋਂ ਡਰਦੇ ਨਹੀਂ ਆ ਅਤੇ ਫੰਡ ਇਕੱਠਾ ਕਰਨਾ ਇੱਕ ਆਮ ਸਿਆਸੀ ਪ੍ਰਕਿਰਿਆ ਵਾ, ਇਹਦੇ ਵਿੱਚ ਉਹ ਕੁਛ ਗਲਤ ਨਹੀਂ ਕਰ ਰਹੇ। ਹੁਣ ਸਿਆਸੀ ਮਾਹੌਲ ਬਿਲਕੁਲ ਗਰਮਾ ਚੁੱਕਾ। ਹਾਲ ਹੀ ਦੇ ਵਿੱਚ ਜਾਰੀ ਹੋਏ ਇੱਕ ਨਿਊਜ਼ ਪੋਲ ਦੇ ਵਿੱਚ ਜਿੱਥੇ ਵਨ ਨੇਸ਼ਨ ਪਾਰਟੀ ਦੀ ਪ੍ਰਸਿੱਧੀ ਵਧੀ ਆ, ਜਿਸ ਦੇ ਵਿੱਚ ਕਿ ਲੇਬਰ ਪਾਰਟੀ ਨੂੰ ਵੀ ਇਹਨਾਂ ਨੇ ਪਿੱਛੇ ਛੱਡ ਦਿੱਤਾ ਸੀ, ਇੱਕ ਪੋਲ ਇੱਥੋਂ ਤੱਕ ਵੀ ਦਰਸਾ ਰਿਹਾ ਸੀ। ਸੋ ਮਾਰਾਂ ਦਾ ਇਹ ਮੰਨਣਾ ਕਿ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਦੋ ਪੱਖੀ ਪ੍ਰਣਾਲੀ ਯਾਨੀ ਕਿ 2-ਪਾਰਟੀ ਸਿਸਟਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ, ਜਿੱਥੇ ਕਿ ਛੋਟੀਆਂ ਪਾਰਟੀਆਂ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਵਾ। ਸੋ ਇਸ ਟਾਈਮ ਦੇ ਉੱਤੇ ਚਾਹੇ ਖਬਰਾਂ ਤੱਕ ਹੀ ਸੀਮਤ ਹੋਵੇ, ਪਰ ਚਾਰ ਚੁਫੇਰੇ ਇਸ ਟਾਈਮ ਦੇ ਉੱਤੇ ਵਨ ਨੇਸ਼ਨ ਪਾਰਟੀ ਦਾ ਉਭਾਰ ਜ਼ਰੂਰ ਦਿਖਾਈ ਦੇ ਰਿਹਾ। ਹਾਲਾਂਕਿ ਹਾਲੇ ਤੱਕ ਕੁਛ ਸਰਵੇਸ ਦੇ ਉੱਤੇ ਸੀਮਤ ਹੈ, ਜਿਹਦੇ ਵਿੱਚ ਕਿ ਕੁਛ ਸੀਮਤ ਲੋਕਾਂ ਦੇ ਕੋਲੋਂ ਪੁੱਛੇ ਗਏ ਸਵਾਲਾਂ ਦੇ ਬਿਹਾਫ ਦੇ ਉੱਤੇ ਇਹ ਪਰਸੈਂਟੇਜ ਕੱਢੀ ਜਾਂਦੀ ਹੈ। ਹਕੀਕਤ ਕੀ ਹੈ ਇਹ ਹਾਲੇ ਆਉਣ ਵਾਲਾ ਸਮਾਂ ਦੱਸੂ। ਇੱਧਰ ਅਗਲੀ ਖਬਰ ਦੀ ਗੱਲ ਕਰੀਏ ਤਾਂ ਈਜ਼ੀ ਮਾਰਟ ਇਸ ਟਾਈਮ ਬੰਦ ਕੀਤੇ ਜਾ ਰਹੇ ਨੇ ਲਗਾਤਾਰ, ਆਖਿਰਕਾਰ ਕੀ ਇਸ ਦੀ ਵਜ੍ਹਾ ਬਣੀ। ਪਿਛਲੇ 2 ਮਹੀਨਿਆਂ ਦੇ ਵਿੱਚ 11 ਈਜ਼ੀ ਮਾਰਟ ਸਟੋਰਾਂ ਨੂੰ ਬੰਦ ਕੀਤਾ ਗਿਆ, ਨਿਊ ਸਾਊਥ ਵੇਲ ਗੌਰਮੈਂਟ ਦੇ ਇਹ ਅੰਕੜੇ ਨੇ। ਸੋ ਨਜਾਇਜ਼ ਤੰਬਾਕੂ, ਵੇਪਿੰਗ, ਇਹ ਸਾਰੀ ਵਿਕਰੀ ਜਿਹੜੀ ਆ ਇਹ ਬੰਦ ਕਰਨ ਦੀ ਨਿਊ ਸਾਊਥ ਵੇਲ ਸਰਕਾਰ ਦੀ ਕੋਸ਼ਿਸ਼ ਸੀ। ਸੋ ਇਹ ਪਾਇਆ ਗਿਆ ਕਿ ਜਦੋਂ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਜਾਂ ਫਿਰ ਜਿਹੜੇ ਜਸੂਸੀ ਕੀਤੀ ਗਈ ਤਾਂ ਇਹ ਸਟੋਰ ਜਿਹੜੇ ਨੇ ਉਹ ਵੀ ਵੇਪਿੰਗ ਵੇਚ ਰਹੇ, ਯਾਨੀ ਕਿ ਗੈਰ ਕਾਨੂੰਨੀ ਤੰਬਾਕੂ ਜਿਹੜਾ ਵਾ ਉਹਦੇ ਸਮੇਤ ਵੇਪਿੰਗ ਦੇ ਉੱਤੇ ਲਗਾਤਾਰ ਜਿਹੜਾ ਇਸ਼ਤਿਹਾਰਬਾਜ਼ੀ ਦੇਣ ਤੋਂ ਬਾਅਦ ਵੀ, ਸਖ਼ਤ ਕਦਮ ਵਾਲੇ ਕਾਨੂੰਨ ਵੀ ਲੈ ਕੇ ਆਉਣ ਤੋਂ ਬਾਅਦ ਇਹਨਾਂ ਦੇ ਕੁਛ ਇੱਕ ਜਿਹੜੇ ਆਊਟਲੈਟ ਸੀ ਜਾਂ ਫਿਰ ਫਰੈਂਚਾਈਜ਼ੀਆਂ ਸੀ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਵੇਚੀਆਂ ਜਾ ਰਹੀਆਂ ਸੀ। ਹਾਲੇ ਕਾਰਵਾਈ ਜਿਹੜਾ ਡਿਪਾਰਟਮੈਂਟ ਦਾ ਕਹਿਣਾ ਕਿ ਹਾਲੇ ਲਗਾਤਾਰ ਜਾਰੀ ਹੈ। ਨਿਊ ਸਾਊਥ ਵੇਲ ਹੈਲਥ ਦੇ ਜਿਹੜੇ ਪਬਲਿਕ ਹੈਲਥ ਐਕਟ ਆ ਜਿਹਦੇ ਵਿੱਚ ਕਿ ਤੰਬਾਕੂ ਦੇ ਬਾਰੇ ਜਿਹੜੇ ਸਖ਼ਤ ਕਾਨੂੰਨ ਲਾਗੂ ਕੀਤੇ ਗਏ ਸੀ, ਸੋ ਉਹਦੀ ਉਲੰਘਣਾ ਦੇ ਸ਼ੱਕ ਦੇ ਵਿੱਚ ਇਹਨਾਂ ਸਟੋਰਾਂ ਨੂੰ 90 ਦਿਨਾਂ ਦੇ ਲਈ ਅਸਥਾਈ ਤੌਰ ਦੇ ਉੱਤੇ ਫਿਲਹਾਲ ਬੰਦ ਕਰਨ ਦੇ ਆਦੇਸ਼ ਦਿੱਤੇ ਨੇ। ਅੱਜ ਦੇ ਦਿਨ ਚੈਨਲ 7 ਦੇ ਹਵਾਲੇ ਦੇ ਨਾਲ ਵੀ ਕਾਫੀ ਖਬਰਾਂ ਜਿਹੜੀਆਂ ਨੇ ਇਸ ਵਿਸ਼ੇ ਦੇ ਉੱਤੇ ਛਪੀਆਂ ਨੇ। ਮੰਗਲਵਾਰ ਨੂੰ ਸਿਡਨੀ ਦੇ ਜਿਹੜੇ CBD ਖੇਤਰ ਹੈ ਉਹਦੇ ਵਿੱਚ 52 ਮਾਰਟਿਨ ਪਲੇਸ ਦੇ ਉੱਤੇ ਸਥਿਤ ਇੱਕ ਈਜ਼ੀ ਮਾਰਟ ਸਟੋਰ ਨੂੰ ਵੀ ਇਸੇ ਚੱਕਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਹ ਇਸ ਸਿਲਸਿਲੇ ਦੇ ਵਿੱਚ ਸਭ ਤੋਂ ਹੁਣ ਤਾਜ਼ਾ ਕੇਸ ਸਾਹਮਣੇ ਆਇਆ ਵਾ। ਇਸ ਤੋਂ ਇਲਾਵਾ ਕੁਛ ਹੋਰ ਸਟੋਰਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਵੀ 254 ਜਾਰਜ ਸਟਰੀਟ ਦੇ ਉੱਤੇ ਜਿਹੜਾ ਇੱਕ ਈਜ਼ੀ ਮਾਰਟ ਸੀ ਨਜਾਇਜ਼ ਤੰਬਾਕੂ ਅਤੇ ਵੇਪਿੰਗ ਸਮਾਨ ਵੇਚਣ ਦੇ ਸ਼ੱਕ ਦੇ ਵਿੱਚ ਇਸ ਸਟੋਰ ਨੂੰ ਵੀ ਬੰਦ ਕੀਤਾ ਗਿਆ। ਉਸ ਤੋਂ ਬਾਅਦ ਜੇਕਰ ਆਪਾਂ ਈਜ਼ੀ ਮਾਰਟ ਦੇ ਪੱਖ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਕੰਪਨੀ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਉਤਪਾਦਾਂ ਦੀ ਵਿਕਰੀ ਦਾ ਸਮਰਥਨ ਨਹੀਂ ਕਰਦੀ। ਕੰਪਨੀ ਨੇ ਨੋਟਿਸ ਜਾਰੀ ਕਰਕੇ ਇਹ ਕਿਹਾ ਕਿ ਜਿਨ੍ਹਾਂ ਸਟੋਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਸੁਤੰਤਰ ਜਾਂ ਫਿਰ ਇੰਡੀਪੈਂਡੈਂਟ ਲਾਇਸੈਂਸੀ ਨੇ, ਸੋ ਉਹਨਾਂ ਦੇ ਦੁਆਰਾ ਇਹ ਚਲਾਏ ਜਾ ਰਹੇ ਨੇ। ਉਹਨਾਂ ਦੇ ਨਾਲ ਉਹ ਸਮਝੌਤਾ ਰੱਦ ਕਰ ਰਹੇ ਨੇ। ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਇਸ ਤਰੀਕੇ ਦੇ ਨਾਲ ਉੱਥੇ ਗੈਰ ਕਾਨੂੰਨੀ ਸਮਾਨ ਯਾਨੀ ਕਿ ਵੇਪਿੰਗ ਵਗੈਰਾ ਵੇਚ ਰਹੇ ਨੇ। ਸਰਕਾਰ ਦੇ ਵੱਲੋਂ ਦੱਸ ਦਈਏ ਕਿ ਸਖ਼ਤੀ ਇਸ ਵਿਸ਼ੇ ਦੇ ਉੱਤੇ ਵਧਾਈ ਗਈ ਹੈ। ਨਵੰਬਰ 2025 ਦੇ ਵਿੱਚ ਲਾਗੂ ਹੋਇਆ ਸੀ ਕਾਨੂੰਨ। ਨਵੇਂ ਕਾਨੂੰਨ ਦੇ ਤਹਿਤ ਨਿਊ ਸਾਊਥ ਵੇਲ ਹੈਲਥ ਨੂੰ ਇਹ ਅਧਿਕਾਰ ਮਿਲੇ ਸਨ ਕਿ ਉਹ ਨਜਾਇਜ਼ ਤੰਬਾਕੂ ਜਾਂ ਫਿਰ ਵੇਪਿੰਗ ਵੇਚਣ ਵਾਲੇ ਜਿਹੜੇ ਸਟੋਰ ਨੇ ਉਹਨਾਂ ਨੂੰ ਤੁਰੰਤ 90 ਦਿਨਾਂ ਦੇ ਲਈ ਬੰਦ ਕਰ ਸਕਦੀ ਹੈ। ਬਾਕੀ ਇਹਨਾਂ 90 ਦਿਨਾਂ ਦੇ ਵਿੱਚ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਉਹਦੇ ਆਧਾਰ ਦੇ ਉੱਤੇ ਅਗਲੇ ਫੈਸਲੇ ਲੈ ਲਏ ਜਾਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ ਭਾਰੀ ਜੁਰਮਾਨੇ ਅਤੇ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਸਰਕਾਰ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਮਕਾਨ ਮਾਲਕ ਉਹ ਲੈਂਡਲੋਰਡ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਨਿੱਜੀ ਨਜ਼ਰ ਰੱਖ ਰਹੇ ਨੇ ਜਿਨ੍ਹਾਂ ਦੇ ਉੱਤੇ ਕਿ ਸ਼ੱਕ ਆ, ਜਿਹੜੇ ਜਾਣ ਬੁੱਝ ਕੇ ਅਜਿਹੇ ਕਿਰਾਏਦਾਰਾਂ ਨੂੰ ਜਗ੍ਹਾ ਦਿੰਦੇ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਪਤਾ ਹੈ ਕਿ ਇਹ ਨਜਾਇਜ਼ ਕੰਮ ਦੇ ਲਈ ਵਰਤ ਰਹੇ ਨੇ, ਸਿਰਫ ਸ਼ਾਇਦ ਵੱਧ ਕਿਰਾਏ ਦੇ ਲਈ ਆਪਣੇ ਫਾਇਦੇ ਦੇ ਲਈ ਇਹ ਜੇਕਰ ਇੱਦਾਂ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਵੀ ਬੰਦ ਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ। ਨਵੰਬਰ 2025 ਤੋਂ ਲੈ ਕੇ ਹੁਣ ਤੱਕ ਸੂਬੇ ਦੇ ਵਿੱਚ ਲਗਭਗ 300 ਦੇ ਕਰੀਬ ਅਜਿਹੇ ਜਿਹੜੇ ਟੈਂਪਰੇਰੀ ਤੌਰ ਦੇ ਉੱਤੇ ਬੰਦ ਕੀਤੇ ਗਏ ਸਟੋਰ ਨੇ ਜਿਨ੍ਹਾਂ ਬਾਰੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਨੇ ਕਿ ਸਰਕਾਰ ਨਜਾਇਜ਼ ਤੰਬਾਕੂ ਦੇ ਵਪਾਰ ਦੇ ਖਿਲਾਫ਼ ਸਖ਼ਤ ਨੀਤੀ ਅਪਣਾ ਰਹੀ ਆ। ਇਹ ਇਸ ਚੀਜ਼ ਤੋਂ ਸਪਸ਼ਟ ਦਿਖਾਈ ਦੇ ਰਿਹਾ ਵਾ। ਸੋ ਫਿਲਹਾਲ ਵੇਖਣ ਵਾਲਾ ਇਹ ਰਹੂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਰਕਾਰ ਕਿੰਨੀ ਕੁ ਸਖ਼ਤੀ ਕਰਦੀ ਹੈ, ਕਿਉਂਕਿ ਲਗਾਤਾਰ ਲੋਕਾਂ ਦੇ ਵੱਲੋਂ ਨਵੰਬਰ 2025 ਤੋਂ ਬਾਅਦ ਇੱਦਾਂ ਦੇ ਵੀ ਵਿਚਾਰ ਆ ਰਹੇ ਸੀ ਕਿ ਇਹਨਾਂ ਦੇ ਵੱਲੋਂ ਸਿਰਫ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਾਪੇ ਗਏ, ਪਰ ਉਸ ਤੋਂ ਬਲਹਿਦਾ ਹੋਰ ਕੀਤਾ ਕੀ ਗਿਆ ਇਹ ਚੀਜ਼ ਕੁਛ ਖਾਸ ਸਮਝ ਨਹੀਂ ਸੀ ਆ ਰਹੀ। ਸੋ ਹੁਣ ਇਸੇ ਵਿਸ਼ੇ ਦੇ ਉੱਤੇ ਲੋਕ ਫਿਰ ਦੁਬਾਰਾ ਤੋਂ ਚਰਚਾ ਕਰ ਰਹੇ ਨੇ ਕਿ ਹਾਂ ਸਰਕਾਰ ਇਹ ਸਖ਼ਤੀ ਕਰ ਰਹੀ ਹੈ, ਪਰ ਕਈ ਇਸ ਨੂੰ ਸਿਰਫ ਥੋੜ੍ਹੇ ਸਮੇਂ ਦੇ ਲਈ ਇੱਕ ਲੋਕਾਂ ਨੂੰ ਭਰਮਾਉਣ ਵਾਲੀ ਕਾਰਵਾਈ ਜ਼ਰੂਰ ਦੱਸ ਰਹੇ ਨੇ। ਪਰ ਫਿਲਹਾਲ ਕਾਰਵਾਈ ਚੱਲ ਜ਼ਰੂਰ ਰਹੀ ਹੈ। ਜੇਕਰ ਕੋਈ ਆਸ ਪਾਸ ਇੱਦਾਂ ਦੀ ਕਾਰਵਾਈ ਤੁਸੀਂ ਵੀ ਵੇਖਦੇ ਹੋ ਜਾਂ ਫਿਰ ਨਜਾਇਜ਼ ਕਿਤੇ ਵਿਕਦਾ ਕੁਛ ਇੱਦਾਂ ਦਾ ਸਮਾਨ ਤਾਂ ਉਹਦੀ ਇਤਲਾਹ ਤੁਸੀਂ ਕ੍ਰਾਈਮ ਸਟੋਪਰਸ ਉੱਤੇ ਦੇ ਸਕਦੇ ਹੋ। ਅਗਲੀ ਖਬਰ ਅਰਥਚਾਰੇ ਦੇ ਨਾਲ ਸੰਬੰਧਿਤ ਹੈ। ਅਸਲ ਦੇ ਵਿੱਚ ਨਵੇਂ ਕੁਛ ਅੰਕੜੇ ਆਏ ਨੇ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ, ਜਿੱਥੇ ਇਸ ਟਾਈਮ ਦੇ ਉੱਤੇ ਸਿਆਸੀ ਮਾਹੌਲ ਕਾਫੀ ਜ਼ਿਆਦਾ ਭਖਿਆ ਵਾ, ਜਿੱਥੇ ਕਿ ਆਪਾਂ ਵਨ ਨੇਸ਼ਨ ਦੀ ਗੱਲ ਪਹਿਲਾਂ ਕਰਕੇ ਹਟੇ ਹਾਂ, ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਮਾਈਗ੍ਰੈਂਟਸ ਜਿਹੜੇ ਨੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਵਾ, ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਨਾਲ ਹੋਰ ਜੋੜਨ ਦੀ ਉਹਨਾਂ ਦੀ ਲਗਾਤਾਰ ਕੋਸ਼ਿਸ਼ ਆ। ਇਸੇ ਸਿਆਸੀ ਬਹਿਸ ਦੇ ਦਰਮਿਆਨ ਜਿਹੜੇ ਸਰਕਾਰੀ ਅੰਕੜੇ ਨੇ ਇਹ ਕਾਫੀ ਦਿਲਚਸਪ ਨੇ, ਕਾਫੀ ਦਿਲਚਸਪ ਤਸਵੀਰ ਪੇਸ਼ ਕਰਦੇ ਨੇ। ਅੰਕੜਿਆਂ ਦੇ ਮੁਤਾਬਕ ਦੇਸ਼ ਦੀਆਂ ਕਈ ਅਹਿਮ ਸੇਵਾਵਾਂ ਨੇ ਜਿਹੜੇ ਕਿ ਵਿਦੇਸ਼ ਦੇ ਵਿੱਚ ਜੰਮੇ ਪਲੇ ਅਤੇ ਇੱਥੇ ਆ ਕੇ ਵਸੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਸਹਾਰੇ ਚੱਲ ਰਹੀਆਂ ਨੇ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਦੇ ਵਿੱਚ 57% ਜਿਹੜੇ ਜਨਰਲ ਪ੍ਰੈਕਟੀਸ਼ਨਰ ਨੇ ਯਾਨੀ ਕਿ GP ਨੇ ਡਾਕਟਰ ਨੇ, 47% ਜਿਹੜੇ ਸਰਜਨ ਨੇ ਅਤੇ 43% ਜਿਹੜੀਆਂ ਨਰਸਿਸ ਨੇ ਉਹ ਵਿਦੇਸ਼ਾਂ ਦੇ ਵਿੱਚ ਜੰਮੀਆਂ ਨੇ। ਬਜ਼ੁਰਗਾਂ ਅਤੇ ਅਪਾਜਾਂ ਦੀ ਦੇਖਭਾਲ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ 40% ਪ੍ਰਵਾਸੀ ਭਾਈਚਾਰਾ ਵਾ। ਸਿਰਫ ਸਿਹਤ ਖੇਤਰਾਂ ਦੇ ਵਿੱਚ ਹੀ ਨਹੀਂ, ਉੱਧਰ ਜੇ ਆਪਾਂ ਕੰਸਟਰਕਸ਼ਨ ਦੇ ਵਿੱਚ ਵੀ ਵੇਖੀਏ ਤਾਂ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਕਰਦਾ। 37% ਜਿਹੜੇ ਪਲਾਸਟਰ ਦਾ ਕੰਮ ਕਰਨ ਵਾਲੇ ਨੇ, 28% ਜਿਹੜੇ ਬਿਲਡਿੰਗ ਲੇਬਰ, ਇਹ ਵੀ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਜੰਮੇ ਨੇ। ਇੱਕ ਨਾ ਇੱਕ ਦਿਨ ਆਸਟ੍ਰੇਲੀਆ ਇਹ ਜੰਮ ਪਲ ਕੇ ਅਤੇ ਇੱਥੇ ਪਹੁੰਚੇ ਸੀ ਅਤੇ ਇੱਥੇ ਆ ਕੇ ਹੁਣ ਇੱਥੋਂ ਦੀ ਅਰਥ ਵਿਵਸਥਾ ਦੇ ਵਿੱਚ ਇਹ ਇੱਥੋਂ ਦੇ ਲੋਕਾਂ ਦੀ ਸੇਵਾ ਦੇ ਵਿੱਚ ਕੀ ਯੋਗਦਾਨ ਪਾ ਰਹੇ ਨੇ, ਇਹ ਰਿਪੋਰਟ ਸਾਫ ਦਿਖਾਈ ਦਿੰਦੀ ਹੈ। ਖੇਤੀਬਾੜੀ ਦੇ ਖੇਤਰ ਦੇ ਵਿੱਚ ਵੀ 52% ਜਿਹੜੇ ਮੁਲਾਜ਼ਮ ਨੇ ਉਹ ਪ੍ਰਵਾਸੀ ਪਿਛੋਕੜ ਦੇ ਨਾਲ ਹੀ ਸੰਬੰਧਿਤ ਨੇ। ਇਹ ਅੰਕੜੇ ਐਨ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਘਰਾਂ ਦੇ ਵਿੱਚ ਕਮੀ ਇਸ ਟਾਈਮ ਦੇ ਉੱਤੇ ਮਹਿਸੂਸ ਕੀਤੀ ਜਾ ਰਹੀ ਹੈ, ਵਾਧੇ ਕਿਰਾਏ ਜਿਹੜੇ ਲੋਕਾਂ ਨੂੰ ਸਤਾ ਰਹੇ ਨੇ, ਅਤੇ ਆਵਾਸ ਨੂੰ ਜ਼ਿੰਮੇਵਾਰ ਇਸ ਚੀਜ਼ ਦੇ ਲਈ ਠਹਿਰਾਇਆ ਜਾ ਰਿਹਾ। ਖਾਸ ਤੌਰ ਦੇ ਉੱਤੇ ਜਿਹੜੀ ਵਨ ਨੇਸ਼ਨ ਪਾਰਟੀ ਇਸ ਚੀਜ਼ ਦੇ ਉੱਤੇ ਝੰਡਾ ਚੁੱਕ ਕੇ ਬੈਠੀ ਹੈ। ਹਾਲਾਂਕਿ ਮਾਹਰਾਂ ਦਾ ਇਹ ਕਹਿਣਾ ਹੈ ਕਿ ਆਸਟ੍ਰੇਲੀਆ ਪਹਿਲਾਂ ਹੀ ਹੁਨਰਮੰਦ ਕਰਮਚਾਰੀਆਂ ਦੀ ਘਾਟ ਦੇ ਨਾਲ ਜੂਝ ਰਿਹਾ ਅਤੇ ਨਿਰਮਾਣ ਖੇਤਰ ਦੇ ਵਿੱਚ ਅਗਲੇ ਕੁਛ ਸਾਲਾਂ ਦੇ ਵਿੱਚ ਲੱਖਾਂ ਵਾਧੂ ਕਰਮਚਾਰੀਆਂ ਦੀ ਲੋੜ ਹੋਊਗੀ। ਸੋ ਅਜਿਹੇ ਦੇ ਵਿੱਚ ਸਾਨੂੰ ਇੱਦਾਂ ਦੀਆਂ ਗੱਲਾਂ, ਇੱਦਾਂ ਦੇ ਪ੍ਰਚਾਰ ਨਹੀਂ ਕਰਨੇ ਚਾਹੀਦੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇਹ ਕਿਹਾ ਕਿ ਪ੍ਰਵਾਸੀ ਮੁਲਕ ਦੀ ਰੀੜ੍ਹ ਦੀ ਹੱਡੀ ਨੇ ਅਤੇ ਆਵਾਸ ਦੇ ਬਿਨਾਂ ਆਸਟ੍ਰੇਲੀਆ ਦਾ ਗੁਜ਼ਾਰਾ ਨਹੀਂ ਆ, ਜੋ ਕਿ ਇੱਕ ਸੱਚ ਵੀ ਪ੍ਰਤੀਤ ਹੁੰਦਾ। ਪਰ ਨਾਲ ਦੀ ਨਾਲ ਇਸ ਟਾਈਮ ਦੇ ਉੱਤੇ ਸਿਆਸਤ ਪੂਰੀ ਗਰਮਾਈ ਹੈ, ਜਿਹਦੇ ਵਿੱਚ ਆਪਾਂ ਇਹ ਵੇਖ ਰਹੇ ਹਾਂ ਕਿ ਇਸੇ ਸਿਆਸਤ ਜਾਂ ਫਿਰ ਇੱਦਾਂ ਦੀਆਂ ਬਿਆਨਬਾਜ਼ੀਆਂ, ਮਾਈਗ੍ਰੇਸ਼ਨ ਦੇ ਉਲਟ ਬਿਆਨਬਾਜ਼ੀਆਂ, ਇਹਦੇ ਉੱਤੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦਾ ਸ਼ੇਅਰ ਮਾਰਕੀਟ ਦੇ ਉੱਤੇ ਜੇ ਝਾਤੀ ਮਾਰੀਏ ਤਾਂ ਅੱਜ 10 June ਹੈ, ASX 200 ਆਸਟ੍ਰੇਲੀਆ ਦੀ ਜਿਹੜੀ ਸਟੋਕ ਮਾਰਕੀਟ ਹੈ ਉਹਦੇ ਰੁਝਾਨਾਂ ਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ, ਕਿਉਂਕਿ ਕਾਫੀ ਇਹਨਾਂ ਦਿਨਾਂ ਦੇ ਵਿੱਚ ਊਚ ਨੀਚ ਚੱਲ ਰਹੀ ਹੈ। ਵਾਲ ਸਟਰੀਟ ਹਾਲਾਂਕਿ ਮਿਲੇ ਜੁਲੇ ਜਿਹੜਾ ਰਿਸਪੋਂਸ ਵੇਖਣ ਦੇ ਵਿੱਚ ਆਇਆ ਵਾ, ਚਾਹੇ ਉਹ ਐਨਰਜੀ ਹੋਵੇ ਚਾਹੇ ਉਹ ਗੋਲਡ ਦੇ ਵਿੱਚ ਆਪਾਂ ਵੇਖ ਰਹੇ ਹਾਂ, ਗਿਰਾਵਟ ਜਿਹੜੀ ਇਸ ਟਾਈਮ ਦੇ ਉੱਤੇ ਬਿਲਕੁਲ ਦਰਜ ਕੀਤੀ ਜਾ ਰਹੀ ਹੈ। ਪਰ ASX 200 ਦੇ ਵਿੱਚ ਮਾਮੂਲੀ ਵਾਧੇ ਦੀ ਜਿਹੜੀ ਉਹ ਉਮੀਦ ਜ਼ਰੂਰ ਅੱਜ ਲਾਈ ਜਾ ਰਹੀ ਸੀ। ਇਸੇ ਨੂੰ ਲੈ ਕੇ ਕੁਛ ਇੱਕ ਜਿਹੜੇ ਪੁਆਇੰਟ ਜ਼ਰੂਰ ਸਾਂਝੇ ਕੀਤੇ ਗਏ ਸੀ ਅੱਜ ਸਵੇਰ ਦੇ ਸਮੇਂ। ਪਿਛਲੇ ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਕਾਫੀ ਜਿੱਥੇ ਆਪਾਂ ਵੇਖ ਰਹੇ ਹਾਂ ਕਿ ਹਿਲਜੁਲ ਸੀ, ਕਾਫੀ ਅਸਥਿਰਤਾ ਵੇਖੀ ਗਈ ਸੀ, ਲੋਕ ਡਰੇ ਸੀ ਇਨਵੈਸਟ ਕਰਨ ਤੋਂ। ਸੋ ਉੱਥੇ ਜਿਹੜੇ ਇਨਵੈਸਟਰ ਨੇ ਉਹ ਵਿਸ਼ਵ ਪੱਧਰੀ ਆਰਥਿਕ ਹਾਲਾਤਾਂ ਦੇ ਕਰਕੇ ਡਰੇ ਸੀ, ਵਿਆਜ ਦਰਾਂ ਨੂੰ ਲੈ ਕੇ ਡਰੇ ਸੀ, ਕਾਫੀ ਜ਼ਿਆਦਾ ਸਾਵਧਾਨੀ ਵਰਤ ਰਹੇ ਸੀ। ਉੱਥੇ ਇੱਕ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਰਾਹਤ ਦੀ ਖਬਰ ਆ, ਪਰ ਫਿਰ ਵੀ ਜਿਹੜੇ ਅੰਤਰਰਾਸ਼ਟਰੀ ਸਮੀਕਰਨ ਨੇ ਉਹ ਕਾਫੀ ਹੱਦ ਤੱਕ ਆਸਟ੍ਰੇਲੀਆ ਦੀ ਮਾਰਕੀਟ ਨੂੰ ਵੀ ਪ੍ਰਭਾਵਿਤ ਜ਼ਰੂਰ ਕਰ ਰਹੇ ਨੇ। ਮਾਈਨਿੰਗ ਅਤੇ ਊਰਜਾ ਖੇਤਰ ਦੇ ਵਿੱਚ ਫਿਲਹਾਲ ਗਿਰਾਵਟ ਦਾ ਦਬਾਅ ਉਸੇ ਤਰ੍ਹਾਂ ਦੇ ਨਾਲ ਬਣਿਆ ਵਾ, ਕੱਚੇ ਤੇਲ ਦੀਆਂ ਕੀਮਤਾਂ ਕਿਉਂਕਿ ਹਾਲੇ ਵੀ ਨਹੀਂ ਕਾਬੂ ਦੇ ਵਿੱਚ, ਜਾਂ ਫਿਰ ਹੋਰ ਧਾਂਤਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਨਰਮੀ ਇਸ ਟਾਈਮ ਦੇ ਉੱਤੇ ਵੇਖੀ ਜਾ ਸਕਦੀ ਹੈ। ਇਸ ਮਹੀਨੇ ASX 200 ਦੇ ਵਿੱਚ ਕੁਛ ਵੱਡੇ ਬਦਲਾਅ ਹੋਣ ਦੀ ਉਮੀਦ ਵੇਖੀ ਜਾ ਸਕਦੀ ਹੈ। 22 June 2026 ਤੋਂ ਪਹਿਲਾਂ ਇੰਡੈਕਸ ਦੇ ਵਿੱਚ 5 ਨਵੀਆਂ ਕੰਪਨੀਆਂ ਸ਼ਾਮਿਲ ਕੀਤੀਆਂ ਜਾਣਗੀਆਂ ਅਤੇ 5 ਕੰਪਨੀਆਂ ਨੂੰ ਬਾਹਰ ਵੀ ਕਰ ਦਿੱਤਾ ਜਾਊਗਾ। ਸੋ ਇਹ ਬਦਲਾਅ ਜਿਹੜਾ ਵਾ ਇਸ ਟਾਈਮ ਦੇ ਉੱਤੇ ਇੰਸਟੀਟਿਊਸ਼ਨਲ ਜਿਹੜੇ ਇਨਵੈਸਟਰ ਨੇ ਉਹਨਾਂ ਦੇ ਲਈ ਕਾਫੀ ਹੱਦ ਤੱਕ ਮਹੱਤਵਪੂਰਨ ਰਹਿ ਸਕਦਾ। ਸੋ ਕੁਛ ਇੱਕ ਜਿਹੜੇ ਮਾਹਰ ਨੇ ਉਹਨਾਂ ਦੇ ਵੱਲੋਂ ਨੁਕਤੇ ਕੁਛ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚ ਮਾਹਰਾਂ ਦਾ ਇਹ ਮੰਨਣਾ ਕਿ ਮਾਰਕੀਟ ਦੇ ਵਿੱਚ ਜਿਹੜਾ ਦਿਖਣ ਵਾਲਾ ਸੁਧਾਰ ਆ ਉਹ ਅਜੇ ਕਮਜ਼ੋਰ ਹੋ ਸਕਦਾ ਵਾ, ਅਜੇ ਉਹਦੇ ਉੱਤੇ ਬਹੁਤਾ ਟਰੱਸਟ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਜਿਹੜੇ ਵਿਸ਼ਲੇਸ਼ਕ ਨੇ ਇਸ ਚੀਜ਼ ਨੂੰ ਇੱਕ ਓਵਰਸੋਲਡ ਬਾਊਂਸ ਦਾ ਨਾਂ ਦੇ ਰਹੇ ਨੇ। ਸੋ ਅਜੇ ਇਹਦੇ ਵਿੱਚ ਜਿੱਥੇ ਬਾਜ਼ਾਰ ਗਿਰਾਵਟ ਤੋਂ ਬਾਅਦ ਥੋੜ੍ਹਾ ਉੱਪਰ ਆਉਂਦਾ ਵਾ, ਪਰ ਅਜੇ ਇਹਦੇ ਵਿੱਚ ਸਥਿਰਤਾ ਹਜੇ ਆਉਣੀ ਬਾਕੀ ਹੁੰਦੀ ਹੈ। ਸੋ ਉਸ ਸਨੈਰੀਓ ਨੂੰ ਜਿਹੜਾ ਵਾ ਓਵਰਸੋਲਡ ਬਾਊਂਸ ਮੰਨਿਆ ਜਾਂਦਾ। ਸੋ ਅੱਜ ਦਾ ਦਿਨ ਯਾਨੀ ਕਿ 10 June ਇਸ ਟਾਈਮ ਦੇ ਉੱਤੇ ਬੋਰਸਾਈਟ ਲਿਮਿਟਡ ਨਾਮ ਦੀ ਇੱਕ ਨਵੀਂ ਕੰਪਨੀ ਜਿਹੜੀ ਆ ASX ਦੇ ਜਿਹੜੀ ਆ ਉਹ ਲਿਸਟ ਹੋਣ ਜਾ ਰਹੀ ਹੈ, ਜੋ ਕਿ ਰੱਖਿਆ ਅਤੇ ਸੁਰੱਖਿਆ ਤਕਨੋਲੋਜੀ ਦੇ ਖੇਤਰ ਦੇ ਵਿੱਚ ਕੰਮ ਕਰਦੀ ਆ। ਸੋ ਅੱਜ ਦਾ ਬਾਜ਼ਾਰ ਇੱਕ ਕਾਫੀ ਜ਼ਿਆਦਾ ਇੱਦਾਂ ਕਹਿ ਲਈਏ ਕਿ ਸਤਰਕ ਰਹਿਣ ਵਾਲਾ ਹੀ ਆ, ਹਾਲਾਂਕਿ ਥੋੜ੍ਹੇ ਜਿਹਾ ਫਿਰ ਦੱਸਦੀ ਹੈ ਕਿ ਵਾਧਾ ਜ਼ਰੂਰ ਵੇਖਿਆ ਜਾ ਰਿਹਾ। ਪਰ ਹਾਂ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਗਿਰਾਵਟ ਜਾਂ ਫਿਰ ਇੱਦਾਂ ਕਹਿ ਲਈਏ ਕਿ ਅਸਥਿਰਤਾ ਉਸੇ ਤਰ੍ਹਾਂ ਦੇ ਨਾਲ ਜਾਰੀ ਆ। ਜਿਹੜੇ ਇਨਵੈਸਟਰ ਨੇ ਉਹ ਹਾਲੇ ਵੀ ਬੁਰੀ ਤਰ੍ਹਾਂ ਦੇ ਨਾਲ ਡਰੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਧਰ ਜੇ ਆਪਾਂ ਖੇਡ ਜਗਤ ਵੱਲ ਵੀ ਜਾਂਦੇ ਜਾਂਦੇ ਝਾਤੀ ਮਾਰ ਲਈਏ, ਅਤੇ ਖੇਡ ਜਗਤ ਦੇ ਵਿੱਚ ਕ੍ਰਿਕਟ ਵੱਲ ਨੂੰ ਚੱਲਦੇ ਹਾਂ, ਤੁਹਾਡੇ ਨਾਲ ਸੋਕਰ ਦੀ ਸਾਂਝ ਪਾ ਚੁੱਕੇ ਹਾਂ। ਵੀਜ਼ਿਆਂ ਦੇ ਵਿੱਚ ਜਿੱਥੇ ਪ੍ਰੋਬਲਮ ਆ ਰਹੀ ਆ ਉੱਥੇ ਜੇਕਰ ਆਪਾਂ ਗੱਲ ਕਰੀਏ, ਚੱਲ ਰਹੇ ਇਸ ਟਾਈਮ ਦੇ ਉੱਤੇ ਬੰਗਲਾਦੇਸ਼ ਅਤੇ ਆਸਟ੍ਰੇਲੀਆ ਦੇ ਹੁਣ ਇੱਕ ਟੂਰਨਾਮੈਂਟ ਦੀ, ਅਤੇ ਇੱਕ ਦਿਨ ਅੰਤਰਰਾਸ਼ਟਰੀ ਦੇ ਵਿੱਚ ਜਿਹੜਾ ਪਹਿਲਾ ਮੈਚ ਸੀ ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਵਾ। ਹਾਲਾਂਕਿ DLS ਮੈਥਡ ਇਹਦੇ ਵਿੱਚ ਵਰਤਿਆ ਗਿਆ। ਸਿਆਸੀ ਦੌੜਾਂ ਦੇ ਨਾਲ ਬੰਗਲਾਦੇਸ਼ ਦਾ ਜਿਹੜਾ ਆਸਟ੍ਰੇਲੀਆ ਨੂੰ ਹਰਾਉਣਾ ਇਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਕਿਉਂਕਿ ਇਹ ਦੱਸਦੇ ਨੇ ਕਿ 2005 ਤੋਂ ਪਹਿਲੀ ਵਾਰ ਹੋਇਆ ਵਾ। ਸੋ ਬੰਗਲਾਦੇਸ਼ ਦੀ ਟੀਮ ਜਿਹਨੇ ਕਿ ਪਾਕਿਸਤਾਨ ਦੇ ਖਿਲਾਫ਼ ਵੀ ਕਾਫੀ ਸੋਹਣੀ ਕਾਰਗੁਜ਼ਾਰੀ ਕੀਤੀ ਸੀ, ਸੋ ਇਸ ਟਾਈਮ ਦੇ ਉੱਤੇ ਚਰਚੇ ਇਹ ਵੀ ਨੇ ਕਿ ਆਸਟ੍ਰੇਲੀਆ ਦੀ ਟੀਮ ਲਗਾਤਾਰ ਇੰਨਾ ਮਾੜਾ ਜਿਹੜਾ ਪ੍ਰਦਰਸ਼ਨ ਕਰ ਰਹੀ ਹੈ, ਚਾਹੇ ਉਹ ਪਾਕਿਸਤਾਨ ਦੇ ਖਿਲਾਫ਼ ਹੋਵੇ ਚਾਹੇ ਉਹ ਬੰਗਲਾਦੇਸ਼ ਦੇ ਖਿਲਾਫ਼ ਹੋਵੇ। ਸੋ ਅਜਿਹੇ ਦੇ ਵਿੱਚ ਹੁਣ ਚਿੰਤਾਵਾਂ ਸ਼ਾਇਦ ਆਸਟ੍ਰੇਲੀਆ ਦੀਆਂ ਵੀ ਇਸ ਸੰਬੰਧ ਦੇ ਵਿੱਚ ਕਾਫ਼ੀ ਵੱਧ ਚੁੱਕੀਆਂ ਨੇ। ਲੱਗ ਰਿਹਾ ਕਿ ਕੁਛ ਵੱਡੇ ਫੇਰਬਦਲ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੇ ਨੇ, ਵਰਲਡ ਕੱਪ ਤੋਂ ਪਹਿਲਾਂ ਪਹਿਲਾਂ ਵੱਡੇ ਫੇਰਬਦਲ ਕੀਤੇ ਜਾ ਸਕਦੇ ਨੇ। ਇੱਧਰ ਇੱਕ ਹੋਰ ਸੀਰੀਜ਼ ਜਿਹੜੀ ਚਰਚਾ ਦੇ ਵਿੱਚ, ਜਿਹਦੇ ਵਿੱਚ ਕਿ ਭਾਰਤ ਦੀ ਏ ਟੀਮ ਅਤੇ ਸ਼੍ਰੀਲੰਕਾ ਦੀ ਏ ਟੀਮ ਖੇਡੀ ਸੀ, ਸੋ ਕਾਫ਼ੀ ਲਾਸਟ ਮੌਕੇ ਦੇ ਉੱਤੇ ਜਾ ਕੇ ਜਿਹੜੇ ਇੰਡੀਆ ਦੀ ਟੀਮ ਹਾਰਦੀ ਜਿੱਤੀ ਆ। ਸੋ ਇੰਡੀਆ ਏ ਦੀ ਟੀਮ ਖਾਸ ਤੌਰ ਦੇ ਉੱਤੇ ਚਰਚੇ ਇਸ ਟੀਮ ਦੇ ਇਸ ਕਰਕੇ ਵੀ ਰਹੇ ਕਿਉਂਕਿ ਜਿਹੜੇ ਵੈਭਵ ਸੂਰਿਆਵੰਸ਼ੀ ਸੀ ਉਹ ਇਸ ਮੈਚ ਦੇ ਵਿੱਚ ਖੇਡ ਰਹੇ ਸੀ, ਸੋ ਪ੍ਰਭ ਸਿਮਰਨ ਸਿੰਘ ਇਸ ਮੈਚ ਦੇ ਵਿੱਚ ਖੇਡ ਰਹੇ ਸੀ, ਪ੍ਰਿਆਂਸ਼ ਆਰੀਆ ਇਸ ਮੈਚ ਦੇ ਵਿੱਚ ਖੇਡ ਰਹੇ ਸੀ। ਸੋ ਲਗਭਗ ਕਾਫੀ ਨਾਂ ਜਿਹੜੇ ਕਿ ਆਪਾਂ IPL ਦੇ ਵਿੱਚ ਵੇਖੇ ਖੇਡਦੇ ਉਹ ਨਾਂ ਇੱਥੇ ਆਪਾਂ ਖੇਡਦੇ ਵੇਖੇ ਨੇ, ਜਿਹਦੇ ਵਿੱਚ ਕਿ ਪ੍ਰਭ ਸਿਮਰਨ ਅਤੇ ਵੈਭਵ ਸੂਰਿਆਵੰਸ਼ੀ ਤਾਂ ਕੁਛ ਖਾਸ ਨਹੀਂ ਕਾਰਗੁਜ਼ਾਰੀ ਕਰ ਸਕੇ। ਹਾਂ, ਪ੍ਰਿਆਂਸ਼ ਆਰੀਆ ਨੇ ਜ਼ਰੂਰ 32 ਗੇਂਦਾਂ ਦੇ ਵਿੱਚ 32 ਦੌੜਾਂ ਬਣਾਈਆਂ ਅਤੇ ਉਸ ਤੋਂ ਬਾਅਦ ਫਿਰ ਇਹ ਰਨ ਆਊਟ ਹੋ ਜਾਂਦੇ ਨੇ, ਪਰ ਇਸ ਮੈਚ ਦੇ ਵਿੱਚ ਜਿਹੜੀ ਜ਼ਿਆਦਾ ਖਿੱਚ ਦਾ ਕੇਂਦਰ ਉਹ ਰਿਤੂ ਰਾਜ ਗਾਇਕਵਾੜ ਰਹੇ, ਜਿਹਨੇ ਕਿ 114 ਗੇਂਦਾਂ ਦੇ ਵਿੱਚ 101 ਦੌੜਾਂ ਬਣਾਈਆਂ, ਅਤੇ ਤਿਲਕ ਵਰਮਾ ਜਿਨ੍ਹਾਂ ਨੂੰ ਕਿ ਕਪਤਾਨੀ ਦਿੱਤੀ ਗਈ ਹੈ, ਹੁਣ 97 ਗੇਂਦਾਂ ਦੇ ਵਿੱਚ 60 ਦੌੜਾਂ ਇਹਨਾਂ ਨੇ ਬਣਾਈਆਂ, ਆਯੂਸ਼ ਬਦੋਨੀ 18 ਗੇਂਦਾਂ ਦੇ ਵਿੱਚ 24। IPL ਵਾਲਾ ਜਿਹੜਾ ਉਹ ਆਪਣਾ ਰੁੱਖ ਹੈ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖਦਿਆਂ ਜਿਹੜੇ ਸ਼ੁਆਂਸ ਸ਼ੈਜ ਨੇ ਉਹਨੇ ਵੀ 14 ਗੇਂਦਾਂ ਦੇ ਵਿੱਚ 26 ਦੌੜਾਂ ਬਣਾਈਆਂ। ਸੋ 277 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਸ਼੍ਰੀਲੰਕਾ ਨੂੰ, ਜੋ ਕਿ ਲਗਭਗ ਕਾਫੀ ਕਰੀਬ ਲੈ ਗਏ ਸੀ। ਸੋ ਅਖੀਰ ਦੇ ਵਿੱਚ ਜਿਹੜਾ ਕਹਿ ਲਈਏ ਕਿ ਓਵਰ ਆ ਜਾਂ ਫਿਰ ਅਖੀਰ 'ਤੇ ਜਾ ਕੇ ਲਗਾਤਾਰ 3 ਵਿਕਟਾਂ ਇਕੱਠੀਆਂ ਡਿੱਗਣੀਆਂ, ਇਸ ਵਜ੍ਹਾ ਦੇ ਕਰਕੇ ਸ਼੍ਰੀਲੰਕਾ ਦੀ ਏ ਟੀਮ ਜਿਹੜੀ ਆ ਹਾਰ ਜਾਂਦੀ ਹੈ। ਸੋ ਫਿਲਹਾਲ ਖਬਰਾਂ ਦੇ ਵਿੱਚ ਇਹਨਾਂ ਹੀ, ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ। ਵਧੇਰੇ ਖਬਰਾਂ ਦੇ ਨਾਲ ਸਾਂਝ, ਭਾਰਤੀ ਖਬਰਾਂ ਦੇ ਉੱਤੇ ਸਾਂਝ ਫਿਰ ਦੁਬਾਰਾ ਤੁਹਾਡੇ ਨਾਲ ਪਾਉਣ ਦੇ ਲਈ ਲਵਾਵਾਂਗੇ ਹਾਜ਼ਰੀ। ਰੇਡੀਓ ਹਾਂਜੀ 1674 ਐਮ।
1: Set, go! Chadston Ford. Dandenong Road te tuhanu udik rahe hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, Ford.
2: Ki hoya? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
3: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com।

0: ब्रोकर्स। अपने इंश्योरेंस की हर लोड़ ले, याद रखो बस अमरिंदर गिद्दा। कॉल 0491-999-555। शर्ता लागू।
1: आ रही है पंजाब दी एक सच्ची कहानी ते आधारित फिल्म चढ़दी कला। दिल नु छू जान वाली अते रूह नु हिला देन वाली फिल्म है चढ़दी कला।
2: देखो सच बता दो।
3: मैं झूठ नहीं बोल रही, मैनु सच्ची कुछ नहीं पता।
1: स्टारिंग एमी विर्क, रूपी गिल अते हिम्मत संधु। पंजाबी फिल्म चढ़दी कला रिलीज होवेगी 29 मई नु तुहाडे नेड़ले सिनेमा घरां विच।
4: ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
5: ਟੈਨਸ਼ਨ ਨਿਰੀ ਟੈਨਸ਼ਨ
3: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
3: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
3: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।
7: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
8: ਰੇਡੀਓ ਹਾਂਜੀ 1674 AM। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਚੀਨ ਦੇ ਨਾਲ ਰਿਲੇਟਿਡ ਹੈ। ਕਹਿੰਦੇ ਨੇ ਇੱਕ ਵਾਰੀ 3 ਬੁੱਧੇ ਸੀ ਉੱਥੇ, ਜਿਹੜੇ ਹੱਸਦੇ ਰਹਿੰਦੇ ਹਮੇਸ਼ਾ। ਜਿੱਥੇ ਵੀ ਕਿਤੇ ਜਾਂਦੇ, ਜਿੱਥੇ ਵੀ ਕਿਤੇ ਬਹਿੰਦੇ, ਹਮੇਸ਼ਾ ਹੱਸਦੇ ਰਹਿੰਦੇ, ਖੁੱਲ੍ਹ ਕੇ ਹੱਸਦੇ। ਅਤੇ ਇਸੇ ਕਰਕੇ ਉਹ ਲੋਕਾਂ ਦੇ ਵਿੱਚ ਹੱਸਣ ਵਾਲੇ ਬੁੱਧੇ ਕਰਕੇ ਜਾਣੇ ਜਾਂਦੇ। ਲੋਕਾਂ ਨੂੰ ਕਿੰਨੀਆਂ ਵੀ ਦੁੱਖ ਤਕਲੀਫਾਂ ਹੁੰਦੀਆਂ, ਜਦੋਂ ਵੀ ਉਹਨਾਂ ਨੂੰ ਵੇਖ ਲੈਂਦੇ, ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ। ਜਦੋਂ ਵੀ ਕਿਸੇ ਪਿੰਡ ਦੇ ਵਿੱਚ ਪਹੁੰਚਦੇ, ਲੋਕ ਪੁੱਜ ਕੇ ਉਹਨਾਂ ਨੂੰ ਵੇਖਣ ਜਾਂਦੇ। ਬੱਚੇ, ਬੁੜੇ, ਜਵਾਨ, ਔਰਤਾਂ ਸਾਰੇ ਇਹਨਾਂ ਨੂੰ ਵੇਖਣ ਦੇ ਲਈ, ਮਿਲਣ ਦੇ ਲਈ ਆਉਂਦੇ। ਬਹੁਤਾ ਬੋਲਦੇ ਨਹੀਂ, ਸਿਰਫ ਹੱਸਦੇ।

ਸ਼ਰਧਾ ਦੇ ਨਾਲ ਪੂਜਣਾ ਸ਼ੁਰੂ ਕਰ ਦਿੰਦੇ। ਦੂਰ ਦਰੇਡੇ ਤੱਕ ਇੰਤਜ਼ਾਰ ਰਹਿੰਦਾ ਹੋਵੇ ਨਾ ਤੇ ਅੱਜ ਇਹ ਬੁੱਧੇ ਸਾਡੇ ਘਰ ਆਉਣ, ਅੱਜ ਇਹ ਬੁੱਧੇ ਸਾਡੇ ਪਿੰਡ ਆਉਣ। ਹਰ ਇੱਕ ਨਗਰ ਦੇ ਵਿੱਚ ਇਹ ਉਡੀਕ ਰਹਿੰਦੀ, ਪਰ ਮਨ ਮਰਜ਼ੀ ਦੇ ਮਾਲਕ ਜਿੱਥੇ ਜੀ ਕਰਦਾ ਉੱਥੇ ਜਾਂਦੇ, ਜਿੱਥੇ ਨਹੀਂ ਜੀ ਕਰਦਾ ਨਹੀਂ ਜਾਂਦੇ। ਖੂਬ ਇੰਜੋਏ ਕਰਦੇ, ਲੋਕਾਂ ਦੀਆਂ ਆਪਸ ਦੇ ਵਿੱਚ ਗੱਲਾਂ ਹੁੰਦੀਆਂ ਕਿ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ, ਇਹਨਾਂ ਨੂੰ ਕਦੀ ਉਦਾਸ ਨਹੀਂ ਵੇਖਿਆ, ਇਹਨਾਂ ਨੂੰ ਕਦੀ ਰੋਂਦੇ ਨਹੀਂ ਵੇਖਿਆ। ਲੋਕ ਜਿੱਦਾਂ ਇਸ ਚੀਜ਼ ਦੀ ਤਾਕਤ ਦੇ ਵਿੱਚ ਸੀ ਕਿ ਕਦੀ ਇਹ ਵੀ ਤੇ ਆਖਰ ਇਨਸਾਨ ਨੇ, ਇਹਨਾਂ ਨੂੰ ਵੀ ਕਿਤੇ ਦੁੱਖ ਤਕਲੀਫ ਦੇ ਵਿੱਚ ਵੇਖੀਏ। ਇਨਸਾਨੀ ਦਿਮਾਗ ਹੈ ਨਾ, ਆਪਣੇ ਨਾਲ ਉਹਨਾਂ ਨੂੰ ਅਲੱਗ ਕਰਕੇ ਕਿੱਦਾਂ ਵੇਖ ਸਕਦੇ ਸੀ। ਕਹਿੰਦੇ ਨੇ ਇੱਕ ਦਿਨ ਇੱਕ ਨਗਰ ਦੇ ਵਿੱਚ ਪਹੁੰਚੇ, ਇੱਕ ਪਿੰਡ ਦੇ ਵਿੱਚ ਪਹੁੰਚੇ। ਤਿੰਨੋਂ ਜਣੇ ਜ਼ੋਰ ਜ਼ੋਰ ਦੀ ਹੱਸ ਰਹੇ ਨੇ, ਬਸ ਹੱਸ ਰਹੇ ਨੇ ਤੇ ਹੱਸ ਰਹੇ ਨੇ। ਇੱਦਾਂ ਦਾ ਪਹਿਲਾਂ ਕਦੀ ਹਾਸਾ ਕਿਸੇ ਨੇ ਨਹੀਂ ਵੇਖਿਆ ਇਹਨਾਂ ਦਾ, ਅੱਜ ਇੰਨਾ ਕੁ ਤੇਜ਼ ਤੇ ਇੰਨਾ ਕੁ ਲੰਮਾ ਹੱਸ ਰਹੇ ਨੇ ਜਿੱਦਾਂ ਪਤਾ ਨਹੀਂ ਕਿੱਡੀ ਕੁ ਵੱਡੀ ਖੁਸ਼ੀ ਮਿਲ ਗਈ ਹੋਵੇ, ਖੌਰੇ ਅੱਜ ਕੀ ਵੇਖ ਲਿਆ ਹੋਵੇ। ਹੱਸਦੇ ਹੱਸਦੇ ਹੱਸਦੇ ਹੱਸਦੇ ਲੋਕਾਂ ਦੇ ਵਿੱਚ ਹਲੇ ਗੱਲਾਂ ਚੱਲ ਹੀ ਰਹੀਆਂ ਨੇ ਕਿ ਇੰਨਾ ਜ਼ਿਆਦਾ ਹੱਸਿਆਂ ਤੇ ਬੰਦਾ ਮਰ ਵੀ ਸਕਦਾ, ਤੇ ਇਹਨੇ ਦੇ ਵਿੱਚ ਪਟਾਕ ਦੇਣੀ ਇੱਕ ਤਿੰਨਾਂ ਦੇ ਵਿੱਚੋਂ ਧਰਤੀ ਦੇ ਉੱਤੇ ਡਿੱਗਾ, ਤੇ ਧਰਤੀ ਦੇ ਉੱਤੇ ਡਿੱਗਦੇ ਹੀ ਆਪਣੇ ਸਵਾਸ ਛੱਡਦੇ। ਬਾਕੀ ਦੇ ਬੱਚੇ ਦੋ ਬੁੱਧੇ ਉਹਨੂੰ ਵੇਖਦੇ ਨੇ ਕਿ ਆਪਣੇ ਸਵਾਸ ਛੱਡ ਗਿਆ, ਫਿਰ ਹੱਸਣਾ ਸ਼ੁਰੂ ਕਰ ਦਿੰਦੇ ਨੇ। ਲੋਕ ਹੈਰਾਨ ਨੇ ਕਿਉਂਕਿ ਲੋਕ ਚਾਹੁੰਦੇ ਸੀ ਕਿ ਇਹਨਾਂ ਦਾ ਸਾਥੀ ਅੱਜ ਦੁਨੀਆ ਛੱਡ ਗਿਆ, ਹੱਸਦੇ ਹੱਸਦੇ ਮਰ ਗਿਆ। ਇਹਨਾਂ ਨੂੰ ਰੋਣਾ ਚਾਹੀਦਾ, ਇਹਨਾਂ ਨੂੰ ਦੁੱਖ ਕਰਨਾ ਚਾਹੀਦਾ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ। ਇਹ ਉਹਨੂੰ ਆਪਣੀ ਗੋਦੀ ਦੇ ਵਿੱਚ ਰੱਖ ਕੇ ਹੱਸ ਰਹੇ ਨੇ, ਉਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਹੱਸਦੇ ਸੀ। ਹਾਸਾ ਥੋੜ੍ਹਾ ਜਿਹਾ ਮੱਧਮ ਪੈਣ ਦੇ ਉੱਤੇ ਬਾਕੀ ਕੁਛ ਲੋਕ ਤਾਂ ਚਲੇ ਗਏ, ਪਰ ਕੁਛ ਸਿਆਣੇ ਲੋਕ ਪਿੰਡ ਦੇ ਅੱਗੇ ਆਏ, ਜਾਣਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਹੱਸ ਕਿਉਂ ਰਹੇ ਹੋ। ਥੋੜ੍ਹਾ ਹੌਸਲਾ ਕਰਕੇ ਬੁੱਧਿਆਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ, ਜਦੋਂ ਆਪਾਂ ਤੁਹਾਡੇ ਪਿੰਡ ਵੱਲ ਨੂੰ ਆ ਰਹੇ ਸੀ ਨਾ, ਤੇ ਇਸ ਸਾਡੇ ਸਾਥੀ ਨੇ ਸਾਡੇ ਨਾਲ ਸ਼ਰਤ ਲਾਈ ਸੀ। ਇਹਨੇ ਕਿਹਾ ਸੀ, ਚਲੋ ਅੱਜ ਵੇਖਦੇ ਹਾਂ, ਹੁਣ ਬਜ਼ੁਰਗ ਹੋ ਚੁੱਕੇ ਹਾਂ, ਦੁਨੀਆਂ ਤੋਂ ਜਾਣ ਦਾ ਸਮਾਂ ਆ ਗਿਆ, ਚਲੋ ਭਲਾ ਅੱਜ ਵੇਖਦੇ ਹਾਂ। ਹੱਸਦੇ ਹੱਸਦੇ ਕਿਹੜਾ ਪਹਿਲਾਂ ਦੁਨੀਆਂ ਨੂੰ ਛੱਡ ਕੇ ਜਾਂਦਾ, ਤੇ ਜਿਹੜਾ ਹੱਸਦੇ ਹੱਸਦੇ ਅੱਜ ਪਹਿਲਾਂ ਮਰ ਗਿਆ ਉਹ ਸਾਡੇ 'ਚੋਂ ਜਿੱਤ ਗਿਆ। ਤੇ ਖੁਸ਼ਕਿਸਮਤੀ ਵੇਖੋ ਇਹਦੀ, ਇਹੋ ਹੀ ਜਿੱਤ ਗਿਆ। ਇੰਨਾ ਕਹਿ ਕੇ ਫਿਰ ਹੱਸਣ ਲੱਗ ਪੈਂਦੇ ਨੇ। ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਰਨ ਅਤੇ ਕੀ ਕਰਨ, ਕੀ ਦੁੱਖ ਕਰਨ ਇਹਨਾਂ ਦੇ ਨਾਲ। ਆਖਰੀ ਕਿਰਿਆ ਕਰਮ ਦਾ ਇੰਤਜ਼ਾਮ ਕੀਤਾ ਗਿਆ ਅਤੇ ਬਾਕੀ ਬਚੇ ਦੋ ਬੁੱਧਿਆਂ ਨੇ ਕਿਹਾ, ਤੁਹਾਨੂੰ ਪਤਾ ਇਹ ਜਾਂਦੇ ਜਾਂਦੇ ਸਾਨੂੰ ਇਹ ਵੀ ਕਹਿ ਕੇ ਗਿਆ ਸੀ ਕਿ ਮੇਰੇ ਕਿਰਿਆ ਕਰਮ ਦੇ ਉੱਤੇ ਨਵੇਂ ਕੱਪੜੇ ਮੈਨੂੰ ਨਾ ਪਾਏ ਜਾਣ, ਜਿਹੜੇ ਕੱਪੜਿਆਂ ਦੇ ਵਿੱਚ ਮੈਂ ਹਾਂ ਉਹਨਾਂ ਹੀ ਕੱਪੜਿਆਂ ਦੇ ਵਿੱਚ ਮੈਨੂੰ ਅੱਗ ਲਾਈ ਜਾਵੇ। ਮੈਂ ਸਾਰੀ ਜ਼ਿੰਦਗੀ ਦੁੱਖ ਕਦੀ ਆਪਣੇ ਨੇੜੇ ਨਹੀਂ ਆਉਣ ਦਿੱਤਾ, ਕਦੀ ਵੀ ਕੋਈ ਤਕਲੀਫ ਮੈਂ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤੀ, ਅਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਮਰਨ ਤੋਂ ਬਾਅਦ ਕੁਛ ਨਵਾਂ ਤੁਸੀਂ ਮੇਰੇ ਸਰੀਰ ਦੇ ਉੱਤੇ ਪਾ ਦਿਓ। ਜੋ ਮੇਰੇ ਕੋਲ ਹੈ ਉਹ ਬਹੁਤ ਵਧੀਆ। ਤੇ ਕਹਿੰਦੇ ਨੇ ਕਿ ਆਪਣੇ ਆਖਰੀ ਕਿਰਿਆ ਕਰਮ ਦਾ ਵੀ ਸਾਰਾ ਬਿਊਰਾ ਦੱਸ ਕੇ ਗਿਆ। ਤੇ ਇੰਨਾ ਕਹਿ ਕੇ ਬੁੱਧੇ ਫਿਰ ਹੱਸਣਾ ਸ਼ੁਰੂ ਕਰਦੇ ਨੇ, ਹੱਸਦਿਆਂ ਹੱਸਦਿਆਂ ਇਹਨੂੰ ਲਾਂਬੂ ਲਾਉਂਦੇ ਨੇ, ਵੇਂਹਦਿਆਂ ਇਹਦਾ ਸਰੀਰ ਅੱਗ ਖਾ ਜਾਂਦੀ ਹੈ, ਪਰ ਇਹ ਹੱਸਣਾ ਬੰਦ ਨਹੀਂ ਕਰਦੇ। ਤੇ ਹੁਣ ਸਾਰੇ ਪਿੰਡ ਦੇ ਲੋਕ ਜਿਹੜੇ ਆਲੇ ਦੁਆਲੇ ਇਕੱਠੇ ਹੋਏ ਸੀ, ਕਹਿੰਦੇ ਨੇ ਉਹਨਾਂ ਨੇ ਵੀ ਹੱਸਣਾ ਸ਼ੁਰੂ ਕੀਤਾ। ਇੰਨਾ ਹੱਸਦੇ ਰਹੇ ਜਿੰਨਾ ਚਿਰ ਤੱਕ ਸਿਵਾ ਠੰਡਾ ਨਹੀਂ ਪੈ ਗਿਆ। ਇਹ ਸਾਰੇ ਲੋਕ ਉਹਨਾਂ ਬੁੱਧਿਆਂ ਦੇ ਨਾਲ ਬੈਠੇ ਹੱਸਦੇ ਰਹੇ, ਅਤੇ ਇਸੇ ਤਰ੍ਹਾਂ ਦੇ ਨਾਲ ਹੱਸਦਿਆਂ ਹੱਸਦਿਆਂ ਇੱਕ ਬੁੱਧੇ ਨੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ, ਅਤੇ ਬਾਕੀ ਬੁੱਧੇ ਵੀ ਇਸੇ ਤਰ੍ਹਾਂ ਦੇ ਨਾਲ ਮਰਨਾ ਚਾਹੁੰਦੇ ਨੇ, ਅਤੇ ਬਾਕੀਆਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਨੇ, ਕੋਈ ਵੀ ਦੁੱਖ ਤਕਲੀਫ ਹੋਵੇ, ਕੋਈ ਵੀ ਵੱਡੀ ਤੋਂ ਵੱਡੀ ਮੁਸੀਬਤ ਹੋਵੇ, ਉਹਨੂੰ ਹੱਸ ਕੇ ਸਾਹਮਣਾ ਕਰੋ ਉਹਦਾ। ਅਤੇ ਜੇ ਤੁਸੀਂ ਹੱਸਦੇ ਹੋ ਤਾਂ ਉਹ ਦੁੱਖ ਤਕਲੀਫ ਆਪੇ ਹੀ ਦੂਰ ਭੱਜ ਜਾਂਦੀ ਹੈ ਕਿ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਅਤੇ ਇਹੋ ਹੀ ਸੰਦੇਸ਼ ਜਾਂਦੇ ਜਾਂਦੇ ਬੁੱਧਿਆਂ ਨੇ ਦਿੱਤਾ। ਬੜੇ ਸਾਰੇ ਲੋਕ ਜਿਨ੍ਹਾਂ ਦਾ ਰੋਣ

ਨੂੰ ਜੀ ਕਰਦਾ ਸੀ, ਬੜੇ ਸਾਰੇ ਲੋਕ ਜਿਨ੍ਹਾਂ ਦਾ ਸਾਨੂੰ ਰੋਂਦੇ ਹੋਏ ਵੇਖਣ ਨੂੰ ਜੀ ਕਰਦਾ ਸੀ ਕਿ ਉਹਨਾਂ ਦਾ ਸਾਥੀ ਚਲਾ ਗਿਆ। ਇਹ ਕਿੱਦਾਂ ਦੇ ਲੋਕ ਨੇ, ਇਹ ਰੋਂਦੇ ਕਿਉਂ ਨਹੀਂ, ਇੰਨਾ ਲੰਮਾ ਸਾਥ ਸੀ, ਇੰਨਾ ਖੁਸ਼ਨੁਮਾ ਸਾਥ ਸੀ, ਤੇ ਉਹ ਲੋਕ ਇਹ ਸਭ ਵੇਖ ਨਹੀਂ ਸਕੇ, ਉਹ ਸਾਡੇ ਨਾਲ ਨਾਰਾਜ਼ਗੀ ਸ਼ੋ ਕਰਕੇ ਜਿੱਦਾਂ ਪਰੇ ਚਲੇ ਗਏ ਨੇ ਨਾ। ਇਸੇ ਤਰ੍ਹਾਂ ਦੇ ਨਾਲ ਦੁੱਖ ਤਕਲੀਫਾਂ ਨੇ, ਜੇ ਤੁਸੀਂ ਹੱਸਦੇ ਹੋ ਹਰ ਇੱਕ ਮੁਸੀਬਤ ਦੇ ਉੱਤੇ, ਹੱਸਦੇ ਹੋ ਹਰ ਇੱਕ ਪਲ ਹੱਸਦੇ ਹੋ, ਤੇ ਉਹ ਦੁੱਖ ਤਕਲੀਫਾਂ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਦੂਰ ਚਲੀਆਂ ਜਾਂਦੀਆਂ ਨੇ, ਕਦੇ ਵੀ ਤੁਹਾਡੇ ਲਾਗੇ ਨਹੀਂ ਆਉਂਦੀਆਂ। ਸੋ ਆਓ ਫਿਰ ਇਸ ਕਹਾਣੀ ਤੋਂ ਸਿੱਖਦੇ ਹਾਂ ਕਿ ਦੁੱਖ ਤਕਲੀਫਾਂ ਦੂਰ ਕਿੱਦਾਂ ਕਰਨੀਆਂ ਨੇ, ਕਿਉਂਕਿ ਇਹ ਤੇ ਸਾਰਿਆਂ ਨੂੰ ਹੀ ਨੇ, ਤੇ ਹਰ ਕੋਈ ਹੱਲ ਲੱਭਦਾ ਫਿਰਦਾ ਕਿ ਕਿੱਦਾਂ ਆਪਾਂ ਇਹਨਾਂ ਤੋਂ ਦੂਰ ਭੱਜਣਾ, ਕਿੱਦਾਂ ਆਪਾਂ ਇਹਨਾਂ ਨੂੰ ਦੂਰ ਕਰਨਾ, ਕਿੱਦਾਂ ਖੁਸ਼ ਰਹਿਣਾ। ਤੇ ਖੁਸ਼ ਰਹਿਣ ਦਾ ਇਹ ਇੱਕ ਤਰੀਕਾ ਇਹਨਾਂ ਬੁੱਧਿਆਂ ਦੇ ਕੋਲੋਂ ਜੇਕਰ ਕੋਈ ਸਿੱਖ ਸਕੇ। ਆਓ ਫਿਰ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਵੀ ਹੋ ਸਕੇ ਆਪਣੇ ਆਪ ਨੂੰ ਖੁਸ਼ ਰੱਖਿਆ ਕਰੀਏ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ, ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਭੋਲੇ ਨੇ ਕਸੂਤੇ ਫਸਾਤੇ।
2: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ VJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 10 ਤਰੀਕ ਹੈ, ਜੂਨ ਦਾ ਮਹੀਨਾ 2026, ਬੁੱਧਵਾਰ ਦਾ ਦਿਨ। ਆਓ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ ਆਪਾਂ ਪੱਛਮੀ ਬੰਗਾਲ ਵੱਲ ਚੱਲਦੇ ਹਾਂ, ਜਿੱਥੇ ਮਮਤਾ ਬੈਨਰਜੀ ਜੋ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਦੀਆਂ ਹੁਣ ਮੁਸ਼ਕਲਾਂ ਹੋਰ ਵੱਧ ਗਈਆਂ ਨੇ। ਮਮਤਾ ਬੈਨਰਜੀ ਦੀ ਰਿਹਾਇਸ਼ ਤੇ ਕੱਲ CID ਨੇ ਛਾਪਾ ਮਾਰਿਆ ਤੇ ਉਹਨਾਂ ਦੇ ਦਫ਼ਤਰ ਤੇ ਵੀ ਜਿਹੜਾ ਹੈ ਛਾਪਾਮਾਰੀ ਕੀਤੀ ਗਈ। ਕੋਈ 2 ਘੰਟੇ ਇਹ ਜਿਹੜੀ ਹੈ ਇਹ ਕਾਰਵਾਈ ਹੋਈ ਹੈ ਤੇ ਹੁਣ ਉੱਥੇ ਪੱਛਮੀ ਬੰਗਾਲ ਦੀ ਜਿਹੜੀ BJP ਸਰਕਾਰ ਹੈ ਉਹ ਸਿਆਸੀ ਜੋ ਕਾਰਵਾਈ ਦੇ ਨਾਲ ਨਾਲ ਜਿਹੜੀ ਹੈ ਹੁਣ ਜਾਤੀ ਤੌਰ ਤੇ ਜਿਹੜਾ ਹੈ ਕਿੜਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ। ਦੂਜੀ ਖਬਰ, ਪੰਜਾਬ ਦੇ ਵਿੱਚ ਜੋ ਚੌਕ ਮਹਿਤਾ ਚ ਸਮਾਗਮ ਹੋਇਆ ਜਿੱਥੇ ਮਹਾਰਾਸ਼ਟਰ ਦੇ BJP ਦੇ ਮੰਤਰੀ ਆਏ ਸੀ, ਉਹਨਾਂ ਦੇ ਬਿਆਨ ਤੇ ਜਿਹੜਾ ਹੈ ਕਾਫੀ ਸਿਆਸੀ ਹਲਚਲ ਮੱਚੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਲੂ ਸਟਾਰ ਆਪਰੇਸ਼ਨ ਬਾਰੇ ਮਹਾਰਾਸ਼ਟਰ ਦੇ BJP ਦੇ ਮੰਤਰੀ ਜਿਹੜਾ ਗਿਰੀਸ਼ ਮਹਾਜਨ ਨੇ ਜੋ ਬਿਆਨ ਦਿੱਤਾ ਉਹਦੇ ਉਹ ਨਿੱਜੀ ਵਿਚਾਰ ਨੇ, ਤੇ ਕਿਉਂਕਿ ਚੌਕ ਮਹਿਤਾ ਚ ਜਿਹੜਾ ਸਮਾਗਮ ਉੱਥੇ BJP ਦੇ ਮੰਤਰੀ ਨੇ ਜਿਹੜੀ ਹੈ ਬਲੂ ਸਟਾਰ ਆਪਰੇਸ਼ਨ ਨੂੰ ਜਿਹੜਾ ਸੀ ਦਰਬਾਰ ਸਾਹਿਬ ਤੇ ਹਮਲਾ ਦੱਸਿਆ ਸੀ। ਉੱਧਰ ਇੱਕ ਹੋਰ ਜਿਹੜੀ ਨਵੀਂ ਪੋਲੀਟੀਕਲ ਡਿਵੈਲਪਮੈਂਟ ਹੋਈ ਆ ਉਹਦੇ ਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਹੁਣ ਵਾਰਿਸ ਪੰਜਾਬ ਦੇ ਜਿਹੜਾ ਹੈ ਜਥੇਬੰਦੀ ਚ ਸ਼ਾਮਿਲ ਹੋ ਗਏ ਬਾਕਾਇਦਾ ਤੌਰ ਤੇ। ਤੇ ਐਨਫੋਰਸਮੈਂਟ ਡਾਇਰੈਕਟੋਰੇਟ ਹੁਣ ਸਾਬਕਾ ਮੰਤਰੀ ਸੰਜੀਵ ਅਰੋੜਾ ਦੇ ਚਾਰਟਰਡ ਅਕਾਊਂਟੈਂਟਸ ਦੇ ਟਿਕਾਣੇ ਤੇ ਵੀ ਛਾਪੇ ਮਾਰਨ ਲੱਗਿਆ। ਲੁਧਿਆਣਾ ਤੇ ਜਲੰਧਰ ਚ ਕੱਲ ਛਾਪੇ ਮਾਰੇ ਗਏ ਨੇ। ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਿੰਦੂ ਵਪਾਰੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਮਮਤਾ ਬੈਨਰਜੀ, ਇਹਨਾਂ ਨੂੰ ਜਦੋਂ ਤੋਂ ਸੱਤਾ ਤੋਂ ਲਾਂਭੇ ਹੋਏ ਆਪਾਂ ਵੇਖਿਆ ਤੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਇਹਨਾਂ ਦੀ ਸਮੱਸਿਆ ਵੱਧ ਰਹੀ ਹੈ। ਇੱਦਾਂ ਲੱਗ ਰਿਹਾ ਵੀ ਇਹਨਾਂ ਨੂੰ ਅੱਛਾ ਖਾਸਾ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਧਰ ਨਾਲ ਦੀ ਨਾਲ ਪੈਰਲਰ ਜਿਹੜਾ ਹੁਣ ਇੰਡੀਆ ਗੱਠਜੋੜ ਦਾ ਵੀ ਰੌਲਾ ਜਿਹੜਾ ਸੋਨੀਆ ਗਾਂਧੀ ਦੇ ਨਾਲ ਵੀ ਕਹਿੰਦੇ ਨੇ ਕਿ ਮੁਲਾਕਾਤ ਹੋਈ ਹੈ। ਸੋ ਇਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ BJP ਦੇ ਧਿਆਨ 'ਚ ਹੋਣਗੀਆਂ, ਜਿਹੜਾ ਪਿਛਲਾ ਇੰਨਾ ਲੰਮਾ ਸਮਾਂ ਜਿੱਥੇ ਉੱਥੇ ਸਿਆਸਤ ਦੇ ਵਿੱਚ ਪੈਰ ਨਹੀਂ ਲੱਗਣ ਦਿੱਤੇ ਮਮਤਾ ਬੈਨਰਜੀ ਨੇ, ਉਹ ਵੀ ਧਿਆਨ ਦੇ ਵਿੱਚ ਹੋਊਗਾ। ਕੁੱਲ ਮਿਲਾ ਕੇ ਅੱਗੇ ਕੀ ਮਨਸੂਬੇ ਹੋਣਗੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਕਿੱਦਾਂ ਉਲਝਾ ਕੇ ਰੱਖਣ ਦੀ ਇਹ ਰਾਜਨੀਤੀ ਆਪਾਂ ਵੇਖੀਏ, ਅਤੇ ਉਹ ਇੰਡੀਆ ਗੱਠਜੋੜ ਭਾਰਤ ਪੱਧਰ ਦੇ ਉੱਤੇ ਜਾਂ ਫਿਰ ਲੋਕਲ ਲੈਵਲ ਦੇ ਉੱਤੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਤੋੜ ਦੇਣਾ ਵੀ ਗਾਂਹ ਫਿਰ ਉਹ ਨਾ ਕਿਸੇ ਪਾਸੇ ਆਉਣ, ਜਾਂ ਫਿਰ ਇੱਦਾਂ ਕਹਿ ਲਈਏ ਵੀ ਇੰਨੇ ਲੰਮੇ ਸਮੇਂ ਤੋਂ ਸਾਰਾ ਢੱਕ ਢੱਕਿਆ ਹੀ, ਉਹ ਧਾਂਦਲੀਆਂ ਹੀ ਇੰਨੀਆਂ ਹੀ ਸਿਆਸਤ ਦੀਆਂ ਕਿ ਹੁਣ ਉਹਦੇ ਵਿੱਚੋਂ ਕੁਛ ਕੱਢਣ ਦੀ ਕੋਸ਼ਿਸ਼ ਕਰ ਰਹੇ।
1: ਨਹੀਂ ਦੇਖੋ, ਇਹ ਚ ਦੋ ਗੱਲਾਂ ਜਿਹੜੀਆਂ ਬਹੁਤ ਇਹਦੇ ਚ ਅਹਿਮ ਨੇ, ਮਹੱਤਵਪੂਰਨ ਨੇ ਰਣਜੋਤ ਜੀ। ਇੱਕ ਤਾਂ BJP ਜਿਹੜਾ ਹੈ ਜਿਵੇਂ ਆਪਾਂ ਕਹਿੰਦੇ ਹਾਂ ਕਿ ਇੰਟਲੈਕਚੁਅਲ ਲੈਵਲ ਤੇ ਜਿਹੜਾ ਹੈ ਉਹ ਕੰਮ ਕਰਨਾ ਜਾਂ ਇੰਟੈਲੀਜੈਂਟ ਲੈਵਲ ਤੇ ਕੰਮ ਕਰਨਾ, ਉਸ ਪਾਸੇ ਨੂੰ ਕੰਮ ਕਰ ਰਹੀ ਹੈ, ਸ਼ੁਰੂ ਤੋਂ ਹੀ ਕਰ ਰਹੀ ਹੈ। ਤੇ ਉਹਦੇ ਚ ਇਹ ਹੈ ਕਿ ਇੱਕ ਤਾਂ ਇਹ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਜਿਹੜਾ ਹੈ ਮੋਰਲੀ ਇੰਨਾ ਜਿਹੜਾ ਹੈਗਾ ਉਹ ਕਰ ਦਿੱਤਾ ਜਾਵੇ, ਹਤਾਸ਼ ਕਰ ਦਿੱਤਾ ਜਾਵੇ ਕਿ ਇਹ ਸਾਰਿਆਂ ਨੂੰ ਲੱਗੇ ਵੀ ਹੁਣ ਕੁਛ ਨੀ ਬਣਨਾ ਤੇ ਹੁਣ ਵਿਰੋਧ ਕਰਕੇ ਵੀ ਕੀ ਹੋਣਾ, ਹੁਣ ਆਹ ਵੀ ਉਹਨਾਂ ਕੋਲੇ ਆ, ਇਹ ਵੀ ਉਹਨਾਂ ਕੋਲੇ ਆ, ਇਸ ਤਰ੍ਹਾਂ ਦਾ ਜਿਹੜਾ ਇੱਕ ਮਾਹੌਲ ਬਣਾਇਆ ਜਾ ਰਿਹਾ। ਤੇ ਦੂਜਾ ਇਹ ਵੀ ਜਿੱਥੋਂ ਉਹਨਾਂ ਨੂੰ ਕਿਤੇ ਲੱਗਦਾ ਹੈ ਕਿ ਉਹਨਾਂ ਨੂੰ ਖਤਰਾ ਹੈ ਉਹਨਾਂ ਦੀ ਪੋਲਿਸੀ ਦੇ ਲੈਵਲ ਨੂੰ ਲੈ ਕੇ ਜਾਂ ਹੋਰ, ਤੇ ਉੱਥੇ ਫਿਰ ਉਹ ਇਹ ਜਿਹੜੀ ਹੈ ਨਾਲ ਨਾਲ ਇਹ ਕੰਮ ਜਿਹੜੀ ਹੈ ਇਹ ਕੀਤਾ ਜਾ ਰਿਹਾ। ਤੇ ਜਦੋਂ ਉਹ ਸੱਤਾ ਚ ਆਉਂਦੇ ਹੈ ਤੇ ਜਾਂ ਚਲੋ ਕੇਂਦਰ ਦੇ ਵਿੱਚ ਤਾਂ ਪਿਛਲੇ 12 ਸਾਲ ਤੋਂ ਸੱਤਾ ਚ ਹੈਗੇ ਹੀ ਹੈ, ਤੇ ਉਹ ਹੁਣ ਅੱਜ ਬੜੀ ਵੱਡੀ ਇੱਕ ਮੀਟਿੰਗ ਕਰ ਰਹੇ ਨੇ ਉਹ ਦਿੱਲੀ ਦੇ ਵਿੱਚ 12 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਦੇ, ਤੇ ਇਹ ਜਿਹੜੀ ਗੱਲ ਹੈ ਖਾਸ ਕਰਕੇ। ਤੇ ਉਹ ਦੂਜੇ ਪਾਸੋਂ ਵੀ ਫਿਰ ਜਿਹੜਾ ਹੈਗਾ ਉਹ ਬਾਂਹ ਮਰੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹਦੇ ਜੇ ਆਪਾਂ ਪੋਲੀਟੀਕਲ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਜਿੱਥੇ ਜਿੱਥੇ BJP ਨੇ ਦਖਲ ਦਿੱਤਾ, ਉੱਥੇ ਜਿਹੜੀਆਂ ਨੇ ਉਹ ਸਿਆਸੀ ਪਾਰਟੀਆਂ ਦਾ ਜਿਹੜਾ ਗ੍ਰਾਫ ਉਹ ਹੇਠਾਂ ਆ ਗਿਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹਦੇ ਚ ਰਣਜੋਤ ਜੀ ਇਹ ਨੀ ਕਿ ਇੱਕ ਦਿਨ ਚੋਣਾਂ ਹਾਰ ਗਏ ਜਾਂ ਇਹ ਰਾਤੋਂ ਰਾਤ ਸਾਰੀ ਗੱਲ ਹੋ ਗਈ, ਇਹ ਲੰਬੇ ਸਮੇਂ ਤੋਂ ਜਿਹੜਾ ਹੈ ਅੰਦਰੋਂ ਅੰਦਰੀ ਇਹ ਚੱਲਦਾ ਰਹਿੰਦਾ ਹੈ। ਜਥੇਬੰਦੀ ਦੇ ਵਿੱਚ ਕਿਤੇ ਨਾ ਕਿਤੇ ਉਹ ਖੋਰਾ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਂਦੀ ਹੈ, ਪਤਾ ਹੀ ਨੀ ਲੱਗਦਾ ਜਥੇਬੰਦੀ ਨੂੰ ਜਾਂ ਉਹਨਾਂ ਦੇ ਆਗੂ ਕਿੱਥੇ ਜਾਂ ਕਿਸ ਲੈਵਲ ਤੇ ਜਿਹੜੀ ਉਹ ਗੱਲਬਾਤ ਕਰ ਰਹੇ ਨੇ। ਤੇ ਜਿਦਾਂ ਆਪਾਂ ਮਹਾਰਾਸ਼ਟਰ ਦੇ ਵਿੱਚ ਦੇਖੀਏ ਕਿ ਹੁਣ ਸ਼ਿਵ ਸੈਨਾ ਦਾ ਜਿਹੜਾ ਹੈਗਾ ਵਜੂਦ ਲਗਭਗ ਲਗਭਗ ਜਿਹੜਾ ਹੈਗਾ ਉਹ ਖਤਮ ਹੋਣ ਵਾਲਾ ਹੈ, ਤੇ ਕਿਉਂਕਿ ਹੁਣ ਉੱਥੇ ਸ਼ਿਵ ਸੈਨਾ ਦੀ ਕੋਈ ਗੱਲ ਨੀ ਚੱਲਦੀ, ਜਾਂ ਸ਼ਿਵ ਸੈਨਾ ਦਾ ਜਿਵੇਂ ਉਵੇਂ ਰੋਬਦਾਬ ਸੀਗਾ ਉਹ ਨਹੀਂ ਰਿਹਾ, ਕਿਉਂਕਿ ਸ਼ਿਵ ਸੈਨਾ ਨੂੰ ਦਫਾੜ ਕਰਤਾ, ਇੱਕ ਧੜੇ ਨੂੰ ਆਪਣੇ ਨਾਲ ਲਾ ਲਿਆ, ਦੂਜੀ ਵਾਰ ਚੋਣਾਂ ਹੋਈਆਂ ਤੇ ਉਹ ਧੜਾ ਵੀ ਜਿਹੜਾ ਸੀ ਉਹ ਥੱਲੇ ਗਿਆ ਤੇ ਖੁਦ ਉੱਥੇ ਆਪਣੀ ਸਰਕਾਰ ਬਣਾ ਲਈ। ਤੇ ਇਸ ਤਰ੍ਹਾਂ ਹੀ ਜਿਹੜਾ ਹੈ ਇਸ ਤੋਂ ਪਹਿਲਾਂ ਆਸਾਮ ਦੇ ਵਿੱਚ ਹੋਇਆ ਸੀ, ਤੇ ਸੋ ਇਸ ਤਰੀਕੇ ਦਾ ਹੀ ਜਿਹੜਾ ਹੈਗਾ ਉਹ ਇੱਥੇ ਹਰਿਆਣੇ ਦੇ ਵਿੱਚ ਵਰਤਿਆ ਗਿਆ। ਜੇ ਆਪਾਂ ਪਿਛਲਾ ਇਸ ਤੋਂ ਪਲਾਨ ਜਦੋਂ ਮਨੋਹਰ ਲਾਲ ਨੂੰ ਬਣਾਇਆ ਗਿਆ ਮੁੱਖ ਮੰਤਰੀ, ਤੇ ਉਦੋਂ ਆਪਾਂ ਦੇਖੀਏ ਕਿ ਪਹਿਲਾਂ NLO ਦੇ ਨਾਲ ਇੱਕ ਗਰੁੱਪ ਨੂੰ ਆਪਣੇ ਨਾਲ ਜੋੜ ਕੇ ਸਰਕਾਰ ਚ ਸ਼ਾਮਿਲ ਕਰ ਲਿਆ, ਤੇ ਬਾਅਦ ਚ ਫਿਰ ਉਹ ਜਿਹੜਾ ਹੈ ਉਦੋਂ ਵੀ ਪਾਸੇ ਕਰਤਾ, ਜਿਹੜੀ ਹੈ ਉਹ ਇੱਕ ਰੀਜਨਲ ਫੋਰਸ ਸੀ ਹਰਿਆਣੇ ਦੀ ਬਹੁਤ ਵੱਡੀ, ਹੁਣ ਕਿਤੇ ਲੱਭਦੀ ਨੀ ਕਿ NLO ਦਾ ਜਿਹੜਾ ਦੂਜਾ ਧੜਾ ਸੀ INLD ਦਾ ਉਹ ਕਿੱਧਰ ਗਿਆ, ਤੇ ਉਹਨਾਂ ਨੇ ਨਵਾਂ ਪਾਰਟੀ ਦਾ ਨਾਂ ਬਦਲਿਆ ਸੀ, ਉਹ ਪਾਰਟੀ ਕਿੱਧਰ ਗਈ, ਚੌਟਾਲਾ ਪਰਿਵਾਰ ਆਪਾਂ ਕਹਿ ਸਕਦੇ ਹਾਂ ਕਿ ਕਿਸ ਤਰ੍ਹਾਂ ਖੇਰੂ ਖੇਰੂ ਹੋਇਆ। ਸੋ ਇਹ ਜਿਹੜਾ ਇੱਕ ਸਟਾਈਲ ਹੈ ਇਹ ਅਪਣਾਇਆ ਜਾ ਰਿਹਾ, ਤੇ ਇਹ ਇਹ ਇੱਥੇ ਪੱਛਮੀ ਬੰਗਾਲ ਦੇ ਵਿੱਚ ਵੀ ਏਦਾਂ ਹੀ ਹੋਇਆ। ਪੱਛਮੀ ਬੰਗਾਲ ਦੇ ਵਿੱਚ ਜਿਹੜਾ ਇੱਕ ਹਾਰ ਦਾ ਕਾਰਨ ਵੀ ਜਿਹੜਾ ਹੈ ਤ੍ਰਿਣਮੂਲ ਕਾਂਗਰਸ ਦਾ ਇਹੀ ਲੱਗਦਾ ਕਿ ਅੰਦਰ ਖਾਤੇ ਜਿਹੜਾ ਸਨ ਲਾਇਆ ਸਮਝ ਨਹੀਂ ਆਈ, ਉਹ ਹੁਣ ਸਮਝ ਆਉਂਦੀ ਹੈ ਜਦੋਂ ਚੋਣਾਂ ਹਾਰਨ ਤੋਂ ਬਾਅਦ ਵਿਰੋਧੀ ਧਿਰ ਚ ਬੈਠਣ ਦੇ ਬਾਵਜੂਦ ਵੀ ਜਿਹੜੇ ਬਗਾਵਤ ਕਰ ਦਿੱਤੀ ਉੱਥੋਂ ਦੇ ਜਿਹੜੇ MLA ਨੇ। ਇਹਦਾ ਮਤਲਬ ਕਿ ਉਹਨਾਂ ਦੇ ਅੰਦਰ ਪਹਿਲਾਂ ਹੀ ਕਿਤੇ ਗੱਲ ਚੱਲ ਰਹੀ ਸੀ, ਜਾਂ ਕੰਨ ਚ ਕਿਸੇ ਨੇ ਫੂਕ ਮਾਰਦੇ ਦੇਖੋ ਮਮਤਾ ਬੈਨਰਜੀ ਨਾਲ ਪਰਿਵਾਰਵਾਦ ਫੈਲਾ ਰਹੀ ਹੈ, ਉਹਨੇ ਆਪਣੇ ਭਤੀਜੇ ਨੂੰ ਅਭਿਸ਼ੇਕ ਨੂੰ ਅੱਗੇ ਲਾ ਦੇਣਾ, ਤੁਹਾਡਾ ਕੀ ਬਣਨਾ, ਤੁਹਾਡਾ ਕੁਛ ਨੀ ਬਣਨਾ, ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ। ਤੇ ਬਾਕੀ ਆਪਾਂ ਪੰਜਾਬ ਦੇ ਵਿੱਚ ਤਾਂ ਉਵੇਂ ਖੈਰ ਨਹੀਂ, ਦਿੱਲੀ ਦੇ ਵਿੱਚ ਖਾਸ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਕਿਵੇਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸਨ ਲਾ ਕੇ ਉੱਥੇ ਜਿਹੜੇ ਬੰਦਿਆਂ ਨੂੰ ਜਿਹੜਾ ਹੈ ਉਹਨਾਂ ਦੇ MLA ਰਹੇ ਮੰਤਰੀ ਰਹੇ ਉਹਨਾਂ ਨੂੰ ਤੋੜਿਆ, ਤੇ ਇਸ ਤਰ੍ਹਾਂ ਹੀ ਜਿਹੜੇ ਪੰਜਾਬ ਤੋਂ ਚੁਣ ਕੇ ਗਏ ਜਿਹੜੇ ਸੀਗੇ ਰਾਜ ਸਭਾ ਮੈਂਬਰ ਉਹਨਾਂ ਨੂੰ ਤੋੜਿਆ ਇੱਕੋਦਮ, ਉਹ ਪਾਰਟੀ ਛੱਡ ਕੇ BJP ਸ਼ਾਮਿਲ ਹੋ ਗਏ। ਇਹ ਵੀ ਇਹ ਨੀ ਕਿ ਉਹਨਾਂ ਨੇ ਇੱਕੋਦਮ ਫੁਰਨਾ ਫੁਰਿਆ ਕਿ BJP ਬਹੁਤ ਚੰਗੀ ਪਾਰਟੀ ਹੈ ਜਾਂ ਪ੍ਰਧਾਨ ਮੰਤਰੀ ਬੜੇ ਚੰਗੇ ਕੰਮ ਕਰ ਰਹੇ, ਜਿਵੇਂ ਹੁਣ ਉਹ ਬਿਆਨ ਦੇ ਰਹੇ ਨੇ ਭਾਵੇਂ ਰਾਘਵ ਚੱਡਾ ਭਾਵੇਂ ਕੋਈ ਵੀ ਹੈ, ਤੇ ਉਹ ਇਹ ਵੀ ਅੰਦਰ ਖਾਤੇ ਪਹਿਲਾਂ ਤੋਂ ਹੀ ਜਿਹੜਾ ਹੈ ਕਿਤੇ ਨਾ ਕਿਤੇ ਜਿਹੜੇ ਉਹ ਲਿੰਕ ਬਣਾ ਕੇ ਜਾਂ ਆਪਣਾ ਇਸਤੇਮਾਲ ਕਰਕੇ ਹੌਲੀ ਹੌਲੀ ਹੌਲੀ ਹੌਲੀ ਉਹ ਉਹ ਖੋਰਾ ਲਾਉਣ ਵਾਲੀ ਜਿਹੜੀ ਸੀ ਉਹ ਸਿਆਸਤ ਜਿਹੜੀ ਆ ਉਹ ਕੰਮ ਜਿਹੜੀ ਆ ਉਹ ਕਰ ਰਹੀ ਹੈ। ਇਸ ਤਰ੍ਹਾਂ ਹੁਣ ਪੱਛਮੀ ਬੰਗਾਲ ਦੇ ਵਿੱਚ ਕੰਮ ਜਿਹੜਾ ਹੈ ਉਹ ਹੋ ਰਿਹਾ, ਸ਼ਾਇਦ ਮਮਤਾ ਬੈਨਰਜੀ ਨੂੰ ਕਿਤੇ ਚੇਤਾ ਹੀ ਨਾ ਹੋਵੇ ਕਿ ਇਸ ਤਰ੍ਹਾਂ ਦਾ ਵੀ ਜਿਹੜੀ ਉਹ ਗੱਲ ਹੋ ਸਕਦੀ ਹੈ, ਕਿਉਂਕਿ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਇਸ ਮੁੱਦੇ ਦੇ ਉੱਤੇ ਕਿ ਕਈ ਵਾਰੀ ਜਦੋਂ ਪਾਰਟੀ ਲਗਾਤਾਰ ਸੱਤਾ ਚ ਰਹਿੰਦੀ ਹੈ ਫਿਰ ਉਹਦੇ ਲਈ ਸਰਕਾਰ ਹੋਰ ਉਹ ਗੱਲਾਂ ਵੱਡੀਆਂ ਹੋ ਜਾਂਦੀਆਂ ਨੇ ਜਿਹੜੇ ਉੱਪਰਲੇ ਹੁੰਦੇ ਆ ਅਧਿਕਾਰੀ ਤੇ ਜਥੇਬੰਦੀ ਕਈ ਵਾਰੀ ਹੇਠੋਂ ਕਮਜ਼ੋਰ ਪੈ ਜਾਂਦੀ ਹੈ, ਤੇ ਜਿਸ ਕਰਕੇ ਫਿਰ ਇਹ ਸਾਰਾ ਕੁਛ ਜਿਹੜਾ ਹੈ ਉਹ ਵਾਪਰਦਾ। ਤੇ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਨਾਲ ਵੀ ਜਿਹੜਾ ਹੈ ਇਸ ਤਰ੍ਹਾਂ ਹੀ ਹੋਇਆ, ਤੇ ਹੋਰਨਾਂ ਪਾਰਟੀਆਂ ਦੇ ਵਿੱਚ ਪੰਜਾਬ ਦੀ ਜੇ ਰੀਜਨਲ ਜਿਹੜੀ ਜੇ ਯੂਨਿਟ ਦੇਖੀ ਜਾਵੇ ਕਾਂਗਰਸ ਦੀ ਉੱਥੇ ਵੀ ਹੋਇਆ ਕਿ ਕਾਂਗਰਸ ਦਾ ਪ੍ਰਧਾਨ ਵੀ BJP ਚਲਾ ਗਿਆ, ਪੰਜਾਬ ਕਾਂਗਰਸ ਦਾ ਮੁੱਖ ਮੰਤਰੀ BJP ਚਲਾ ਗਿਆ। ਸੋ ਇਹ ਜਿਹੜੀ ਇਹ ਨੀਤੀ ਜਿਹੜੀ ਦੋ ਧਿਰੀ ਜਿਹੜੀ ਇਹ ਨੀਤੀ ਹੈ ਤੇ ਇਹਦੇ ਤੇ ਫਿਲਹਾਲ ਤਾਂ ਕਾਫੀ ਹੱਦ ਤੱਕ ਜਿਹੜਾ ਹੈ ਉਹ ਆਪਣਾ ਕਾਮਯਾਬ ਨੇ। ਹੁਣ ਪੱਛਮੀ ਬੰਗਾਲ ਵਿੱਚ ਚਲੋ ਚੋਣਾਂ ਜਿੱਤ ਹਾਰ ਹੋਣਾ ਜਾਂ ਐਂਟੀ ਇਨਕੰਬੈਂਸੀ ਫੈਕਟਰ ਵੀ ਹੁੰਦੇ ਆ ਲਗਾਤਾਰ ਜਿਹੜੀ ਪਾਰਟੀ ਸੱਤਾ ਚ ਰਹਿੰਦੀ ਹੈ ਇੰਨੇ ਸਾਲ 15 ਸਾਲ ਸੱਤਾ ਚ ਰਹਿ ਗਿਆ ਉਹ ਇਹ ਲੱਗਦਾ ਹੈ ਕਿ ਹੁਣ ਬਦਲਿਆ ਜਾਵੇ ਪੈਂਤੜਾ, ਤੇ ਉਹ ਕੋਈ ਗੱਲ ਜਿਹੜੀ ਉਹ ਵੱਡੀ ਨਹੀਂ, ਪਰ ਉਸ ਤੋਂ ਬਾਅਦ ਜਿਹੜਾ ਹੈ ਇਸ ਤਰ੍ਹਾਂ ਪਾਰਟੀ ਦੇ ਵਿਦਿਨ ਜਿਹੜੀ ਹੈ ਆਰਗੇਨਾਈਜੇਸ਼ਨ ਏਦਾਂ ਹੋ ਜਾਣਾ ਤੇ ਫਿਰ ਜਾਤੀ ਤੌਰ ਤੇ ਤੁਸੀਂ ਪਿੱਛੇ ਪੈ ਜਾਣਾ। ਮੈਨੂੰ ਯਾਦ ਹੈ ਜਦੋਂ 2002 ਦੇ ਵਿੱਚ, ਕਿਉਂਕਿ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ BJP ਦੀ ਸਰਕਾਰ ਬਣੀ ਸੀ, ਤੇ ਉਸ ਸਰਕਾਰ ਦੇ ਖਿਲਾਫ 5 ਸਾਲ ਦੇ ਵਿੱਚ ਹੀ ਇੰਨਾ ਜ਼ਿਆਦਾ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ, ਭ੍ਰਿਸ਼ਟਾਚਾਰ ਹੋਰ ਬਹੁਤ ਸਾਰੀਆਂ ਗੱਲਾਂ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਕਾਂਗਰਸ ਦੀ ਜਿਹੜੀ ਆ ਉਹ ਸਰਕਾਰ ਬਣੀ 2002 ਦੇ ਵਿੱਚ ਜਿਹੜੀ ਸੱਤਾ ਸੰਭਾਲਦੇ ਜਿਹੜਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਸੀ ਜਿਹੜੇ ਸੀ ਮੰਤਰੀ ਰਹੇ ਸੀ ਅਕਾਲੀ ਦਲ ਜਾਂ ਹੋਰ ਉਹਨਾਂ ਦੀ ਫੜੋ ਫੜੀ ਸ਼ੁਰੂ ਕਰਤੀ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਤੇ ਇਸ ਤਰ੍ਹਾਂ ਦੀਆਂ। ਤੇ ਹਾਲਾਂਕਿ ਉਹ ਕਾਰਵਾਈ ਉਦੋਂ ਵੀ ਜਦੋਂ ਅਸੀਂ ਟਿੱਪਣੀ ਕਰਦੇ ਸੀ ਇਸ ਗੱਲ ਤੇ, ਅਸੀਂ ਕਿਹਾ ਸੀ ਵੀ ਇਹ ਜਿਹੜੀ ਉਹ ਕਾਰਵਾਈ ਠੀਕ ਨਹੀਂ ਹੈ, ਤੇ ਕਿਉਂਕਿ ਜਾਤੀ ਤੌਰ ਤੇ ਕਿਸੇ ਦੇ ਨਾਲ ਉਹ ਕਰਨੀ ਉਹ ਬਿਲਕੁਲ ਜਿਹੜੀ ਹੈ ਉਹ ਇਹ ਨਹੀਂ ਹੁੰਦੀ ਕਿ ਬੰਦੇ ਦਾ ਨਾਂ ਲੈ ਕੇ ਇੱਦਾਂ ਕਰਨਾ ਜਿਵੇਂ ਹੁਣ ਬੀਜੇਪੀ ਇੱਥੇ ਕਰ ਰਹੀ ਹੈ। ਠੀਕ ਹੈ, ਬੀਜੇਪੀ ਹੁਣ ਸੱਤਾ 'ਚ, ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਤੇ ਉਹਨਾਂ ਨੂੰ ਰਾਜ ਭਾਗ ਆਪਣਾ ਮੁਬਾਰਕ ਹੈ, ਪਰ ਜਿਹੜਾ ਤਰੀਕਾ ਅਪਣਾ ਰਹੇ ਕਿ ਹੁਣ ਅਸੀਂ ਮਮਤਾ ਬੈਨਰਜੀ ਨੂੰ ਜਿਹੜਾ ਹੈ ਮੋਰਲੀ ਵੀ ਜਿਹੜਾ ਹੈ ਉਹ ਡਾਊਨ ਕਰ ਲਈਏ ਜਾਂ ਹੋਰ ਹੈ, ਇਹ ਫਿਰ ਇਹਦੇ ਕਈ ਵਾਰੀ ਹੋਰ ਤਰ੍ਹਾਂ ਦੇ ਜਿਹੜੇ ਆ ਉਹ ਰਿਐਕਸ਼ਨ ਜਿਹੜੇ ਆ ਉਹ ਹੁੰਦੇ ਆ। ਤੇ ਤੁਸੀਂ ਨਾਲ ਗੱਲ ਕੀਤੀ ਹੈ ਇੰਡੀਆ ਗੱਠਜੋੜ ਦੀ ਕਿ ਹੁਣ ਇੰਡੀਆ ਗੱਠਜੋੜ ਕੀ ਪਹਿਲਾਂ ਨਾਲੋਂ ਵੱਧ ਕੰਸੋਲੀਡੇਟ ਹੋਏਗਾ, ਮਜ਼ਬੂਤ ਹੋਏਗਾ, ਜਾਂ ਇਹ ਲੱਗਦਾ ਹੈ ਕਿ ਇੰਡੀਆ ਗੱਠਜੋੜ ਚ ਵੀ ਇਹਦੀ ਕੋਈ ਗੱਲ ਦਮਖਮ ਰਿਹਾ ਨਹੀਂ ਜਾਂ ਉਵੇਂ ਨਹੀਂ ਕਰ ਰਹੇ। ਹੁਣ ਉੱਥੇ ਇਹਦੇ ਚ ਇਹ ਕਿ ਜਿਹੜੀ ਕਾਂਗਰਸ ਹੈ ਮੁੱਖ ਪਾਰਟੀ ਤਾਂ ਜਿਹੜੀ ਕਾਂਗਰਸ ਹੀ ਹੈ, ਲੰਬਾ ਸਮਾਂ ਕਾਂਗਰਸ ਸੱਤਾ ਚ ਰਹੀ ਹੈ ਇਸ ਦੇਸ਼ ਦੇ ਵਿੱਚ ਤੇ ਕੇਂਦਰ ਦੇ ਵਿੱਚ, ਤੇ ਹੁਣ ਜਿਹੜਾ ਹੈ ਕਾਂਗਰਸ ਦਾ ਦੀਆਂ ਜਿਹੜੀਆਂ ਆਪਣੀਆਂ ਖੇਤਰੀ ਯੂਨਿਟਾਂ ਨੇ ਖਾਸ ਕਰਕੇ ਉੱਥੇ ਜਿਹੜਾ ਹੈ ਕੋਈ ਬਹੁਤਾ ਡਿਸਿਪਲਿਨ ਅਨੁਸ਼ਾਸਨ ਉਸ ਰੂਪ ਦੇ ਵਿੱਚ ਜਿਹੜਾ ਨਹੀਂ ਰਿਹਾ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਵੇਲੇ ਨਹਿਰੂ ਗਾਂਧੀ ਪਰਿਵਾਰ ਦਾ ਜਿਸ ਤਰੀਕੇ ਦੇ ਨਾਲ ਦਬਦਬਾ ਰਿਹਾ ਪਾਰਟੀ ਦੇ ਵਿੱਚ, ਭਾਵੇਂ ਉਹ ਜਵਾਹਰ ਲਾਲ ਨਹਿਰੂ ਵੇਲੇ ਹੋਵੇ ਜਾਂ ਉਸ ਤੋਂ ਬਾਅਦ ਇੰਦਰਾ ਗਾਂਧੀ ਵੇਲੇ ਹੋਵੇ ਜਾਂ ਉਸ ਤੋਂ ਬਾਅਦ ਵੀ ਜਿਹੜਾ ਹੈ ਰਾਜੀਵ ਗਾਂਧੀ ਵੇਲੇ ਵੀ ਹੋਵੇ, ਤੇ ਹੁਣ ਉਸ ਤਰ੍ਹਾਂ ਦਾ ਦਬਦਬਾ ਹੈ ਨੀ। ਸੋਨੀਆ ਗਾਂਧੀ ਖੁਦ ਅੱਗੇ ਲੱਗਣ ਲਈ ਤਿਆਰ ਨਹੀਂ, ਤੇ ਜਿਹੜਾ ਇੱਕ ਇਹ ਮਾਹੌਲ ਜਾਂ ਵਿਰੋਧੀ ਪਾਰਟੀਆਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਦੇਖੋ ਇਹ ਪਰਿਵਾਰਵਾਦ ਹੈ ਪਰਿਵਾਰਵਾਦ, ਸ਼ਾਇਦ ਉਹ ਇਸੇ ਕਰਕੇ ਅਵਾਇਡ ਕਰਦੇ, ਇਸੇ ਕਰਕੇ ਇੱਕ ਵਾਰ ਜੋ ਐਕਟਿੰਗ ਜੋ ਪ੍ਰਧਾਨ ਤਾਂ ਰਹੇ ਰਾਹੁਲ ਗਾਂਧੀ, ਫਿਰ ਦੁਬਾਰਾ ਨੀ ਉਹ ਪ੍ਰਧਾਨ ਬਣੇ, ਤੇ ਉਹ ਵੀ ਜਿਹੜਾ ਹੈਗਾ ਇੱਕ ਕਾਰਨ ਇਹ ਲੱਗਦਾ ਕਿ ਜਿਹੜਾ ਉੱਥੇ ਦਿੱਲੀ ਦੇ ਵਿੱਚ ਜਿਹੜਾ ਇੱਕ ਪ੍ਰੈਜੀਡੀਅਮ ਜਿਹਾ ਹੈਗਾ ਇਹਦਾ, ਜਿਹਦੇ ਚ ਜੈਰਾਮ ਰਮੇਸ਼ ਹੈ, ਮਲਕਰਜਨ ਖੜਗੇ ਹੈ, ਵੇਣੁਗੋਪਾਲ ਹੈ, ਹੋਰ ਇਹ ਆਗੂ ਨੇ, ਜਾਂ ਇਹ ਕਿ ਸੋਨੀਆ ਗਾਂਧੀ ਦੇ ਜਿਹੜੇ ਨੇੜੇ ਦੇ ਜਿਹੜੇ ਆਗੂ ਨੇ, ਤੇ ਉਹ ਇਹ ਲੱਗਦਾ ਕਿ ਉਹ ਪੂਰੀ ਤਰ੍ਹਾਂ ਜਿਹੜਾ ਹੈ ਉਹ ਕੰਟਰੋਲ ਨਹੀਂ ਕਰ ਪਾ ਰਹੇ, ਤੇ ਲਗਾਤਾਰ ਇਹ ਗੱਲ ਜਿਹੜੀ ਆ ਰਹੀ ਹੈ। ਪਰ ਜਿੱਥੇ ਰਾਹੁਲ ਗਾਂਧੀ ਜਾਂਦੇ ਆ ਜਿਹੜੀ ਉਹਨਾਂ ਦੀ ਗੱਲ ਲੋਕ ਸੁਣਦੇ ਆ, ਆਪਣੇ ਆਪ ਆਉਂਦੇ ਆ, ਕਿਤੇ ਉਹਨਾਂ ਨੂੰ ਇਹ ਇਕੱਠ ਕਰਨ ਦੀ ਲੋੜ ਨਹੀਂ ਹੁੰਦੀ। ਪਰ ਅਜੇ ਮੇਰਾ ਖਿਆਲ ਹੈ ਕਿ ਸ਼ਾਇਦ ਜਾਂ ਉਹਨਾਂ ਰਾਹੁਲ ਗਾਂਧੀ ਵੱਲੋਂ ਜਾਂ ਸੋਨੀਆ ਗਾਂਧੀ ਵੱਲੋਂ ਇਹ ਹੈ ਕਿ ਫਿਲਹਾਲ ਨਾ ਉਹਨੂੰ ਮੁੱਖ ਮੰਤਰੀ ਦਾ ਜਿਹੜਾ ਪ੍ਰਧਾਨ ਮੰਤਰੀ ਦਾ ਕੋਈ ਕੈਂਡੀਡੇਟ, ਪਿਛਲੇ ਵਾਰੀ ਵੀ ਇਹ ਸੀਗਾ, ਤੇ ਨਾ ਹੀ ਜਿਹੜਾ ਹੈ ਕਾਂਗਰਸ ਦਾ ਪ੍ਰਧਾਨ ਬਣਾਉਣ ਵਾਲੇ ਪਾਸੇ ਜਿਹੜਾ ਹੈ ਉਹ ਤੁਰਿਆ। ਇਹ ਜਿਹੜਾ ਲੱਗਦਾ ਹੈ ਕਿ ਸੂਬਿਆਂ ਦੇ ਵਿੱਚ ਵੀ ਦੋ ਦੋ ਤਿੰਨ ਤਿੰਨ ਧੜੇ ਬਣੇ ਹੋਏ ਆ, ਜੇ ਪੰਜਾਬ ਦੀ ਦੇਖੀਏ ਤਿੰਨ ਚਾਰ ਖੇਮੇ, ਇੱਥੇ ਵੀ ਅਲੱਗ ਅਲੱਗ ਸਾਰਿਆਂ ਦੀ ਆਪਣੀ ਦਾਅਵੇਦਾਰੀ ਹੈ, ਤੇ ਉਹ ਇੱਕ ਕਾਰਨ ਹੈ। ਤੇ ਦੂਜੇ ਪਾਸੇ ਜਿਹੜੀਆਂ ਹੋਰ ਨਾਲ ਉਹਨਾਂ ਦੇ ਹੋਰ ਸਿਆਸੀ ਪਾਰਟੀਆਂ ਜੁੜੀਆਂ ਹੋਈਆਂ ਨੇ, ਖੱਬੇ ਪੱਖੀ ਪਾਰਟੀਆਂ ਦਾ ਪਿਛਲੇ ਸਮੇਂ ਤੋਂ ਕਾਫੀ ਜਿਹੜਾ ਡਾਊਨਫਾਲ ਆਇਆ ਦੇਸ਼ ਦੇ ਵਿੱਚ, ਤੇ ਜਿਹਨਾਂ ਜੋ ਕਿਸੇ ਵੇਲੇ ਵੱਡੀ ਇੱਕ ਫੋਰਸ ਹੁੰਦੀਆਂ ਸੀ ਨੈਸ਼ਨਲ ਲੈਵਲ ਤੇ ਵੀ, ਤੇ ਬਾਕੀ ਜਿਹੜੀਆਂ ਪਾਰਟੀਆਂ ਜ਼ਿਆਦਾਤਰ ਰੀਜਨਲ ਪਾਰਟੀਆਂ ਨੇ, ਖੇਤਰੀ ਪਾਰਟੀਆਂ ਹੀ ਨੇਗੀਆਂ ਜਿਹੜੀਆਂ ਇੰਡੀਆ ਗੱਠਜੋੜ ਦੇ ਵਿੱਚ ਨੇ। ਤੇ ਹੁਣ ਮਮਤਾ ਬੈਨਰਜੀ ਦਾ ਵੀ ਆਪਣਾ ਸਟਾਈਲ ਰਿਹਾ, ਪਹਿਲਾਂ ਉਹ ਇੰਡੀਆ ਗੱਠਜੋੜ ਤੋਂ ਪਰੇ ਵੀ ਰਹੇ, ਤੇ ਜੇ ਹੁਣ ਜਦੋਂ ਇਹ ਪਤਾ ਲੱਗਿਆ ਵੀ ਘੇਰਾ ਇਸ ਤਰੀਕੇ ਨਾਲ ਪਾਉਣਾ ਸ਼ੁਰੂ ਹੋ ਗਿਆ, ਹੁਣ ਫਿਰ ਉਹ 1-to-1 ਉਹਨਾਂ ਨੇ ਮੀਟਿੰਗਾਂ ਵੀ ਸ਼ੁਰੂ ਕਰਤੀਆਂ, ਜਾਂ ਉਹ ਸ਼ਾਮਿਲ ਹੋਏ ਜਿਹੜੀ ਉੱਥੇ ਮੀਟਿੰਗ ਦੇ ਵਿੱਚ ਆ ਕੇ, ਤੇ ਸੋ ਇਹ ਹੈ ਕਿ ਗੱਲ ਤਾਂ ਉਵੇਂ ਜਿਹੜੀ ਹੈ ਜਿਸ ਤਰ੍ਹਾਂ ਜਿਹੜਾ ਰਣਜੋਤ ਜੀ ਤੁਸੀਂ ਸੋਚਦੇ ਹੋ ਚੱਲਣੀ ਤਾਂ ਉਵੇਂ ਹੀ ਹੈ, ਜੇ ਬੀਜੇਪੀ ਦਾ ਜਿਹੜਾ ਵਿਰੋਧ ਕਰਨਾ, ਜਿਵੇਂ ਕਿਸੇ ਵੇਲੇ ਕਾਂਗਰਸ ਦੀ ਜਿਹੜੀ ਇੱਕ ਇੱਕ ਜਿਹੜਾ ਜਿਹੜਾ ਇਹ ਮਨਾਰਕਿਸਟ ਜਿਹੜਾ ਸਟਾਈਲ ਹੈ, ਤੇ ਉਹਦਾ ਵਿਰੋਧ ਕਰਨ ਵਾਸਤੇ ਉਦੋਂ ਜਿਹੜੀਆਂ ਰੀਜਨਲ ਫੋਰਸ ਇਕੱਠੀਆਂ ਹੋਈਆਂ ਸੀ ਉਹਦੇ ਵਿੱਚ ਉਦੋਂ ਬੀਜੇਪੀ ਵੀ ਸੀ, ਤੇ ਖਾਸ ਕਰਕੇ ਜਦੋਂ ਐਮਰਜੈਂਸੀ ਲੱਗੀ ਉਸ ਤੋਂ ਬਾਅਦ, ਤੇ ਹੁਣ ਤਾਂ ਉਸੇ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਪੂਰੇ ਦੇਸ਼ ਦੇ ਵਿੱਚ ਜਿਹੜਾ ਸੀ ਉਹ ਓਰੀਜਨਲ ਫੋਰਸ ਨੂੰ ਜਿਹੜੀਆਂ ਖੇਤਰੀ ਪਾਰਟੀਆਂ ਦਾ ਮਾਹੌਲ ਜਿਹੜਾ ਬਣਾ ਕੇ ਫੇਰ ਹੀ ਇਹਨੂੰ ਕੀਤਾ ਜਾ ਸਕਦਾ, ਕਿਉਂਕਿ ਬੀਜੇਪੀ ਦੇ ਕੋਲ ਜਿਹੜਾ ਇੱਕ ਸੋਲ ਏਜੰਡਾ ਉਹ ਹੀ ਹੈ ਰਾਸ਼ਟਰਵਾਦ, ਰਾਸ਼ਟਰਵਾਦ ਤੇ ਦੇਸ਼ ਨੂੰ ਮਜ਼ਬੂਤ ਕਰਨਾ, ਤੇ ਇਸ ਗੱਲ ਨੂੰ ਲੈ ਕੇ ਉਹ ਵਾਰ ਵਾਰ ਜਿਹੜੀ ਇਹ ਗੱਲ ਕਰ ਰਹੇ ਨੇ, ਜਿਹੜੇ ਸ਼ਾਮਿਲ ਹੁੰਦੇ ਨੇ ਕੋਈ ਇਧਰੋਂ ਉਧਰੋਂ ਉਹ ਵੀ ਇਹੀ ਕਹਿੰਦੇ ਕਿ ਅਸੀਂ ਇਸ ਗੱਲ ਨੂੰ, ਪਰ ਇਹ ਹੁਣ ਸੂਬਿਆਂ ਵਾਸਤੇ ਇਹ ਖਤਰਨਾਕ ਹੈ, ਕਿਉਂਕਿ ਸੂਬਿਆਂ ਦਾ ਗਲਾ ਘੁੱਟਿਆ ਜਾ ਰਿਹਾ, ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਉੱਥੇ ਤਾਂ ਬਹੁਤ ਬੁਰਾ ਹਾਲ ਆ, ਪੰਜਾਬ ਦਾ ਅਸੀਂ ਦੇਖ ਹੀ ਰਹੇ ਹਾਂ ਤੇ ਹੋਰਨਾਂ ਥਾਵਾਂ ਤੇ ਵੀ ਤੇ ਕੋਈ ਪ੍ਰੋਜੈਕਟ ਨਹੀਂ, ਕੋਈ ਪੈਸਾ ਨਹੀਂ ਆਇਆ ਜਾ ਲਿਆ ਜਾ ਰਿਹਾ। ਜਿਹੜਾ ਉਹਨਾਂ ਦਾ ਜੈਨੂਇਨ ਕੋਈ ਪੈਸਾ ਉਹ ਵੀ ਰੋਕਿਆ ਹੋਇਆ, ਕਿਉਂਕਿ ਸਾਰਾ ਜਿਹੜਾ ਟੈਕਸ ਰਜੀਮ ਆ ਉਹ ਤਾਂ ਹੁਣ ਕੇਂਦਰ ਦੇ ਹੱਥ ਚ, ਸਟੇਟਾਂ ਕੋਲ ਕੁਛ ਹੈ ਨਹੀਂ। ਸੋ ਇਹ ਜਿਹੜੀਆਂ ਇਹ ਬਹੁਤ ਸਾਰੀਆਂ ਗੱਲਾਂ ਨੇ ਕਿ ਹੁਣ 2029 ਦੇ ਵਿੱਚ ਅਜੇ ਸਮਾਂ ਹੈ, 3 ਸਾਲ ਅਜੇ ਪਏ ਹੈਗੇ, ਤੇ ਉਦੋਂ ਤੱਕ ਕੀ ਜਿਹੜਾ ਹੈਗਾ, ਜਿਹੜੀਆਂ ਇਹ ਜਿਹੜੀ ਵਿਰੋਧੀ ਧਿਰ ਇੱਕ ਪੂਰੀ ਨਜ਼ਰ ਆ ਰਹੀ ਹੈ, ਦਿਸ ਰਹੀ ਹੈ, ਤੇ ਵੀ ਕੀ ਉਦੋਂ ਤੱਕ ਹੋਰ ਉਹ ਕੰਸੋਲੀਡੇਟ ਹੋਏਗੀ, ਤੇ ਜਾਂ ਜਿਹੜੀ ਹੈ ਬੀਜੇਪੀ ਆਪਣੀ ਸੱਤਾ ਦੇ ਸਿਰ ਤੇ ਆਪਣੇ ਜ਼ੋਰ ਦੇ ਨਾਲ ਜਾਂ ਆਪਣੇ ਕੋਲ ਜਿਵੇਂ ਹੁਣ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ, ਭਾਵੇਂ ED ਹੈ, ਭਾਵੇਂ CBI ਹੈ, ਭਾਵੇਂ ਚੋਣ ਕਮਿਸ਼ਨ ਹੈ, ਭਾਵੇਂ ਇਨਕਮ ਟੈਕਸ ਡਿਪਾਰਟਮੈਂਟ ਹੈ, ਕੀ ਜਿਹੜਾ ਹੈ ਇਹ ਉਸ ਤਰ੍ਹਾਂ ਹੀ ਹੋਰ ਤੇਜ਼ੀ ਦੇ ਨਾਲ ਲੋਕਾਂ ਨੂੰ ਡਰਾ ਧਮਕਾ ਕੇ ਜਿਹੜਾ ਹੈ ਉਹ ਇੱਕ ਟੈਰਰ ਵਾਲਾ ਜਿਹੜਾ ਮਾਹੌਲ ਆ ਉਹ ਕ੍ਰੀਏਟ ਕਰਕੇ ਏਦਾਂ ਦਾ ਜਿਹੜਾ ਉਹ ਗੱਲ ਜਿਹੜੀ ਆ ਉਹ ਚੱਲਦੀ ਰਹੇਗੀ। ਤੇ ਜਦਕਿ ਉਂਜ ਦੇਖਿਆ ਜਾਵੇ ਕਿ ਇੰਟਰਨੈਸ਼ਨਲ ਫਰੰਟ ਤੇ ਤਾਂ ਹਰ ਥਾਂ ਤੇ ਜਿਹੜੀ ਹੈ ਮੂੰਹ ਦੀ ਖਾਣੀ ਪਈ ਹੈ ਸਾਡੀ ਇਸ ਲੀਡਰਸ਼ਿਪ ਨੂੰ, ਕਿਤੇ ਉਂਝ ਕਹਿਣ ਨੂੰ ਭਾਵੇਂ ਕਹੀ ਜਾਣ ਕਿ ਸਾਡਾ ਦੇਸ਼ ਤੀਜੇ ਸਥਾਨ ਤੇ ਦੁਨੀਆਂ ਚ ਆ ਗਿਆ, ਚੌਥੇ ਸਥਾਨ ਤੇ ਆ ਗਿਆ, ਪਹਿਲੇ ਤੇ ਵੀ ਆ ਜੂਗਾ, ਏਦਾਂ ਦੀਆਂ ਗੱਲਾਂ ਕਹੀ ਜਾਣ ਭਾਵੇਂ, ਪਰ ਉਹ ਕਹਿਣ ਨਾਲ ਜਿਹੜੀ ਉਹ ਗੱਲ ਜਿਹੜੀ ਉਹ ਬਣਦੀ ਨਹੀਂ। ਤੇ ਪਰ ਜੇ ਸੂਬੇ ਦੇ ਵਿੱਚ ਇਹ ਹਾਲਾਤ ਬਣਦੇ ਆ ਤੇ ਲਗਾਤਾਰ ਹੁਣ ਜਿਵੇਂ ਮਹਿੰਗਾਈ ਵੱਧ ਰਹੀ ਹੈ, ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ, ਉਹਦੇ ਖਿਲਾਫ਼ ਫਿਰ ਇੱਕ ਜਿਹੜੀ ਹੈ ਮਜ਼ਬੂਤ ਧਿਰਤਾਂ ਜਿਹੜੀ ਉਹ ਹੋਣੀ ਚਾਹੀਦੀ ਹੈ। ਇਹਦੇ ਚ ਅਨਜੋਤ ਜੀ ਜਦੋਂ ਵੀ ਆਪਾਂ ਦੇਖਦੇ ਹਾਂ ਕਿ ਪਿਛਲੇ ਸੈਸ਼ਨ ਜਦੋਂ ਹੁੰਦੇ ਆ ਪਾਰਲੀਮੈਂਟ ਦੇ, ਤੇ ਕਿਉਂਕਿ ਪਾਰਲੀਮੈਂਟ ਦੇ ਸੈਸ਼ਨ ਵਾਲੇ ਪਾਸੇ ਸੱਤਾਧਾਰੀ ਧਿਰ ਜਿਹੜੀ ਆ ਉਹ ਕੋਈ ਬਹੁਤਾ ਸੰਜੀਦਾ ਨਹੀਂ ਹੁੰਦੀ, ਚੱਲਦਾ ਜਾਂ ਨਹੀਂ ਚੱਲਦਾ ਉਹਨਾਂ ਨੂੰ ਹੁੰਦਾ, ਜਦੋਂ ਕੋਈ ਸੋਧ ਕੋਈ ਕਾਨੂੰਨ ਵਗੈਰਾ ਉਹ ਕਰਨਾ ਉਦੋਂ ਆਪਣਾ ਸਪਸ਼ਟ ਬਹੁਮਤ ਨਾਲ ਹੱਥ ਖੜੇ ਕਰਾ ਕੇ ਉਹ ਕਰ ਲੈਣਗੇ। ਤੇ ਪਰ ਇਹ ਵੀ ਉੱਥੇ ਤਾਂ ਵਿਰੋਧੀ ਧਿਰ ਇੱਕ ਦਿਸਦੀ ਹੈ ਪੂਰੀ ਵੀ ਹਾਂ ਇੱਕਜੁੱਟ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਮੁੱਦੇ ਨੇ ਉਹਦੇ ਤੇ ਸਰਕਾਰ ਕੋਈ ਜਵਾਬ ਨਹੀਂ ਦਿੰਦੀ ਤੇ ਕਾਰਵਾਈ ਨਹੀਂ ਚੱਲਦੀ, ਠੱਪ ਹੋ ਜਾਂਦੀ ਹੈ। ਤੇ ਪਰ ਇਹ ਵੀ ਉਹ ਪੂਰੇ ਦੇਸ਼ ਦੇ ਵਿੱਚ ਵੀ ਜਿਹੜੀ ਉਹ ਕਿਤੇ ਦਿਸਣੀ ਚਾਹੀਦੀ ਹੈ। ਹੁਣ ਸ਼ਾਇਦ ਜਿਹੜੇ ਹੈ ਇਹਨਾਂ ਨੇ ਕਿਹਾ ਕਿ ਅਸੀਂ 2 ਮਹੀਨਿਆਂ ਬਾਅਦ ਮੀਟਿੰਗ ਕਰਿਆ ਕਰਾਂਗੇ ਇੰਡੀਆ ਗੱਠਜੋੜ ਦੀ, ਤੁਸੀਂ ਗੱਲ ਕੀਤੀ ਹੈ, ਤੇ ਜੋ ਹੇਠਲੇ ਆਪਣੇ ਕੇਡਰ ਨੂੰ ਹੋਰ ਜਿਹੜਾ ਸੀ ਉਹ ਮਜ਼ਬੂਤ ਕਰਕੇ ਜਾਂ ਇਕਜੁੱਟ ਹੋ ਕੇ ਕਰਦੇ ਤੇ ਫਿਰ ਉਹ ਇੱਕ ਆਵਾਜ਼ ਵੀ ਬਣ ਸਕਦੇ।
0: ਜੀ ਬਿਲਕੁਲ, ਇੱਧਰ ਇੱਕ ਹੋਰ ਖਬਰ ਤੁਸੀਂ ਸਾਂਝੀ ਕੀਤੀ ਹੈ, ਮਨਪ੍ਰੀਤ ਯਾਲੀ ਹੁਣ ਓਫੀਸ਼ੀਅਲੀ ਇੱਧਰ ਜੁਆਇਨ ਕਰ ਗਏ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲ। ਸੋ ਇਹਨਾਂ ਦਾ ਕਾਫੀ ਦੇਰ ਤੋਂ ਨਾਰਾਜ਼ਗੀ ਵੇਖੀ ਜਾ ਰਹੀ, ਸੋ ਆਖਿਰਕਾਰ ਇਹਨਾਂ ਨੇ ਜਿਹੜਾ ਇਹ ਫੈਸਲਾ ਲਿਆ ਵਾ, ਹੁਣ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਨੇ ਜਾਂ ਪੰਜਾਬ ਦੀ ਸਿਆਸਤ ਦੇ ਉੱਤੇ ਕੀ ਆਪਾਂ ਅਸਰ ਵੇਖਦੇ ਹਾਂ, ਕਿਉਂਕਿ ਅਕਾਲੀ ਦਲ ਦੇ ਵਿੱਚੋਂ ਇਹ ਚਿਹਰਾ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਵੇਖਿਆ ਜਾ ਰਿਹਾ ਹੈ, ਜਿਹਨੂੰ ਉੱਥੇ ਮਾਣ ਸਤਿਕਾਰ ਨਹੀਂ ਦਿੱਤਾ ਗਿਆ ਉਸ ਹਿਸਾਬ ਦੇ ਨਾਲ, ਇਹ ਵੀ ਇੱਕ ਸੱਚ ਹੈ। ਹੁਣ ਇਸ ਫੈਸਲੇ ਤੋਂ ਬਾਅਦ ਆਪਾਂ ਪੰਜਾਬ ਦੀ ਸਿਆਸਤ ਜਾਂ ਫਿਰ ਵਾਰਸ ਪੰਜਾਬ ਦੇ ਦਾ ਭਵਿੱਖ ਆਪਾਂ ਕੀ ਵੇਖਦੇ ਹਾਂ?
1: ਦੇਖੋ ਜੀ ਰਣਜੋਤ ਜੀ, ਇੱਕ ਗੱਲ ਤਾਂ ਹੈ ਕਿ ਮਨਪ੍ਰੀਤ ਯਾਲੀ ਦਾ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਜਿਹੜਾ ਹੈ ਉਹ ਚੰਗਾ ਪ੍ਰਭਾਵ ਹੈ, ਤੇ ਉਹ ਉਹਨਾਂ ਉਦੋਂ ਵੀ ਜਿੱਤ ਗਏ ਸੀ ਜਦੋਂ ਜਿਹੜਾ ਸੀਗਾ ਇੱਥੇ ਪੂਰਾ ਜਿਹੜਾ ਕਾਂਗਰਸ ਦਾ ਜ਼ੋਰ ਸੀ, ਤੇ ਫਿਰ ਇਹ ਵੀ ਜਿਹੜਾ ਹੈਗਾ ਇਹ ਦਾਖਾ ਜਿਹੜਾ ਹਲਕਾ ਹੈ, ਤੇ ਉਂਝ ਤਾਂ ਖੈਰ ਸ਼ੁਰੂ ਤੋਂ ਹੀ ਜਿਹੜਾ ਹੈ ਅਕਾਲੀ ਹਲਕਾ ਹੀ ਰਿਹਾ, ਪਰ ਚਲੋ ਇੱਥੋਂ ਕਾਂਗਰਸ ਦੇ ਬੰਦੇ ਵੀ ਜਿੱਤਦੇ ਰਹੇ ਆ, ਤੇ ਉਦੋਂ ਜਦੋਂ ਇਹ ਆਪਣੇ ਜਿਹੜੇ ਸੀਗੇ ਫੂਲਕਾ ਜਿੱਤੇ ਨੇ ਆਮ ਆਦਮੀ ਪਾਰਟੀ ਵੱਲੋਂ, ਬਾਅਦ ਚ ਉਹਨਾਂ ਨੇ ਜਦੋਂ ਰਿਜ਼ਾਈਨ ਕਰਤਾ ਸੀ ਤੇ ਉਸ ਤੋਂ ਬਾਅਦ ਫਿਰ ਇਹ ਜ਼ਿਮਨੀ ਚੋਣ ਦੇ ਵਿੱਚ ਜਿੱਤ ਗਏ ਸੀ, ਤੇ ਉਸ ਤੋਂ ਬਾਅਦ ਜਿਹੜੀ ਅਗਲੀ ਚੋਣ ਦੇ ਵਿੱਚ ਵੀ ਇਹ ਜਿੱਤ ਗਏ ਸੀ, ਇਸ ਕਰਕੇ ਇਹਦਾ ਆਪਣੇ ਇਲਾਕੇ ਚ ਇਹਨਾਂ ਦਾ ਪ੍ਰਭਾਵ ਹੈ। ਤੇ ਸ਼ੁਰੂ ਦੇ ਵਿੱਚ ਕਿਹਾ ਜਾਂਦਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਜਾਂ ਸੁਖਬੀਰ ਬਾਦਲ ਉਹਨਾਂ ਦੇ ਵੀ ਕਾਫੀ ਨੇੜੇ ਰਹੇ ਨੇ, ਪਰ ਉੱਥੇ ਉਹਨਾਂ ਨੂੰ ਜਿਹੜੀ ਸੀ ਕੋਈ ਜਦੋਂ ਸਰਕਾਰ ਰਹੀ ਹੈ ਜਾਂ ਜਦੋਂ ਕੋਈ ਉਸ ਰੂਪ ਦੇ ਵਿੱਚ ਤਰਜੀਹ ਨਹੀਂ ਦਿੱਤੀ ਗਈ, ਜਿਸ ਕਰਕੇ ਉਹ ਕਈ ਕਾਰਨਾਂ ਕਰਕੇ ਉਹਨਾਂ ਨਾਲ ਨਾਰਾਜ਼ ਵੀ ਸੀ। ਫਿਰ ਬਾਅਦ ਦੇ ਵਿੱਚ ਜਦੋਂ ਇੱਕ ਗਰੁੱਪ ਵੱਖਰਾ ਬਣਦਾ ਤੇ ਉਹ ਫਿਰ ਉਸ ਗਰੁੱਪ ਦੇ ਨਾਲ ਜਿਹੜਾ ਹੈ ਉਹ ਜੁੜਦੇ ਨੇ, ਹਾਲਾਂਕਿ ਜਿਹੜੀ ਆ ਪਿਛਲੀ ਹੁਣ ਇਸ ਇਲੈਕਸ਼ਨ ਦੇ ਵਿੱਚ ਜਦੋਂ ਅਕਾਲੀਆਂ ਦਾ ਜਿਹੜਾ ਗ੍ਰਾਫ ਬਹੁਤ ਡਾਊਨ ਚੱਲ ਰਿਹਾ ਸੀ ਉਦੋਂ ਵੀ ਉਹ ਆਪਣੇ ਹਲਕੇ ਦੇ ਵਿੱਚੋਂ ਜਿੱਤ ਗਏ, ਤਿੰਨੇ ਜਿਹੜੇ ਸੀਗੇ ਉਹ ਅਕਾਲੀ ਦਲ ਦੇ MLA ਜਿਹੜੇ ਉਹ ਜਿੱਤੇ ਸੀਗੇ ਪਿਛਲੀ ਚੋਣ ਦੇ ਵਿੱਚ ਜਿਹੜੀਆਂ 2022 ਦੇ ਵਿੱਚ ਹੋਈਆਂ ਨੇ, ਤੇ ਜਿਹਦੇ ਚ ਕੋਹਬੀ ਨੇ ਦਾਖ ਹਲਕੇ ਤੋਂ ਜਿੱਤੇ ਸੀ, ਦੂਜੇ ਸੁਖਵਿੰਦਰ ਸੁੱਖੀ ਜੋ ਇਹ ਨਵਾਂ ਸ਼ਹਿਰ ਬੰਗੇ ਤੋਂ ਜੋ ਜਿੱਤੇ ਸੀ, ਬਾਅਦ ਚ ਉਹ ਤਾਂ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਏ, ਤੇ ਇਸ ਤਰ੍ਹਾਂ ਬੀਬਾ ਗੁਨੀਤ ਕੌਰ ਤੇ ਜੋ ਮਜੀਠੇ ਤੋਂ ਜਿੱਤੇ, ਤੇ ਹੁਣ ਉਹਨਾਂ ਦੇ ਵਿੱਚੋਂ ਵੀ ਜਦੋਂ ਇਹ ਸਾਰਾ ਕੁਛ ਇਹ ਚੱਲਿਆ ਸੀ ਅਕਾਲ ਤਖ਼ਤ ਦੇ ਉੱਤੇ, ਤਲਬ ਕੀਤਾ ਗਿਆ ਸਾਰੇ ਲੀਡਰਾਂ ਨੂੰ, ਤੇ ਇਹ ਗੱਲ ਦਸੰਬਰ 2024 ਦੀ ਆ, ਉਦੋਂ ਬਾਅਦ ਉਹ ਕਾਫੀ ਸਰਗਰਮ ਹੋ ਗਏ ਤੇ ਉਹ ਸਰਗਰਮ ਜਿਹੜਾ ਸੀ ਬਾਅਦ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਸੀ ਉਹ ਪ੍ਰਧਾਨ ਬਣਾਇਆ ਗਿਆ ਜਿਹੜੇ ਗਰੁੱਪ ਦਾ, ਤੇ ਪੁਨਰ ਸੁਰਜੀਤ ਅਕਾਲੀ ਦਲ ਉੱਥੇ ਵੀ ਉਹ ਸਰਗਰਮ ਰਹੇ, ਪਰ ਉੱਥੇ ਵੀ ਉਹਨਾਂ ਨੂੰ ਲੱਗਿਆ ਕਿ ਜਿਸ ਤਰ੍ਹਾਂ ਰਵਾਇਤੀ ਸਟਾਈਲ ਆ ਜਿਹੜਾ ਅਕਾਲੀ ਦਲ ਦਾ, ਉਹੀ ਸਟਾਈਲ ਜਿਹੜਾ ਹੈ ਇੱਥੇ ਚੱਲ ਰਿਹਾ, ਤੇ ਫੇਰ ਇਸ ਕਰਕੇ ਉਹ ਜਿਹੜਾ ਸੀ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਅਲਵਿਦਾ ਕਹਿਤਾ, ਤੇ ਹੁਣ ਉਹ ਵਾਰਸ ਪੰਜਾਬ ਦੀ ਜਿਹੜੀ ਜਥੇਬੰਦੀ ਆ ਉਹਦੇ ਨਾਲ ਆ ਗਏ ਨੇ। ਦੇਖੋ ਜਿਹੜੀ ਤੁਸੀਂ ਗੱਲ ਕੀਤੀ ਕਿ ਫਿਊਚਰ ਕੀ ਹੈ, ਇਹ ਬਹੁਤਾ ਜਿਹੜਾ ਹੈ ਉਹ ਵੋਟਰਾਂ ਦੇ ਉੱਤੇ ਬਹੁਤ ਹੀ ਗੱਲ ਨਿਰਭਰ ਕਰਦੀ ਹੁੰਦੀ ਹੈ, ਕਿਉਂਕਿ ਪੰਜਾਬ ਦੇ ਲੋਕ ਖਾਸ ਕਰਕੇ ਆਪਾਂ ਦੇਖਿਆ ਕਿ ਇੱਥੇ ਜਿਹੜੀ ਜਦੋਂ ਮੂਵਮੈਂਟ ਕੋਈ ਲਹਿਰ ਕਈ ਵਾਰੀ ਏਦਾਂ ਦੀ ਚੱਲ ਪੈਂਦੀ ਹੈ, ਫਿਰ ਇੱਕ ਪਾਸੇ ਹੀ ਹੋ ਜਾਂਦਾ ਜਿਹੜਾ ਹੈਗਾ ਸਾਰਾ ਲੋਟ ਜਿਹੜਾ ਉਹ ਭੁਗਤ ਜਾਂਦਾ। ਆਪਾਂ ਜੇ ਆਪਾਂ ਪਿਛਲੀਆਂ 2024 ਦੀਆਂ ਲੋਕ ਸਭਾ ਚੋਣਾਂ ਜੋ ਦੇਖਦੇ ਹਾਂ, ਉਦੋਂ ਕੋਈ ਮਾਹੌਲ ਨਹੀਂ ਸੀ, ਨਾ ਅੰਮ੍ਰਿਤਪਾਲ ਦਾ ਕੋਈ ਮਾਹੌਲ ਸੀ ਤੇ ਨਾ ਹੀ ਸਰਬਜੀਤ ਦਾ ਕੋਈ ਮਾਹੌਲ ਸੀ, ਤੇ ਪਰ ਇੱਕੋਦਮ ਉੱਥੇ ਏਦਾਂ ਦਾ ਮੋਮੈਂਟਮ ਜਿਹੜਾ ਬਣ ਗਿਆ ਫਰੀਦਕੋਟ ਹਲਕੇ ਚ ਵੀ ਤੇ ਇੱਥੇ ਖਡੂਰ ਸਾਹਿਬ ਹਲਕੇ ਚ ਵੀ, ਤੇ ਉਹ ਪਹਿਲੇ ਹੀ ਲੱਗਣ ਲੱਗ ਗਿਆ ਸੀ ਪਤਾ ਕਿ ਇਹੀ ਜਿਹੜੇ ਸੀ ਇਹ ਕੈਂਡੀਡੇਟ ਹੀ ਜਿੱਤਣਗੇ, ਜਿਸ ਤਰੀਕੇ ਨਾਲ ਆਪ ਮਹਾਰੇ ਜਿਹੜੇ ਲੋਕ ਤੁਰ ਪਏ ਸੀ। ਹੁਣ 2027 ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈ ਮਾਹੌਲ ਬਣਦਾ, ਤੇ ਉਸ ਤੋਂ ਪਹਿਲਾਂ ਜਿਹੜੀ ਇਹ ਜਥੇਬੰਦੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਹੁਣ ਜਿਹਦੀ ਅਗਵਾਈ ਅੰਮ੍ਰਿਤਪਾਲ ਦੇ ਪਿਤਾ ਕਰ ਰਹੇ ਨੇ ਆਪਣਾ ਤਰਸੇਮ ਸਿੰਘ ਜੀ, ਤੇ ਉਹ ਜਿਹੜਾ ਹੈ ਕਿੰਨਾ ਕੁ ਪਾਰਟੀ ਨੂੰ ਇਕੱਠਾ ਕਰਕੇ ਤੇ ਅੱਗੇ ਉਹ ਤੁਰ ਸਕਦੇ ਆ ਜਾਂ ਜੋੜ ਸਕਦੇ ਆ, ਉਹਨਾਂ ਦੀ ਸਮਰੱਥਾ ਕਿੰਨੀ ਹੈ। ਦੇਖੋ ਇਮੋਸ਼ਨਲੀ ਹੈਗਾ ਜਿਹੜਾ ਜਜ਼ਬਾਤੀ ਤੌਰ ਤੇ ਇੱਕ ਵਾਰੀ ਲੋਕ ਆ ਜਾਂਦੇ ਆ, ਤੇ ਪਰ ਬਾਅਦ ਦੇ ਵਿੱਚ ਫਿਰ ਜਥੇਬੰਦੀ ਨੂੰ ਉਹ ਚਲਾਉਣਾ ਵੀ ਹੁੰਦਾ। ਇਹ ਆਪਾਂ ਪਿਛਲੀਆਂ ਜਿਹੜਾ ਪੰਜਾਬ ਦਾ ਖਾਸ ਕਰਕੇ ਆਪਾਂ ਦੇਖਦੇ ਹੀ ਆ ਰਹੇ ਹਾਂ, ਭਾਵੇਂ ਇਹ ਪੰਜਾਬੀ ਸੂਬੇ ਵੇਲੇ ਤੋਂ ਲੈ ਕੇ ਆਪਾਂ ਦੇਖਦੇ ਆ ਰਹੇ ਹਾਂ ਕਿ ਜਜ਼ਬਾਤੀ ਤੌਰ ਤੇ ਕਿਸ ਤਰ੍ਹਾਂ ਇੱਕ ਵਾਰੀ ਲੋਕ ਜੁੜ ਜਾਂਦੇ ਆ ਤੇ ਫਿਰ ਬਾਅਦ ਦੇ ਵਿੱਚ ਨਿਰਾਸ਼ ਵੀ ਛੇਤੀ ਹੋ ਜਾਂਦੇ ਆ। 1999 ਦੀ ਜਿਹੜੀ ਲੋਕ ਸਭਾ ਚੋਣ ਹੋਈ ਸੀ ਤੇ ਉਦੋਂ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਜਿਹੜੀਆਂ 9 ਸੀਟਾਂ ਸੀ ਜਿਹੜੀਆਂ ਖਾਸ ਕਰਕੇ ਉਹ ਸਿਮਰਜੀਤ ਸਿੰਘ ਮਾਨ ਵਾਲਾ ਜਿਹੜਾ ਗਰੁੱਪ ਕੋਲੇ ਚਲੀਆਂ ਗਈਆਂ ਸੀਗੀਆਂ, ਤੇ ਉਹ ਜਿਹਨਾਂ ਚ ਇਹ ਨੀ ਕਿ ਕੱਲਾ ਪੇਂਡੂ ਹਲਕੇ ਸੀ, ਉਹਦੇ ਸ਼ਹਿਰੀ ਹਲਕੇ ਵੀ ਜਿਹੜੇ ਸ਼ਾਮਿਲ ਸੀਗੇ, ਤੇ ਪਰ ਇਹ ਵੀ ਬਾਅਦ ਦੇ ਵਿੱਚ ਉਹਨੂੰ ਨਹੀਂ ਰੱਖ ਸਕੇ ਆਪਣੇ, ਥੋੜੇ ਚਿਰ ਬਾਅਦ ਜਿਹੜਾ ਉਹ ਸਾਰਾ ਮਾਮਲਾ ਖਿਲਰ ਗਿਆ, ਉਹ ਫਿਰ ਦੁਬਾਰਾ ਫਿਰ ਉਵੇਂ ਰਵਾਇਤੀ ਅਕਾਲੀਆਂ ਕੋਲੇ ਜਾਂ ਕਾਂਗਰਸੀਆਂ ਕੋਲੇ ਚਲੀਆਂ ਗਈਆਂ। ਤੇ ਸੋ ਹੁਣ ਇੱਥੇ 2024 ਦੇ ਵਿੱਚ ਜਿਹੜੀ ਲੋਕ ਸਭਾ ਦੇ ਵਿੱਚ ਜੋ ਮਾਹੌਲ ਬਣਿਆ ਸੀ, ਕੀ ਹੁਣ ਵੀ ਜਿਹੜਾ ਸੀ ਉਹ ਮਾਹੌਲ ਇਸ ਤਰ੍ਹਾਂ ਦਾ ਬਣ ਸਕੇਗਾ ਜਾਂ ਨਹੀਂ ਬਣ ਸਕੇਗਾ, ਕਿਉਂਕਿ ਹੁਣ ਉਧਰੋਂ ਅਕਾਲੀ ਦਲ ਜਿਹੜਾ ਹੈ ਸੁਖਬੀਰ ਬਾਦਲ ਦੀ ਅਗਵਾਈ ਵਾਲਾ ਧੜਾ ਉਹ ਵੀ ਪੂਰਾ ਜ਼ੋਰ ਲਾ ਰਿਹਾ, ਭਾਵੇਂ ਹਾਲਾਂਕਿ ਉਹਨਾਂ ਦੀ ਕਿਤੇ ਕੋਈ ਗੱਲ ਬਣ ਨਹੀਂ ਰਹੀ, ਤੇ ਦੂਜੇ ਪਾਸੇ ਜਿਹੜੀ ਸੱਤਾਧਾਰੀ ਪਾਰਟੀ ਖੈਰ ਉਹ ਤਾਂ ਪੂਰਾ ਜ਼ੋਰ ਲਾ ਰਹੀ ਹੈ, ਦਾਅਵਾ ਵੀ ਕਰ ਰਹੀ ਹੈ, ਤੇ ਉਧਰੋਂ ਬੀਜੇਪੀ ਨੇ ਵੀ ਹੁਣ ਜਿਹੜੇ ਹੈ ਇੱਥੇ ਆਪਣੇ ਪਰ ਤੋਲਣੇ ਸ਼ੁਰੂ ਕੀਤੇ ਨੇ, ਤੇ ਕੇਵਲ ਢਿੱਲੋਂ ਨੂੰ ਪ੍ਰਧਾਨ ਬਣਾ ਕੇ ਹੁਣ ਹਰ ਰੋਜ਼ ਨਵੀਆਂ ਨਵੀਆਂ ਜਿਹੜੀਆਂ ਗੱਲਾਂ ਤੇ ਉਹ ਕੀਤੀਆਂ ਜਾ ਰਹੀਆਂ ਨੇ। ਹੁਣ ਇਹ ਸਾਰੇ ਮਾਹੌਲ ਦੇ ਵਿੱਚ ਮਨਪ੍ਰੀਤ ਅਯਾਲੀ ਜਿਹੜਾ ਹੈਗਾ ਉੱਥੇ ਕੀ ਕਰ ਸਕਣਗੇ, ਜਾਂ ਉਹ ਜਥੇਬੰਦੀ ਮਨਪ੍ਰੀਤ ਅਯਾਲੀ ਨੂੰ ਕਿੱਥੇ ਜੇ ਰੱਖੇਗੀ ਆਪਣੇ ਚ, ਅੱਗੇ ਲਾਏਗੀ ਜਾਂ ਨਾਲ ਰੱਖੇਗੀ ਸਲਾਹਕਾਰ ਤੌਰ ਦੇ ਤੌਰ ਤੇ, ਕਿਉਂਕਿ ਤਰਸੇਮ ਸਿੰਘ ਜੀ ਕਹਿ ਚੁੱਕੇ ਨੇ ਪਹਿਲਾਂ ਕਿ ਆਉਣ ਵਾਲੇ ਸਮੇਂ ਚ ਚੋਣਾਂ ਉਹ ਲੜਨਗੇ ਤੇ ਉਹਨਾਂ ਦਾ ਮੁੱਖ ਮੰਤਰੀ ਦਾ ਜਿਹੜਾ ਉਮੀਦਵਾਰ ਆ ਉਹ ਅੰਮ੍ਰਿਤਪਾਲ ਹੋਏਗਾ। ਜਦੋਂ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਚੁੱਕੇ ਨੇ, ਫਿਰ ਉਹ ਮਨਪ੍ਰੀਤ ਅਯਾਲੀ ਜਿਹੜੇ ਨੇ ਉਹ ਕਿੱਥੇ ਰਹਿਣਗੇ, ਕਿੱਥੇ ਖੜਨਗੇ, ਉਹਨਾਂ ਦੇ ਨੈਬ ਵਜੋਂ ਕੰਮ ਕਰਨਗੇ ਤੇ ਜਾਂ ਸਲਾਹਕਾਰ ਵਜੋਂ ਕੰਮ ਕਰਨਗੇ ਜਾਂ ਇਹ ਸੋ ਹੁਣ ਇਸ ਤਰ੍ਹਾਂ ਦੀ ਜਿਹੜੀ ਗੱਲ ਉਹ ਅੱਗੋਂ ਪਤਾ ਲੱਗਿਆ ਕਿ ਪੋਲੀਟੀਕਲੀ ਜਾਂ ਸਿਆਸੀ ਤੌਰ ਤੇ ਜਿਹੜੀ ਉਹ ਕੀ ਅੱਗੋਂ ਕਿੱਦਾਂ ਦੀ ਸਿਆਸਤ ਚੱਲਦੀ ਹੈ, ਤੇ ਪਰ ਉਹ ਵੀ ਉਹ ਇੱਕ ਦੋ ਗੱਲਾਂ ਜਿਹੜੀਆਂ ਉਹ ਬੜਾ ਸਪਸ਼ਟ ਤੌਰ ਤੇ ਉਹ ਕਹਿ ਚੁੱਕੇ ਆ ਮਨਪ੍ਰੀਤ ਅਯਾਲੀ ਕਿ ਉਹ ਉਹਨਾਂ ਦਾ ਜਿਹੜਾ ਹੈ ਉਹ ਆ ਉਹ ਸੋਚਦੇ ਨੇ ਕਿ ਏਦਾਂ ਦੀ ਜਿਹੜੀ ਉਹ ਸਿਆਸਤ ਜਿਹੜੀ ਆ ਉਹ ਸੋਚਦੇ ਨੇ, ਤੇ ਹਾਲਾਂਕਿ ਇਹਨੂੰ ਹੋਰ ਤਰੀਕੇ ਦੇ ਨਾਲ ਵੀ ਪੇਂਟ ਕੀਤਾ ਗਿਆ ਕਈ ਥਾਂ ਤੇ ਅਖਬਾਰਾਂ ਨੇ, ਤੇ ਪਰ ਉਹ ਬੜਾ ਸਪਸ਼ਟ ਕਰ ਚੁੱਕੇ ਨੇ। ਤੇ ਦੂਜੇ ਪਾਸੇ ਜਿਹੜਾ ਹੈ ਵਾਰਸ ਪੰਜਾਬ ਦੇ ਜਥੇਬੰਦੀ ਦੀ ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਥੋੜੀ ਜਿਹੀ ਆਪਾਂ ਰੈਡੀਕਲ ਉਸ ਰੂਪ ਚ ਸਮਝਦੇ ਹਾਂ, ਤੇ ਉਹਦੇ ਨਾਲ ਫਿਰ ਕਿਵੇਂ ਜਿਹੜੇ ਹੈਗੇ ਆ ਰਲ ਮਿਲ ਕੇ ਜਾਂ ਘਿਓ ਖਿਚੜੀ ਹੋ ਕੇ ਚੱਲਣਗੇ, ਤੇ ਇਹ ਵੀ ਹੁਣ ਇੱਕ ਵੱਡੀ ਚੁਣੌਤੀ ਤਾਂ ਹੈ ਉਹਨਾਂ ਦੇ ਸਾਹਮਣੇ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ ਧੰਨਵਾਦ।
0: ਜੀ ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਜੀ ਕੀ ਹਾਲ ਹੈ ਪਿੱਠ ਦਰਦ ਦਾ
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
4: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
7: ਮਾਰੇ ਗਏ ਦੁਬਾਰਾ ਦੇਰ ਹੋ ਗਈ ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ TSC ਵੱਲੋਂ ਸੁਨੇਹਾ ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ
5: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
8: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
5: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
8: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au
9: ਹਾਂਜੀ ਰੇਡੀਓ
10: ਨਜ਼ਰ ਹੈ ਭੋਲਾ
11: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
12: ਭੋਲੇ ਨੇ ਕਸੂਤੇ ਫਸਾਤੇ
11: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
13: ਕਿੱਥੇ ਵੱਜ ਗਈ ਤੇਰੀ ਗੱਡੀ
14: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
13: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
15: क्या आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है किंडर में बच्चे खेल के माध्यम से सीखते हैं जिससे उनको महत्वपूर्ण सामाजिक भावात्मक और बौद्धिक कौशल विकसित करने में और अपने दोस्त बनाने में मदद मिलती है vic.gov.au/kinder पर और अधिक जानकारी प्राप्त

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
4: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
5: ਸੋਨਾ ਚਾਹੀਦਾ
6: ਭਰੋਸਾ ਚਾਹੀਦਾ
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ Delhi Jewelers, Stockland, Point Cook ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ Delhi Jewelers, 310/2 Main Street, Point Cook, call 0493-536-042.

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au।
0: ready set go Chadston Ford, Dandenong road te tuhanu udik reha hai Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available, aao te apni navi Ford da test drive karo, business fleet lai gal karo, vehicle experts Tim Forbes ya Cory Nal, radio hanji de hawale nal pao 3 saal di free service। Chadston Ford, ready set Ford।
2: Tension nidi tension
3: ki hoya
2: athe immigration de inne pange ne yaar mukde hi ni
3: kaka ji tension chaddo phone chakko call karo VY immigration nu jithe immigration expert Harpal Singh Bajwa employee sponsor partner ya parents ya visa skilled migration student visa MRT ya RRT appeals te skills assessments de mahir baithe ne hune hi appointment li call karo 0410-503-503
2: ya 90-77-97-33
3: ya email info@vyimmigration.com.au
2: याद रखो 9077-9733
3: VY Immigration and Education Consultant
2: हर कदम तुहाडे नाल।

ਪਹਿਲੀਆਂ ਦੇ ਦੋ ਚਿੰਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਉਹ ਬੈਲੀਆਂ ਦੇ ਦੋ ਚਿੰਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਚੜ੍ਹਦਾ ਸਟੇਨ ਉੱਤੇ ਪਟਾ ਅੱਲੜੀ, ਨਾਗ ਦੇ ਬੱਚੇ ਚ ਰੌਂਦ ਪਾਈ ਪੈਂਦੇ ਨੇ। ਉਹ ਲੁੱਟ ਦਾ ਨਜ਼ਾਰੇ

ਹਾਂਜੀ 1674 ਸਮਾਂ ਹੋ ਚੁੱਕਾ ਖ਼ਬਰਾਂ ਤੇ ਝਾਤ ਮਾਰਨ ਦਾ। ਅੱਜ 10 ਤਰੀਕ ਹੈ, ਜੂਨ ਦਾ ਮਹੀਨਾ ਵੀ 26 ਬੁੱਧਵਾਰ ਦਾ ਦਿਨ ਆ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖ਼ਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖ਼ਬਰਾਂ ਤੋਂ ਸ਼ੁਰੂਆਤ ਕਰਦੇ ਹਾਂ। ਇਸ ਟਾਈਮ ਦੇ ਉੱਤੇ ਅਮਰੀਕਾ ਦਾ H-1B ਵੀਜ਼ਾ ਚਰਚਾ ਦੇ ਵਿੱਚ ਆ। ਸੋ ਇਸ ਵਜ੍ਹਾ ਦੇ ਕਰਕੇ ਪਹਿਲਾਂ ਵੀ ਕਾਫੀ ਜ਼ਿਆਦਾ ਚਰਚਾਵਾਂ ਛਿੜੀਆਂ ਸੀ ਅਤੇ ਹੁਣ ਫਿਰ ਦੁਬਾਰਾ ਤੋਂ ਜਦੋਂ ਇੱਕ ਫੈਸਲਾ ਰੱਦ ਕੀਤਾ ਗਿਆ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਇਹ ਚਰਚਾ ਦੇ ਵਿੱਚ ਕਾਫੀ ਚੱਲ ਰਿਹਾ ਵਾ। ਸੋ ਫੈਡਰਲ ਦੇ ਜੱਜ ਨੇ ਜਿਨ੍ਹਾਂ ਨੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਿਹੜਾ H-1B ਅਰਜ਼ੀਆਂ ਦੇ ਉੱਤੇ $1,00,000 ਦੀ ਫੀਸ ਲਾਉਣ ਦਾ ਫੈਸਲਾ ਸੀ ਉਹਨੂੰ ਗੈਰ ਕਾਨੂੰਨੀ ਦੱਸ ਕੇ ਰੱਦ ਕਰ ਦਿੱਤਾ। ਜੱਜ ਨੇ ਇਹ ਕਿਹਾ ਵਾ ਕਿ ਟਰੰਪ ਦੇ ਕੋਲ ਇਹ ਫੈਸਲਾ ਲਾਗੂ ਕਰਨ ਦੀ ਲੋੜੀਂਦੀ ਸੰਸਦੀ ਪ੍ਰਵਾਨਗੀ ਨਹੀਂ ਸੀ ਜਦੋਂ ਇਹ ਲਾਗੂ ਕੀਤਾ ਗਿਆ। ਸੋ ਉੱਧਰ ਵਾਈਟ ਹਾਊਸ ਦੇ ਜਿਹੜੇ ਤਰਜਮਾਨ ਨੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਇਸ ਫੈਸਲੇ ਨੂੰ ਅਪੀਲੀ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਊਗੀ। ਇਸੇ ਦੇ ਦਰਮਿਆਨ ਭਾਰਤੀ ਪ੍ਰਵਾਸੀ ਭਾਈਚਾਰਾ ਇਸ ਟਾਈਮ ਦੇ ਉੱਤੇ ਖੁਸ਼ ਆ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਭਾਈਚਾਰਾ ਵੀ ਇਸੇ ਵੀਜ਼ੇ ਦਾ ਇਸਤੇਮਾਲ ਕਰਦਾ ਸੀ ਜਾਂ ਫਿਰ ਇੱਦਾਂ ਕਹਿ ਲਈਏ ਕਿ ਜ਼ਿਆਦਾਤਰ ਇਹੋ ਹੀ ਵੀਜ਼ਾ ਜਿਹੜੇ ਆ ਉਹ ਲੋਕ ਇਸਤੇਮਾਲ ਕਰਦੇ ਸੀ ਉੱਥੇ ਜਾਣ ਦੇ ਲਈ, ਰਹਿਣ ਦੇ ਲਈ। ਭਾਰਤੀ ਭਾਈਚਾਰੇ ਦੇ ਨਾਲ ਨਾਲ ਰਿਪਬਲਿਕਾਂ ਦਾ ਰਿਪਬਲਿਕਨ ਪਾਰਟੀ ਦੇ ਜਿਹੜੇ ਸਮਰਥਕ ਨੇ ਉਹ ਫਿਰ ਅਮਰੀਕੀ ਜਿਹੜੇ ਕਾਨੂੰਨ ਸਾਜ ਨੇ ਉਹ ਸਾਰੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ। ਸੋ H-1B ਪ੍ਰੋਗਰਾਮ ਅਮਰੀਕੀ ਵਰਕ ਵੀਜ਼ਿਆਂ ਦੇ ਮਗਰੋਂ ਸਭ ਤੋਂ ਵੱਧ ਮੰਗੇ ਜਾਣ ਵਾਲੇ ਵੀਜ਼ਿਆਂ ਦੇ ਵਿੱਚੋਂ ਇੱਕ ਹੈ। ਇਹ ਉਹ ਵੀਜ਼ਾ ਜਿਹੜਾ ਅਮਰੀਕੀ ਕੰਪਨੀਆਂ ਨੂੰ ਆਲਮੀ ਪੱਧਰ ਦੇ ਉੱਤੇ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਦੀ ਖੁੱਲ੍ਹ ਦਿੰਦਾ, ਯਾਨੀ ਕਿ ਬਾਹਰੋਂ ਤੁਸੀਂ ਸਿੱਖੇ ਸਿਖਾਏ ਪੜ੍ਹੇ ਪੜ੍ਹਾਏ ਲਿਆ ਕੇ ਕੰਮ ਹੈ ਉਹਨਾਂ ਨੂੰ ਆਪਣੀ ਕੰਪਨੀ ਦੇ ਵਿੱਚ ਕੰਮ ਕਰਵਾ ਸਕਦੇ ਹੋ। ਦੱਸ ਦੇਈਏ ਕਿ ਇਹ ਉਹੀ ਵੀਜ਼ਾ ਜਿਹਨੂੰ ਲੈ ਕੇ ਐਲਨ ਮਸਕ ਅਤੇ ਟਰੰਪ ਦੇ ਆਪਸ ਦੇ ਵਿੱਚ ਵੀ ਬਿਆਨਬਾਜ਼ੀਆਂ ਜਿਹੜੀਆਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਰਹੀਆਂ ਸੀ। ਸੋ ਅਜਿਹੇ ਦੇ ਵਿੱਚ ਹੁਣ ਜੱਜ ਨੇ ਜਿਹੜਾ ਸੋਮਵਾਰ ਦੇ ਦਿਨ ਨੂੰ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਜਿਹੜਾ ਕਿ ਉੱਚ ਹੁਨਰਮੰਦ ਕਾਮਿਆਂ ਦੀ H-1B ਵੀਜ਼ਾ ਦੇ ਉੱਤੇ $1,00,000 ਅਮਰੀਕੀ ਡਾਲਰ ਦੀ ਫੀਸ ਸੀ ਉਹਨੂੰ ਰੱਦ ਕਰ ਦਿੱਤਾ। ਸੋ ਕੈਲੀਫੋਰਨੀਆ ਨੇ 19 ਹੋਰ ਰਾਜਾਂ ਦੇ ਸਮੇਤ ਇਹ ਫੈਸਲਾ ਲਿਆ ਸੀ। ਟਰੰਪ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ 19 ਰਾਜਾਂ ਨੇ, ਕੈਲੀਫੋਰਨੀਆ ਇਹਨਾਂ ਦੇ ਵਿੱਚੋਂ ਇੱਕ ਸੀ। ਸੋ ਕੁੱਲ ਮਿਲਾ ਕੇ 20 ਰਾਜ ਸੀ ਜਿਨ੍ਹਾਂ ਨੇ ਇਹ ਚੁਣੌਤੀ ਦਿੱਤੀ ਸੀ। ਸੋ ਹੁਣ ਇਸ ਟਾਈਮ ਦੇ ਉੱਤੇ ਕਾਫੀ ਚਰਚੇ ਜਿਹੜੇ ਇਸ ਕਰਕੇ ਵੀ ਨੇ ਕਿਉਂਕਿ ਟਰੰਪ ਦੇ ਜਿਹੜੇ ਲੈ ਗਏ ਫੈਸਲੇ ਨੇ ਉਹਨਾਂ ਦੇ ਵਿੱਚੋਂ ਕਈ ਇਸ ਟਾਈਮ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਹਿੱਤ ਦੇ ਵਿੱਚ ਆਉਣੇ ਸ਼ੁਰੂ ਹੋਏ ਨੇ। ਸੋ ਅਜਿਹੇ ਦੇ ਵਿੱਚ ਕੁਛ ਇੱਕ ਚੀਜ਼ਾਂ ਹੋਰ ਵੀ ਚਰਚਾ ਦਾ ਵਿਸ਼ਾ ਨੇ ਜਿਹਦੇ ਵਿੱਚ ਕਿ ਟਰੰਪ ਦਾ ਇਹ ਕਹਿਣਾ ਹੈ ਕਿ ਅਜਿਹੇ ਫੈਸਲਿਆਂ ਦੇ ਨਾਲ ਮੁਲਕ ਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਵਾ, ਯਾਨੀ ਕਿ ਆਪਣੇ ਉਹ ਇਸ ਫੈਸਲੇ ਦੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਡਟੇ ਨੇ। ਇਸ ਫੈਸਲੇ ਦੇ ਬਾਅਦ ਉਹਨਾਂ ਦਾ ਇਹ ਕਹਿਣਾ ਕਿ ਫੈਡਰਲ ਕੋਰਟ ਦੇ ਫੈਸਲਿਆਂ ਦੇ ਵਿੱਚ ਅਦਾਲਤ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਆ, ਅਜਿਹੀਆਂ ਕਾਰਵਾਈਆਂ ਦੇ ਨਾਲ ਮੁਲਕ ਨੂੰ ਕਾਫੀ ਵੱਡਾ ਨੁਕਸਾਨ ਹੋਊਗਾ ਅੱਗੇ ਚੱਲ ਕੇ। ਟਰੰਪ ਨੇ ਮੈਡੀਸਨ ਸਕੁਏਅਰ ਗਾਰਡਨ ਦੇ ਵਿੱਚ ਜਿਹੜਾ ਇਸੇ ਵੀਜ਼ੇ ਦੇ ਬਾਰੇ ਬੋਲਦਿਆਂ ਇਹ ਗੱਲ ਕਿਹਾ ਕਿ ਜੱਜ ਸੱਚਮੁੱਚ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ, ਸੱਚ ਦੇ ਵਿੱਚ ਇਹ ਕਾਫੀ ਅਜੀਬ ਜਿਹਾ ਫੈਸਲਾ ਮੈਨੂੰ ਲੱਗਾ ਜਿਹੜਾ ਜੱਜਾਂ ਵੱਲੋਂ ਕੀਤਾ ਗਿਆ ਵਾ, ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਰਹੇ ਨੇ ਅਤੇ ਲਗਾਤਾਰ ਕਈ ਵਿਸ਼ਿਆਂ ਦੇ ਉੱਤੇ ਇਹ ਪਰੇਸ਼ਾਨੀ ਵੇਖਣ ਦੇ ਵਿੱਚ ਆ ਰਹੀ ਹੈ, ਸਾਡੇ ਦੇਸ਼ ਨੂੰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਾ ਰਹੇ ਨੇ, ਯਾਨੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਨਿਆਂਪਾਲਿਕਾ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਨੇ। ਸੋ ਅਜਿਹੇ 'ਚ ਹੁਣ ਅੱਗੇ ਹੋਰ ਫੈਸਲਿਆਂ ਦਾ ਕੀ ਬਣਦਾ ਉਸ ਪਾਸੇ ਨੂੰ ਵੀ ਲੋਕਾਂ ਦਾ ਧਿਆਨ ਹੈ ਕਿਉਂਕਿ ਕਾਫੀ ਸਾਰੇ ਫੈਸਲੇ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੀ ਜਿਹੜੇ ਕਿ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਸੀ, ਜਿਹਦੇ ਤੋਂ ਕੋਈ ਵੱਡੀ ਗਿਣਤੀ ਯਾਨੀ ਕਿ ਅਮਰੀਕਾ ਦੀ ਬਹੁ ਗਿਣਤੀ ਪਰੇਸ਼ਾਨ ਸੀ। ਕੱਲ੍ਹ ਦੇ ਦਿਨ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਫਿਲੀਪੀਨ ਤੋਂ ਸੀ ਖਬਰ ਜਿੱਥੇ ਭੁਚਾਲ ਆਇਆ ਸੀ, ਕਾਫੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈਆਂ ਵੱਡੀਆਂ ਵੱਡੀਆਂ ਇਮਾਰਤਾਂ, ਕਾਫੀ ਲੋਕ ਜਿਹੜੇ ਨੇ ਉਹ ਬੇਘਰ ਹੋਏ ਸੀ। ਹੁਣ ਇੱਕ ਰਿਪੋਰਟ ਹੁਣ ਤੱਕ ਦੀ ਜਿਹੜੀ ਆਈ ਆ ਉਹਦੇ ਵਿੱਚ 2500 ਦੇ ਕਰੀਬ ਘਰ ਅਤੇ 117 ਦੇ ਕਰੀਬ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਵੀਡੀਓਜ਼ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਈ ਇਮਾਰਤਾਂ ਤਾਂ ਬੁਰੀ ਤਰ੍ਹਾਂ ਦੇ ਨਾਲ ਅੱਖਾਂ ਦੇ ਸਾਹਮਣੇ ਡਿੱਗਦੀਆਂ ਨਜ਼ਰ ਆਈਆਂ। ਸੋ ਭੁਚਾਲ ਦੇ ਕਾਰਨ 32,000 ਤੋਂ ਵੱਧ ਲੋਕ ਬੇਘਰ ਹੋਏ ਦੱਸੇ ਜਾ ਰਹੇ ਨੇ। ਫਿਲੀਪੀਨ ਦੇ ਵਿੱਚ ਇਹ ਕਾਫੀ ਜ਼ੋਰਦਾਰ ਭੁਚਾਲ ਸੀ, ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 37 ਦੇ ਉੱਤੇ ਪਹੁੰਚ ਗਈ ਹੈ। ਇਹਦੇ ਨਾਲ ਨਾਲ ਸੋਮਵਾਰ ਦੇ ਦਿਨ ਆਏ ਇਸ ਭੁਚਾਲ ਦੇ ਬਾਰੇ ਹੋਰ ਵੀ ਇਲਾਕਿਆਂ ਦੇ ਵਿੱਚੋਂ ਕਈ ਤਰ੍ਹਾਂ ਦੀ ਫੁਟੇਜ ਇਸ ਟਾਈਮ ਸਾਹਮਣੇ ਆ ਰਹੀ ਹੈ। ਦੱਸ ਦਿਜੇ ਕਿ ਇਸ ਭੁਚਾਲ ਦੀ ਤੀਬਰਤਾ 7.8
ਨਾਪੀ ਗਈ ਸੀ, ਜਿਸ ਤੋਂ ਬਾਅਦ ਕਿ ਕਾਫੀ ਤਬਾਹੀ ਵਾਲਾ ਮੰਜ਼ਰ ਵੇਖਿਆ ਗਿਆ ਸੀ। ਬਚਾਅ ਕਰਮੀ ਹਾਲੇ ਵੀ ਢਹਿ ਢੇਰੀ ਹੋਈ ਇਮਾਰਤਾਂ ਦੇ ਮਲਬੇ ਜਿਹੜੇ ਨੇ ਉਹ ਹਟਾ ਰਹੇ ਨੇ, ਉਹਨਾਂ ਦੇ ਵਿੱਚ ਫਸੇ ਲੋਕਾਂ ਨੂੰ ਕੱਢ ਰਹੇ ਨੇ। ਕਈ ਲੋਕ ਨੇ ਜਿਹੜੇ ਹਾਲੇ ਵੀ ਖਬਰ ਆਉਣ ਤੱਕ ਲਾਪਤਾ ਸੀ, ਉਹਨਾਂ ਦੀ ਭਾਲ ਇਸ ਮਲਬੇ ਦੇ ਹੇਠੋਂ ਕੀਤੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਜਿਹੜਾ ਉਹ ਮਿੰਡਾਨਾਓ ਟਾਪੂ ਦੇ ਨੇੜੇ ਸਮੁੰਦਰ ਦੱਸਿਆ ਜਾ ਰਿਹਾ। ਭੂਚਾਲ ਦੇ ਕਾਰਨ ਲਗਭਗ 500 ਵਿਅਕਤੀ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਕਾਫੀ ਗੰਭੀਰ ਹੈ। ਸੋ ਕਾਫੀ ਵੱਡੀ ਗਿਣਤੀ ਸਕੂਲੀ ਬੱਚਿਆਂ ਦੀ ਵੀ ਦੱਸੀ ਜਾ ਰਹੀ ਹੈ। ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਉਹ ਹਾਲੇ ਸਕੂਲ ਦੇ ਵਿੱਚ ਆਏ ਸੀ, ਸੋ ਉਸੇ ਦੇ ਦਰਮਿਆਨ ਇਹ ਭੂਚਾਲ ਆ ਜਾਂਦਾ। ਸੋ ਇਹਦੇ ਭੂਚਾਲ ਦੇ ਆਉਣ ਦੇ ਕਰਕੇ ਹੁਣ ਕਾਫੀ ਲੋਕਾਂ ਦੇ ਵਿੱਚ ਹਾਲੇ ਤੱਕ ਵੀ ਖੌਫ ਵੇਖਿਆ ਜਾ ਸਕਦਾ। ਸਰਕਾਰੀ ਮੁਲਾਂਕਣ ਦੇ ਮੁਤਾਬਕ ਲਗਭਗ 2500 ਘਰ ਅਤੇ 17 ਇਮਾਰਤਾਂ ਜਿਹੜੀਆਂ ਨੁਕਸਾਨੀਆਂ ਗਈਆਂ ਨੇ, ਪਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਕਿ ਇਹ ਹਾਲੇ ਗਿਣਤੀ ਹੋਰ ਵੀ ਜ਼ਿਆਦਾ ਵੱਧ ਸਕਦੀ ਆ, ਕਿਉਂਕਿ ਹੌਲੀ ਹੌਲੀ ਕਈ ਥਾਵਾਂ ਦੇ ਉੱਤੇ ਕਈ ਇੱਦਾਂ ਦੀਆਂ ਦਰਾੜਾਂ ਜਿਹੜੀਆਂ ਹਾਲੇ ਨੋਟਿਸੇਬਲ ਨਹੀਂ ਆ, ਹਾਲੇ ਲੋਕ ਇਸ ਸਦਮੇ ਦੇ ਵਿੱਚ ਨੇ। ਸੋ ਹੌਲੀ ਹੌਲੀ ਜਦੋਂ ਉਹ ਆਪਣੇ ਘਰਾਂ ਦੇ ਵਿੱਚ ਜਾਂ ਇਮਾਰਤਾਂ 'ਚ ਧਿਆਨ ਮਾਰਨਗੇ ਤੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਵੇਖਣ ਨੂੰ ਮਿਲ ਸਕਦਾ। ਸੋ ਅਜਿਹੇ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀਆਂ ਨੇ ਉੱਥੇ ਥੋੜ੍ਹਾ ਜਿਹਾ ਖਿਆਲ ਰੱਖਿਆ ਜਾਵੇ। ਹੋ ਸਕਦਾ ਕਈ ਇਮਾਰਤਾਂ ਜਿਹੜੀਆਂ ਨੇ ਉਹ ਇਸ ਵਜ੍ਹਾ ਦੇ ਕਰਕੇ ਬਾਅਦ ਵਿੱਚ ਵੀ ਨੁਕਸਾਨ ਕਰਨ, ਯਾਨੀ ਕਿ ਡਿੱਗ ਸਕਦੀਆਂ ਨੇ, ਚਾਂਸ ਬਣੇ ਰਹਿਣਗੇ। ਮਾਹਰਾਂ ਦੇ ਮੁਤਾਬਕ ਭੂਚਾਲ ਜਿਹੜਾ ਨੇ ਉਹ ਕੋਟਾ ਬਾਟੂ ਖੰਡਾਂ ਦੇ ਵਿੱਚ ਹਲਚਲ ਦੇ ਕਾਰਨ ਆਇਆ। 1976 ਤੋਂ ਬਾਅਦ ਇਸ ਖਿੱਤੇ ਦੇ ਵਿੱਚ ਆਇਆ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਭੂਚਾਲ ਦੱਸਿਆ ਗਿਆ। ਅਮਰੀਕਾ, ਫਰਾਂਸ, ਜਪਾਨ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਨੇ ਜਿਹੜਾ ਫਿਲੀਪੀਨ ਨੂੰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਸੋ ਅਜਿਹੇ ਦੇ ਵਿੱਚ ਲੋਕਾਂ ਦੇ ਅੱਗੇ ਅਪੀਲ ਵੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਭੂਚਾਲ ਦੇ ਹੋਰ ਝਟਕੇ ਵੀ ਆ ਸਕਦੇ ਨੇ, ਇਸ ਪ੍ਰਤੀ ਥੋੜ੍ਹਾ ਜਿਹਾ ਸੁਚੇਤ ਰਹਿਣ ਤਾਂ ਜ਼ਿਆਦਾ ਵਧੀਆ। ਇਧਰ ਅਗਲੀ ਖਬਰ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਆ, ਪਰ ਆ ਭਾਰਤ ਦੇ ਵਿੱਚ ਹੋ ਰਹੀ ਹੈ। ਸੋ ਅਫਗਾਨਿਸਤਾਨ ਦੀ ਸਿਆਸਤ ਦੇ ਉੱਤੇ ਇੱਕ ਟੀਕਾ ਟਿੱਪਣੀ ਕੀਤੀ ਗਈ। ਭਾਰਤ ਦਾ ਇਹ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੀ ਜਿਹੜੀਆਂ ਮੌਜੂਦਾ ਪਾਬੰਦੀਆਂ ਨੇ ਇਸ ਸੰਬੰਧੀ ਪ੍ਰਣਾਲੀ ਨੂੰ ਅਫਗਾਨਿਸਤਾਨ ਦੀ ਬਦਲੀ ਹੋਈ ਜਿਹੜੀ ਸਿਆਸੀ ਹਕੀਕਤ ਆ ਉਹਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ। ਇਸ ਦੇ ਨਾਲ ਹੀ ਭਾਰਤ ਨੇ ਸਿਰਫ ਜਿਹੜਾ ਸਜ਼ਾ ਦੇ ਤਰੀਕੇ ਅਪਣਾਉਣ ਦੀ ਬਜਾਏ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਦੂਤ ਨੇ ਜਿਹੜੇ ਹਰੀਸ਼ ਪਰਵਤ ਨੇਤੀ, ਸੋ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੇ ਉੱਤੇ ਜ਼ੋਰ ਇਸ ਵਾਰੀ ਦੇ ਰਹੇ ਹਾਂ। ਸੋ ਇਸ ਵਾਰ ਫਿਰ ਜ਼ੋਰ ਜਿਹੜਾ ਇਸੇ ਚੀਜ਼ ਦੇ ਉੱਤੇ ਹੀ ਦਿੰਦੇ ਹਾਂ। ਪਿਛਲੇ 5 ਸਾਲਾਂ ਦੇ ਵਿੱਚ ਅਫਗਾਨਿਸਤਾਨ ਦੀ ਸਿਆਸੀ ਹਕੀਕਤ ਕਾਫੀ ਬਦਲ ਚੁੱਕੀ ਹੈ ਅਤੇ ਸੰਯੁਕਤ ਰਾਸ਼ਟਰ ਦੀ ਮੌਜੂਦਾ ਪਾਬੰਦੀਆਂ ਸੰਬੰਧੀ ਜਿਹੜੀ ਪ੍ਰਣਾਲੀ ਆ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ। ਸੋ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਪਾਕਿਸਤਾਨ ਦੇ ਉੱਤੇ ਇੱਕ ਵਾਰੀ ਫਿਰ ਤਿੱਖਾ ਹਮਲਾ ਕੀਤਾ। ਉਹਨਾਂ ਦਾ ਕਹਿਣਾ ਕਿ ਉਸਦੇ ਵਪਾਰ ਅਤੇ ਆਵਾਜਾਈ ਜਿਹੜੀ ਅੱਤਵਾਦ ਅਤੇ ਅਫਗਾਨਿਸਤਾਨ ਦੇ ਵਿਰੁੱਧ ਕੀਤੇ ਗਏ ਫੌਜੀ ਹਮਲੇ ਜਿਨ੍ਹਾਂ ਦੇ ਵਿੱਚ ਕਿ ਹਵਾਈ ਹਮਲਿਆਂ ਦੀ ਖਾਸ ਤੌਰ ਉੱਤੇ ਗੱਲ ਕਰਦਿਆਂ ਸਖ਼ਤ ਨਿੰਦਿਆ ਅਤੇ ਨਿਖੇਧੀ ਕੀਤੀ ਆ ਭਾਰਤ ਨੇ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਦੂਤ ਨੇ ਜਿਹੜੇ ਮਿਸਟਰ ਹਰੀਸ਼, ਉਹਨਾਂ ਨੇ ਬੀਤੇ ਦਿਨ ਅਫਗਾਨਿਸਤਾਨ ਦੇ ਹਾਲਾਤ ਬਾਰੇ ਕੋਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ਦੇ ਦਰਮਿਆਨ ਪਾਕਿਸਤਾਨ ਖਿਲਾਫ ਇਹ ਤਿੱਖਾ ਬਿਆਨ ਦਿੱਤਾ ਸੀ।

ਇੱਧਰ ਇੱਕ ਹੋਰ ਖਬਰ ਜਿਹੜੀ ਸੋਮਾਲੀਆ ਦੇ ਨਾਲ ਵੀ ਜਾ ਕੇ ਜੁੜਦੀ ਹੈ ਇਸ ਟਾਈਮ ਦੇ ਉੱਤੇ, ਖੇਡ ਜਗਤ ਦੇ ਨਾਲ ਜੁੜਦੀ ਹੈ ਖਬਰ, ਕਾਫੀ ਚਰਚਾ ਦੇ ਵਿੱਚ ਹੈ। ਅਸਲ ਵਿੱਚ ਸੋਮਾਲੀਆ ਦੇ ਵਿਸ਼ਵ ਕੱਪ ਇੱਕ ਦੇ ਲਈ ਰੈਫਰੀ ਨੇ ਜਿਨ੍ਹਾਂ ਨੂੰ ਕਿ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਅਸਲ ਵਿੱਚ ਇਹ ਇਕੱਲੇ ਨਹੀਂ, ਹੋਰ ਵੀ ਕਈ ਤਰ੍ਹਾਂ ਇੱਦਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਫੀਫਾ ਦੇ ਵਿੱਚ ਜਾਣ ਵਾਲੇ ਜਾਂ ਜਾਣ ਦੀ ਚਾਹ ਰੱਖਣ ਵਾਲੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਵੀਜ਼ੇ ਨਹੀਂ ਮਿਲੇ, ਪਰ ਇਹ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਇੱਕ ਰੈਫਰੀ ਨੂੰ ਇਸ ਤਰੀਕੇ ਦੇ ਨਾਲ ਰੋਕਿਆ ਜਾਣਾ। ਸੋ ਫਿਲਹਾਲ ਦੱਸ ਦਈਏ ਕਿ ਕੱਲ੍ਹ ਦੇ ਦਿਨ ਤੋਂ ਸ਼ੁਰੂਆਤ ਜਿਹੜੀ ਆ ਹੋਣ ਜਾ ਰਹੀ ਆ ਫੀਫਾ ਦੀ। ਸੋ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਕਾਫੀ ਲੋਕ ਜਾਣ ਦੇ ਚਾਹਵਾਨ ਸੀ, ਤਿੰਨ ਦੇਸ਼ਾਂ ਦੇ ਵੱਲੋਂ ਰਲ ਕੇ ਇਹਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਸੋਮਾਲੀਆ ਦਾ ਇੱਕ ਰੈਫਰੀ ਜਿੱਦਾਂ ਕਿ ਕਾਫੀ ਵੱਡਾ ਨਾਂ ਆ, ਕਹਿੰਦੇ ਨੇ ਕਿ ਵਿਸ਼ਵ ਕੱਪ ਦੇ ਵਿੱਚ ਇਹਨੂੰ ਚੁਣਿਆ ਗਿਆ ਸੀ। ਸੋ ਹੁਣ ਫਿਲਹਾਲ ਚਰਚੇ ਇਸ ਕਰਕੇ ਨੇ ਕਿਉਂਕਿ ਇਜਾਜ਼ਤ ਇਹਨੂੰ ਕਿਉਂ ਨਹੀਂ ਦਿੱਤੀ ਜਾ ਰਹੀ। ਸੋ ਬਾਅਦ ਵਿੱਚ ਫੀਫਾ ਦੇ ਵੱਲੋਂ ਟੂਰਨਾਮੈਂਟ ਤੋਂ ਇਹਨੂੰ ਬਾਹਰ ਵੀ ਕਰ ਦਿੱਤਾ ਗਿਆ। ਹੁਣ ਆਪਣੇ ਦੇਸ਼ ਦੇ ਲਈ ਇੱਕ ਨਵਾਂ ਇਤਿਹਾਸ ਰਚਨ ਦੇ ਜੋ ਕਿ ਬਿਲਕੁਲ ਨੇੜੇ ਸੀ, ਇਸ ਤਰੀਕੇ ਦੇ ਨਾਲ ਉਹਦੇ ਕੋਲੋਂ ਇਹ ਹੱਕ ਜਿਹੜਾ ਖੋਹ ਲਿਆ ਜਾਂਦਾ। ਕਾਫੀ ਅਖਬਾਰਾਂ ਇਸ ਚੀਜ਼ ਦੀ ਨਿਖੇਧੀ ਕਰ ਰਹੀਆਂ ਨੇ। ਉਮਾਰ ਆਟਨ ਨਾਂ ਆ ਇਸ ਰੈਫਰੀ ਦਾ। 2 ਮਹੀਨੇ ਪਹਿਲਾਂ ਐਲਾਨੀ ਗਈ ਜਿਹੜੀ ਫੀਫਾ ਦੀ ਅੰਤਿਮ ਸੂਚੀ ਸੀ ਉਹਦੇ ਵਿੱਚ ਇਹਨੇ ਜਗ੍ਹਾ ਜ਼ਰੂਰ ਬਣਾ ਲਈ ਸੀ ਐਜ਼ ਏ ਰੈਫਰੀ। ਵਿਸ਼ਵ ਕੱਪ ਦੇ ਵਿੱਚ ਮੈਚ ਖਿਡਾਉਣ ਵਾਲਾ ਸੋਮਾਲੀਆ ਦਾ ਪਹਿਲਾ ਰੈਫਰੀ ਇਹ ਬਣਨ ਵਾਲਾ ਸੀ, ਜਿਹੜਾ ਕਿ ਅਫਰੀਕਾ ਦੇ ਚੋਟੀ ਦੇ ਰੈਫਰੀਆਂ ਦੇ ਵਿੱਚੋਂ ਇੱਕ ਦੱਸਿਆ ਜਾ ਰਿਹਾ। ਅਤੇ ਅਫਰੀਕੀ ਫੁੱਟਬਾਲ ਜਿਹੜੀ ਸੰਸਥਾ ਉਹਦੇ ਵਿੱਚ 2025 ਦੇ ਵਿੱਚ ਮਹਾਂਦੀਪ ਦਾ ਸਰਵੋਤਮ ਰੈਫਰੀ ਪੁਰਸ਼ਾਂ ਦੀ ਕੈਟੇਗਰੀ ਦੇ ਵਿੱਚ ਇਹਨੂੰ ਚੁਣਿਆ ਗਿਆ ਸੀ। ਅਮਰੀਕਾ ਬਾਰਡਰ ਸੁਰੱਖਿਆ ਨੇ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ ਆਟਨ ਨੂੰ ਸ਼ਨੀਵਾਰ ਨੂੰ ਮਿਆਰੀ ਕੌਮਾਂਤਰੀ ਹਵਾਈ ਅੱਡੇ ਤੋਂ ਜਾਂਚ ਸੰਬੰਧੀ ਚਿੰਤਾਵਾਂ ਦੇ ਕਾਰਨ ਦਾਖਲੇ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਹਾਲਾਂਕਿ ਉਹਨਾਂ ਨੇ ਇਸ ਬਾਰੇ ਕੋਈ ਖਾਸ ਵੇਰਵਾ ਨਹੀਂ ਦਿੱਤਾ। ਕੀਨੀਆ ਸਥਿਤ ਸੋਮਾਲੀਆ ਦਾ ਜੋ ਦੂਤਘਰ ਹੈ ਜਿਹਦੇ ਵਿੱਚ ਕਿ ਵੀਜ਼ਾ ਦਾ ਪ੍ਰੋਸੈਸ ਕੀਤਾ ਗਿਆ ਸੀ, ਉਹਨਾਂ ਦੇ ਮੁਤਾਬਕ ਆਟਨ ਨੂੰ ਪਿਛਲੇ ਹਫ਼ਤੇ ਹੀ ਅਮਰੀਕਾ ਜਾਣ ਦੇ ਲਈ ਵੀਜ਼ਾ ਜਾਰੀ ਕੀਤਾ ਗਿਆ ਸੀ। ਸੋ ਫੀਫਾ ਦੇ ਵੱਲੋਂ ਨਿਯੁਕਤ ਕੀਤੇ ਗਏ ਕਿਸੇ ਮੈਚ ਅਧਿਕਾਰੀ ਨੂੰ ਵਿਸ਼ਵ ਕੱਪ ਦੇ ਵਿੱਚ ਹਿੱਸਾ ਲੈਣ ਦੇ ਲਈ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣਾ ਇਹ ਕੋਈ ਆਮ ਘਟਨਾ ਨਹੀਂ ਹੈ। ਕਾਫ਼ੀ ਇਸ ਚੀਜ਼ ਨੂੰ ਲੈ ਕੇ ਵੀ ਚਿੰਤਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਇਹ ਕੋਈ ਛੋਟਾ ਮੋਟਾ ਟੂਰਨਾਮੈਂਟ ਨਹੀਂ ਸੀ, ਇਹ ਕੋਈ ਛੋਟੇ ਮੋਟੇ ਅਹੁਦੇ ਵਾਲਾ ਬੰਦਾ ਨਹੀਂ ਸੀ, ਅਤੇ ਜਿਹੜੇ ਤਰੀਕੇ ਦੇ ਨਾਲ ਇਹਨੂੰ ਰੋਕਿਆ ਗਿਆ ਉਹਦੇ ਪਿੱਛੇ ਕਾਰਨ ਵੀ ਹਾਲੇ ਤੱਕ ਕੁਛ ਬਹੁਤ ਵੱਡੇ ਜਾਂ ਸਪਸ਼ਟ ਨਹੀਂ ਦਿੱਤੇ ਗਏ। ਇਸ ਵਜ੍ਹਾ ਦੇ ਕਰਕੇ ਵੀ ਕਾਫ਼ੀ ਲੋਕਾਂ ਦੇ ਵਿੱਚ ਚਰਚਾ ਇਸ ਚੀਜ਼ ਦੀ ਚੱਲ ਰਹੀ ਹੈ। ਇੱਧਰ ਜੇ ਭਾਰਤ ਤੋਂ ਆ ਰਹੀਆਂ ਕੁਛ ਖਬਰਾਂ ਦੀ ਗੱਲ ਕਰੀਏ ਤੇ ਇਸ ਟਾਈਮ ਦੇ ਉੱਤੇ ਭਾਰਤ ਦੇ ਵਿੱਚ ਸਿਆਸਤ ਗਰਮਾਈ ਆ, ਖਾਸ ਤੌਰ ਦੇ ਉੱਤੇ ਪੱਛਮੀ ਬੰਗਾਲ ਦੇ ਵਿੱਚ। ਮਮਤਾ ਬੈਨਰਜੀ ਜਿਹੜੇ ਕਿ ਹਾਰ ਗਏ ਸਿਆਸਤ ਤੋਂ, ਸੱਤਾ ਤੋਂ ਜਦੋਂ ਵੀ ਬਾਹਰ ਹੋਏ, ਅਤੇ ਹੁਣ ਇਹਨਾਂ ਦੀ ਪਾਰਟੀ ਦੀਆਂ ਇਹਨਾਂ ਦੇ ਨਾਲ ਜਿਹੜੇ ਚਾਹੁਣ ਵਾਲੇ ਲੋਕ ਸੀ ਉਹਨਾਂ ਦੀਆਂ ਲਗਾਤਾਰ ਮੁਸ਼ਕਲਾਂ ਵੱਧ ਰਹੀਆਂ ਨੇ। ਹੁਣ ਖਬਰ ਇਹ ਆ ਰਹੀ ਹੈ ਕਿ ਮਮਤਾ ਬੈਨਰਜੀ ਦੀ ਰਿਹਾਇਸ਼ ਦੇ ਉੱਤੇ ਹੁਣ CID ਦੇ ਵੱਲੋਂ ਛਾਪਾ ਮਾਰਿਆ ਗਿਆ। ਸੋ ਕਾਫੀ ਇਸ ਟਾਈਮ ਦੇ ਉੱਤੇ ਚਰਚੇ ਚੱਲ ਰਹੇ ਨੇ ਕਿ ਕੀ BJP ਉੱਥੇ ਧੱਕਾ ਕਰ ਰਹੀ ਹੈ ਜਾਂ ਫਿਰ ਇਹਨਾਂ ਦੇ ਪਿਛਲੇ ਕੁਛ ਰਿਕਾਰਡਾਂ ਦੇ ਵਿੱਚੋਂ ਕੁਛ ਇਹਨਾਂ ਨਿਕਲਿਆ। ਸੋ ਕਾਫੀ ਸਾਰੀਆਂ ਚੀਜ਼ਾਂ ਉਸ ਸਮੇਂ ਚਰਚਾ ਦੇ ਵਿੱਚ ਨੇ ਜਦੋਂ ਇਹ ਪਿਛਲੇ ਦਿਨੀ ਚੋਣ ਹਾਰ ਵੀ ਗਏ ਨੇ, ਸੱਤਾ 'ਚੋਂ ਬਾਹਰ ਨੇ, ਅਤੇ ਨਾਲ ਦੀ ਨਾਲ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਇੰਡੀਆ ਗੱਠਜੋੜ ਨੂੰ ਫਿਰ ਦੁਬਾਰਾ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ ਉਸੇ ਦੇ ਦਰਮਿਆਨ ਇਹ ਵੀ ਇੱਕ ਖਬਰ ਆ ਜਾਂਦੀ ਹੈ ਕਿ ਭਾਰੀ ਪੁਲਿਸ ਫੋਰਸ ਜਿਹੜੀ ਆ ਉਹ ਇਹਨਾਂ ਦੇ ਘਰ ਤੱਕ ਪਹੁੰਚਦੀ ਹੈ। TMC ਦੇ ਵਿੱਚ ਜਾਰੀ ਅੰਦਰੂਨੀ ਸੰਕਟ ਇਸ ਟਾਈਮ ਦੇ ਉੱਤੇ ਜੱਗ ਜ਼ਾਹਰ ਹੈ। ਕਾਫੀ ਸਾਰੇ ਜਿਹੜੇ ਇਹਨਾਂ ਦੇ ਚਿਹਰੇ ਮੁਹਰੇ ਨੇ, ਕਾਫੀ ਜਿਹੜੇ ਅਹਿਮ ਇਹਨਾਂ ਦੇ ਲੀਡਰ ਸੀ ਉਹ ਦਫਾੜ ਹੋ ਚੁੱਕੇ ਨੇ। ਸੋ CID ਦੇ ਵੱਲੋਂ ਜਿਹੜਾ ਇਹ ਮਾਰਿਆ ਗਿਆ ਛਾਪਾ ਵਾ, ਸੋ ਇਹਦੇ ਵਿੱਚ ਹਾਲੇ ਕਾਫੀ ਸਾਰੀਆਂ ਖਬਰਾਂ ਆ ਰਹੀਆਂ ਨੇ। ਹਾਲਾਂਕਿ ਇਹਨਾਂ ਦੇ ਵੱਲੋਂ ਕੋਈ ਹਾਲੇ ਖੁੱਲ੍ਹ ਕੇ ਗੱਲਬਾਤ ਜਿਹੜੀ ਮੀਡੀਆ ਦੇ ਨਾਲ ਨਹੀਂ ਕੀਤੀ ਗਈ। ਸੋ ਇਸ ਕਾਰਵਾਈ ਦੇ ਦਰਮਿਆਨ ਵਿਧਾਇਕਾਂ ਨੇ ਕਥਿਤ ਜਾਲੀ ਦਸਤਾਵੇਜ਼ ਦਾ ਜਿਹੜਾ ਹਵਾਲਾ ਦਿੱਤਾ। ਉਹਨਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ, 2 ਘੰਟਿਆਂ ਤੱਕ ਇਹ ਜਾਂਚ ਜਾਰੀ ਰਹੀ ਦੱਸੀ ਜਾ ਰਹੀ ਹੈ। ਛਾਪੇ ਦੇ ਦਰਮਿਆਨ CID ਅਧਿਕਾਰੀਆਂ ਦੇ ਨਾਲ ਕਾਲੀਘਾਟ ਥਾਣੇ ਦੀ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਸੀ, ਅਤੇ ਜਿਹਦੇ ਵਿੱਚ ਕਿ ਮਹਿਲਾ ਕਰਮਚਾਰੀ ਵੀ ਜਿਹੜੇ ਫੋਟੋਆਂ ਦੇ ਵਿੱਚ ਦਿਖਾਈ ਦੇ ਰਹੇ ਨੇ। ਸੋ ਸ਼ੁਰੂ ਦੇ ਵਿੱਚ ਸੁਰੱਖਿਆ ਕਰਮਚਾਰੀ ਅਤੇ TMC ਆਗੂਆਂ ਦੀ ਟੀਮ ਨੂੰ ਅੰਦਰ ਜਾਣ ਤੋਂ ਰੋਕਿਆ ਜਾਂਦਾ। ਇਸੇ ਦੇ ਕਾਰਨ ਕਾਫੀ ਜਿਹੜੀ ਸਥਿਤੀ ਆ ਉਹ ਤਣਾਅਪੂਰਨ ਵੀ ਬਣੀ ਰਹਿੰਦੀ ਹੈ, ਪਰ ਬਾਅਦ ਵਿੱਚ ਵੱਡੀ ਗਿਣਤੀ ਪੁਲਿਸ ਜਿਹੜੀ ਆ ਉਹ ਜ਼ਬਰਦਸਤੀ ਇਹਨਾਂ ਦੇ ਜਿਹੜਾ
ਘਰ ਦੇ ਵਿੱਚ ਦਾਖਲ ਹੁੰਦੀ ਹੈ ਤੇ ਜਾਂਚ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਇਹ ਮਿਲੀ ਆ ਕਿ ਵੱਖਰੀ ਟੀਮ ਨੇ ਅਭਿਸ਼ੇਕ ਬੈਨਰਜੀ ਦੇ ਜਿਹੜੇ ਕਮਾਕ ਸਟਰੀਟ ਸਥਿਤ ਦਫ਼ਤਰ ਆ ਉਹਦੇ ਉੱਤੇ ਵੀ ਛਾਪਾ ਮਾਰਿਆ ਵਾ। ਸੋ ਫਿਲਹਾਲ ਇਹ ਸਿਲਸਿਲਾ ਹਾਲੇ ਅੱਗੇ ਚੱਲਣ ਵਾਲਾ ਤੇ ਥੋੜ੍ਹਾ ਜਿਹਾ ਲੰਮਾ ਚੱਲਣ ਦੇ ਆਸਾਰ ਨੇ। ਸੋ ਫਿਲਹਾਲ ਇੱਕ ਗ੍ਰਿਫਤਾਰੀ ਦੀ ਵੀ ਖਬਰ ਹੈ ਜਿਹਦੇ ਵਿੱਚ ਕਿ ਟੀ ਐਮ ਸੀ ਆਗੂ ਸੱਭਿਆਸਾਚੀ ਦੱਤਾ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਖਬਰ ਚਰਚਾ ਦੇ ਵਿੱਚ ਹੈ। ਦੱਸ ਦਈਏ ਕਿ ਤ੍ਰਿਣਮੂਲ ਕਾਂਗਰਸ ਦੇ ਆਗੂ ਨੇ ਸੱਭਿਆਸਾਚੀ ਦੱਤਾ ਸੋ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਕਹਿ ਰਹੇ ਨੇ ਕਿ ਜ਼ਿਲ੍ਹੇ ਦੇ ਵਿੱਚੋਂ ਜਬਰੀ ਵਸੂਲੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ਦੇ ਵਿੱਚ ਇਹ ਹੋਈ ਹੈ। ਅਦਾਲਤ ਦੇ ਵਿੱਚ ਉਹਨਾਂ ਨੇ 8 ਦਿਨਾਂ ਪੁਲਿਸ ਰਿਮਾਂਡ ਦਿੱਤਾ ਸੀ। ਸੋ ਪੁਲਿਸ ਦੇ ਅਨੁਸਾਰ ਇਹ ਗ੍ਰਿਫਤਾਰੀ ਇੱਕ ਵਪਾਰੀ ਦੀ ਸ਼ਿਕਾਇਤ ਦੇ ਉੱਤੇ ਕੀਤੀ ਗਈ ਹੈ। ਸ਼ਿਕਾਇਤ ਦੇ ਵਿੱਚ ਇਹ ਘਟਨਾ ਜਿਹੜੀ ਆ ਇਹ ਇਹਨੂੰ ਇੱਦਾਂ ਬਿਆਨ ਕੀਤਾ ਗਿਆ, ਵਪਾਰੀ ਦਾ ਇਹ ਦਾਅਵਾ ਦੱਸਿਆ ਜਾ ਰਿਹਾ ਕਿ ਦੱਤਾ ਨੇ 2018 ਦੇ ਵਿੱਚ ਉਹਨਾਂ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸੋ ਫਿਲਹਾਲ ਇਹਨਾਂ ਹੀ ਖਬਰਾਂ ਦੇ ਉੱਤੇ ਹੋਰ ਵਧੇਰੇ ਜਾਣਕਾਰੀ ਜਿਹੜੀ ਆ ਉਹ ਅੱਗੇ ਆਪਾਂ ਭਾਰਤੀ ਖਬਰਾਂ ਵਾਲੇ ਸੈਕਸ਼ਨ ਦੇ ਵਿੱਚ ਲਵਾਂਗੇ। ਪਰ ਨਾਲ ਦੀ ਨਾਲ ਜੇਕਰ ਆਪਾਂ ਇਸ ਟਾਈਮ ਦੇ ਉੱਤੇ ਇੰਡੀਆ ਗੱਠਜੋੜ ਦੀ ਗੱਲ ਕਰੀਏ ਤੇ ਖਬਰ ਇਹ ਚਰਚਾ ਦੇ ਵਿੱਚ ਆ ਕਿ ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਦੀ ਬੰਦ ਕਮਰਾ ਮੀਟਿੰਗ ਹੋਈ ਹੈ। ਸੋ ਇਹ ਲੱਗ ਰਿਹਾ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਕਾਫੀ ਸੀਰੀਅਸ ਲੈਵਲ ਦੇ ਉੱਤੇ ਇਸ ਟਾਈਮ ਮੀਟਿੰਗਾਂ ਚੱਲ ਰਹੀਆਂ ਨੇ। ਸੋ ਕੱਲ੍ਹ ਦੇ ਦਿਨ ਜਿਹੜੀ ਇਹ ਮੀਟਿੰਗ ਇਹਨਾਂ ਦੀ ਹੋਈ ਸੀ। ਸੋ ਫਿਲਹਾਲ ਸੂਤਰਾਂ ਦੇ ਹਵਾਲੇ ਦੇ ਨਾਲ ਕਈ ਤਰ੍ਹਾਂ ਦੀਆਂ ਖਬਰਾਂ ਇਸ ਟਾਈਮ ਚਰਚਾ ਦੇ ਵਿੱਚ ਨੇ। ਇਹ ਵੀ ਕਿਹਾ ਜਾ ਰਿਹਾ ਕਿ ਆਗੂਆਂ ਨੇ ਅੱਗੇ ਵਧਣ ਤੋਂ ਲੈ ਕੇ ਦੋਵਾਂ ਪਾਰਟੀਆਂ ਦੇ ਦਰਮਿਆਨ ਰਣਨੀਤੀ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਹੈ।

0: ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਜੇ ਝਾਤੀ ਮਾਰੀਏ ਤਾਂ ਇਸ ਟਾਈਮ ਦੇ ਉੱਤੇ ਵਨ ਨੇਸ਼ਨ ਪਾਰਟੀ ਅਤੇ ਲੇਬਰ ਪਾਰਟੀ ਆਹਮੋ ਸਾਹਮਣੇ ਨਜ਼ਰ ਆ ਰਹੀਆਂ ਨੇ। ਇਸ ਟਾਈਮ ਦੇ ਉੱਤੇ ਪਲੀਨ ਹੈਨਸਨ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ, ਵਨ ਨੇਸ਼ਨ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਚਰਚਾ ਦੇ ਵਿੱਚ ਹੈ। ਪਲੀਨ ਹੈਨਸਨ ਪਾਰਟੀ ਦੇ ਵੱਲੋਂ ਹੁਣ ਇਹਨਾਂ ਦਾ ਯਾਨੀ ਕਿ ਲੇਬਰ ਪਾਰਟੀ ਦਾ ਜਿਹੜਾ $27 ਦਾ ਚੰਦੇ ਵਾਲੀ ਮੁਹਿੰਮ ਸੀ, ਉਸੇ ਜਵਾਬ ਦੇ ਵਿੱਚ ਇੱਕ ਨਵੀਂ ਚਾਲ ਚੱਲੀ ਹੈ। ਲੇਬਰ ਪਾਰਟੀ ਦੇ ਸਮਰਥਕਾਂ ਨੇ ਵਨ ਨੇਸ਼ਨ ਪਾਰਟੀ ਨੂੰ ਰੋਕਣ ਦੇ ਲਈ ਜਿੱਥੇ $27 ਦਾਨ ਕਰਨ ਦੀ ਅਪੀਲ ਕੀਤੀ ਸੀ, ਉਸੇ ਦੇ ਜਵਾਬ ਦੇ ਵਿੱਚ ਹੁਣ ਵਨ ਨੇਸ਼ਨ ਪਾਰਟੀ ਨੇ ਆਪਣੇ ਸਮਰਥਕਾਂ ਨੂੰ $29 ਦਾਨ ਕਰਨ ਦੀ ਅਪੀਲ ਕਰ ਦਿੱਤੀ। ਇਹਨੂੰ ਵਨ ਨੇਸ਼ਨ ਪਾਰਟੀ ਦਾ ਇੱਕ ਜਵਾਬੀ ਹਮਲਾ ਦੱਸਿਆ ਜਾ ਰਿਹਾ ਵਾ, ਫਾਇਰ ਦਾ ਲਾਇਰ ਇੱਦਾਂ ਕਰਕੇ ਇੱਕ ਮੁਹਿੰਮ ਦਾ ਨਾਂ ਦਿੱਤਾ ਗਿਆ ਵਾ। ਸੋ ਇਹਨਾਂ ਦੇ ਵੱਲੋਂ ਇਸ ਜਿਹੜੀ ਦਾਨ ਮੁਹਿੰਮ ਆ ਇਹਦੇ ਇਸ਼ਤਿਹਾਰਾਂ ਦੀ ਬਿਲਕੁਲ ਹੂਬਹੂ ਨਕਲ ਕਰਦਿਆਂ ਆਪਣਾ ਇੱਕ ਨਵਾਂ ਇਸ਼ਤਿਹਾਰ ਜਾਰੀ ਕਰ ਦਿੱਤਾ, ਜਿਹਦਾ ਨਾਰਾ ਆ ਫਾਇਰ ਦਾ ਲਾਇਰ, ਯਾਨੀ ਕਿ ਝੂਠੇ ਨੂੰ ਬਾਹਰ ਕੱਢੋ, ਯਾਨੀ ਕਿ ਲੇਬਰ ਪਾਰਟੀ ਦੇ ਖਿਲਾਫ ਇਹ ਪ੍ਰਚਾਰ ਸ਼ਰੇਆਮ ਚੱਲ ਰਿਹਾ। ਅਤੇ ਆਪਾਂ ਇੱਦਾਂ ਕਹਿ ਲਈਏ ਕਿ ਹੁਣ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਖੁੱਲ੍ਹ ਕੇ ਇੱਕ ਦੂਸਰੇ ਦੇ ਸਾਹਮਣੇ ਨੇ, ਇੱਕ ਦੂਸਰੇ ਦੇ ਉੱਤੇ ਬਿਆਨਬਾਜ਼ੀਆਂ ਕਰ ਰਹੀਆਂ ਨੇ। ਪਾਰਟੀ ਇਸ ਫੰਡ ਦੀ ਵਰਤੋਂ ਜਿਹੜੀ ਉਹ ਬਿੱਲ ਬੋਰਡਾਂ, ਟੀ ਵੀ, ਰੇਡੀਓ ਇਸ਼ਤਿਹਾਰ ਦੇ ਲਈ ਕਰੇਗੀ, ਇਹ ਵੀ ਨਾਲ ਦੀ ਨਾਲ ਤਫਸੀਲ ਦਿੱਤੀ ਗਈ ਹੈ। ਸੋ ਇਸ ਮੁਹਿੰਮ ਨੂੰ ਖਾਸ ਤੌਰ ਦੇ ਉੱਤੇ ਲੇਬਰ ਪਾਰਟੀ ਦੇ ਕਬਜ਼ੇ ਵਾਲੀਆਂ ਸੀਟਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਉਣ ਦੇ ਲਈ ਕਿਹਾ ਜਾ ਰਿਹਾ, ਜਿਸ ਦੇ ਵਿੱਚ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਆਪਣਾ ਇਲਾਕਾ ਵੀ ਸ਼ਾਮਲ ਹੈ, ਗ੍ਰੈਂਡਲਰ। ਸੋ ਜੇਕਰ ਆਪਾਂ ਟੀਚੇ ਦੀ ਗੱਲ ਕਰੀਏ ਤਾਂ ਵਨ ਨੇਸ਼ਨ ਪਾਰਟੀ ਦਾ ਇਹ ਕਹਿਣਾ ਕਿ ਸਾਡਾ ਟੀਚਾ $1 ਮਿਲੀਅਨ ਇਕੱਠਾ ਕਰਨ ਦਾ ਵਾ, ਜਿਸ ਦੀ ਪ੍ਰਗਤੀ ਜਿਹੜੀ ਆ ਉਹ ਵੈਬਸਾਈਟ ਦੇ ਉੱਤੇ ਲੋਕਾਂ ਦੇ ਨਾਲ ਸਾਂਝੀ ਕਰਦੇ ਰਹਿਣਗੇ। ਸੋ ਇੱਕ ਰੀਅਲ ਟਾਈਮ ਟਰੈਕਰ ਜਿਹੜਾ ਉਹ ਚੱਲਦਾ ਰਹੂਗਾ, ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਕੁ ਪੈਸੇ ਇਕੱਠੇ ਹੋ ਚੁੱਕੇ ਨੇ। ਵਿਵਾਦ ਵੀ ਚੱਲ ਰਹੇ ਨੇ ਇੱਕ ਦੂਸਰੇ ਦੇ ਉੱਤੇ, ਦੋਸ਼ ਵੀ ਚੱਲ ਰਹੇ ਨੇ। ਸੋ ਇਸੇ ਦੇ ਦਰਮਿਆਨ ਥੋੜ੍ਹੀ ਜਿਹੀ ਇਸ ਪਾਸੇ ਵੀ ਝਾਤੀ ਮਾਰ ਲੈਂਦੇ ਹਾਂ। ਸੋ ਪਲੀਨ ਹੈਨਸਨ ਨੇ ਲੇਬਰ ਪਾਰਟੀ ਦੀ ਜਿਹੜੀ ਮੁਹਿੰਮ ਹੈ ਇਹਨੂੰ ਬਿਲਕੁਲ ਇੱਕ ਘਿਣਾਉਣੀ ਮੁਹਿੰਮ ਕਰਾਰ ਦਿੱਤਾ ਸੀ। ਵਨ ਨੇਸ਼ਨ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਕਈ ਮੁੱਦਿਆਂ ਨੂੰ ਜਿਹੜਾ ਝੂਠ ਦੱਸਿਆ, ਦੋਸ਼ ਲਾਇਆ ਕਿ ਇਹ ਬਹੁਤ ਗੱਲਾਂ ਦੇ ਵਿੱਚ ਝੂਠ ਬੋਲਦੇ ਨੇ, ਜਿਨ੍ਹਾਂ ਦੇ ਵਿੱਚ ਕਿ ਬਿਜਲੀ ਦੀਆਂ ਕੀਮਤਾਂ ਬਾਰੇ ਗੱਲ ਹੋਏਗੀ, ਟੈਕਸ ਕਟੌਤੀਆਂ ਬਾਰੇ ਗੱਲ ਹੋਏਗੀ, ਪਿਛਲੇ ਸਮੇਂ ਦੇ ਵਿੱਚ ਇੱਕ ਸਟੇਜ ਤੋਂ ਡਿੱਗਣ ਵਾਲੀ ਘਟਨਾ ਉਹਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ। ਪਰ ਇੱਧਰ ਜੇ ਆਪਾਂ ਲੇਬਰ ਪਾਰਟੀ ਦੀ ਪ੍ਰਤੀਕਿਰਿਆ ਦੱਸੀਏ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਇਹ ਕਹਿਣਾ ਕਿ ਲੇਬਰ ਪਾਰਟੀ ਅਤੇ ਵਨ ਨੇਸ਼ਨ ਪਾਰਟੀ ਦੇ ਵਿੱਚ ਕੋਈ ਫਰਕ ਨਹੀਂ ਹੈ, ਮਾਫ਼ ਚਾਹੁੰਦਾ, ਲਿਬਰਲ ਪਾਰਟੀ ਅਤੇ ਵਨ ਨੇਸ਼ਨ ਪਾਰਟੀ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਕੋਈ ਫਰਕ ਨਹੀਂ ਆ। ਇਹਨਾਂ ਦੋਵਾਂ ਨੂੰ ਸੱਜੇ ਪੱਖੀ ਪਾਰਟੀਆਂ ਜਿਹੜੀਆਂ ਨੇ ਉਹ ਦੱਸਿਆ ਜਾ ਰਿਹਾ। ਸੋ ਲੇਬਰ ਨੇ ਲੇਬਰ ਦੇ ਜਿਹੜੇ ਸੀਨੀਅਰ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਇਸ ਚੁਣੌਤੀ ਤੋਂ ਡਰਦੇ ਨਹੀਂ ਆ ਅਤੇ ਫੰਡ ਇਕੱਠਾ ਕਰਨਾ ਇੱਕ ਆਮ ਸਿਆਸੀ ਪ੍ਰਕਿਰਿਆ ਵਾ, ਇਹਦੇ ਵਿੱਚ ਉਹ ਕੁਛ ਗਲਤ ਨਹੀਂ ਕਰ ਰਹੇ। ਹੁਣ ਸਿਆਸੀ ਮਾਹੌਲ ਬਿਲਕੁਲ ਗਰਮਾ ਚੁੱਕਾ। ਹਾਲ ਹੀ ਦੇ ਵਿੱਚ ਜਾਰੀ ਹੋਏ ਇੱਕ ਨਿਊਜ਼ ਪੋਲ ਦੇ ਵਿੱਚ ਜਿੱਥੇ ਵਨ ਨੇਸ਼ਨ ਪਾਰਟੀ ਦੀ ਪ੍ਰਸਿੱਧੀ ਵਧੀ ਆ, ਜਿਸ ਦੇ ਵਿੱਚ ਕਿ ਲੇਬਰ ਪਾਰਟੀ ਨੂੰ ਵੀ ਇਹਨਾਂ ਨੇ ਪਿੱਛੇ ਛੱਡ ਦਿੱਤਾ ਸੀ, ਇੱਕ ਪੋਲ ਇੱਥੋਂ ਤੱਕ ਵੀ ਦਰਸਾ ਰਿਹਾ ਸੀ। ਸੋ ਮਾਰਾਂ ਦਾ ਇਹ ਮੰਨਣਾ ਕਿ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਦੋ ਪੱਖੀ ਪ੍ਰਣਾਲੀ ਯਾਨੀ ਕਿ 2-ਪਾਰਟੀ ਸਿਸਟਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ, ਜਿੱਥੇ ਕਿ ਛੋਟੀਆਂ ਪਾਰਟੀਆਂ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਵਾ। ਸੋ ਇਸ ਟਾਈਮ ਦੇ ਉੱਤੇ ਚਾਹੇ ਖਬਰਾਂ ਤੱਕ ਹੀ ਸੀਮਤ ਹੋਵੇ ਪਰ ਚਾਰ ਚੁਫੇਰੇ ਇਸ ਟਾਈਮ ਦੇ ਉੱਤੇ ਵਨ ਨੇਸ਼ਨ ਪਾਰਟੀ ਦਾ ਉਭਾਰ ਜ਼ਰੂਰ ਦਿਖਾਈ ਦੇ ਰਿਹਾ। ਹਾਲਾਂਕਿ ਹਾਲੇ ਤੱਕ ਕੁਛ ਸਰਵੇਜ਼ ਦੇ ਉੱਤੇ ਸੀਮਤ ਆ, ਜਿਹਦੇ ਵਿੱਚ ਕਿ ਕੁਛ ਸੀਮਤ ਲੋਕਾਂ ਦੇ ਕੋਲੋਂ ਪੁੱਛੇ ਗਏ ਸਵਾਲਾਂ ਦੇ ਬਿਹਾਫ਼ ਦੇ ਉੱਤੇ ਇਹ ਪਰਸੈਂਟੇਜ ਕੱਢੀ ਜਾਂਦੀ ਹੈ। ਹਕੀਕਤ ਕੀ ਆ ਇਹ ਹਾਲੇ ਆਉਣ ਵਾਲਾ ਸਮਾਂ ਦੱਸੂ। ਇੱਧਰ ਅਗਲੀ ਖਬਰ ਦੀ ਗੱਲ ਕਰੀਏ ਤਾਂ ਈਜ਼ੀ ਮਾਰਟ ਇਸ ਟਾਈਮ ਬੰਦ ਕੀਤੇ ਜਾ ਰਹੇ ਨੇ ਲਗਾਤਾਰ, ਆਖਿਰਕਾਰ ਕੀ ਇਸ ਦੀ ਵਜ੍ਹਾ ਬਣੀ। ਪਿਛਲੇ 2 ਮਹੀਨਿਆਂ ਦੇ ਵਿੱਚ 11 ਈਜ਼ੀ ਮਾਰਟ ਸਟੋਰਾਂ ਨੂੰ ਬੰਦ ਕੀਤਾ ਗਿਆ, ਨਿਊ ਸਾਊਥ ਵੇਲ ਗੌਰਮੈਂਟ ਦੇ ਇਹ ਅੰਕੜੇ ਨੇ। ਸੋ ਨਜਾਇਜ਼ ਤੰਬਾਕੂ, ਵੇਪਿੰਗ, ਇਹ ਸਾਰੀ ਵਿਕਰੀ ਜਿਹੜੀ ਆ ਇਹ ਬੰਦ ਕਰਨ ਦੀ ਨਿਊ ਸਾਊਥ ਵੇਲ ਸਰਕਾਰ ਦੀ ਕੋਸ਼ਿਸ਼ ਸੀ। ਸੋ ਇਹ ਪਾਇਆ ਗਿਆ ਕਿ ਜਦੋਂ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਜਾਂ ਫਿਰ ਜਿਹੜੇ ਜਸੂਸੀ ਕੀਤੀ ਗਈ ਤਾਂ ਇਹ ਸਟੋਰ ਜਿਹੜੇ ਨੇ ਉਹ ਵੀ ਵੇਪਿੰਗ ਵੇਚ ਰਹੇ, ਯਾਨੀ ਕਿ ਗੈਰ ਕਾਨੂੰਨੀ ਤੰਬਾਕੂ ਜਿਹੜਾ ਵਾ ਉਹਦੇ ਸਮੇਤ ਵੇਪਿੰਗ ਦੇ ਉੱਤੇ ਲਗਾਤਾਰ ਜਿਹੜਾ ਇਸ਼ਤਿਹਾਰਬਾਜ਼ੀ ਦੇਣ ਤੋਂ ਬਾਅਦ ਵੀ ਸਖ਼ਤ ਕਦਮ ਵਾਲੇ ਕਾਨੂੰਨ ਵੀ ਲੈ ਕੇ ਆਉਣ ਤੋਂ ਬਾਅਦ ਇਹਨਾਂ ਦੇ ਕੁਛ ਇੱਕ ਜਿਹੜੇ ਆਊਟਲੈਟ ਸੀ ਜਾਂ ਫਿਰ ਫਰੈਂਚਾਈਜ਼ੀਆਂ ਸੀ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਵੇਚੀਆਂ ਜਾ ਰਹੀਆਂ ਸੀ। ਹਾਲੇ ਕਾਰਵਾਈ ਜਿਹੜਾ ਡਿਪਾਰਟਮੈਂਟ ਦਾ ਕਹਿਣਾ ਕਿ ਹਾਲੇ ਲਗਾਤਾਰ ਜਾਰੀ ਹੈ। ਨਿਊ ਸਾਊਥ ਵੇਲ ਹੈਲਥ ਦੇ ਜਿਹੜੇ ਪਬਲਿਕ ਹੈਲਥ ਐਕਟ ਆ ਜਿਹਦੇ ਵਿੱਚ ਕਿ ਤੰਬਾਕੂ ਦੇ ਬਾਰੇ ਜਿਹੜੇ ਸਖ਼ਤ ਕਾਨੂੰਨ ਲਾਗੂ ਕੀਤੇ ਗਏ ਸੀ, ਸੋ ਉਹਦੀ ਉਲੰਘਣਾ ਦੇ ਸ਼ੱਕ ਦੇ ਵਿੱਚ ਇਹਨਾਂ ਸਟੋਰਾਂ ਨੂੰ 90 ਦਿਨਾਂ ਦੇ ਲਈ ਅਸਥਾਈ ਤੌਰ ਦੇ ਉੱਤੇ ਫਿਲਹਾਲ ਬੰਦ ਕਰਨ ਦੇ ਆਦੇਸ਼ ਦਿੱਤੇ ਨੇ। ਅੱਜ ਦੇ ਦਿਨ ਚੈਨਲ 7 ਦੇ ਹਵਾਲੇ ਦੇ ਨਾਲ ਵੀ ਕਾਫੀ ਖਬਰਾਂ ਜਿਹੜੀਆਂ ਨੇ ਇਸ ਵਿਸ਼ੇ ਦੇ ਉੱਤੇ ਛਪੀਆਂ ਨੇ। ਮੰਗਲਵਾਰ ਨੂੰ ਸਿਡਨੀ ਦੇ ਜਿਹੜੇ CBD ਖੇਤਰ ਹੈ ਉਹਦੇ ਵਿੱਚ 52 ਮਾਰਟਿਨ ਪਲੇਸ ਦੇ ਉੱਤੇ ਸਥਿਤ ਇੱਕ ਈਜ਼ੀ ਮਾਰਟ ਸਟੋਰ ਨੂੰ ਵੀ ਇਸੇ ਚੱਕਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਹ ਇਸ ਸਿਲਸਿਲੇ ਦੇ ਵਿੱਚ ਸਭ ਤੋਂ ਹੁਣ ਤਾਜ਼ਾ ਕੇਸ ਸਾਹਮਣੇ ਆਇਆ ਵਾ। ਇਸ ਤੋਂ ਇਲਾਵਾ ਕੁਛ ਹੋਰ ਸਟੋਰਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਵੀ 254 ਜਾਰਜ ਸਟਰੀਟ ਦੇ ਉੱਤੇ ਜਿਹੜਾ ਇੱਕ ਈਜ਼ੀ ਮਾਰਟ ਸੀ ਨਜਾਇਜ਼ ਤੰਬਾਕੂ ਅਤੇ ਵੇਪਿੰਗ ਸਮਾਨ ਵੇਚਣ ਦੇ ਸ਼ੱਕ ਦੇ ਵਿੱਚ ਇਸ ਸਟੋਰ ਨੂੰ ਵੀ ਬੰਦ ਕੀਤਾ ਗਿਆ। ਉਸ ਤੋਂ ਬਾਅਦ ਜੇਕਰ ਆਪਾਂ ਈਜ਼ੀ ਮਾਰਟ ਦੇ ਪੱਖ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਕੰਪਨੀ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਉਤਪਾਦਾਂ ਦੀ ਵਿਕਰੀ ਦਾ ਸਮਰਥਨ ਨਹੀਂ ਕਰਦੀ। ਕੰਪਨੀ ਨੇ ਨੋਟਿਸ ਜਾਰੀ ਕਰਕੇ ਇਹ ਕਿਹਾ ਕਿ ਜਿਨ੍ਹਾਂ ਸਟੋਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਸੁਤੰਤਰ ਜਾਂ ਫਿਰ ਇੰਡੀਪੈਂਡੈਂਟ ਲਾਇਸੈਂਸੀ ਨੇ, ਸੋ ਉਹਨਾਂ ਦੇ ਦੁਆਰਾ ਇਹ ਚਲਾਏ ਜਾ ਰਹੇ ਨੇ। ਉਹਨਾਂ ਦੇ ਨਾਲ ਉਹ ਸਮਝੌਤਾ ਰੱਦ ਕਰ ਰਹੇ ਨੇ। ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਇਸ ਤਰੀਕੇ ਦੇ ਨਾਲ ਉੱਥੇ ਗੈਰ ਕਾਨੂੰਨੀ ਸਮਾਨ ਯਾਨੀ ਕਿ ਵੇਪਿੰਗ ਵਗੈਰਾ ਵੇਚ ਰਹੇ ਨੇ। ਸਰਕਾਰ ਦੇ ਵੱਲੋਂ ਦੱਸ ਦਈਏ ਕਿ ਸਖ਼ਤੀ ਇਸ ਵਿਸ਼ੇ ਦੇ ਉੱਤੇ ਵਧਾਈ ਗਈ ਹੈ। ਨਵੰਬਰ 2025 ਦੇ ਵਿੱਚ ਲਾਗੂ ਹੋਇਆ ਸੀ ਕਾਨੂੰਨ। ਨਵੇਂ ਕਾਨੂੰਨ ਦੇ ਤਹਿਤ ਨਿਊ ਸਾਊਥ ਵੇਲ ਹੈਲਥ ਨੂੰ ਇਹ ਅਧਿਕਾਰ ਮਿਲੇ ਸਨ ਕਿ ਉਹ ਨਜਾਇਜ਼ ਤੰਬਾਕੂ ਜਾਂ ਫਿਰ ਵੇਪਿੰਗ ਵੇਚਣ ਵਾਲੇ ਜਿਹੜੇ ਸਟੋਰ ਨੇ ਉਹਨਾਂ ਨੂੰ ਤੁਰੰਤ 90 ਦਿਨਾਂ ਦੇ ਲਈ ਬੰਦ ਕਰ ਸਕਦੀ ਹੈ। ਬਾਕੀ ਇਹਨਾਂ 90 ਦਿਨਾਂ ਦੇ ਵਿੱਚ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਉਹਦੇ ਆਧਾਰ ਦੇ ਉੱਤੇ ਅਗਲੇ ਫੈਸਲੇ ਲੈ ਲਏ ਜਾਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ ਭਾਰੀ ਜੁਰਮਾਨੇ ਅਤੇ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਸਰਕਾਰ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਮਕਾਨ ਮਾਲਕ ਉਹ ਲੈਂਡਲੋਰਡ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਨਿੱਜੀ ਨਜ਼ਰ ਰੱਖ ਰਹੇ ਨੇ ਜਿਨ੍ਹਾਂ ਦੇ ਉੱਤੇ ਕਿ ਸ਼ੱਕ ਆ, ਜਿਹੜੇ ਜਾਣ ਬੁੱਝ ਕੇ ਅਜਿਹੇ ਕਿਰਾਏਦਾਰਾਂ ਨੂੰ ਜਗ੍ਹਾ ਦਿੰਦੇ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਪਤਾ ਆ ਕਿ ਇਹ ਨਜਾਇਜ਼ ਕੰਮ ਦੇ ਲਈ ਵਰਤ ਰਹੇ ਨੇ, ਸਿਰਫ ਸ਼ਾਇਦ ਵੱਧ ਕਿਰਾਏ ਦੇ ਲਈ ਆਪਣੇ ਫਾਇਦੇ ਦੇ ਲਈ ਇਹ ਜੇਕਰ ਇੱਦਾਂ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਵੀ ਬੰਦ ਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ। ਨਵੰਬਰ 2025 ਤੋਂ ਲੈ ਕੇ ਹੁਣ ਤੱਕ ਸੂਬੇ ਦੇ ਵਿੱਚ ਲਗਭਗ 300 ਦੇ ਕਰੀਬ ਅਜਿਹੇ ਜਿਹੜੇ ਟੈਂਪਰੇਰੀ ਤੌਰ ਦੇ ਉੱਤੇ ਬੰਦ ਕੀਤੇ ਗਏ ਸਟੋਰ ਨੇ ਜਿਨ੍ਹਾਂ ਬਾਰੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਨੇ ਕਿ ਸਰਕਾਰ ਨਜਾਇਜ਼ ਤੰਬਾਕੂ ਦੇ ਵਪਾਰ ਦੇ ਖਿਲਾਫ ਸਖ਼ਤ ਨੀਤੀ ਅਪਣਾ ਰਹੀ ਆ। ਇਹ ਇਸ ਚੀਜ਼ ਤੋਂ ਸਪਸ਼ਟ ਦਿਖਾਈ ਦੇ ਰਿਹਾ ਵਾ। ਸੋ ਫਿਲਹਾਲ ਵੇਖਣ ਵਾਲਾ ਇਹ ਰਹੂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਰਕਾਰ ਕਿੰਨੀ ਕੁ ਸਖ਼ਤੀ ਕਰਦੀ ਹੈ, ਕਿਉਂਕਿ ਲਗਾਤਾਰ ਲੋਕਾਂ ਦੇ ਵੱਲੋਂ ਨਵੰਬਰ 2025 ਤੋਂ ਬਾਅਦ ਇੱਦਾਂ ਦੇ ਵੀ ਵਿਚਾਰ ਆ ਰਹੇ ਸੀ ਕਿ ਇਹਨਾਂ ਦੇ ਵੱਲੋਂ ਸਿਰਫ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਾਪੇ ਗਏ, ਪਰ ਉਸ ਤੋਂ ਬਲਹਿਦਾ ਹੋਰ ਕੀਤਾ ਕੀ ਗਿਆ, ਇਹ ਚੀਜ਼ ਕੁਛ ਖਾਸ ਸਮਝ ਨਹੀਂ ਸੀ ਆ ਰਹੀ। ਸੋ ਹੁਣ ਇਸੇ ਵਿਸ਼ੇ ਦੇ ਉੱਤੇ ਲੋਕ ਫਿਰ ਦੁਬਾਰਾ ਤੋਂ ਚਰਚਾ ਕਰ ਰਹੇ ਨੇ ਕਿ ਹਾਂ ਸਰਕਾਰ ਇਹ ਸਖ਼ਤੀ ਕਰ ਰਹੀ ਹੈ, ਪਰ ਕਈ ਇਸ ਨੂੰ ਸਿਰਫ ਥੋੜ੍ਹੇ ਸਮੇਂ ਦੇ ਲਈ ਇੱਕ ਲੋਕਾਂ ਨੂੰ ਭਰਮਾਉਣ ਵਾਲੀ ਕਾਰਵਾਈ ਜ਼ਰੂਰ ਦੱਸ ਰਹੇ ਨੇ। ਪਰ ਫਿਲਹਾਲ ਕਾਰਵਾਈ ਚੱਲ ਜ਼ਰੂਰ ਰਹੀ ਹੈ। ਜੇਕਰ ਕੋਈ ਆਸ ਪਾਸ ਇੱਦਾਂ ਦੀ ਕਾਰਵਾਈ ਤੁਸੀਂ ਵੀ ਵੇਖਦੇ ਹੋ ਜਾਂ ਫਿਰ ਨਜਾਇਜ਼ ਕਿਤੇ ਵਿਕਦਾ ਕੁਛ ਇੱਦਾਂ ਦਾ ਸਮਾਨ ਤਾਂ ਉਹਦੀ ਇਤਲਾਹ ਤੁਸੀਂ ਕ੍ਰਾਈਮ ਸਟੋਪਰਸ ਉੱਤੇ ਦੇ ਸਕਦੇ ਹੋ। ਅਗਲੀ ਖਬਰ ਅਰਥਚਾਰੇ ਦੇ ਨਾਲ ਸੰਬੰਧਿਤ ਹੈ। ਅਸਲ ਵਿੱਚ ਨਵੇਂ ਕੁਛ ਅੰਕੜੇ ਆਏ ਨੇ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ, ਜਿੱਥੇ ਇਸ ਟਾਈਮ ਦੇ ਉੱਤੇ ਸਿਆਸੀ ਮਾਹੌਲ ਕਾਫੀ ਜ਼ਿਆਦਾ ਭਖਿਆ ਵਾ। ਜਿੱਥੇ ਕਿ ਆਪਾਂ ਵਨ ਨੇਸ਼ਨ ਦੀ ਗੱਲ ਪਹਿਲਾਂ ਕਰਕੇ ਹਟੇ ਹਾਂ, ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਮਾਈਗ੍ਰੈਂਟਸ ਜਿਹੜੇ ਨੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਵਾ, ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਨਾਲ ਹੋਰ ਜੋੜਨ ਦੀ ਉਹਨਾਂ ਦੀ ਲਗਾਤਾਰ ਕੋਸ਼ਿਸ਼ ਆ। ਇਸੇ ਸਿਆਸੀ ਬਹਿਸ ਦੇ ਦਰਮਿਆਨ ਜਿਹੜੇ ਸਰਕਾਰੀ ਅੰਕੜੇ ਨੇ ਇਹ ਕਾਫੀ ਦਿਲਚਸਪ ਨੇ, ਕਾਫੀ ਦਿਲਚਸਪ ਤਸਵੀਰ ਪੇਸ਼ ਕਰਦੇ ਨੇ। ਅੰਕੜਿਆਂ ਦੇ ਮੁਤਾਬਕ ਦੇਸ਼ ਦੀਆਂ ਕਈ ਅਹਿਮ ਸੇਵਾਵਾਂ ਨੇ ਜਿਹੜੇ ਕਿ ਵਿਦੇਸ਼ ਦੇ ਵਿੱਚ ਜੰਮੇ ਪਲੇ ਅਤੇ ਇੱਥੇ ਆ ਕੇ ਵਸੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਸਹਾਰੇ ਚੱਲ ਰਹੀਆਂ ਨੇ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਦੇ ਵਿੱਚ 57% ਜਿਹੜੇ ਜਨਰਲ ਪ੍ਰੈਕਟੀਸ਼ਨਰ ਨੇ ਯਾਨੀ ਕਿ GP ਨੇ ਡਾਕਟਰ ਨੇ, 47% ਜਿਹੜੇ ਸਰਜਨ ਨੇ ਅਤੇ 43% ਜਿਹੜੀਆਂ ਨਰਸਿਸ ਨੇ ਉਹ ਵਿਦੇਸ਼ਾਂ ਦੇ ਵਿੱਚ ਜੰਮੀਆਂ ਨੇ। ਬਜ਼ੁਰਗਾਂ ਅਤੇ ਅਪਾਜਾਂ ਦੀ ਦੇਖਭਾਲ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ 40% ਪ੍ਰਵਾਸੀ ਭਾਈਚਾਰਾ ਵਾ। ਸਿਰਫ ਸਿਹਤ ਖੇਤਰਾਂ ਦੇ ਵਿੱਚ ਹੀ ਨਹੀਂ, ਉੱਧਰ ਜੇ ਆਪਾਂ ਕੰਸਟਰਕਸ਼ਨ ਦੇ ਵਿੱਚ ਵੀ ਵੇਖੀਏ ਤਾਂ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਕਰਦਾ। 37% ਜਿਹੜੇ ਪਲਾਸਟਰ ਦਾ ਕੰਮ ਕਰਨ ਵਾਲੇ ਨੇ, 28% ਜਿਹੜੇ ਬਿਲਡਿੰਗ ਲੇਬਰ, ਇਹ ਵੀ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਜੰਮੇ ਨੇ। ਇੱਕ ਨਾ ਇੱਕ ਦਿਨ ਆਸਟ੍ਰੇਲੀਆ ਇਹ ਜੰਮ ਪਲ ਕੇ ਅਤੇ ਇੱਥੇ ਪਹੁੰਚੇ ਸੀ ਅਤੇ ਇੱਥੇ ਆ ਕੇ ਹੁਣ ਇੱਥੋਂ ਦੀ ਅਰਥ ਵਿਵਸਥਾ ਦੇ ਵਿੱਚ ਇਹ ਇੱਥੋਂ ਦੇ ਲੋਕਾਂ ਦੀ ਸੇਵਾ ਦੇ ਵਿੱਚ ਕੀ ਯੋਗਦਾਨ ਪਾ ਰਹੇ ਨੇ, ਇਹ ਰਿਪੋਰਟ ਸਾਫ ਦਿਖਾਈ ਦਿੰਦੀ ਹੈ। ਖੇਤੀਬਾੜੀ ਦੇ ਖੇਤਰ ਦੇ ਵਿੱਚ ਵੀ 52% ਜਿਹੜੇ ਮੁਲਾਜ਼ਮ ਨੇ ਉਹ ਪ੍ਰਵਾਸੀ ਪਿਛੋਕੜ ਦੇ ਨਾਲ ਹੀ ਸੰਬੰਧਿਤ ਨੇ। ਇਹ ਅੰਕੜੇ ਐਨ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਘਰਾਂ ਦੇ ਵਿੱਚ ਕਮੀ ਇਸ ਟਾਈਮ ਦੇ ਉੱਤੇ ਮਹਿਸੂਸ ਕੀਤੀ ਜਾ ਰਹੀ ਹੈ, ਵਾਧੇ ਕਿਰਾਏ ਜਿਹੜੇ ਲੋਕਾਂ ਨੂੰ ਸਤਾ ਰਹੇ ਨੇ, ਅਤੇ ਆਵਾਸ ਨੂੰ ਜ਼ਿੰਮੇਵਾਰ ਇਸ ਚੀਜ਼ ਦੇ ਲਈ ਠਹਿਰਾਇਆ ਜਾ ਰਿਹਾ। ਖਾਸ ਤੌਰ ਦੇ ਉੱਤੇ ਜਿਹੜੀ ਵਨ ਨੇਸ਼ਨ ਪਾਰਟੀ ਇਸ ਚੀਜ਼ ਦੇ ਉੱਤੇ ਝੰਡਾ ਚੁੱਕ ਕੇ ਬੈਠੀ ਹੈ। ਹਾਲਾਂਕਿ ਮਾਹਰਾਂ ਦਾ ਇਹ ਕਹਿਣਾ ਹੈ ਕਿ ਆਸਟ੍ਰੇਲੀਆ ਪਹਿਲਾਂ ਹੀ ਹੁਨਰਮੰਦ ਕਰਮਚਾਰੀਆਂ ਦੀ ਘਾਟ ਦੇ ਨਾਲ ਜੂਝ ਰਿਹਾ ਅਤੇ ਨਿਰਮਾਣ ਖੇਤਰ ਦੇ ਵਿੱਚ ਅਗਲੇ ਕੁਛ ਸਾਲਾਂ ਦੇ ਵਿੱਚ ਲੱਖਾਂ ਵਾਧੂ ਕਰਮਚਾਰੀਆਂ ਦੀ ਲੋੜ ਹੋਊਗੀ। ਸੋ ਅਜਿਹੇ ਦੇ ਵਿੱਚ ਸਾਨੂੰ ਇੱਦਾਂ ਦੀਆਂ ਗੱਲਾਂ, ਇੱਦਾਂ ਦੇ ਪ੍ਰਚਾਰ ਨਹੀਂ ਕਰਨੇ ਚਾਹੀਦੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇਹ ਕਿਹਾ ਕਿ ਪ੍ਰਵਾਸੀ ਮੁਲਕ ਦੀ ਰੀੜ੍ਹ ਦੀ ਹੱਡੀ ਨੇ ਅਤੇ ਆਵਾਸ ਦੇ ਬਿਨਾਂ ਆਸਟ੍ਰੇਲੀਆ ਦਾ ਗੁਜ਼ਾਰਾ ਨਹੀਂ ਆ, ਜੋ ਕਿ ਇੱਕ ਸੱਚ ਵੀ ਪ੍ਰਤੀਤ ਹੁੰਦਾ। ਪਰ ਨਾਲ ਦੀ ਨਾਲ ਇਸ ਟਾਈਮ ਦੇ ਉੱਤੇ ਸਿਆਸਤ ਪੂਰੀ ਗਰਮਾਈ ਹੈ, ਜਿਹਦੇ ਵਿੱਚ ਆਪਾਂ ਇਹ ਵੇਖ ਰਹੇ ਹਾਂ ਕਿ ਇਸੇ ਸਿਆਸਤ ਜਾਂ ਫਿਰ ਇੱਦਾਂ ਦੀਆਂ ਬਿਆਨਬਾਜ਼ੀਆਂ, ਮਾਈਗ੍ਰੇਸ਼ਨ ਦੇ ਉਲਟ ਬਿਆਨਬਾਜ਼ੀਆਂ, ਇਹਦੇ ਉੱਤੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦਾ ਸ਼ੇਅਰ ਮਾਰਕੀਟ ਦੇ ਉੱਤੇ ਜੇ ਝਾਤੀ ਮਾਰੀਏ ਤਾਂ ਅੱਜ 10 June ਹੈ, ASX 200 ਆਸਟ੍ਰੇਲੀਆ ਦੀ ਜਿਹੜੀ ਸਟੋਕ ਮਾਰਕੀਟ ਹੈ ਉਹਦੇ ਰੁਝਾਨਾਂ ਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ, ਕਿਉਂਕਿ ਕਾਫੀ ਇਹਨਾਂ ਦਿਨਾਂ ਦੇ ਵਿੱਚ ਊਚ ਨੀਚ ਚੱਲ ਰਹੀ ਹੈ। ਵਾਲ ਸਟਰੀਟ ਹਾਲਾਂਕਿ ਮਿਲੇ ਜੁਲੇ ਜਿਹੜਾ ਰਿਸਪੋਂਸ ਵੇਖਣ ਦੇ ਵਿੱਚ ਆਇਆ ਵਾ, ਚਾਹੇ ਉਹ ਐਨਰਜੀ ਹੋਵੇ ਚਾਹੇ ਉਹ ਗੋਲਡ ਦੇ ਵਿੱਚ ਆਪਾਂ ਵੇਖ ਰਹੇ ਹਾਂ, ਗਿਰਾਵਟ ਜਿਹੜੀ ਇਸ ਟਾਈਮ ਦੇ ਉੱਤੇ ਬਿਲਕੁਲ ਦਰਜ ਕੀਤੀ ਜਾ ਰਹੀ ਹੈ। ਪਰ ASX 200 ਦੇ ਵਿੱਚ ਮਾਮੂਲੀ ਵਾਧੇ ਦੀ ਜਿਹੜੀ ਉਹ ਉਮੀਦ ਜ਼ਰੂਰ ਅੱਜ ਲਾਈ ਜਾ ਰਹੀ ਸੀ। ਇਸੇ ਨੂੰ ਲੈ ਕੇ ਕੁਛ ਇੱਕ ਜਿਹੜੇ ਪੁਆਇੰਟ ਜ਼ਰੂਰ ਸਾਂਝੇ ਕੀਤੇ ਗਏ ਸੀ ਅੱਜ ਸਵੇਰ ਦੇ ਸਮੇਂ। ਪਿਛਲੇ ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਕਾਫੀ ਜਿੱਥੇ ਆਪਾਂ ਵੇਖ ਰਹੇ ਹਾਂ ਕਿ ਹਿਲਜੁਲ ਸੀ, ਕਾਫੀ ਅਸਥਿਰਤਾ ਵੇਖੀ ਗਈ ਸੀ, ਲੋਕ ਡਰੇ ਸੀ ਇਨਵੈਸਟ ਕਰਨ ਤੋਂ। ਸੋ ਉੱਥੇ ਜਿਹੜੇ ਇਨਵੈਸਟਰ ਨੇ ਉਹ ਵਿਸ਼ਵ ਪੱਧਰੀ ਆਰਥਿਕ ਹਾਲਾਤਾਂ ਦੇ ਕਰਕੇ ਡਰੇ ਸੀ, ਵਿਆਜ ਦਰਾਂ ਨੂੰ ਲੈ ਕੇ ਡਰੇ ਸੀ, ਕਾਫੀ ਜ਼ਿਆਦਾ ਸਾਵਧਾਨੀ ਵਰਤ ਰਹੇ ਸੀ। ਉੱਥੇ ਇੱਕ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਰਾਹਤ ਦੀ ਖਬਰ ਆ, ਪਰ ਫਿਰ ਵੀ ਜਿਹੜੇ ਅੰਤਰਰਾਸ਼ਟਰੀ ਸਮੀਕਰਨ ਨੇ ਉਹ ਕਾਫੀ ਹੱਦ ਤੱਕ ਆਸਟ੍ਰੇਲੀਆ ਦੀ ਮਾਰਕੀਟ ਨੂੰ ਵੀ ਪ੍ਰਭਾਵਿਤ ਜ਼ਰੂਰ ਕਰ ਰਹੇ ਨੇ। ਮਾਈਨਿੰਗ ਅਤੇ ਊਰਜਾ ਖੇਤਰ ਦੇ ਵਿੱਚ ਫਿਲਹਾਲ ਗਿਰਾਵਟ ਦਾ ਦਬਾਅ ਉਸੇ ਤਰ੍ਹਾਂ ਦੇ ਨਾਲ ਬਣਿਆ ਵਾ। ਕੱਚੇ ਤੇਲ ਦੀਆਂ ਕੀਮਤਾਂ ਕਿਉਂਕਿ ਹਾਲੇ ਵੀ ਨਹੀਂ ਕਾਬੂ ਦੇ ਵਿੱਚ, ਜਾਂ ਫਿਰ ਹੋਰ ਧਾਂਤਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਨਰਮੀ ਇਸ ਟਾਈਮ ਦੇ ਉੱਤੇ ਵੇਖੀ ਜਾ ਸਕਦੀ ਹੈ। ਇਸ ਮਹੀਨੇ ASX 200 ਦੇ ਵਿੱਚ ਕੁਛ ਵੱਡੇ ਬਦਲਾਅ ਹੋਣ ਦੀ ਉਮੀਦ ਵੇਖੀ ਜਾ ਸਕਦੀ ਹੈ। 22 June 2026 ਤੋਂ ਪਹਿਲਾਂ ਇੰਡੈਕਸ ਦੇ ਵਿੱਚ 5 ਨਵੀਆਂ ਕੰਪਨੀਆਂ ਸ਼ਾਮਿਲ ਕੀਤੀਆਂ ਜਾਣਗੀਆਂ ਅਤੇ 5 ਕੰਪਨੀਆਂ ਨੂੰ ਬਾਹਰ ਵੀ ਕਰ ਦਿੱਤਾ ਜਾਊਗਾ। ਸੋ ਇਹ ਬਦਲਾਅ ਜਿਹੜਾ ਵਾ ਇਸ ਟਾਈਮ ਦੇ ਉੱਤੇ ਇੰਸਟੀਟਿਊਸ਼ਨਲ ਜਿਹੜੇ ਇਨਵੈਸਟਰ ਨੇ ਉਹਨਾਂ ਦੇ ਲਈ ਕਾਫੀ ਹੱਦ ਤੱਕ ਮਹੱਤਵਪੂਰਨ ਰਹਿ ਸਕਦਾ। ਸੋ ਕੁਛ ਇੱਕ ਜਿਹੜੇ ਮਾਹਰ ਨੇ ਉਹਨਾਂ ਦੇ ਵੱਲੋਂ ਨੁਕਤੇ ਕੁਛ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚ ਮਾਹਰਾਂ ਦਾ ਇਹ ਮੰਨਣਾ ਕਿ ਮਾਰਕੀਟ ਦੇ ਵਿੱਚ ਜਿਹੜਾ ਦਿਖਣ ਵਾਲਾ ਸੁਧਾਰ ਆ ਉਹ ਅਜੇ ਕਮਜ਼ੋਰ ਹੋ ਸਕਦਾ ਵਾ, ਅਜੇ ਉਹਦੇ ਉੱਤੇ ਬਹੁਤਾ ਟਰੱਸਟ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਜਿਹੜੇ ਵਿਸ਼ਲੇਸ਼ਕ ਨੇ ਇਸ ਚੀਜ਼ ਨੂੰ ਇੱਕ ਓਵਰਸੋਲਡ ਬਾਊਂਸ ਦਾ ਨਾਂ ਦੇ ਰਹੇ ਨੇ। ਸੋ ਅਜੇ ਇਹਦੇ ਵਿੱਚ ਜਿੱਥੇ ਬਾਜ਼ਾਰ ਗਿਰਾਵਟ ਤੋਂ ਬਾਅਦ ਥੋੜ੍ਹਾ ਉੱਪਰ ਆਉਂਦਾ ਵਾ, ਪਰ ਅਜੇ ਇਹਦੇ ਵਿੱਚ ਸਥਿਰਤਾ ਹਜੇ ਆਉਣੀ ਬਾਕੀ ਹੁੰਦੀ ਹੈ। ਸੋ ਉਸ ਸਨੈਰੀਓ ਨੂੰ ਜਿਹੜਾ ਵਾ ਓਵਰਸੋਲਡ ਬਾਊਂਸ ਮੰਨਿਆ ਜਾਂਦਾ। ਸੋ ਅੱਜ ਦਾ ਦਿਨ ਯਾਨੀ ਕਿ 10 June ਇਸ ਟਾਈਮ ਦੇ ਉੱਤੇ ਬੋਰਸਾਈਟ ਲਿਮਿਟਡ ਨਾਮ ਦੀ ਇੱਕ ਨਵੀਂ ਕੰਪਨੀ ਜਿਹੜੀ ਆ ASX ਦੇ ਜਿਹੜੀ ਆ ਉਹ ਲਿਸਟ ਹੋਣ ਜਾ ਰਹੀ ਹੈ, ਜੋ ਕਿ ਰੱਖਿਆ ਅਤੇ ਸੁਰੱਖਿਆ ਤਕਨੋਲੋਜੀ ਦੇ ਖੇਤਰ ਦੇ ਵਿੱਚ ਕੰਮ ਕਰਦੀ ਆ। ਸੋ ਅੱਜ ਦਾ ਬਾਜ਼ਾਰ ਇੱਕ ਕਾਫੀ ਜ਼ਿਆਦਾ ਇੱਦਾਂ ਕਹਿ ਲਈਏ ਕਿ ਸਤਰਕ ਰਹਿਣ ਵਾਲਾ ਹੀ ਆ, ਹਾਲਾਂਕਿ ਥੋੜ੍ਹੇ ਜਿਹਾ ਫਿਰ ਦੱਸਦੀ ਹੈ ਕਿ ਵਾਧਾ ਜ਼ਰੂਰ ਵੇਖਿਆ ਜਾ ਰਿਹਾ। ਪਰ ਹਾਂ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਗਿਰਾਵਟ ਜਾਂ ਫਿਰ ਇੱਦਾਂ ਕਹਿ ਲਈਏ ਕਿ ਅਸਥਿਰਤਾ ਉਸੇ ਤਰ੍ਹਾਂ ਦੇ ਨਾਲ ਜਾਰੀ ਹੈ। ਜਿਹੜੇ ਇਨਵੈਸਟਰ ਨੇ ਉਹ ਹਾਲੇ ਵੀ ਬੁਰੀ ਤਰ੍ਹਾਂ ਦੇ ਨਾਲ ਡਰੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਧਰ ਜੇ ਆਪਾਂ ਖੇਡ ਜਗਤ ਵੱਲ ਵੀ ਜਾਂਦੇ ਜਾਂਦੇ ਝਾਤੀ ਮਾਰ ਲਈਏ, ਅਤੇ ਖੇਡ ਜਗਤ ਦੇ ਵਿੱਚ ਕ੍ਰਿਕਟ ਵੱਲ ਨੂੰ ਚੱਲਦੇ ਹਾਂ, ਤੁਹਾਡੇ ਨਾਲ ਸੋਕਰ ਦੀ ਸਾਂਝ ਪਾ ਚੁੱਕੇ ਹਾਂ। ਵੀਜ਼ਿਆਂ ਦੇ ਵਿੱਚ ਜਿੱਥੇ ਪ੍ਰੋਬਲਮ ਆ ਰਹੀ ਆ ਉੱਥੇ ਜੇਕਰ ਆਪਾਂ ਗੱਲ ਕਰੀਏ, ਚੱਲ ਰਹੇ ਇਸ ਟਾਈਮ ਦੇ ਉੱਤੇ ਬੰਗਲਾਦੇਸ਼ ਅਤੇ ਆਸਟ੍ਰੇਲੀਆ ਦੇ ਹੁਣ ਇੱਕ ਟੂਰਨਾਮੈਂਟ ਦੀ, ਅਤੇ ਇੱਕ ਦਿਨ ਅੰਤਰਰਾਸ਼ਟਰੀ ਦੇ ਵਿੱਚ ਜਿਹੜਾ ਪਹਿਲਾ ਮੈਚ ਸੀ ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਵਾ। ਹਾਲਾਂਕਿ DLS ਮੈਥਡ ਇਹਦੇ ਵਿੱਚ ਵਰਤਿਆ ਗਿਆ। ਸਿਆਸੀ ਦੌੜਾਂ ਦੇ ਨਾਲ ਬੰਗਲਾਦੇਸ਼ ਦਾ ਜਿਹੜਾ ਆਸਟ੍ਰੇਲੀਆ ਨੂੰ ਹਰਾਉਣਾ ਇਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਕਿਉਂਕਿ ਇਹ ਦੱਸਦੇ ਨੇ ਕਿ 2005 ਤੋਂ ਪਹਿਲੀ ਵਾਰ ਹੋਇਆ ਵਾ। ਸੋ ਬੰਗਲਾਦੇਸ਼ ਦੀ ਟੀਮ ਜਿਹਨੇ ਕਿ ਪਾਕਿਸਤਾਨ ਦੇ ਖਿਲਾਫ਼ ਵੀ ਕਾਫੀ ਸੋਹਣੀ ਕਾਰਗੁਜ਼ਾਰੀ ਕੀਤੀ ਸੀ, ਸੋ ਇਸ ਟਾਈਮ ਦੇ ਉੱਤੇ ਚਰਚੇ ਇਹ ਵੀ ਨੇ ਕਿ ਆਸਟ੍ਰੇਲੀਆ ਦੀ ਟੀਮ ਲਗਾਤਾਰ ਇੰਨਾ ਮਾੜਾ ਜਿਹੜਾ ਪ੍ਰਦਰਸ਼ਨ ਕਰ ਰਹੀ ਹੈ, ਚਾਹੇ ਉਹ ਪਾਕਿਸਤਾਨ ਦੇ ਖਿਲਾਫ਼ ਹੋਵੇ ਚਾਹੇ ਉਹ ਬੰਗਲਾਦੇਸ਼ ਦੇ ਖਿਲਾਫ਼ ਹੋਵੇ। ਸੋ ਅਜਿਹੇ ਦੇ ਵਿੱਚ ਹੁਣ ਚਿੰਤਾਵਾਂ ਸ਼ਾਇਦ ਆਸਟ੍ਰੇਲੀਆ ਦੀਆਂ ਵੀ ਇਸ ਸੰਬੰਧ ਦੇ ਵਿੱਚ ਕਾਫ਼ੀ ਵੱਧ ਚੁੱਕੀਆਂ ਨੇ। ਲੱਗ ਰਿਹਾ ਕਿ ਕੁਛ ਵੱਡੇ ਫੇਰਬਦਲ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੇ ਨੇ, ਵਰਲਡ ਕੱਪ ਤੋਂ ਪਹਿਲਾਂ ਪਹਿਲਾਂ ਵੱਡੇ ਫੇਰਬਦਲ ਕੀਤੇ ਜਾ ਸਕਦੇ ਨੇ। ਇੱਧਰ ਇੱਕ ਹੋਰ ਸੀਰੀਜ਼ ਜਿਹੜੀ ਚਰਚਾ ਦੇ ਵਿੱਚ, ਜਿਹਦੇ ਵਿੱਚ ਕਿ ਭਾਰਤ ਦੀ ਏ ਟੀਮ ਅਤੇ ਸ਼੍ਰੀਲੰਕਾ ਦੀ ਏ ਟੀਮ ਖੇਡੀ ਸੀ, ਸੋ ਕਾਫ਼ੀ ਲਾਸਟ ਮੌਕੇ ਦੇ ਉੱਤੇ ਜਾ ਕੇ ਜਿਹੜੇ ਇੰਡੀਆ ਦੀ ਟੀਮ ਹਾਰਦੀ ਜਿੱਤੀ ਆ। ਸੋ ਇੰਡੀਆ ਏ ਦੀ ਟੀਮ ਖਾਸ ਤੌਰ ਦੇ ਉੱਤੇ ਚਰਚੇ ਇਸ ਟੀਮ ਦੇ ਇਸ ਕਰਕੇ ਵੀ ਰਹੇ ਕਿਉਂਕਿ ਜਿਹੜੇ ਵੈਭਵ ਸੂਰਿਆਵੰਸ਼ੀ ਸੀ ਉਹ ਇਸ ਮੈਚ ਦੇ ਵਿੱਚ ਖੇਡ ਰਹੇ ਸੀ, ਸੋ ਪ੍ਰਭ ਸਿਮਰਨ ਸਿੰਘ ਇਸ ਮੈਚ ਦੇ ਵਿੱਚ ਖੇਡ ਰਹੇ ਸੀ, ਪ੍ਰਿਆਂਸ਼ ਆਰੀਆ ਇਸ ਮੈਚ ਦੇ ਵਿੱਚ ਖੇਡ ਰਹੇ ਸੀ। ਸੋ ਲਗਭਗ ਕਾਫੀ ਨਾਂ ਜਿਹੜੇ ਕਿ ਆਪਾਂ IPL ਦੇ ਵਿੱਚ ਵੇਖੇ ਖੇਡਦੇ ਉਹ ਨਾਂ ਇੱਥੇ ਆਪਾਂ ਖੇਡਦੇ ਵੇਖੇ ਨੇ, ਜਿਹਦੇ ਵਿੱਚ ਕਿ ਪ੍ਰਭ ਸਿਮਰਨ ਅਤੇ ਵੈਭਵ ਸੂਰਿਆਵੰਸ਼ੀ ਤਾਂ ਕੁਛ ਖਾਸ ਨਹੀਂ ਕਾਰਗੁਜ਼ਾਰੀ ਕਰ ਸਕੇ। ਹਾਂ, ਪ੍ਰਿਆਂਸ਼ ਆਰੀਆ ਨੇ ਜ਼ਰੂਰ 32 ਗੇਂਦਾਂ ਦੇ ਵਿੱਚ 32 ਦੌੜਾਂ ਬਣਾਈਆਂ ਅਤੇ ਉਸ ਤੋਂ ਬਾਅਦ ਫਿਰ ਇਹ ਰਨ ਆਊਟ ਹੋ ਜਾਂਦੇ ਨੇ, ਪਰ ਇਸ ਮੈਚ ਦੇ ਵਿੱਚ ਜਿਹੜੀ ਜ਼ਿਆਦਾ ਖਿੱਚ ਦਾ ਕੇਂਦਰ ਉਹ ਰਿਤੂ ਰਾਜ ਗਾਇਕਵਾੜ ਰਹੇ, ਜਿਹਨੇ ਕਿ 114 ਗੇਂਦਾਂ ਦੇ ਵਿੱਚ 101 ਦੌੜਾਂ ਬਣਾਈਆਂ, ਅਤੇ ਤਿਲਕ ਵਰਮਾ ਜਿਨ੍ਹਾਂ ਨੂੰ ਕਿ ਕਪਤਾਨੀ ਦਿੱਤੀ ਗਈ ਹੈ, ਹੁਣ 97 ਗੇਂਦਾਂ ਦੇ ਵਿੱਚ 60 ਦੌੜਾਂ ਇਹਨਾਂ ਨੇ ਬਣਾਈਆਂ, ਆਯੂਸ਼ ਬਦੋਨੀ 18 ਗੇਂਦਾਂ ਦੇ ਵਿੱਚ 24। IPL ਵਾਲਾ ਜਿਹੜਾ ਉਹ ਆਪਣਾ ਰੁੱਖ ਹੈ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖਦੇ ਹਾਂ। ਜਿਹੜੇ ਸ਼ੁਆਂਸ ਸ਼ੈਜ ਨੇ ਉਹਨੇ ਵੀ 14 ਗੇਂਦਾਂ ਦੇ ਵਿੱਚ 26 ਦੌੜਾਂ ਬਣਾਈਆਂ, ਸੋ 277 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਸ਼੍ਰੀਲੰਕਾ ਨੂੰ, ਜੋ ਕਿ ਲਗਭਗ ਕਾਫੀ ਕਰੀਬ ਇਹ ਲੈ ਗਏ ਸੀ। ਸੋ ਅਖੀਰ ਦੇ ਵਿੱਚ ਜਿਹੜਾ ਕਹਿ ਲਈਏ ਕਿ ਓਵਰ ਆ ਜਾਂ ਫਿਰ ਅਖੀਰ 'ਤੇ ਜਾ ਕੇ ਲਗਾਤਾਰ 3 ਵਿਕਟਾਂ ਇਕੱਠੀਆਂ ਡਿੱਗਣੀਆਂ, ਇਸ ਵਜ੍ਹਾ ਦੇ ਕਰਕੇ ਸ਼੍ਰੀਲੰਕਾ ਦੀ ਏ ਟੀਮ ਜਿਹੜੀ ਆ ਹਾਰ ਜਾਂਦੀ ਹੈ। ਸੋ ਫਿਲਹਾਲ ਖਬਰਾਂ ਦੇ ਵਿੱਚ ਇਹਨਾਂ ਹੀ, ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ। ਵਧੇਰੇ ਖਬਰਾਂ ਦੇ ਨਾਲ ਸਾਂਝ, ਭਾਰਤੀ ਖਬਰਾਂ ਦੇ ਉੱਤੇ ਸਾਂਝ ਫਿਰ ਦੁਬਾਰਾ ਤੁਹਾਡੇ ਨਾਲ ਪਾਉਣ ਦੇ ਲਈ ਲਵਾਵਾਂਗੇ ਹਾਜ਼ਰੀ। ਰੇਡੀਓ ਹਾਂਜੀ 1674 ਐਮ
1: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 12 June ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2।
2: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ
3: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।
5: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
0: ਰੇਡੀਓ ਹਾਂਜੀ 1674।
6: ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਰਾਜਾ ਜਿਹੜਾ ਘੋੜਿਆਂ ਦਾ ਬਹੁਤ ਸ਼ੌਕੀਨ ਸੀ, ਦੂਰ ਦਰੇਡਿਓਂ ਕਿਤੇ ਵੀ ਪਤਾ ਲੱਗਦਾ ਕਿੰਨੇ ਵੀ ਮਹਿੰਗੇ ਸਸਤੇ, ਉਹ ਘੋੜੇ ਮੰਗਾ ਲੈਂਦਾ। ਇੱਕ ਵਾਰੀ ਹੋਇਆ ਕੁਛ ਇੱਦਾਂ ਕਿ ਦੋ ਘੋੜੇ ਰਾਜੇ ਨੇ ਮੰਗਾਏ, ਬੜੇ ਵਧੀਆ ਨਸਲ ਦੇ। ਉਹਨਾਂ ਦੇ ਲਈ ਸੋਹਣਾ ਇੰਤਜ਼ਾਮ ਕੀਤਾ ਅਤੇ ਜਿੰਨਾ ਚਿਰ ਉਹਨਾਂ ਦਾ ਜੀਣਾ ਲੱਗ ਜਾਵੇ ਉਹਨਾਂ ਚਿਰ ਬਾਕੀਆਂ ਤੋਂ ਅਲੱਗ ਰੱਖ ਕੇ ਸੋਹਣੇ ਇੰਤਜ਼ਾਮ ਕੀਤੇ ਗਏ। ਸੋਹਣਾ ਜਿਹਾ ਕਵਾੜਾ ਬਣਾਇਆ ਗਿਆ, ਸੋਹਣਾ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ, ਜਿਹੜਾ ਵੀ ਕੋਈ ਘਾਹ ਬਿਹਤਰ ਮੰਨਿਆ ਜਾਂਦਾ ਉਹ ਕਾਈ ਨੂੰ ਕਿਹਾ ਕਿ ਇਹਨਾਂ ਨੂੰ ਲਿਆ ਕੇ ਪਾਉਣਾ, ਭਾਈ ਇਹਨਾਂ ਦਾ ਜੀ ਸੋਹਣਾ ਲੱਗ ਜੇ, ਜੋ ਵੀ ਬਿਹਤਰ ਵੰਡ ਉਹ ਇਹਨਾਂ ਨੂੰ ਪਾਉਣਾ। ਸੋਹਣੀਆਂ ਖੁਰਲੀਆਂ ਬਣਾਈਆਂ ਗਈਆਂ, ਗੱਲ ਕਾਹਦੀ ਕਿ ਹਰ ਇੱਕ ਚੀਜ਼ ਦਾ ਸੋਹਣਾ ਇੰਤਜ਼ਾਮ। ਘੋੜਿਆਂ ਦੀ ਸੇਵਾ ਪਾਣੀ ਖੂਬ ਹੋਈ। ਉਸ ਬਾਅਦ ਹੁਣ ਹੌਲੀ ਹੌਲੀ ਰਾਜੇ ਨੇ ਸੋਚਿਆ ਕਿ ਇਹਨਾਂ ਨੂੰ ਟ੍ਰੇਨ ਕਰਨ ਦੀ ਵੀ ਵਾਰੀ ਹੈ, ਇਹਨਾਂ ਨੂੰ ਤਿਆਰ ਵੀ ਕੀਤਾ ਜਾਵੇ, ਭਜਾ ਕੇ ਵੀ ਵੇਖਿਆ ਜਾਵੇ। ਇੱਕ ਦਿਨ ਦੋਵਾਂ ਘੋੜਿਆਂ ਨੂੰ ਬਾਹਰ ਕੱਢਿਆ, ਭਜਾ ਕੇ ਵੇਖਿਆ। ਰਾਜਾ ਖੁਸ਼ ਹੋਇਆ ਇੱਕ ਘੋੜੇ ਨੂੰ ਵੇਖ ਕੇ, ਇੰਨੀ ਸੋਹਣੀ ਰਫ਼ਤਾਰ, ਜੋ ਮੈਂ ਸੁਣਿਆ ਸੀ ਉਹ ਬਿਲਕੁਲ ਸਹੀ, ਇਹ ਤਾਂ ਹਵਾ ਦੇ ਨਾਲ ਗੱਲਾਂ ਕਰਦਾ। ਪਰ ਦੂਸਰੇ ਘੋੜੇ ਨੂੰ ਵੇਖ ਕੇ ਰਾਜਾ ਥੋੜ੍ਹਾ ਜਿਹਾ ਪਰੇਸ਼ਾਨ ਹੋ ਗਿਆ, ਥੋੜ੍ਹਾ ਜਿਹਾ ਦੌੜਿਆ ਅਤੇ ਫਿਰ ਵਾਪਸ ਆਪਣੇ ਅਸਤਬਲ ਵੱਲ ਨੂੰ ਆ ਗਿਆ। ਰਾਜੇ ਨੇ ਸੋਚਿਆ ਥੋੜ੍ਹਾ ਥੱਕਿਆ ਹੋਊਗਾ ਅਗਲੇ ਦਿਨ ਅਗਲੇਰੇ ਦਿਨ। ਇਸੇ ਤਰ੍ਹਾਂ ਦੇ ਉਹ ਨਾਲ ਉਹ ਨੇਮ ਚੱਲਦਾ ਰਿਹਾ। ਇੱਕ ਘੋੜਾ ਜਿਹਨੂੰ ਕੋਈ ਸਮੱਸਿਆ ਨਹੀਂ, ਬੜੀ ਸੋਹਣੀ ਭੱਜ ਨੱਠ ਕਰਦਾ, ਬੜਾ ਤੇਜ਼ ਦੌੜਦਾ। ਆਖੇ ਲੱਗਦਾ ਉਹਨਾਂ ਦੇ ਜਿਹੜੇ ਇਹਦੀ ਸਵਾਰੀ ਕਰਦੇ। ਪਰ ਇਹ ਦੂਸਰਾ ਘੋੜਾ ਨਿਕਲਦਾ ਤਾਂ ਜ਼ਰੂਰ ਪਹਿਲੇ ਦੇ ਨਾਲ, ਪਰ ਥੋੜ੍ਹੀ ਦੂਰ ਜਾ ਕੇ ਤਾਂ ਫਿਰ ਵਾਪਸੀ ਕਰ ਲੈਂਦਾ, ਆ ਕੇ ਆਰਾਮ ਦੇ ਨਾਲ ਖਾਣ ਪੀਣ ਕਰਦਾ ਅਤੇ ਸਾਰਾ ਦਿਨ ਆਰਾਮ ਕਰਦਾ। ਰਾਜੇ ਨੇ ਸੋਚਿਆ ਕਿ ਸ਼ਾਇਦ ਇਹਦਾ ਨਵੀਂ ਥਾਂ ਦੇ ਉੱਤੇ ਦਿਲ ਨਹੀਂ ਲੱਗਾ। ਅਲੱਗ ਅਲੱਗ ਮਾਹਰਾਂ ਨੂੰ ਪੁੱਛਿਆ ਗਿਆ ਕੀ ਹੋ ਸਕਦਾ, ਕਿਸੇ ਨੇ ਕਿਹਾ ਹੋ ਸਕਦਾ ਥੋੜ੍ਹਾ ਅੰਦਰੋਂ ਹੱਲੇ ਠੀਕ ਨਾ ਮਹਿਸੂਸ ਕਰ ਰਿਹਾ ਹੋਵੇ, ਕਿਸੇ ਨੇ ਕਿਹਾ ਖਾਣ ਪੀਣ ਦਾ ਫਰਕ ਹੋ ਸਕਦਾ, ਕਿਸੇ ਨੇ ਕਿਹਾ ਕੋਈ ਦਰਦ ਹੋ ਸਕਦਾ। ਅਲੱਗ ਅਲੱਗ ਤਰੀਕੇ ਦੇ ਨਾਲ ਸਮਾਂ ਬੀਤਣ ਦੇ ਉੱਤੇ ਚੈੱਕ ਕੀਤਾ ਗਿਆ, ਕੋਈ ਘੋੜੇ ਨੂੰ ਕੋਈ ਬਿਮਾਰੀ ਤਾਂ ਨਹੀਂ, ਕੋਈ ਖਾਣ ਪੀਣ ਦੀ ਤਾਂ ਸਮੱਸਿਆ ਨਹੀਂ, ਪਰ ਕੀ ਵੇਖਦੇ ਨੇ ਕਿ ਖਾਂਦਾ ਪੀਂਦਾ ਵੀ ਬੜਾ ਵਧੀਆ, ਸਾਰਾ ਕੁਛ ਠੀਕ ਹੈ, ਕੋਈ ਸੱਟ ਪੇਟ ਵੀ ਨਹੀਂ ਹੈ। ਜੋ ਵੀ ਕਾਰਨ ਲੱਗਦੇ ਸੀ ਉਹ ਸਾਰੇ ਚੈੱਕ ਕਰਕੇ ਇਹੋ ਪਤਾ ਲੱਗਾ ਕਿ ਕੋਈ ਖਾਸ ਸਮੱਸਿਆ ਨਹੀਂ ਹੈ ਇਸ ਘੋੜੇ ਨੂੰ, ਪਰ ਫਿਰ ਵੀ ਭੱਜਦਾ ਕਿਉਂ ਨਹੀਂ, ਫਿਰ ਵੀ ਉਨੀ ਮੁਸ਼ਕਤ ਕਿਉਂ ਨਹੀਂ ਕਰਦਾ ਜਿੰਨੀ ਦੂਸਰਾ ਘੋੜਾ ਕਰ ਰਿਹਾ। ਅਲੱਗ ਅਲੱਗ ਮਾਹਰਾਂ ਨੂੰ, ਅਲੱਗ ਅਲੱਗ ਜਾਣਕਾਰਾਂ ਨੂੰ ਸੱਦਿਆ ਗਿਆ, ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਚੈੱਕ ਕੀਤਾ, ਦੜਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਬਣੇ ਨਾ। ਰਾਜੇ ਦੇ ਜਿੱਦਾਂ ਇਹ ਗੱਲ ਦਿਮਾਗ ਦੇ ਵਿੱਚ ਫਸ ਗਈ, ਆਪਣੇ ਰਾਜ ਦੇ ਵਿੱਚ ਢੰਡੋਰਾ ਵੀ ਪਟਵਾਇਆ ਕਿ ਜਿਹੜਾ ਇਸ ਘੋੜੇ ਦੇ ਨਾਂ ਬਹੁਤਾ ਭੱਜਣ ਨੱਥਣ ਦਾ ਕਾਰਨ ਲੱਭ ਲਏ, ਜਾਂ ਇਹਨੂੰ ਠੀਕ ਕਰ ਦੇਵੇ ਉਹਨੂੰ ਸੋਹਣੇ ਇਨਾਮ ਦਿੱਤੇ ਜਾਣਗੇ। ਦੂਰੋਂ ਦਰੇਡਿਓਂ ਲੋਕ ਵੀ ਆਏ ਪਰ ਗੱਲ ਬਣੀ ਨਹੀਂ, ਉਹਨੂੰ ਵੀ ਸੱਦਿਆ ਗਿਆ ਜਿਨ੍ਹਾਂ ਦੇ ਕੋਲੋਂ ਲੈ ਕੇ ਆਉਂਦੇ ਸੀ ਘੋੜੇ, ਪਰ ਕਿਸੇ ਨੂੰ ਕੁਛ ਸਮਝ ਨਾ ਲੱਗੇ। ਆਖਿਰਕਾਰ ਜਦੋਂ ਥਾਕਾ ਹੰਬ ਹਾਰ ਗਏ, ਇੱਕ ਜੱਟ ਬੂਟ ਜਿਹਾ ਬੰਦਾ ਆ ਕੇ ਦਰਬਾਰ ਦੇ ਵਿੱਚ ਕਹਿਣ ਲੱਗਾ, ਰਾਜਨ ਜੇ ਤੁਹਾਡੀ ਇੱਛਾ ਹੋਵੇ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਚੈੱਕ ਕਰਾਂ। ਰਾਜ ਦੇ ਵਿੱਚ ਬੈਠੇ ਦਰਬਾਰੀ ਹੱਸਦੇ ਨੇ, ਐਡੇ ਐਡੇ ਮਾਹਰ ਬੰਦੇ, ਐਡੇ ਐਡੇ ਗਿਆਨੀ ਇਸ ਵਿਸ਼ੇ ਦੇ ਉੱਤੇ ਜਿਹੜੀ ਸੋਹਣੀ ਸਮਝ ਰੱਖਦੇ ਨੇ, ਉਹਨਾਂ ਦੇ ਕੋਲੋਂ ਕੁਛ ਰੁੱਖ ਨਹੀਂ ਆਇਆ ਤਾਂ ਤੂੰ ਕੀ ਕਰੇਗਾ। ਹੱਥ ਜੋੜ ਕੇ ਖੜ ਗਿਆ, ਮਹਾਰਾਜ ਸਾਰਾ ਕੁਛ ਕਰਕੇ ਤਾਂ ਤੁਸੀਂ ਵੇਖ ਹੀ ਲਿਆ, ਇੱਕ ਚਾਂਸ ਮੈਨੂੰ ਵੀ ਦੇ ਦਿਓ। ਰਾਜੇ ਨੇ ਕਿਹਾ ਜਾ ਤੂੰ ਵੀ ਭਾਈ ਵੇਖ ਲਾ ਕੀ ਕਰ ਸਕਦਾ ਤੂੰ। ਇਸ ਨੇ ਜਾ ਕੇ ਦੋਵੇਂ ਘੋੜੇ ਵੇਖੇ, ਉਹ ਤੌਰ ਤਰੀਕੇ ਵੇਖੇ ਕਿੱਦਾਂ ਅਤੇ ਕੀ ਉਹ ਕਰਦੇ ਨੇ। ਦੋ ਦਿਨ ਉਹਨਾਂ ਨੂੰ ਨੋਟ ਕੀਤਾ, ਹੋਰ ਚਾਰ ਦਿਨ ਪਏ, ਅੱਠ ਦਿਨ ਪਏ। ਕੁ ਹਫ਼ਤਾ 10 ਦਿਨ ਬਾਅਦ ਰਾਜੇ ਨੂੰ ਸੱਦਿਆ ਗਿਆ ਕਿ ਆਓ ਰਾਜਾ, ਆ ਕੇ ਜਦੋਂ ਵੇਖੋ ਤਾਂ ਸਹੀ। ਕੀ ਵੇਖਦਾ ਰਾਜਾ? ਕਿ ਦੋਵੇਂ ਧੋੜ ਘੋੜੇ ਹੁਣ ਇੱਕ ਦੂਸਰੇ ਦੇ ਸਮੇਂ ਦੌੜਦੇ ਨੇ, ਇੱਕ ਦੂਸਰੇ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਨੇ। ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਜੋ ਰਾਜਾ ਚਾਹੁੰਦਾ ਸੀ ਉਹ ਹੋ ਗਿਆ। ਬੜੀ ਹੈਰਾਨੀ ਦੇ ਨਾਲ ਪੁੱਛਣ ਲੱਗਾ, ਤੂੰ ਕੀਤਾ ਕੀ ਇਹਨਾਂ ਨੂੰ, ਕੀ ਖਵਾਇਆ? ਰਾਜਨ, ਨਾ ਤਾਂ ਮੈਂ ਕੁਛ ਇਹਨੂੰ ਖਵਾਇਆ ਅਤੇ ਨਾ ਹੀ ਕੋਈ ਇਹਨੂੰ ਬਿਮਾਰੀ ਸੀ। ਜੇ ਤੁਸੀਂ ਧਿਆਨ ਦੇ ਨਾਲ ਵੇਖੋ ਤਾਂ ਮੈਂ ਇੱਕ ਹੀ ਕੰਮ ਕੀਤਾ, ਜਿਹੜਾ ਤੁਸੀਂ ਬੜਾ ਸੋਹਣਾ ਆਲੀਸ਼ਾਨ ਇਹਨਾਂ ਦੇ ਲਈ ਇੰਤਜ਼ਾਮ ਕੀਤਾ ਸੀ ਨਾ, ਮੈਂ ਸਾਰਾ ਉਹ ਪਾਸੇ ਹਟਾ ਦਿੱਤਾ। ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਤੁਸੀਂ ਘਾਹ ਮੰਗਵਾਉਂਦੇ ਸੀ, ਸਭ ਤੋਂ ਪਹਿਲਾਂ ਤਾਂ ਮੈਂ ਉਹ ਬੰਦ ਕਰ ਦਿੱਤੇ ਨੇ। ਜੋ ਇਹਨਾਂ ਦੇ ਲਈ ਵੰਡ ਤੁਸੀਂ ਮੰਗਵਾਇਆ ਹੁੰਦਾ ਸੀ ਮੈਂ ਉਹ ਬੰਦ ਕਰ ਦਿੱਤਾ। ਜੋ ਆਸਾਨੀ ਦੇ ਨਾਲ ਇਹਨਾਂ ਨੂੰ ਖੁਰਲੀ ਦੇ ਵਿੱਚ ਪਿਆ ਚਾਰਾ ਮਿਲ ਜਾਂਦਾ ਸੀ, ਜੋ ਪਾਣੀ ਧਾਣੀ ਮਿਲ ਜਾਂਦਾ ਸੀ, ਉਹ ਸਾਰਾ ਕੁਛ ਮੈਂ ਇੱਥੋਂ ਚੁਕਵਾ ਦਿੱਤਾ। ਤੁਸੀਂ ਜੇ ਧਿਆਨ ਦੇ ਨਾਲ ਵੇਖੋ ਤਾਂ ਵਾੜਾ ਸਾਰਾ ਖਾਲੀ ਪਿਆ। ਹੁਣ ਇਸ ਘੋੜੇ ਨੇ ਜਦੋਂ ਵੀ ਕੁਛ ਖਾਣਾ ਹੁੰਦਾ ਤਾਂ ਉਹਨੂੰ ਇੱਥੋਂ ਨਿਕਲ ਕੇ ਥੋੜ੍ਹਾ ਹਟਵਾਂ ਜਾਣਾ ਪੈਂਦਾ, ਥੋੜ੍ਹੀ ਮੁਸ਼ਕਤ ਕਰਨੀ ਪੈਂਦੀ ਹੈ। ਗੱਲ ਕੋਈ ਨਹੀਂ, ਮੈਂ ਇਹ ਨੋਟ ਕੀਤਾ ਕਿ ਇਸ ਘੋੜੇ ਨੂੰ ਸਾਰਾ ਕੁਛ ਇੱਥੇ ਮਿਲ ਜਾਂਦਾ ਹੈ, ਇਹ ਛੋਟੀ ਜਿਹੀ ਚਾਰ ਦੀਵਾਰੀ ਦੇ ਵਿੱਚ ਖਾਣ ਲਈ ਪੀਣ ਲਈ ਹਰ ਇੱਕ ਤਰ੍ਹਾਂ ਦੀ ਉਹ ਸਹੂਲਤ ਜਿਹੜੀ ਇਹਨੂੰ ਚਾਹੀਦੀ ਸੀ ਉਹ ਇੱਥੇ ਇਹਨੂੰ ਮਿਲ ਜਾਂਦੀ ਸੀ। ਅਤੇ ਫਿਰ ਇਹ ਦੌੜੇ ਅਤੇ ਕਿਉਂ ਦੌੜੇ, ਥੋੜ੍ਹੀ ਦੂਰ ਜਾ ਕੇ ਅਤੇ ਫਿਰ ਇਹ ਵਾਪਸ ਆ ਜਾਂਦਾ ਹੈ। ਸੋ ਮੈਂ ਉਹ ਸਾਰੀਆਂ ਸੁੱਖ ਸਹੂਲਤਾਂ ਇਹਦੀਆਂ ਹਟਾਈਆਂ ਨੇ। ਹੌਲੀ ਹੌਲੀ ਇਹਨੂੰ ਤੁਰਨ ਦੀ ਆਦਤ ਪਈ ਹੈ, ਇਹਨੂੰ ਦੂਰ ਜਾ ਕੇ ਘਾਹ ਚਰਨ ਦੀ ਆਦਤ ਪਈ ਹੈ ਅਤੇ ਬਾਕੀ ਨਤੀਜਾ ਤੁਹਾਡੇ ਸਾਹਮਣੇ। ਕਹਿੰਦੇ ਨੇ ਜਦੋਂ ਲੋੜ ਤੋਂ ਵੱਧ ਆਪਾਂ ਸੁੱਖ ਸਹੂਲਤਾਂ ਕਿਸੇ ਬੰਦੇ ਨੂੰ ਦੇ ਦਿੰਦੇ ਹਾਂ, ਜਾਨਵਰ ਨੂੰ ਦੇ ਦਿੰਦੇ ਹਾਂ, ਅਤੇ ਫਿਰ ਉਹ ਆਪਣੀ ਕਾਬਲੀਅਤ ਗਵਾ ਦਿੰਦਾ, ਹੌਲੀ ਹੌਲੀ ਉਹ ਨਕਾਰਾ ਹੋ ਜਾਂਦਾ। ਬਹੁਤੀ ਵਾਰੀ ਕਿਸੇ ਨੂੰ ਸਮਝ ਵੀ ਨਹੀਂ ਆਉਂਦੀ ਕਿ ਇਹਨੂੰ ਹੋਇਆ ਕੀ, ਪਹਿਲਾਂ ਤੋਂ ਆਪਣੀ ਕਾਬਲੀਅਤ ਗਵਾਉਂਦਾ। ਜੋ ਕਰ ਸਕਦਾ ਹੁੰਦਾ ਵਾ ਉਹ ਜਾਣ ਬੁੱਝ ਕੇ ਨਹੀਂ ਕਰਦਾ, ਹੌਲੀ ਹੌਲੀ ਉਹਦਾ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਵੀ ਨਹੀਂ ਰਹਿੰਦਾ।

0: जानवर मेहनत करे तो करे भी क्यों। सारे जीव ये तां ही चल रहे ने जे थोड़ा बहुता अपने शरीर नू चलाउंदे ने, मेहनत करते ने। जे एक पंछी नू आलणे दे विच पए नू तुसीं चारा दे जाओ, उत्थे लिया के उन्हूं दाणा दे जाओ, तो हौली हौली वह कहिंदे ने उड्डना भी भुल जूगा। ते चीज़ां परताईयां गईयां ने। पहलां तां तुसीं अपना स्किल गवाउंदे हो, अपना हुनर गवाउंदे हो, तो उस तों बाद फिर तरह तरह दीआं बीमारियां तुहाडे शरीर नू लगदीआं। वजह यह हुई कि जिहड़ी चीज़ जिद्दां वरतण दे लई बणी है उदां तुसीं नहीं वरत पाउंदे। तो इंसान नू समझाउण दे लई इह कहानी आपां अपने दे लई बड़ियां सुख सहूलतां अजकल मुहैया करवाने, अपने बच्चों के लिए खास तौर के उत्ते आप चाहते हैं कि हर एक चीज़ उन्होंने मुहैया करवाई जाए जिहड़ी नू असीं तरसे हाँ जां जिहड़ी भी वह मंगते हैं। उन्होंने मनोरंजन के लिए बैठे बैठे सारा कुछ कर देने, एको सोफे दे उत्ते बैठे दुनिया भर के नाल भावें गल्लां कर लैन, गेम खेड लैन, जो चाहते वह वेख लैन, उन्हों का मनोरंजन हुंदा रहे, पर उहदे नाल की खराबियां आउंदियां ने शरीर च सानूं पता। तुसीं अपने सुख सहूलत दे लई बड़े सारियां चीज़ां, बड़े सारे संद तुसीं खरीदते हो, बड़ा खर्चा कर दे हो, पर उस तों बाद उहदा नुकसान की हुंदा इह सानूं पता। तो जेकर तुसीं चाहुंदे हो कि तुहाडे आस पास दे लोक, तुहाडे आस पास जो जानवर ने, पंछी ने, तुहाडे बच्चे ने, परिवार दे जी ने, तुसीं आप हो, तुहाडे माँ प्यो ने, हर एक नूं उन्नियां कु सुख सहूलतां दो जिन्नियां कु सिर्फ ते सिर्फ जीण दे लई काफ़ी होण। बाकी उस रब ने हड्ड पैर दिते ने, दिमाग दिता, एक काबलीयत दिती है कि अपनी सूझबूझ दे नाल अपना इंतजाम कर लैन। लोड़ तो वधेरे किसी नूं देना उहदा आदर सत्कार नहीं हुंदा, उहदी सेवा नहीं हुंदी, उहदे नाल वैर हुंदा। आस करदे हां कि अज दे दिन ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ,
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ। ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji re hawale nal pao 3 saal di free service. Chadston Ford, ready, set, Ford.
7: Kitchen da style dull lagda, bathroom vanity simple jya. Hun tension khatam karo. Aa gaya ZJ Stone Mason. Tuhade ghar nu banaye ekdam classy. Assi banaune aa designer stone bench tops for kitchen, stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410-045-555 ya aaj hi visit karo 104 Collins Road, Melton।
8: हाँ जी हाँ

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
4: ਦੇਖੋ ਸੱਚ ਬਤਾ ਦੋ।
5: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
3: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ, 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
7: ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਇਹ ਕੰਮ ਸਾਡੇ ਨਾਲ ਕਰਦੇ ਹੁੰਦੇ ਨੇ ਬੱਚੇ ਅਤੇ ਬੱਚਿਆਂ ਦੇ ਨਾਲ ਰਲ ਮਿਲ ਕੇ ਅਤੇ ਆਪਾਂ ਹੱਸਦੇ ਹਾਂ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸੂੰ ਅਤੇ ਜੇਕਰ ਤੁਸੀਂ ਵੀ ਵਾਅਦਾ ਕਰੋ ਤਾਂ ਫਿਰ ਰਲ ਮਿਲ ਕੇ ਹੱਸਿਆ ਜਾਊਗਾ। ਹੱਸਣਾ ਆਪਾਂ ਆਪਣੇ ਆਪ ਦੇ ਲਈ, ਆਪਣੀ ਤੰਦਰੁਸਤੀ ਦੇ ਲਈ, ਆਪਣੇ ਦਿਨ ਨੂੰ ਵਧੀਆ ਬਣਾਉਣ ਦੇ ਲਈ ਅਤੇ ਆਪਣੇ ਆਪ ਦੇ ਲਈ ਕੰਮ ਜੇ ਕਰਨਾ ਤਾਂ ਫਿਰ ਮਾੜਾ ਕੀ ਹੱਸਣ ਦੇ ਵਿੱਚ ਆਓ, ਰਲ ਮਿਲ ਕੇ ਅਤੇ ਆਪਾਂ ਹੱਸਦੇ ਹਾਂ ਅਤੇ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਾਉਂਦੇ ਅਤੇ ਤੁਸੀਂ ਵੀ ਜੇਕਰ ਸੁਣਾਉਣੇ ਆ ਤਾਂ ਬੱਚਿਆਂ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਕੋਲ। ਫਿਲਹਾਲ ਆਪਾਂ ਸ਼ੁਰੂਆਤ ਕਰਦੇ ਹਾਂ, ਮੰਨਤ ਅਤੇ ਫਤਿਹ ਨੇ ਸਾਡੇ ਨਾਲ ਅਤੇ ਬਾਕੀਆਂ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਮਿਊਟ ਕਰ ਲਿਓ, ਜਿੱਦਾਂ ਜਿੱਦਾਂ ਤੁਹਾਡੀ ਵਾਰੀ ਆਊਗੀ ਉੱਦਾਂ ਉੱਦਾਂ ਤੁਸੀਂ ਆਵਾਜ਼ ਪੈਣ ਦੇ ਉੱਤੇ ਅਨਮਿਊਟ ਕਰਕੇ ਅਤੇ ਚੁਟਕਲਾ ਸੁਣਾਈ ਜਾਓ ਅਤੇ ਉਸ ਤੋਂ ਬਾਅਦ ਤੁਹਾਡੀ ਵਾਰੀ ਹੈ। ਮੰਨਤ ਫਤਿਹ, ਤੁਸੀਂ ਆਉਂਦੇ ਰਹੋ।
1: ਸਤਿ ਸ੍ਰੀ ਅਕਾਲ ਅੰਕਲ ਜੀ।
0: ਸਤਿ ਸ੍ਰੀ ਅਕਾਲ ਮੰਨਤ ਜੀ, ਕੀ ਹਾਲ ਨੇ?
1: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਹਾਂਜੀ ਮੈਂ ਵੀ ਠੀਕ ਹਾਂ। ਤੁਸੀਂ ਸੁਣਾਓ ਕਿੱਦਾਂ ਜਾ ਰਿਹਾ ਦਿਨ ਤੁਹਾਡਾ?
1: ਮੇਰਾ ਵਧੀਆ ਜਾ ਰਿਹਾ, ਪਰ ਮੈਨੂੰ ਜ਼ੁਕਾਮ ਹੋ ਗਿਆ ਸੀਗਾ ਕੱਲ।
0: ਓਹੋ, ਮੈਨੂੰ ਲੱਗਦਾ ਰੈਸਟ ਨਹੀਂ ਨਾ ਕੀਤੀ ਹੋਣੀ ਤਾਂ ਕਰਕੇ। ਤੁਸੀਂ ਸਫ਼ਰ ਕਰਕੇ ਆਏ ਨਾ, ਤੁਸੀਂ ਛੁੱਟੀਆਂ ਚ ਘੁੰਮਣ ਘੁੰਮਣ ਕਰਕੇ ਆਏ
1: ਤੇ ਹਲਕਾ ਹਲਕਾ ਪਹਿਲਾਂ ਸੀਗਾ ਤੇ ਫੇਰ ਹੁਣ ਮੈਨੂੰ ਲੱਗਦਾ ਕੰਮ ਵੱਧ ਗਿਆ, ਪਤਾ ਨਹੀਂ ਕਿਉਂ।
0: ਓਹੋ, ਚੱਲ ਕੋਈ ਗੱਲ ਨਹੀਂ, ਇਹਦੀ ਕਿਹੜੀ ਗੱਲ ਹੈ ਮਨ, ਤਾਂ ਮੈਨੂੰ ਤੇ ਹੋਇਆ ਰਹਿੰਦਾ ਵਾ, ਕੁਛ ਨਹੀਂ ਹੁੰਦਾ ਉਹਦੇ ਨਾਲ। ਐਡੀ ਕਿਹੜੀ ਗੱਲ ਆ, ਤੁਸੀਂ ਨਾ ਰੈਸਟ ਕਰਿਓ ਤੇ ਠੰਡ ਚ ਨਾ ਜਾਇਓ ਤੇ ਲੀੜੇ ਕੱਪੜੇ ਪਾ ਕੇ ਜਾਇਓ, ਠੰਡ ਚ ਜਾਓਗੇ ਤੇ ਆਪੇ ਠੀਕ ਹੋ ਜਾਣਾ, ਇਹਦੀ ਕਿਹੜੀ ਗੱਲ ਹੈ।
1: ਠੀਕ ਆ, ਪਰ ਪਾਪਾ ਹੁਣੀ ਤਾਂ ਸੋਚਦੇ ਆ ਕਿ ਜੁਲਾਈ ਦੇ ਪਹਿਲੇ ਹਫ਼ਤੇ ਸਨੋ ਹੀ ਆਣਾ ਵਾ ਤੇ ਮੈਨੂੰ ਉਲਟਾ ਜ਼ੁਕਾਮ ਹੋਇਆ ਪਿਆ ਵਾ।
0: ਤੋ ਹੱਲੇ ਤੇ 20 ਦਿਨ ਪਏ ਆ, ਉਦੋਂ ਤੱਕ ਤੇ ਤੁਸੀਂ ਠੀਕ ਹੋ ਜਾਣਾ ਪੂਰੇ ਓਕੇ ਰਿਪੋਰਟ। ਤੁਹਾਨੂੰ ਪਤਾ ਜੇ ਤੂੰ ਪਹਿਲਾਂ ਪਹਿਲਾਂ ਜ਼ੁਕਾਮ ਹੋ ਜੇ ਨਾ ਤੇ ਜਦੋਂ ਇੱਕ ਵਾਰੀ ਹੋ ਕੇ ਠੀਕ ਹੋ ਜੇ ਤੇ ਬਾਅਦ 'ਚ ਫਿਰ ਬੜਾ ਮਜ਼ਾ ਆਉਂਦਾ ਬਰਫ਼ 'ਤੇ ਖੇਡਣ ਦਾ।
1: ਹਾਂਜੀ,
0: ਪਾਪਾ ਨੂੰ ਪਸੰਦ ਆ ਬਰਫ਼ ਕੇ ਤੁਹਾਨੂੰ?
1: ਇਹ ਤਾਂ ਮੈਨੂੰ ਤੇ ਫਤਿਹ ਨੂੰ ਸਭ ਤੋਂ ਵੱਧ ਪਸੰਦ ਆ।
0: ਆਹੋ ਤੇ ਫਿਰ ਵਧੀਆ, ਪਾਪਾ ਨੇ ਤਾਂਹੀਓ ਫਿਰ ਪਲਾਨ ਬਣਾਇਆ।
1: ਅਸੀਂ ਨਾਲੇ ਪਾਪਾ ਤੇ ਵੀ ਬਦਲਾ ਲੈਣਾ, ਸਨੋ ਬੋਲਣਾ ਬਹੁਤ ਜ਼ੋਰ ਜ਼ੋਰ ਨਾਲ ਮਾਰਨੀ ਆ ਪਾਪਾ ਨੇ ਤੇ ਪਾਪਾ ਜੀ ਆਕੇ ਭਰ ਦੇਣੀ ਆ।
0: ਤੁਸੀਂ ਬੜੇ ਖਤਰਨਾਕ ਹੈ, ਪਾਪਾ ਨਾਲੇ ਤੁਹਾਨੂੰ ਲੈ ਕੇ ਚੱਲਿਆ ਤੇ ਨਾਲੇ ਤੁਸੀਂ ਸਨੋ ਬਾਲਾਂ ਮਾਰਨੀਆਂ ਹੈ।
1: ਗਾਜਰ
0: ਨਾ ਤੁਸੀਂ ਉਹ ਵਾਲੀ ਗਾਜਰ ਲੈ ਕੇ ਜਾਇਓ ਜਿਹੜੇ ਜਿਹੜੇ ਜਿਹਦੇ ਜਿਹਦੇ ਅੱਗੇ ਪੱਤੇ ਹੁੰਦੇ ਆ, ਲੀਵਸ ਵਾਲੀ ਨਿੱਕੀ ਜੀ ਹੈ, ਫਿਰ ਫੋਟੋ ਖਿੱਚ ਕੇ ਭੇਜੋ।
1: ਠੀਕ ਆ,
0: ਠੀਕ ਆ, ਅਸੀਂ ਫੋਟੋਆਂ ਜੀ ਵੇਖ ਲਾਂਗੇ ਸਨੋਮੈਨ।
1: ਠੀਕ ਆ,
0: ਬੱਲੇ ਕੀ ਲਿਆਇਓ ਫਿਰ ਅੱਜ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
1: ਪਿਤਾ ਜੀ, ਉਦੋਂ ਉਹ ਜ਼ਮਾਨਾ ਸੀਗਾ ਜਦੋਂ ਮੈਂ 10 ਰੁਪਏ ਦੀ ਸਾਰੀ ਗਰੋਸਰੀ ਲਿਆਉਂਦਾ ਸੀਗਾ। ਪੱਪੂ, ਪਿਤਾ ਜੀ ਹੁਣ ਜ਼ਮਾਨਾ ਇਹ ਆ, ਹੁਣ ਜ਼ਮਾਨਾ ਬਦਲ ਗਿਆ, ਹੁਣ ਤਾਂ ਦੁਕਾਨਾਂ ਵਿੱਚ ਤਾਂ ਹਰ ਇੱਕ ਵਿੱਚ ਤਾਂ ਕੈਮਰੇ ਲੱਗੇ ਹੋਏ ਆ। ਪਿਤਾ ਜੀ ਬੇਹੋਸ਼
0: ਪਰ ਇਹਦਾ ਕੀ ਮਤਲਬ ਹੈ ਮਨ, ਤਾਂ ਉਹ ਕੀ ਕਰਨਾ ਚਾਹੁੰਦਾ ਸੀ?
1: ਉਹਦੇ ਪਾਪਾ ਉਹਨੂੰ ਦੱਸਣਾ ਚਾਹੁੰਦੇ ਸੀਗੇ ਕਿ ਪਹਿਲਾਂ ਜ਼ਮਾਨਾ ਜਿਹੜਾ ਸੀਗਾ ਬਹੁਤ ਸਸਤੀਆਂ ਚੀਜ਼ਾਂ ਸੀਗੀਆਂ, ਹੁਣ
0: ਮਹਿੰਗਾਈ ਹੋ ਗਈ ਹੈ ਨਾ। ਪਰ ਉਹ ਕੀ ਸਮਝਿਆ?
1: ਉਹਨੂੰ ਆਇਆ ਸੀਗਾ ਕਿ ਪਾਪਾ ਉਹੀ 10 ਡਾਲਰ ਦਾ ਬਿੱਲ ਰੱਖ ਕੇ ਫਿਰ ਚੋਰੀ ਕਰ ਲਿਆਉਂਦੇ
0: ਸੀ। ਤੁਹਾਨੂੰ ਤੇ ਸਾਰੀ ਸਮਝਿਆ ਨਹੀਂ ਚੁਟਕਲੇ ਦੀ ਕੁੜੀਏ। ਤੁਸੀਂ ਤੇ ਡੀਕੋਡ ਵੀ ਕਰ ਲੈਂਦੇ ਜੇ ਚੁਟਕਲੇ। ਥੈਂਕ ਯੂ ਮੰਨਤ, ਸਕੂਲ ਜਾ ਰਹੇ ਹੋ ਅੱਜ?
1: ਥੈਂਕ ਯੂ ਫਤਿਹ ਨਾਲ ਵੀ ਗੱਲ ਕਰਨ ਨੂੰ।
0: ਹਾਂਜੀ ਹਾਂਜੀ,
1: ਸਾਸਰੀਕਾਲ ਅੰਕਲ ਜੀ ਨਾਲੇ ਕੋਈ ਵੀ ਨਹੀਂ ਜੀ।
0: ਸਾਸਰੀਕਾਲ ਫਤਿਹ ਜੀ, ਕੀ ਹਾਲ ਨੇ?
1: ਮੈਂ ਵਧੀਆ, ਤੇ ਕਿਵੇਂ ਆ?
0: ਹਾਂਜੀ ਮੈਂ ਵੀ ਠੀਕ ਹਾਂ। ਜਾ ਰਹੇ ਸਕੂਲ?
1: ਹਾਂਜੀ ਹਜੇ ਨਹੀਂ, ਪਰ ਅਸੀਂ ਗੁਰਦੁਆਰੇ ਸਾਹਿਬ ਦੇ ਬਾਹਰ ਖੜੇ ਆ ਹੁਣ।
0: ਅੱਛਾ ਅੱਛਾ, ਤੁਸੀਂ ਮੱਥਾ ਟੇਕ ਕੇ ਤੇ ਫਿਰ ਜਾਓਗੇ? ਹਾਂ
1: ਹਾਂਜੀ।
0: ਵੈਰੀ ਗੁੱਡ।
1: ਪਾਪਾ ਵੈਸੇ ਬਹੁਤ ਕਾਇੰਡ ਨੇ, ਪਾਪਾ ਵੱਧ ਪਿਆਰ ਕਰਦੇ ਆ ਨਾ ਕਿ ਇੰਡੀਅਨ ਡਰਾਮਾ। ਪਾਪਾ ਪਹਿਲਾਂ ਬਹੁਤ ਦੇਖਦੇ ਪਰ ਹੁਣ ਤਾਂ ਨਹੀਂ ਦੇਖਦੇ।
0: ਵਧੀਆ ਵਧੀਆ, ਇੱਕ ਜਣਾ ਤੁਸੀਂ ਕਰ ਲਿਆ ਕਰੋ, ਦੂਜਾ ਆ ਕੇ ਪੋਚੇ ਮਾਰਦਿਆ ਕਰੋ ਤੁਸੀਂ ਨਾ ਦੋਵੇਂ।
1: ਮੈਂ ਤਾਂ ਮੰਮਾ ਤੇ ਪਾਪਾ ਦੇ ਦੋਹਾਂ ਨੇ ਮਾਰੂੰਗਾ।
0: ਕੀ ਪੋਚੇ?
1: ਸਨੋਬਾਲ
0: ਹੈ?
1: ਹਾਂਜੀ।
0: ਨਾ ਯਾਰ,
1: ਦੀਦੀ ਕਹਿੰਦੀ ਦੀਦੀ ਮੈਨੂੰ ਕਿਹੜੀ ਰੂੜ ਮੰਨਦੇ ਆ ਬਹੁਤ।
0: ਹਾਂਜੀ ਚੱਲ
1: ਕੋਈ ਸਮਝ ਲੈਂਦੇ ਦੀਦੀ ਨੂੰ, ਭੋਲੇ ਭੋਲੇ ਕੋਈ ਨੀ ਗੇ।
0: ਨਹੀਂ ਨਹੀਂ ਮੈਂ ਕਦੋਂ ਕਹਿੰਦਾ ਭੋਲੇ, ਮੈਂ ਤਾਂ ਕਹਿੰਦਾ ਬੜੀ ਇੰਟੈਲੀਜੈਂਟ ਹੈ ਦੀਦੀ।
1: ਇੰਟੈਲੀਜੈਂਟ ਤਾਂ ਮੈਥੋਂ ਘੱਟ ਨੇ, ਦੀਦੀ ਕਲਾਸ ਚ ਟੱਕੇ ਨਹੀਂ ਦਿੰਦੇ।
0: ਹਾਂ ਉਹ ਫਿਰ ਮਨੀਟਰ ਹੈ ਨਾ ਕਲਾਸ ਦੀ, ਉਹ ਹੈਡ ਆ ਕਲਾਸ ਦੀ ਤਾਂ ਕਰਕੇ।
1: ਦੀਦੀ ਚੇ ਇੱਥੇ ਹਿੱਲੀ ਜਾਂਦੇ ਹੁੰਦੇ ਆ, ਪਰ ਦੀਦੀ ਕਲਾਸ ਚ ਪੇ ਅਟੈਂਸ਼ਨ ਤਾਂ ਕਰਦੇ ਨੇ, ਪਰ ਦੀਦੀ ਦਿਨੋ ਚੈਨ ਨਾਲ ਬੈਠਣਾ ਇੰਨੀ ਵਧੀਆ ਲੱਗਦਾ। ਦੀਦੀ ਐਂ ਹਿੱਲੀ ਜਾਂਦੇ, ਮੈਂ ਵੀ ਐਂ ਕਰਨਾ।
2: ਉਹ ਦੀਦੀ ਨਹੀਂ ਹਿੱਲਦੇ ਹੁੰਦੇ, ਇੱਕ ਲੱਤ ਹਿੱਲਦੀ ਹੁੰਦੀ।
0: ਪਰ ਇਹਨੂੰ ਮੈਂ ਫਾਈਨ ਪਾਉਣ ਲੱਗਾ ਹਾਂ, ਇਹਨੇ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ, ਇਹਨੂੰ ਪਤਾ ਨਹੀਂ ਲੱਗਾ ਲਾਗੇ ਕੌਣ ਬੈਠਾ। ਮਾਮਾ ਜੀ ਨੇ ਟ੍ਰਿਕ ਕਰਤਾ ਨਾ ਤੈਨੂੰ, ਫਿਰ ਪਤਾ ਨੀ ਨਾ ਲੱਗਾ।
1: ਗੱਡੀ ਸੁਣ ਰੁਕੀ ਸੁਣਦੀ ਆ,
0: ਗੱਡੀ ਦੀ ਆਵਾਜ਼ ਸੁਣਦੀ ਹੈ। ਕੁੜਕੇ ਤੇ ਆਏ ਹੋ,
2: ਠੁੱਕ ਠੁੱਕ ਕਰਦੇ ਪੀਟਰ ਇੰਜਣ ਤੇ।
0: ਯਾਰ ਗੂੰਗੀਆਂ ਨੇ, ਉਹ ਕਿੱਥੇ ਬੋਲਦੀਆਂ ਗੱਡੀਆਂ, ਉਹਨਾਂ ਦੇ ਬ੍ਰੇਕ ਮਾਰਿਆ ਵੀ ਕਿਉਂ ਹੀ ਕਰਦੀਆਂ ਬਸ। ਜਦੋਂ ਲਾਗੇ ਆਉਂਦੇ ਲਾਗੋਂ ਦੀ ਆਉਂਦੀਆਂ ਨਾ, ਭਾਵੇਂ ਤੇਜ ਵੀ ਤੇ ਉਹ ਇੱਦਾਂ ਹੀ ਲੰਘਦੀਆਂ। ਇੰਨਾ ਕੀ ਪਤਾ ਲੱਗਦਾ।
1: ਸਾਡੀ ਗੱਡੀ ਤੋਂ ਵੀ ਵੱਧ ਵਧੀਆ
0: ਤੁਹਾਡੀ ਤੇ ਗੱਡੀ, ਫਿਰ ਤੁਸੀਂ ਤੇ
2: ਸ਼ਾਨਦਾਰ ਜਾਨਦਾਰ ਆ।
0: ਕਦੀ ਤੁਸੀਂ ਜਾਂਦੇ ਮੇਲਿਆਂ ਤੇ, ਕਦੀ ਤੁਸੀਂ ਜਾਂਦੇ ਬਰਫਾਂ ਤੇ,
1: ਗੱਡੀ ਗੱਡੀ ਕਰ ਦਿੰਦੇ ਯਾਰ, ਹੁਣ ਲੱਗ ਜਾਂਦੀ ਆ।
0: ਪਾਪਾ ਸਾਰੇ ਕੰਮ ਮੇਰੇ ਹਿਸਾਬ ਨਾਲ ਗਲਤੀ ਕਰਦੇ ਆ ਨਾ?
1: ਨਹੀਂ ਪਾਪਾ ਸਾਰੇ ਕੰਮ ਸਹੀ ਕਰਦੇ ਆ।
0: ਸਹੀ ਕਰਦੇ ਆ, ਮੰਨਤ ਕਿਉਂ ਕਹਿੰਦੀ ਆ ਫਿਰ ਇਦਾਂ?
1: ਉਹੀ ਲੱਗਦਾ ਪਾਪਾ ਦਾ ਬਹੁਤ ਕਾਇੰਡ ਨੇ।
0: ਅਰੇ ਪਾਪਾ ਕਾਇੰਡ ਨੇ। ਓਕੇ ਓਕੇ, ਚਲੋ ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗਾ ਇੱਕ ਵਰਜਤ।
0: ਓਕੇ।
1: ਦੋ ਭੈਣਾਂ ਇਕੱਠੀਆਂ ਜਾਂਦੀਆਂ ਪਰ ਕਦੇ ਨਾ ਮਿਲੀਆਂ। ਦੋ ਭੈਣਾਂ ਇਕੱਠੀਆਂ ਜਾਂਦੀਆਂ ਕਦੇ ਨੀ ਮਿਲੀਆਂ।
0: ਕਿੱਥੇ ਨੀ ਮਿਲੀਆਂ?
2: ਘਰੇ।
0: ਪਰ ਜਾਂਦੀਆਂ ਕਿੱਥੇ ਇਹ ਤੇ ਦੱਸੋ।
1: ਇਕੱਠੀਆਂ
2: ਕੰਮ ਤੇ।
1: ਇਕੱਠੀਆਂ ਨੀ ਕਦੇ ਵੀ ਮਿਲੀਆਂ।
0: ਜਾਂਦੀਆਂ ਕਿੱਥੇ ਕੰਮ ਤੇ ਜਾਂਦੀਆਂ ਕਿ ਕਿੱਥੇ ਜਾਂਦੀਆਂ? ਵਾਂਡੇ ਜਾਂਦੀਆਂ, ਘੁੰਮਣ ਜਾਂਦੀਆਂ, ਮੇਲੇ ਜਾਂਦੀਆਂ, ਬਰਫ਼ ਤੇ ਜਾਂਦੀਆਂ,
2: ਪਤਾ ਤਾਂ ਓਕੇ,
0: ਸ਼ੋਪਿੰਗ ਕਰਨ ਜਾਂਦੀਆਂ, ਕਿੱਥੇ ਜਾਂਦੀਆਂ ਕਿੱਥੇ ਆ ਪਹਿਲਾਂ ਇਹ ਦੱਸੋ।
2: ਪਰ
0: ਇਹ ਵੇਖੋ ਜਿੰਨਾ ਚਿਰ ਸਾਨੂੰ ਪਤਾ ਨੀ ਲੱਗੂਗਾ ਵੀ ਭੈਣਾਂ ਕਿੱਥੇ ਜਾਂਦੀਆਂ, ਉਹਨਾਂ ਚਿਰ ਸਾਨੂੰ ਕਿੱਦਾਂ ਬੁੱਝਿਆ
1: ਜਾ।
2: ਕੋਈ ਹਿੰਟ?
0: ਜਗ੍ਹਾ ਜਗ੍ਹਾ
2: ਜਾਂਦੀਆਂ
0: ਤੇ ਮੁੱਛਾਂ ਉਂਗਲਾਂ ਤੇ ਪਰ ਪੰਜ ਭੈਣਾਂ ਹੁੰਦੀਆਂ।
2: ਕਿੰਨੀਆਂ ਸਰੀਰ ਦੀਆਂ 206 ਗੱਡੀਆਂ ਹੁੰਦੀਆਂ, ਤੁਸੀਂ ਵਾਢਾ ਹੀ ਧਰ ਲਿਆ। ਅੱਜ ਨੀ 11-12 ਵਜੇ ਤੱਕ ਨਿਬੜਦਾ ਕੰਮ ਇਹ।
0: ਦੋ ਦੋ ਉਂਗਲਾਂ ਨਹੀਂ, ਟ੍ਰੇਨ
2: ਉਦੋਂ ਬਾਅਦ ਤਾਂ ਗੜਾ ਘੋੜਾ ਖੋਤਾ ਚਿੜੀ ਉੱਡਾਂ ਉੱਡ ਹੀ ਰਹੇ ਆ।
0: ਟ੍ਰੇਨ ਦੀਆਂ ਪਟੜੀਆਂ ਦਿਨ, ਇਹ ਫਿਰ ਫਾਈਨ ਬਣਦਾ ਹੀ ਤੇਰਾ, ਜਤਿੰਦਰ ਪਾਲ ਅੰਕਲ ਦਾ ਤੇ ਸੁਖਵਿੰਦਰ ਆਂਟੀ ਦਾ।
2: ਅੱਛਾ ਉਧਰ ਉਠਾ ਵੱਲੀਏ ਹੋਇਆ।
0: ਹਾਂ ਤੇ ਅਮਨ ਸੋਤਾ
1: ਸਾਡਾ
0: ਤੇ ਯਾਰ ਆਰਬੀ ਵਾਲਾ ਕੰਮ ਆ, ਜੋ ਆਉਂਦਾ ਅਸੀਂ ਨਾਲ ਦੀ ਨਾਲ ਗਾਂ ਤੋੜ ਦਿੰਨੇ ਆ। ਚੱਲ ਠੀਕ ਆ, ਕੱਲ ਕਿਆ ਧਿਆਨ ਰੱਖਾਂਗੇ ਆਪਾਂ।
1: ਥੈਂਕ ਯੂ।
0: ਇਹ ਸੀ ਸਾਡੇ ਨਾਲ ਫਤਿਹ ਗਜਿਲੀਅਨ, ਤੇ ਹੁਣ ਨੈਕਸਟ ਸਾਡੇ ਨਾਲ ਤੇਗ, ਤੇ ਉਸ ਤੋਂ ਬਾਅਦ ਫਿਰ 489 ਤੁਸੀਂ ਰੈਡੀ ਰਹੋ। ਤੇਗ ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
1: ਸਤਰੰਗੀ
0: ਪੀਂਗ ਦਿਸ ਗਈ ਆ।
2: ਅੱਛਾ ਰੇਨਬੋ, ਓਕੇ।
0: ਅੱਛਾ ਸਤਰੰਗੀ ਪੀਂਗ ਕਿੱਥੋਂ ਦਿਖੀ ਆ?
2: ਸਤਰੰਗੀ
0: ਪੀਂਗ ਦਿਖੀ ਆ। ਹਾਂਜੀ ਹਾਂਜੀ, ਕੀ ਫੈਕਟ ਆ? ਤੁਹਾਡੇ ਪਿੱਛੇ ਕੋਈ ਬੋਲਦਾ ਕਿ ਹੋਰ ਕੋਈ ਬੱਚਾ ਬੋਲਦਾ? ਨਹੀਂ ਤੇ ਫਿਰ ਮੈਨੂੰ ਡ੍ਰੌਪ ਕਰਨੀ ਪੈਣੀ ਤੁਹਾਡੀ ਕਾਲ, ਫਿਰ ਦੁਬਾਰਾ ਨਹੀਂ ਤੇ ਲਾ ਲਿਓ ਜੇ ਤੇ। ਹਾਂਜੀ, ਅੱਛਾ ਕੀ ਫੈਕਟ ਪਤਾ ਪੁੱਤੂ?
1: ਜਿਹੜੇ ਐਬਰੀਜਨਲ ਪੀਪਲ ਕਹਿੰਦੇ ਹੁੰਦੇ ਨੇ, ਜਦੋਂ ਸਤਰੰਗੀ ਪੀਮ ਸਕਾਈ ਦੇ ਵਿੱਚ ਹੁੰਦੀ ਆ, ਉਹ ਰੇਨਬੋ ਸਰਪੈਂਟ ਖਾਂਦੀ ਆ।
0: ਜਦੋਂ ਸਤਰੰਗੀ ਪੀਂਗ,
1: ਜਦੋਂ ਸਤਰੰਗੀ ਪੀਮ ਸਕਾਈ ਚ ਹੁੰਦੀ ਆ, ਐਬਰੀਜਨਲ ਪੀਪਲ ਕਹਿੰਦੇ ਨੇ
2: ਸਨਲਾਈਟ ਵਾਟਰ ਡਰੋਪਲੈਟਸ ਚੋਂ ਨਿਕਲਦੀ ਆ ਤਾਂ ਵਾਟਰ ਡਰੋਪਲੈਟਸ ਪ੍ਰਿਜ਼ਮ ਵਾਂਗੂ ਐਕਟ ਕਰਦੇ ਆ, ਤਾਂ ਜਿਹੜੀ ਸ਼ਾਰਟੈਸਟ ਤੇ ਲੌਂਗੈਸਟ ਵੇਵ ਲੈਂਥ ਹੁੰਦੀ ਆ ਨਾ, ਉਹਦੇ ਹਿਸਾਬ ਨਾਲ ਫਿਰ ਉਹ ਬਣਦੀ ਆ। ਇਹਦੇ 7 ਰੰਗ ਹੁੰਦੇ, ਵਿਬ ਗਿਓਰ ਕਹਿੰਦੇ ਜਿਹਨੂੰ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਤੇ ਰੈੱਡ। ਇਹਦੇ ਤਾਂ ਕਰਕੇ ਰੰਗ ਵੱਖੋ ਵੱਖਰੇ ਲੱਗਦੇ ਆ, ਹੁੰਦੀ ਹੈ ਵਾਈਟ ਲਾਈਟ ਹੀ ਆ।
0: ਤੁਹਾਨੂੰ ਪੜ੍ਹਾਇਆ ਸਕੂਲ ਉਹਨਾਂ?
2: ਹਰੇ ਛੋਟੀ ਆ ਮੈਨੂੰ ਲੱਗਦਾ।
0: ਓਕੇ ਗੁੱਡ, ਫਿਰ ਤੇ ਤੁਸੀਂ ਬੜਾ ਕੁਛ ਜਾਣਦੇ ਹੋ। ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗੀ ਇੱਕ ਬਾਤ।
0: ਓਕੇ,
2: ਬਾਤ ਪਾਵਾਂ ਬਤੋਲੀ ਪਾਵਾਂ। ਛੋਟੇ ਹੁੰਦੇ ਮੇਰੇ ਵੀ ਦਾਦਾ ਦਾਦੀ ਪਾਉਂਦੇ ਹੁੰਦੇ ਸੀ
0: ਇਹ ਵਾਲੀ। ਫਿਰ ਯਾਦ ਕਿ ਭੁੱਲ ਗਈ?
2: ਥੋੜੀ ਥੋੜੀ ਯਾਦ ਆ,
0: ਥੋੜੀ ਥੋੜੀ ਯਾਦ ਆ।
2: ਮੰਜੇ ਤੇ ਬਹਿ ਕੇ ਪਾਉਂਦੇ ਹੁੰਦੇ ਸੀ।
0: ਤੇ ਫਿਰ ਦੱਸੋਗੇ?
2: ਹਜੇ ਯਾਦ ਨੀ ਆਇਆ।
0: ਪੌਣੀ ਯਾਦ ਆ ਗਈ, ਬੁੱਝਣੀ ਨੀ ਆਈ।
2: ਜਿਵੇਂ ਦੁਣੀ ਦਾ ਪਹਾੜਾ ਨਹੀਂ ਹੁੰਦਾ ਤੇ ਉਂਝ ਹੀ ਤਾਂ ਚੇਤੇ ਆ।
0: ਹਾਂ ਨਹੀਂ ਮੈਂ ਲੱਗਦਾ ਤੇ ਮੈਨੂੰ ਵੀ ਹੈਗਾ ਵੀ ਕੁਛ ਕੁਛ ਹੈਗਾ ਸੀ ਪਰ ਕੀ ਹੈਗਾ ਸੀ ਇਹ ਨਹੀਂ ਪਤਾ।
2: ਚੱਲ ਮੇਰੀ
0: ਫਿਰ ਕੋਈ ਹਿੰਟ ਹੀ ਦੇ ਦੋ।
1: ਓਲਡਨ ਟਾਈਮ ਦੇ ਵਿੱਚ ਫੈਨ ਹੁੰਦੇ ਸੀ ਬਾਅਦ ਉਹਦੇ ਨਾਲ
0: ਕੀ ਹੁੰਦੇ ਸੀ
1: ਓਲਡਨ ਟਾਈਮ ਦੇ ਵਿੱਚ ਬਾਹਰ ਫੈਨ ਹੁੰਦੇ ਸੀ ਉਹਦੇ ਨਾਲ
2: ਬਾਹਰ ਪੈਂਦੇ ਹੁੰਦੇ ਸੀ ਉਹਦੇ ਉੱਤੇ।
0: ਅੱਛਾ ਬਾਹਰ ਪੈਂਦੇ ਹੁੰਦੇ ਸੀ ਮੰਜੀ ਹੋ ਗਈ ਫਿਰ
2: ਮੰਜੇ ਹੀ ਲੱਗਦੀ ਮੈਨੂੰ।
0: ਅੱਛਾ
2: ਦੱਸਿਆ ਤਾਂ ਹੈ ਵੀ ਮੰਜੇ ਤੇ ਬਹਿ ਕੇ ਪਾਉਂਦੇ ਹੁੰਦੇ ਸੀ ਬਾਤ।
0: ਓਕੇ ਅੱਛਾ ਉਹ ਤੁਸੀਂ ਆਨਸਰ ਹੀ ਦੱਸ ਰਹੇ
2: ਹੋਰ ਕੀ ਤਾਂ ਹੀ ਤਾਂ ਸੀ ਅੱਧ ਪਚੱਦਾ ਜਿਹਾ ਆਉਂਦਾ ਮੈਨੂੰ।
0: ਓਕੇ ਓਕੇ ਅਸੀਂ ਬਸ ਸੁੱਤੇ ਸੁੱਤੇ ਹੀ ਸੁਣ ਗਏ। ਥੈਂਕ ਯੂ ਤੇ ਦੂਜਾ ਕੀ ਕਿਹਾ ਸੀ
2: ਨਹੀਂ ਦੋਨੋਂ ਹੀ ਅੰਕਲ ਨੇ ਅੱਜ ਕੁਵੀਨ ਆਈ ਨੀ ਅੱਜ
1: ਨਹੀਂ।
0: ਅੱਛਾ ਕੁਵੀਨ ਕਿਆ ਸੀ ਪਹਿਲਾਂ
2: ਮੈਨੂੰ ਲੱਗਦਾ ਕੁਛ ਉਦਾਂ ਦਾ ਹੀ ਹੋਣਾ।
0: ਪੁੱਤੋ ਹੈਗੇ ਅੰਕਲ ਹੀ ਉਹਦਾ ਨੱਕ ਬੰਦ ਹੋਇਆ ਮੇਰਾ
2: ਆ ਸਿਰ ਤੇ ਮੁਕਟ ਸਜਾ ਕੇ ਆਏ ਅੱਜ। ਸਾਡਾ ਵੀ ਇਹੀ ਹੈ ਨਾ ਵੀ ਸਲਤਨਤ ਦਾ ਸੂਰਜ ਨਹੀਂ ਡੁੱਬਦਾ। ਮੈਂ ਜੇ ਸੂਰਜ ਡੁੱਬਣ ਤੋਂ ਪਹਿਲਾਂ ਤੁਰੇ ਹੋਏ ਹਾਂ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਹੁੰਦਾ
0: ਐਡੀ ਰਾਇਆ।
1: ਹਾਂਜੀ
0: ਤੇ ਕੀ ਸੁਣਾਉਂਗੀ ਅੱਜ ਅੰਬਰ?
1: ਰੋਟੀ
0: ਖੋਲੀ ਦੀ ਫਿਰ
1: ਹਵੇ ਵਿੱਚ ਖੋਲਣੀ
0: ਹੈ ਹਵਾ ਵਿੱਚ ਖੋਲਣੀ ਸੁਣ ਵਾਲਿਆਂ ਨੂੰ ਲੱਗ ਜਾਂਦੀ ਹੁੰਦੀ ਸਮਝ ਦੱਸੋ ਭਈ ਲੱਗੀ ਆ ਤੇ
2: ਸਾਸੜ ਜੀ ਮਾਸਰੀ ਕਾ ਲੰਗੋ
0: ਹੈ ਆਹੋ ਆ ਸੁਣੀ
2: ਟਿਉਨ ਜੀ ਤੋਂ ਆਈਡੀਆ ਆ
0: ਜਾਂਦਾ ਸੁਣੀ ਤੇ ਆ ਵੀ ਹੋਣੀ ਨਿੱਕੇ ਹੁੰਦੇ ਤੁਸੀਂ ਬੋਲਣੀ ਬੋਲਣੀ ਹੈ ਸੁਣੀ ਤੇ ਵਾਵਾ ਰਹੀ ਆ ਪਰ ਇਹ ਆ ਵੀ ਭੁੱਲ ਜਾਂਦੀ ਆ ਫੇਰ ਨਾ ਤੁਸੀਂ ਹਿੰਟ ਦਿਓ ਸਾਨੂੰ ਕੋਈ ਓ ਅੱਛਾ ਇਹ ਫਿਰ ਸੀ ਓਲਣੀ ਮੋਲਣੀ ਤੇ ਦਰਾਂ ਵਿੱਚ ਖੋਲਣੀ ਹੈਂ ਇਹੋ ਹੀ ਹਾਂ ਅਸਲ ਬੁਝਾਰਤ ਦਿਆ ਸੀ।
2: ਕਈ ਵਾਰ ਉਹਦਾ ਜਵਾਬ ਪਤਾ ਹੋਵੇ ਬੁਝਾਰਤ ਪੁੱਛ ਲਈਦੀ ਆਪਾਂ
0: ਤੁਸੀਂ ਜਵਾਬ ਦੱਸਿਆ ਕਰੋ ਤੇ ਅਸੀਂ ਬੁਝਾਰਤ ਦੱਸਿਆ ਕਰਾਂਗੇ ਹੈ ਅੰਬਰ।
1: ਹਾਂਜੀ
0: ਥੈਂਕ ਯੂ ਪੁੱਤੋ ਥੈਂਕ ਯੂ ਤੁਸੀਂ ਬਹੁਤ ਸਵੀਟ ਹੋ ਥੈਂਕ ਯੂ ਬਾਏ ਬਾਏ
1: ਥੈਂਕ ਯੂ ਬਾਏ ਬਾਏ
0: ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਅਮਰ ਅਤੇ ਨੈਕਸਟ ਸਾਡੇ ਨਾਲ ਨੇ 489 ਅਤੇ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ 489 ਤੁਸੀਂ ਆਉਣੇ ਰਹੋ ਜੀ। ਹੈਲੋ ਸਤਿ ਸ਼੍ਰੀ ਅਕਾਲ
2: ਹੈਲੋ
0: ਸਤਿ ਸ਼੍ਰੀ ਅਕਾਲ ਕੌਣ ਬੋਲਦਾ ਜੀ?
3: ਨਾਇਸ਼ਾ।
0: ਹਾਂਜੀ ਅਸੀਂ ਨਾਇਸ ਹਾਂ। ਅੱਛਾ ਨਾਇਸ਼ਾ ਬੋਲਦੀ ਆ ਮੈਂ ਵੈਸੇ ਅਸੀਂ ਨਾਈਸ ਆ। ਹਾਂਜੀ
3: ਤੁਸੀਂ ਠੀਕ ਹੋ?
0: ਹਾਂਜੀ ਆਪਾਂ ਠੀਕ ਆ। ਨਾਇਸ਼ਾ ਤੁਹਾਡਾ ਕੀ ਹਾਲ ਆ?
3: ਮੈਂ ਠੀਕ ਹਾਂ।
0: ਠੰਡ ਤੇ ਨਹੀਂ ਲੱਗਦੀ? ਥੋੜੀ ਜੀ ਲੱਗਦੀ ਆ। ਓ ਦਾਲ ਬਾਟੀ ਖਾਣੀ ਸੀ ਇੱਕ ਖਾਲੀ ਸੀ। ਕੀ ਖਾਧੀ ਸੀ?
3: ਐਗ
0: ਐਗ ਖਾਲੀ ਸੀ। ਐਗ ਤੇ ਵਧੀਆ ਵਾ ਫਿਰ ਹਨਾ। ਕਿੱਦਾਂ ਖਾਧਾ ਸੀ ਤੁਸੀਂ ਐਗ? ਬੋਇਲ ਕਰਕੇ ਕਿ ਹੈ?
3: ਬੋਇਲਡ।
0: ਅੱਛਾ ਬੋਇਲਡ ਓਕੇ। ਤੇ ਸਾਰੇ ਖਾ ਗਏ ਹੋ?
3: ਹਾਂ ਹੈ।
0: ਇੰਨਾ ਵੱਡਾ ਐਗ ਖਾ ਗਏ?
2: ਵਿੱਚ ਯੈਲੋ ਵਾਲਾ ਹਿੱਸਾ ਵੀ
3: ਯੈਲੋ?
0: ਤੁਹਾਨੂੰ ਇਹ ਵਧੀਆ ਲੱਗਦਾ ਕੰਬੀਨੇਸ਼ਨ ਵਿੱਚੋਂ ਜੈਲੋ ਜਦੋਂ ਨਿਕਲਦਾ ਤੇ ਉੱਤੋਂ ਵਾਈਟ ਹੁੰਦਾ? ਜੇ ਤੁਹਾਡੇ ਕੋਲ ਆਪਸ਼ਨ ਹੋਵੇ ਤੇ ਤੁਸੀਂ ਯੈਲੋ ਰਿਪਲੇਸ ਕਰਨਾ ਚਾਹੋਗੇ
2: ਰੇਨਬੋ ਨਾਲ?
0: ਹੈ ਕੀ ਕਿਹੜਾ ਕਿਹੜਾ ਕਲਰ ਕਰੋਗੇ? ਹੈ ਬੋਲੇ, ਤੁਸੀਂ ਫਿਰ ਇੱਦਾਂ ਕਰਿਓ, ਕੱਚਾ ਅੰਡਾ ਲੈ ਕੇ ਨਾ ਉਹਦੇ ਚ ਰੇਨਬੋ ਕਲਰ ਇੰਜੈਕਟ ਕਰ ਦਿਓ,
2: ਬਾਅਦ ਚ ਉਹਨੂੰ ਸ਼ੂਗਰ ਕੋਟਡ ਕਰ ਦਿਓ, ਅੰਡੇ ਦੀ ਤਮਾ ਮਾਰੋ ਤੁਸੀਂ,
0: ਹੈ ਲੈ ਟਰਾਈ ਕਰਕੇ ਵੇਖਿਓ,
2: ਗੁਲਾਬ ਜਾਮਣ ਵਾਂਗੂ ਚਾਸ਼ਨੀ ਚ ਡਿਬੋ ਡਿਬੋ ਖਾਇਓ।
0: ਆਹੋ, ਅੱਜ ਜਿੱਦਾਂ ਰੇਨਬੋ ਆ ਨਾ, ਵੇਖੀ ਤੁਸੀਂ ਰੇਨਬੋ ਅੱਜ? ਓ ਜਿੱਦਣ ਰੇਨਬੋ ਹੋਊਗੀ ਨਾ ਉਦਣ ਆਂਡਾ ਤੁਸੀਂ ਬਾਹਰ ਕੱਢ ਕੇ ਰੱਖ ਦਿਓ, ਫਿਰ ਉਹ ਰੇਨਬੋ ਹੋ ਜੂਗਾ ਤੇ ਫਿਰ ਤੁਸੀਂ ਉਹਨੂੰ ਕੁੱਕ ਕਰ ਲਿਓ। ਅੱਛਾ, ਤੁਹਾਡੇ ਸਿਸਟਰ ਨੂੰ ਤੁਸੀਂ ਵਿਸ਼ ਕਰਨਾ? ਓਕੇ, ਤੁਹਾਡੇ ਸਿਸਟਰ ਨਿੱਕੇ ਆ ਤੁਹਾਡੇ ਤੋਂ ਕਿ ਵੱਡੇ ਆ? ਨਿੱਕੇ ਆ। ਕਿੰਨੇ ਸਾਲਾਂ ਦੇ ਹੋ ਗਏ ਆ? ਤੇ ਉਹਨਾਂ ਦਾ ਨਾਂ ਕੀ ਆ? ਓ ਯੇ, ਇਹ ਤੁਹਾਡੇ ਸਿਸਟਰ ਆ ਜਿਹੜੇ ਰੇਨਬੋ ਰੇਨਬੋ ਕਰਦੇ ਆ? ਹੈਂ? ਓਕੇ, ਹੈਪੀ ਨੇ ਤੁਹਾਡੇ ਸਿਸਟਰ ਅੱਜ?
3: ਓਕੇ,
0: ਹਾਂ ਹਾਂਜੀ, ਤੇ ਕਰੋ ਫਿਰ ਵਿਸ਼, ਕੀ ਵਿਸ਼ ਕਰੋਗੇ? ਟੂ ਯੂ ਬਰਥਡੇ, ਟੂ ਯੂ ਬਰਥਡੇ, ਟੂ ਬਰਥਡੇ ਟੂ ਯੂ, ਹਿਪੀ
2: ਹੁਰੇ,
0: ਹਿਪੀ
2: ਹੁਰੇ,
0: ਹਿਪੀ ਹੈਪੀ ਹੋ ਗਈ ਹੁਣ ਐਂਬਰ ਕਿ ਨਹੀਂ? ਹੈ ਐਂਬਰ ਕੀ? ਅੱਛਾ ਅੱਛਾ, ਟ੍ਰਾਇੰਗ ਟੂ ਟਾਕ। ਹੈਲੋ, ਹੈਪੀ ਬਰਥਡੇ, ਸਤਿ ਸ਼੍ਰੀ ਅਕਾਲ, ਅੱਜ ਤੁਹਾਡਾ ਜਨਮ ਦਿਨ ਆ? ਹੈ, ਕਿੰਨੇ ਸਾਲਾਂ ਦੇ ਹੋ ਗਏ ਹੋ? ਓਏ, ਬਿਗ ਹੋ ਗਏ ਫਿਰ, ਤੇ ਕੀ ਗਿਫਟ ਮਿਲਿਆ ਅੱਜ ਕਿ ਮਿਲਣਾ ਹਲੇ? ਹੈ, ਟੂ ਗਿਫਟ ਮਿਲੇ ਆ? ਓ ਟੂ, ਫਿਰ ਹੋਰ ਮਿਲਣਗੇ ਨਾ, ਤੁਸੀਂ ਫੋਰ ਦੇ ਹੋ ਗਏ ਜੇ, ਤੇ ਫੋਰ ਗਿਫਟ ਮਿਲਣਗੇ ਫਿਰ। ਹੈ,
4: ਲਾਊਡਰ ਬੋਲੋ।
0: ਹੈਲੋ, ਲਾਊਡਰ ਲਾਊਡਰ।
3: ਹਾਂਜੀ,
0: ਚਲੋ ਤੁਸੀਂ ਬਹੁਤ ਇੰਜੋਏ ਕਰੋ ਅੱਜ ਦਾ ਦਿਨ ਐਂਬਰ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਮੰਮੀ ਨੂੰ, ਪਾਪਾ ਨੂੰ, ਸਿਸਟਰ ਨੂੰ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਰੱਬ ਤੁਹਾਨੂੰ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ, ਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ ਜ਼ਿੰਦਗੀ ਦੇ ਵਿੱਚ। ਹੈਪੀ ਬਰਥਡੇ ਅਮਰ,
3: ਹੈਪੀ ਬਰਥਡੇ,
0: ਹੈਪੀ ਬਰਥਡੇ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਨਾਇਸ਼ਾ, ਥੈਂਕ ਯੂ। ਪਰ ਜਿੱਦਾਂ ਨਾਇਸ਼ਾ ਕਹਿੰਦੀ ਨਾ ਐਂਬਰ, ਉਦਾਂ ਸਾਨੂੰ ਕਹਿਣਾ ਨਹੀਂ ਆਉਂਦਾ। ਹਾਂ, ਥੈਂਕ ਯੂ ਬੁੱਤੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਤੇ ਇਹ ਯਸ਼ ਜੀ ਦੀ ਬੇਟੀ ਆ ਐਂਬਰ।
2: ਅੱਛਾ, ਠੀਕ ਹੈ,
0: ਇਹਨਾਂ ਦੀਆਂ ਬੇਟੀਆਂ ਨੇ। ਸਤਿ ਸ਼੍ਰੀ ਅਕਾਲ ਤਮਨੀਤ, ਤੁਸੀਂ ਆਉਂਦੇ ਰਹੋ।
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ
5: ਅੰਕਲ ਜੀ,
2: ਆਂਟੀ ਜੀ, ਮੈਂ ਘਰੇ ਹੀ ਛੱਡ ਆਇਆ ਸੀ। ਹੋਰ ਜੀ, ਕਿੱਦਾਂ ਜੀ?
5: ਠੀਕ ਆ।
2: ਤੁਹਾਡਾ ਕੀ ਹਾਲ ਆ? ਵਧੀਆ ਹਾਂ।
5: ਹਾਂਜੀ,
2: ਚਾਹ ਪੀ ਲਈ, ਬਿਸਕੁਟ ਖਾ ਲਏ?
0: ਹਾਂਜੀ,
5: ਪਲੀਜ਼ ਅੰਕਲ, 5 ਮਿੰਟ ਲੇਟ ਆਏ।
2: ਹਾਂਜੀ ਪੁੱਤ, 8 to 5
5: ਦੀ ਦਿਨ ਤੋਂ ਦੋ ਫਾਈਨ ਮਿਲੂਗਾ।
0: ਫਾਈਨ ਮਿਲੂਗਾ?
2: ਫਾਈਨ ਦੇ ਵਿੱਚ ਮੈਨੂੰ ਗੁਲਾਬ ਜਾਮਣ ਮਿਲੂਗੀ ਜਾਂ ਬਰਫੀ ਮਿਲੂਗੀ,
5: ਤੇ ਬਲੇਸਿੰਗਸ ਵੀ ਮਿਲੂਗਾ।
0: ਬਲੇਸਿੰਗਸ ਮਿਲਣਗੀਆਂ?
5: ਹਾਂਜੀ।
0: ਓ, ਕਿਹੜੀਆਂ?
5: ਬਲੈਕ ਕਲਰ।
0: ਅੱਛਾ, ਬਲੈਕ ਕਲਰ ਦੀਆਂ ਬਲੇਸਿੰਗਸ। ਓ, ਕਿਲਵਿਸ਼ ਬਲੇਸਿੰਗਸ ਹੈ।
5: ਕੁਸ਼ਰੋ
0: ਹੈ,
5: ਕੁਸ਼ਰੋ
0: ਖੁਸ਼ ਰਹੋ ਬਲੈਸਿੰਗ ਮਿਲੀ। ਵਾਹ, ਤੁਸੀਂ ਤਾਂ ਬੜੇ ਸਿਆਣੇ ਹੋ ਗਏ ਹੋ।
1: ਹਾਂਜੀ
2: ਮੈਂ ਕਿਤੇ ਉਹ ਨਾਟਕ ਦੇ ਰਹਿਣਾ ਤਥਾਸ ਤੂੰ ਵਜਾਈ ਭਾਵ ਛੋਟਾ ਭੀਮ ਦੇ ਨਿਆਣੇ ਅੱਜ ਕੱਲ
0: ਅੱਜ ਕਿੱਦਾਂ ਵਾਰੀ ਮਿਲ ਗਈ ਪਹਿਲਾਂ ਤੁਹਾਨੂੰ?
1: ਮੈਂ ਜਿੱਤ ਗਿਆ।
0: ਅੱਛਾ ਜਿੱਤ ਗਏ ਹੀ, ਓਕੇ। ਕੀ ਪਗਾਟਾ ਕੀਤਾ ਸੀ ਕਿ ਟਿਕ ਟਿਕ ਟੋ ਕੀਤਾ ਸੀ ਕਿ ਉਹ ਕੀਤਾ ਸੀ ਸੀਜ਼ਰ ਸ਼ੂ
2: ਪਰਚੀਆਂ ਪਾਈਆਂ ਸੀ
1: ਬੁਗਾਟਾ।
0: ਅੱਛਾ ਬੁਗਾਟਾ ਕੀਤਾ ਸੀ, ਓਕੇ ਓਕੇ। ਪੁੱਠਾ ਹੱਥ ਕੀਤਾ ਕਿ ਸਿੱਧਾ?
1: ਸਿੱਧਾ ਪੁੱਠਾ,
0: ਐਕਚੁਅਲੀ ਪੁੱਠਾ, ਓਕੇ ਓਕੇ ਓਕੇ।
2: ਜੇ ਸਾਰਿਆਂ ਦਾ ਸਿੱਧਾ ਤਾਂ ਫਿਰ ਪੁੱਠਾ, ਜੇ ਸਾਰਿਆਂ ਦੇ ਪੁੱਠੇ ਤਾਂ ਸਿੱਧਾ।
0: ਕੀ ਸੁਣਾਓਗੇ ਫਿਰ ਅੱਜ?
1: ਟੋਲੇ ਤੇ ਗੋਟੋਲਾ ਪੁੱਤਰ ਪਿਓ ਨਾਲ ਵੀ ਗੋਲਾ।
0: ਅੱਛਾ, ਪੁੱਤਰ ਪਿਓ ਨਾਲੋਂ ਵੀ ਗੋਲਿਆ, ਇਹਦਾ ਮਤਲਬ ਇਹ ਕੋਈ ਗੋਲ ਮੋਲ ਜਿਹਾ ਟੱਬਰ ਆ।
2: ਕਿਤੇ ਕਟੋਰੇ ਤੇ ਕਟੋਰਾ ਤੇ ਪੁੱਤਰ ਪਿਓ ਨਾਲ ਵੀ ਗੋਰਾ ਤਾਂ ਨਹੀਂ ਕਿਤੇ?
0: ਹੈ, ਖਾਣ ਵਾਲੀ ਚੀਜ਼ ਆ?
1: ਹਾਂਜੀ।
0: ਓਏ, ਚਪੇੜ ਤੇ ਨਹੀਂ ਕਿਤੇ? ਕਸੋ ਕਸੋਨ
1: ਨਹੀਂ,
0: ਹਾਂ ਚਪੇੜ।
2: ਆਪਾਂ ਆਪਣੇ ਬਚਪਨ ਦੇ ਹਿਸਾਬ ਨਾਲ ਜੁੱਤੀਆਂ ਜੁੱਤੀਆਂ ਵੀ ਗਿਣ ਦੇਣੀਆਂ, ਕਿਉਂਕਿ ਆਪਣੇ ਤਾਂ ਮੇਨ ਮੇਨ ਖਾਣ ਵਾਲੀਆਂ ਚੀਜ਼ਾਂ ਉਦੋਂ ਇਹੀ ਹੁੰਦੀਆਂ ਸੀ।
0: ਹਾਂ, ਇਹ ਜੇ ਗੋਲ ਆ ਫਿਰ ਫੁੱਟਬਾਲ ਵੀ ਹੋ ਸਕਦਾ।
2: ਕੋਈ ਮਾੜਾ ਮੋਟਾ ਹਿੰਟ ਹੁਣ ਮਿਲ ਜਾਂਦਾ
0: ਨਾ। ਵਾਈਟ ਥਿੰਗ ਆ?
1: ਅੰਦਰੋਂ
0: ਵਾਈਟ ਥਿੰਗ ਹੁੰਦੀ ਹੈ,
1: ਵਾਈਟ ਥਿੰਗ ਹੈਗਾ,
0: ਅੰਦਰੋਂ ਵਾਈਟ ਥਿੰਗ ਹੁੰਦਾ।
2: ਨੇੜੇ ਨੇੜੇ ਜੇ ਪਹੁੰਚ ਗਏ ਰਣਜੋਤ ਅੰਕਲ।
0: ਹਾਂ, ਇਹ ਫਿਰ ਕੋਕੋਨਟ ਆ।
1: ਬੱਸਾਂ 'ਚ ਮਿਲਦਾ?
0: ਅਜੇ ਬੱਸਾਂ 'ਚ ਮਿਲਦਾ ਹੈ ਕੱਚੇ ਗਰੇ, ਉਹ ਵਾਲੀ
2: ਪਗੜੀ
0: ਕੱਚੇ ਗਰੇ।
2: ਨਹੀਂ, ਇਹਨਾਂ ਨੂੰ ਨਹੀਂ ਪਤਾ ਹੋਣਾ ਇਹ।
1: ਹਾਂਜੀ
0: ਹਾਂ, ਪਤਾ ਕਿਉਂ ਨਹੀਂ ਹੈ? ਬਟਾਲੇ ਤੋਂ ਨੇ, ਪਤਾ ਕਿਉਂ ਨਹੀਂ? ਦੱਸ,
2: ਥਾਲ 'ਚ ਰੱਖੀ ਹੋਣੀ ਫਿਰ। ਕਹਿੰਦਾ ਜੇ ਕੋਪਾਗਿਰੀ ਨੂੰ ਹੋਸ਼ ਆ ਗਿਆ ਹੋਵੇ ਦੋ ਦੇ ਪਾਣੀ ਜਿਹਾ ਛਿੜਕੀ ਜਾਂਦੇ ਹੁੰਦੇ ਨਾ।
0: ਤੁਸੀਂ ਜਦੋਂ ਇੰਡੀਆ ਜਾਂਦੇ ਉਦੋਂ ਬੱਸਾਂ 'ਚ ਵੇਖਿਆ ਸੀ ਵੇਚਦੇ?
1: JBL
0: ਤੇ ਹੇਲ ਕੀਤੇ, ਓਕੇ। ਅੱਛਾ, ਇਹ ਗੜੇ ਫਿਰ ਇਹ ਪਾਉਂਦੀ ਆ ਕੁੜੀ? ਹੈ, ਓਹੋ, ਉਹਨਾਂ ਦੀਆਂ ਭਾਵੇਂ ਇਲੈਕਟ੍ਰੋਨਿਕ ਥਿੰਗਸ ਗਿੱਲੀਆਂ ਹੋ ਗਈਆਂ ਹੋਣਾ ਨਾ, ਇਹ ਹੇਲ ਕਰ ਰਹੇ ਉੱਥੇ।
1: ਹਾਂਜੀ,
0: ਫਾਈਨ ਪਾਉਂਦੇ ਦੀਦੀ ਨੂੰ, ਲਿਆ ਕਰਾ ਗੱਲ ਜਰਾ। ਸਤਿ ਸ੍ਰੀ ਅਕਾਲ,
2: ਕੀ ਹਾਲ ਆ ਤੁਹਾਡਾ?
0: ਠੀਕ ਠਾਕ। ਤੁਸੀਂ ਭਲਾ ਤੇਜ਼ ਵੀ ਬੋਲ ਸਕਦੇ ਹੋ ਜਿੱਦਾਂ ਕਰੋਗੇ? ਸਤਿ ਸ੍ਰੀ ਅਕਾਲ ਅੰਕਲ ਜੀ, ਰੇ ਅੰਕਲ ਜੀ
2: ਕਰੋ ਤਾਂ ਪ੍ਰੈਕਟਿਸ ਮਾੜੀ ਜੀ।
0: ਕਹਿੰਦੇ ਓਕੇ,
2: ਨਹੀਂ ਉਹ ਪ੍ਰੈਕਟਿਸ ਕਰ ਰਹੀ ਹੈ ਮੂੰਹ ਦੇ ਵਿੱਚ ਬੋਲ ਕੇ।
0: ਹੈ, ਬੰਦੀ ਗੱਲ ਕਿ ਨਹੀਂ?
2: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਹੈ,
1: ਨਹੀਂ
0: ਨਹੀਂ ਗੱਲ ਬਣਦੀ ਹੈ ਨਾ ਇਹਦੇ ਨਾਲ। ਉਹ ਨਾ ਦੂਜਾ ਕੁੜੀ ਨਾਲ ਕੰਮ ਹੈ, ਜਿੱਦਾਂ ਉਹ ਕੱਪੜੇ ਸੀਨ ਵਾਲੀ ਮਸ਼ੀਨ ਨਹੀਂ ਹੁੰਦੀ ਪੁਰਾਣੀ, ਉਹਦਾ ਜਦੋਂ ਗੱਜ ਵਿੰਗਾ ਹੋ ਜਾਂਦਾ ਤੇ ਵਾਰ ਵਾਰ ਧਾਗਾ ਟੁੱਟਦਾ, ਹੁਣ ਤੇਜ਼ ਚਲਾਉਣ ਲੱਗਦੇ ਧਾਗਾ ਉਤਰ ਜਾਂਦਾ। ਹੈ, ਏਦਾਂ ਹੀ ਆ।
2: ਪਰ ਨਹੀਂ, ਤੁਸੀਂ ਪਿਆਰਾ ਪਿਆਰਾ ਬੋਲਦੇ, ਸੋਹਣੇ ਲੱਗਦੇ, ਕਿਊਟ ਜਿਹਾ।
0: ਹਾਂਜੀ, ਕੀ ਸੁਣਾਓਗੇ ਫਿਰ?
1: ਇੱਕ ਬੁਝਾਲਤ,
0: ਓਕੇ,
5: ਕਿਹੜਾ ਟੇਬਲ ਹੈ ਜਿਹਦੇ ਕੋਲ ਲੱਤਾਂ ਨਹੀਂ ਹੈਗੇ?
0: ਟਾਈਮ ਟੇਬਲ
5: ਨਹੀਂ
0: ਨਹੀਂ
2: ਯਾਰ, ਐਡਾ ਤਾਂ ਵਧੀਆ ਆਨਸਰ ਦਿੱਤਾ।
0: ਟੇਬਲ ਹੈ ਜਿਹਦੇ ਕੋਲ ਲੱਤਾਂ ਨਹੀਂ ਹੈਗੇ, ਹੈ ਡਾਈਨਿੰਗ ਟੇਬਲ, ਉਹ ਤਾਂ ਕਿਤੇ ਹੁੰਦੀਆਂ ਵਾ।
2: ਪਾਈਨਐਪਲ ਨਿਕਲ ਗਿਆ।
0: ਅੱਛਾ ਪਹੁੰਚ ਗਏ
5: ਕੱਲ ਫੋਲਿਸ ਤੇ ਟੰਡਲ ਹੈਗਾ।
0: ਉਹ ਡੈਡਾ ਬੱਲੇ ਬੱਲੇ, ਡੈਡਾ ਸ਼ਾਵਾ ਸ਼ਾਵਾ,
2: ਕੀ ਬਾਤ ਹੈ ਬਈ,
0: ਡੈਡਾ ਫਨ ਫਨ। ਡੈਡਾ ਕੱਲੇ ਕੱਲੇ
5: ਤੇ ਡੈਡਾ ਜਦੋਂ ਇੱਥੇ ਗ੍ਰੋਸਰੀ ਕਰਦੇ ਡੈਡਾ ਨੂੰ ਕੁਝ ਲੱਭਦਾ ਵੀ ਨਹੀਂ, ਤੇ ਡੈਡਾ ਜਦੋਂ ਉੱਥੇ ਗ੍ਰੋਸਰੀ ਕੀਤੀ ਹੋਣ ਜਦੋਂ ਡੈਡਾ ਜਾਲ ਪਿੰਡਾ ਨੂੰ ਉੱਥੇ ਵੀ ਨਹੀਂ ਕੁਛ ਲੱਭਣਾ।
0: ਵੇਖਿਆ ਜਦੋਂ ਪਿਓ ਦੀਆਂ ਸ਼ਿਕਾਇਤਾਂ ਲਾਉਣੀਆਂ ਕਿੰਨਾ ਸਪੀਡ ਫੜਦੀ ਹੈ ਕੁੜੀ।
2: ਹਾਂ ਫਿਰ ਤਾਂ ਚੱਕ ਦਿੰਦੀ ਫਟੇ।
0: ਹੈ ਅਸ਼ਲੀਨ ਹੈ ਨਾ, ਅੱਜ ਤਾਂ ਵਾਟੀ ਕੱਢ ਦਿੰਦੇ ਤੁਸੀਂ। ਪਰ ਡੈਡਾ ਮੈਨੂੰ ਪਤਾ ਲੱਗਾ ਵੀ ਤੁਹਾਨੂੰ ਪਿਆਰ ਬੜਾ ਕਰਦੇ ਆ। ਹੈ
2: ਹੈ ਨਹੀਂ, ਹਾਂ ਜੀ
0: ਹੈ।
2: ਤੁਸੀਂ ਮਿਸ ਕਰਦੇ ਹੋ ਤੇ ਡੈਡਾ ਵੀ ਤਾਂ ਬਹੁਤ ਮਿਸ ਕਰਦੇ ਹੋਣੇ। ਫਿਰ
0: ਡੈਡਾ ਨੂੰ ਤੁਸੀਂ ਲਿਸਟ ਦਿੱਤੀ ਤੁਹਾਡੇ ਲਈ ਕੀ ਲੈ ਕੇ ਆਉਣਾ?
5: ਡੈਡਾ ਨੇ ਉੱਥੇ ਬਣਾਈ ਆ।
0: ਅੱਛਾ ਬਣਾ ਲਈ ਆ
2: ਆਲਰੇਡੀ? ਓਕੇ, ਅਜੇ ਤਾਂ
0: ਗੁੱਡ ਹੋ ਗਿਆ
2: ਫਿਰ ਤੇ, ਸਾਰੀ ਕੰਮ ਕਰ ਲਿਆ ਤਾਂ।
0: ਹੋਰ ਥੈਂਕ ਯੂ। ਤੇ ਭੈਣ
5: ਬਿੱਗ ਨਾਲ ਗੱਲ ਕਰ ਲਓ।
0: ਹਾਂਜੀ ਦੀਦੀ ਨਾਲ ਗੱਲ ਕਰਾ ਦਿਓ। ਅੰਕਲ ਕਿਹੜੇ ਕਿਹੜੇ ਕਿਹਾ?
5: ਰੋਣੇ ਵਾਲੇ ਅੰਕਲ ਤੇ ਵਿਆਹ ਵਾਲੇ ਅੰਕਲ।
0: ਰੋਣੇ ਵਾਲੇ ਅੰਕਲ ਤੇ ਵਿਆਹ ਵਾਲੇ ਅੰਕਲ।
2: ਵਿਆਹ ਵਾਲੇ ਅੰਕਲ, ਮੈਂ ਵਿਆਹ ਦੇਖ ਕੇ ਆਇਆ ਨਾ ਪਿੱਛੇ ਜੇ।
0: ਅੱਛਾ ਤੁਸੀਂ ਵਿਆਹ ਵੇਖ ਕੇ ਆਏ ਹੋ? ਓਕੇ, ਤੇ ਪਰੌਣੇ ਵਾਲੇ ਅੰਕਲ। ਅੱਛਾ ਕਿਉਂਕਿ ਪਰੌਣੇ ਆਏ ਆ। ਇਹ ਕੁੜੀ ਬੜੀਆਂ ਕੁਝੀਆਂ ਗੱਲਾਂ ਕਰਦੀ ਆ।
2: ਇਦਾਂ ਹੀ ਆ ਡੂੰਘੀਆਂ ਰਮਜ਼ਾਂ।
0: ਇਹ ਸਾਰੇ ਹਿਸਾਬ
2: ਸਿਆਣੇ ਹੋ ਗਏ ਨਾ ਬੱਚੇ, ਹੁਣ ਵੱਡੇ ਹੋ ਰਹੇ ਆ।
0: ਹਾਂ ਨਾਲੇ ਵਿਹਲੀ ਹੋ ਗਈ ਨਾ, ਇਹਦੀ ਪ੍ਰਮੋਸ਼ਨ ਹੋ ਗਈ ਆ। ਇਹਨੇ ਹੁਣ ਜਿਹੜੀ ਅਟੈਂਡੈਂਸ ਵਾਲੀ ਕਾਪੀ ਆ ਉਹ ਦੇਤੀ ਆ ਇਹਨੇ ਸਰਦਾਰ ਜੀ ਨੂੰ।
2: ਅੱਛਾ ਠੀਕ ਆ ਫਿਰ ਤਾਂ,
0: ਹੈ ਨਾ। ਤੁਸੀਂ ਕਲਰਕ ਰੱਖ ਲਿਆ ਗੇ ਤਵਨੀਤ? ਤੁਸੀਂ ਅੱਗੇ ਕਲਰਕ ਰੱਖ ਲਿਆ ਨਾ ਹਿਸਾਬ ਕਿਤਾਬ ਰੱਖਣ ਨੂੰ?
2: ਕਲਰਕ ਹੁੰਦਾ ਨਾ ਜਿਵੇਂ ਅੱਗੇ ਐਡਮਿਨ।
0: ਐਡਮਿਨ ਰੱਖ ਲਿਆ ਤੁਸੀਂ, ਹੈ ਨਾ ਹੁਣ?
5: ਨਹੀਂ ਮੈਂ ਰੋਜ਼ ਲਿਖਦੇ ਹੁੰਦੇ।
0: ਅੱਛਾ ਅੱਛਾ ਅੱਛਾ, ਮੈਨੂੰ ਲੱਗਾ ਹੁਣ ਵੀਰ ਜੀ ਲਿਖਣ ਲੱਗ ਪਏ। ਖਰੇ
2: ਮੈਂ ਰਣਜੋਤ ਅੰਕਲ ਐਨਕਾਂ ਦੇ ਉੱਤੋਂ ਦੀ ਝਾਕ ਦੇਣਾ ਤਾਂ ਕਲਰਕ ਕੀਤੇ ਉਹਨਾਂ ਨੇ।
5: ਤੇ ਰਣਜੋਤ ਅੰਕਲ,
0: ਹਾਂਜੀ
5: ਪਤਾ ਇੱਕ ਤੁਹਾਡੇ ਪੁਰਾਣੇ ਸਿੰਗਰ ਵੀ ਨੇ।
0: ਅੱਛਾ ਇੱਕ ਸਿੰਗਰ? ਓਕੇ
2: ਅੱਛਾ, ਪਹਿਲਾਂ ਆਏ ਹੋਏ ਜਿਹੜੇ?
0: ਓ
2: ਉੱਥੋਂ ਨਾ ਗੱਲ ਆਈ ਹੋਵੇ
0: ਤੇ ਤੁਸੀਂ ਪਹਿਲਾਂ ਦੱਸਣਾ ਸੀ।
5: ਮੈਂ ਕੱਲ ਤੁਹਾਡੀ ਵੀਡੀਓ ਫੇਸਬੁੱਕ 'ਚ ਦੇਖੀ ਸੀ। ਓ
0: ਤੁਸੀਂ ਪਹਿਲਾਂ ਦੱਸਣਾ ਸੀ, ਚੰਗੀ ਤਰ੍ਹਾਂ ਪੁੱਛਦੇ। ਇਹੋ ਜਿਹੀਆਂ ਗੱਲਾਂ ਪਹਿਲਾਂ ਦੱਸ ਦਿਆ ਕਰੋ।
5: ਪਰ ਮੈਂ ਕੱਲ ਹੀ ਦੇਖੀ।
0: ਅੱਛਾ ਕੱਲ ਹੀ ਵੇਖੀ? ਓਕੇ ਓਕੇ, ਨੈਕਸਟ ਟਾਈਮ ਨਾ ਪਹਿਲਾਂ ਵੇਖ ਲਿਆ ਕਰੋ।
5: ਓਕੇ
0: ਹਾਂ, ਟਾਈਮ ਨਾਲ ਹੀ ਵੇਖ ਲੇ ਬੰਦਾ।
2: ਪਰ ਬੱਚਿਆਂ ਨੂੰ ਲਾਊਡ ਹੀ ਹੈ ਨਹੀਂ ਸੋਸ਼ਲ ਮੀਡੀਆ ਦਾ। ਮੰਮਾ ਵਾਲੇ ਫੋਨ ਤੋਂ ਦੇਖਿਓ।
0: ਮੰਮਾ ਵਾਲੇ ਫੋਨ ਤੋਂ ਵੇਖਿਓ ਨਹੀਂ।
5: ਪਰ ਮੈਨੂੰ ਪਤਾ ਨਹੀਂ ਕਿੱਥੇ ਤੋਂ ਰੱਬੀ ਮੰਮਾ ਨੇ।
0: ਹਾਂ ਮੰਮਾ ਉਹਨੂੰ ਲੱਭ ਜਾਂਦੀ ਆ। ਮੰਮਾ ਫਿਰ ਸੋਸ਼ਲ ਮੀਡੀਆ ਸਟਾਰ ਨੇ ਨਾ।
2: ਸਹੀ ਆ, ਨਾਲੇ ਉਹਨਾਂ ਨੇ ਰੇਡੀਓ ਹਾਂਜੀ ਦਾ ਪੇਜ ਵੀ ਲਾਈਕ ਕੀਤਾ। ਲਾਈਕ ਕਰੇ, ਫੋਲੋ ਕਰੇ, ਸਬਸਕ੍ਰਾਈਬ ਕਰੇ,
0: ਤਾਂ ਹੀ ਅਵਾਰਡ ਮਿਲਿਆ ਕਹਿੰਦੀ ਮੰਮਾ ਨੂੰ।
5: ਤੇ ਮੰਮਾ ਸਾਨੂੰ ਕਿਉਂ ਨਹੀਂ ਲੈਟ ਕਰਦੇ ਸਬਸਕ੍ਰਾਈਬ ਕਰਨ?
2: ਰੋਟੀ ਪਾਣੀ ਬਣਾ,
0: ਤੁਸੀਂ ਸਫਾਈਆਂ ਸਫਾਈਆਂ, ਰੋਟੀ ਪਾਣੀ, ਭਾਂਡੇ ਭੁੰਡੇ ਤੁਸੀਂ ਕਰ ਲਿਆ
5: ਕਰੋ।
0: ਸਾਰੇ ਕੰਮ ਫਿਰ ਤੁਸੀਂ ਥੋੜੀ ਕਰਨੇ ਆ।
2: ਕੁਛ ਪਾਣੇ ਕੇ ਲਈ ਕੁਛ ਖੋਨਾ ਵੀ ਪੜਤਾ ਹੈ ਨਾ।
0: ਮੰਮਾ ਪਤਾ ਕਿੱਡਾ ਔਖਾ ਕੰਮ ਕਰਦੀ ਹੈ, ਸਾਰੀ ਦਿਹਾੜੀ ਫੋਨ ਵੇਖਣਾ ਕਿਤੇ ਸੌਖਾ ਹੁੰਦਾ?
2: ਹਾਂ, ਤਿੰਨ ਤਿੰਨ ਚਾਰ ਚਾਰ ਘੰਟੇ ਦਾ ਸਕਰੀਨ ਟਾਈਮ।
0: ਹਾਂ ਤੈਨੂੰ ਕੀ ਪਤਾ ਕੁੜੀਏ,
2: ਅੱਖਾਂ ਤੇ ਬਲੂ ਲਾਈਟ ਪੈਂਦੀ ਹੈ, ਪਤਾ ਲੱਗੇ ਤੁਹਾਨੂੰ।
0: ਹੋਰ
5: ਮੰਮਾ ਰਾਤੀ ਦੇਖਦੇ ਫੋਨ, ਚੋਰੀ ਚੋਰੀ
2: ਦੇਖਿਆ, ਚੋਰੀ ਚੋਰੀ ਤੁਸੀਂ ਪਾਕਿਸਤਾਨੀ ਡਰਾਮੇ ਸਾਰੇ ਦੇਖੇ ਮੰਮਾ,
0: ਲਿਟਲ ਜਸੂਸ ਹੋ ਤੁਸੀਂ ਤੇ,
2: ਜਿਹੜਾ ਮਰਜ਼ੀ ਪਾਕਿਸਤਾਨੀ ਡਰਾਮੇ ਦਾ ਨਾਂ ਲਓ ਤੁਸੀਂ
5: ਮੰਮਾ, WhatsApp ਤੇ ਮੈਸੇਜ ਕਰਦੇ ਫਰੈਂਡਸ ਨੂੰ ਆਪਣੇ।
0: ਹਾਂ ਤੇ ਫਿਰ ਉਹ ਇਨ ਟੱਚ ਰਹਿੰਦੇ ਨਾ ਫਰੈਂਡਸ ਨਾਲ,
2: ਉਹ ਤਾਂ ਬਹੁਤ ਸਾਰੀ ਫੈਮਿਲੀ ਆਪਣੇ ਫਰੈਂਡਸ ਉਹਦੇ ਤੇ ਹੀ ਹੁੰਦੇ ਆ ਨਾ WhatsApp ਤੇ, ਜਾਂ ਉਹਨਾਂ ਨੂੰ ਸਾਰਿਆਂ ਨੂੰ ਘਰੇ ਸੱਦ ਲਿਆ ਕਰੋ, ਫਿਰ ਤੁਹਾਨੂੰ ਸਫਾਈ ਕਰਨੀ ਪਊਗੀ, ਨਾਲੇ ਕੁਛ ਬਣਾ ਕੇ ਦੇਣਾ ਪਊਗਾ।
0: ਨਹੀਂ ਪਰ ਸਫਾਈ ਪਸੰਦ ਨਹੀਂ ਨਾ ਤਲਦੀ ਤੂੰ,
2: ਫਿਰ ਤਾਂ ਹੀ ਫਿਰ ਉਹ WhatsApp ਤੇ ਕਰਦੇ ਆ ਨਾ।
5: ਭੁਲੇਖਾ
2: ਜਾ ਰਹਿ ਲਿਆ ਕਰੋਗੇ,
0: ਕੀ ਸੁਣਾਓਗੇ?
5: ਪਲੇ ਰੂਮ ਚ ਰੋਜ਼ ਹੀ ਖਲਾਰਾ ਹੁੰਦਾ।
2: ਪੈਕਅਪ ਵੀ ਕਰਦੇ ਹੀ ਹੋ ਕਿ ਨਹੀਂ ਕਰਦੇ?
0: ਹੈਲੋ, ਹਾਂਜੀ ਤਵਨੀਤ, ਕੀ ਸੁਣਾਓਗੇ?
2: ਤਵਨੀਤ ਕਹਿੰਦੀ ਇੰਨੀਆਂ ਗੱਲਾਂ ਸੁਣਾਤੀਆਂ ਥੋੜੀਆਂ।
0: ਆਹੋ ਉਹੀ ਗੱਲ, ਮੈਨੂੰ ਲੱਗਦਾ ਆਵਾਜ਼ ਹੀ ਬੰਦ ਹੋ ਗਈ ਕੁੜੀ ਦੀਆਂ, ਇੰਨੀਆਂ ਗੱਲਾਂ ਸੁਣਾ ਕੇ ਕਿਤੇ ਮੰਮਾ ਨੇ ਤੇ ਨੀ ਮਿਊਟ ਕਰਕੇ ਫੜ ਲਈ ਕਿਤੇ?
2: ਮੰਮਾ ਨੇ ਕਹਿਣਾ ਤੂੰ ਮੇਰੀ WhatsApp ਦੀਆਂ ਸ਼ਿਕਾਇਤਾਂ ਲਾਉਣੀ, ਆ ਚੱਕ ਤੇਰਾ ਫੋਨ ਵੀ ਬੰਦ ਅੱਜ ਤੋਂ,
0: ਮਿਊਟ ਕਰਕੇ ਭਲਾ ਫੜ ਲਈ ਹੋਵੇ ਕਿਤੇ ਤਵਨੀਤ। ਹੈ ਤਵਨੀਤ, ਹੈਲੋ,
2: ਅਗਲਾ ਕਾਲਰ ਲੈ ਲੈਂਦੇ ਫਿਰ ਜਦ ਤੱਕ।
0: ਹਾਂ ਤੁਹਾਡੀ ਆਵਾਜ਼ ਪੁੱਤ ਬੰਦ ਹੋ ਗਈ ਉਹਨੂੰ, ਤੇ ਤੁਸੀਂ
2: ਬੜੇ ਘੱਟ ਬੱਚੇ ਆ ਜਿਨ੍ਹਾਂ ਦੀ ਮੰਮਾ ਮੂਰੇ ਆਵਾਜ਼ ਬੰਦ ਹੁੰਦੀ, ਅਨਲੈਸ ਕਿ ਉਹਨਾਂ ਨੇ ਕੀ ਕਿਹਾ ਉਹਦੇ ਤੇ ਵੀ ਡਿਪੈਂਡ ਕਰਦਾ ਹੋ ਸਕਦਾ।
0: ਹਾਂ ਤੁਹਾਡੇ ਪੁੱਤ ਮਿਊਟ ਤੇ ਜਾਂ ਹੋਲਡ ਤੇ ਇਦਾਂ ਦਾ ਕੁਛ ਹੋਇਆ ਜੇ ਤੇ ਜਾਂ ਫਿਰ ਸਾਡਾ ਹੀ ਹੋਇਆ ਵਾ। ਤੇ ਇੱਧਰ ਸਾਡੇ ਨਾਲ ਕੌਣ ਆ? ਅਸੀਸ ਕੌਰ ਆ ਨੈਕਸ। ਸਤਿ ਸ਼੍ਰੀ ਅਕਾਲ ਅਸੀਸ ਕੌਰ। ਹੈਲੋ, ਅੱਛਾ ਬੁਝਾਰਤ ਸੁਣਾਣੀ, ਕਿੱਥੇ ਚਲ ਗਏ ਹੋ ਤੁਸੀਂ?
5: ਮੈਨੂੰ ਆਵਾਜ਼ ਨਹੀਂ ਆ ਰਹੀ।
0: ਓਕੇ ਓਕੇ, ਚਲੋ ਸੁਣਾਓ।
2: ਸਾਨੂੰ ਵੀ ਨਹੀਂ ਸੀ ਆ ਰਹੀ।
5: ਇੱਕ ਮਹਿਲ ਵਿੱਚ ਚਾਰੀ ਚੋਰ, ਸਿਰ ਕਾਲਾ ਤੇ ਪੂੰਛ ਚਿੱਟੀ।
0: ਅੱਛਾ, ਇੱਕ ਮਹਿਲ ਚ ਚਾਲੀ ਚੋਰ, ਸਿਰ ਕਾਲਾ ਤੇ ਪੂੰਛ ਚਿੱਟੀ। ਬੱਲੇ ਬੱਲੇ, ਸ਼ਾਬਾ ਸ਼ਾਬਾ, ਜਿੱਤ ਗਏ ਜਿੱਤ ਗਏ ਜਿੱਤ ਗਏ, ਥੈਂਕ ਯੂ।
2: ਇਹ ਅੰਕਲ ਰਾਤ ਦੇਰ ਨਾਲ ਆਏ ਨਾ ਸਵੇਰੇ, ਇਹਨਾਂ ਨੂੰ ਚਾਰ ਘੰਟੇ ਸੌਣਾ ਨਸੀਬ ਹੋਇਆ, ਇਹਨਾਂ ਦਾ ਪ੍ਰੋਸੈਸਰ ਥੋੜਾ ਸਲੋ ਆ ਅੱਜ,
0: ਸਾਡਾ ਪ੍ਰੋਸੈਸਰ ਸਲੋ ਆ। ਚਲ ਹਾਰ ਗਏ ਪੁੱਤ ਆਪਾਂ,
2: ਤੇ ਕੰਮ ਵੀ ਸੌਖਾ
0: ਹੈ।
5: ਇੱਕ ਤੁਸੀਂ ਗੈਸ ਵੀ ਨਹੀਂ ਕੀਤਾ।
0: ਚੱਪਲ
5: ਨਹੀਂ,
0: ਸਲੀਪਰ,
2: ਹਾਥੀ, ਘੋੜੇ,
0: ਮੰਜਾ
5: ਨਹੀਂ,
0: ਜਸਵਾਲ ਅੰਕਲ ਉਹਨਾਂ ਨੇ ਆਨਸਰ ਦਿੱਤਾ ਸੀ, ਸੌਰੀ। ਹਾਂ
2: ਹਾਂ, ਉਹ ਵੀ ਵਿੱਚ ਹੀ ਪੜਤਾ।
0: ਹਾਂਜੀ,
5: ਤੁਸੀਂ ਕੈਂਡਲ ਉਹਦੇ ਨਾਲ ਚਲਾਉਂਦੇ?
0: ਅੱਛਾ, ਮਾਚਿਸ, ਡੱਬੀ ਤੀਲਾਂ ਵਾਲੀ। ਅੱਛਾ, ਅਸੀਂ ਕਦੇ ਗਿਣੀਆਂ ਹੀ ਨਹੀਂ, ਉਹ 'ਚ 40 ਹੁੰਦੀਆਂ। ਦੱਸ,
2: 40 ਤਾਂ ਭੁਲੇਖਾ ਪਾਉਣ ਨੂੰ ਕਿਹਾ, ਮਤਲਬ ਜਾਣੀ।
0: ਅੱਛਾ ਓਕੇ,
5: ਰਾਈਮ ਹੁੰਦਾ।
0: ਅੱਛਾ, ਰਾਈਮ ਕਰਨ ਦੇ ਲਈ 40 ਕਿਹਾ ਵਾ। ਓਕੇ ਓਕੇ ਓਕੇ ਓਕੇ, ਅਸੀਂ ਵੀ ਤਾਂ ਖਹਿੜਾ ਛਡਾਉਣ ਲਈ ਜਵਾਬ ਦਿੱਤਾ ਸੀ, ਤੂੰ ਕਿਉਂ ਨਹੀਂ ਮੰਨਿਆ?
2: ਪਹਿਲਾਂ ਤੋਂ ਹੀ
0: ਹਾਂ, ਇਹ ਕੁੜੀ ਤੇ ਪੂਰੀ
2: ਬਹੁਤ ਵਧੀਆ,
0: ਇਹ ਤੇ ਬਣੀ ਬਣਾਈ ਆਰਜੇ ਆ ਨਾ ਕੁੜੀ।
2: ਹਾਂ, ਇਹ ਚਾਰਜ ਅਪ ਹੋ ਕੇ ਰਹਿੰਦੀ ਪੂਰੀ, ਹੈ ਨਾ, ਸਵੇਰ ਤੋਂ
0: ਐਨਰਜੀ ਚ ਰਹਿੰਦੀ ਆ।
2: ਮੈਂ
0: ਸਿੱਖ ਖੇਡਾਂ ਤੇ ਵੇਖਿਆ, ਇਹ ਸਟੇਜ ਹਿਲਾ ਦਿੰਦੀ ਹੈ।
2: ਨਹੀਂ, ਸਟੇਜ ਫੜ ਕੇ ਖੜੇ ਸੀ ਦੋ ਜਾਣੇ, ਮੈਂ ਦੇਖਿਆ ਜਦ ਤੁਸੀਂ ਡਾਂਸ ਕੀਤਾ ਉੱਥੇ, ਬੋਲੀਆਂ ਪਾਈਆਂ। ਇੱਧਰ ਆ ਮਜਾਜਣੀ ਅੱਡਾ ਲਾ ਮਜਾਜਣੀ ਅੱਡੀ ਨਹੀਂ ਸੀ ਮਾਰੀ ਸਟੇਜ ਤੇ
1: ਮੈਂ ਫੜ ਕੇ ਨੱਚੂ
0: ਆਹੋ
2: ਨਹੀਂ ਦੋ ਜਣੇ ਹੋਰ ਸੀ ਜਿਨ੍ਹਾਂ ਨੂੰ ਸਟੇਜ ਕੰਬਦੀ ਸੀ ਉਹ ਕਹਿੰਦੇ ਕਿਤੇ ਡਿੱਗ ਹੀ ਨਾ ਪਵੇ ਸਟੇਜ
0: ਉਹਨਾਂ ਨੇ ਥੱਲੇ ਫੜੀ ਸੀ ਨਾ
2: ਜਿਹੜੀ ਚੱਤ ਸੀ ਬੋਲੀ ਪਾਈ ਡਿੱਗ ਪਵੇ ਨਾ ਗਵਾਂਢੀਆਂ ਦੀ ਕੰਧ ਕੁੜੀ ਉਹ
0: ਹਾਂ ਕਿਹੜੀ ਬੋਲੀ ਪਾਈ ਤੁਸੀਂ
2: ਬੋਲੀ ਪਾਵਾਂ ਲਲਕਾਰ ਕੇ
0: ਚੇਤਾ ਭੁੱਲ ਮਾਤੇ ਧੀ ਦਾ ਗੂੜਾ ਰਿਸ਼ਤਾ ਮਾਤੇ ਧੀ ਦਾ ਗੂੜਾ ਰਿਸ਼ਤਾ
2: ਇੰਨੀ ਕੀ ਆਉਂਦੀ ਇੰਨੀ ਕੀ ਆਉਂਦੀ
1: ਅੱਛਾ

0: ਕੱਲ
1: ਆਪਾਂ ਕੱਟ ਸ਼ਾਰਟ ਕਰ ਦੇਣਾ ਕੱਲ ਆਪਾਂ ਡਡਵਾਲ
2: ਸਾਹਿਬ
1: ਸਾਡਾ ਵੀ ਠੀਕ ਆ ਪੁੱਤ, ਥੈਂਕ ਯੂ।
2: ਮੇਰੇ ਬੇਟੇ ਕੋ ਪਾ ਪੈਟਰੋਲ ਵਾਲਾ ਵੀ ਹੈਗਾ, ਸਪੇਸ ਸ਼ਿਪ, ਸੋਰੀ
1: ਤੇ ਪਾ ਪੈਟਰੋਲ ਵੀ ਹੈਗਾ ਤੁਹਾਡੇ
2: ਕੋ, ਬੋਇਜ਼ ਰੱਖਦੇ ਜ਼ਿਆਦਾ।
1: ਹੈ ਅੱਛਾ, ਵਾਹ।
2: ਆਪਾਂ ਜ਼ਿਆਦਾ ਨਾ ਪੁੱਛੀਏ ਕਿਉਂਕਿ ਫਿਰ ਤੋਂ ਬਾਅਦ ਆਪਣੇ ਸਪੈਲਿੰਗ ਮਿਸਟੇਕ ਹੋਣ ਲੱਗ ਜਾਣੀ।
1: ਤੁਹਾਡੇ ਕੋਲ ਤੇ ਬੜੀਆਂ ਚੀਜ਼ਾਂ ਯਾਰ,
0: ਪੰਜਾਬੀ ਕਲਾਸ
1: ਤੋਂ ਉੱਥੋਂ ਜਿੱਤੇ ਵਾ, ਉੱਥੋਂ ਤੇ ਫਿਰ ਸਟਿੱਕਰ ਵੀ ਜਿੱਤਿਆ ਹੋਣਾ ਤੁਸੀਂ।
0: ਨਹੀਂ,
1: ਹਾਂ
2: ਕੀ ਸੁਣਾਇਆ ਸੀ ਪੰਜਾਬੀ ਕਲਾਸ ਵਿੱਚ
0: ਬੱਚਿਆਂ ਨੂੰ? ਪੈਨਸਿਲ ਕੇਸ ਹੀ ਮਿਲਿਆ
1: ਹੈ। ਅੱਛਾ, ਓਕੇ,
2: ਫਿਰ ਵਧੀਆ ਮਿਲ ਗਿਆ,
1: ਗੁੱਡ ਹੋ ਗਿਆ। ਫਿਰ ਤੇ ਤੁਹਾਨੂੰ ਵਧੀਆ ਚੀਜ਼ਾਂ ਮਿਲੀਆਂ, ਤੇ ਕੀ ਸੁਣਾਓਗੇ ਅੱਜ?
0: ਪੋਇਮ।
1: ਅੱਛਾ ਪੋਇਮ, ਓਕੇ
2: ਆਉਣ ਦਿਓ।
0: ਏ ਬੀ ਸੀ ਕਿੱਥੇ ਗਈ ਸੀ, ਪੁੱਲਾ ਵਾਲੀ ਟੋਕਰੀ ਅੱਜ ਸੌ ਗਈ ਸੀ,
1: ਯਾਦ ਕੀਤੀਆਂ ਵਾ।
0: ਦਾਦੀ ਨੇ
1: ਸਿਖਾਇਆ,
2: ਬਹੁਤ ਵਧੀਆ ਸਿਖਾਇਆ।
1: ਹੋਰ
2: ਹੁਣ ਇਹਨੇ ਉਹ ਵੀ ਸਿੱਖਣੀ ਆ, ਈਰੀਏ ਭਮੀਰੀਏ ਤੇਰਾ ਘਰ ਕਿਹੜਾ, ਅੰਬਾਂ ਵਾਲੀ ਟੋਕਰੀ ਅਨਾਰਾਂ ਵਾਲਾ ਵਿਹੜਾ।
1: ਹੈ, ਇਹ ਵੀ ਸਿੱਖਿਓ ਦਾਦੀ ਜੀ ਕੋ। ਠੀਕ ਆ, ਥੈਂਕ ਯੂ, ਸਤਿ ਸ਼੍ਰੀ ਅਕਾਲ, ਬਾਏ ਬਾਏ, ਥੈਂਕ ਯੂ। ਤੇ ਸੰਤ ਸਾਡੇ ਨਾਲ ਸੁਖਨ, ਤੇ ਥੈਂਕ ਯੂ ਢਿੱਲੋਂ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਅਰਨਵ ਜੀ ਕਹਿੰਦੇ ਕਿ ਸਰ ਸਤਿ ਸ਼੍ਰੀ ਅਕਾਲ, ਅੱਜ ਦੀ ਕਹਾਣੀ ਕਹਿੰਦੇ ਕਿ ਬੜੀ ਵਧੀਆ ਸੀ, ਦਿਲ ਨੂੰ ਛੂਹ ਲੈਣ ਵਾਲੀ, ਕਾਫੀ ਕੁਛ ਸਿੱਖਣ ਨੂੰ ਮਿਲਿਆ। ਇਸ ਤਰ੍ਹਾਂ ਦੀਆਂ ਕਹਾਣੀਆਂ ਸਾਡੀ ਸੋਚ ਨੂੰ ਚੰਗੀਆਂ ਬਣਾਉਂਦੀਆਂ ਨੇ। ਵਾਹਿਗੁਰੂ ਮਿਹਰ ਭਰੇ ਹੱਥ ਰੱਖੇ, ਥੈਂਕ ਯੂ ਜੀ, ਧੰਨਵਾਦ। ਸਿਮਰਨ ਜੀ ਕਹਿੰਦੇ ਕਿ ਥੈਂਕਸ ਫੋਰ ਸ਼ੇਅਰਿੰਗ ਦਿਸ ਸਟੋਰੀ ਅਗੇਨ। ਤੇ ਸੰਦੀਪ ਸਿੰਘ ਦੱਤਾ ਜੀ ਕਹਿੰਦੇ ਕਿ ਵਾਹਿਗੁਰੂ ਜੀ ਸਭ ਦੇ ਉੱਤੇ ਕਿਰਪਾ ਰੱਖਣ, ਅਤੇ ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅਤੇ ਇੱਕ ਸਾਡੇ ਕੋਲ ਮੈਸੇਜ ਆਏ, ਕਹਿੰਦੇ ਨੇ ਕਿ ਆਈ ਐਮ ਲੁਕਿੰਗ ਫੋਰ ਹੈਵੀ ਰਿਜਿਡ ਔਰ ਹੈਵੀ ਕੋਂਬੀਨੇਸ਼ਨ ਟਰੱਕ ਡਰਾਈਵਰ ਜੋਬ, ਆਈ ਹੈਵ ਐਕਸਪੀਰੀਅੰਸ, ਆਈ ਹੈਵ ਫੁੱਲ ਟਾਈਮ ਵਰਕਿੰਗ ਰਾਈਟਸ, ਅਤੇ ਆਈ ਐਮ ਲਿਵਿੰਗ ਇਨ ਸਾਊਥ ਈਸਟ, ਮੈਲਬਨ ਦੇ ਸਾਊਥ ਈਸਟ ਵਿੱਚ ਰਹਿੰਦੇ ਨੇ, ਅਤੇ ਇਹਨਾਂ ਨੂੰ ਟਰੱਕ ਦੀ ਜੋਬ ਚਾਹੀਦੀ ਹੈ ਜੀ। ਨੰਬਰ ਇਹਨਾਂ ਦਾ ਆ ਗਿਆ, ਕੋਈ
2: ਇਕੱਲੇ ਟਰੱਕ ਦੇ ਨਹੀਂ ਜੀ, ਹੈਵੀ ਦੀ ਗੱਲ ਕਰੋ।
1: ਹਾਂਜੀ, ਹਾਂ ਹੈਵੀ ਕਿ ਜੋ ਮੈਂ ਬੋਲਿਆ ਉਹ ਵਾਲਾ ਡਰਾਈਵਰ। ਅਤੇ ਅਮਨ ਸੋਤਾ ਜੀ ਕਹਿੰਦੇ ਕਿ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਐਂਬਰ ਨੂੰ, ਅਤੇ ਜਸ ਜੀ ਨੂੰ, ਅਤੇ ਸਾਰੇ ਪਰਿਵਾਰ ਨੂੰ, ਅਤੇ ਵਾਹਿਗੁਰੂ ਤੰਦਰੁਸਤੀ ਦੇਵੇ, ਖੁਸ਼ੀਆਂ ਦੇਵੇ, ਬਹੁਤ ਮਿਹਰਬਾਨੀ ਜੀ। ਅਤੇ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ, ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੰਦਰੁਸਤੀ ਬਖਸ਼ਣ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਹਰਮਨ ਪਿਆਰੇ ਮਾਮਾ ਜੀ, ਅਤੇ ਹੈਵ ਏ ਗੁੱਡ ਡੇ ਅਹੈਡ,
2: ਥੈਂਕ ਯੂ ਜੀ।
1: ਸੁਖਦੀਪ ਸਿੰਘ ਘੁੰਮ ਜੀ ਕਹਿੰਦੇ ਕਿ ਬੜੀ ਵਧੀਆ ਲੱਗੀ ਕਹਾਣੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਅਤੇ ਸੋਨੂੰ ਬਰਾੜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਪੈਕਨਮ ਤੋਂ ਸਾਰਿਆਂ ਦੇ ਲਈ। ਅਤੇ ਇੱਧਰ ਲਵਜੋ ਧੁਨਾ ਜੀ, ਧੁਨਾ ਜੀ ਲੁਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਰਜਿੰਦਰ ਬਾਬਾ ਜੀ ਕਹਿੰਦੇ ਨੇ ਕਿ ਸਭ ਖੁਸ਼ ਰਹਿਣ, ਤੰਦਰੁਸਤ

0: ਰਹਿਣ ਬੁੱਧਵਾਰ ਦੇ ਦਿਨ
1: ਸੋਨੇ ਦੀ ਕਿਤੇ ਬਾਇਰਜ਼ ਮਾਰਕੀਟ ਤਾਂ ਨਹੀਂ ਹੈਗੀ
0: ਹੈ
1: ਮੈਂ ਕਿਹਾ ਅੱਜ ਸੋਨੇ ਦਾ ਭਾਅ ਪਤਾ ਜਾ ਨਹੀਂ ਲੱਗਿਆ ਮੈਂ ਕਿਤੇ ਬਾਇਰਜ਼ ਮਾਰਕੀਟ ਹੁੰਦੀ ਇੱਕ ਨਾ ਕਹਿੰਦਾ ਉਹ ਭਰਾਵਾ ਉਹ ਕਮਲ ਆ ਕਿ ਉਹ ਰੀਅਲ ਇਸਟੇਟ ਚ ਹੁੰਦੀ
0: ਅੱਛਾ ਚਲੋ ਸਾਨੂੰ ਕੀ ਅਸੀਂ ਦੋਵੇਂ ਨਹੀਂ ਲੈਣੀਆਂ ਗੁਰਦੀਪ ਦਿਓਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਸਭ ਦਾ ਦਿਨ ਵਧੀਆ ਹੋਵੇ ਬਲਗੂਲਗਾ ਤੋਂ ਭੇਜਦੇ ਨੇ ਮੈਸੇਜ ਬਹੁਤ ਮਿਹਰਬਾਨੀ ਅਤੇ ਸੋਨੇ ਦੀਆਂ ਕੀਮਤਾਂ ਮੈਂ ਵੇਖਾਂ ਕੀ ਆ ਮਤਲਬ ਤੁਸੀਂ ਇੰਟਰਸਟ ਲੈਣ ਲੱਗ ਪਏ ਤੁਸੀਂ ਸੋਨੇ 'ਚ
1: ਚਾਰ ਪੈਸੇ ਆ ਜਾਣ ਜੀ ਬਸ
0: ਸਾਨੂੰ ਵੀ ਸੋਨੇ 'ਚ ਲੈਣ ਦਿਓ
1: ਸੋਣ ਤੋਂ ਵਿਹਲ ਮਿਲੇ ਤਾਂ ਸੋਨੇ ਦੀ ਗੱਲ ਹੋਵੇ
0: ਹਾਂ ਨਹੀਂ ਆ ਗਏ ਸੋਨੇ ਦੇ ਰੇਟ ਇਹ ਸਸਤਾ ਹੋਇਆ ਜੀ $186 ਬਾਈ ਗ੍ਰਾਮ ਦਾ ਇੱਕ ਸੋਰੀ 22 ਕੈਰਟ ਦਾ 1 ਗ੍ਰਾਮ ਦਾ ਰੇਟ ਹੈ ਅੱਜ 186 ਕਾਫੀ ਥੱਲੇ ਆਇਆ ਮਤਲਬ ਵਾਹਵਾ ਹੀ
1: ਬਾਇਰਸ ਮਾਰਕੀਟ ਹੈ ਜੀ
0: ਦਿਨੋਂ ਦਿਨ ਦਿਨੋਂ ਦਿਨ ਥੱਲੇ ਆ ਰਿਹਾ ਦਿਨੋਂ ਦਿਨ ਥੱਲੇ ਆ ਰਿਹਾ ਜਦੋਂ ਥੱਲੇ ਆਉਣ ਡਿਆ ਹੋਵੇ ਨਾ ਉਦੋਂ ਸਾਡੇ ਅੱਗੇ ਵੇਟ ਕਰਦੇ ਨੇ ਹੋਰ ਥੱਲੇ ਉਹ ਲੈ ਲਾਂਗੇ ਜੋ ਤਾਂ ਜਾਣ ਡਿਆ ਹੁੰਦਾ ਉਦੋਂ ਐਵੇਂ ਕਈ ਜਾਣਗੇ ਯਾਰ
1: ਤਾਂ ਫਾਇਦਾ ਹੀ ਨਹੀਂ
0: ਹਾਂ ਸਾਡੇ ਕੋਲ ਦੋਈ ਪਾਸੇ ਕਾਰਨ ਹੈਗੇ ਆ
1: ਧੰਨਵਾਦ ਆਪਾਂ ਦੋਨੇ ਪਾਸਿਓਂ ਜਾਣ ਸੌਖੀ
0: ਹਾਂ ਆ ਇਹ ਵੀ ਗੱਲ ਸਹੀ ਹੈ ਹਾਂ ਕਿਹੜਾ ਮੁੜ ਕੇ ਰੱਖਦਾ ਫਿਰੇ ਫਿਰ ਐਵੇਂ
1: ਲੋਕਰ
0: ਲਓ ਹਾਂ ਘਰ ਚ ਕਿਤੇ ਜਾਣਾ ਆਉਣਾ ਹੋਵੇ ਐਵੇਂ ਚਿੰਤਾ ਜੀ ਸਤਾਉਂਦੀ ਰਹੇ
1: ਹੱਸਦੇ
0: ਖੇਡਦੇ ਰਹੋ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੇਡੀ ਸੈਟ Ford.
3: Wow, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
4: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
5: ਟੈਨਸ਼ਨ ਮੇਰੀ ਟੈਨਸ਼ਨ
6: ਕੀ ਹੋਇਆ
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
6: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
6: ਜਾਂ ਈਮੇਲ info@vyimmigration.com.au
5: ਯਾਦ ਰੱਖੋ 9077-9733
6: VY Immigration and Education Consultant
5: ਹਰ ਕਦਮ ਤੁਹਾਡੇ ਨਾਲ
7: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮੈਲਟਨ
8: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
8: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
10: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
11: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
12: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
11: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
12: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
13: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au।
14: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬ੍ਰੋਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਗਿੱਦਾ ਇੰਸ਼ੋਰੈਂਸ। ਸ਼ਰਤਾ ਲਾਗੂ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲਿੱਤੀ ਹੋਈ ਹੈ
2: ਯਾਰ? ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਹਾਂਜੀ।

ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜੈਸਮਿਨ। ਅੱਜ ਦੇ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਕਵਿਤਾ ਦੀ ਸਾਂਝ ਪਾਵਾਂਗੀ। ਕਵਿਤਾ ਨਾ ਕਹਿ ਕੇ ਇਹਨੂੰ ਕਹਾਣੀ ਕਹਿ ਲਓ, ਜਿਹੜੀ ਕਵਿਤਾ ਦੇ ਰੂਪ ਵਿੱਚ ਲਿਖੀ ਗਈ ਹੈ। ਲਿਖੀ ਹੈ ਸ਼ਿਵ ਕੁਮਾਰ ਬਟਾਲਵੀ ਜੀ ਦੀ। ਕਵਿਤਾ ਦਾ ਨਾਮ ਹੈ ਸ਼ੀਸ਼ੋ। ਏਕਮ ਦਾ ਚੰਨ ਵੇਖ ਰਿਹਾ ਸੀ ਬਹਿ ਚੰਗੀਆਂ ਦੇ ਓਲੇ, ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ ਪੈਰ ਤਰੇਂਦੀ ਬੋਲੇ, ਟੋਰ ਉਹਦੀ ਜਿਉਂ ਪਹਿਲਾਂ ਪਾਉਂਦੇ ਟੁਰਨ ਕਬੂਤਰ ਗੋਲੇ, ਜ਼ਖਮੀ ਹੋਵਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ, ਲੱਖਾਂ ਹੰਸ ਮਰੀ ਵਣ ਗਸ਼ ਖਾ ਕੇ ਜੇ ਹੰਝੂ ਇੱਕ ਡੋਲੇ, ਉੱਡਣ ਮਾਰ ਉਡਾਰੀ ਬਗਲੇ ਜੇ ਵਾਲਾਂ ਥੀ ਖੋਲੇ, ਪੈ ਜਾਏ ਡੋਲ ਹਵਾਵਾਂ ਤਾਈਂ ਜੇ ਪੱਖੀ ਫੜ ਝੋਲੇ, ਡੁੱਬ ਮਰੀ ਵਣ ਸ਼ੌਥੀ ਤਾਰੇ ਮੁੱਖ ਦੇ ਵੇਖ ਤਦੋਲੇ, ਚੰਨ ਦੂਜ ਦਾ ਵੇਖ ਰਿਹਾ ਸੀ, ਚੰਨ ਦੂਜ ਦਾ ਵੇਖ ਰਿਹਾ ਸੀ ਵਿਹੜੇ ਵਿੱਚ ਫਲਾਹੀ, ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ ਥੱਲੇ ਚਰਖੀ ਡਾਹੀ, ਕੋਹ ਕੋਹ ਲੰਮੀਆਂ ਤੰਦਾਂ ਕੱਢਦੀ ਚਾ ਚੰਦਨ ਦੀ ਬਾਹੀ, ਪੂਣੀਆਂ ਇਕਣ ਕੰਢੇ ਬੂਬਲ ਜਿਉਂ ਸਾਵਣ ਵਿੱਚ ਗਾਹੀ, ਹੇਕ ਸਮੁੰਦਰੀ ਪੌਣਾ ਵਰਗੀ ਕੋਇਲਾਂ ਦੇਣ ਨਾ ਡਾਹੀ, ਰੰਗ ਜਿਵੇਂ ਕੇਸੂ ਦੀ ਮੰਜਰੀ ਨੂਰੀ ਮੁੱਖ ਅਲਾਹੀ, ਵਾਲ ਜਿਵੇਂ ਚਾਨਣ ਦੀਆਂ ਨਦੀਆਂ ਰੇਸ਼ਮ ਦੇਣ ਗਵਾਹੀ, ਨੈਣ ਕੁੜੀ ਦੇ ਨੀਲੇ ਚੀਕਣ ਫੁੱਲ ਅਲਸੀ ਦੇ ਕਾਹੀ, ਚੰਨ ਤੀਜ ਦਾ ਵੇਖ ਰਿਹਾ ਸੀ, ਚੰਨ ਤੀਜ ਦਾ ਵੇਖ ਰਿਹਾ ਸੀ ਸ਼ੀਸ਼ੋ ਨਦੀਏ ਨਹਾਉਂਦੀ, ਪਲ ਪਰ ਚੁਲੀਆਂ ਧੋਂਦੀ ਮੁਖੜਾ ਸਤਿਗੁਰ ਨਾਮ ਧਿਆਉਂਦੀ, ਅਕਸ ਪਿਆ ਵਿੱਚ ਨਿਤਰੇ ਪਾਣੀ ਆਪ ਵੇਖ ਸ਼ਰਮਾਉਂਦੀ, ਸੜ ਸੜ ਜਾਂਦੇ ਨਾਜ਼ੁਕ ਬੋਟੇ ਜਿਸ ਅੰਗ ਹੱਥ ਸ਼ਹਾਉਂਦੀ, ਸੁੱਤੇ ਵੇਖ ਨਦੀ ਵਿੱਚ ਚਾਨਣ ਰੂਹ ਉਹਦੀ ਗੁਰਲਾਉਂਦੀ, ਮਾਰ ਉਡਾਰੀ ਲੰਮੀ ਸਾਰੀ ਅਰਸ਼ੀ ਉੱਡਣਾ ਚਾਹੁੰਦੀ, ਮਹਿਕਾਂ ਵਰਗਾ ਸੁਪਨਾ ਉਣਦੀ ਝੂਮ ਗਲੇ ਵਿੱਚ ਪਾਉਂਦੀ, ਸੁਪਨੇ ਪੈਰੀ ਝਾਂਜਰ ਪਾ ਕੇ ਤੌੜੀ ਮਾਰ ਉਡਾਉਂਦੀ, ਚੰਨ ਚੌਥ ਦਾ ਵੇਖ ਰਿਹਾ ਸੀ, ਚੰਨ ਚੌਥ ਦਾ ਵੇਖ ਰਿਹਾ ਸੀ ਖੜਿਆ ਵਾਂਗ ਡਰਾਵੇ, ਸ਼ੀਸ਼ੋ ਦਾ ਪਿਓ ਖੇਤਾਂ ਦੇ ਵਿੱਚ ਉੱਗਿਆ ਨਜ਼ਰੀਆਂ ਵੇ, ਤੋੜ ਉਫ ਤੱਕ ਝੂਮ ਰਹੇ ਸਨ ਟੀਂਡੇ ਟਾਂਡੇ ਸਾਵੇ ਸਾਵੇ, ਹਰ ਸੂ ਨੱਚੇ ਫਸਲ ਸਿਓਲਾਂ ਲੈ ਵਿੱਚ ਧਰਤ ਕਲਾਵੇ, ਸ਼ੀਸ਼ੋ ਦਾ ਪਿਓ ਡਰਦਾ ਕਿਧਰੇ ਮਾਲਕ ਨਾ ਆ ਜਾਵੇ, ਪਲ ਪਲ ਮਗਰੋਂ ਮਾਰੇ ਚਾਂਗਰ ਬੈਠੇ ਖੜਗ ਉਡਾਵੇ, ਰਾਤ ਦਿਨੇ ਦੀ ਰਾਖੀ ਬਦਲੇ ਟੁੱਕਰ ਚਾਰ ਕਮਾਵੇ, ਅੱਧੀ ਰਾਤ ਹੋਈ ਪਰ ਜਾਗੇ ਡਰ ਰੋਜੀ ਦਾ ਖਾਵੇ, ਪੰਚਮ ਦਾ ਦਿਨ ਵੇਖ ਰਿਹਾ ਸੀ, ਪੰਚਮ ਦਾ ਦਿਨ ਵੇਖ ਰਿਹਾ ਸੀ ਆਥਣ ਵੇਲਾ ਹੋਇਆ, ਲੈਂਦੇ ਦੇ ਪੱਤਣਾਂ ਦਾ ਅੰਬਰ ਲਾਲ ਕਿਰਮਚੀ ਹੋਇਆ, ਗਗਨਾਂ ਦੇ ਵਿੱਚ ਕੋਈ ਕੋਈ ਤਾਰਾ ਜਾਪੇ ਮੋਇਆ ਮੋਇਆ,
शीशो दी मां रंगो लाखी ज्यो कणका विच कोया टोर ओहदी ज्यो होए नवेरा बल्द परा ने जोया नैन ओहदे बरसाती पानी दा ज्यो होवे टोया वाल जिमें कोई दूती पत्तल सरुआ ओले होया शीशो दी मां वेख विचारी चन बड़ा ही रोया चन शटी दा वेख रिया सी चन शटी दा वेख रिया सी शीशो टाके चाई कड़ा गुलाबी गल गल भरिया लैखू हे तो आई खड़िया वेख बिही विच मालक खेतां दा शर्माई डरी डराई ते घबराई लंघ गई उंदी पाई मटक चाननी वाकण उहदी जान लबां ते आई लौ लगदी उहदी रूह थी चापे लब्बे किरण न काई जिस पल पुटिया पैर करे थी उस पल थी पछताई सारी रैन निमाणी शीशो पासे परत विहाई सतमी दा चन वेख रहा सी सतमी दा चन वेख रहा सी चुप चुपीते खड़िया पिंड दा मालक चूर नशे विच वेख बड़ा ही डरिया एक हाथ सांब बकी दिया वागा एक हाथ हन्ने तरिया कन्नी ओहदे नतियां लिशकन मुख ते सूरज चढ़िया उमरों अधखड़ रंग प्याची सिर ते साफा हरिया अड्डी मार बकी दी कुखों जा खेतां विच वड़िया शीशो दा प्यो मालक सामे उंदी पाई खड़िया वेख रहा सी लिश लिश करदा हार तली ते तरिया चन अष्टमी देने तकिया चन अष्टमी देने तकिया शीशो पौते लेटी चिट्टी दुध मरमरी चिपर चानन विच वलेटी साहमां दे विच विले कथूरी दूरों आन उचेची सुत्ती कूक लवे पई सुफने चन रिश्मा दी बेटी सुफने विच शीशो ने खुद शीशो मोई वेखी सुफने दे विच शीशो ने खुद शीशो मोई वेखी डिठा कुल ग्रां उस सड़दा सुकी सारी खेती शीशो दे प्यो मोई शीशो कफन बदले वेची शीशो वेख कुलैना सुपना चबदी उठ खलोती नौवीं दा चन वेख रहा सी नौवीं दा चन वेख रहा सी शीशो ते एक साया शीशो संग टुरेंदा अद्धी रात नदी ते आया नदिये गल गल चानन वगदा हड़ चानन दा आया चीर नदी दे चानन लंघ गई शीशो ते ओ साया बां बां करदा संगना बेला विच किसे महल पुआया शीशो पैर चप धरिया महली कुल बेला कुरलाया चन महला थी मारे टकरा पर कुछ नजर ना आया सारी रात रहा चन रोंदा भुखा ते तरहाया दसवीं दा चन अंबरां दे विच वग बदलां दे चारे दसवीं दा चन अंबरां दे विच वग बदलां दे चारे रुक रुक चला पाई जावे मगरी दे विच तारे
ਕੋਹ ਕੋਹ ਲੰਮੇ ਸ਼ੀਸ਼ੋ ਗਲ ਵਿੱਚ ਮੁਸ਼ਕੀ ਵਾਲ ਖਿਲਾਰੇ ਲੈ ਲੈ ਜਾਣ ਸੁਨੇਹੇ ਉਹਦੇ ਪੌਣਾ ਦੇ ਹਰਕਾਰੀ ਚੰਨ ਵਿਚਾਰਾ ਮਹਿਰਾਂ ਵੱਲੇ ਡਰਦਾ ਛਾਤ ਨਾ ਮਾਰੀ ਚੰਨ ਵਿਚਾਰਾ ਮਹਿਲਾਂ ਵੱਲੇ ਡਰਦਾ ਛਾਤ ਨਾ ਮਾਰੇ ਮਹਿਲੀ ਬੈਠੇ ਪੀਵਣ ਮੁਦਰਾ ਮਾਲਕ ਨਾਲ ਮੁਜਾਰੇ ਵਾਂਗ ਪੂਣੀਆਂ ਹੋਏ ਬੱਗੇ ਸ਼ੀਸ਼ੋ ਤੇ ਰੁੱਖ ਸਾਰੇ ਹਾਸੇ ਦਾ ਫੁੱਲ ਰਿਹਾ ਨਾ ਕਾਈ ਹੋਠਾਂ ਦੀ ਕਚਨਾਰੀ ਚੰਨ ਇਕਾਦਸ਼ ਦੇਨੇ ਤੱਕਿਆ ਚੰਨ ਇਕਾਦਸ਼ ਦੇਨੇ ਤੱਕਿਆ ਸ਼ੀਸ਼ੋ ਵਾਂਗ ਸ਼ੁਦੈਣਾ ਨੰਗੀ ਅਲਫ ਫਿਰੇ ਵਿੱਚ ਮਹਿਲਾਂ ਜਿਵੇਂ ਸੁਣੀ ਮਣ ਡੈਣਾ ਮੁਖ ਤੇ ਹਲਦੀ ਦਾਲੇ ਚੜਿਆ ਅੱਗ ਬਲੇ ਵਿੱਚ ਨੈਣਾ ਪੁੱਠੇ ਪੈਰ ਤਾਂ ਠੇਡਾ ਲੱਗੇ ਔਖਾ ਦਿਸੇ ਪੈਣਾ ਥੰਮੀਆਂ ਪਕੜ ਖਲੋਵੇ ਚੰਦਰੀ ਆਇਆ ਵਕਤ ਗੁਲੈਣਾ ਮਾਂ ਮਾਂ ਕਰਦੀ ਮਾਰੇ ਡਾਡਾ ਸਬਕ ਰਟੇ ਜਿਉਂ ਮੈਣਾ ਔਖਾ ਜੀਕਣ ਹੋਏ ਪਛਾਨਣ ਸੂਰਜ ਚੜੇ ਟਟੈਣਾ ਸੋਈਓ ਹਾਲ ਹੋਇਆ ਸ਼ੀਸ਼ੋ ਦਾ ਸੂਰਤ ਦਾ ਕੀ ਕਹਿਣਾ ਚੰਨ ਦੁਆਦਸ਼ ਦੇਨੇ ਤੱਕਿਆ ਚੰਨ ਦੁਆਦਸ਼ ਦੇਨੇ ਤੱਕਿਆ ਸ਼ੀਸ਼ੋ ਮਹਿਲੀ ਸੁੱਤੀ ਦਿਸੇ ਵਾਂਗ ਚਰੀ ਦੇ ਟਾਂਡੇ ਸਵਾ ਮਸਾਤਰ ਉੱਚੀ ਪੀਲੀ ਭੂਕ ਹੋਈ ਵੱਤ ਪੋਹਲੀ ਨੀਮ ਜੋਗੀਆਂ ਕੁੱਟੀ ਪੌਣ ਵਗੇ ਤਾਂ ਉੱਡ ਜਾਏ ਸ਼ੀਸ਼ੋ ਤੌਣ ਤਣਾਵੋਂ ਟੁੱਟੀ ਲਏ ਹਟਕੋਰੇ ਚਾਪੇ ਚੀਕਣ ਬਸ ਮੁੱਕੀ ਕੇ ਮੁੱਕੀ ਲੰਮੀ ਪਈ ਕਰੀਚੇ ਦੰਦੀਆਂ ਲੁਛੜੇ ਹੋ ਹੋ ਪੁੱਠੀ ਢਾਈ ਮਾਰ ਕੁਰਲਾਏ ਸ਼ੀਸ਼ੋ ਜਿਉਂ ਢਾਬੀ ਤਰਮੁੱਚੀ ਪਰ ਚੰਨ ਪਾਛੋਂ ਕਿਸੇ ਨਾ ਵੇਖੀ ਉਹ ਹੱਡਾਂ ਦੀ ਮੁੱਠੀ ਚੰਨ ਤਿਰਦੋਸ਼ ਦੇਨੇ ਤੱਕਿਆ ਚੰਨ ਤਿਰੋਦਸ਼ ਦੇਨੇ ਤੱਕਿਆ ਹੋ ਮਹਿਲਾਂ ਦੇ ਨੇੜੇ ਪਾਣੀ ਪਾਣੀ ਕਰਦੀ ਸ਼ੀਸ਼ੋ ਜੀਬ ਲੱਭਾਂ ਤੇ ਫੇਰੇ ਸ਼ੀਸ਼ੋ ਪਲਗੇ ਲੇਟੀ ਹੁੰਕੇ ਪੀਲੇ ਹੋਂਠ ਤਰੇੜੇ ਪਲ ਪਲ ਮਗਰੋਂ ਨੀਮ ਕਸ਼ੀ ਵਿੱਚ ਰੱਤੇ ਨੈਣ ਉਗੇੜੇ ਹੂ ਹੂ ਕਰਦੀ ਬਿੱਲ ਬਤੌਰੀ ਬੋਲੇ ਬੈਠ ਬਨੇਰੇ ਦੂਰ ਗਰਾਂ ਦੀ ਚੂਹ ਵਿੱਚ ਰੋਵਣ ਕੁੱਤੇ ਚਾਰ ਚੁਫੇਰੇ ਸ਼ੀਸ਼ੋ ਵਾਂਗ ਤੁਖੇ ਤੂਣੀ ਦੇ ਵਿੱਚ ਫਕਰਾਂ ਦੇ ਡੇਰੇ ਚਾਨਣ ਲਿਪੇ ਵਿਹੜੇ ਦੇ ਵਿੱਚ ਵੀ ਹੰਝੂਆਂ ਦੇ ਘੇਰੇ ਚੰਨ ਚੌਦਵੀਂ ਦੇਨੇ ਤੱਕਿਆ ਚੰਨ ਚੌਦਵੀਂ ਦੇਨੇ ਤੱਕਿਆ ਮਹਿਲਾਂ ਦੇ ਵਿੱਚ ਗੱਬੇ ਨੀਲੇ ਨੈਣਾਂ ਵਾਲੀ ਸ਼ੀਸ਼ੋ ਪੁੰਜੇ ਲਾਹੀ ਲੱਗੇ ਸ਼ੀਸ਼ੋ ਦੇ ਸਿਰਹਾਣੇ ਦੀਵਾ ਆਟੇ ਦਾ ਇੱਕ ਜੱਗੇ ਲੱਗੇ ਅੱਧ ਕੁਵਾਰੀ ਸ਼ੀਸ਼ੋ ਜਿਉਂ ਮਰ ਜਾਸੀ ਅੱਜੇ ਸ਼ਾਲਾ ਉਸ ਗਰਾਂ ਦੇ ਸੱਬੇ ਹੋ ਜਾਣ ਬੁਰਦ ਮੁਰੱਬੇ ਕੁੱਲ ਜ਼ਮੀਂ ਦਾ ਪੈ ਜਾਏ ਗਿਰਵੀ ਜੂਹਾਂ ਸਣੇ ਸਹੱਦੇ ਸੜ ਜਾਏ ਫਸਲ ਸਵੇ ਤੇ ਆਈ ਬੋਹਲ ਪਿੜਾਂ ਵਿੱਚ ਲੱਗੇ ਜਿਸ ਗਰਾਂ ਵਿੱਚ ਜ਼ਿੰਦਗੀ ਨਾਲੋਂ ਮੱਡਲ ਮਹਿਕੀ ਲੱਭੇ ਪੁੰਨਿਆਂ ਦਾ ਚੰਨ ਵੇਖ ਰਿਹਾ ਸੀ ਪੁੰਨਿਆਂ ਦਾ ਚੰਨ ਵੇਖ ਰਿਹਾ ਸੀ ਚਾਨਣ ਆਏ ਮੁਕਾਣੀ ਪੌਣਾ ਦੇ ਗੱਲ ਲੱਗ ਰੋਵਣ ਸ਼ੀਸ਼ੋ ਨੂੰ ਮਰ ਜਾਣੀ ਅੱਗ ਮਗੇ ਸ਼ੀਸ਼ੋ ਦੀ ਮੜੀਏ ਲੋਗਣ ਵਾਂਗ ਪੁਰਾਣੀ ਉੱਠਦਾ ਧੂੰਆਂ ਬਲੀਆਂ ਟੇਰੇ ਵਾਕਣ ਬਾਲ ਅਯਾਣੀ ਚੰਨ
ਰੋਂਦੇ ਰਹੇ ਸਿਤਾਰੇ ਅੰਬਰੀ ਫੋਹੜੀ ਪਾ ਨਿਮਾਣੇ ਸਾਰੀ ਰਾਤ ਰਿਹਾ ਚਨ ਬੈਠਾ ਸ਼ੀਸ਼ੋ ਦੇ ਸਰਹਾਣੇ ਸ਼ਾਲਾ ਬਾਂਝ ਮਰੀ ਵਣ ਮਾਪੇ ਢਿੱਡੋਂ ਭੁੱਖੇ ਪਾਣੀ ਉਸ ਕਰ ਜੰਮੇ ਨਾ ਕੋਈ ਸ਼ੀਸ਼ੋ ਜਿਸ ਕਰ ਹੋਣ ਨਾ ਦਾਣੇ ਉਸ ਕਰ ਜੰਮੇ ਨਾ ਕੋਈ ਸ਼ੀਸ਼ੋ ਜਿਸ ਕਰ ਹੋਣ ਨਾ ਦਾਣੇ ਜਿਸ ਕਰ ਹੋਣ ਨਾ ਦਾਣੇ।

ਬਹੁਤ ਪਸੰਦ ਹੈ, ਖਾਸ ਕਰਕੇ ਜਦੋਂ ਉਹ ਫੌਜ ਦੇ ਏਡੇ ਵੱਡੇ ਅਫਸਰ ਹੋਣ। ਘਰ ਦੇ ਨੌਕਰਾਂ ਕੋਲੋਂ ਕਿਵੇਂ ਕੰਮ ਕਰਵਾਉਣਾ ਹੈ, ਕਿਸੇ ਨਾਲ ਕਿਵੇਂ ਬੋਲਣਾ ਹੈ, ਕਿਸ ਵਕਤ ਹੱਸਣਾ ਹੈ ਤੇ ਕਿਸ ਵਕਤ ਖਾਣਾ ਹੈ, ਕਿਸ ਵਕਤ ਸੈਰ ਕਰਨੀ ਹੈ, ਕਿਸ ਵਕਤ ਕਿਹੋ ਜਿਹੇ ਕੱਪੜੇ ਪਾਉਣੇ ਨੇ, ਕਿਸੇ ਅਫਸਰ ਦੇ ਨਾਲ ਕਿਵੇਂ ਗੱਲ ਕਰਨੀ ਹੈ ਤੇ ਉਹਨਾਂ ਤੋਂ ਵੱਡੇ ਅਫਸਰਾਂ ਦੀਆਂ ਬੀਵੀਆਂ ਦੀ ਕਿਵੇਂ ਚਾਪਲੂਸੀ ਕਰਨੀ ਹੈ। ਹੁਣ ਤੱਕ ਮੈਂ ਇਸ ਸਭ ਵਿੱਚ ਬਹੁਤ ਟ੍ਰੇਨਡ ਹੋ ਚੁੱਕੀ ਹਾਂ ਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਮੈਂ ਇੱਕ ਪਰਫੈਕਟ ਵਾਈਫ ਬਣ ਚੁੱਕੀ ਹਾਂ। ਹਾਂ, ਪਰਫੈਕਟ ਵਾਈਫ, ਆਪਣਾ ਵਜੂਦ ਗਵਾ ਕੇ, ਆਪਣੀ ਹੋਂਦ ਖਤਮ ਕਰਕੇ। ਅੱਜ ਇਸ ਕੰਮ ਲਈ ਵੀ ਨੌਕਰ ਨੂੰ ਭੇਜਿਆ ਜਾ ਸਕਦਾ ਸੀ, ਪਰ ਬੇਟੇ ਦੀ ਪੜ੍ਹਾਈ ਨਾਲ ਰਿਲੇਟਡ ਹੋਣ ਕਰਕੇ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਤੇ ਮੇਰੇ ਪਤੀ ਦੀ ਨਜ਼ਰ ਵਿੱਚ ਮੈਂ ਇੱਕ ਪਰਫੈਕਟ ਮਦਰ ਵਾਲਾ ਡਿਸੀਜਨ ਲਿਆ ਸੀ। ਪਰ ਅਸਲ ਵਿੱਚ ਜਦੋਂ ਮੈਂ ਇਸ ਸ਼ਹਿਰ ਦਾ ਨਾਂ ਸੁਣਿਆ ਸੀ ਤਾਂ ਦਿਲ ਵਿੱਚ ਅਜੀਬ ਜਿਹੀ ਕਸਿਜ਼ ਉੱਠੀ ਸੀ, ਇੱਕ ਚੀਜ਼, ਹਾਏ ਮੇਰਾ ਸ਼ਹਿਰ। ਉਂਝ ਕਦੀ ਸਬੱਬ ਨਹੀਂ ਸੀ ਬਣਿਆ ਤੇ ਇਸ ਵਕਤ ਇਹ ਇੱਕ ਖੂਬਸੂਰਤ ਮੌਕਾ ਸੀ ਜੋ ਮੈਂ ਗਵਾਉਣਾ ਨਹੀਂ ਸੀ ਚਾਹੁੰਦੀ। ਜ਼ਿੰਦਗੀ ਦਾ ਇੱਕ ਦਿਨ ਮੈਂ ਜਿਉਣਾ ਚਾਹੁੰਦੀ ਸੀ, ਜ਼ਿੰਦਗੀ ਦੇ 20 ਸਾਲ ਪਿੱਛੇ ਜਾ ਕੇ ਉਸ ਆਬੋ ਹਵਾ ਨੂੰ ਮੰਨਣਾ ਚਾਹੁੰਦੀ ਸੀ, ਆਪਣਾ ਵਜੂਦ, ਆਪਣੀ ਹੋਂਦ ਨੂੰ ਅਹਿਸਾਸ ਕਰਨਾ ਚਾਹੁੰਦੀ ਸੀ। ਪਰ ਉਮਰ ਵੀ ਢਲ ਚੁੱਕੀ ਏ, ਨਜ਼ਰ ਕੁਛ ਕਮਜ਼ੋਰ ਹੋ ਗਈ ਏ ਤੇ ਐਨਕ ਲੱਗ ਗਈ ਏ, ਵਾਲ ਵੀ ਕਾਫੀ ਸਫੈਦ ਹੋ ਗਏ ਨੇ ਤੇ ਮੇਰਾ ਹੱਥ ਆਪਣੇ ਵਾਲਾਂ 'ਚ ਚਲਾ ਗਿਆ। ਸੋਰੀ ਮੈਡਮ, ਮੈਨੂੰ ਬਾਹਰ ਕੋਈ ਮਿਲ ਗਿਆ ਸੀ, ਤੁਹਾਨੂੰ ਮੇਰਾ ਕਾਫੀ ਇੰਤਜ਼ਾਰ ਕਰਨਾ ਪਿਆ। ਇਸ ਆਵਾਜ਼ ਨਾਲ ਮੇਰੀਆਂ ਯਾਦਾਂ ਦੀ ਲੜੀ ਫਿਰ ਟੁੱਟ ਗਈ। ਮੈਂ ਕੁਰਸੀ ਤੋਂ ਉੱਠ ਕੇ ਹਲੇ ਸਤਿ ਸ਼੍ਰੀ ਅਕਾਲ ਬੁਲਾਉਣ ਲਈ ਪਿੱਛੇ ਮੁੜੀ ਤੇ ਜ਼ਮੀਨ ਮੇਰੇ ਪੈਰੋਂ ਹੇਠ ਖਿਸਕ ਗਈ। ਉਹੀ ਚਿਹਰਾ ਜਿਸ ਨੂੰ ਦਿਲ ਦੀ ਕਿਸੇ ਕੋਨੇ ਵਿੱਚ ਮੈਂ ਦਫਨਾ ਕੇ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੀ ਸੀ, ਅੱਜ ਅਚਾਨਕ ਇਸ ਤਰ੍ਹਾਂ ਮੁਲਾਕਾਤ ਹੋਏਗੀ, ਕਦੇ ਸੋਚਿਆ ਨਹੀਂ ਸੀ। ਉਹ ਜਿਹੀ ਪੱਗ, ਕੱਟੀ ਹੋਈ ਦਾੜੀ, ਦਾੜੀ ਵਿੱਚ ਬੇਸ਼ੱਕ ਸਫੈਦ ਵਾਲ ਆ ਚੁੱਕੇ ਸਨ, ਪਰ ਚਿਹਰਾ ਉਵੇਂ ਹੀ ਰੋਹਬਦਾਰ। ਉਮਰ ਦੀਆਂ ਨਿਸ਼ਾਨੀਆਂ ਬੇਸ਼ੱਕ ਚਿਹਰੇ ਤੇ ਝਲਕ ਰਹੀਆਂ ਸਨ। ਉਹ ਕਿੰਨਾ ਅਨਸੁਖਾਵਾਂ ਮਾਹੌਲ ਬਣ ਗਿਆ ਸੀ ਉਸ ਵਕਤ। ਕੁਛ ਸਮਝ ਨਹੀਂ ਆ ਰਹੀ ਸੀ, ਇੱਕ ਅਜੀਬ ਜਿਹੀ ਖੁਸ਼ੀ, ਡਰ, ਦੁੱਖ ਦਾ ਰਲਵਾਂ ਮਿਲਵਾਂ ਜਿਹਾ ਪ੍ਰਭਾਵ ਸੀ। ਇੱਕ ਵਾਰ ਤੇ ਲੱਗਿਆ ਜਿਵੇਂ ਸਮਾਂ ਰੁਕ ਗਿਆ ਹੋਵੇ, ਠਹਿਰ ਗਿਆ ਹੋਵੇ। ਉਸਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਮੈਂ ਬੈਠ ਗਈ। ਉਹ ਆਪ ਵੀ ਸਾਹਮਣੇ ਬੈਠ ਗਿਆ। ਉਹਦੇ ਚਿਹਰੇ ਤੇ ਵੀ ਰਲਵੇਂ ਮਿਲਵੇਂ ਪ੍ਰਭਾਵ ਨਜ਼ਰ ਆ ਰਹੇ ਸਨ। ਚਾਹ ਜਾਂ ਪਾਣੀ ਪੀਓਗੇ? ਉਸਨੇ ਚੁੱਪ ਤੋੜੀ ਤੇ ਮੈਂ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ। ਮੂੰਹ ਤੋਂ ਕੁਝ ਬੋਲ ਹੀ ਨਾ ਹੋਇਆ। ਹੋਰ ਘਰ ਸਭ ਠੀਕ? ਤੇ ਮੈਂ ਹਾਂ 'ਚ ਸਿਰ ਹਿਲਾ ਦਿੱਤਾ। ਠੀਕ ਅੱਜ ਤੋਂ ਲਗਭਗ 22 ਕੁ ਸਾਲ ਪਹਿਲਾਂ ਦੀ ਤਰ੍ਹਾਂ। ਜ਼ਿੰਦਗੀ ਦੇ 22 ਸਾਲ ਇੱਕਦਮ ਗਾਇਬ ਹੋ ਗਏ ਤੇ ਮੈਂ 22 ਸਾਲ ਪਹਿਲਾਂ ਦੇ ਉਸ ਲਮਹੇ ਵਿੱਚ ਪਹੁੰਚ ਗਈ ਜਦੋਂ ਸਾਡੀ ਪਹਿਲੀ ਮੁਲਾਕਾਤ ਹੋਈ ਸੀ। ਉਹ ਮੇਰੇ ਦੋਸਤ, ਮੇਰੇ ਅਜਨਬੀ, ਉਹ ਮੇਰੇ ਦੋਸਤ, ਮੇਰੇ ਅਜਨਬੀ, ਇੱਕ ਵਾਰ ਅਚਾਨਕ ਤੂੰ ਆਇਆ ਤੇ ਵਕਤ ਅਸਲੋਂ ਹੈਰਾਨ ਮੇਰੇ ਕਮਰੇ ਵਿੱਚ ਖਲੋਤਾ ਰਹਿ ਗਿਆ। ਤਰਕਾਲਾਂ ਦਾ ਸੂਰਜ ਲਹਿਣ ਵਾਲਾ

ਸੀ ਪਰ ਲੈ ਨਾ ਸਕਿਆ ਤੇ ਘੜੀ ਕੁ ਉਸਨੇ ਡੁੱਬਣ ਦੀ ਕਿਸਮਤ ਵਿਸਾਰ ਦਿੱਤੀ ਤੇ ਫਿਰ ਅਜ਼ਲਾਂ ਦੇ ਨੇਮ ਨੇ ਇੱਕ ਦੁਹਾਈ ਦਿੱਤੀ ਤੇ ਵਕਤ ਨੇ ਬੀਤੇ ਖਲੋਤੇ ਸ਼ਣਾਂ ਨੂੰ ਤੱਕਿਆ ਤੇ ਘਾਬਰ ਕੇ ਬਾਰੀ ਚੋਂ ਛਾਲ ਮਾਰ ਦਿੱਤੀ ਤਰਕਾਲਾਂ ਦਾ ਸੂਰਜ ਲਹਿਣ ਵਾਲਾ ਸੀ ਪਰ ਲੈ ਨਾ ਸਕਿਆ ਉਹ ਬੀਤੇ ਖੜੋਤੇ ਛਣਾਂ ਦੀ ਘਟਨਾ ਹੁਣ ਤੈਨੂੰ ਵੀ ਬੜੀ ਅਸਚਰਜ ਲੱਗਦੀ ਏ ਤੇ ਮੈਨੂੰ ਵੀ ਬੜੀ ਅਸਚਰਜ ਲੱਗਦੀ ਏ ਤੇ ਸ਼ਾਇਦ ਵਕਤ ਨੂੰ ਵੀ ਫੇਰ ਉਹ ਗਲਤੀ ਗਵਾਰਾ ਨਹੀਂ ਹੁਣ ਸੂਰਜ ਰੋਜ਼ ਮੇਰੀ ਛਾਤੀ ਵਿੱਚ ਖੁੱਭ ਜਾਂਦਾ ਹੈ ਪਰ ਬੀਤੇ ਖਲੋਤੇ ਛਣਾਂ ਦਾ ਇੱਕ ਸੱਚ ਏ ਹੁਣ ਤੂੰ ਤੇ ਮੈਂ ਮੰਨਣਾ ਚਾਹੀਏ ਜਾਂ ਨਾ ਇਹ ਵੱਖਰੀ ਗੱਲ ਏ ਪਰ ਉਸ ਦਿਨ ਜਦ ਵਕਤ ਨੇ ਬਾਰੀ ਚੋਂ ਛਾਲ ਮਾਰੀ ਸੀ ਉਹਦੇ ਗੋਡਿਆਂ ਚੋਂ ਜੋ ਲਹੂ ਸਿਮਿਆ ਸੀ ਉਹ ਲਹੂ ਮੇਰੀ ਬਾਰੀ ਦੇ ਥੱਲੇ ਅਜੇ ਤੱਕ ਜੰਮਿਆ ਹੋਇਆ ਏ ਤੇ ਇੱਕ ਵਾਰ ਅਚਾਨਕ ਤੂੰ ਆਇਆ ਤਾਂ ਵਕਤ ਅਸਲੋਂ ਹੈਰਾਨ ਮੇਰੇ ਕਮਰੇ ਵਿੱਚ ਖਲੋਤਾ ਰਹਿ ਗਿਆ ਉਹ ਮੇਰੇ ਦੋਸਤ ਮੇਰੇ ਅਜਨਬੀ ਉਹ ਮੇਰੇ ਦੋਸਤ ਮੇਰੇ ਅਜਨਬੀ।

ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 10 ਤਰੀਕ ਹੈ, ਜੂਨ ਦਾ ਮਹੀਨਾ ਵੀ 26 ਬੁੱਧਵਾਰ ਦਾ ਦਿਨ ਆ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਸ਼ੁਰੂਆਤ ਕਰਦੇ ਹਾਂ। ਇਸ ਟਾਈਮ ਦੇ ਉੱਤੇ ਅਮਰੀਕਾ ਦਾ H-1B ਵੀਜ਼ਾ ਚਰਚਾ ਦੇ ਵਿੱਚ ਆ। ਸੋ ਇਸ ਵਜ੍ਹਾ ਦੇ ਕਰਕੇ ਪਹਿਲਾਂ ਵੀ ਕਾਫੀ ਜ਼ਿਆਦਾ ਚਰਚਾਵਾਂ ਛਿੜੀਆਂ ਸੀ ਅਤੇ ਹੁਣ ਫਿਰ ਦੁਬਾਰਾ ਤੋਂ ਜਦੋਂ ਇੱਕ ਫੈਸਲਾ ਰੱਦ ਕੀਤਾ ਗਿਆ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਇਹ ਚਰਚਾ ਦੇ ਵਿੱਚ ਕਾਫੀ ਚੱਲ ਰਿਹਾ ਵਾ। ਸੋ ਫੈਡਰਲ ਦੇ ਜੱਜ ਨੇ ਜਿਨ੍ਹਾਂ ਨੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਿਹੜਾ H-1B ਅਰਜ਼ੀਆਂ ਦੇ ਉੱਤੇ $1,00,000 ਦੀ ਫੀਸ ਲਾਉਣ ਦਾ ਫੈਸਲਾ ਸੀ ਉਹਨੂੰ ਗੈਰ ਕਾਨੂੰਨੀ ਦੱਸ ਕੇ ਰੱਦ ਕਰ ਦਿੱਤਾ। ਜੱਜ ਨੇ ਇਹ ਕਿਹਾ ਵਾ ਕਿ ਟਰੰਪ ਦੇ ਕੋਲ ਇਹ ਫੈਸਲਾ ਲਾਗੂ ਕਰਨ ਦੀ ਲੋੜੀਂਦੀ ਸੰਸਦੀ ਪ੍ਰਵਾਨਗੀ ਨਹੀਂ ਸੀ ਜਦੋਂ ਇਹ ਲਾਗੂ ਕੀਤਾ ਗਿਆ। ਸੋ ਉੱਧਰ ਵਾਈਟ ਹਾਊਸ ਦੇ ਜਿਹੜੇ ਤਰਜਮਾਨ ਨੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਇਸ ਫੈਸਲੇ ਨੂੰ ਅਪੀਲੀ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਊਗੀ। ਇਸੇ ਦੇ ਦਰਮਿਆਨ ਭਾਰਤੀ ਪ੍ਰਵਾਸੀ ਭਾਈਚਾਰਾ ਇਸ ਟਾਈਮ ਦੇ ਉੱਤੇ ਖੁਸ਼ ਆ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਭਾਈਚਾਰਾ ਵੀ ਇਸੇ ਵੀਜ਼ੇ ਦਾ ਇਸਤੇਮਾਲ ਕਰਦਾ ਸੀ ਜਾਂ ਫਿਰ ਇੱਦਾਂ ਕਹਿ ਲਈਏ ਕਿ ਜ਼ਿਆਦਾਤਰ ਇਹੋ ਹੀ ਵੀਜ਼ਾ ਜਿਹੜੇ ਆ ਉਹ ਲੋਕ ਇਸਤੇਮਾਲ ਕਰਦੇ ਸੀ ਉੱਥੇ ਜਾਣ ਦੇ ਲਈ, ਰਹਿਣ ਦੇ ਲਈ। ਭਾਰਤੀ ਭਾਈਚਾਰੇ ਦੇ ਨਾਲ ਨਾਲ ਰਿਪਬਲਿਕਾਂ ਦਾ ਰਿਪਬਲਿਕਨ ਪਾਰਟੀ ਦੇ ਜਿਹੜੇ ਸਮਰਥਕ ਨੇ ਉਹ ਫਿਰ ਅਮਰੀਕੀ ਜਿਹੜੇ ਕਾਨੂੰਨ ਸਾਜ ਨੇ ਉਹ ਸਾਰੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ। ਸੋ H-1B ਪ੍ਰੋਗਰਾਮ ਅਮਰੀਕੀ ਵਰਕ ਵੀਜ਼ਿਆਂ ਦੇ ਮਗਰੋਂ ਸਭ ਤੋਂ ਵੱਧ ਮੰਗੇ ਜਾਣ ਵਾਲੇ ਵੀਜ਼ਿਆਂ ਦੇ ਵਿੱਚੋਂ ਇੱਕ ਹੈ। ਇਹ ਉਹ ਵੀਜ਼ਾ ਜਿਹੜਾ ਅਮਰੀਕੀ ਕੰਪਨੀਆਂ ਨੂੰ ਆਲਮੀ ਪੱਧਰ ਦੇ ਉੱਤੇ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਦੀ ਖੁੱਲ੍ਹ ਦਿੰਦਾ, ਯਾਨੀ ਕਿ ਬਾਹਰੋਂ ਤੁਸੀਂ ਸਿੱਖੇ ਸਿਖਾਏ ਪੜ੍ਹੇ ਪੜ੍ਹਾਏ ਲਿਆ ਕੇ ਕੰਮ ਹੈ ਉਹਨਾਂ ਨੂੰ ਆਪਣੀ ਕੰਪਨੀ ਦੇ ਵਿੱਚ ਕੰਮ ਕਰਵਾ ਸਕਦੇ ਹੋ। ਦੱਸ ਦਿਜੇ ਕਿ ਇਹ ਉਹੀ ਵੀਜ਼ਾ ਜਿਹਨੂੰ ਲੈ ਕੇ ਐਲਨ ਮਸਕ ਅਤੇ ਟਰੰਪ ਦੇ ਆਪਸ ਦੇ ਵਿੱਚ ਵੀ ਬਿਆਨਬਾਜ਼ੀਆਂ ਜਿਹੜੀਆਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਰਹੀਆਂ ਸੀ। ਸੋ ਅਜਿਹੇ ਦੇ ਵਿੱਚ ਹੁਣ ਜੱਜ ਨੇ ਜਿਹੜਾ ਸੋਮਵਾਰ ਦੇ ਦਿਨ ਨੂੰ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਜਿਹੜਾ ਕਿ ਉੱਚ ਹੁਨਰਮੰਦ ਕਾਮਿਆਂ ਦੀ H-1B ਵੀਜ਼ਾ ਦੇ ਉੱਤੇ $1,00,000 ਦੀ ਫੀਸ ਸੀ ਉਹਨੂੰ ਰੱਦ ਕਰ ਦਿੱਤਾ। ਸੋ ਕੈਲੀਫੋਰਨੀਆ ਨੇ 19 ਹੋਰ ਰਾਜਾਂ ਦੇ ਸਮੇਤ ਇਹ ਫੈਸਲਾ ਲਿਆ ਸੀ। ਟਰੰਪ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ 19 ਰਾਜਾਂ ਨੇ, ਕੈਲੀਫੋਰਨੀਆ ਇਹਨਾਂ ਦੇ ਵਿੱਚੋਂ ਇੱਕ ਸੀ। ਸੋ ਕੁੱਲ ਮਿਲਾ ਕੇ 20 ਰਾਜ ਸੀ ਜਿਨ੍ਹਾਂ ਨੇ ਇਹ ਚੁਣੌਤੀ ਦਿੱਤੀ ਸੀ। ਸੋ ਹੁਣ ਇਸ ਟਾਈਮ ਦੇ ਉੱਤੇ ਕਾਫੀ ਚਰਚੇ ਜਿਹੜੇ ਇਸ ਕਰਕੇ ਵੀ ਨੇ ਕਿਉਂਕਿ ਟਰੰਪ ਦੇ ਜਿਹੜੇ ਲੈ ਗਏ ਫੈਸਲੇ ਨੇ ਉਹਨਾਂ ਦੇ ਵਿੱਚੋਂ ਕਈ ਇਸ ਟਾਈਮ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਹਿੱਤ ਦੇ ਵਿੱਚ ਆਉਣੇ ਸ਼ੁਰੂ ਹੋਏ ਨੇ। ਸੋ ਅਜਿਹੇ ਦੇ ਵਿੱਚ ਕੁਛ ਇੱਕ ਚੀਜ਼ਾਂ ਹੋਰ ਵੀ ਚਰਚਾ ਦਾ ਵਿਸ਼ਾ ਨੇ ਜਿਹਦੇ ਵਿੱਚ ਕਿ ਟਰੰਪ ਦਾ ਇਹ ਕਹਿਣਾ ਹੈ ਕਿ ਅਜਿਹੇ ਫੈਸਲਿਆਂ ਦੇ ਨਾਲ ਮੁਲਕ ਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਵਾ, ਯਾਨੀ ਕਿ ਆਪਣੇ ਉਹ ਇਸ ਫੈਸਲੇ ਦੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਡਟੇ ਨੇ। ਇਸ ਫੈਸਲੇ ਦੇ ਬਾਅਦ ਉਹਨਾਂ ਦਾ ਇਹ ਕਹਿਣਾ ਕਿ ਫੈਡਰਲ ਕੋਰਟ ਦੇ ਫੈਸਲਿਆਂ ਦੇ ਵਿੱਚ ਅਦਾਲਤ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਆ, ਅਜਿਹੀਆਂ ਕਾਰਵਾਈਆਂ ਦੇ ਨਾਲ ਮੁਲਕ ਨੂੰ ਕਾਫੀ ਵੱਡਾ ਨੁਕਸਾਨ ਹੋਊਗਾ ਅੱਗੇ ਚੱਲ ਕੇ। ਟਰੰਪ ਨੇ ਮੈਡੀਸਨ ਸਕੁਏਅਰ ਗਾਰਡਨ ਦੇ ਵਿੱਚ ਜਿਹੜਾ ਇਸੇ ਵੀਜ਼ੇ ਦੇ ਬਾਰੇ ਬੋਲਦਿਆਂ ਇਹ ਗੱਲ ਕਿਹਾ ਕਿ ਜੱਜ ਸੱਚਮੁੱਚ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ, ਸੱਚ ਦੇ ਵਿੱਚ ਇਹ ਕਾਫੀ ਅਜੀਬ ਜਿਹਾ ਫੈਸਲਾ ਮੈਨੂੰ ਲੱਗਾ ਜਿਹੜਾ ਜੱਜਾਂ ਵੱਲੋਂ ਕੀਤਾ ਗਿਆ ਵਾ, ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਰਹੇ ਨੇ ਅਤੇ ਲਗਾਤਾਰ ਕਈ ਵਿਸ਼ਿਆਂ ਦੇ ਉੱਤੇ ਇਹ ਪਰੇਸ਼ਾਨੀ ਵੇਖਣ ਦੇ ਵਿੱਚ ਆ ਰਹੀ ਹੈ, ਸਾਡੇ ਦੇਸ਼ ਨੂੰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਾ ਰਹੇ ਨੇ, ਯਾਨੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਨਿਆਂਪਾਲਿਕਾ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਨੇ। ਸੋ ਅਜਿਹੇ 'ਚ ਹੁਣ ਅੱਗੇ ਹੋਰ ਫੈਸਲਿਆਂ ਦਾ ਕੀ ਬਣਦਾ ਉਸ ਪਾਸੇ ਨੂੰ ਵੀ ਲੋਕਾਂ ਦਾ ਧਿਆਨ ਹੈ ਕਿਉਂਕਿ ਕਾਫੀ ਸਾਰੇ ਫੈਸਲੇ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੀ ਜਿਹੜੇ ਕਿ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਸੀ, ਜਿਹਦੇ ਤੋਂ ਕੋਈ ਵੱਡੀ ਗਿਣਤੀ ਯਾਨੀ ਕਿ ਅਮਰੀਕਾ ਦੀ ਬਹੁ ਗਿਣਤੀ ਪਰੇਸ਼ਾਨ ਸੀ। ਕੱਲ੍ਹ ਦੇ ਦਿਨ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਫਿਲੀਪੀਨ ਤੋਂ ਸੀ ਖਬਰ ਜਿੱਥੇ ਭੂਚਾਲ ਆਇਆ ਸੀ, ਕਾਫੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈਆਂ ਵੱਡੀਆਂ ਵੱਡੀਆਂ ਇਮਾਰਤਾਂ, ਕਾਫੀ ਲੋਕ ਜਿਹੜੇ ਨੇ ਉਹ ਬੇਘਰ ਹੋਏ ਸੀ। ਹੁਣ ਇੱਕ ਰਿਪੋਰਟ ਹੁਣ ਤੱਕ ਦੀ ਜਿਹੜੀ ਆਈ ਆ ਉਹਦੇ ਵਿੱਚ 2500 ਦੇ ਕਰੀਬ ਘਰ ਅਤੇ 117 ਦੇ ਕਰੀਬ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਵੀਡੀਓਜ਼ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਈ ਇਮਾਰਤਾਂ ਤਾਂ ਬੁਰੀ ਤਰ੍ਹਾਂ ਦੇ ਨਾਲ ਅੱਖਾਂ ਦੇ ਸਾਹਮਣੇ ਡਿੱਗਦੀਆਂ ਨਜ਼ਰ ਆਈਆਂ। ਸੋ ਭੂਚਾਲ ਦੇ ਕਾਰਨ 32,000 ਤੋਂ ਵੱਧ ਲੋਕ ਬੇਘਰ ਹੋਏ ਦੱਸੇ ਜਾ ਰਹੇ ਨੇ। ਫਿਲੀਪੀਨ ਦੇ ਵਿੱਚ ਇਹ ਕਾਫੀ ਜ਼ੋਰਦਾਰ ਭੂਚਾਲ ਸੀ, ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 37 ਦੇ ਉੱਤੇ ਪਹੁੰਚ ਗਈ ਹੈ। ਇਹਦੇ ਨਾਲ ਨਾਲ ਸੋਮਵਾਰ ਦੇ ਦਿਨ ਆਏ ਇਸ ਭੂਚਾਲ ਦੇ ਬਾਰੇ ਹੋਰ ਵੀ ਇਲਾਕਿਆਂ ਦੇ ਵਿੱਚੋਂ ਕਈ ਤਰ੍ਹਾਂ ਦੀ ਫੁਟੇਜ ਇਸ ਟਾਈਮ ਸਾਹਮਣੇ ਆ ਰਹੀ ਹੈ। ਦੱਸ ਦਿਜੇ ਕਿ ਇਸ ਭੂਚਾਲ ਦੀ ਤੀਬਰਤਾ 7.8
ਨਾਪੇ ਗਏ ਸੀ ਜਿਸ ਤੋਂ ਬਾਅਦ ਕਿ ਕਾਫ਼ੀ ਤਬਾਹੀ ਵਾਲਾ ਮੰਜ਼ਰ ਵੇਖਿਆ ਗਿਆ ਸੀ। ਬਚਾਅ ਕਰਮੀ ਹਾਲੇ ਵੀ ਢਹਿ ਢੇਰੀ ਹੋਈ ਇਮਾਰਤਾਂ ਦੇ ਮਲਬੇ ਜਿਹੜੇ ਨੇ ਉਹ ਹਟਾ ਰਹੇ ਨੇ, ਉਹਨਾਂ ਦੇ ਵਿੱਚ ਫਸੇ ਲੋਕਾਂ ਨੂੰ ਕੱਢ ਰਹੇ ਨੇ। ਕਈ ਲੋਕ ਨੇ ਜਿਹੜੇ ਹਾਲੇ ਵੀ ਖਬਰ ਆਉਣ ਤੱਕ ਲਾਪਤਾ ਸੀ, ਉਹਨਾਂ ਦੀ ਭਾਲ ਇਸ ਮਲਬੇ ਦੇ ਹੇਠੋਂ ਕੀਤੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਜਿਹੜਾ ਉਹ ਮਿਡਾਨਾਓ ਟਾਪੂ ਦੇ ਨੇੜੇ ਸਮੁੰਦਰ ਦੱਸਿਆ ਜਾ ਰਿਹਾ। ਭੂਚਾਲ ਦੇ ਕਾਰਨ ਲਗਭਗ 500 ਵਿਅਕਤੀ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਕਾਫ਼ੀ ਗੰਭੀਰ ਹੈ। ਸੋ ਕਾਫ਼ੀ ਵੱਡੀ ਗਿਣਤੀ ਸਕੂਲੀ ਬੱਚਿਆਂ ਦੀ ਵੀ ਦੱਸੀ ਜਾ ਰਹੀ ਹੈ। ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਉਹ ਹਾਲੇ ਸਕੂਲ ਦੇ ਵਿੱਚ ਆਏ ਸੀ, ਸੋ ਉਸੇ ਦੇ ਦਰਮਿਆਨ ਇਹ ਭੂਚਾਲ ਆ ਜਾਂਦਾ। ਸੋ ਇਹਦੇ ਭੂਚਾਲ ਦੇ ਆਉਣ ਦੇ ਕਰਕੇ ਹੁਣ ਕਾਫ਼ੀ ਲੋਕਾਂ ਦੇ ਵਿੱਚ ਹਾਲੇ ਤੱਕ ਵੀ ਖੌਫ ਵੇਖਿਆ ਜਾ ਸਕਦਾ। ਸਰਕਾਰੀ ਮੁਲਾਂਕਣ ਦੇ ਮੁਤਾਬਕ ਲਗਭਗ 2500 ਘਰ ਅਤੇ 17 ਇਮਾਰਤਾਂ ਜਿਹੜੀਆਂ ਨੁਕਸਾਨੀ ਗਈਆਂ ਨੇ, ਪਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਕਿ ਇਹ ਹਾਲੇ ਗਿਣਤੀ ਹੋਰ ਵੀ ਜ਼ਿਆਦਾ ਵੱਧ ਸਕਦੀ ਆ, ਕਿਉਂਕਿ ਹੌਲੀ ਹੌਲੀ ਕਈ ਥਾਵਾਂ ਦੇ ਉੱਤੇ ਕਈ ਇੱਦਾਂ ਦੀਆਂ ਦਰਾੜਾਂ ਜਿਹੜੀਆਂ ਹਾਲੇ ਨੋਟਿਸਬਲ ਨਹੀਂ ਆ, ਹਾਲੇ ਲੋਕ ਸਦਮੇ ਦੇ ਵਿੱਚ ਨੇ। ਸੋ ਹੌਲੀ ਹੌਲੀ ਜਦੋਂ ਉਹ ਆਪਣੇ ਘਰਾਂ ਦੇ ਵਿੱਚ ਜਾਂ ਇਮਾਰਤਾਂ 'ਚ ਧਿਆਨ ਮਾਰਨਗੇ ਤਾਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਵੇਖਣ ਨੂੰ ਮਿਲ ਸਕਦਾ। ਸੋ ਅਜਿਹੇ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀਆਂ ਨੇ ਉੱਥੇ ਥੋੜ੍ਹਾ ਜਿਹਾ ਖਿਆਲ ਰੱਖਿਆ ਜਾਵੇ। ਹੋ ਸਕਦਾ ਕਈ ਇਮਾਰਤਾਂ ਜਿਹੜੀਆਂ ਨੇ ਉਹ ਇਸ ਵਜ੍ਹਾ ਦੇ ਕਰਕੇ ਬਾਅਦ ਵਿੱਚ ਵੀ ਨੁਕਸਾਨ ਕਰਨ, ਯਾਨੀ ਕਿ ਡਿੱਗ ਸਕਦੀਆਂ ਨੇ, ਚਾਂਸ ਬਣੇ ਰਹਿਣਗੇ। ਮਾਹਰਾਂ ਦੇ ਮੁਤਾਬਿਕ ਭੂਚਾਲ ਜਿਹੜਾ ਨੇ ਉਹ ਕੋਟਾ ਬਾਟੂ ਖੰਡਾਂ ਦੇ ਵਿੱਚ ਹਲਚਲ ਦੇ ਕਾਰਨ ਆਇਆ। 1976 ਤੋਂ ਬਾਅਦ ਇਸ ਖਿੱਤੇ ਦੇ ਵਿੱਚ ਆਇਆ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਭੂਚਾਲ ਦੱਸਿਆ ਗਿਆ। ਅਮਰੀਕਾ, ਫਰਾਂਸ, ਜਪਾਨ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਨੇ ਜਿਹੜਾ ਫਿਲੀਪੀਨ ਨੂੰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਸੋ ਅਜਿਹੇ ਦੇ ਵਿੱਚ ਲੋਕਾਂ ਦੇ ਅੱਗੇ ਅਪੀਲ ਵੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਭੂਚਾਲ ਦੇ ਹੋਰ ਝਟਕੇ ਵੀ ਆ ਸਕਦੇ ਨੇ, ਇਸ ਪ੍ਰਤੀ ਥੋੜ੍ਹਾ ਜਿਹਾ ਸੁਚੇਤ ਰਹਿਣ ਤਾਂ ਜ਼ਿਆਦਾ ਵਧੀਆ। ਇੱਧਰ ਅਗਲੀ ਖਬਰ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਆ, ਪਰ ਆ ਭਾਰਤ ਦੇ ਵਿੱਚ ਹੋ ਰਹੀ ਹੈ। ਸੋ ਅਫਗਾਨਿਸਤਾਨ ਦੀ ਸਿਆਸਤ ਦੇ ਉੱਤੇ ਇੱਕ ਟੀਕਾ ਟਿੱਪਣੀ ਕੀਤੀ ਗਈ। ਭਾਰਤ ਦਾ ਇਹ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੀ ਜਿਹੜੀਆਂ ਮੌਜੂਦਾ ਪਾਬੰਦੀਆਂ ਨੇ ਇਸ ਸੰਬੰਧੀ ਪ੍ਰਣਾਲੀ ਨੂੰ ਅਫਗਾਨਿਸਤਾਨ ਦੀ ਬਦਲੀ ਹੋਈ ਜਿਹੜੀ ਸਿਆਸੀ ਹਕੀਕਤ ਆ ਉਹਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ। ਇਸ ਦੇ ਨਾਲ ਹੀ ਭਾਰਤ ਨੇ ਸਿਰਫ ਜਿਹੜਾ ਸਜ਼ਾ ਦੇ ਤਰੀਕੇ ਅਪਣਾਉਣ ਦੀ ਬਜਾਏ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ 27 ਪ੍ਰਤੀਨਿਧ ਦੂਤ ਨੇ ਜਿਹੜੇ ਹਰੀਸ਼ ਪਰਵਤ ਨੇਤੀ, ਸੋ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੇ ਉੱਤੇ ਜ਼ੋਰ ਇਸ ਵਾਰੀ ਦੇ ਰਹੇ ਹਾਂ। ਸੋ ਇਸ ਵਾਰ ਫਿਰ ਜ਼ੋਰ ਜਿਹੜਾ ਇਸੇ ਚੀਜ਼ ਦੇ ਉੱਤੇ ਹੀ ਦਿੰਦੇ ਹਾਂ। ਪਿਛਲੇ 5 ਸਾਲਾਂ ਦੇ ਵਿੱਚ ਅਫਗਾਨਿਸਤਾਨ ਦੀ ਸਿਆਸੀ ਹਕੀਕਤ ਕਾਫ਼ੀ ਬਦਲ ਚੁੱਕੀ ਹੈ ਅਤੇ ਸੰਯੁਕਤ ਰਾਸ਼ਟਰ ਦੀ ਮੌਜੂਦਾ ਪਾਬੰਦੀਆਂ ਸੰਬੰਧੀ ਜਿਹੜੀ ਪ੍ਰਣਾਲੀ ਆ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ। ਸੋ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਪਾਕਿਸਤਾਨ ਦੇ ਉੱਤੇ ਇੱਕ ਵਾਰੀ ਫਿਰ ਤਿੱਖਾ ਹਮਲਾ ਕੀਤਾ। ਉਹਨਾਂ ਦਾ ਕਹਿਣਾ ਕਿ ਉਸਦੇ ਵਪਾਰ ਅਤੇ ਆਵਾਜਾਈ ਜਿਹੜੀ ਅੱਤਵਾਦ ਅਤੇ ਅਫਗਾਨਿਸਤਾਨ ਦੇ ਵਿਰੁੱਧ ਕੀਤੇ ਗਏ ਫੌਜੀ ਹਮਲੇ ਜਿਨ੍ਹਾਂ ਦੇ ਵਿੱਚ ਕਿ ਹਵਾਈ ਹਮਲਿਆਂ ਦੀ ਖਾਸ ਤੌਰ ਦੇ ਉੱਤੇ ਗੱਲ ਕਰਦਿਆਂ ਸਖ਼ਤ ਨਿੰਦਿਆ ਅਤੇ ਨਿਖੇਧੀ ਕੀਤੀ ਆ ਭਾਰਤ ਨੇ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ 27 ਪ੍ਰਤੀਨਿਧ ਦੂਤ ਨੇ ਜਿਹੜੇ ਮਿਸਟਰ ਹਰੀਸ਼, ਉਹਨਾਂ ਨੇ ਬੀਤੇ ਦਿਨ ਅਫਗਾਨਿਸਤਾਨ ਦੇ ਹਾਲਾਤ ਬਾਰੇ ਕੋਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ਦੇ ਦਰਮਿਆਨ ਪਾਕਿਸਤਾਨ ਖਿਲਾਫ਼ ਇਹ ਤਿੱਖਾ ਬਿਆਨ ਦਿੱਤਾ ਸੀ।

ਇੱਧਰ ਇੱਕ ਹੋਰ ਖਬਰ ਜਿਹੜੀ ਸੋਮਾਲੀਆ ਦੇ ਨਾਲ ਵੀ ਜਾ ਕੇ ਜੁੜਦੀ ਹੈ ਇਸ ਟਾਈਮ ਦੇ ਉੱਤੇ, ਖੇਡ ਜਗਤ ਦੇ ਨਾਲ ਜੁੜਦੀ ਹੈ ਖਬਰ, ਕਾਫੀ ਚਰਚਾ ਦੇ ਵਿੱਚ ਹੈ। ਅਸਲ ਵਿੱਚ ਸੋਮਾਲੀਆ ਦੇ ਵਿਸ਼ਵ ਕੱਪ ਇੱਕ ਦੇ ਲਈ ਰੈਫਰੀ ਨੇ ਜਿਨ੍ਹਾਂ ਨੂੰ ਕਿ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਅਸਲ ਵਿੱਚ ਇਹ ਇਕੱਲੇ ਨਹੀਂ, ਹੋਰ ਵੀ ਕਈ ਤਰ੍ਹਾਂ ਇੱਦਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਫੀਫਾ ਦੇ ਵਿੱਚ ਜਾਣ ਵਾਲੇ ਜਾਂ ਜਾਣ ਦੀ ਚਾਹ ਰੱਖਣ ਵਾਲੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਵੀਜ਼ੇ ਨਹੀਂ ਮਿਲੇ, ਪਰ ਇਹ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਇੱਕ ਰੈਫਰੀ ਨੂੰ ਇਸ ਤਰੀਕੇ ਦੇ ਨਾਲ ਰੋਕਿਆ ਜਾਣਾ। ਸੋ ਫਿਲਹਾਲ ਦੱਸਦੇ ਜੀ ਕਿ ਕੱਲ੍ਹ ਦੇ ਦਿਨ ਤੋਂ ਸ਼ੁਰੂਆਤ ਜਿਹੜੀ ਆ ਹੋਣ ਜਾ ਰਹੀ ਆ ਫੀਫਾ ਦੀ। ਸੋ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਕਾਫੀ ਲੋਕ ਜਾਣ ਦੇ ਚਾਹਵਾਨ ਸੀ। ਤਿੰਨ ਦੇਸ਼ਾਂ ਦੇ ਵੱਲੋਂ ਰਲ ਕੇ ਇਹਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਸੋਮਾਲੀਆ ਦਾ ਇੱਕ ਰੈਫਰੀ ਜਿੱਦਾਂ ਕਿ ਕਾਫੀ ਵੱਡਾ ਨਾਂ ਆ, ਕਹਿੰਦੇ ਨੇ ਕਿ ਵਿਸ਼ਵ ਕੱਪ ਦੇ ਵਿੱਚ ਇਹਨੂੰ ਚੁਣਿਆ ਗਿਆ ਸੀ। ਸੋ ਹੁਣ ਫਿਲਹਾਲ ਚਰਚੇ ਇਸ ਕਰਕੇ ਨੇ ਕਿਉਂਕਿ ਇਜਾਜ਼ਤ ਇਹਨੂੰ ਕਿਉਂ ਨਹੀਂ ਦਿੱਤੀ ਜਾ ਰਹੀ। ਸੋ ਬਾਅਦ ਵਿੱਚ ਫੀਫਾ ਦੇ ਵੱਲੋਂ ਟੂਰਨਾਮੈਂਟ ਤੋਂ ਇਹਨੂੰ ਬਾਹਰ ਵੀ ਕਰ ਦਿੱਤਾ ਗਿਆ। ਹੁਣ ਆਪਣੇ ਦੇਸ਼ ਦੇ ਲਈ ਇੱਕ ਨਵਾਂ ਇਤਿਹਾਸ ਰਚਨ ਦੇ ਜੋ ਕਿ ਬਿਲਕੁਲ ਨੇੜੇ ਸੀ, ਇਸ ਤਰੀਕੇ ਦੇ ਨਾਲ ਉਹਦੇ ਕੋਲੋਂ ਇਹ ਹੱਕ ਜਿਹੜਾ ਖੋਹ ਲਿਆ ਜਾਂਦਾ। ਕਾਫੀ ਅਖਬਾਰਾਂ ਇਸ ਚੀਜ਼ ਦੀ ਨਿਖੇਧੀ ਕਰ ਰਹੀਆਂ ਨੇ। ਉਮਾਰ ਆਟਨ ਨਾਂ ਆ ਇਸ ਰੈਫਰੀ ਦਾ। 2 ਮਹੀਨੇ ਪਹਿਲਾਂ ਐਲਾਨੀ ਗਈ ਜਿਹੜੀ ਫੀਫਾ ਦੀ ਅੰਤਿਮ ਸੂਚੀ ਸੀ ਉਹਦੇ ਵਿੱਚ ਇਹਨੇ ਜਗ੍ਹਾ ਜ਼ਰੂਰ ਬਣਾ ਲਈ ਸੀ ਐਜ਼ ਏ ਰੈਫਰੀ। ਵਿਸ਼ਵ ਕੱਪ ਦੇ ਵਿੱਚ ਮੈਚ ਖਿਡਾਉਣ ਵਾਲਾ ਸੋਮਾਲੀਆ ਦਾ ਪਹਿਲਾ ਰੈਫਰੀ ਇਹ ਬਣਨ ਵਾਲਾ ਸੀ, ਜਿਹੜਾ ਕਿ ਅਫਰੀਕਾ ਦੇ ਚੋਟੀ ਦੇ ਰੈਫਰੀਆਂ ਦੇ ਵਿੱਚੋਂ ਇੱਕ ਦੱਸਿਆ ਜਾ ਰਿਹਾ। ਅਤੇ ਅਫਰੀਕੀ ਫੁੱਟਬਾਲ ਜਿਹੜੀ ਸੰਸਥਾ ਉਹਦੇ ਵਿੱਚ 2025 ਦੇ ਵਿੱਚ ਮਹਾਂਦੀਪ ਦਾ ਸਰਵੋਤਮ ਰੈਫਰੀ ਪੁਰਸ਼ਾਂ ਦੀ ਕੈਟੇਗਰੀ ਦੇ ਵਿੱਚ ਇਹਨੂੰ ਚੁਣਿਆ ਗਿਆ ਸੀ। ਅਮਰੀਕਾ ਬਾਰਡਰ ਸੁਰੱਖਿਆ ਨੇ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ ਆਟਨ ਨੂੰ ਸ਼ਨੀਵਾਰ ਨੂੰ ਮਿਆਰੀ ਕੌਮਾਂਤਰੀ ਹਵਾਈ ਅੱਡੇ ਤੋਂ ਜਾਂਚ ਸੰਬੰਧੀ ਚਿੰਤਾਵਾਂ ਦੇ ਕਾਰਨ ਦਾਖਲੇ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਹਾਲਾਂਕਿ ਉਹਨਾਂ ਨੇ ਇਸ ਬਾਰੇ ਕੋਈ ਖਾਸ ਵੇਰਵਾ ਨਹੀਂ ਦਿੱਤਾ। ਕੀਨੀਆ ਸਥਿਤ ਸੋਮਾਲੀਆ ਦਾ ਜੋ ਦੂਤਘਰ ਹੈ ਜਿਹਦੇ ਵਿੱਚ ਕਿ ਵੀਜ਼ਾ ਦਾ ਪ੍ਰੋਸੈਸ ਕੀਤਾ ਗਿਆ ਸੀ, ਉਹਨਾਂ ਦੇ ਮੁਤਾਬਕ ਆਟਨ ਨੂੰ ਪਿਛਲੇ ਹਫ਼ਤੇ ਹੀ ਅਮਰੀਕਾ ਜਾਣ ਦੇ ਲਈ ਵੀਜ਼ਾ ਜਾਰੀ ਕੀਤਾ ਗਿਆ ਸੀ। ਸੋ ਫੀਫਾ ਦੇ ਵੱਲੋਂ ਨਿਯੁਕਤ ਕੀਤੇ ਗਏ ਕਿਸੇ ਮੈਚ ਅਧਿਕਾਰੀ ਨੂੰ ਵਿਸ਼ਵ ਕੱਪ ਦੇ ਵਿੱਚ ਹਿੱਸਾ ਲੈਣ ਦੇ ਲਈ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣਾ ਇਹ ਕੋਈ ਆਮ ਘਟਨਾ ਨਹੀਂ ਹੈ। ਕਾਫੀ ਇਸ ਚੀਜ਼ ਨੂੰ ਲੈ ਕੇ ਵੀ ਚਿੰਤਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਇਹ ਕੋਈ ਛੋਟਾ ਮੋਟਾ ਟੂਰਨਾਮੈਂਟ ਨਹੀਂ ਸੀ, ਇਹ ਕੋਈ ਛੋਟੇ ਮੋਟੇ ਅਹੁਦੇ ਵਾਲਾ ਬੰਦਾ ਨਹੀਂ ਸੀ, ਅਤੇ ਜਿਹੜੇ ਤਰੀਕੇ ਦੇ ਨਾਲ ਇਹਨੂੰ ਰੋਕਿਆ ਗਿਆ ਉਹਦੇ ਪਿੱਛੇ ਕਾਰਨ ਵੀ ਹਾਲੇ ਤੱਕ ਕੁਛ ਬਹੁਤ ਵੱਡੇ ਜਾਂ ਸਪਸ਼ਟ ਨਹੀਂ ਦਿੱਤੇ ਗਏ। ਇਸ ਵਜ੍ਹਾ ਦੇ ਕਰਕੇ ਵੀ ਕਾਫੀ ਲੋਕਾਂ ਦੇ ਵਿੱਚ ਚਰਚਾ ਇਸ ਚੀਜ਼ ਦੀ ਚੱਲ ਰਹੀ ਹੈ। ਇੱਧਰ ਜੇ ਭਾਰਤ ਤੋਂ ਆ ਰਹੀਆਂ ਕੁਛ ਖਬਰਾਂ ਦੀ ਗੱਲ ਕਰੀਏ ਤੇ ਇਸ ਟਾਈਮ ਦੇ ਉੱਤੇ ਭਾਰਤ ਦੇ ਵਿੱਚ ਸਿਆਸਤ ਗਰਮਾਈ ਆ, ਖਾਸ ਤੌਰ ਦੇ ਉੱਤੇ ਪੱਛਮੀ ਬੰਗਾਲ ਦੇ ਵਿੱਚ। ਮਮਤਾ ਬੈਨਰਜੀ ਜਿਹੜੇ ਕਿ ਹਾਰ ਗਏ ਸਿਆਸਤ ਤੋਂ, ਸੱਤਾ ਤੋਂ ਜਦੋਂ ਵੀ ਬਾਹਰ ਹੋਏ, ਅਤੇ ਹੁਣ ਇਹਨਾਂ ਦੀ ਪਾਰਟੀ ਦੀਆਂ ਇਹਨਾਂ ਦੇ ਨਾਲ ਜਿਹੜੇ ਚਾਹੁਣ ਵਾਲੇ ਲੋਕ ਸੀ ਉਹਨਾਂ ਦੀਆਂ ਲਗਾਤਾਰ ਮੁਸ਼ਕਲਾਂ ਵੱਧ ਰਹੀਆਂ ਨੇ। ਹੁਣ ਖਬਰ ਇਹ ਆ ਰਹੀ ਹੈ ਕਿ ਮਮਤਾ ਬੈਨਰਜੀ ਦੀ ਰਿਹਾਇਸ਼ ਦੇ ਉੱਤੇ ਹੁਣ CID ਦੇ ਵੱਲੋਂ ਛਾਪਾ ਮਾਰਿਆ ਗਿਆ। ਸੋ ਕਾਫੀ ਇਸ ਟਾਈਮ ਦੇ ਉੱਤੇ ਚਰਚੇ ਚੱਲ ਰਹੇ ਨੇ ਕਿ ਕੀ BJP ਉੱਥੇ ਧੱਕਾ ਕਰ ਰਹੀ ਹੈ, ਜਾਂ ਫਿਰ ਇਹਨਾਂ ਦੇ ਪਿਛਲੇ ਕੁਛ ਰਿਕਾਰਡਾਂ ਦੇ ਵਿੱਚੋਂ ਕੁਛ ਇਹਨਾਂ ਨਿਕਲਿਆ। ਸੋ ਕਾਫੀ ਸਾਰੀਆਂ ਚੀਜ਼ਾਂ ਉਸ ਸਮੇਂ ਚਰਚਾ ਦੇ ਵਿੱਚ ਨੇ ਜਦੋਂ ਇਹ ਪਿਛਲੇ ਦਿਨੀ ਚੋਣ ਹਾਰ ਵੀ ਗਏ ਨੇ, ਸੱਤਾ 'ਚੋਂ ਬਾਹਰ ਨੇ, ਅਤੇ ਨਾਲ ਦੀ ਨਾਲ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਇੰਡੀਆ ਗੱਠਜੋੜ ਨੂੰ ਫਿਰ ਦੁਬਾਰਾ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ ਉਸੇ ਦੇ ਦਰਮਿਆਨ ਇਹ ਵੀ ਇੱਕ ਖਬਰ ਆ ਜਾਂਦੀ ਹੈ ਕਿ ਭਾਰੀ ਪੁਲਿਸ ਫੋਰਸ ਜਿਹੜੀ ਆ ਉਹ ਇਹਨਾਂ ਦੇ ਘਰ ਤੱਕ ਪਹੁੰਚਦੀ ਹੈ। TMC ਦੇ ਵਿੱਚ ਜਾਰੀ ਅੰਦਰੂਨੀ ਸੰਕਟ ਇਸ ਟਾਈਮ ਦੇ ਉੱਤੇ ਜੱਗ ਜ਼ਾਹਰ ਹੈ। ਕਾਫੀ ਸਾਰੇ ਜਿਹੜੇ ਇਹਨਾਂ ਦੇ ਚਿਹਰੇ ਮੁਹਰੇ ਨੇ, ਕਾਫੀ ਜਿਹੜੇ ਅਹਿਮ ਇਹਨਾਂ ਦੇ ਲੀਡਰ ਸੀ ਉਹ ਦਫਾੜ ਹੋ ਚੁੱਕੇ ਨੇ। ਸੋ CID ਦੇ ਵੱਲੋਂ ਜਿਹੜਾ ਇਹ ਮਾਰਿਆ ਗਿਆ ਛਾਪਾ ਵਾ, ਸੋ ਇਹਦੇ ਵਿੱਚ ਹਾਲੇ ਕਾਫੀ ਸਾਰੀਆਂ ਖਬਰਾਂ ਆ ਰਹੀਆਂ ਨੇ। ਹਾਲਾਂਕਿ ਇਹਨਾਂ ਦੇ ਵੱਲੋਂ ਕੋਈ ਹਾਲੇ ਖੁੱਲ੍ਹ ਕੇ ਗੱਲਬਾਤ ਜਿਹੜੀ ਮੀਡੀਆ ਦੇ ਨਾਲ ਨਹੀਂ ਕੀਤੀ ਗਈ। ਸੋ ਇਸ ਕਾਰਵਾਈ ਦੇ ਦਰਮਿਆਨ ਵਿਧਾਇਕਾਂ ਨੇ ਕਥਿਤ ਜਾਲੀ ਦਸਤਾਵੇਜ਼ ਦਾ ਜਿਹੜਾ ਹਵਾਲਾ ਦਿੱਤਾ। ਉਹਨਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ, 2 ਘੰਟਿਆਂ ਤੱਕ ਇਹ ਜਾਂਚ ਜਾਰੀ ਰਹੀ ਦੱਸੀ ਜਾ ਰਹੀ ਹੈ। ਛਾਪੇ ਦੇ ਦਰਮਿਆਨ CID ਅਧਿਕਾਰੀਆਂ ਦੇ ਨਾਲ ਕਾਲੀਘਾਟ ਥਾਣੇ ਦੀ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਸੀ, ਅਤੇ ਜਿਹਦੇ ਵਿੱਚ ਕਿ ਮਹਿਲਾ ਕਰਮਚਾਰੀ ਵੀ ਜਿਹੜੇ ਫੋਟੋਆਂ ਦੇ ਵਿੱਚ ਦਿਖਾਈ ਦੇ ਰਹੇ ਨੇ। ਸੋ ਸ਼ੁਰੂ ਦੇ ਵਿੱਚ ਸੁਰੱਖਿਆ ਕਰਮਚਾਰੀ ਅਤੇ TMC ਆਗੂਆਂ ਦੀ ਟੀਮ ਨੂੰ ਅੰਦਰ ਜਾਣ ਤੋਂ ਰੋਕਿਆ ਜਾਂਦਾ। ਇਸੇ ਦੇ ਕਾਰਨ ਕਾਫੀ ਜਿਹੜੀ ਸਥਿਤੀ ਆ ਉਹ ਤਣਾਅਪੂਰਨ ਵੀ ਬਣੀ ਰਹਿੰਦੀ ਹੈ, ਪਰ ਬਾਅਦ ਵਿੱਚ ਵੱਡੀ ਗਿਣਤੀ ਪੁਲਿਸ ਜਿਹੜੀ ਆ ਉਹ ਜ਼ਬਰਦਸਤੀ
ਇਹਨਾਂ ਦੇ ਜਿਹੜਾ ਘਰ ਦੇ ਵਿੱਚ ਦਾਖਲ ਹੁੰਦੀ ਹੈ ਅਤੇ ਜਾਂਚ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਇਹ ਮਿਲੀ ਆ ਕਿ ਵੱਖਰੀ ਟੀਮ ਨੇ ਅਭਿਸ਼ੇਕ ਬੈਨਰਜੀ ਦੇ ਜਿਹੜੇ ਕਮਾਕ ਸਟ੍ਰੀਟ ਸਥਿਤ ਦਫ਼ਤਰ ਆ ਉਹਦੇ ਉੱਤੇ ਵੀ ਛਾਪਾ ਮਾਰਿਆ ਵਾ। ਸੋ ਫਿਲਹਾਲ ਇਹ ਸਿਲਸਿਲਾ ਹਾਲੇ ਅੱਗੇ ਚੱਲਣ ਵਾਲਾ ਅਤੇ ਥੋੜ੍ਹਾ ਜਿਹਾ ਲੰਮਾ ਚੱਲਣ ਦੇ ਆਸਾਰ ਨੇ। ਸੋ ਫਿਲਹਾਲ ਇੱਕ ਗ੍ਰਿਫਤਾਰੀ ਦੀ ਵੀ ਖਬਰ ਹੈ ਜਿਹਦੇ ਵਿੱਚ ਕਿ ਟੀ ਐੱਮ ਸੀ ਆਗੂ ਸੱਭਿਆਸਾਚੀ ਦੱਤਾ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਖਬਰ ਚਰਚਾ ਦੇ ਵਿੱਚ ਹੈ। ਦੱਸਦੇ ਜੇ ਇੱਕ ਤ੍ਰਿਣਮੂਲ ਕਾਂਗਰਸ ਦੇ ਆਗੂ ਨੇ ਸੱਭਿਆਸਾਚੀ ਦੱਤਾ ਸੋ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਕਹਿ ਰਹੇ ਨੇ ਕਿ ਜ਼ਿਲ੍ਹੇ ਦੇ ਵਿੱਚੋਂ ਜਬਰੀ ਵਸੂਲੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ਦੇ ਵਿੱਚ ਇਹ ਹੋਈ ਹੈ। ਅਦਾਲਤ ਦੇ ਵਿੱਚ ਉਹਨਾਂ ਨੇ 8 ਦਿਨਾਂ ਪੁਲਿਸ ਰਿਮਾਂਡ ਦਿੱਤਾ ਸੀ। ਸੋ ਪੁਲਿਸ ਦੇ ਅਨੁਸਾਰ ਇਹ ਗ੍ਰਿਫਤਾਰੀ ਇੱਕ ਵਪਾਰੀ ਦੀ ਸ਼ਿਕਾਇਤ ਦੇ ਉੱਤੇ ਕੀਤੀ ਗਈ ਹੈ। ਸ਼ਿਕਾਇਤ ਦੇ ਵਿੱਚ ਇਹ ਘਟਨਾ ਜਿਹੜੀ ਆ ਇਹ ਇਹਨੂੰ ਇੱਦਾਂ ਬਿਆਨ ਕੀਤਾ ਗਿਆ, ਵਪਾਰੀ ਦਾ ਇਹ ਦਾਅਵਾ ਦੱਸਿਆ ਜਾ ਰਿਹਾ ਕਿ ਦੱਤਾ ਨੇ 2018 ਦੇ ਵਿੱਚ ਉਹਨਾਂ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸੋ ਫਿਲਹਾਲ ਇਹਨਾਂ ਹੀ ਖਬਰਾਂ ਦੇ ਉੱਤੇ ਹੋਰ ਵਧੇਰੇ ਜਾਣਕਾਰੀ ਜਿਹੜੀ ਆ ਉਹ ਅੱਗੇ ਆਪਾਂ ਭਾਰਤੀ ਖਬਰਾਂ ਵਾਲੇ ਸੈਕਸ਼ਨ ਦੇ ਵਿੱਚ ਲਵਾਂਗੇ। ਪਰ ਨਾਲ ਦੀ ਨਾਲ ਜੇਕਰ ਆਪਾਂ ਇਸ ਟਾਈਮ ਦੇ ਉੱਤੇ ਇੰਡੀਆ ਗੱਠਜੋੜ ਦੀ ਗੱਲ ਕਰੀਏ ਤਾਂ ਖਬਰ ਇਹ ਚਰਚਾ ਦੇ ਵਿੱਚ ਆ ਕਿ ਸੋਨੀਆ ਗਾਂਧੀ ਅਤੇ ਮਮਤਾ ਬੈਨਰਜੀ ਦੀ ਬੰਦ ਕਮਰਾ ਮੀਟਿੰਗ ਹੋਈ ਹੈ। ਸੋ ਇਹ ਲੱਗ ਰਿਹਾ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਕਾਫੀ ਸੀਰੀਅਸ ਲੈਵਲ ਦੇ ਉੱਤੇ ਇਸ ਟਾਈਮ ਮੀਟਿੰਗਾਂ ਚੱਲ ਰਹੀਆਂ ਨੇ। ਸੋ ਕੱਲ੍ਹ ਦੇ ਦਿਨ ਜਿਹੜੀ ਇਹ ਮੀਟਿੰਗ ਇਹਨਾਂ ਦੀ ਹੋਈ ਸੀ। ਸੋ ਫਿਲਹਾਲ ਸੂਤਰਾਂ ਦੇ ਹਵਾਲੇ ਦੇ ਨਾਲ ਕਈ ਤਰ੍ਹਾਂ ਦੀਆਂ ਖਬਰਾਂ ਇਸ ਟਾਈਮ ਚਰਚਾ ਦੇ ਵਿੱਚ ਨੇ। ਇਹ ਵੀ ਕਿਹਾ ਜਾ ਰਿਹਾ ਕਿ ਆਗੂਆਂ ਨੇ ਅੱਗੇ ਵਧਣ ਤੋਂ ਲੈ ਕੇ ਦੋਵਾਂ ਪਾਰਟੀਆਂ ਦੇ ਦਰਮਿਆਨ ਰਣਨੀਤੀ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਹੈ।

ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਜੇ ਝਾਤੀ ਮਾਰੀਏ ਤਾਂ ਇਸ ਟਾਈਮ ਦੇ ਉੱਤੇ ਵਨ ਨੇਸ਼ਨ ਪਾਰਟੀ ਅਤੇ ਲੇਬਰ ਪਾਰਟੀ ਆਮੋ ਸਾਹਮਣੇ ਨਜ਼ਰ ਆ ਰਹੀਆਂ ਨੇ। ਇਸ ਟਾਈਮ ਦੇ ਉੱਤੇ ਪਲੀਨ ਹੈਨਸਨ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ, ਵਨ ਨੇਸ਼ਨ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਚਰਚਾ ਦੇ ਵਿੱਚ ਹੈ। ਪਲੀਨ ਹੈਨਸਨ ਪਾਰਟੀ ਦੇ ਵੱਲੋਂ ਹੁਣ ਇਹਨਾਂ ਦਾ ਯਾਨੀ ਕਿ ਲੇਬਰ ਪਾਰਟੀ ਦਾ ਜਿਹੜਾ $27 ਦਾ ਚੰਦੇ ਵਾਲੀ ਮੁਹਿੰਮ ਸੀ ਉਸੇ ਜਵਾਬ ਦੇ ਵਿੱਚ ਇੱਕ ਨਵੀਂ ਚਾਲ ਚੱਲੀ ਹੈ। ਲੇਬਰ ਪਾਰਟੀ ਦੇ ਸਮਰਥਕਾਂ ਨੇ ਵਨ ਨੇਸ਼ਨ ਪਾਰਟੀ ਨੂੰ ਰੋਕਣ ਦੇ ਲਈ ਜਿੱਥੇ $27 ਦਾਨ ਕਰਨ ਦੀ ਅਪੀਲ ਕੀਤੀ ਸੀ ਉਸੇ ਦੇ ਜਵਾਬ ਦੇ ਵਿੱਚ ਹੁਣ ਵਨ ਨੇਸ਼ਨ ਪਾਰਟੀ ਨੇ ਆਪਣੇ ਸਮਰਥਕਾਂ ਨੂੰ $29 ਦਾਨ ਕਰਨ ਦੀ ਅਪੀਲ ਕਰ ਦਿੱਤੀ। ਇਹਨੂੰ ਵਨ ਨੇਸ਼ਨ ਪਾਰਟੀ ਦਾ ਇੱਕ ਜਵਾਬੀ ਹਮਲਾ ਦੱਸਿਆ ਜਾ ਰਿਹਾ ਵਾ। ਫਾਇਰ ਦਾ ਲਾਇਰ ਇੱਦਾਂ ਕਰਕੇ ਇੱਕ ਮੁਹਿੰਮ ਦਾ ਨਾਂ ਦਿੱਤਾ ਗਿਆ ਵਾ। ਸੋ ਇਹਨਾਂ ਦੇ ਵੱਲੋਂ ਇਸ ਜਿਹੜੀ ਦਾਨ ਮੁਹਿੰਮ ਆ ਇਹਦੇ ਇਸ਼ਤਿਹਾਰਾਂ ਦੀ ਬਿਲਕੁਲ ਹੂਬਹੂ ਨਕਲ ਕਰਦਿਆਂ ਆਪਣਾ ਇੱਕ ਨਵਾਂ ਇਸ਼ਤਿਹਾਰ ਜਾਰੀ ਕਰ ਦਿੱਤਾ ਜਿਹਦਾ ਨਾਰਾ ਆ ਫਾਇਰ ਦਾ ਲਾਇਰ, ਯਾਨੀ ਕਿ ਝੂਠੇ ਨੂੰ ਬਾਹਰ ਕੱਢੋ, ਯਾਨੀ ਕਿ ਲੇਬਰ ਪਾਰਟੀ ਦੇ ਖਿਲਾਫ ਇਹ ਪ੍ਰਚਾਰ ਸ਼ਰੇਆਮ ਚੱਲ ਰਿਹਾ। ਅਤੇ ਆਪਾਂ ਇੱਦਾਂ ਕਹਿ ਲਈਏ ਕਿ ਹੁਣ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਖੁੱਲ੍ਹ ਕੇ ਇੱਕ ਦੂਸਰੇ ਦੇ ਸਾਹਮਣੇ ਨੇ, ਇੱਕ ਦੂਸਰੇ ਦੇ ਉੱਤੇ ਬਿਆਨਬਾਜ਼ੀਆਂ ਕਰ ਰਹੀਆਂ ਨੇ। ਪਾਰਟੀ ਇਸ ਫੰਡ ਦੀ ਵਰਤੋਂ ਜਿਹੜੀ ਉਹ ਬਿੱਲ ਬੋਰਡਾਂ, ਟੀ ਵੀ, ਰੇਡੀਓ ਇਸ਼ਤਿਹਾਰ ਦੇ ਲਈ ਕਰੇਗੀ। ਇਹ ਵੀ ਨਾਲ ਦੀ ਨਾਲ ਤਫਸੀਲ ਦਿੱਤੀ ਗਈ ਹੈ। ਸੋ ਇਸ ਮੁਹਿੰਮ ਨੂੰ ਖਾਸ ਤੌਰ ਦੇ ਉੱਤੇ ਲੇਬਰ ਪਾਰਟੀ ਦੇ ਕਬਜ਼ੇ ਵਾਲੀਆਂ ਸੀਟਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਉਣ ਦੇ ਲਈ ਕਿਹਾ ਜਾ ਰਿਹਾ, ਜਿਸ ਦੇ ਵਿੱਚ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਆਪਣਾ ਇਲਾਕਾ ਵੀ ਸ਼ਾਮਲ ਹੈ, ਗ੍ਰੈਂਡਲਰ। ਸੋ ਜੇਕਰ ਆਪਾਂ ਟੀਚੇ ਦੀ ਗੱਲ ਕਰੀਏ ਤਾਂ ਵਨ ਨੇਸ਼ਨ ਪਾਰਟੀ ਦਾ ਇਹ ਕਹਿਣਾ ਕਿ ਸਾਡਾ ਟੀਚਾ $1 million ਇਕੱਠਾ ਕਰ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਆਪਣਾ ਇਲਾਕਾ ਵੀ ਸ਼ਾਮਲ ਹੈ, ਗ੍ਰੈਂਡਲਰ। ਸੋ ਜੇਕਰ ਆਪਾਂ ਟੀਚੇ ਦੀ ਗੱਲ ਕਰੀਏ ਤਾਂ ਵਨ ਨੇਸ਼ਨ ਪਾਰਟੀ ਦਾ ਇਹ ਕਹਿਣਾ ਕਿ ਸਾਡਾ ਟੀਚਾ $1 million ਇਕੱਠਾ ਕਰਨ ਦਾ ਵਾ, ਜਿਸ ਦੀ ਪ੍ਰਗਤੀ ਜਿਹੜੀ ਆ ਉਹ ਵੈਬਸਾਈਟ ਦੇ ਉੱਤੇ ਲੋਕਾਂ ਦੇ ਨਾਲ ਸਾਂਝੀ ਕਰਦੇ ਰਹਿਣਗੇ। ਸੋ ਇੱਕ ਰੀਅਲ ਟਾਈਮ ਟਰੈਕਰ ਜਿਹੜਾ ਉਹ ਚੱਲਦਾ ਰਹੂਗਾ, ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਕੁ ਪੈਸੇ ਇਕੱਠੇ ਹੋ ਚੁੱਕੇ ਨੇ। ਵਿਵਾਦ ਵੀ ਚੱਲ ਰਹੇ ਨੇ, ਇੱਕ ਦੂਸਰੇ ਦੇ ਉੱਤੇ ਦੋਸ਼ ਵੀ ਚੱਲ ਰਹੇ ਨੇ। ਸੋ ਇਸੇ ਦੇ ਦਰਮਿਆਨ ਥੋੜ੍ਹੀ ਜਿਹੀ ਇਸ ਪਾਸੇ ਵੀ ਝਾਤੀ ਮਾਰ ਲੈਂਦੇ ਹਾਂ। ਸੋ ਪਲੀਨ ਹੈਨਸਨ ਨੇ ਲੇਬਰ ਪਾਰਟੀ ਦੀ ਜਿਹੜੀ ਮੁਹਿੰਮ ਹੈ ਇਹਨੂੰ ਬਿਲਕੁਲ ਇੱਕ ਘਿਨਾਉਣੀ ਮੁਹਿੰਮ ਕਰਾਰ ਦਿੱਤਾ ਸੀ। ਵਨ ਨੇਸ਼ਨ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਕਈ ਮੁੱਦਿਆਂ ਨੂੰ ਜਿਹੜਾ ਝੂਠ ਦੱਸਿਆ, ਦੋਸ਼ ਲਾਇਆ ਕਿ ਇਹ ਬਹੁਤ ਗੱਲਾਂ ਦੇ ਵਿੱਚ ਝੂਠ ਬੋਲਦੇ ਨੇ, ਜਿਨ੍ਹਾਂ ਦੇ ਵਿੱਚ ਕਿ ਬਿਜਲੀ ਦੀਆਂ ਕੀਮਤਾਂ ਬਾਰੇ ਗੱਲ ਹੋਏਗੀ, ਟੈਕਸ ਕਟੌਤੀਆਂ ਬਾਰੇ ਗੱਲ ਹੋਗੀ, ਪਿਛਲੇ ਸਮੇਂ ਦੇ ਵਿੱਚ ਇੱਕ ਸਟੇਜ ਤੋਂ ਡਿੱਗਣ ਵਾਲੀ ਘਟਨਾ ਉਹਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ। ਪਰ ਇੱਧਰ ਜੇ ਆਪਾਂ ਲੇਬਰ ਪਾਰਟੀ ਦੀ ਪ੍ਰਤੀਕਿਰਿਆ ਦੱਸੀਏ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਇਹ ਕਹਿਣਾ ਕਿ ਲੇਬਰ ਪਾਰਟੀ ਅਤੇ ਵਨ ਨੇਸ਼ਨ ਪਾਰਟੀ ਦੇ ਵਿੱਚ ਕੋਈ ਫਰਕ ਨਹੀਂ ਹੈ, ਮਾਫ ਚਾਹੁੰਦਾ, ਲਿਬਰਲ ਪਾਰਟੀ ਅਤੇ ਵਨ ਨੇਸ਼ਨ ਪਾਰਟੀ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਕੋਈ ਫਰਕ ਨਹੀਂ ਆ। ਇਹਨਾਂ ਦੋਵਾਂ ਨੂੰ ਸੱਜੇ ਪੱਖੀ ਪਾਰਟੀਆਂ ਜਿਹੜੀਆਂ ਨੇ ਉਹ ਦੱਸਿਆ ਜਾ ਰਿਹਾ। ਸੋ ਲੇਬਰ ਨੇ ਲੇਬਰ ਦੇ ਜਿਹੜੇ ਸੀਨੀਅਰ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਇਸ ਚੁਣੌਤੀ ਤੋਂ ਡਰਦੇ ਨਹੀਂ ਆ ਅਤੇ ਫੰਡ ਇਕੱਠਾ ਕਰਨਾ ਇੱਕ ਆਮ ਸਿਆਸੀ ਪ੍ਰਕਿਰਿਆ ਵਾ, ਇਹਦੇ ਵਿੱਚ ਉਹ ਕੁਛ ਗਲਤ ਨਹੀਂ ਕਰ ਰਹੇ। ਹੁਣ ਸਿਆਸੀ ਮਾਹੌਲ ਬਿਲਕੁਲ ਗਰਮਾ ਚੁੱਕਾ। ਹਾਲ ਹੀ ਦੇ ਵਿੱਚ ਜਾਰੀ ਹੋਏ ਇੱਕ ਨਿਊਜ਼ ਪੋਲ ਦੇ ਵਿੱਚ ਜਿੱਥੇ ਵਨ ਨੇਸ਼ਨ ਪਾਰਟੀ ਦੀ ਪ੍ਰਸਿੱਧੀ ਵਧੀ ਆ, ਜਿਸ ਵਿੱਚ ਕਿ ਲੇਬਰ ਪਾਰਟੀ ਨੂੰ ਵੀ ਇਹਨਾਂ ਨੇ ਪਿੱਛੇ ਛੱਡ ਦਿੱਤਾ ਸੀ, ਇੱਕ ਪੋਲ ਇੱਥੋਂ ਤੱਕ ਵੀ ਦਰਸਾ ਰਿਹਾ ਸੀ। ਸੋ ਮਾਰਾਂ ਦਾ ਇਹ ਮੰਨਣਾ ਕਿ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਦੋ ਪੱਖੀ ਪ੍ਰਣਾਲੀ ਯਾਨੀ ਕਿ 2-ਪਾਰਟੀ ਸਿਸਟਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ, ਜਿੱਥੇ ਕਿ ਛੋਟੀਆਂ ਪਾਰਟੀਆਂ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਵਾ। ਸੋ ਇਸ ਟਾਈਮ ਦੇ ਉੱਤੇ ਚਾਹੇ ਖਬਰਾਂ ਤੱਕ ਹੀ ਸੀਮਤ ਹੋਵੇ ਪਰ ਚਾਰ ਚੁਫੇਰੇ ਇਸ ਟਾਈਮ ਦੇ ਉੱਤੇ ਵਨ ਨੇਸ਼ਨ ਪਾਰਟੀ ਦਾ ਉਭਾਰ ਜ਼ਰੂਰ ਦਿਖਾਈ ਦੇ ਰਿਹਾ। ਹਾਲਾਂਕਿ ਹਾਲੇ ਤੱਕ ਕੁਛ ਸਰਵੇਜ਼ ਦੇ ਉੱਤੇ ਸੀਮਤ ਆ, ਜਿਹਦੇ ਵਿੱਚ ਕਿ ਕੁਛ ਸੀਮਤ ਲੋਕਾਂ ਦੇ ਕੋਲੋਂ ਪੁੱਛੇ ਗਏ ਸਵਾਲਾਂ ਦੇ ਬਿਹਾਫ ਦੇ ਉੱਤੇ ਇਹ ਪਰਸੈਂਟੇਜ ਕੱਢੀ ਜਾਂਦੀ ਹੈ। ਹਕੀਕਤ ਕੀ ਆ ਇਹ ਹਾਲੇ ਆਉਣ ਵਾਲਾ ਸਮਾਂ ਦੱਸੂ। ਇੱਧਰ ਅਗਲੀ ਖਬਰ ਦੀ ਗੱਲ ਕਰੀਏ ਤਾਂ ਈਜ਼ੀ ਮਾਰਟ ਇਸ ਟਾਈਮ ਬੰਦ ਕੀਤੇ ਜਾ ਰਹੇ ਨੇ ਲਗਾਤਾਰ, ਆਖਿਰਕਾਰ ਕੀ ਇਸ ਦੀ ਵਜ੍ਹਾ ਬਣੀ? ਪਿਛਲੇ 2 ਮਹੀਨਿਆਂ ਦੇ ਵਿੱਚ 11 ਈਜ਼ੀ ਮਾਰਟ ਸਟੋਰਾਂ ਨੂੰ ਬੰਦ ਕੀਤਾ ਗਿਆ, ਨਿਊ ਸਾਊਥ ਵੇਲ ਗੌਰਮੈਂਟ ਦੇ ਇਹ ਅੰਕੜੇ ਨੇ। ਸੋ ਨਜਾਇਜ਼ ਤੰਬਾਕੂ, ਵੇਪਿੰਗ, ਇਹ ਸਾਰੀ ਵਿਕਰੀ ਜਿਹੜੀ ਆ ਇਹ ਬੰਦ ਕਰਨ ਦੀ ਨਿਊ ਸਾਊਥ ਵੇਲ ਸਰਕਾਰ ਦੀ ਕੋਸ਼ਿਸ਼ ਸੀ। ਸੋ ਇਹ

0: ਪਾਇਆ ਗਿਆ ਕਿ ਜਦੋਂ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਜਾਂ ਫਿਰ ਜਿਹੜੇ ਜਾਸੂਸੀ ਕੀਤੀ ਗਈ ਤਾਂ ਇਹ ਸਟੋਰ ਜਿਹੜੇ ਨੇ ਉਹ ਵੀ ਵੇਪਿੰਗ ਵੇਚ ਰਹੇ, ਯਾਨੀ ਕਿ ਗੈਰ ਕਾਨੂੰਨੀ ਤੰਬਾਕੂ ਜਿਹੜਾ ਵਾ ਉਹਦੇ ਸਮੇਤ ਵੇਪਿੰਗ ਦੇ ਉੱਤੇ ਲਗਾਤਾਰ ਜਿਹੜਾ ਇਸ਼ਤਿਹਾਰਬਾਜ਼ੀ ਦੇਣ ਤੋਂ ਬਾਅਦ ਵੀ ਸਖ਼ਤ ਕਦਮ ਵਾਲੇ ਕਾਨੂੰਨ ਵੀ ਲੈ ਕੇ ਆਉਣ ਤੋਂ ਬਾਅਦ ਇਹਨਾਂ ਦੇ ਕੁਛ ਇੱਕ ਜਿਹੜੇ ਆਊਟਲੈਟ ਸੀ ਜਾਂ ਫਿਰ ਫਰੈਂਚਾਈਜ਼ੀਆਂ ਸੀ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਵੇਚੀਆਂ ਜਾ ਰਹੀਆਂ ਸੀ। ਹਾਲੇ ਕਾਰਵਾਈ ਜਿਹੜਾ ਡਿਪਾਰਟਮੈਂਟ ਦਾ ਕਹਿਣਾ ਕਿ ਹਾਲੇ ਲਗਾਤਾਰ ਜਾਰੀ ਹੈ। ਨਿਊ ਸਾਊਥ ਵੇਲ ਹੈਲਥ ਦੇ ਜਿਹੜੇ ਪਬਲਿਕ ਹੈਲਥ ਐਕਟ ਆ ਜਿਹਦੇ ਵਿੱਚ ਕਿ ਤੰਬਾਕੂ ਦੇ ਬਾਰੇ ਜਿਹੜੇ ਸਖ਼ਤ ਕਾਨੂੰਨ ਲਾਗੂ ਕੀਤੇ ਗਏ ਸੀ, ਸੋ ਉਹਦੀ ਉਲੰਘਣਾ ਦੇ ਸ਼ੱਕ ਦੇ ਵਿੱਚ ਇਹਨਾਂ ਸਟੋਰਾਂ ਨੂੰ 90 ਦਿਨਾਂ ਦੇ ਲਈ ਅਸਥਾਈ ਤੌਰ ਦੇ ਉੱਤੇ ਫਿਲਹਾਲ ਬੰਦ ਕਰਨ ਦੇ ਆਦੇਸ਼ ਦਿੱਤੇ ਨੇ। ਅੱਜ ਦੇ ਦਿਨ ਚੈਨਲ 7 ਦੇ ਹਵਾਲੇ ਦੇ ਨਾਲ ਵੀ ਕਾਫੀ ਖਬਰਾਂ ਜਿਹੜੀਆਂ ਨੇ ਇਸ ਵਿਸ਼ੇ ਦੇ ਉੱਤੇ ਛਪੀਆਂ ਨੇ। ਮੰਗਲਵਾਰ ਨੂੰ ਸਿਡਨੀ ਦੇ ਜਿਹੜੇ CBD ਖੇਤਰ ਹੈ ਉਹਦੇ ਵਿੱਚ 52 ਮਾਰਟਿਨ ਪਲੇਸ ਦੇ ਉੱਤੇ ਸਥਿਤ ਇੱਕ ਈਜ਼ੀ ਮਾਰਟ ਸਟੋਰ ਨੂੰ ਵੀ ਇਸੇ ਚੱਕਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਹ ਇਸ ਸਿਲਸਿਲੇ ਦੇ ਵਿੱਚ ਸਭ ਤੋਂ ਹੁਣ ਤਾਜ਼ਾ ਕੇਸ ਸਾਹਮਣੇ ਆਇਆ ਵਾ। ਇਸ ਤੋਂ ਇਲਾਵਾ ਕੁਛ ਹੋਰ ਸਟੋਰਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਵੀ 254 ਜਾਰਜ ਸਟਰੀਟ ਦੇ ਉੱਤੇ ਜਿਹੜਾ ਇੱਕ ਈਜ਼ੀ ਮਾਰਟ ਸੀ ਨਜਾਇਜ਼ ਤੰਬਾਕੂ ਅਤੇ ਵੇਪਿੰਗ ਸਮਾਨ ਵੇਚਣ ਦੇ ਸ਼ੱਕ ਦੇ ਵਿੱਚ ਇਸ ਸਟੋਰ ਨੂੰ ਵੀ ਬੰਦ ਕੀਤਾ ਗਿਆ। ਉਸ ਤੋਂ ਬਾਅਦ ਜੇਕਰ ਆਪਾਂ ਈਜ਼ੀ ਮਾਰਟ ਦੇ ਪੱਖ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਕੰਪਨੀ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਉਤਪਾਦਾਂ ਦੀ ਵਿਕਰੀ ਦਾ ਸਮਰਥਨ ਨਹੀਂ ਕਰਦੀ। ਕੰਪਨੀ ਨੇ ਨੋਟਿਸ ਜਾਰੀ ਕਰਕੇ ਇਹ ਕਿਹਾ ਕਿ ਜਿਨ੍ਹਾਂ ਸਟੋਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਸੁਤੰਤਰ ਜਾਂ ਫਿਰ ਇੰਡੀਪੈਂਡੈਂਟ ਲਾਇਸੈਂਸੀ ਨੇ, ਸੋ ਉਹਨਾਂ ਦੇ ਦੁਆਰਾ ਇਹ ਚਲਾਏ ਜਾ ਰਹੇ ਨੇ। ਉਹਨਾਂ ਦੇ ਨਾਲ ਉਹ ਸਮਝੌਤਾ ਰੱਦ ਕਰ ਰਹੇ ਨੇ। ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਇਸ ਤਰੀਕੇ ਦੇ ਨਾਲ ਉੱਥੇ ਗੈਰ ਕਾਨੂੰਨੀ ਸਮਾਨ ਯਾਨੀ ਕਿ ਵੇਪਿੰਗ ਵਗੈਰਾ ਵੇਚ ਰਹੇ ਨੇ। ਸਰਕਾਰ ਦੇ ਵੱਲੋਂ ਦੱਸ ਦਈਏ ਕਿ ਸਖ਼ਤੀ ਇਸ ਵਿਸ਼ੇ ਦੇ ਉੱਤੇ ਵਧਾਈ ਗਈ ਹੈ। ਨਵੰਬਰ 2025 ਦੇ ਵਿੱਚ ਲਾਗੂ ਹੋਇਆ ਸੀ ਕਾਨੂੰਨ। ਨਵੇਂ ਕਾਨੂੰਨ ਦੇ ਤਹਿਤ ਨਿਊ ਸਾਊਥ ਵੇਲ ਹੈਲਥ ਨੂੰ ਇਹ ਅਧਿਕਾਰ ਮਿਲੇ ਸਨ ਕਿ ਉਹ ਨਜਾਇਜ਼ ਤੰਬਾਕੂ ਜਾਂ ਫਿਰ ਵੇਪਿੰਗ ਵੇਚਣ ਵਾਲੇ ਜਿਹੜੇ ਸਟੋਰ ਨੇ ਉਹਨਾਂ ਨੂੰ ਤੁਰੰਤ 90 ਦਿਨਾਂ ਦੇ ਲਈ ਬੰਦ ਕਰ ਸਕਦੀ ਹੈ। ਬਾਕੀ ਇਹਨਾਂ 90 ਦਿਨਾਂ ਦੇ ਵਿੱਚ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਉਹਦੇ ਆਧਾਰ ਦੇ ਉੱਤੇ ਅਗਲੇ ਫੈਸਲੇ ਲੈ ਲਏ ਜਾਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ ਭਾਰੀ ਜੁਰਮਾਨੇ ਅਤੇ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਸਰਕਾਰ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਮਕਾਨ ਮਾਲਕ ਉਹ ਲੈਂਡਲੋਰਡ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਨਿੱਜੀ ਨਜ਼ਰ ਰੱਖ ਰਹੇ ਨੇ ਜਿਨ੍ਹਾਂ ਦੇ ਉੱਤੇ ਕਿ ਸ਼ੱਕ ਆ, ਜਿਹੜੇ ਜਾਣਬੁੱਝ ਕੇ ਅਜਿਹੇ ਕਿਰਾਏਦਾਰਾਂ ਨੂੰ ਜਗ੍ਹਾ ਦਿੰਦੇ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਪਤਾ ਹੈ ਕਿ ਇਹ ਨਜਾਇਜ਼ ਕੰਮ ਦੇ ਲਈ ਵਰਤ ਰਹੇ ਨੇ, ਸਿਰਫ ਸ਼ਾਇਦ ਵੱਧ ਕਿਰਾਏ ਦੇ ਲਈ ਆਪਣੇ ਫਾਇਦੇ ਦੇ ਲਈ ਇਹ ਜੇਕਰ ਇੱਦਾਂ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਵੀ ਬੰਦ ਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ। ਨਵੰਬਰ 2025 ਤੋਂ ਲੈ ਕੇ ਹੁਣ ਤੱਕ ਸੂਬੇ ਦੇ ਵਿੱਚ ਲਗਭਗ 300 ਦੇ ਕਰੀਬ ਅਜਿਹੇ ਜਿਹੜੇ ਟੈਂਪਰੇਰੀ ਤੌਰ ਦੇ ਉੱਤੇ ਬੰਦ ਕੀਤੇ ਗਏ ਸਟੋਰ ਨੇ ਜਿਨ੍ਹਾਂ ਬਾਰੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਨੇ ਕਿ ਸਰਕਾਰ ਨਜਾਇਜ਼ ਤੰਬਾਕੂ ਦੇ ਵਪਾਰ ਦੇ ਖਿਲਾਫ ਸਖ਼ਤ ਨੀਤੀ ਅਪਣਾ ਰਹੀ ਆ। ਇਹ ਇਸ ਚੀਜ਼ ਤੋਂ ਸਪਸ਼ਟ ਦਿਖਾਈ ਦੇ ਰਿਹਾ ਵਾ। ਸੋ ਫਿਲਹਾਲ ਵੇਖਣ ਵਾਲਾ ਇਹ ਰਹੂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਰਕਾਰ ਕਿੰਨੀ ਕੁ ਸਖ਼ਤੀ ਕਰਦੀ ਹੈ, ਕਿਉਂਕਿ ਲਗਾਤਾਰ ਲੋਕਾਂ ਦੇ ਵੱਲੋਂ ਨਵੰਬਰ 2025 ਤੋਂ ਬਾਅਦ ਇੱਦਾਂ ਦੇ ਵੀ ਵਿਚਾਰ ਆ ਰਹੇ ਕਿ ਇਹਨਾਂ ਦੇ ਵੱਲੋਂ ਸਿਰਫ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਾਪੇ ਗਏ ਪਰ ਉਸ ਤੋਂ ਬਲੈਦਾ ਹੋਰ ਕੀਤਾ ਕੀ ਗਿਆ, ਇਹ ਚੀਜ਼ ਕੁਛ ਖਾਸ ਸਮਝ ਨਹੀਂ ਸੀ ਆ ਰਹੀ। ਸੋ ਹੁਣ ਇਸੇ ਵਿਸ਼ੇ ਦੇ ਉੱਤੇ ਲੋਕ ਫਿਰ ਦੁਬਾਰਾ ਤੋਂ ਚਰਚਾ ਕਰ ਰਹੇ ਨੇ ਕਿ ਹਾਂ ਸਰਕਾਰ ਇਹ ਸਖ਼ਤੀ ਕਰ ਰਹੀ ਹੈ, ਪਰ ਕਈ ਇਸ ਨੂੰ ਸਿਰਫ ਥੋੜ੍ਹੇ ਸਮੇਂ ਦੇ ਲਈ ਇੱਕ ਲੋਕਾਂ ਨੂੰ ਭਰਮਾਉਣ ਵਾਲੀ ਕਾਰਵਾਈ ਜ਼ਰੂਰ ਦੱਸ ਰਹੇ ਨੇ। ਪਰ ਫਿਲਹਾਲ ਕਾਰਵਾਈ ਚੱਲ ਜ਼ਰੂਰ ਰਹੀ ਹੈ। ਜੇਕਰ ਕੋਈ ਆਸ ਪਾਸ ਇੱਦਾਂ ਦੀ ਕਾਰਵਾਈ ਤੁਸੀਂ ਵੀ ਵੇਖਦੇ ਹੋ ਜਾਂ ਫਿਰ ਨਜਾਇਜ਼ ਕਿਤੇ ਵਿਕਦਾ ਕੁਛ ਇੱਦਾਂ ਦਾ ਸਮਾਨ ਤਾਂ ਉਹਦੀ ਇਤਲਾਹ ਤੁਸੀਂ ਕ੍ਰਾਈਮ ਸਟੋਪਰਸ ਉੱਤੇ ਦੇ ਸਕਦੇ ਹੋ। ਅਗਲੀ ਖਬਰ ਅਰਥਚਾਰੇ ਦੇ ਨਾਲ ਸੰਬੰਧਿਤ ਹੈ। ਅਸਲ ਦੇ ਵਿੱਚ ਨਵੇਂ ਕੁਛ ਅੰਕੜੇ ਆਏ ਨੇ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ, ਜਿੱਥੇ ਇਸ ਟਾਈਮ ਦੇ ਉੱਤੇ ਸਿਆਸੀ ਮਾਹੌਲ ਕਾਫੀ ਜ਼ਿਆਦਾ ਭਖਿਆ ਵਾ, ਜਿੱਥੇ ਕਿ ਆਪਾਂ ਵਨ ਨੇਸ਼ਨ ਦੀ ਗੱਲ ਪਹਿਲਾਂ ਕਰਕੇ ਹਟੇ ਹਾਂ, ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਮਾਈਗ੍ਰੈਂਟਸ ਜਿਹੜੇ ਨੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਵਾ, ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਨਾਲ ਹੋਰ ਜੋੜਨ ਦੀ ਉਹਨਾਂ ਦੀ ਲਗਾਤਾਰ ਕੋਸ਼ਿਸ਼ ਆ। ਇਸੇ ਸਿਆਸੀ ਬਹਿਸ ਦੇ ਦਰਮਿਆਨ ਜਿਹੜੇ ਸਰਕਾਰੀ ਅੰਕੜੇ ਨੇ ਇਹ ਕਾਫੀ ਦਿਲਚਸਪ ਨੇ, ਕਾਫੀ ਦਿਲਚਸਪ ਤਸਵੀਰ ਪੇਸ਼ ਕਰਦੇ ਨੇ। ਅੰਕੜਿਆਂ ਦੇ ਮੁਤਾਬਕ ਦੇਸ਼ ਦੀਆਂ ਕਈ ਅਹਿਮ ਸੇਵਾਵਾਂ ਨੇ ਜਿਹੜੇ ਕਿ ਵਿਦੇਸ਼ ਦੇ ਵਿੱਚ ਜੰਮੇ ਪਲੇ ਅਤੇ ਇੱਥੇ ਆ ਕੇ ਵਸੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਸਹਾਰੇ ਚੱਲ ਰਹੀਆਂ ਨੇ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਦੇ ਵਿੱਚ 57% ਜਿਹੜੇ ਜਨਰਲ ਪ੍ਰੈਕਟੀਸ਼ਨਰ ਨੇ, ਯਾਨੀ ਕਿ GP ਨੇ, ਡਾਕਟਰ ਨੇ, 47% ਜਿਹੜੇ ਸਰਜਨ ਨੇ ਅਤੇ 43% ਜਿਹੜੀਆਂ ਨਰਸਿਸ ਨੇ ਉਹ ਵਿਦੇਸ਼ਾਂ ਦੇ ਵਿੱਚ ਜੰਮੀਆਂ ਨੇ। ਬਜ਼ੁਰਗਾਂ ਅਤੇ ਅਪਾਹਜਾਂ ਦੀ ਦੇਖਭਾਲ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ 40% ਪ੍ਰਵਾਸੀ ਭਾਈਚਾਰਾ ਵਾ। ਸਿਰਫ ਸਿਹਤ ਖੇਤਰਾਂ ਦੇ ਵਿੱਚ ਹੀ ਨਹੀਂ, ਉੱਧਰ ਜੇ ਆਪਾਂ ਕੰਸਟਰਕਸ਼ਨ ਦੇ ਵਿੱਚ ਵੀ ਵੇਖੀਏ ਤਾਂ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਕਰਦਾ। 37% ਜਿਹੜੇ ਪਲਾਸਟਰ ਦਾ ਕੰਮ ਕਰਨ ਵਾਲੇ ਨੇ, 28% ਜਿਹੜੇ ਬਿਲਡਿੰਗ ਲੇਬਰ, ਇਹ ਵੀ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਜੰਮੇ ਨੇ। ਇੱਕ ਨਾ ਇੱਕ ਦਿਨ ਆਸਟ੍ਰੇਲੀਆ ਇਹ ਜੰਮ ਪਲ ਕੇ ਅਤੇ ਇੱਥੇ ਪਹੁੰਚੇ ਸੀ ਅਤੇ ਇੱਥੇ ਆ ਕੇ ਹੁਣ ਇੱਥੋਂ ਦੀ ਅਰਥ ਵਿਵਸਥਾ ਦੇ ਵਿੱਚ ਇਹ ਇੱਥੋਂ ਦੇ ਲੋਕਾਂ ਦੀ ਸੇਵਾ ਦੇ ਵਿੱਚ ਕੀ ਯੋਗਦਾਨ ਪਾ ਰਹੇ ਨੇ, ਇਹ ਰਿਪੋਰਟ ਸਾਫ਼ ਦਿਖਾਈ ਦਿੰਦੀ ਹੈ। ਖੇਤੀਬਾੜੀ ਦੇ ਖੇਤਰ ਦੇ ਵਿੱਚ ਵੀ 52% ਜਿਹੜੇ ਮੁਲਾਜ਼ਮ ਨੇ ਉਹ ਪ੍ਰਵਾਸੀ ਪਿਛੋਕੜ ਦੇ ਨਾਲ ਹੀ ਸੰਬੰਧਿਤ ਨੇ। ਇਹ ਅੰਕੜੇ ਐਨ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਘਰਾਂ ਦੇ ਵਿੱਚ ਕਮੀ ਇਸ ਟਾਈਮ ਦੇ ਉੱਤੇ ਮਹਿਸੂਸ ਕੀਤੀ ਜਾ ਰਹੀ ਹੈ। ਵਾਧੇ ਕਿਰਾਏ ਜਿਹੜੇ ਲੋਕਾਂ ਨੂੰ ਸਤਾ ਰਹੇ ਨੇ ਅਤੇ ਆਵਾਸ ਨੂੰ ਜ਼ਿੰਮੇਵਾਰ ਇਸ ਚੀਜ਼ ਦੇ ਲਈ ਠਹਿਰਾਇਆ ਜਾ ਰਿਹਾ। ਖਾਸ ਤੌਰ ਦੇ ਉੱਤੇ ਜਿਹੜੀ ਉਮਾ ਨੇਸ਼ਨ ਪਾਰਟੀ ਇਸ ਚੀਜ਼ ਦੇ ਉੱਤੇ ਝੰਡਾ ਚੁੱਕ ਕੇ ਬੈਠੀ ਹੈ। ਹਾਲਾਂਕਿ ਮਾਹਰਾਂ ਦਾ ਇਹ ਕਹਿਣਾ ਹੈ ਕਿ ਆਸਟ੍ਰੇਲੀਆ ਪਹਿਲਾਂ ਹੀ ਹੁਨਰਮੰਦ ਕਰਮਚਾਰੀਆਂ ਦੀ ਘਾਟ ਦੇ ਨਾਲ ਜੂਝ ਰਿਹਾ ਅਤੇ ਨਿਰਮਾਣ ਖੇਤਰ ਦੇ ਵਿੱਚ ਅਗਲੇ ਕੁਛ ਸਾਲਾਂ ਦੇ ਵਿੱਚ ਲੱਖਾਂ ਵਾਧੂ ਕਰਮਚਾਰੀਆਂ ਦੀ ਲੋੜ ਹੋਊਗੀ। ਸੋ ਅਜਿਹੇ ਦੇ ਵਿੱਚ ਸਾਨੂੰ ਇੱਦਾਂ ਦੀਆਂ ਗੱਲਾਂ, ਇੱਦਾਂ ਦੇ ਪ੍ਰਚਾਰ ਨਹੀਂ ਕਰਨੇ ਚਾਹੀਦੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇਹ ਕਿਹਾ ਕਿ ਪ੍ਰਵਾਸੀ ਮੁਲਕ ਦੀ ਰੀੜ੍ਹ ਦੀ ਹੱਡੀ ਨੇ ਅਤੇ ਆਵਾਸ ਦੇ ਬਿਨਾਂ ਆਸਟ੍ਰੇਲੀਆ ਦਾ ਗੁਜ਼ਾਰਾ ਨਹੀਂ ਆ, ਜੋ ਕਿ ਇੱਕ ਸੱਚ ਵੀ ਪ੍ਰਤੀਤ ਹੁੰਦਾ। ਪਰ ਨਾਲ ਦੀ ਨਾਲ ਇਸ ਟਾਈਮ ਦੇ ਉੱਤੇ ਸਿਆਸਤ ਪੂਰੀ ਗਰਮਾਈ ਹੈ, ਜਿਹਦੇ ਵਿੱਚ ਆਪਾਂ ਇਹ ਵੇਖ ਰਹੇ ਹਾਂ ਕਿ ਇਸੇ ਸਿਆਸਤ ਜਾਂ ਫਿਰ ਇੱਦਾਂ ਦੀਆਂ ਬਿਆਨਬਾਜ਼ੀਆਂ, ਮਾਈਗ੍ਰੇਸ਼ਨ ਦੇ ਉਲਟ ਬਿਆਨਬਾਜ਼ੀਆਂ, ਇਹਦੇ ਉੱਤੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦਾ ਸ਼ੇਅਰ ਮਾਰਕੀਟ ਦੇ ਉੱਤੇ ਜੇ ਝਾਤੀ ਮਾਰੀਏ ਤਾਂ ਅੱਜ 10 June ਹੈ, ASX 200 ਆਸਟ੍ਰੇਲੀਆ ਦੀ ਜਿਹੜੀ ਸਟਾਕ ਮਾਰਕੀਟ ਹੈ ਉਹਦੇ ਰੁਝਾਨਾਂ ਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ, ਕਿਉਂਕਿ ਕਾਫੀ ਇਹਨਾਂ ਦਿਨਾਂ ਦੇ ਵਿੱਚ ਊਚ ਨੀਚ ਚੱਲ ਰਹੀ ਹੈ। ਵਾਲ ਸਟਰੀਟ ਹਾਲਾਂਕਿ ਮਿਲੇ ਜੁਲੇ ਜਿਹੜਾ ਰਿਸਪੋਂਸ ਵੇਖਣ ਦੇ ਵਿੱਚ ਆਇਆ ਵਾ, ਚਾਹੇ ਉਹ ਐਨਰਜੀ ਹੋਵੇ ਚਾਹੇ ਉਹ ਗੋਲਡ ਦੇ ਵਿੱਚ ਆਪਾਂ ਵੇਖ ਰਹੇ ਹਾਂ, ਗਿਰਾਵਟ ਜਿਹੜੀ ਇਸ ਟਾਈਮ ਦੇ ਉੱਤੇ ਬਿਲਕੁਲ ਦਰਜ ਕੀਤੀ ਜਾ ਰਹੀ ਹੈ। ਪਰ ASX 200 ਦੇ ਵਿੱਚ ਮਾਮੂਲੀ ਵਾਧੇ ਦੀ ਜਿਹੜੀ ਉਹ ਉਮੀਦ ਜ਼ਰੂਰ ਅੱਜ ਲਾਈ ਜਾ ਰਹੀ ਸੀ। ਇਸੇ ਨੂੰ ਲੈ ਕੇ ਕੁਛ ਇੱਕ ਜਿਹੜੇ ਪੁਆਇੰਟ ਜ਼ਰੂਰ ਸਾਂਝੇ ਕੀਤੇ ਗਏ ਸੀ ਅੱਜ ਸਵੇਰ ਦੇ ਸਮੇਂ। ਪਿਛਲੇ ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਕਾਫੀ ਜਿੱਥੇ ਆਪਾਂ ਵੇਖ ਰਹੇ ਹਾਂ ਕਿ ਹਿਲਜੁਲ ਸੀ, ਕਾਫੀ ਅਸਥਿਰਤਾ ਵੇਖੀ ਗਈ ਸੀ, ਲੋਕ ਡਰੇ ਸੀ ਇਨਵੈਸਟ ਕਰਨ ਤੋਂ। ਸੋ ਉੱਥੇ ਜਿਹੜੇ ਇਨਵੈਸਟਰ ਨੇ ਉਹ ਵਿਸ਼ਵ ਪੱਧਰੀ ਆਰਥਿਕ ਹਾਲਾਤਾਂ ਦੇ ਕਰਕੇ ਡਰੇ ਸੀ, ਵਿਆਜ ਦਰਾਂ ਨੂੰ ਲੈ ਕੇ ਡਰੇ ਸੀ, ਕਾਫੀ ਜ਼ਿਆਦਾ ਸਾਵਧਾਨੀ ਵਰਤ ਰਹੇ ਸੀ। ਉੱਥੇ ਇੱਕ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਰਾਹਤ ਦੀ ਖਬਰ ਆ, ਪਰ ਫਿਰ ਵੀ ਜਿਹੜੇ ਅੰਤਰਰਾਸ਼ਟਰੀ ਸਮੀਕਰਨ ਨੇ ਉਹ ਕਾਫੀ ਹੱਦ ਤੱਕ ਆਸਟ੍ਰੇਲੀਆ ਦੀ ਮਾਰਕੀਟ ਨੂੰ ਵੀ ਪ੍ਰਭਾਵਿਤ ਜ਼ਰੂਰ ਕਰ ਰਹੇ ਨੇ। ਮਾਈਨਿੰਗ ਅਤੇ ਊਰਜਾ ਖੇਤਰ ਦੇ ਵਿੱਚ ਫਿਲਹਾਲ ਗਿਰਾਵਟ ਦਾ ਦਬਾਅ ਉਸੇ ਤਰ੍ਹਾਂ ਦੇ ਨਾਲ ਬਣਿਆ ਵਾ। ਕੱਚੇ ਤੇਲ ਦੀਆਂ ਕੀਮਤਾਂ ਕਿਉਂਕਿ ਹਾਲੇ ਵੀ ਨਹੀਂ ਕਾਬੂ ਦੇ ਵਿੱਚ, ਜਾਂ ਫਿਰ ਹੋਰ ਧਾਂਤਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਨਰਮੀ ਇਸ ਟਾਈਮ ਦੇ ਉੱਤੇ ਵੇਖੀ ਜਾ ਸਕਦੀ ਹੈ। ਇਸ ਮਹੀਨੇ ASX 200 ਦੇ ਵਿੱਚ ਕੁਛ ਵੱਡੇ ਬਦਲਾਅ ਹੋਣ ਦੀ ਉਮੀਦ ਵੇਖੀ ਜਾ ਸਕਦੀ ਹੈ। 22 June 2026 ਤੋਂ ਪਹਿਲਾਂ ਇੰਡੈਕਸ ਦੇ ਵਿੱਚ 5 ਨਵੀਆਂ ਕੰਪਨੀਆਂ ਸ਼ਾਮਲ ਕੀਤੀਆਂ ਜਾਣਗੀਆਂ ਅਤੇ 5 ਕੰਪਨੀਆਂ ਨੂੰ ਬਾਹਰ ਵੀ ਕਰ ਦਿੱਤਾ ਜਾਊਗਾ। ਸੋ ਇਹ ਬਦਲਾਅ ਜਿਹੜਾ ਵਾ ਇਸ ਟਾਈਮ ਦੇ ਉੱਤੇ ਇੰਸਟੀਟਿਊਸ਼ਨਲ ਜਿਹੜੇ ਇਨਵੈਸਟਰ ਨੇ ਉਹਨਾਂ ਦੇ ਲਈ ਕਾਫੀ ਹੱਦ ਤੱਕ ਮਹੱਤਵਪੂਰਨ ਰਹਿ ਸਕਦਾ। ਸੋ ਕੁਛ ਇੱਕ ਜਿਹੜੇ ਮਾਹਰ ਨੇ ਉਹਨਾਂ ਦੇ ਵੱਲੋਂ ਨੁਕਤੇ ਕੁਛ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚ ਮਾਹਰਾਂ ਦਾ ਇਹ ਮੰਨਣਾ ਕਿ ਮਾਰਕੀਟ ਦੇ ਵਿੱਚ ਜਿਹੜਾ ਦਿਖਣ ਵਾਲਾ ਸੁਧਾਰ ਆ ਉਹ ਅਜੇ ਕਮਜ਼ੋਰ ਹੋ ਸਕਦਾ ਵਾ, ਅਜੇ ਉਹਦੇ ਉੱਤੇ ਬਹੁਤਾ ਟਰੱਸਟ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਜਿਹੜੇ ਵਿਸ਼ਲੇਸ਼ਕ ਨੇ ਇਸ ਚੀਜ਼ ਨੂੰ ਇੱਕ ਓਵਰਸੋਲਡ ਬਾਊਂਸ ਦਾ ਨਾਂ ਦੇ ਰਹੇ ਨੇ। ਸੋ ਅਜੇ ਦੇ ਵਿੱਚ ਜਿੱਥੇ ਬਾਜ਼ਾਰ ਗਿਰਾਵਟ ਤੋਂ ਬਾਅਦ ਥੋੜ੍ਹਾ ਉੱਪਰ ਆਉਂਦਾ ਵਾ, ਪਰ ਅਜੇ ਦੇ ਵਿੱਚ ਸਥਿਰਤਾ ਹਜੇ ਆਉਣੀ ਬਾਕੀ ਹੁੰਦੀ ਹੈ। ਸੋ ਉਸ ਸਨੈਰੀਓ ਨੂੰ ਜਿਹੜਾ ਵਾ ਓਵਰਸੋਲਡ ਬਾਊਂਸ ਮੰਨਿਆ ਜਾਂਦਾ। ਸੋ ਅੱਜ ਦਾ ਦਿਨ ਯਾਨੀ ਕਿ 10 June ਇਸ ਟਾਈਮ ਦੇ ਉੱਤੇ ਬੋਰਸਾਈਟ ਲਿਮਿਟਡ ਨਾਮ ਦੀ ਇੱਕ ਨਵੀਂ ਕੰਪਨੀ ਜਿਹੜੀ ਆ ASX ਦੇ ਜਿਹੜੀ ਉਹ ਲਿਸਟ ਹੋਣ ਜਾ ਰਹੀ ਹੈ, ਜੋ ਕਿ ਰੱਖਿਆ ਅਤੇ ਸੁਰੱਖਿਆ ਤਕਨੋਲੋਜੀ ਦੇ ਖੇਤਰ ਦੇ ਵਿੱਚ ਕੰਮ ਕਰਦੀ ਆ। ਸੋ ਅੱਜ ਦਾ ਬਾਜ਼ਾਰ ਇੱਕ ਕਾਫੀ ਜ਼ਿਆਦਾ ਇੱਦਾਂ ਕਹਿ ਲਈ ਕਿ ਸਤਰਕ ਰਹਿਣ ਵਾਲਾ ਹੀ ਆ, ਹਾਲਾਂਕਿ ਥੋੜ੍ਹੇ ਜਿਹਾ ਫਿਰ ਦੱਸ ਦਈਏ ਕਿ ਵਾਧਾ ਜ਼ਰੂਰ ਵੇਖਿਆ ਜਾ ਰਿਹਾ। ਪਰ ਹਾਂ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਗਿਰਾਵਟ ਜਾਂ ਫਿਰ ਇੱਦਾਂ ਕਹਿ ਲਈਏ ਕਿ ਅਸਥਿਰਤਾ ਉਸੇ ਤਰ੍ਹਾਂ ਦੇ ਨਾਲ ਜਾਰੀ ਹੈ। ਜਿਹੜੇ ਇਨਵੈਸਟਰ ਨੇ ਉਹ ਹਾਲੇ ਵੀ ਪੂਰੀ ਤਰ੍ਹਾਂ ਦੇ ਨਾਲ ਡਰੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਧਰ ਜੇ ਆਪਾਂ ਖੇਡ ਜਗਤ ਵੱਲ ਵੀ ਜਾਂਦੇ ਜਾਂਦੇ ਝਾਤੀ ਮਾਰ ਲਈਏ, ਅਤੇ ਖੇਡ ਜਗਤ ਦੇ ਵਿੱਚ ਕ੍ਰਿਕਟ ਵੱਲ ਨੂੰ ਚੱਲਦੇ ਹਾਂ। ਤੁਹਾਡੇ ਨਾਲ ਸੋਕਰ ਦੀ ਸਾਂਝ ਪਾ ਚੁੱਕੇ ਹਾਂ। ਵੀਜ਼ਿਆਂ ਦੇ ਵਿੱਚ ਜਿੱਥੇ ਪ੍ਰੋਬਲਮ ਆ ਰਹੀ ਆ ਉੱਥੇ ਜੇਕਰ ਆਪਾਂ ਗੱਲ ਕਰੀਏ, ਚੱਲ ਰਹੇ ਇਸ ਟਾਈਮ ਦੇ ਉੱਤੇ ਬੰਗਲਾਦੇਸ਼ ਅਤੇ ਆਸਟ੍ਰੇਲੀਆ ਦੇ ਹੁਣ ਇੱਕ ਟੂਰਨਾਮੈਂਟ ਦੀ, ਅਤੇ ਇੱਕ ਦਿਨ ਅੰਤਰਰਾਸ਼ਟਰੀ ਦੇ ਵਿੱਚ ਜਿਹੜਾ ਪਹਿਲਾ ਮੈਚ ਸੀ ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਵਾ। ਹਾਲਾਂਕਿ ਡੀ ਐਲ ਐਸ ਮੈਥਡ ਇਹਦੇ ਵਿੱਚ ਵਰਤਿਆ ਗਿਆ, ਸਿਆਸੀ ਦੌੜਾਂ ਦੇ ਨਾਲ ਬੰਗਲਾਦੇਸ਼ ਦਾ ਜਿਹੜਾ ਆਸਟ੍ਰੇਲੀਆ ਨੂੰ ਹਰਾਉਣਾ ਇਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਕਿਉਂਕਿ ਇਹ ਦੱਸਦੇ ਨੇ ਕਿ 2005 ਤੋਂ ਪਹਿਲੀ ਵਾਰ ਹੋਇਆ ਵਾ। ਸੋ ਬੰਗਲਾਦੇਸ਼ ਦੀ ਟੀਮ ਜਿਹਨੇ ਕਿ ਪਾਕਿਸਤਾਨ ਦੇ ਖਿਲਾਫ ਵੀ ਕਾਫੀ ਸੋਹਣੀ ਕਾਰਗੁਜ਼ਾਰੀ ਕੀਤੀ ਸੀ, ਸੋ ਇਸ ਟਾਈਮ ਦੇ ਉੱਤੇ ਚਰਚੇ ਇਹ ਵੀ ਨੇ ਕਿ ਆਸਟ੍ਰੇਲੀਆ ਦੀ ਟੀਮ ਲਗਾਤਾਰ ਇੰਨਾ ਮਾੜਾ ਜਿਹੜਾ ਪ੍ਰਦਰਸ਼ਨ ਕਰ ਰਹੀ ਹੈ, ਚਾਹੇ ਉਹ ਪਾਕਿਸਤਾਨ ਦੇ ਖਿਲਾਫ ਹੋਵੇ ਚਾਹੇ ਉਹ ਬੰਗਲਾਦੇਸ਼ ਦੇ ਖਿਲਾਫ ਹੋਵੇ। ਸੋ ਅਜਿਹੇ ਦੇ ਵਿੱਚ ਹੁਣ ਚਿੰਤਾਵਾਂ ਸ਼ਾਇਦ ਆਸਟ੍ਰੇਲੀਆ ਦੀਆਂ ਵੀ ਇਸ ਸੰਬੰਧ ਦੇ ਵਿੱਚ ਕਾਫੀ ਵੱਧ ਚੁੱਕੀਆਂ ਨੇ। ਲੱਗ ਰਿਹਾ ਕਿ ਕੁਛ ਵੱਡੇ ਫੇਰਬਦਲ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੇ ਨੇ, ਵਰਲਡ ਕੱਪ ਤੋਂ ਪਹਿਲਾਂ ਪਹਿਲਾਂ ਵੱਡੇ ਫੇਰਬਦਲ ਕੀਤੇ ਜਾ ਸਕਦੇ ਨੇ। ਇੱਧਰ ਇੱਕ ਹੋਰ ਸੀਰੀਜ਼ ਜਿਹੜੀ ਚਰਚਾ ਦੇ ਵਿੱਚ, ਜਿਹਦੇ ਵਿੱਚ ਕਿ ਭਾਰਤ ਦੀ ਏ ਟੀਮ ਅਤੇ ਸ਼੍ਰੀਲੰਕਾ ਦੀ ਏ ਟੀਮ ਖੇਡੀ ਸੀ, ਸੋ ਕਾਫੀ ਲਾਸਟ ਮੌਕੇ ਦੇ ਉੱਤੇ ਜਾ ਕੇ ਜਿਹੜੇ ਇੰਡੀਆ ਦੀ ਟੀਮ ਹਾਰਦੀ ਜਿੱਤੀ ਆ। ਸੋ ਇੰਡੀਆ ਏ ਦੀ ਟੀਮ ਖਾਸ ਤੌਰ ਦੇ ਉੱਤੇ ਚਰਚੇ ਇਸ ਟੀਮ ਦੇ ਇਸ ਕਰਕੇ ਵੀ ਰਹੇ ਕਿਉਂਕਿ ਜਿਹੜੇ ਵੈਭਵ ਸੂਰਿਆਵੰਸ਼ੀ ਸੀ ਉਹ ਇਸ ਮੈਚ ਦੇ ਵਿੱਚ ਖੇਡ ਰਹੇ ਸੀ, ਸੋ ਪ੍ਰਭ ਸਿਮਰਨ ਸਿੰਘ ਇਸ ਮੈਚ ਦੇ ਵਿੱਚ ਖੇਡ ਰਹੇ ਸੀ, ਪ੍ਰਿਆਂਸ਼ ਆਰੀਆ ਇਸ ਮੈਚ ਦੇ ਵਿੱਚ ਖੇਡ ਰਹੇ ਸੀ। ਸੋ ਲਗਭਗ ਕਾਫੀ ਨਾਂ ਜਿਹੜੇ ਕਿ ਆਪਾਂ ਆਈ ਪੀ ਐਲ ਦੇ ਵਿੱਚ ਵੇਖੇ ਖੇਡਦੇ ਉਹ ਨਾਂ ਇੱਥੇ ਆਪਾਂ ਖੇਡਦੇ ਵੇਖੇ ਨੇ, ਜਿਹਦੇ ਵਿੱਚ ਕਿ ਪ੍ਰਭ ਸਿਮਰਨ ਅਤੇ ਵੈਭਵ ਸੂਰਿਆਵੰਸ਼ੀ ਤਾਂ ਕੁਛ ਖਾਸ ਨਹੀਂ ਕਾਰਗੁਜ਼ਾਰੀ ਕਰ ਸਕੇ। ਹਾਂ, ਪ੍ਰਿਆਂਸ਼ ਆਰੀਆ ਨੇ ਜ਼ਰੂਰ 32 ਗੇਂਦਾਂ ਦੇ ਵਿੱਚ 32 ਦੌੜਾਂ ਬਣਾਈਆਂ ਅਤੇ ਉਸ ਤੋਂ ਬਾਅਦ ਫਿਰ ਇਹ ਰਨ ਆਊਟ ਹੋ ਜਾਂਦੇ ਨੇ, ਪਰ ਇਸ ਮੈਚ ਦੇ ਵਿੱਚ ਜਿਹੜੀ ਜ਼ਿਆਦਾ ਖਿੱਚ ਦਾ ਕੇਂਦਰ ਉਹ ਰਿਤੂ ਰਾਜ ਗਾਇਕਵਾੜ ਰਹੇ, ਜਿਹਨੇ ਕਿ 114 ਗੇਂਦਾਂ ਦੇ ਵਿੱਚ 101 ਦੌੜਾਂ ਬਣਾਈਆਂ, ਅਤੇ ਤਿਲਕ ਵਰਮਾ ਜਿਨ੍ਹਾਂ ਨੂੰ ਕਿ ਕਪਤਾਨੀ ਦਿੱਤੀ ਗਈ ਹੈ ਹੁਣ 97 ਗੇਂਦਾਂ ਦੇ ਵਿੱਚ 60 ਦੌੜਾਂ ਇਹਨਾਂ ਨੇ ਬਣਾਈਆਂ, ਆਯੂਸ਼ ਬਦੋਨੀ 18 ਗੇਂਦਾਂ ਦੇ ਵਿੱਚ 24। ਆਈ ਪੀ ਐਲ ਵਾਲਾ ਜਿਹੜਾ ਉਹ ਆਪਣਾ ਰੁੱਖ ਹੈ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖਦਿਆਂ ਜਿਹੜੇ ਸ਼ੁਆਂਸ਼ ਸ਼ੈਜ ਨੇ ਉਹਨੇ ਵੀ 14 ਗੇਂਦਾਂ ਦੇ ਵਿੱਚ 26 ਦੌੜਾਂ ਬਣਾਈਆਂ। ਸੋ 277 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਸ਼੍ਰੀਲੰਕਾ ਨੂੰ, ਜੋ ਕਿ ਲਗਭਗ ਕਾਫੀ ਕਰੀਬੇ ਲੈ ਗਏ ਸੀ। ਸੋ ਅਖੀਰ ਦੇ ਵਿੱਚ ਜਿਹੜਾ ਕਹਿ ਲਈਏ ਕਿ ਓਵਰ ਆ ਜਾਂ ਫਿਰ ਅਖੀਰ 'ਤੇ ਜਾ ਕੇ ਲਗਾਤਾਰ 3 ਵਿਕਟਾਂ ਇਕੱਠੀਆਂ ਡਿੱਗਣੀਆਂ, ਇਸ ਵਜ੍ਹਾ ਦੇ ਕਰਕੇ ਸ਼੍ਰੀਲੰਕਾ ਦੀ ਏ ਟੀਮ ਜਿਹੜੀ ਆ ਹਾਰ ਜਾਂਦੀ ਹੈ। ਸੋ ਫਿਲਹਾਲ ਖਬਰਾਂ ਦੇ ਵਿੱਚ ਇਹਨਾਂ ਹੀ, ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ। ਵਧੇਰੇ ਖਬਰਾਂ ਦੇ ਨਾਲ ਸਾਂਝ, ਭਾਰਤੀ ਖਬਰਾਂ ਦੇ ਉੱਤੇ ਸਾਂਝ ਫਿਰ ਦੁਬਾਰਾ ਤੁਹਾਡੇ ਨਾਲ ਪਾਉਣ ਦੇ ਲਈ ਲਵਾਵਾਂਗੇ ਹਾਜ਼ਰੀ। ਰੇਡੀਓ ਹਾਂਜੀ 1674 ਆ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.in

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨਿਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨਿਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨਿਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ? ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ, ਅਤੇ ਇੱਥੇ ਮੈਂ ਨੋਟ ਕੀਤਾ ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ, ਹੋਰ ਤੇ ਹੋਰ ਗੁਰੂ ਜੀ ਤੁਹਾਨੂੰ ਵੀ, ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ, ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ।

ਉਹ ਜਿਹੜਾ ਜਵਾਨ ਭਿਖਿਊ ਸੀ ਉਹ ਥੋੜਾ ਕਨਫਿਊਜ਼ ਤੇ ਹੁੰਦਾ, ਥੋੜਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ। ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤੇ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ, ਉੱਤੇ ਪਾਣੀ ਪਾ ਕੇ ਤੇ ਪੂਰਾ ਚੱਕਰ ਕੱਟਦਾ। ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਤੇ ਬੜਾ ਖੁਸ਼ ਮਹਿਸੂਸ ਕਰਦਾ, ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ। ਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ। ਗੁਰੂ ਜੀ ਕਹਿੰਦੇ ਨੇ ਕਿ ਹਾਂ ਤੈਨੂੰ ਜਾਣ ਦੀ ਇਜਾਜ਼ਤ ਹੈ, ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਇਹ ਥੋੜ੍ਹਾ ਔਖਾ ਜਾਪਦਾ ਸੀ, ਤੂੰ ਤਾਂ ਇੱਕ ਵੀ ਤਬਕਾ ਨਹੀਂ ਰੁੱਲਣ ਦਿੱਤਾ। ਜੀ ਕਹਿੰਦਾ ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ, ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਤੇ ਗੁਰੂ ਜੀ ਨੇ ਕਿਹਾ ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ, ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦਏਗਾ ਤੇ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਗਾ ਤਾਂ ਫਿਰ ਤਾਂ ਸਾਰਾ ਕੁਝ ਹੈ, ਚਾਹੇ ਤੂੰ ਇਸ ਮੱਠ ਮੋਨੈਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ, ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ। ਗੱਲ ਇਹ ਹੈ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ, ਜੋ ਲੱਭਦੇ ਚੱਲਾਂਗੇ ਉਹਨੇ ਵੱਧਦੇ ਹੀ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉੱਤੋਂ ਵੀ ਜ਼ਿਆਦਾ ਨੇ, ਪਰ ਸਭ ਤੋਂ ਜ਼ਰੂਰੀ ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਤਾਂ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘੱਟ ਗਿਆ, ਅਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ, ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੇਡੀਓ ਹਾਂਜੀ 1674 AM ਦੇ ਉੱਪਰ।
1: ਭੈਣਜੀ ਕੀ ਹਾਲ ਹੈ, ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
6: ਕੀ ਮਤਲਬ?
7: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
8: ਹਾਂਜੀ ਹਾਂਜੀ
9: ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
11: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
12: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set,
13: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
14: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
13: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
14: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
14: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: बोला
1: ओए पुली ओए दी जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म
2: बोले ने कसूते फसाते
1: ओए बोले ओए टू कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घरां विच देखना ना भुल्यो ओए बोले ओए टू
3: ਭੋਲਾ ਬਾਈ ਜਿੰਦਾਬਾਦ ਜਿੰਦਾਬਾਦ ਸੋ ਓਏ ਭੋਲੇ ਓਏ ਟੂ ਆ ਰਹੀ ਆ ਵਨ ਜੇ ਤੁਸੀਂ ਪਸੰਦ ਕੀਤੀ ਆ ਅਤੇ ਟੂ ਉਸੇ ਤੋਂ ਹੀ ਅੱਗੇ ਤੋਰੀ ਗਈ ਆ ਸੋ ਜਿਹੜੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਲੋਨੀਆਂ ਵਸਾਈਆਂ ਗਈਆਂ ਪ੍ਰੋਪਰਟੀ ਡੀਲਰਸ ਨੇ ਕੰਮ ਕੀਤਾ ਅਤੇ ਆਪਣੇ ਇੱਕ ਹਾਸਰਸ ਤਰੀਕੇ ਦੇ ਨਾਲ ਆਪਣੇ ਸਟਾਈਲ ਦੇ ਵਿੱਚ ਇੱਕ ਵਾਰੀ ਫਿਰ ਤੋਂ ਜਗਜੀਤ ਸੰਧੂ ਹਾਜ਼ਰੀ ਲਵਾਉਣ ਜਾ ਰਹੇ ਨੇ ਬਾਕੀ ਤਾਂ ਗੱਲਾਂ ਦੀਆਂ ਗੱਲਾਂ ਪਰ ਇੱਕ ਚੀਜ਼ ਆ ਵੀ ਅਦਾਕਾਰ ਹੀ ਭਾਈ ਮੁੰਡੇ ਦੀ ਬੜੀ ਵਧੀਆ ਵਾ ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪ੍ਰੋਗਰਾਮ ਹਾਂਜੀ ਮੈਲਬਨ 'ਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ 10 ਤਰੀਕ ਅੱਜ ਬੁੱਧਵਾਰ ਦਾ ਦਿਨ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
4: ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਉਮੀਦ ਕਰਦਾ ਸਾਰੇ ਖੁਸ਼ ਖੈਰ ਖੈਰੀਅਤ ਨਾਲ ਹੋਣਗੇ ਬਾਕੀ ਜਿੱਥੋਂ ਤੱਕ ਪ੍ਰੋਪਰਟੀ ਡੀਲਰ ਦੀ ਗੱਲ ਹੋਈ ਆ ਇਹਨਾਂ ਨੂੰ ਫਿਰ ਇੱਥੇ ਰੀਅਲ ਸਟੇਟ ਏਜੰਟ ਕਹਿੰਦੇ ਹੋਣਗੇ
3: ਹਾਂ ਐਗਜੈਕਟਲੀ
4: ਮੈਨੂੰ ਲੱਗਿਆ ਤੁਸੀਂ ਕਿਹਾ ਹੀ ਤਾਂ ਵੀ ਗੱਲ ਉੱਧਰ ਨੂੰ ਤੁਰੇ
3: ਜਿੱਦਾਂ ਕਿੱਦਾਂ ਜੋ ਇੱਧਰ ਚੱਲਦਾ ਉਹੀ ਉੱਧਰ ਚੱਲ ਜਾਂਦਾ
4: ਹਾਂ ਇਹ ਚੰਗਾ ਯਾਰ ਆਪਾਂ ਹੱਸ ਹੱਸ ਗੱਲਾਂ ਕਰਦੇ ਹਾਂ ਨਹੀਂ ਅਗਲੇ ਤਾਂ ਗਰਾਜਾਂ 'ਚ ਬਹਿ ਕੇ ਕਹਿੰਦੇ ਆ ਵੱਜੀ ਜੇ ਤੇਰੇ ਕਲੇਜੇ ਛੁਰੀ ਨਹੀਂ ਹੈ ਤਾਂ ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ
3: ਪੱਕੀ ਬੰਦਾ ਹੱਸੇ ਵੀ ਨਾ ਹੁਣ ਦੱਸੋ
4: ਹਾਂ ਇਹ ਵੀ ਗੱਲ
3: ਹੁਣ ਆਪਾਂ ਤੇ ਉਹ ਆਪਾਂ ਤਾਂ ਹੁਣ ਕਹਿ ਦਿੰਦੇ ਹਾਂ ਵੀ ਵੇਖੋ
4: ਲਾ ਕੇ 3 ਪੈਗ ਬੱਲੀ
3: ਹਾਂ ਹੱਸਣਾ ਤਾਂ ਧੱਕੇ ਨਾ ਪੈਣਾ ਤੁਹਾਨੂੰ ਬਾਕੀ ਤੇ ਘਰ ਜਾਓਗੇ ਤੇ ਬਿੱਲ ਫੇਰ ਕੋਈ ਨਾ ਕੋਈ ਪਿਆ ਹੀ ਹੋਣਾ ਬਾਕੀ ਤੇ ਫੇਰ ਗੱਲ ਬਿਜਲੀ ਸਰਕਾਰ ਨੇ ਨਾ ਜਾਂ ਫਿਰ ਮਤਲਬ ਜਿਹੜਾ ਇਸ ਟਾਈਮ ਦਾ ਜੋ ਕਿ ਜਿਹੜੇ ਹਾਲਾਤ ਨੇ ਸਾਡਾ ਜਿਹੜੀ ਭੱਜ ਨੱਠਿਆ ਸਿਸਟਮ ਨੇ ਕਿਸੇ ਨੇ ਵੀ ਲੈ ਲੱਭਣ ਜਿਹਨੂੰ ਮਰਜ਼ੀ ਦੋਸ਼ ਦੇ ਲਓ ਦੋਸ਼ ਦੇਣਾ ਉਹਨੇ ਸਾਨੂੰ ਇੱਦਾਂ ਦੇ ਕਰਤਾ ਵਾ ਤੁਹਾਨੂੰ ਨਹੀਂ ਲੱਗਦਾ ਵੀ ਮੰਨ ਲਓ ਆ 20% ਵੀ ਆ ਤੇ ਸਾਡੇ ਕੋਲ ਅਪਲਾਈ ਕਰਨ ਦੇ ਵੀ ਟਾਈਮ ਨਹੀਂ ਛੱਡੇ
4: ਇੱਦਾਂ ਹੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜੋ ਭੱਜ ਕਿਉਂਕਿ 300 ਦਿਹਾੜੀ ਦਾ ਮਰਦਾ ਜੀ 120 ਬਚਾਉਣੇ
3: ਹਾਂ ਸੋ ਇਹ ਬੜੀ ਵਾਰ ਤੁਸੀਂ ਵੀ ਸ਼ਾਇਦ ਰਿਲਾਈਜ਼ ਕੀਤਾ ਹੋਊਗਾ ਕਿ ਆਪਾਂ ਆਪਣਾ ਨਿੱਕੀ ਨਿੱਕੀ ਪਰਸੈਂਟੇਜ ਛੋਟੀਆਂ ਛੋਟੀਆਂ ਮੰਨ ਲਓ ਕੋਈ ਤੁਸੀਂ ਪਲੈਨ ਹੀ ਚੇਂਜ ਕਰਾਉਣਾ ਕੋਈ ਸਸਤਾ ਕਰਾਉਣਾ ਕੋਈ ਵਧੀਆ ਅਵੇਲੇਬਲ ਕੰਪਨੀ ਕੋਈ ਚੇਂਜ ਕਰਾਉਣੀ ਕੋਈ ਇੰਸ਼ੋਰੈਂਸ ਚੇਂਜ ਕਰਾਉਣੀ
4: ਸਾਰਾ ਸਾਲ ਲੰਘ ਜਾਂਦਾ
3: ਹੈ ਨਾ ਆਪਾਂ ਇਸੇ ਕਰਕੇ ਕਿੰਨਾ ਕਿੰਨਾ ਨੁਕਸਾਨ ਕਰਾ ਲੈਂਦੇ ਹਾਂ ਵੀ ਚੱਲ ਇੰਨੇ ਕੁ ਦੀ ਕੋਈ ਨਹੀਂ ਸਾਡਾ ਇੱਧਰੋਂ ਦਿਹਾੜੀ ਬਹੁਤ ਮਰਨੀ ਆ ਇੰਨੇ ਟਾਈਮ ਉਹਨੇ ਹੋਲਡ ਬੜਾ ਰੱਖ ਛੱਡਣਾ ਵਾ ਅਤੇ ਮੈਨੂੰ ਸੂਤਰ ਨਹੀਂ ਬਹਿਣਾ ਜਾਂ ਫਿਰ ਆਪਣੇ ਆਪ 'ਤੇ ਕੌਨਫੀਡੈਂਸ ਹੀ ਨਹੀਂ ਰਿਹਾ ਵੀ ਅਸੀਂ ਕਿਸੇ ਕੋਲ ਪੁੱਛ ਕੇ ਕਰਾਵਾਂਗੇ
4: ਸਭ ਤੋਂ ਵਧੀਆ ਉਦਾਹਰਣ ਮੈਨੂੰ ਤੁਹਾਡੀ ਉਹ ਲੱਗਦੀ ਹੁੰਦੀ ਜਿਹੜੀ ਲਾਸਟ ਟਾਈਮ ਵੀ ਤੁਸੀਂ ਦਿੱਤੀ ਸੀ ਵੀ ਜਦੋਂ ਇੰਟਰਸਟ ਰੇਟ ਵੱਧਦੇ ਆ ਬੈਂਕਾਂ ਝੱਟ ਕਰ ਦਿੰਦੀਆਂ ਜਦੋਂ ਘੱਟਦੇ ਆ ਉਹ ਕਹਿੰਦੇ ਤੁਸੀਂ ਆ ਕੇ ਸਾਨੂੰ ਕਿਹਾ ਹੀ ਨਹੀਂ
3: ਤੁਸੀਂ ਆ ਬੈਂਕਾਂ ਵਾਲੀ ਤੇ ਤੁਸੀਂ ਕੀ ਛੇੜ ਲਈ ਆ ਬੈਂਕ ਵਾਲੀ ਤੁਹਾਨੂੰ ਮੈਂ ਸਵੇਰੇ ਵੀ ਦੱਸ ਰਿਹਾ ਹਾਂ ਵੀ ਜੇ ਕਿਸੇ ਦਾ ਵਾਹ ਵਾਸਤਾ ਪਿਆ ਤੇ ਉਹਦਾ
4: ਕਹਿੰਦਾ ਤਾਂ ਤੁਸੀਂ ਜ਼ਖਮ ਤੇ ਜ਼ਖਮ ਮਾਰਿਆ ਨਾ
3: ਹਾਂ ਮਤਲਬ ਜਦੋਂ ਬੜਾ ਹੀ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਜਿੱਦਾਂ ਚੱਲੀ ਜਾਂਦੀ ਰੂਟੀਨ 'ਚ ਤੇ ਚੱਲੀ ਜਾਂਦੀ ਆ ਪਰ ਜਦੋਂ ਤੁਹਾਡਾ ਕੁਛ ਟੇਢਾ ਵਾਹ ਵਾਸਤਾ ਪੈਂਦਾ ਨਾ ਤੇ ਤੁਸੀਂ ਪਹਿਲੀ ਕੋਈ ਰੈਫਰੈਂਸ ਪੁਰਾਣੀ ਲੈ ਕੇ ਤੇ ਤੁਸੀਂ ਕਿਸੇ ਅਦਾਰੇ 'ਚ ਚੱਲ ਜਾਂਦੇ ਹੋ ਤਾਂ ਉੱਥੇ ਸਾਰਾ ਕੁਛ ਹੀ ਬਦਲਿਆ ਪਿਆ ਹੁੰਦਾ ਤੇ ਉਹ ਤੁਹਾਡੇ ਲਈ ਵੱਡੀ ਫਰਸਟ੍ਰੇਸ਼ਨ ਦਾ ਕਾਰਨ ਆ ਸੋ ਜਿਹੜਾ ਜਿਹਦਾ ਵੀ ਬੈਂਕ 'ਚ ਕਿਤੇ ਵਾਹ ਵਾਸਤਾ ਪਿਆ ਵਾ ਨਹੀਂ ਪਿਆ ਤਾਂ ਰੱਬ ਤੁਹਾਡਾ ਪਾਵੇ ਨਾ ਅਤੇ ਇੰਡੀਆ ਆਪਾਂ ਕਹਿੰਦੇ ਹੁੰਦੇ ਹਾਂ ਇੱਥੇ ਵੀ ਇਹੋ ਹੀ ਆ ਜੇ ਤੁਸੀਂ ਜਮ੍ਹਾਂ ਕਰਾਉਣ ਜਾਓ ਤਾਂ ਤੁਹਾਡੇ ਜਮ੍ਹਾਂ ਨਹੀਂ ਹੁੰਦੇ ਇਹ ਇੰਨੇ ਕਰਨੇ ਨਹੀਂ ਆਪਾਂ ਆਹ ਲਿਆਓ ਉਹ ਲਿਆਓ ਯੇ ਲਿਆਓ ਅਤੇ ਉਹ ਵੀ ਚਲੋ ਠੀਕ ਆ ਪਰ ਇਹ ਵੀ ਬ੍ਰਾਂਚਾਂ ਹੀ ਬੜੀਆਂ ਘੱਟ ਛੱਡੀਆਂ ਇਹਨਾਂ ਨੇ
4: ਘੱਟ ਛੱਡੀਆਂ ਅਤੇ ਉਹ ਖੁੱਡੇ ਖੁੱਡੇ ਕਰਕੇ ਤੁਹਾਨੂੰ ਬਿਠਾਈ ਜਾਂਦੇ ਆ ਆਈਪੈਡ ਜਿਹਾ ਦਿੱਤਾ ਹੋਇਆ ਬੀਬੀ ਨੂੰ ਲੈਣ ਜੀ ਚਲਾ ਲੈਂਦੇ ਆ ਤੁਹਾਨੂੰ ਹੈ ਨਾ ਆਜੋ ਬਹਿ ਜਾਓ ਆਜੋ ਬਹਿ ਜਾਓ ਹਾਂਜੀ ਭੈਣ ਜੀ ਹਾਂਜੀ ਭੈਣ ਜੀ ਬਸ ਉੱਥੇ ਆਹੀ ਚੱਲੀ ਜਾਂਦਾ 1.5-2 ਘੰਟੇ ਤੋਂ ਘੱਟ ਤਾਂ ਤੁਹਾਡਾ ਬੈਂਕ 'ਚ ਵਾਰੀ ਨਹੀਂ ਆਉਂਦੀ ਕਈ ਬੈਂਕਾਂ 'ਚ ਤਾਂ ਆਹ ਹਾਲ ਹੋਇਆ ਸਾਡੇ ਵਾਲੇ ਪਾਸੇ ਸਾਊਥ ਈਸਟ ਮੈਂ ਕਰਿਆਨਬੰਦ ਦੀ ਗੱਲ ਕਰਦਾ
3: ਨਹੀਂ ਇੱਦਾਂ ਹੀ ਆ ਤੁਸੀਂ ਮੰਨ ਲਓ ਜੇ ਜਮ੍ਹਾਂ ਕਰਾਉਣੇ ਆ ਅਤੇ ਤਾਂ ਨਹੀਂ ਤੁਹਾਨੂੰ ਗਵਾਂਹ ਫੜਾਉਂਦਾ ਜੇ ਤੁਸੀਂ ਕਢਾਉਣੇ ਆ ਤਾਂ ਤੁਹਾਨੂੰ ਕਹਿੰਦੇ ਆ ਵੀ ਪਹਿਲਾਂ ਬੁਕਿੰਗ ਕਰਾਉਣੀ ਸੀ 5000 ਤੋਂ ਵੱਧ ਤਾਂ ਵੀ ਨਹੀਂ ਦੇਣਾ ਆਪਾਂ ਸੋ ਇੰਨਾ ਕੁਛ ਜਿਹੜਾ ਉਹ ਮਸ਼ੀਨਾਂ ਜਿਹੀਆਂ 'ਚ ਜਿਹੜਾ ਜਮ੍ਹਾਂ ਕਰਦੇ ਆ ਉਹ ਵੀ ਸਿਰਫ ਤੁਹਾਨੂੰ ਉਹਨਾਂ ਕੀ ਇਹਨਾਂ ਨੇ ਕਰਕੇ ਛੱਡਤਾ ਵੀ ਤੁਸੀਂ ਸਿਰਫ ਮੰਨ ਲਓ ਕੋਈ ਦਵਾਈ ਬੂਟੀ ਜੋਗੇ ਜਾਂ ਫਿਰ ਥੋੜ੍ਹਾ ਬਹੁਤਾ ਤੁਹਾਡੇ ਖਰਚੇ ਪਾਣੀ ਜੋਗੇ ਕਿਸ਼ਤ ਕੁਛ ਤਾਰਨ ਜੋਗੇ ਹੁਣ ਤਾਂ ਉਹ ਵੀ ਨਹੀਂ ਰਹੇ ਕਿਸ਼ਤ ਵੀ ਚਲੋ ਜ਼ਿਆਦਾ ਹੋ ਗਈ ਸੋਰੀ ਅਤੇ ਉਹਦੇ ਤੁਸੀਂ ਮਤਲਬ ਬਿੱਲ ਬੁੱਲ ਤਾਰਨ ਜੋਗੇ ਉਹਨੇ ਕੁ ਥੋੜ੍ਹੇ ਬਹੁਤੇ ਤੁਸੀਂ ਕਢਾ ਲਓ ਜਾਂਦੇ ਜਾਂਦੇ ਪਰ ਜੇ ਤੁਹਾਨੂੰ ਉਹ ਵੀ ਕੋਈ ਵੱਧ ਅਮਾਊਂਟ ਦੀ ਲੋੜ ਪੈਂਦੀ ਆ ਅਤੇ ਉੱਥੇ ਵੀ ਤੁਸੀਂ ਖੱਜਲ ਹੁੰਦੇ ਹੋ ਸੋ ਕੁੱਲ ਮਿਲਾ ਕੇ ਮੈਨੂੰ ਤਾਂ ਲੱਗਦਾ ਵੀ ਉਹ 4 ਛੇ ਫੇਰੇ ਹੋ ਨਾ ਸਾਡੀ ਜਿਹੜੀ ਇਹ ਕਿਹਾ ਜਾਂਦਾ ਵੀ ਆਪਾਂ ਤੁਹਾਡੀ ਲਾਈਫ ਸੌਖੀ ਕਰ ਰਹੇ ਹਾਂ ਖਰਚੇ ਘਟਾ ਰਹੇ ਹਾਂ ਸੋ ਐਂਡ ਆਫ ਦ ਡੇ ਉਦੋਂ ਕੁ ਜੇ ਸਾਨੂੰ ਵੀ ਲੱਗਦਾ ਅਸੀਂ ਵੀ ਆਮੀ ਭਰ ਦਿੰਦੇ ਹਾਂ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਹੋ ਰਿਹਾ, ਰਾਤ ਬਰਾਤੇ ਵੀ ਜਾ ਕੇ ਕਿਤੇ ਕਢਾ ਲਿਆ ਕਰਾਂਗੇ ਜਮ੍ਹਾਂ ਕਰਾ ਲਿਆ ਕਰਾਂਗੇ, ਪਰ ਹੌਲੀ ਹੌਲੀ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਬੈਕਐਂਡ 'ਤੇ ਕੀ ਚੱਲ ਰਿਹਾ। ਫਿਰ ਕੁਛ ਸਾਲਾਂ ਬਾਅਦ ਕੁਛ ਸਮੇਂ ਬਾਅਦ ਸਾਨੂੰ ਤੋਹਫ਼ਾ ਮਿਲਦਾ ਅਸਲੀ।
4: ਆਹ ਹੁਣ ਰੈਜੋ 'ਚੋਂ 150-200 ਜਿਹੜਾ ਇਹਨਾਂ ਨੇ ਤੁਹਾਨੂੰ ਦੇਣਾ ਘਟਾ ਕੇ, ਉਹੋ ਜਿਹਾ $1,00,000 ਜਿਨ੍ਹਾਂ ਦੇ ਮਕਾਨ ਆ ਉਹਨਾਂ ਦੀ ਵੈਲਿਊ ਡੀਵੈਲਿਊ ਹੋ ਗਈ, ਮਤਲਬ ਇਹ ਫਿਰ ਊਂਠ ਤੋਂ ਛਾਣ ਲਈ ਲਾਉਣ ਵਾਲਾ ਕੰਮ ਹੋ ਗਿਆ। ਪਰ ਜਦ ਇਹਨੂੰ ਜਨਰਲਾਈਜ਼ ਕਰਦੇ ਹਾਂ ਫਿਰ ਅਗਲਾ ਕਹਿੰਦਾ ਯਾਰ ਨਾ ਨਾਲੋਂ ਕੁਛ ਤਾਂ ਚੰਗਾ, ਇਹਦਾ ਮਤਲਬ ਸਰਕਾਰ ਹੈ ਨਾ ਗੁੱਦੇ ਵਾਲੇ ਦਸਤਾਨੇ ਆ ਤੁਹਾਡੇ ਘਸੁੰਨ ਮਾਰ ਰਹੀ।
3: ਹਾਂ ਇਹ ਜਿਹੜੇ ਅੰਕੜੇ ਨੇ ਨਾ ਇਹ ਬੜੇ ਮਤਲਬ ਤੁਹਾਡੀ ਸਮਝ ਤੋਂ ਪਰੇ ਹੋ ਜਾਂਦੇ, ਮਤਲਬ ਮੇਰੇ 'ਤੇ ਨਹੀਂ ਕੰਮ ਸੁੱਖਮ ਆਏ ਸਮਝ ਕਦੀ, ਮੈਂ ਮੰਨ ਲੈਂਦਾ ਵੀ ਚਲੋ ਮੇਰਾ ਮੈਥ ਮੂਥ ਸ਼ੁਰੂ ਤੋਂ ਹੀ ਉੱਦਾਂ ਦਾ ਅਤੇ ਮੇਰੇ 'ਤੇ ਨਹੀਂ ਸਮਝ 'ਚ ਆਉਂਦੇ, ਪਰ ਜਿਹਦੇ ਆਉਂਦੇ ਵੀ ਆ ਮੈਂ ਵੇਹਨਾ ਵਾਂ ਵੀ ਉਹ ਵੀ ਉੱਥੇ ਜਿਹੀ ਹੁੰਦਾ ਵਾ, ਇਹਦਾ ਮਤਲਬ ਵੀ ਉਹ ਇੱਕ ਉਲਝਣ ਹੀ ਆ।
4: ਉਲਝਣ ਵੀ ਆ ਅਤੇ ਨੈਰੇਟਿਵ ਕਿਸ ਕਿਸਮ ਦਾ, ਹੁਣ ਮੰਨ ਲਓ ਆ ChatGPT ਗਰੋਕ ਜਿੰਨੇ AI ਦੇ ਮਾਡਲ ਨੇ, ਤੁਸੀਂ ਉਹਨੂੰ ਪਹਿਲੀ ਲਾਈਨ 'ਚ ਇਹ ਲਿਖ ਦਿਓ ਵੀ ਮੈਂ ਮੰਨ ਲਓ ਮੁਕੱਦਮਾ ਹਾਰ ਚੁੱਕਿਆ ਹਾਂ ਅਤੇ ਫਲਾਨਾ ਬੰਦਾ ਮੇਰੇ ਤੋਂ $1,000,000 ਮੰਗਦਾ, ਤੂੰ ਹੁਣ ਮੈਂ ਦੇਣੇ ਨਹੀਂ ਚਾਹੁੰਦਾ, ਹੁਣ ਤੂੰ ਡਿਜ਼ਾਇਨ ਕਰ, ਉਹਨੇ ਲਿਖ ਦੇਣਾ ਵੀ ਆਹ ਬਾ ਸਟੇ ਲੈ ਲਾ ਫਲਾਨਾ ਕਰ ਲਾ ਉਹ ਕਰ ਲਾ ਆਹ ਕਰ ਲਾ ਨਾ। ਇਹੀ ਜੇ ਤੁਸੀਂ ਲਿਖ ਦਿਓ ਵੀ ਮੈਂ $1,000,000 ਤੇ ਤੋਂ ਲੈਣਾ ਵਾ ਕਿਸੇ ਤੋਂ, ਉਹ ਦੇ ਨਹੀਂ ਰਿਹਾ, ChatGPT ਨੇ ਉੱਦਾਂ ਲੈ ਦੇਣਾ, ਉਹਨੇ ਕਹਿੰਦਾ ਲੈ ਐਂ ਕਿਵੇਂ ਨਹੀਂ ਦਿੰਦਾ, ਤੂੰ ਇਨਫੋਰਸਮੈਂਟ ਆਰਡਰ ਲੈ ਲਾ, ਤੂੰ ਗਾਰਨਿਸ਼ ਕਰਾ ਦੇ, ਉਹਦੀਆਂ ਬੈਂਕ ਡਿਟੇਲਾਂ ਕਢਾਓ ਅਤੇ ਬਲੋਕ ਪਵਾ ਦੇ। ਕਹਿਣ ਦਾ ਮਤਲਬ ਡਾਟਾ ਅੰਕੜੇ ਉਸ ਢੰਗ ਨਾਲ ਤੁਹਾਨੂੰ ਫਿਰ ਘੇਰਾ ਪਾਉਂਦੇ ਆ, ਜੋ ਚੀਜ਼ ਤੁਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹੋ ਉਹ ਤੁਹਾਨੂੰ ਉੱਦਾਂ ਪ੍ਰਤਿਆ ਕੇ ਜੇ ਪਰਚਾ ਕੇ ਜੇ ਦਿਖਾ ਦਿੱਤੀ ਜਾਂਦੀ। ਸਰਕਾਰਾਂ ਵੀ ਐਡੇ ਐਡੇ ਕਿਤਾਬ 'ਚ 200-200 ਸਫ਼ਿਆਂ ਦੇ ਬਜਟ ਤੋਂ ਬਾਅਦ ਅਨੈਲਿਸਿਸ ਇਹ ਉਹ ਛਾਪਦੀ ਆ, ਉਹਦੇ ਵਿੱਚ ਵੀ ਡਾਟਾ ਆਪਣੇ ਹਿਸਾਬ ਨਾਲ ਪ੍ਰਜੈਂਟ ਕੀਤਾ ਹੁੰਦਾ। ਲੋਕਾਂ ਦੀ ਆਮਦਨ ਵਿੱਚ ਹੋਇਆ 200% ਵਾਧਾ, ਪਿਛਲੇ ਸਾਲ $2 ਹੋਇਆ ਸੀ ਜਾਂ ਕਿ $4 ਹੋਇਆ,
3: 200% ਹੋ ਗਿਆ,
4: ਸਮਝਦੇ ਹੋ? ਮਤਲਬ ਡਾਟਾ ਸਹੀ ਗੱਲ ਆ ਤੁਹਾਡੀ, ਡਾਟਾ ਉਸ ਢੰਗ ਨਾਲ ਤੁਹਾਨੂੰ ਪ੍ਰਜੈਂਟ ਕੀਤਾ ਜਾਂਦਾ, ਪਰੋਸਿਆ ਜਾਂਦਾ ਜਿਸ ਢੰਗ ਨਾਲ ਤੁਹਾਨੂੰ ਉਹ ਚੰਗਾ ਲੱਗੂਗਾ, ਵਿਰੋਧੀ ਧੁਰ ਤੁਹਾਨੂੰ ਡਾਟਾ ਉੱਦਾਂ ਦਿਖਾਉਂਦਾ ਜਿੱਦਾਂ ਤੁਹਾਨੂੰ ਮਾੜਾ ਲੱਗੂਗਾ।
3: ਸੋ ਉਹ ਇੱਕ ਤਰੀਕਾ ਹੀ ਆ ਗੱਲ ਕਹਿਣ ਦਾ, ਸੋ ਇਸੇ ਕਰਕੇ ਕਹਿੰਦੇ ਵੀ ਜਿਹਨੂੰ ਤਰੀਕਾ ਆ ਗਿਆ ਨਾ ਗੱਲ ਕਹਿਣ ਦਾ, ਜਿਹਨੂੰ ਦੱਸਣ ਦਾ ਲਿਖਣ ਦਾ ਤਰੀਕਾ ਆ ਗਿਆ, ਅਤੇ ਉਹ ਫਿਰ ਉਹ ਦੂਸਰਿਆਂ ਨਾਲੋਂ ਥੋੜ੍ਹਾ ਜਿਹਾ 4 ਕਦਮ ਅੱਗੇ ਚੱਲ ਜਾਂਦਾ।
4: ਬੈਂਕਾਂ ਨੇ ਇੱਦਾਂ ਹੀ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਬਣਾਏ ਆ ਨਾ, ਉਹਨਾਂ ਨੂੰ ਦੱਸਣ ਦਾ ਤਰੀਕਾ ਆ ਗਿਆ ਵੀ ਜਿਹੜਾ ਇਸ ਕਿਸਮ ਦਾ ਲੋਨ ਹੁੰਦਾ ਦੇਖੋ ਇਹ 4.5% 'ਤੇ ਪੈ ਰਿਹਾ, ਇਹ ਜੇ ਤੁਸੀਂ ਬੈਂਕ ਤੋਂ ਉੱਦਾਂ ਲਾਓਗੇ ਤੁਹਾਨੂੰ 16% 'ਤੇ ਮਿਲੂਗਾ, ਤੁਹਾਡਾ ਤਾਂ ਸਿੱਧਾ ਸਿੱਧਾ ਫਾਇਦਾ ਹੋ ਗਿਆ, ਤੁਹਾਡਾ ਇਹ ਪ੍ਰੋਡਕਟਿਵ ਲੋਨ ਹੋ ਗਿਆ, ਤੁਹਾਡਾ ਇਹ ਹੋ ਗਿਆ, ਜਦੋਂ ਤੁਹਾਡੇ ਘਰ ਦੀ ਪ੍ਰਾਈਸ ਵੱਧ ਗਈ ਐਂ ਵੱਧ ਗਿਆ, 2 ਲੱਖ ਬਣ ਗਿਆ, 2 ਲੱਖ ਦਾ 8% ਬਣ ਗਿਆ, ਬੰਦਾ ਕਹਿੰਦਾ ਹਾਂ ਯਾਰ ਹਾਂ ਗੱਲ ਤਾਂ ਸਹੀ ਆ। ਉਹ ਬੰਦਾ ਭੁੱਲ ਹੀ ਜਾਂਦਾ ਵੀ ਬ੍ਰੋਕਰ ਦਾ ਵੀ ਇਹਦੇ 'ਚ ਹਿੱਸਾ, ਉਹਦਾ ਵੀ ਹਿੱਸਾ, ਇਹਨੂੰ ਵੀ ਮਿਲ ਜਾਣੇ ਆ, ਉਹਨੂੰ ਵੀ ਮਿਲ ਜਾਣੇ ਆ, ਅਤੇ ਬੈਂਕ ਦਾ ਫਿਰ ਵੀ $12 billion ਬਣ ਜਾਣਾ ਸਾਲ ਦਾ, ਅਤੇ ਫਾਇਦਾ ਮੇਰਾ ਹੋ ਰਿਹਾ।
3: ਸਾਡੇ ਨਾਲ ਲੱਗੇ ਪਿੰਡ ਦੇ ਕੋਈ ਸਰਪੰਚ ਸਾਹਿਬ ਸੀ, ਉਦੋਂ ਨਾ ਬੜਾ ਚੱਲਦਾ ਹੁੰਦਾ ਸੀ ਆਹ ਸਕੀਮਾਂ ਸਕੂਮਾਂ ਜਿਹੀਆਂ MOA ਟਾਈਪ ਹਨ, ਅਤੇ ਉਹ ਸ਼ਹਿਰੋਂ ਮੁੰਡੇ ਆ ਗਏ ਸਮਝਾਉਣ, ਜਿੱਦਾਂ ਕਾਲਜ ਪੜ੍ਹਦੇ ਸੀ ਅਤੇ ਨਾਲ ਉਹਨਾਂ ਦੇ ਯਾਰ ਦੋਸਤ ਵੀ ਆਪਣੇ ਪਿੰਡਾਂ 'ਚੋਂ ਸਾਨੂੰ ਦਿਓ ਜਿਹੜੇ ਬੰਦੇ ਗਾਂਹ ਗਾਹਕ ਦੇ ਸਕਣ, ਅਤੇ ਉਹਨਾਂ ਨੇ ਮਤਲਬ ਉਹਨਾਂ ਨੇ ਵੀ ਅੱਗੋਂ ਉੱਦਾਂ ਦੇ ਟੀਕਾ ਭਰ ਕੇ ਭੇਜਿਆ ਹੁੰਦਾ ਨਾ ਵੀ ਇੰਨੇ ਬਣਾ ਲਓ ਉਹ ਕਰ ਲਓ, ਅਤੇ ਉਹਨਾਂ ਨੇ ਸੋਚਿਆ ਵੀ ਆਪਾਂ ਨਾ ਸਰਪੰਚਾਂ ਨੂੰ ਹੱਥਾਂ 'ਚ ਕਰਦੇ ਹਾਂ ਅਤੇ ਸਰਪੰਚ ਗਾਂਹ ਫਿਰ ਸਾਨੂੰ ਉਹ ਦੇਣਗੇ, ਅਤੇ ਉਹ ਕਹਿੰਦੇ ਜੀ ਆਪਣੇ ਨਾ ਮਤਲਬ ਸਰਪੰਚ ਸਾਹਿਬ ਨਾਲ ਜਿਹੜੇ ਲਾਗੇ ਬੰਨੇ ਤੇ ਉਹਨਾਂ ਨਾਲ ਸਾਡੀ ਮੀਟਿੰਗ ਫਿਕਸ ਕਰਾਓ, ਆਪਾਂ ਉਹਨਾਂ ਨੂੰ ਕਨਵਿੰਸ ਕਰਾਂਗੇ, ਆਪਾਂ ਦੱਸਾਂਗੇ ਕਿੱਦਾਂ ਜੇ ਵੋ। ਚਲੋ ਉਹਨਾਂ ਦੀ ਮੀਟਿੰਗ ਫਿਕਸ ਹੋ ਗਈ, ਸਰਪੰਚ ਸਾਹਿਬ ਹੁਣ ਉੱਦਾਂ ਦੇ ਅੱਗੋਂ ਵੀ ਕੋਈ ਬਹੁਤਾ
4: ਜਿਹੜੇ ਕਹਿੰਦੇ ਫੋੜ ਫੋੜ ਹੀ ਆ,
3: ਹੈ ਨਾ, ਜਿਹੜਾ ਸਵੇਰੇ ਬਹਿਣਾ ਅਤੇ ਸ਼ਾਮ ਨੂੰ ਉੱਠਣਾ ਜਿਹਨਾਂ ਨੇ, ਅਤੇ ਉਹਨਾਂ ਆ ਕੇ ਅਤੇ ਉਹਨਾਂ ਨੇ ਸਮਝਾਇਆ ਸਾਰਾ ਕੁਛ, ਅਤੇ ਪਹਿਲਾਂ ਤਾਂ ਉਹਨਾਂ ਨੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਜੋ ਵੀ ਉਹਨਾਂ ਨੂੰ ਉੱਥੋਂ ਦੱਸਦੇ ਆ ਉਹਨਾਂ ਨੇ ਉਸ ਤਰੀਕੇ ਦੇ ਨਾਲ ਦੱਸਿਆ, ਅਤੇ ਸਰਪੰਚ ਸਾਹਿਬ ਕਹਿੰਦੇ ਲਿਆਓ ਚਾਹ ਲਿਆਓ ਇੱਕ ਹੋਰ, ਹੈ ਨਾ, ਮਤਲਬ ਉੱਥੋਂ ਦੀ ਨੰਗੀ, ਹੈ ਨਾ, ਫਿਰ ਉਹਨਾਂ ਵਿਚਾਰਿਆਂ ਨੇ ਸਮਝਾਉਣ ਸਿਮ ਦੀ ਕੋਸ਼ਿਸ਼ ਕੀਤੀ, ਅੱਛਾ ਇਹ ਨਹੀਂ ਤਾਂ ਆਹ ਮੈਨੂੰ ਦੱਸੋ ਵੀ ਕਿੱਦਾਂ ਵਾ, ਹੈ ਨਾ, ਉਹ ਫਿਰ ਉੱਤੋਂ ਦੀ ਨੰਗੀ, ਉਹ ਕਹਿੰਦਾ ਵੀ ਵੇਖੋ ਕਾਕਾ ਵੀ ਮੈਨੂੰ ਇੱਦਾਂ ਨਹੀਂ ਸਮਝ ਲੱਗਦੀ ਵੀ ਮੈਨੂੰ ਨਾ ਤੁਸੀਂ ਕੋਈ ਸੌਖੀ ਜੀ ਬਜ਼ਾਰਤ ਦੱਸੋ ਮੈਨੂੰ, ਅਤੇ ਉਹ ਕਹਿੰਦੇ ਵੀ ਜਿੱਦਾਂ ਵੇਖੋ ਸੌਖੀ ਜੀ ਇੱਦਾਂ ਵਾ ਵੀ ਜਿੱਦਾਂ ਤੁਹਾਡੇ ਆਹ ਨਹੀਂ ਆਹ ਮਰੂਤੀ ਤੁਹਾਡੀ ਖਲੋਤੀ, ਮਰੂਤੀ ਦੀ ਬੜੀ ਗੱਲ ਹੁੰਦੀ ਹੁਣ, ਅੱਜ ਦਾ ਮਰੂਤੀ ਤੁਹਾਡੇ ਖਲੋਤੀ ਅਤੇ ਮੰਨ ਲਓ ਜੇ ਤੁਸੀਂ ਇਹ ਮਰੂਤੀ ਕਿੰਨੇ ਦੀ ਲਈ, ਮੰਨ ਲਓ ਤੁਸੀਂ ਜੇ 3 ਲੱਖ ਦੀ ਲਈ ਆ, ਅਤੇ ਇਹ 3 ਲੱਖ ਦੀ ਥੋੜ੍ਹੀ ਹੁੰਦੀ ਆ, ਇਹ ਪਿੱਛੋਂ ਮੰਨ ਲਓ 1.5 ਲੱਖ ਦੀ ਹੋਊਗੀ, ਅਤੇ ਇਹ ਜਿੱਦਾਂ ਜਿੱਦਾਂ ਰਾਹ ਦੇ ਵਿੱਚ ਮੰਨ ਲਓ ਉੱਥੋਂ ਕੋਈ ਦਿੱਲੀ ਵਾਲਾ ਵੱਡਾ ਡੀਲਰ ਲਊਗਾ, ਉਹਨੇ ਆਪਣੀ ਕਮਿਸ਼ਨ ਰੱਖਣੀ ਆ, ਫਿਰ ਪੰਜਾਬ ਵਾਲੇ ਬੰਦੇ ਨੇ ਰੱਖਣੀ ਆ, ਫਿਰ ਤੁਹਾਡੇ ਸ਼ਹਿਰ ਤੱਕ ਪਹੁੰਚਣੀ ਉਹਨਾਂ ਨੇ ਰੱਖਣੀ ਆ, ਜਿੰਨੇ ਤੁਹਾਨੂੰ ਸੇਲਜ਼ ਪਰਸਨ ਨੇ ਤੁਹਾਨੂੰ ਵਿਖਾਉਣੀ ਉਹਨੇ ਆਪਣੀ ਕਮਿਸ਼ਨ ਰੱਖਣੀ ਆ, ਇਹ ਪਿੱਛੋਂ ਤਾਂ 1.5 ਦੀ ਆ ਪਰ ਤੁਹਾਡੇ ਤੱਕ ਪਹੁੰਚਦੇ 3 ਦੀ ਹੋ ਗਈ, ਅਤੇ ਜਿਹੜਾ 1.5 ਲੱਖ ਆ ਉਹ ਰਾਹ ਦੇ ਵਿੱਚ ਵੀ ਵੇਖੋ ਰਹਿ ਗਿਆ। ਹੁਣ ਸਾਡੀ ਕੰਪਨੀ ਇਹ ਕੰਮ ਕਰਦੀ ਆ ਵੀ ਆਹ ਸਾਰੇ ਬੰਦੇ ਵਿੱਚੋਂ ਮਾਈਨਸ ਕਰ ਦਿੰਦੇ ਹਾਂ, ਅਤੇ ਇਹ ਸਾਰੇ ਜਿਹੜੇ ਆ 1.5 ਦਾ 1.5 ਇਹ ਤੁਹਾਡੇ ਆ ਨਾ, ਕਹਿੰਦਾ ਹਾਂ ਹਾਂ ਹੁਣ ਤਾਂ ਗੱਲ ਸਮਝ ਆਈ ਨਾ, ਹੁਣ ਤਾਂ ਸਮਝ ਆਈ ਨਾ ਉਹ ਪੱਪੂ ਆ 1.5 ਲੱਖ ਲਿਆ ਕੱਢ ਕੇ ਮਰੂਤੀ ਇਹਨਾਂ ਵਾਲੀ ਰੱਖ ਲੈਂਦੇ ਸੋ ਉਹਨਾਂ ਦਾ ਤਰੀਕਾ ਇੱਦਾਂ ਦਾ ਵਾ
4: ਚਿੱਟੇ ਜੇ ਰੰਗ ਦੀ ਹੁੰਦੀ ਚਿੱਟਾ ਰੰਗ ਕਿਹੋ ਜਿਹਾ ਹੁੰਦਾ ਉਹ ਕਹਿੰਦੇ ਜਿਹੋ ਜਿਹਾ ਬਗਲਾ ਹੁੰਦਾ ਤੇ ਬਗਲਾ ਕਿਹੋ ਜਿਹਾ ਹੁੰਦਾ ਉਹਨਾਂ ਨੇ ਉਹ ਪਿੱਤਲ ਜੇ ਦਾ ਬਗਲਾ ਜਾ ਜਦ ਉਹਨੇ ਹੱਥ ਜਾ ਫਿਰ ਨਾ ਵੀ ਨਾ ਖੀਰ ਸੰਘ ਚ ਫਾਜੂ ਆਪਦੇ ਜਾਣੇ ਅਸੀਂ ਡਾਟਾ ਡੂਟਾ ਪ੍ਰਜੈਂਟ ਕਰਦੇ ਹੁੰਦੇ ਹਾਂ ਆਪਣੇ ਹਿਸਾਬ ਸੂਬ ਨਾਲ ਕਿਉਂਕਿ ਬੰਦਾ ਆਪਦੀ ਸਟੋਰੀ ਤੁਸੀਂ ਦੇਖ ਰਿਹਾ ਹੁੰਦਾ ਡਾਟੇ ਨੂੰ ਕਿ ਮੈਨੂੰ ਇਹਦਾ ਕੀ ਨਫ਼ਾ ਕੀ ਨੁਕਸਾਨ ਆਪਣੇ ਵਾਲੀ ਮਰੂਤੀ ਦੇ ਗਏ ਇਹਨਾਂ ਵਾਲੀ ਮਰੂਤੀ ਲੈ ਲਈ ਹੈ ਨਾ
3: ਗੱਲ ਉਹੀ ਆ ਵੀ ਜਿਹੜੀ ਕਿਤੇ ਟਿਕਾਣੇ ਬਹਿ ਗਈ ਜਿਹਦੇ ਕਿਤੇ ਅੜ ਗਈ ਅਤੇ ਉਹ ਅੜੀ ਜਾਂਦੀ ਹੈ ਕਿਉਂਕਿ ਆਪਾਂ ਫਿਰ ਗੱਲ ਉੱਥੇ ਆ ਜਾਂਦੀ ਕਿ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਅੱਜ ਕੱਲ੍ਹ ਸੋਚਣ ਦਾ ਜਿੱਥੋਂ ਆਪਣੀ ਗੱਲ ਗਾਂ ਤੁਰੀ ਹੀ ਵੀ ਇਹ ਸਾਨੂੰ ਸੁਵਿਧਾਵਾਂ ਉਦੋਂ ਮਿਲਦੀਆਂ ਜਾ ਕੇ ਜਦੋਂ ਅਵੇਲ ਕਰਨ ਦਾ ਵੀ ਸਾਡੇ ਕੋਲ ਅਵੇਲ ਨਹੀਂ ਹੁੰਦਾ ਅਤੇ ਪਰ ਇਸ ਸਭ ਕੁਛ ਦੇ ਦਰਮਿਆਨ ਅਸੀਂ ਤੁਹਾਨੂੰ ਫਿਰ ਅਪੀਲ ਕਰਦੇ ਹਾਂ ਵੀ ਆਪਣਾ ਤੁਸੀਂ ਰਜਿਸਟ੍ਰੇਸ਼ਨ ਗੱਡੀ ਦੀ ਲੈ ਲਓ ਜੋ ਵੀ ਲਿਆ ਜਾਂਦਾ ਮਤਲਬ ਤੁਸੀਂ ਜੇ ਨਹੀਂ ਹਾਲੇ ਤੱਕ ਭਰਿਆ ਤਾਂ ਅਵੇਲ ਕੱਢ ਕੇ ਰਾਤ ਬਰਾਤੇ ਅਤੇ ਭਰ ਲਿਓ ਤੁਸੀਂ ਜੇ ਕੋਈ ਕਿਸੇ ਨੂੰ ਪ੍ਰੋਬਲਮ ਆ ਰਹੀ ਆ ਅਤੇ ਕਲੇਮ ਕਰਨ 'ਚ ਤਾਂ ਤੁਸੀਂ ਸਾਨੂੰ ਮੈਸੇਜ ਕਰ ਦਿਓ ਅਤੇ ਜਾਂ ਫਿਰ ਆਪਾਂ ਵੀਡੀਓ ਵੀ ਪਾਈ ਆਪਾਂ ਉਹਦੇ 'ਤੇ
4: ਕੰਮ ਆ ਅਤੇ
3: ਤੁਸੀਂ ਕਰ ਲਈ
4: ਹਾਂਜੀ ਹਾਂਜੀ ਆਪਾਂ ਤਾਂ 150 ਬਣਾ ਲਿਆ ਬਾਈ
3: ਵਾਹ ਆਹ ਫਾਇਦਾ ਹੁੰਦਾ ਜਿਹੜੇ ਬੰਦੇ ਮਤਲਬ ਵਰਕ ਫਰੋਮ ਹੋਮ ਕਰਦੇ ਆ
4: ਨਹੀਂ ਰੇਡੀਓ ਹਾਂਜੀ ਤੁਸੀਂ ਆਪਾਂ ਦੇਖ ਕੇ ਅੱਗੇ ਕੀਤੀ ਨਹੀਂ ਫਰਕ ਤਾਂ ਐਤਕੀ ਬਣਾ ਰਹਿ ਜੇ ਕੰਮ ਕਿਤੇ
3: ਨਹੀਂ ਵਰਕ ਫਰੋਮ ਹੋਮ ਦਾ ਬੜਾ ਫਾਇਦਾ ਹੁੰਦਾ
4: ਇਹ ਫਰਕ ਪੈਂਦਾ
3: ਪਿਛਲੀ ਵਾਰੀ ਜਦੋਂ ਉਹਨਾਂ ਬਿੱਲਾਂ 'ਤੇ
4: ਟਾਈਮ ਆ ਜੀ
3: ਬਿੱਲਾਂ 'ਤੇ ਨਹੀਂ ਜਦੋਂ ਦਿੱਤੇ ਪੈਸੇ
4: ਤਾਂ ਹੀ ਤਾਂ ਮੈਂ ਆ ਕੇ ਤੈਨੂੰ ਪੁੱਛਿਆ ਹਜੇ ਤੱਕ ਚੁੱਕ ਕੀਤੀ ਹੋਈ ਨਹੀਂ ਸਾਨੂੰ ਇੱਥੇ ਫੋਟੋਆਂ ਕੋ ਟੰਗਿਆ ਰੇਡੀਓ ਤੁਸੀਂ
3: ਮੈਂ ਪਤਾ ਨਹੀਂ ਕੋਈ ਮੋਟੀ ਮੋਟੀ ਜਿਹੀ ਇਮੈਜੀਨੇਸ਼ਨ ਕੀਤੀ ਵੀ ਮੇਰੀ ਤਾਂ ਬਣਦੀ ਨਹੀਂ ਆ ਫਿਰ ਮੈਂ ਚਲੋ ਹਲੇ ਹੈਗਾ ਟਾਈਮ
4: ਉਹ ਵੱਡੇ ਬੰਦਿਆਂ ਦੀ ਨਹੀਂ ਹੋਣੀ
3: ਨਾ ਹੈਗਾ ਟਾਈਮ ਹਲੇ ਫਿਰ ਵੇਖੋ ਜਿੰਨਾ ਕੋਲ ਉਹਨਾਂ ਨੇ ਉਦੋਂ ਦਿੱਤੇ ਸੀ ਨਾ ਕੋਵਿਡ 'ਚ ਉਹਨਾਂ ਉਹਨਾਂ ਕੋਲੋਂ ਲੈ ਕੇ ਅਤੇ ਉਹਨਾਂ ਸਾਰਿਆਂ ਕੋਲੋਂ ਵੇਖੋ ਕਿੰਨਾ ਤੰਗ ਕਰਨ ਡੇ ਆ ਹੈ ਨਾ ਤੇ ਫਿਰ ਵਾਪਸ ਮੰਗ
4: ਲੈਣੇ
3: ਨਾ ਲਓ ਪਰ ਜਿਨ੍ਹਾਂ ਨੇ ਨਹੀਂ ਲਏ ਉਹਨਾਂ ਕੋਲ ਕਿਹੜੇ ਨਹੀਂ ਮੰਗਣੇ
4: ਇਹ ਵੀ ਗੱਲ ਆ
3: ਫਿਰ ਤੇ ਸਮਾਂ ਹੀ ਫਸਣਾ
4: ਅੱਜ ਕੱਲ ਮੈਂ ਤਾਂ ਉਹਦਾ ਪ੍ਰਚਾਰ ਕਰਨ ਲੱਗਿਆ ਹੋਇਆ ਜਿਹੜਾ ਇੰਡੀਆ ਦਾ ਲੋਟਰੀ ਵੀਜ਼ਾ ਚੱਲ ਰਿਹਾ ਨਾ 462 ਨੰਬਰ ਵਰਕ ਹੋਲੀਡੇ ਵੀਜ਼ਾ
3: ਅੱਛਾ
4: ਉਹਦੀਆਂ 1000 ਕੁ ਸੀਟਾਂ ਹੈਗੀਆਂ ਇੰਡੀਅਨਸ ਨੂੰ
3: ਹੁਣ ਫਿਰ ਆਈਆਂ
4: ਹਾਂਜੀ ਆ 5 ਜੂਨ ਤੋਂ 24 ਜੂਨ ਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਹੈ $25 ਕੁੱਲ ਹੈਗੀ ਉਹਦੀ ਫੀਸ
3: ਉਹ ਜਿੱਦਾਂ ਪਹਿਲਾਂ ਹੋਇਆ
4: ਲਾਟਰੀ ਪਾਉਣੀ ਹੈ
3: ਪਹਿਲਾਂ 'ਚੋਂ ਕਿੰਨੇ ਕਦੇ ਲੱਗੇ ਵੀ
4: ਹਾਂ 1000 ਬੰਦੇ ਨੂੰ ਦੇਣੇ ਸੀ ਉਹਨਾਂ ਨੇ ਮੈਂ ਜਾਣਦਾ ਕਈਆਂ ਨੂੰ ਜਿਨ੍ਹਾਂ ਦੇ ਲੱਗੇ ਆ ਅਤੇ ਇੱਕ ਤਰ੍ਹਾਂ ਨਾਲ ਲੋਟਰੀ ਆ ਪਰ ਚੱਕਰ ਇਹ ਆ ਨਾ ਕਈ ਵਾਰ ਉਹ ਅਪਲਾਈ ਹੋਈ 50,000 ਬੰਦਾ ਕਰਦਾ ਤਾਂ 50,000 ਮਗਰ ਹੈ ਨਾ ਸਕਸੈਸ ਰੇਟ ਕਿੰਨਾ 50 ਮਗਰ 1 ਰਹਿ ਗਿਆ ਪਰ ਇਹ ਉਹ ਲੋਟਰੀ ਆ ਜਿਹੜੀ ਨਿਕਲ ਸਕਦੀ ਆ ਕਈ ਲੋਟਰੀਆਂ ਹੁੰਦੀਆਂ ਨਾ ਜੇ ਮੰਨ ਲਓ 10 ਲੱਖ ਐਪਲੀਕੇਸ਼ਨ ਆ ਗਈ ਹੈ ਨਾ ਫਿਰ ਤਾਂ ਤੁਸੀਂ 1 ਮਗਰ 1 ਲੱਖ ਹੈ ਨਾ ਜਾਂ 1 ਮਗਰ 10,000 ਰੇਸ਼ੋ ਘੱਟ ਜਾਂਦੀ ਲਾਟਰੀ ਨਿਕਲਣ ਦੀ ਪਰ ਇਹਦੇ 'ਚ ਕਾਫੀ ਲੋਕ ਅਪਲਾਈ ਕਰ ਰਹੇ ਆ ਕਿਉਂਕਿ ਫੀਸ ਨਾ ਮਾਤਰੀ ਆ
3: ਨੁਕਸਾਨ ਕੀ ਆ
4: ਹਾਂਜੀ ਪੈਲਟ ਪਾ ਕੇ ਬੰਦਾ ਛੱਡ ਦਿੰਦਾ ਜੇ ਨਿਕਲੇ ਉਹਨਾਂ ਨਾਲ ਇਕੱਲਾ ਪਾਸਪੋਰਟ ਅਤੇ ਪੈਨ ਕਾਰਡ ਚਾਹੀਦਾ ਅਤੇ ਅੰਡਰ ਗ੍ਰੈਜੂਏਸ਼ਨ ਦੇ 2 ਸਾਲ ਕੰਪਲੀਟ ਹੋਏ ਹੋਣੇ ਚਾਹੀਦੇ ਆ ਜਾਂ ਕਹਿ ਲਓ ਜਿਹਨੇ BA BSc ਕੁਛ ਹੈ ਨਾ BCOM ਕੋਈ ਪੋਸਟ ਗ੍ਰੈਜੂਏਟ ਲੈਵਲ ਦਾ ਡਿਪਲੋਮਾ ਕੀਤਾ ਜਾਂ ਗ੍ਰੈਜੂਏਟ ਲੈਵਲ ਦਾ +2 ਤੋਂ ਬਾਅਦ 2 ਸਾਲ ਲਾਏ ਹੋਏ ਆ ਉਹ ਐਲੀਜੀਬਲ ਨੇ
3: ਓਕੇ ਪਰ ਇਹਦੇ ਵਿੱਚ ਵੀ ਥੋੜ੍ਹਾ ਜਿਹਾ ਜਿੱਦਾਂ ਤੁਸੀਂ ਆਪਣੇ ਘਰ ਜਾਂ ਯਾਰਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਵਿੱਚ ਜਿਨ੍ਹਾਂ ਦੇ ਨਿਆਣੇ ਆਉਣੇ ਆ ਵੈਸੇ ਤਾਂ ਅੱਜ ਕੱਲ੍ਹ ਰਿਵਾਜ਼ ਆ ਹੁਣ ਦੱਸਦੇ ਨਹੀਂ ਆ ਵੀ ਉਦੋਂ ਹੀ ਦੱਸਾਂਗੇ ਜਦੋਂ ਵੀਜ਼ਾ ਆ ਗਿਆ ਪਰ ਜੇ ਕੋਈ ਮੰਨਦਾ ਸੁਣਦਾ ਵਾ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਸੁਣਨ ਵਾਲੇ ਵੀ ਦੱਸ ਛੱਡਿਓ ਪਿਛਲੀ ਵਾਰ ਜਦੋਂ ਇਹ ਪਹਿਲਾਂ ਖੁੱਲ੍ਹਾ ਸੀ ਉਦੋਂ ਉੱਥੇ ਏਜੰਟਾਂ ਨੇ $50,000 ਲੈ ਕੇ ਅਤੇ ਇਹੋ ਹੀ $25 ਵਾਲਾ ਵੀਜ਼ਾ ਪਾਇਆ ਅਤੇ ਉੱਤੋਂ ਕਈਆਂ ਨੇ ਇਹ ਵੀ ਕਿਹਾ ਵੀ ਆਹ $50,000 ਤੁਸੀਂ ਹੁਣ ਦੇਣਾ ਅਤੇ ਜੇ ਵੀਜ਼ਾ ਆ ਗਿਆ ਤਾਂ ਫਿਰ ਆ ਬਾਕੀ ਦਾ 2 ਬਾਅਦ 'ਚ ਦੇ ਦਿਓ ਬਾਕੀ ਦਾ 4 ਬਾਅਦ 'ਚ ਦੇ ਦਿਓ ਮਤਲਬ ਉੱਥੇ ਨਹੀਂ ਪਤਾ ਹੁੰਦਾ ਉਹਨਾਂ ਨੂੰ ਉੱਥੇ ਜੇ ਕੋਈ ਕਵੇ
4: ਕਰਨਾ ਵੀ ਸਾਡਾ ਫਰਜ਼
3: ਹੈ ਨਾ ਵੀ ਉੱਥੇ ਜੇ ਕੋਈ ਕਵੇ ਵੀ ਆਹ $50 ਦਾ ਵੀਜ਼ਾ ਜਾਂ 500-700 ਚਲੋ ਸਾਡੀ ਫੀਸ ਆ ਅਤੇ ਉਹਨਾਂ ਨੂੰ ਯਕੀਨ ਹੀ ਨਾ ਆਉਂਦਾ ਵੀ ਇੰਨੇ 'ਚ ਤਾਂ ਲੱਗ ਹੀ ਨਹੀਂ ਸਕਦਾ
4: ਮੈਂ ਕੱਲ੍ਹ ਇੱਕ ਹੋਰ ਕਹਾਣੀ ਸੁਣੀ ਕਿਸੇ ਦੇ ਮਾਪਿਆਂ ਦਾ ਇੰਡੀਆ ਤੋਂ ਫੋਨ ਆਇਆ ਉਹ ਕਹਿੰਦੇ ਵੀ ਸਾਡਾ ਮੁੰਡਾ ਵੀਜ਼ਾ ਪਾਉਣ ਲੱਗਿਆ ਅਤੇ ਮੈਂ ਦੱਸਦਾ ਮੈਂ ਕਿਹਾ ਜੀ ਇਹਦੀ ਹੈ ਨਾ $25 ਫੀਸ ਆ ਅਤੇ ਵੱਧ ਤੋਂ ਵੱਧ $100-150 ਏਜੰਟ ਲੈ ਲੈਂਦੇ ਆ ਹੈ ਨਾ ਪ੍ਰੋਫਾਈਲ ਨੂੰ ਹੈ ਨਾ ਫਾਈਲ ਫੂਲ ਕਰਨ ਨੂੰ ਇਮੀ ਅਕਾਊਂਟ ਥਰੂ ਜਾ ਕੇ ਪ੍ਰੋਫਾਈਲ ਬਣਾ ਕੇ
3: ਅਤੇ
4: ਕੁੱਲ ਮਿਲਾ ਕੇ ਇਹ $150-200 ਦਾ ਕੰਮ ਮੰਨ ਕੇ ਚੱਲੋ ਆਸਟ੍ਰੇਲੀਆ 'ਚ ਹੋਊਗਾ ਹੈ ਨਾ
3: ਜੀ
4: ਅੱਛਾ ਕਹਿੰਦੇ ਕਹਿੰਦੇ ਸਾਡੇ ਵਾਲਾ ਤਾਂ 52,000 ਰੁਪਈਆ ਤਾਂ ਹਜੇ ਤੱਕ ਲੈ ਚੁੱਕਿਆ 52 ਹੋਰ ਮੰਗਦਾ ਉਹ ਜਿਹੜੇ ਫਿਰ ਉੱਥੇ ਬੱਸ ਅੱਡੇ ਹੁਣ ਇਹ ਨਹੀਂ ਪਤਾ ਵੀ ਉੱਥੇ ਦੇ ਏਜੰਟ ਮਾੜੇ ਆ ਹੋ ਸਕਦਾ ਮੁੰਡਾ ਹੀ ਖਾ ਖੂ ਗਿਆ ਹੋਵੇ ਤੋ ਏਦਾਂ ਵੀ ਚੱਲੀ ਚੁੱਲੀ ਜਾਂਦਾ ਉਹ ਕਹਿੰਦਾ ਰੋਈ ਕਾਹਤੇ ਜਾਂਦਾ ਕਹਿੰਦਾ ਯਾਰ ਘਰਦਿਆਂ ਤੋਂ ਪੈਸੇ ਮੰਗਾਏ ਸੀ ਕਿਤਾਬਾਂ ਲੈਣ ਲਈ ਯਾਰ ਉਹਨਾਂ ਨੇ ਤਾਂ ਕਿਤਾਬਾਂ ਹੀ ਭੇਜਤੀਆਂ ਤਾਂ ਰੋਂਦਾ ਉਹ
3: ਹਾਂ ਇਹ ਵੀ ਰੋਣੇ ਸਹੀ ਨੇ ਇਹਦੇ ਖੈਰ ਰੋਣੇ ਤੇ ਚੱਲਦੇ ਰਹਿਣੇ ਆ ਰੋਣਾ ਤੇ ਕੋਈ ਨਾ ਕੋਈ ਕੋਈ ਨਾ ਕੋਈ
4: ਰੋਣੇ ਤੋਂ ਯਾਦ ਆਇਆ ਰੀਅਲ ਸਟੇਟ ਦਾ ਕੀ ਹਾਲ
3: ਅੱਛਾ ਮੈਂ ਇੱਕ ਆ ਵੀਕਐਂਡ ਦੇ ਉੱਤੇ ਇੱਕ ਖਬਰ ਸੀ ਉਹੀ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਵੀ ਡਾਟਾ ਪ੍ਰਜੈਂਟ ਕਰਨ ਦਾ ਇੱਕ ਤਰੀਕਾ ਹੁੰਦਾ ਅਤੇ ਉਹਦੀ ਹੈਡਿੰਗ ਇਹ ਸੀਗੀ ਕਿ ਕੋਵਿਡ ਦਾ ਜਿਹੜਾ ਪਹਿਲਾ ਹਫ਼ਤਾ ਸੀ ਨਾ ਜਦੋਂ ਕਿ ਪੂਰਾ ਲੋਕ ਡਰ ਗਏ ਸੀ ਇੱਕਦਮ ਘਰੋਂ ਨਹੀਂ ਨਿਕਲਣਾ ਬੁਰੇ ਹਾਲ ਜਦੋਂ ਲੋਕਡਾਊਨ ਦਾ ਪਹਿਲਾ ਹਫ਼ਤਾ ਸੀ ਸੋ ਉਹ ਵਾਲੀ ਪਰਸੈਂਟੇਜ ਰਹੀ ਆ ਪਿਛਲੇ ਹਫ਼ਤੇ ਆਕਸ਼ਨ ਕਲੀਅਰੈਂਸ ਦੀ 47% ਡਰੋਪ ਆ ਜੋ ਕਿ ਮਤਲਬ ਨਿੱਕੀ ਮੋਟੀ ਗੱਲ ਨਹੀਂ ਆ ਮਤਲਬ ਕਹਿ ਲਓ ਤੁਸੀਂ ਵੀ ਉਦੋਂ ਇੰਨੇ ਡਰੇ ਲੋਕ ਸੀ ਅਤੇ ਉਦੋਂ ਮੰਨ ਲਓ ਜੇ ਇੰਨਾ ਡਰੋਪ ਸੀ ਅਤੇ ਹੁਣ ਇਹਦਾ ਮਤਲਬ ਵੀ ਉਹ ਤੋਂ ਵੱਧ ਡਰ ਹੋ ਗਿਆ
4: ਮਾਰਕੀਟ ਨੂੰ ਉਹ ਇਹ ਕਹਿ ਰਹੇ ਆ ਬਈ ਸੋਫਟਨ ਹੋਈ ਆ ਕ੍ਰੈਸ਼ ਨਹੀਂ ਹੋਈ ਇਹ ਕਿਹਾ ਜਾ ਰਿਹਾ ਇੱਕ ਤਾਂ ਇੱਕ ਸ਼ਬਦ ਹੈ ਨਾ ਜਿਹੜਾ ਵਰਤਿਆ ਜਾ ਰਿਹਾ ਬਈ ਮਾਰਕੀਟ ਹੁਣ ਕਰੈਕਟ ਹੋ ਰਹੀ ਆ ਜਾਂ ਘਰਾਂ ਦੀਆਂ ਜਿਹੜੀਆਂ ਕੀਮਤਾਂ ਸੀ ਉਹ ਬੇਲੋੜੀਆਂ ਵੱਧ ਚੁੱਕੀਆਂ ਸੀ ਉਹ ਹੁਣ ਕਰੈਕਸ਼ਨ ਅਪਲਾਈ ਹੋ ਰਹੀ ਆ ਪਰ ਇਹ ਸਾਰੀਆਂ ਚੀਜ਼ਾਂ ਦੇ ਅੰਤ 'ਚ ਹੁਣ ਜੇ 12-13 ਟ੍ਰਿਲੀਅਨ ਦੀ ਮਾਰਕੀਟ ਆ ਕੁਛ ਕੁ ਮਾਹਰ ਇਹ ਮੰਨਦੇ ਆ ਵੀ 1 ਟ੍ਰਿਲੀਅਨ ਸਾਫ਼ ਹੋ ਗਿਆ ਮਾਰਕੀਟ 'ਚੋਂ ਮੈਂ ਕਹਿੰਦਾ ਉਹ ਮਾਰਕੀਟ 'ਚੋਂ ਨਹੀਂ ਹੋਇਆ ਭਾਈ ਲੋਕਾਂ ਦਾ ਪੈਸਾ ਸਾਫ਼ ਹੋਇਆ ਉਹ ਹੈ ਨਾ
3: ਤੁਹਾਡਾ ਹੀ ਆ
4: ਅਤੇ ਉਹ ਜਿਹੜੇ ਇਨਵੈਸਟਰ ਆ ਉਹਨਾਂ ਦਾ ਵੀ ਨੁਕਸਾਨ ਹੋਇਆ ਉਹਦੇ ਨਾਲ ਮਾਰਕੀਟ 'ਚ ਇੱਕ ਸੈਂਟੀਮੈਂਟ ਬਣ ਜਾਂਦਾ ਇੱਕ ਭਾਵਨਾ ਬਣ ਜਾਂਦੀ ਆ ਵੀ ਇਹ ਕੌਸ਼ਨ ਦਾ ਫੇਜ਼ ਆ ਜਿਹੜੇ ਏਜੰਟ ਹੁੰਦੇ ਆ ਜਿਹਨਾਂ ਜੇ ਘੋੜਾ ਹੈ ਨਾ ਘਰ ਨਾਲ ਦੋਸਤੀ ਕਰੂ ਖਾਊਗੀ ਉਹ ਇਹਨੂੰ ਕਹਿ ਦਿੰਦੇ ਆ ਜੀ ਇਹ ਬਾਇਰਸ ਮਾਰਕੀਟ ਆ ਲੈ ਲੈ ਰੱਖ ਲਓ ਇੱਦਾਂ ਥੋੜ੍ਹੀ ਹੁੰਦਾ ਹੁੰਦਾ 5-4 ਮਹੀਨੇ ਰਹਿਣਾ ਉਦੋਂ ਬਾਅਦ ਸਤੰਬਰ ਔਨਵਰਡਸ ਹਾਲਾਤ ਫਿਰ ਠੀਕ ਹੋ ਜਾਣੇ ਆ ਉਹ ਫਿਰ ਜਿਹੜੇ ਇਸ ਮਾਰਕੀਟ ਦੇ ਵਿੱਚ ਬੰਦੇ ਆ ਜਿਨ੍ਹਾਂ ਦੀ ਰੋਜ਼ੀ ਰੋਟੀ ਰੁਜ਼ਗਾਰ ਇਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ ਉਹ ਫਿਰ ਡਾਟਾ ਇੱਦਾਂ ਪ੍ਰਜੈਂਟ ਕਰਦੇ ਆ ਜਿਹੜੀ ਸਟੈਟਿਸ਼ੀਅਨਸ ਨੇ ਉਹ ਕਲੀਅਰੈਂਸ ਰੇਟ ਦੇ ਹਿਸਾਬ ਨਾਲ ਚੱਲਦੇ ਆ ਜਿਹੜੇ ਬੈਂਕ ਨੇ ਉਹ ਇਸ ਹਿਸਾਬ ਨਾਲ ਚੱਲਦੇ ਆ ਵੀ ਲੋਨ ਕਰਵਾਉਣ ਦੀ ਦਰ ਲੋਕਾਂ ਦੀ ਘੱਟ ਗਈ ਇੱਕ ਵਾਰ ਘਟਾ ਕੇ ਥੋੜ੍ਹੀ ਜਿਹੀ 3-4 ਵਾਰ ਫਿਰ ਵਧਾ ਦਿਆਂਗੇ ਘਟਾਉਣ ਨਾਲ ਕੀ ਆ ਬੰਦਾ ਫਿਰ ਆ ਗਿਆ ਕੜੁੱਕੀ 'ਚ ਅਤੇ ਜਦੋਂ ਇੱਕ ਵਾਰ ਕੜੁੱਕੀ 'ਚ ਫਸ ਗਿਆ ਲੋਨ ਹੋ ਗਿਆ ਉਦੋਂ ਬਾਅਦ ਭਾਵੇਂ ਜਿੰਨਾ ਮਰਜ਼ੀ ਕਹਿ ਦਿਓ 3500 ਕਾਗਜ਼ ਦੇ ਕੇ ਤਾਂ ਲੋਨ ਹੁੰਦਾ ਹੁਣ ਤੁਸੀਂ ਮੰਨ ਲਓ ਜੇ ਰੀਫਾਈਨੈਂਸ ਕਰਾਉਣਾ ਤੁਸੀਂ ਸੋਚ ਸਕਦੇ ਹੋ ਕਹਿਣਾ ਛੱਡ ਕਿਹੜਾ 1.5% ਪਿੱਛੇ ਇੰਨਾ ਕੁਛ ਕਿੱਥੋਂ ਦੁਬਾਰਾ ਕਰਨਾ ਹੈ ਨਾ ਇਸ ਲਈ ਉਹ ਖੁੱਡੇ ਖੁੱਡੇ ਪਹਿਲਾਂ ਕਰ ਲੈਂਦੇ ਆ ਬਾਅਦ 'ਚੋਂ ਲਾ ਲੈਂਦੇ ਆ ਕੁੰਡਾ
3: ਅਤੇ ਜੇ ਦੂਜੀ ਵਾਰੀ ਹੋਇਆ ਇਹਨਾਂ ਤਾਂ ਵੀ ਬੰਦਾ ਡਰਿਆ ਹੁੰਦਾ ਨਾ ਵੀ ਐਰ ਕੀ ਜੇ ਨਾ ਹੋਇਆ
4: ਆਹੋ ਆ ਇਹ ਵਾਹਦ ਆਪਣੀ ਕੌਮ ਆ ਜਿਹੜੀ ਲੋਨ ਹੋਏ ਤਾਂ ਲੱਡੂ ਵੰਡਦੇ ਆ ਵੀ ਸਾਡੇ ਸਿਰ ਇੰਨਾ ਕਰਜ਼ਾ ਚੜ ਗਿਆ ਕਹਿੰਦਾ ਤਰੱਕੀ ਦਾ ਤਾਂ ਜਨਾਬ ਇਹ ਆਲਮ ਆ ਜਦ ਨੌਕਰੀ ਹੈ ਨਹੀਂ ਸੀ ਉਦੋਂ 40,000 ਦਾ ਕਰਜ਼ਾ ਸੀ ਕਹਿੰਦਾ ਹੁਣ ਨੌਕਰੀ ਲੱਗੇ 4,00,000 ਦਾ ਹੋ ਗਿਆ
3: ਉਹ ਤਾਂ ਹੈ ਨਾ ਕਿ ਤੁਸੀਂ ਹੁਣ ਉਤਾਰਨ ਜੋਗੇ ਹੋ ਗਏ
4: ਪ੍ਰੋਡਕਟਿਵ ਲੋਨ ਆ ਨਾ ਭਾਜੀ ਉਹ 4,00,000 ਦੇ ਤੁਹਾਨੂੰ 8,00,000 ਬਣਾ ਕੇ ਵੀ ਤਾਂ ਦੇਣਾ ਨਾ
3: ਹਾਂਜੀ ਉਹ ਪ੍ਰੋਡਕਟਿਵ ਨਾਲੇ ਤੁਹਾਡਾ ਹੁਣ ਭਵਿੱਖ ਵੀ ਤਾਂ ਸਿਕਿਓਰ ਆ
4: ਮੈਂ ਕਹਿੰਦਾ ਜਦੋਂ ਜੇ ਲੋਕਾਂ ਆਪਣੀਆਂ ਗੱਲਾਂ ਸੁਣਿਆ ਮੈਂ ਕੁੱਲੀਆਂ 'ਚ ਰਹਿਣ ਲੱਗ
3: ਜਾਣਾ ਫੋਰ ਐਂਟਰਟੇਨਮੈਂਟ ਜਸਟ ਫੋਰ ਨੌਲੇਜ
4: ਤੁਸੀਂ ਸੁਣਿਆ ਇੱਕ ਗਾਣਾ ਹੁਣ ਸੁਣ ਇੱਕ ਹੋਰ ਗਾਣਾ ਆਰਜੇ ਵੀ ਅੱਜ ਮੂਡ 'ਚ ਲੱਗਦੇ ਪੂਰੇ ਹਨਾ ਅਗਲੇ ਦਾ ਲੱਖ ਡਾਲਰ ਦਾ ਘਾਟਾ ਪੈ ਗਿਆ
3: ਆਰਜੇ ਵੀ ਤੇ ਮਤਲਬ
4: ਬੰਦੇ ਹੀ ਆ
3: ਅਸੀਂ ਵੀ ਤੇ ਤੁਸੀਂ
4: ਆਪਾਂ ਕਿਹੜਾ ਕਹਿੰਦਾ ਦਰਖਤ ਤੇ ਰਹਿੰਦੇ ਹਾਂ ਟਾਹਣੀ ਤੇ ਰਹਿੰਦੇ ਹਾਂ ਅਸੀਂ ਵੀ ਘਰਾਂ 'ਚ ਹੀ ਰਹਿੰਦੇ ਹਾਂ ਅੱਛਾ ਹਾਂਜੀ ਤੁਸੀਂ ਗੱਲ ਤੋਰੀ ਸੀ ਆਕਸ਼ਨ ਦੀ ਕਲੀਅਰੈਂਸ ਰੇਟ ਤੋਂ
3: ਜੀ
4: ਜਿਹੜਾ ਮੋਟਾ ਜਿਹਾ ਡਾਟਾ ਆਇਆ ਸਿਡਨੀ ਦੀ ਜਿਹੜੀ ਮਾਰਕੀਟ ਆ ਉਹ ਬਹੁਤ ਜ਼ਿਆਦਾ ਸੋਫਟ ਦਿਖਾ ਰਹੇ ਆ ਇਸ ਵੇਲੇ 58% ਕਲੀਅਰੈਂਸ ਰੇਟ ਆ ਆਪਣੀ ਨੈਸ਼ਨਲ ਜਿਹੜੀ ਕਲੀਅਰੈਂਸ ਰੇਟ ਦੀ ਗੱਲ ਆ ਉਹਦੇ 'ਚ ਫਿਰ ਐਡੀਲੇਡ ਵੀ ਆ ਜਾਂਦਾ ਕਿਉਂਕਿ ਐਡੀਲੇਡ ਦੀ ਇਸ ਵੇਲੇ ਸਭ ਤੋਂ ਵੱਧ ਕਲੀਅਰੈਂਸ ਰੇਟ ਆ 72% ਮਤਲਬ ਜਾਣੀ ਜੇ ਕੋਈ ਮਕਾਨ ਡਵੈਲਿੰਗ ਕੋਈ ਲੱਗੀ ਆ ਤਾਂ ਪਾਸ ਹੋ ਜੂਗੀ ਮਤਲਬ ਉਹ ਵਿਕ ਜੂਗੀ
3: ਓਕੇ
4: ਉਹਨੂੰ ਐਡੀਲੇਡ ਕਹਿੰਦੇ ਹਾਂਜੀ ਐਡੀਲੇਡ 'ਚ 72% ਚੱਲ ਰਿਹਾ ਕੰਮ ਬ੍ਰਿਸਬੇਨ ਸਾਰ ਨੂੰ ਘੱਟ ਆ 45% ਮੈਲਬਰਨ ਦਾ ਕਲੀਅਰੈਂਸ ਰੇਟ 60% ਆ ਸਿਡਨੀ ਦਾ 56-57% ਆ ਅਤੇ ਕੁੱਲ ਮਿਲਾ ਕੇ ਨੈਸ਼ਨਲ ਦਾ 58-59% ਹੋ ਜਾਂਦਾ ਅਤੇ ਉਸ ਲਿਹਾਜ਼ ਨਾਲ ਜਿਹੜੀ ਓਪਨ ਹੋਮ ਦੀ ਅਟੈਂਡੈਂਸ ਆ ਹੁਣ ਇਸ ਵੇਲੇ 2.1 ਚੱਲ ਰਹੀ ਆ ਅਤੇ ਦੋ ਬੰਦੇ ਆਕਸ਼ਨ 'ਚ ਕੰਪੀਟੀਸ਼ਨ 'ਚ ਅੱਗੇ 3-3-4-4 ਜਣੇ ਵੀ ਇੱਕ ਟਾਈਮ 'ਤੇ ਆਕਸ਼ਨ ਦਿੰਦੇ ਹੁੰਦੇ ਸੀ ਹੈ ਨਾ ਜਦੋਂ ਬੋਲੀ ਲੱਗਦੀ ਆ ਤੇ ਉਹ ਚੀਜ਼ਾਂ ਸਾਰੀਆਂ ਘੱਟ ਰਹੀਆਂ। ਪਿਛਲੇ ਸਾਲ ਉਹ 3.5 ਸੀ। ਉਸ ਢੰਗ ਨਾਲ ਫਿਰ ਇਹ ਦੇਖਦੇ ਆ ਬਈ ਕੋਈ ਜੇ ਪ੍ਰੋਪਰਟੀ ਲੱਗੀ ਆ ਮਾਰਕੀਟ ਦੇ ਵਿੱਚ ਕਿੰਨੇ ਕੁ ਲੋਕ ਆਉਂਦੇ ਆ, 20, 30, 40, 50, 60, 1 ਹਫ਼ਤੇ 'ਚ, 2 ਹਫ਼ਤੇ 'ਚ, 28 ਦਿਨਾਂ 'ਚ, ਹੈ ਨਾ। ਉਹ ਜਿਹੜਾ ਡਾਟਾ ਉਹਦਾ ਸਾਰੇ ਦਾ ਹੀ ਡਾਊਨਵਰਡ ਟ੍ਰੈਂਡ ਚੱਲ ਰਿਹਾ। ਜਿਹੜੇ ਮਰਜ਼ੀ ਡਾਟੇ ਨੂੰ ਚੱਕ ਲਓ, ਕਹਿੰਦੇ ਵੀ ਇਹ ਵੀ ਥੱਲੇ ਆ ਜੀ, ਇਹ ਵੀ ਥੱਲੇ ਆ। ਅਤੇ ਬਾਕੀ ਜਿਹੜੇ ਇਨਵੈਸਟਰ ਲੋਨ ਦੀ ਵੈਲਿਊ ਆ ਉਹ 41.5 ਬਿਲੀਅਨ ਡਾਲਰ ਦਿਖਾਉਂਦੇ ਆ, ਉਹ 3-4% ਕੁਆਟਰਲੀ ਘਟਿਆ। ਜਾਣੀ ਇਨਵੈਸਟਰ ਹੁਣ ਬੜੀ ਸਾਵਧਾਨੀ ਨਾਲ ਚੱਲ ਰਿਹਾ, ਕਿਉਂਕਿ ਜਿਹੜੀ ਸਰਕਾਰ ਨੇ 12 ਮਈ ਤੋਂ ਨਵੇਂ ਨਿਯਮ ਲਿਆਂਦੇ ਆ, ਤਬਦੀਲੀਆਂ ਕੀਤੀਆਂ, ਜਿਹੜਾ ਕੈਪੀਟਲ ਗੇਨਸ ਟੈਕਸ ਆ ਅਤੇ ਨੈਗੇਟਿਵ ਗੇਅਰਿੰਗ, ਇਹ ਦੋ ਵੱਡੇ ਸ਼ਬਦ ਨੇ ਜਿਹੜੇ ਅਕਸਰ ਵਰਤੇ ਜਾਂਦੇ ਆ। ਆਪਾਂ ਇਹਨਾਂ 'ਤੇ ਵੀ ਬਾਅਦ 'ਚੋਂ ਡਿਸਕਸ ਕਰਦੇ ਹਾਂ ਵੀ ਇਹ ਹੁੰਦੇ ਕੀ ਆ, ਪਰ ਉਹਦੇ ਨਾਲ ਆਮ ਲੋਕਾਂ ਦਾ, ਇਨਵੈਸਟਰਸ ਦਾ ਨੁਕਸਾਨ ਹੋਣਾ ਅਤੇ ਉਹਨਾਂ 'ਤੇ ਟੈਕਸ ਵੱਧ ਲੱਗਣਾ, ਜਾਂ ਵੱਧ ਲੱਗਣਾ ਕਹਿ ਲਓ ਜਾਂ ਇਹ ਕਹਿ ਲਓ ਜਿਹੜੀ ਟੈਕਸ ਵਿੱਚੋਂ ਉਹ ਬਚਤ ਕਰ ਲੈਂਦੇ ਸੀ ਖੇਸਵਾ ਕਰਕੇ, ਉਹ ਬਚਤ ਘੱਟ ਜਾਣੀ ਆ। ਉਹਦੇ ਕਰਕੇ ਫਿਰ ਮਾਰਕੀਟ 'ਚ ਅੱਗੇ ਹੁੰਦਾ ਸੀ ਨਾ ਵੀ ਕਹਿੰਦਾ ਯਾਰ ਹੁਣ ਤਾਂ ਕੋਈ ਇੱਦਾਂ ਦਾ ਕੰਮ ਕਰੀਏ, ਵਿਹਲੇ ਬਹਿ ਕੇ ਹੀ ਖਾਈਏ, ਆਪਣੇ ਤਾਂ ਘਰ ਦੇ ਕਹਿੰਦੇ ਚਪੇੜਾਂ ਹੀ ਆ, ਹੈ ਨਾ। ਸਿਆਣੇ ਲੋਕ ਕਹਿੰਦੇ ਆ ਵੀ ਪ੍ਰੋਪਰਟੀ 'ਚ ਇਨਵੈਸਟ ਕਰ ਲਓ, ਹੈ ਨਾ, ਜਿੰਨਾ ਕੋਲ 4 ਪੈਸੇ ਹੈਗੇ ਆ, ਅਤੇ ਉਹ ਮਤਲਬ ਸਾਲ ਦਾ ਚੱਲ ਸਾਈਡ 'ਤੇ ਯਾਰ, ਹੈ ਨਾ, $1,00,000 ਬਣ ਗਿਆ, ਪ੍ਰੋਪਰਟੀ ਲਈ ਸੀ, ਇਨਵੈਸਟਮੈਂਟ ਪ੍ਰੋਪਰਟੀ 1.5 ਲੱਖ ਛੱਡ ਗਈ, 50,000 ਛੱਡ ਗਈ, ਇੱਦਾਂ ਲੋਕ ਤੁਸੀਂ ਵੱਡੇ ਲੋਕ ਗੱਲਾਂ ਕਰਦੇ ਸੁਣੇ ਹੋਣੇ, ਹੈ ਨਾ। ਅਤੇ ਉਹ ਹੁਣ ਉਹਨਾਂ 'ਤੇ ਅਸਰ ਪਿਆ, ਉਹ ਹੁਣ 1,00,000 ਦਾ ਘੱਟ ਕੇ 50 ਰਹਿ ਜੂ, 50 ਦਾ ਘੱਟ ਕੇ 25 ਰਹਿ ਜੂ। ਉਹ ਕਹਿੰਦਾ ਫਿਰ ਐਡਾ ਤਾਮ ਝਾਮ ਕਰਕੇ ਕਈ ਲੋ ਡੋਕ 'ਤੇ ਲੋਨ ਚੱਕਦੇ ਆ। ਲੋ ਡੋਕ ਮਤਲਬ ਆਮਦਨ ਹੈ ਨਹੀਂ ਉਨੀ, ਕਾਗਜ਼ ਪੱਤਰ ਹੈ ਨਹੀਂ ਕੋਈ, ਇੱਧਰੋਂ ਉੱਧਰੋਂ ਖੇਸਵਾ ਕਰਕੇ ਪੈਸਿਵ ਇਨਕਮ ਪੈਸੇ ਪੂਏ ਚਾਰ ਬਣੀ ਜਾਂਦੇ ਕਿਸੇ ਪਾਸਿਓਂ। ਬੰਦਾ ਕਹਿੰਦਾ ਯਾਰ ਆ ਬੈਂਕ ਦੇ ਹਿਸਾਬ ਨਾਲ ਤਾਂ 5-6% 'ਤੇ ਹੋਣਾ ਨਹੀਂ, ਕਿਸੇ ਮਾੜੇ ਧੀੜੇ ਤੋਂ ਯਾਰ, ਸ਼ਾਹੂਕਾਰ ਤੋਂ, ਆੜ੍ਹਤੀਏ ਤੋਂ ਪੈਸੇ ਫੜ ਲਓ। ਉਹ ਫਿਰ ਆੜ੍ਹਤੀਆ ਉਹਨਾਂ ਨੂੰ ਲਾਉਂਦਾ 8% 'ਤੇ, 7% 'ਤੇ, ਕਿਉਂਕਿ ਬੰਦੇ ਨੂੰ ਹੁੰਦਾ ਵੀ $1,00,000 ਸਾਲ ਦਾ ਛੱਡ ਜਾਣਾ, ਵੀ ਜੇ 20,000 ਵੱਧ ਵੀ ਚਲੇ ਜਾਓ ਤਾਂ ਵੀ ਕੀ ਆ। ਉਹ ਇੱਦਾਂ ਦੇ ਜੋੜ ਤੋੜ ਚੱਲਦੇ ਆ, ਉਹ ਜੋੜ ਤੋੜ ਹੁਣ ਘਟੇ ਹੋਏ ਨੇ, ਘੱਟ ਜਾਣੇ ਨੇ, ਇੱਦਾਂ ਦੀਆਂ ਗੱਲਾਂ ਹੁਣ ਮਾਰਕੀਟ ਚੱਲ ਰਹੀਆਂ। ਸਰਕਾਰ ਦੀ ਮਨਸ਼ਾ ਇਹਦੇ 'ਚ ਇਹ ਦੱਸੀ ਜਾਂਦੀ ਆ, ਉਹ ਕਹਿੰਦੇ ਸੀ ਵੀ ਮਾਰਕੀਟ 'ਚ ਕਰੈਕਸ਼ਨ ਨਹੀਂ ਹੋਈ, ਇਹ ਕੋਈ ਜੇਗਰੇ ਵਾਲਾ ਹੀ ਕਰੂ, ਕਿਉਂਕਿ ਇਸ ਚੀਜ਼ ਦਾ ਫਾਇਦਾ ਹੋਊ ਇਵੈਂਚੁਅਲੀ ਲੌਂਗ ਰਨ 'ਚ 80% ਲੋਕਾਂ ਨੂੰ, 90% ਲੋਕਾਂ ਨੂੰ, ਜਾਂ ਜੋ ਵੀ ਆ। ਇਨਵੈਸਟਰ ਕਿੰਨੇ ਆ ਜੀ, ਉਹਨਾਂ ਨੇ ਇਹ ਜਚਾ ਦੇਣੀ ਹੈ ਗੱਲ ਵੀ ਇਨਵੈਸਟਰ ਵੱਧ ਤੋਂ ਵੱਧ 10% ਹੋਣਗੇ, 5% ਹੋਣਗੇ ਲੋਕ ਜਿਹਨਾਂ ਕੋਲ ਇੱਕ ਤੋਂ ਵੱਧ ਘਰ ਆ, ਅਤੇ ਬਾਹਲੇ ਲੋਕਾਂ ਕੋਲ ਮੰਨ ਲਓ 80-90% ਕੋਲ ਇੱਕੋ ਹੀ ਘਰ ਆ। ਅਤੇ ਜੇ ਉਹ ਇੱਕੋ ਹੀ ਘਰ ਦੀ ਕੀਮਤ ਜਿਹੜੀ ਹੈਗੀ ਆ ਸਹੀ ਹੋਵੇ, ਬੈਲੂਨਿੰਗ ਨਾ ਹੋਵੇ, ਤਾਂ ਉਹ ਫਸਟ ਹੋਮ ਬਾਇਰ ਨੂੰ ਘਰ ਲੈਣਾ ਸੌਖਾ, ਕਿਉਂਕਿ 1 ਮਿਲੀਅਨ ਦੀ ਪ੍ਰੋਪਰਟੀ ਜਿਹਨੂੰ 9 ਲੱਖ 'ਚ ਮਿਲਦੀ ਆ, ਉਹ ਬੰਦੇ ਕਹਿੰਦੇ ਠੀਕ ਆ ਚੱਲ ਜਿਹਨੇ ਨਵਾਂ ਲੈਣਾ, ਪਰ ਜਿਹਦਾ ਆਲਰੇਡੀ ਅੱਡੀਆਂ 'ਚ ਆ ਕੇ ਫਾਹਾ ਲਿਆ, 1 ਮਿਲੀਅਨ ਦਾ ਲਿਆ, ਉਹਦਾ ਵੀ 9 ਲੱਖ ਦਾ ਹੋ ਗਿਆ, ਹੁਣ ਕੀ ਕਰੀਏ। ਜਿਹੜੇ ਬੰਦੇ ਨੇ ਉਹ ਕਹਿੰਦਾ ਮੈਂ 9 ਲੱਖ ਵਾਲਾ, ਹੈ ਨਾ, ਪਹਿਲਾਂ ਹੀ ਮਿਲੀਅਨ 'ਚ ਲਈ ਫਿਰਦਾ, ਅਤੇ 1 ਲੱਖ ਸਰਕਾਰ ਨੇ ਘਟਾਤਾ, ਉੱਤੋਂ ਦੀ ਜਿਹੜਾ ਮੈਂ ਟੈਕਸ ਬਚਾਉਣਾ ਸੀ 50,000 ਉੱਥੋਂ ਗਿਆ, ਤਾਂ ਕੁੱਲ ਮਿਲਾ ਕੇ ਮੇਰੇ ਨਾਲ ਤਾਂ ਮਾੜੀ ਹੋਈ ਨਾ। ਉਹ ਫਿਰ ਇੱਦਾਂ ਚੀਕਾਂ ਮਾਰਦੇ ਆ। ਸੋ ਕੁੱਲ ਮਿਲਾ ਕੇ ਚੀਕ ਚਿਹਾੜਾ ਪਿਆ ਹੋਇਆ 12 ਮਈ ਤੋਂ ਬਾਅਦ, ਜਦ ਸਰਕਾਰ ਨੇ ਬਜਟ ਵਿੱਚ ਨੈਗੇਟਿਵ ਗੇਅਰਿੰਗ ਅਤੇ ਕੈਪੀਟਲ ਗੇਨ ਟੈਕਸ ਨਾਲ ਸੰਬੰਧਿਤ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ, ਅਤੇ ਉਹਦੇ ਨਾਲ ਹੁਣ ਰੌਲਾ ਇਹਦਾ ਵੀ ਆ ਵੀ ਰੈਂਟਲ ਮਾਰਕੀਟ ਮਹਿੰਗੀ ਹੋ ਜਾਣੀ ਹੈ। ਮੰਨ ਲਓ ਜੇ ਮੇਰੇ ਕੋਲ ਘਰ ਆ, ਹੈ ਨਾ, ਮੈਨੂੰ ਉਹ 'ਤੇ ਟੈਕਸ ਬਚੇ ਨਹੀਂ ਰਿਹਾ, ਮੇਰੀ ਬਚਤ ਹੋ ਨਹੀਂ ਰਹੀ, ਮੈਂ ਕਿੱਥੋਂ ਕੱਢਣਾ, ਮੈਂ ਰੈਂਟਲ ਤੋਂ।
3: ਆ ਗਈਆਂ ਚਿੱਠੀਆਂ ਜੀ।
4: ਹਾਂਜੀ, 3,000 ਵਾਲਾ ਮੈਂ ਹੁਣ ਕਹੂੰਗਾ $3,500 'ਚ। ਉਹਨਾਂ ਨੇ ਫਿਰ ਕੀ ਕੀਤਾ, ਸਰਕਾਰ ਕਹਿੰਦੀ ਰੈਂਟਰ ਦੇ ਹੱਕ 'ਚ ਕਾਨੂੰਨ ਬਣਾ ਦਿਓ ਵੀ ਤੂੰ ਕੱਢ ਨਹੀਂ ਸਕਦਾ। ਉਹ ਕਹਿੰਦਾ ਫਿਰ ਮੈਂ ਕਰੂੰ ਬੇੜਾ ਪਟਾ ਦੂੰ, ਬੇੜਾ ਪਟਾ ਦੂੰ। ਕਹਿੰਦਾ ਹੁਣ ਤੁਸੀਂ ਨਿਕਲ ਕੇ ਦਿਖਾਇਓ ਘਰੋਂ। ਉੱਥੇ ਉਹ, ਹੈ ਨਾ, 4 ਢਿੱਡਲ ਜੇ ਬੈਠੇ ਆ, 20 ਗੋਲੀ। ਉਹ ਕਹਿੰਦੇ ਮਹੀਨਾ ਹੁਣ ਅਸੀਂ ਤੁਹਾਡਾ ਬੇੜਾ ਪੱਟੀ ਰੱਖਣਾ। ਸੋ ਕਹਿਣ ਦਾ ਮਤਲਬ, ਜਾਣੀ ਉਹਨਾਂ ਚੀਜ਼ਾਂ ਦੇ ਫਿਰ ਸਾਈਡ ਇਫੈਕਟ ਇੱਦਾਂ ਨਜ਼ਰ ਆਉਂਦੇ ਆ। ਹੁਣ ਗੱਲ ਕੋਈ ਵੀ ਨਹੀਂ ਹੁੰਦੀ ਕਈ ਵਾਰ, ਅਤੇ ਬੋਲਿਆਂ ਟੱਬਰ ਨੂੰ ਬੰਦਾ ਉਈ ਲੜੀ ਜਾਂਦਾ। ਉਹ ਬੰਦਾ ਬਲ, ਹੈ ਨਾ, ਬਲਦਾ ਨਾ ਹਲ ਬਾਵੇ, ਅਤੇ ਪੁਲਿਸ ਵਾਲਾ ਆਇਆ ਕਹਿੰਦਾ ਯਾਰ ਵੀ ਆਹ, ਹੈ ਨਾ, ਦਸੀਂ ਨਾਰੰਗਾਲ ਨੂੰ ਰਾਹ ਕਿੱਧਰ ਦੀ ਜਾਂਦਾ। ਉਹ ਕਹਿੰਦਾ, ਬੋਲਾ ਸੀ ਵਿਚਾਰੇ ਨੂੰ ਸੁਣਦਾ ਨਹੀਂ ਸੀ, ਉਹ ਕਹਿੰਦਾ ਮਾਈ ਬਾਪ ਮੈਨੂੰ ਕੀ ਪਤਾ ਬਲਦ ਚੋਰੀ ਦੇ ਆ, ਹੈ ਨਾ। ਪੁਲਿਸ ਵਾਲੇ ਨੇ 3-4 ਛੱਡੀਆਂ ਉਹਦੇ, ਹੈ ਨਾ। ਉਹ ਆ ਕੇ ਘਰੇ ਘਰ ਵਾਲੀ ਨੂੰ ਪੈ ਗਿਆ, ਕਹਿੰਦਾ ਸਹੁਰਿਆਂ ਦੇ ਬਲਦ ਨੇ, ਦਾਜ ਚ ਆਏ ਆ, ਹੈਗੇ ਚੋਰੀ ਦੇ, ਪੁਲਿਸ ਵਾਲੇ ਮੈਨੂੰ ਕੁੱਟੀ ਜਾਂਦੇ ਆ। ਉੱਧਰ ਉਹ ਵਿਚਾਰੀ, ਹੈ ਨਾ, ਉਹਨੂੰ ਵੀ ਨਹੀਂ ਸੁਣਦਾ। ਉਹ ਕਹਿੰਦੀ ਇਹ ਜਿਹੜੀਆਂ, ਹੈ ਨਾ, ਦਾਲ ਬਣਾਈ ਸੀ, ਇਹ ਤੇਰੀ ਮਾਂ ਨੇ ਬਣਾਈ ਸੀ, ਹੈ ਨਾ, ਤੂੰ ਮੈਨੂੰ ਕਹਿੰਦਾ ਵੀ ਦਾਲ ਕੱਚੀ ਆ, ਹੈ ਨਾ, ਉਹਦੇ ਤਾਂ ਫੈਸ਼ਨ ਹੀ ਮੁੱਕਦੇ ਬੁੜੀ ਦੇ, ਉਹਨੂੰ ਜਾ, ਉਹਨੇ ਚੱਕ ਕੇ ਬੁੜੀ ਦੇ ਪੈਰਾਂ 'ਚ ਕੁੱਜਾ ਮਾਰਿਆ, ਹੈ ਨਾ। ਉੱਧਰ ਬਜ਼ੁਰਗ ਵਿਚਾਰੀ, ਉਹ ਵੀ ਕੰਨੋਂ ਘੱਟ ਸੁਣਦੀ, ਹੈ ਨਾ, ਅਤੇ ਉਹ ਦੁਖੀ ਹੋਈ। ਉਹ ਕਹਿੰਦੀ, ਹੈ ਨਾ, ਉਹ ਬਾਪੂ ਕੋ ਜਾ ਵੜੀ। ਬਾਪੂ ਉੱਥੇ ਵਿਚਾਰਾ ਬੈਠਾ ਬਾਣ ਵੱਟਦਾ ਹੈ ਨਾ, ਤੇ ਕੋਲ ਉਹਦੇ ਕੋਲ ਪਾਣੀ ਦਾ ਹੁੰਦਾ ਨਾ, ਗੜਬੀ ਜਿਹੀ ਰੱਖੀ ਹੁੰਦੀ ਗਿੱਲਾ ਕਰ ਕਰ ਬੱਟੀ ਦਾ ਉਹ, ਤੇ ਉਹਨੂੰ ਕਹਿੰਦੇ ਵੀ ਹੈ ਨਾ ਵੀ ਗਲਤੀ ਹੈ ਨਾ ਤੇਰੀ ਆ, ਹੈ ਨਾ ਬਈ ਕਸੂਰ ਤੇਰਾ ਵਾ, ਬਾਲਣ ਤੂੰ ਲਿਆਇਆ, ਦਾਲ ਹੈ ਨਾ ਤਾਂ ਮੱਚੀ ਆ। ਉਹਨੇ ਚਾ ਕੇ ਕੁੱਝਾ ਉਹਦੇ ਮਾਰਿਆ ਮੱਥੇ ਚ, ਕਹਿੰਦਾ ਜੇ ਪਤਲਾ ਬਾਣ ਬਟਾਉਣਾ ਤਾਂ ਕਿਸੇ ਹੋਰ ਨੂੰ ਕਰ ਲਓ। ਸੋ ਕੁੱਲ ਮਿਲਾ ਕੇ ਉਹ ਘਾਹ ਚਮਚੌਲਾ ਜਿਹਾ, ਕੌਣ ਜ਼ਿੰਮੇਵਾਰ ਆ, ਇਹ ਆ ਸਰਕਾਰ ਜ਼ਿੰਮੇਵਾਰ ਆ, ਇਨਵੈਸਟਰ ਜ਼ਿੰਮੇਵਾਰ ਆ, ਬੈਂਕ ਜ਼ਿੰਮੇਵਾਰ ਆ, ਇਸ ਵੇਲੇ ਹੈ ਨਾ ਮਾਰਕੀਟ ਦੇ ਵਿੱਚ ਇਸ ਕਿਸਮ ਦਾ ਸੈਂਟੀਮੈਂਟ ਆ, ਜਿਹਨੂੰ ਵਰਡ ਯੂਜ਼ ਕਰਦੇ ਆ ਮਾਹਰ ਅਨਸਰਟਨਟੀ।
3: ਸਭ ਕੋਲ ਮੋਲ ਹੈ,
4: ਹਾਂਜੀ ਅਨਸਰਟਨਟੀ ਹੋਣ ਕਰਕੇ ਖਰੀਦਣ ਵਾਲੇ ਦਾ ਹੀਆ ਨਹੀਂ ਪੈ ਰਿਹਾ, ਕਿਉਂਕਿ ਉਹਨੂੰ ਇਹ ਲੱਗਦਾ ਬਈ ਮੈਂ ਕਿਤੇ ਮਹਿੰਗਾ ਨਾ ਲੈ ਲਵਾਂ ਅਤੇ ਕੱਲ੍ਹ ਨੂੰ ਮੈਨੂੰ ਇਹ 'ਚ ਓਨਾ ਪ੍ਰੋਫਿਟ ਜਾਂ ਲਾਭ ਨਹੀਂ ਹੋਣਾ। ਇਸ ਕਰਕੇ ਉਹ ਕਹਿੰਦਾ ਕਿਤੇ ਉਹ ਕੰਮ ਨਾ ਹੋਵੇ ਵੀ ਸਾਵਧਾਨੀ ਹਟੀ, ਦੁਰਘਟਨਾ ਘਟੀ।
3: ਬੇਸਿਕਲੀ ਇੱਕ ਚੀਜ਼ ਜਿਹੜੀ ਹੈ ਨਾ ਉਹ ਤੁਹਾਨੂੰ ਤੰਗ ਕਰਦੀ ਹੈ ਜਦੋਂ ਕੋਈ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਵਾਧਾ ਮਿਲਦਾ, ਅਤੇ ਉਹ ਜਦੋਂ ਚੀਜ਼ ਵਾਪਸ ਆਪਣੀ ਔਕਾਤ 'ਚ ਆ ਰਹੀ ਹੁੰਦੀ ਹੈ ਨਾ, ਤਾਂ ਉਹ ਤੁਹਾਨੂੰ ਘਾਟਾ ਪ੍ਰਤੀਤ ਹੁੰਦੀ ਹੈ। ਜਿੱਦਾਂ ਮੰਨ ਲਓ ਇੱਕ ਹੈ ਤਾਂ ਉਹ ਕੁੜੀ ਆ, ਅਤੇ ਉਹਦਾ ਵਿਆਹ ਧਰਿਆ, ਉਹਨੇ ਮਹਿੰਦੀ ਮੂੰਦੀ ਲਾਈ, ਸੋਹਣਾ ਹੁਸਨ ਚੜ੍ਹਾ ਆ, ਪਰ ਹੁਣ ਉਹ ਮਹਿੰਦੀ ਫਿੱਕੀ ਪੈਣੀ ਆ, ਹੁਣ ਉਹ ਵਾਪਸ ਉਹਨੇ ਫਿਰ ਉਸੇ ਰੂਪ 'ਚ ਹੀ ਆਉਣਾ, ਅਤੇ ਉਦੋਂ ਫਿਰ ਸਾਨੂੰ ਲੱਗਦਾ ਵਾ ਵੀ ਇਹ ਹੁਣ ਉਹ ਵਾਲਾ ਨਹੀਂ ਹੁਣ ਕੰਮ ਰਿਹਾ। ਮਾਰਕੀਟ ਦੇ ਵਿੱਚ ਇਹ ਚੀਜ਼ ਨਾ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਸੀ, ਜੋ ਕਿ ਆਪਾਂ ਕਦੀ ਨਹੀਂ ਮੰਨਦੇ, ਜਾਂ ਫਿਰ ਜਿੱਦਾਂ ਦੇ ਸਾਨੂੰ ਅੰਕੜੇ ਦਿੱਤੇ ਜਾਂਦੇ ਆ ਉਸ ਹਿਸਾਬ ਦੇ ਨਾਲ ਸਾਨੂੰ ਮੰਨਣ ਹੀ ਨਹੀਂ ਦਿੱਤਾ ਜਾਂਦਾ ਵੀ ਇਹਨੇ ਫਿਰ ਵਾਪਸ ਉੱਥੇ ਹੀ ਆਉਣਾ। ਇਹ ਚੀਜ਼ਾਂ ਸ਼ਾਇਦ ਆਪਣੇ 'ਚ ਨਹੀਂ ਆ, ਅਤੇ ਚੰਗੀ ਗੱਲ ਇਸ ਕਰਕੇ ਆ ਕਿਉਂਕਿ ਆਪਾਂ ਫਿਰ ਵੀ ਚਲੋ ਮਿਹਨਤ ਕਰਕੇ ਤਾਂ ਆਪਣੇ ਡਟੇ ਆ, ਅਤੇ ਪਰ ਉਸ ਡਟੇ ਦੇ ਦਰਮਿਆਨ ਆਪਾਂ ਜੇ ਵੇਖੀਏ ਤਾਂ ਇਹ ਪ੍ਰੈਸ਼ਰ ਈਜ਼ ਕਦੋਂ ਹੋਇਆ ਸਾਡੇ ਤੋਂ? ਕਰੋਨਾ ਤੋਂ ਪਹਿਲਾਂ ਵੀ ਆਪਾਂ ਵੇਖਦੇ ਹਾਂ ਵੀ ਉਦੋਂ ਵੀ ਕੋਈ ਇੱਦਾਂ ਦੀਆਂ ਰਿਪੋਰਟਾਂ, ਉਦੋਂ ਵੀ ਰੌਲਾ ਰੱਪਾ ਆਪਾਂ ਸੁਣਦੇ ਆਏ। ਕਰੋਨਾ ਆਇਆ ਤਾਂ ਫਿਰ ਚਲੋ ਇੱਕ ਇਹਨੂੰ ਜਾਇਜ਼ ਇੱਕ ਰੀਜ਼ਨ ਮਿਲ ਗਿਆ ਵੀ ਵੇਖੋ ਜੀ ਸਾਡੇ ਹੱਥ 'ਤੇ ਕੁਛ ਨਹੀਂ, ਕਿਸੇ ਦੇ ਹੱਥ ਵੱਸ ਕੁਛ ਨਹੀਂ ਆ, ਇਹ ਤਾਂ ਮਹਾਂਮਾਰੀ ਆ ਨਾ, ਕੁਦਰਤੀ ਕਰੋਪੀ ਆ, ਕੁਛ ਵੀ ਕਿਸੇ ਨੇ ਕੁਛ
4: ਤੇਲ ਸਾਡੇ ਹੱਥ 'ਚ ਨਹੀਂ।
3: ਹਾਂ ਉਸ ਤੋਂ ਬਾਅਦ ਫਿਰ ਹੁਣ ਆ ਲੜਾਈ ਆ ਗਈ, ਜਾਂ ਉਸ ਤੋਂ ਪਹਿਲਾਂ ਵਿੱਚ ਯੂਕਰੇਨ ਰਸ਼ੀਆ ਦੀ ਵੀ ਆ ਗਈ ਹੈ ਨਾ। ਸੋ ਹੁਣ ਅੱਗੇ ਵੀ ਕੋਈ ਗਰੰਟੀ ਨਹੀਂ, ਬੰਦਾ ਇੱਕ ਆਸ 'ਤੇ ਤੁਰਿਆ ਫਿਰਦਾ ਵੀ ਕੋਈ ਨਹੀਂ ਚਲੋ ਹੁਣ ਗਾਂਹ ਆਪਾਂ ਉਸ ਢੰਗ ਦੇ ਨਾਲ ਆਪਾਂ ਵਰਤਾਂ ਕਰਾਂਗੇ, ਅਤੇ ਗਾਂਹ ਵੀ ਕੋਈ ਗਰੰਟੀ ਨਹੀਂ। ਸੋ ਇਸ ਕਰਕੇ ਆਪਾਂ ਇਹ ਕਿਉਂ ਨਾ ਮੰਨ ਕੇ ਚੱਲੀਏ ਵੀ ਹਾਲਾਤ ਇੱਦਾਂ ਦੇ ਹੀ ਰਹਿਣੇ, ਉਹਦੇ ਮੁਤਾਬਿਕ ਆਪਣੀ ਰਣਨੀਤੀ ਬਣਾਈ ਹੈ।
4: ਠੀਕ,
3: ਇਹ ਬੜੀ ਔਖੀ ਚੀਜ਼ ਆ।
4: ਇਹ ਸਿਆਣੇ ਦਾ ਚਲੋ ਇਹ ਕਹਿ ਦਿੰਦੇ ਚਾਦਰ ਵੇਖ ਕੇ ਪੈਰ ਪਸਾਰਨਾ ਚਾਹੀਦਾ, ਪਰ ਉਹ ਬੰਦਾ ਕਹਿੰਦਾ ਕੋਈ ਨਹੀਂ ਗੋਡੇ ਜੇ ਮੋੜ ਕੇ ਪੈ ਜਾਣੇ, ਚਾਦਰ ਤਾਂ ਆਪਾਂ ਨੂੰ ਪਤਾ ਹੀ ਐਡੀ ਕੀ ਰਹਿਣੀ,
3: ਚਾਦਰ ਹੁਣ ਉੱਡੀ ਰਹਿਣੀ ਆ। ਨਹੀਂ ਚਾਦਰ ਚਲੋ ਬੰਦਾ ਵਧਾ ਵੀ ਲੈਂਦਾ, ਹੋਰ ਵਧੇਰੇ ਵੀ ਕਰ ਲੈਂਦਾ, ਪਰ ਗੱਲ ਇਹ ਆ ਵੀ ਕਦੋਂ ਆਪਾਂ ਇੱਥੇ ਇੱਕ ਚੀਜ਼ ਦੇ ਉੱਤੇ ਤੇ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਅਤੇ ਇੱਕ ਚੀਜ਼ ਦੇ ਉੱਤੇ ਹਮੇਸ਼ਾ ਆਪਾਂ ਮਾਰ ਖਾਂਦੇ ਹਾਂ ਕਿ ਆਪਾਂ ਹਮੇਸ਼ਾ ਮੰਨ ਕੇ ਚੱਲਦੇ ਹਾਂ ਵੀ ਜਿੱਦਾਂ ਦੇ ਹੁਣ ਹਾਲਾਤ ਆ ਇੱਦਾਂ ਦੇ ਗਾਂਹ ਚੱਲਦੇ ਰਹਿਣੇ, ਜਿੱਦਾਂ ਦੀ ਹੁਣ ਕਮਾਈ ਇੱਦਾਂ ਹੀ ਗਾਂਹ ਚੱਲਦੀ ਰਹਿਣੀ ਆ, ਜਿੱਦਾਂ ਹੁਣ ਸੇਵਿੰਗ ਹੈ ਇੱਦਾਂ ਹੀ ਗਾਂਹ ਚੱਲਦੀ ਰਹਿਣੀ ਆ, ਅਤੇ ਉਹ ਸੇਵਿੰਗ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਉਹ ਗੱਲ ਜਿੱਦਾਂ ਤੁਸੀਂ ਦੱਸਿਆ ਵੀ ਚਾਰ ਦੇ ਮੁਕਾਬਲੇ ਹੁਣ ਅੱਠ ਲੋਨ ਹੋ ਗਿਆ, ਅਤੇ ਉਹ ਜਦੋਂ ਅੱਠ ਲੋਨ ਹੋਇਆ ਤਾਂ ਐਵੇਂ ਥੋੜ੍ਹੀ ਹੋਇਆ ਵਾ, ਉਹ ਇਸ ਕਰਕੇ ਹੋਇਆ ਕਿਉਂਕਿ ਸਾਨੂੰ ਨੌਕਰੀ ਚੰਗੀ ਮਿਲ ਗਈ ਜਾਂ ਕਾਰੋਬਾਰ 'ਚੋਂ ਠੀਕ ਠਾਕ ਮੁਨਾਫਾ ਆਉਣ ਲੱਗ ਪਿਆ, ਅਤੇ ਉਹ ਜਦੋਂ ਡਾਊਨ ਆਉਂਦਾ ਵਾ ਫਿਰ ਉਹ ਚੀਜ਼ ਹੈ। ਵੇਖੋ ਆਪਾਂ ਦੋਹਰਾ ਸਫ਼ਰ ਕਰਦੇ ਹਾਂ, ਇੱਕ ਤਾਂ ਨੌਕਰੀ ਅਤੇ ਕਾਰੋਬਾਰ ਦੇ ਪੱਖੋਂ ਆਪਾਂ ਸਫ਼ਰ ਕਰਦੇ ਹਾਂ, ਉੱਥੇ ਸਾਡੀ ਚਿੰਤਾ ਵੱਧਦੀ ਹੈ, ਪਰੇਸ਼ਾਨੀ ਉੱਥੇ ਤੰਗ ਕਰਦੀ ਹੈ, ਅਤੇ ਦੂਸਰਾ ਫਿਰ ਉੱਧਰ ਖਰਚੇ ਨਹੀਂ ਮੇਨਟੇਨ ਹੁੰਦੇ, ਉਹ ਇੱਕ ਅਲੱਗ ਪਰੇਸ਼ਾਨੀ ਆ। ਸਾਨੂੰ ਲੱਗਦਾ ਵਾ ਵੀ ਇਹ ਦੋਵੇਂ ਇਕੱਠੀਆਂ ਹੀ ਨੇ, ਪਰ ਇਹ ਤੁਹਾਨੂੰ ਦੋਵੇਂ ਥਾਈਂ ਪਰੇਸ਼ਾਨ ਕਰ ਰਹੀਆਂ ਹੁੰਦੀਆਂ।
4: ਮੇਰਾ ਖਿਆਲ ਆਪਾਂ ਨੂੰ ਇਸ ਟੌਪਿਕ ਨਾਲੋਂ ਇੱਕ ਹੋਰ ਟੌਪਿਕ ਕਦੇ ਭਵਿੱਖ 'ਚ ਕਰਨਾ ਚਾਹੀਦਾ, ਬੰਦੇ ਦਾ ਮਨੀ ਨਾਲ ਕੀ ਰਿਲੇਸ਼ਨਸ਼ਿਪ ਹੋਣਾ ਚਾਹੀਦਾ। ਇਹ ਮੇਰਾ ਖਿਆਲ ਆ ਇਸ ਸਮੇਂ ਦਾ ਸਾਰਿਆਂ ਨਾਲੋਂ ਵੱਡਾ ਸਟ੍ਰੈਸ ਆ, ਦਿਮਾਗੀ ਬੋਝ ਆ। ਆਮਦਨ ਹੀਲੇ ਵਸੀਲੇ ਇਹ ਵਧਣ ਤਾਂ ਹੀ ਤੁਸੀਂ ਸੌਖੇ ਰਹਿ ਸਕਦੇ ਹੋ, ਜਾਂ ਤੁਸੀਂ ਜਿੰਨੇ ਹੈਗੇ ਆ ਉਹਦੇ ਵਿੱਚ ਵੀ ਖੁਸ਼ ਰਹਿ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਡਿਸਕਸ਼ਨ ਮੰਗਦੀਆਂ ਅਤੇ ਅਕਲ ਪੱਖੋਂ ਨਹੀਂ ਇਹ ਮੰਗਦੀਆਂ। ਆਪਾਂ ਨੂੰ ਲੱਗਦਾ ਵੀ ਭਾਅ ਜੀ ਇਹ ਬੜੀ ਸਿਆਣੀ ਗੱਲ ਕੀਤੀ, ਸਿਆਣਾ ਸਿਉਣਾ ਸਭ ਰੈਲੇਟਿਵ ਆ, ਇਹ ਕੋਈ ਅਟਲ ਸੱਚ ਨਹੀਂ। ਜਿਹੜੀ ਗੱਲ ਆਪਾਂ ਕਹਿਤੀ, ਕਹਿਣ ਨੂੰ ਕਈ ਗੱਲਾਂ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਵੀ ਹਾਂ ਯਾਰ ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ, ਉਸ ਹਿਸਾਬ ਨਾਲ ਤਾਂ ਮੈਂ ਘਰ ਹੀ ਨਾ ਲੈਂਦਾ ਆਪਦਾ, ਮੇਰੇ ਕੋਲ ਪੈਸੇ ਹੀ ਹੈ ਨਹੀਂ ਸੀਗੇ, ਹੈ ਨਾ ਮੈਂ 10% ਡਾਊਨ ਪੇਮੈਂਟ ਦਿੱਤੀ, ਕਿਸ਼ਤਾਂ ਕਰਾਈਆਂ ਅਤੇ ਹੈ ਨਾ ਕਰ ਲਿਆ, ਉਸ ਹਿਸਾਬ ਨਾਲ ਤਾਂ ਉਹ ਫਾਰਮੂਲਾ ਹੀ ਫੇਲ ਆ। ਉਹ ਫਿਰ ਇਹਦਾ ਮਤਲਬ ਇਹ ਹੋ ਗਿਆ ਨਾ ਵੀ ਮੈਂ ਕਹਿਣ ਵਾਸਤੇ ਹੀ ਆ ਉਹ, ਅਤੇ ਅਸਲ ਮਾਨਿਆਂ 'ਚ ਤੁਹਾਨੂੰ ਪਰਤਾਇਆ ਹੀ ਨਹੀਂ। ਫਿਰ ਉਹ ਬੈਂਕ ਜਾਂ ਦੂਜੇ ਸਿਆਣੇ ਲੋਕ ਕੈਲਕੂਲੇਟਡ ਰਿਸਕ ਕਹਿਣਾ ਸ਼ੁਰੂ ਕਰ ਦਿੰਦੇ ਆ। ਪਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਸੁਤੇ ਸਿੱਧ ਜ਼ਿਹਨ ਚੋਂ ਉਦੋਂ ਹੀ ਨਿਕਲ ਸਕਦੀਆਂ ਜੇ ਤੁਹਾਡਾ ਪੈਸੇ ਨਾਲ ਮਨੀ ਨਾਲ ਰਿਲੇਸ਼ਨਸ਼ਿਪ ਤੁਹਾਨੂੰ ਪਤਾ ਮੇਰਾ ਕੀ ਆ। ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਨੂੰ ਹਟ ਜਾਓਗੇ ਵੀ ਇਹ ਘੱਟ ਗਿਆ, ਵਿਆਜ ਵੱਧ ਗਿਆ, ਆਹ ਹੋ ਗਿਆ, ਲੁੱਟ ਲਏ, ਮਰ ਗਏ, ਇਨਵੈਸਟਮੈਂਟ ਪ੍ਰੋਪਰਟੀ ਲਈ ਸੀ ਜਿੰਨੇ ਦੀ ਗਈ ਸੀ ਓਨੇ ਹੀ ਵਾਪਸ ਮੁੜੇ, ਹੁਣ ਇੰਨਾ ਹੀ ਬੜਾ। ਇਹ ਸਾਰੀਆਂ ਚੀਜ਼ਾਂ ਉਦੋਂ ਹਰਟ ਕਰਦੀਆਂ ਜਦੋਂ ਤੁਸੀਂ ਖਲਾਰਾ ਬਹੁਤ ਜ਼ਿਆਦਾ ਪਾ ਲੈਂਦੇ ਹੋ। ਪਰ ਇਹ ਕਿਸੇ ਹੋਰ ਟੋਪਿਕ ਦੀਆਂ ਗੱਲਾਂ, ਆਪਣੀ ਟੋਪਿਕ ਅੱਜ ਇਹ ਆ ਵੀ ਇਸ ਵੇਲੇ ਰੀਅਲ ਅਸਟੇਟ ਦਾ ਕੀ ਹਾਲ ਆ, ਕੀ ਜੋ ਅਸੀਂ ਅਖਬਾਰਾਂ 'ਚ ਨਿਊਜ਼ ਵੈਬਸਾਈਟਸ 'ਤੇ ਪੜ੍ਹ ਰਹੇ ਹਾਂ। ਤੁਸੀਂ ਸਾਨੂੰ ਫੋਨ ਕਰਕੇ ਅੱਜ ਇਹ ਦੱਸਣਾ ਬਈ ਹਾਂ ਵਾਕਈ ਹਾਲਾਤ ਮਾੜੇ ਆ, ਜਾਂ ਸਾਨੂੰ ਲੱਗਦਾ ਵੀ ਅਸੀਂ ਦੋਨੋਂ ਜਾਣੇ ਪੜ੍ਹ ਪੜ੍ਹ ਕੇ ਖਬਰਾਂ ਸੁਣ ਸੁਣ ਕੇ ਬੋਲੇ ਜਿਹੇ ਹੋਏ ਪਏ ਹਾਂ। ਅਸਲ ਮਾਨਿਆਂ 'ਚ ਹੋ ਸਕਦਾ ਫੀਲਡ ਵਿੱਚ ਓਨਾ ਨਾ ਹੋਵੇ ਅਸਰ, ਉਹ ਫਿਰ ਸਾਨੂੰ ਸਾਡੇ ਸੁਣਨ ਵਾਲਿਆਂ ਤੋਂ ਪਤਾ ਲੱਗਦਾ ਵੀ ਨਹੀਂ ਦੇਖੋ ਮਾਰਕੀਟ 'ਚ ਹੈ ਤਾਂ ਹੈ ਇਹ, ਜਾਂ ਜਿਹਨੇ ਫਸਟ ਹੈਂਡ ਐਕਸਪੀਰੀਅੰਸ ਕੀ ਆ। ਹੋ ਸਕਦਾ ਕਿਸੇ ਨੇ ਘਰ ਵੇਚਣਾ ਲਾਇਆ ਹੋਵੇ, 4 ਮਹੀਨੇ ਹੋ ਗਏ ਹੁਣ ਘਰ ਨਾਲ ਨਿਕਲਿਆ ਹੋਵੇ, ਅਤੇ ਗੁਆਂਢੀਆਂ ਦਾ 3 ਮਹੀਨਿਆਂ 'ਚ ਮਹੀਨੇ 'ਚ ਨਿਕਲ ਗਿਆ ਸੀ, ਹੈ ਨਾ। ਇੱਦਾਂ ਦੀਆਂ ਆਪਾਂ ਨੂੰ ਰੀਅਲ ਲਾਈਫ ਐਗਜ਼ਾਮਪਲਸ ਆਪਾਂ ਅੱਜ ਆਪਣੇ ਸੁਣਨ ਵਾਲਿਆਂ ਤੋਂ ਵੀ ਸੁਣਨੀ ਆ, ਜਾਂ ਕੋਈ ਇਨਵੈਸਟਰ ਆ, ਇੱਕ ਘਰ ਆ, ਦੂਜਾ ਘਰ ਹੁਣ ਲੈਣ ਦੀ ਸੋਚ ਰਿਹਾ ਸੀ, ਉਹਨੇ ਪੈਸੇ ਹੋਲਡ ਰੱਖ ਲਏ, ਕੁਛ ਇੱਦਾਂ ਦੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲ ਸਕਦੀਆਂ ਅੱਜ।
3: ਨਹੀਂ ਬਿਲਕੁਲ, ਆਪਣੇ ਆਪਣੇ ਤਰੀਕੇ ਹੁੰਦੇ ਆ ਜਿੱਦਾਂ ਆਪਾਂ ਮਾਰਕੀਟ ਨੂੰ ਵੇਖਦੇ ਹਾਂ ਵੀ ਹੁਣ ਮਾਰਕੀਟ ਕਿੱਧਰ ਜਾ ਰਹੀ ਆ, ਆਪਾਂ ਰਾਵਾਂ ਦੇ ਵਿੱਚ ਤੁਰੇ ਫਿਰਦੇ ਵੇਖਦੇ ਹਾਂ ਵੀਕਐਂਡ ਦੇ ਉੱਤੇ ਵੀ ਜਿੱਥੇ ਜਗ੍ਹਾ ਜਗ੍ਹਾ ਦੇ ਉੱਤੇ ਬੋਰਡ ਲੱਗੇ ਹੁੰਦੇ ਆ ਵੀ ਅੱਜ ਇੱਥੇ ਆਕਸ਼ਨ ਆ, ਸਾਨੂੰ ਦੂਰੋਂ ਨਿਗਾਹ ਜਾਂ ਸਾਈਨ ਮਿਲ ਜਾਂਦਾ ਵੀ ਤੀਰ ਜੇ ਵਾਲਾ ਵੀ ਇੱਧਰਲੇ ਪਾਸੇ ਨੂੰ ਘਰ ਓਪਨ ਆ, ਜਾਂ ਕੋਈ ਨਾ ਕੋਈ ਨੋਟੀਫਿਕੇਸ਼ਨ ਆ ਜਾਂਦੀ, ਜਾਂ ਜਿੱਥੇ ਤੁਸੀਂ ਪਹਿਲਾਂ ਭਲਿਆਂ ਵੇਲਿਆਂ 'ਚ ਕਿਤੇ ਜਾ ਕੇ ਘਰ ਘੁਰ ਵੇਖਣ ਗਏ ਹੋ ਜਦੋਂ ਤੁਸੀਂ ਲਿਆ ਸੀ, ਅਤੇ ਉਹਨਾਂ ਕੋਲ ਡਾਟਾਬੇਸ ਤੁਹਾਡਾ ਪਿਆ ਹੁੰਦਾ ਵਾ, ਉਹ ਤੁਹਾਨੂੰ ਕੁਛ ਨਾ ਕੁਛ ਭੇਜੀ ਪੁੱਜੀ ਜਾਂਦੇ। ਸੋ ਇਹ ਸਾਰੀਆਂ ਚੀਜ਼ਾਂ, ਜਾਂ ਫਿਰ ਤੁਹਾਡੇ ਆਸ ਪਾਸ ਜਦੋਂ ਤੁਸੀਂ ਮਹਿਫਲਾਂ 'ਚ ਬਹਿੰਦੇ ਹੋ ਤਾਂ ਉੱਥੇ ਵੀ ਕਨਵਰਸੇਸ਼ਨ ਇਹ ਹੁੰਦੀ ਆ, ਉੱਥੋਂ ਤੁਹਾਨੂੰ ਆਈਡੀਆ ਮਿਲਦਾ, ਫਿਰ ਅਖਬਾਰਾਂ 'ਤੇ ਚਲੋ ਨਾਲੇ ਕਾਰੀ ਦੀਆਂ। ਇੱਕ ਹੋਰ ਮੇਰਾ ਇੱਕ ਹੋਰ ਤਰੀਕਾ ਵਾ ਅੱਜ ਕੱਲ੍ਹ, ਮੈਨੂੰ ਉਹ ਵੀ ਬੜਾ ਵਾਜਬ ਜਿਹਾ ਲੱਗਦਾ, ਉੱਥੋਂ ਵੀ ਬੜੀ ਸਟੀਕ ਜਿਹੀ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈ। ਜਦੋਂ ਰੀਅਲ ਸਟੇਟਾਂ ਵਾਲੇ ਬਹੁਤ ਜ਼ਿਆਦਾ ਟਿਕਟੋਕਾਂ ਜਿਹੀਆਂ ਪਾਉਣ ਲੱਗ ਪੈਣ ਨਾ, ਇਹਦਾ ਮਤਲਬ ਵੀ ਉਦੋਂ ਵੀ ਵਿਹਲੇ ਬੈਠੇ ਆ, ਕਿਉਂਕਿ ਇਹ ਵਿਹਲ ਦੀਆਂ ਚੀਜ਼ਾਂ ਨੇ ਨਾ ਇਹ ਆਪਾਂ। ਹੁਣ ਮੰਨ ਲਓ ਮੈਂ ਜੇ ਘਰੇ ਬੈਠਾ ਵਾਂ ਅਤੇ ਫਿਰ ਹੀ ਮੈਂ ਇਹ ਕੰਮ ਕਰੂੰ, ਨਹੀਂ ਤਾਂ ਬੰਦੇ ਕੋਲ ਵਿਹਲ ਹੀ ਨਹੀਂ ਮਿਲਦਾ, ਬੰਦਾ ਪ੍ਰੋਪਰਟੀ ਵਿਖਾਉਣ ਗਿਆ, ਲੈਣ ਗਿਆ, ਕੋਈ ਆਇਆ, ਕੋਈ ਦਿਸ, ਕੋਈ ਦੈਟ, ਵੀ ਇਹ ਕੰਮ ਬੜਾ ਸਟ੍ਰੈਸ ਵਾਲਾ, ਬੜੇ ਝਮੇਲੇ ਵਾਲਾ, ਅਤੇ ਉਹ ਉੱਥੋਂ ਵੀ ਤੁਹਾਨੂੰ ਇਹ ਆਈਡੀਆ ਮਿਲਦਾ ਵੀ ਹੁਣ ਥੋੜ੍ਹਾ ਜਿਹਾ ਮਾਰਕੀਟ ਵਿੱਚ
4: ਟਿਕਟੋਕ ਟਿਕੀ ਆ,
3: ਹਾਂ ਇਹ ਥੋੜ੍ਹਾ ਜਿਹਾ ਤਾਂ
4: ਉਦੋਂ ਟਿਕਾਵ ਆ, ਟਿਕਟੋਕ ਹਿੱਲੀ ਆ ਤੇ ਉਦੋਂ ਸਮਝ ਲਓ ਸਾਰਾ ਕੁਛ ਹੀ ਹਿੱਲਿਆ,
3: ਸਾਰਾ ਕੁਛ ਹੀ ਹਿੱਲਿਆ। ਸੋ ਖੈਰ ਤੁਸੀਂ ਇਸੇ ਵਿਸ਼ੇ ਦੇ ਉੱਤੇ ਸਾਂਝ ਪਾਇਓ, ਪਰ ਅਗਲੇ ਹਿੱਸੇ ਦੇ ਵਿੱਚ ਆ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਤੁਹਾਨੂੰ ਕੀ ਲੱਗਦਾ ਵਾ, ਤੁਸੀਂ ਕੀ ਇਹ ਬੋਝ ਮਹਿਸੂਸ ਕਰ ਰਹੇ ਹੋ, ਜੇ ਕਰ ਰਹੇ ਹੋ ਤਾਂ ਕਿਹੜੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਮੈਨੇਜ ਕਰ ਰਹੇ ਹੋ, ਉਹ ਵੀ ਜੇ ਤੁਸੀਂ ਠੀਕ ਲੱਗੇ ਤਾਂ ਜ਼ਰੂਰ ਸਾਂਝ ਪਾਇਓ। ਸੋ ਆਸ ਪਾਸ ਕੀ ਤੁਸੀਂ ਵੇਖਦੇ ਹੋ, ਕਿਉਂਕਿ ਕਈ ਵਾਰੀ ਹੁੰਦਾ ਵਾ ਵੀ ਸਾਡੇ ਯਾਰੀ ਦੋਸਤੀ ਦੇ ਵਿੱਚ ਕਈ ਬਿਲਕੁਲ ਹੀ ਐਜ 'ਤੇ ਚੱਲਦੇ ਆ, ਬਿਲਕੁਲ ਨੱਕੋ ਪਾਏ ਚੱਲਦੇ, ਹੈ ਨਾ, ਮਾੜਾ ਜਿਹਾ ਇੱਧਰ ਹੋਏ ਗਏ, ਮਾੜਾ ਜਿਹਾ ਉੱਧਰ ਹੋਏ ਗਏ, ਸੋ ਉਹਨਾਂ ਤੋਂ ਵੀ ਤੁਹਾਨੂੰ ਪਤਾ ਲੱਗ ਜਾਂਦਾ, ਕਿਉਂਕਿ ਜਦੋਂ ਇੱਦਾਂ ਦੇ ਹਾਲਾਤ ਬਣਦੇ ਨੇ ਨਾ ਤਾਂ ਫਿਰ ਮਸਲਾ ਸਿਰਫ ਇੱਕ ਨਹੀਂ ਹੁੰਦਾ, ਫਿਰ ਤਾਂ ਆਹ ਜਿਹੜੀ ਸਫੋਕੇਸ਼ਨ ਇਹ ਤਾਂ ਹੁੰਦੀ ਹੈ, ਫਿਰ ਦੂਸਰੇ ਬੜੇ ਸਾਈਡ ਇਫੈਕਟ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਪਿਛਲੇ ਹਫ਼ਤੇ ਵੀ ਇੱਕ ਡਿਸਕਸ ਕੀਤਾ, ਫਿਰ ਤੁਹਾਡੇ ਪੈਸੇ ਮਰਨ ਦੇ ਵੀ ਬੜੇ ਚਾਂਸ ਹੋ ਜਾਂਦੇ। ਮੰਨ ਲਓ ਤੁਸੀਂ ਮਾਰਕੀਟ ਡਾਊਨ ਗਈ ਆ, ਤੁਸੀਂ ਉਧਾਰ ਸੁਧਾਰ ਕਿਸੇ ਨੂੰ ਦਿੱਤਾ ਵਾ, ਅਤੇ ਅਗਲੇ ਦੀ ਵੀ ਵਾਹ ਨਹੀਂ ਰਹਿੰਦੀ ਅਤੇ ਤੁਹਾਨੂੰ ਵੀ ਲੋੜ ਪੈ ਜਾਂਦੀ ਹੈ। ਸੋ ਬੜੇ ਬੜਾ ਬੜਾ ਕੁਛ ਇਹਦੇ ਸਾਈਡ ਇਫੈਕਟ ਬਹੁਤ ਨੇ, ਰਿਲੇਸ਼ਨ ਬਹੁਤ ਖਰਾਬ ਹੁੰਦੇ ਨੇ ਸਟ੍ਰੈਸ ਦੇ ਕਰਕੇ, ਯਾਰੀਆਂ ਦੋਸਤੀਆਂ ਚਲੀ ਜਾਂਦੀਆਂ, ਹੈ ਨਾ।
4: ਕਹਿੰਦਾ ਇਹਨੇ ਮੈਨੂੰ ਫਸਾਤਾ, ਉਦੋਂ ਉਹ ਕਹਿੰਦਾ ਤੇਰਾ ਕੈਲਕੂਲੇਟਡ ਰਿਸਕ ਸੀ, ਤੈਨੂੰ ਕਿਹੜਾ ਨਾ ਪਤਾ ਸੀ, ਫਿਰ ਇਹੋ ਜਿਹੀਆਂ ਗੱਲਾਂ ਇੱਧਰੋਂ ਉੱਧਰੋਂ, ਹੈ ਨਾ, ਘੁੰਮ ਫਿਰ ਕੇ ਤੁਹਾਡੇ ਦਿਮਾਗ ਨੂੰ ਹਰਟ ਕਰਦੀਆਂ। ਪਰ ਕੋਈ ਨਹੀਂ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਜਦੋਂ ਮੁੜਾਂਗੇ ਤਾਂ ਉਹਨਾਂ ਲੋਕਾਂ ਲਈ ਜਿਹਨਾਂ ਲਈ ਇਹ ਸ਼ਬਦ ਨਵੇਂ ਆ, ਕੈਪੀਟਲ ਗੇਨਸ ਟੈਕਸ ਦੇ ਨਾਲ ਨੈਗੇਟਿਵ ਗੇਅਰਿੰਗ, ਉਹ ਵੀ ਥੋੜ੍ਹੀ ਬਹੁਤ ਐਕਸਪਲੇਨ ਕਰ ਦਾਂਗੇ, ਥੋੜ੍ਹਾ ਬਹੁਤਾ ਡਾਟਾ ਡਾਟਾ ਕਰਦੀ ਨਹੀਂ, ਮੈਂ ਆਪੇ ਡਾਟਾ ਹੋਈ ਡਾਟਾ ਵੀ ਸ਼ੇਅਰ ਕਰ ਲਾਂਗੇ
3: ਆ ਕੇ, ਅਤੇ ਫਿਰ ਆਪਾਂ ਕਰਦੇ ਹਾਂ ਗੱਲਬਾਤ, ਇੱਕ ਨਿੱਕੀ ਜਿਹੀ ਬ੍ਰੇਕ। ਰੇਡੀਓ ਹਾਂਜੀ 1674 AM।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
0: ਸੂਰਜ ਦੇਵਤਾ
1: ਕੀ ਮਤਲਬ?
0: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
0: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਆਰ रही है पंजाब दी एक सच्ची कहानी ते आधारित फिल्म चढ़दी कला। दिल नु छू जान वाली अते रूह नु हिला देने वाली फिल्म है चढ़दी कला।
6: देखो सच बता दो।
7: मैं झूठ नहीं बोल रही, मैनू सच्ची कुछ नहीं पता।
5: स्टारिंग एमी विर्क, रूपी गिल अते हिम्मत संधु। पंजाबी फिल्म चढ़दी कला रिलीज़ होवेगी 29 मई नु तुहाडे नेड़ले सिनेमा घरां विच।
8: बलजीत व्याह वास्ते ज्वेलरी देखन तुन्ना ज्वेलर्स चलिए।
9: यार उना दा डैंडी नॉग वाला स्टोर ना बड़ा ही दूर है।
8: ओ हुन टेंशन नहीं, हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही परोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डैंडी नॉग। फॉर मोर इन्फो कॉल 0499-2535-45 ते।
10: ओ, मारे गए, दोबारा देर हो गई। गड्डी चलाउन विच्चों तनाव नूं बाहर कड्डो अते घरों पहला ही तुर पाओ। जे तुसी गति सीमा तों तेज गड्डी चलाउंदे हो तां तुसी कानून नूं तोड़ रहे हो अते तुहानूं महंगा जुर्माना हो सकता है जां अपना लाइसेंस गुआ सकते हो। TSC वल्लों सुनेहा, हर किसे वास्ते सुरक्षित तरीके नाल गड्डी चलाओ।
11: सोना चाहिदा,
12: भरोसा चाहिदा,
11: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
13: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
14: अमृत, एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
13: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
15: की चाहिदा, ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट, पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस.com.au ते जाओ। आओ थोड़ा कोई हल करिए।
3: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਦੇਬੀ ਮਖਸੂਸਪੁਰੀ ਜੀ ਦੀ ਆਵਾਜ਼ ਦੇ ਵਿੱਚ ਅਤੇ ਇਹਨਾਂ ਦੀ ਫਿਲਮ ਦੇ ਵਿੱਚੋਂ ਇਹ ਗਾਣਾ 40 ਦਿਨ ਫਿਲਮ ਦੀ ਪ੍ਰਮੋਸ਼ਨ ਦੇ ਲਈ ਆਸਟ੍ਰੇਲੀਆ ਦੇ ਵਿੱਚ ਆਏ ਨੇ ਅਤੇ ਅੱਜ ਦਿਨ ਖਾਸ ਕਿਉਂਕਿ ਅੱਜ ਦੇ ਦਿਨ ਇਹਨਾਂ ਦਾ ਜਨਮ ਦਿਨ ਵੀ ਆ ਹੈਪੀ ਬਰਥਡੇ ਟੂ ਯੂ ਵੀ ਅੱਜ ਇਹਨਾਂ
1: ਕੀ ਬਾਤ ਹੈ ਜੀ
0: ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਗੱਲਾਂ ਰੀਅਲ ਸਟੇਟ ਦੀਆਂ ਚੱਲ ਰਹੀਆਂ ਨੇ ਅਤੇ ਉਹਨਾਂ ਹੀ ਗੱਲਾਂ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਪਰ ਥੋੜ੍ਹੀ ਜਿਹੀ ਤੁਹਾਨੂੰ ਆਪਾਂ ਜਾਣਕਾਰੀ ਦੇ ਦਈਏ ਇੱਕ ਤਾਂ ਫਿਲਮ ਜਿਹੜੀ 40 ਦਿਨ ਤਿਆਰ ਬਾਇ ਤਿਆਰ ਪਰ ਉਸ ਤੋਂ ਪਹਿਲਾਂ ਫਿਲਮ ਇਸੇ ਹਫ਼ਤੇ ਓਏ ਭੋਲੇ ਓਏ 2 ਰਿਲੀਜ਼ ਹੋ ਜਾਣੀ ਆ ਸੋ ਇਸ ਫਿਲਮ ਨੂੰ ਤੁਸੀਂ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤਾਂ ਵੇਖ ਸਕਦੇ ਹੋ ਕਿੱਥੇ ਕਿੱਥੇ ਤੁਹਾਡੇ ਲਾਗੇ ਲੱਗੀ ਆ ਉਹ ਤੁਸੀਂ ਆਪ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਸਰਚ ਮਾਰ ਲਿਓ ਸੋ ਇਸੇ ਸ਼ੁੱਕਰਵਾਰ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਅਤੇ ਉਸ ਤੋਂ ਫਿਰ ਹਾਂ ਡੇਟ ਬਣ ਜਾਂਦੀ ਆ 12 ਜੂਨ ਨੂੰ ਅਤੇ ਜਿਹੜੀ 40 ਦਿਨ ਹੈ ਇਸ ਤੋਂ ਅਗਲੇ ਹਫ਼ਤੇ ਰਿਲੀਜ਼ ਹੋ ਜਾਣੀ ਹੈ ਇਹ ਹੋਣੀ ਆ 19 ਤਰੀਕ ਨੂੰ ਸੋ ਇਹ 2 ਫਿਲਮਾਂ ਨੇ ਅਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਹੁਣ ਲਗਭਗ ਹਰ ਹਫ਼ਤੇ ਫਿਲਮ ਆ ਰਹੀ ਆ ਅਤੇ ਆਉਣੀ ਆ ਅਤੇ ਇਸ ਮਹੀਨੇ ਦੇ ਵਿੱਚ ਵੀ ਜਿਹੜੀ ਇੱਕ ਹੋਰ ਫਿਲਮ ਰਿਲੀਜ਼ ਦੇ ਦੇ ਤਿਆਰ ਹੈ 26 ਤਰੀਕ ਨੂੰ ਉਹ ਆ ਕੈਰੀ ਔਨ ਜੱਟਾ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਹਾਰਡ ਵੇਖ ਰਹੇ ਹੋਵੋਗੇ ਕਰੀ ਫਿਰ ਤੋਂ ਪ੍ਰਮੋਸ਼ਨ ਦਾ ਅਤੇ ਇਹ ਸਾਰਾ ਕੁਛ ਇਸ ਕਰਕੇ ਕਿਉਂਕਿ ਫਿਲਮਾਂ ਹੁਣ ਬੈਕ ਟੂ ਬੈਕ ਬਹੁਤ ਸਾਰੀਆਂ ਅਤੇ ਚੜ੍ਹਦੀ ਕਲਾ ਜੇ ਤੁਸੀਂ ਨਹੀਂ ਵੇਖੀ ਤਾਂ ਹਲੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਲੱਗੀ ਆ ਅਤੇ ਜੇ ਤੁਸੀਂ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਵੇਖਣਾ ਤਾਂ ਸੋਲਡ ਆਊਟ ਪਈ ਹੋ ਚੁੱਕਾ ਜਿਨ੍ਹਾਂ ਨੇ ਟਿਕਟਾਂ ਲਈਆਂ ਨੇ ਉਹ ਤੁਸੀਂ ਕਰਿਓ ਇੰਜੋਏ ਅਤੇ ਫਿਲਮ ਜਿਹੜੀ ਅਲਫਾ ਆ ਉਹਦਾ ਪੋਸਟਪੋਨ ਹੋ ਗਿਆ ਜੀ ਆਲੀਆ ਭੱਟ ਵਾਲੀ ਇਹ ਹਾਲੇ ਨਵੀਂ ਡੇਟ ਆਊਗੀ ਅਤੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਆਪਾਂ ਵਾਪਸ ਗੇਅਰ ਪਾਉਂਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਪ੍ਰੋਪਰਟੀ ਦੀਆਂ ਗੱਲਾਂ ਬਾਤਾਂ ਇਸ ਟਾਈਮ ਮਾਰਕੀਟ ਦੇ ਵਿੱਚ ਜੋ ਹਿਲ ਜੁਲ ਜੋ ਗੱਲਾਂ ਬਾਤਾਂ ਜੋ ਇੱਕ ਖੜੋਤ ਆਈ ਆ ਪ੍ਰੋਪਰਟੀ ਚਾਹੇ ਸਸਤੀ ਤਾਂ ਭਾਵੇਂ ਨਾ ਹੋਈ ਹੋਵੇ ਪਰ ਵਿਕ ਨਹੀਂ ਰਹੀ ਇਸ ਟਾਈਮ ਦੇ ਉੱਤੇ ਇਹ ਵੀ ਇੱਕ ਸਮੱਸਿਆ ਕਈਆਂ ਦੇ ਲਈ ਕਈਆਂ ਨੇ ਇਹ ਆਸਾਂ ਮਰੀਦਾਂ ਲਾਈਆਂ ਸੀ ਵੀ ਇੰਨੇ ਕੁ ਚਿਰ ਤੱਕ ਤਿਆਰ ਹੋ ਜਾਣਾ ਅਤੇ ਇੰਨੇ ਕੁ ਮਹੀਨਿਆਂ 'ਚ ਵਿਕ ਜਾਣਾ ਅਤੇ ਫਿਰ ਆਪਾਂ ਇਹੋ ਹੀ ਪੈਸੇ ਗਾਂਹ ਘੁੰਮਾ ਦੇਣੇ ਆ ਜਾਂ ਫਿਰ ਇੰਨੇ ਕੁ ਚਿਰ ਤੱਕ ਜਿਹੜੇ ਫੜੇ ਆ ਉਹ ਆਪਾਂ ਲਾ ਦੇਣੇ ਸਾਹ ਸੌਖਾ ਹੋ ਜਾਣਾ ਪਰ ਹੁਣ ਮਾਰਕੀਟ ਹੋ ਗਈ ਆ ਸਟੱਕ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾ
1: ਜੀ ਬਹੁਤ ਮਿਹਰਬਾਨੀ ਰਣਜੋਤ ਅਤੇ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਜੀ ਐਨ ਨੂੰ ਆਖਦੇ ਹਾਂ ਵੈਸੇ ਤਾਂ ਆਪ ਨੇ ਆਣੀ ਲੋਕੀ ਮੱਤਾਂ ਨੂੰ ਅਸੀਂ ਵੀ ਸੁਣੀਆਂ ਸੁਣਾਈਆਂ ਮਾਹਰਾਂ ਦੇ ਕੋਈ ਨਾ ਕੋਈ ਰਿਪੋਰਟਾਂ ਪੜ੍ਹ ਕੇ ਅਤੇ ਉਹਨਾਂ ਚੀਜ਼ਾਂ ਤੋਂ ਆਪਣਾ ਮਨ ਬਣਾਉਂਦੇ ਹਾਂ ਅਤੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਅਸੀਂ ਤੁਹਾਨੂੰ ਵੀ ਪੁੱਛਣਾ ਕਿ ਰੀਅਲ ਅਸਟੇਟ ਮਾਰਕੀਟ ਦਾ ਕੀ ਵਾਕਈ ਇਹ ਹਾਲ ਆ ਬਾਕੀ ਇਹ ਵੀ ਆ ਨਾਲ ਕਿ ਪਲਕਾ ਭਰੋਸਾ ਨਹੀਂ ਸਮਾਨ 100 ਬਰਸ ਕਾ ਬੰਦਾ ਜੋੜਦਾ ਹੀ ਰਹਿੰਦਾ ਤਮਾਮ ਉਮਰ
0: ਸਹੀ ਅਤੇ
1: ਉਹ ਆਪਾਂ ਕਿਸੇ ਦਿਨ ਟੋਪਿਕ ਫੇਰ ਰੱਖਾਂਗੇ ਪਰ ਨਾਲੋਂ ਨਾਲ ਜਿਹੜੀ ਮਿੱਥ ਬਣੀ ਹੋਈ ਆ ਵੀ ਖਬਨੀ ਇਹ ਜਿਹੜੇ ਪ੍ਰੋਪਰਟੀ ਵਾਲੇ ਜਿਹੜੇ ਟਾਈਕੂਨ ਨੇ ਬੜੇ ਅਮੀਰ ਲੋਕ ਨੇ ਜੀ ਉਹਨਾਂ ਨੂੰ ਹੀ ਫਰਕ ਪੈਣਾ ਜੀ ਇਹ ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਉਸ ਸਿਲਸਿਲੇ 'ਚ ਮੈਂ ਕੁਛ ਕੁ ਡਾਟਾ ਕੱਢਿਆ ਜਿਹੜਾ ਮੈਂ ਦੱਸਣਾ ਜ਼ਰੂਰੀ ਸਮਝਦਾ ਅਤੇ ਕਾਰਨ ਉਹਦਾ ਇਹ ਆ ਕਿ ਜਿਹੜੇ ਆਪਣੇ ਆਮ ਲੋਕ ਨੇ
0: ਜੀ
1: ਅਸਰ ਉਹਨਾਂ 'ਤੇ ਹੀ ਪੈਣਾ
0: ਮਿਡਲ ਕਲਾਸ ਲੋਅਰ ਮਿਡਲ ਕਲਾਸ
1: ਹਾਂਜੀ ਉਹਦੇ ਵਿੱਚ ਮੋਟਾ ਜਿਹਾ ਡਾਟਾ ਜਿਹੜਾ ਆਪਾਂ ਟੈਕਸ ਆਫਿਸ ਤੋਂ ਲੈਂਦੇ ਹਾਂ ਉਹ ਦੱਸਦਾ ਵੀ ਜਿਹੜੀ ਇਹ ਮੰਮ ਐਂਡ ਡੈਡ ਵਾਲਾ ਇੱਕ ਸੈਗਮੈਂਟ ਬਣਦਾ 71% ਆਸਟ੍ਰੇਲੀਆ ਦੇ ਉਹ ਲੋਕ ਨੇ ਆਸਟ੍ਰੇਲੀਅਨ ਪ੍ਰੋਪਰਟੀ ਇਨਵੈਸਟਰ 70% ਕਹਿ ਲਓ ਜਾਣ ਸੌਖੀ ਆ
0: ਓਕੇ
1: ਜਿਨ੍ਹਾਂ ਕੋਲ ਸਿਰਫ ਇੱਕ ਇਨਵੈਸਟਮੈਂਟ ਪ੍ਰੋਪਰਟੀ ਆ ਅਤੇ ਆਮ ਲੋਕ ਨੇ ਮਾਂ ਬਾਪ
0: ਇੱਕ ਆਪਣਾ ਘਰ ਹੋ ਗਿਆ ਤੇ ਇੱਕ
1: ਇਨਵੈਸਟਮੈਂਟ ਪ੍ਰੋਪਰਟੀ ਉਹ 70% ਲੋਕ ਉਹਨਾਂ ਤੇ ਅਸਰ ਪੈਣਾ ਠੀਕ ਹੈ ਜੀ ਤੇ ਜਿੰਨਾ ਕੋਲ 2 ਪ੍ਰੋਪਰਟੀਆਂ ਇਨਵੈਸਟਮੈਂਟ ਪ੍ਰੋਪਰਟੀਆਂ 19% ਉਹ ਲੋਕ ਨੇ ਬਾਕੀ ਇੱਕ ਵੇਲਸ ਟਰਮ ਯੂਜ਼ ਕਰਦੇ ਆ ਵੀ ਜਿਹੜੇ ਵੱਡੇ ਹੈਗੇ ਮਗਰਮੱਛ ਹੀ ਕਹਿ ਲਓ ਵੇਲਸ ਤਾਂ ਕਾਹਦੀਆਂ ਨੇ ਹੈ ਨਾ ਉਹ ਆਸਟ੍ਰੇਲੀਆ ਦੀ ਟੋਟਲ 1% ਪਾਪੂਲੇਸ਼ਨ ਆ ਜਿੰਨਾ ਕੋਲ 6 ਜਾਂ 6 ਤੋਂ ਵੱਧ ਪ੍ਰੋਪਰਟੀਆਂ ਨੇ ਸੋ ਬਹੁਤ ਘੱਟ ਨੇ ਇਸ ਲਈ ਜੇ ਸਰਕਾਰ ਇਹ ਕਹਿੰਦੀ ਹੈ ਨਾ ਦੇਖੋ ਜੀ ਇਹ ਅਮੀਰਾਂ 'ਤੇ ਫਰਕ ਪੈਣਾ ਆਮ ਆਦਮੀ 'ਤੇ ਕੋਈ ਫਰਕ ਨਹੀਂ ਪੈਣਾ

0: ਆਮ ਆਦਮੀ 71% ਮਾਮ ਐਂਡ ਡੈਡ ਆ, ਜਿਹੜੇ ਜਿਨ੍ਹਾਂ ਨੇ ਆਪਣੀ ਪਿਛਲੇ 25-30-35 ਸਾਲ 'ਚ ਹਾਰਡ ਅਰਨਡ ਮਨੀ ਕਮਾ ਕੇ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਆ, ਵੀ ਇਹਦੇ 'ਚੋਂ 4 ਪੈਸੇ ਬਚਣਗੇ ਅਤੇ ਸਾਨੂੰ ਬੁਢਾਪੇ ਵੇਲੇ ਸਾਡੀ ਜਾਨ ਸੌਖੀ ਹੋਊ, ਕਿਉਂਕਿ ਆਹ ਵੀ ਸੁਪਰ ਡਿੱਬ ਗਿਆ, ਉਹ ਵੀ ਸੁਪਰ ਡੁੱਬ ਗਿਆ, ਸਾਡੀ ਜਾਨ ਉਸ ਪਾਸਿਓਂ ਘੁੜਕੀ 'ਚ ਫਸੀ ਹੋਈ ਆ। ਬਾਕੀ ਸੁਪਰ ਹੁੰਦਾ ਵੀ ਕਿੰਨਾ, ਵੱਧ ਤੋਂ ਵੱਧ ਕੀ 3-4-5 ਲੱਖ ਡਾਲਰ ਬੰਦਾ ਜੋੜ ਲਓ ਸੁਪਰ 'ਚ, ਹੈ ਨਾ, ਆਪਣੀ ਰਿਟਾਇਰਮੈਂਟ ਤੱਕ 65-67 ਸਾਲ ਦੀ ਉਮਰ ਤੋਂ ਬਾਅਦ ਜੇ ਤੁਹਾਡੇ ਕੋਲ 4-5 ਲੱਖ ਬਚਦਾ ਤਾਂ ਉਹ ਇਨਫ ਨਹੀਂ ਆ। ਫਿਰ ਇਹ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਫਿਰ ਪ੍ਰੋਪਰਟੀਆਂ 'ਚ ਇਨਵੈਸਟ ਕਰਨ ਲਈ ਅਕਾਊਂਟੈਂਟ ਕਹਿ ਲਓ, ਬ੍ਰੋਕਰਸ ਕਹਿ ਲਓ, ਉਹ ਤੁਹਾਨੂੰ ਲਿਊਰ ਕਰਦੇ ਵੀ ਯਾਰ ਇਸ ਪਾਸੇ ਤੁਹਾਡੀ ਜਾਣ ਸੌਖੀ ਆ, 2-3 ਪ੍ਰੋਪਰਟੀਆਂ ਜੇ ਤੁਹਾਡੀਆਂ ਹੋਈਆਂ ਬਾਅਦ 'ਚ ਉਹਨਾਂ ਨੂੰ 67 ਸਾਲ ਦੀ ਉਮਰ ਤੋਂ ਬਾਅਦ ਕੰਸੋਲੀਡੇਟ ਕਰਕੇ 3-4 ਦੀ ਇੱਕ ਬਣਾ ਲਿਓ, ਉਹਨਾਂ ਸਾਰਿਆਂ 'ਚ ਥੋੜ੍ਹੀ ਥੋੜ੍ਹੀ ਗਰੋਥ ਹੋ ਜੂਗੀ ਤਾਂ ਤੁਹਾਡੀਆਂ 2-3 ਪ੍ਰੋਪਰਟੀਆਂ ਫ੍ਰੀ ਹੋ ਗਈਆਂ, ਉਹਦਾ ਜਿਹੜਾ ਰੈਂਟ ਆ ਉਹ ਉਹਦੇ ਨਾਲ ਤੁਸੀਂ ਆਪਣਾ ਗੁਜ਼ਾਰਾ ਕਰੀ ਜਾਓ, ਉਹ ਰੈਂਟ ਉਸ ਚੀਜ਼ ਨੂੰ ਕੰਪਨਸੇਟ ਕਰ ਦੂਗਾ ਜਦ ਤੁਹਾਡੀ ਤਨਖਾਹ ਰੁਕ ਜੂਗੀ, ਹੈ ਨਾ। ਇੱਦਾਂ ਦੀਆਂ ਮਤਲਬ ਸਾਦ ਮਰਾਦੀਆਂ ਜਿਹੀਆਂ ਢੰਗ ਤਰੀਕੇ ਆ, ਪਰ ਚੱਕਰ ਇਹ ਆ ਹੁਣ ਜਿਹੜਾ ਕਈ ਵਾਰ ਬੰਦਾ ਕਹਿੰਦਾ ਵੀ ਤੂੰ ਭਰਾਵਾ ਕਹਿੰਦਾ ਖੜਕਾਉਣ ਨੂੰ ਭਾਲਦਾ ਮੇਰੇ ਕੋਲ ਲਾਉਣ ਨੂੰ ਹੈ ਨਹੀਂ, ਉਹ ਬਾਂਟੇ ਖੇਡਦੇ ਹੁੰਦੇ ਆ ਨਾ, ਉਹ ਹੈ ਨਾ, ਉਹ ਕਹਿੰਦਾ ਤੂੰ ਖੜਕਾਉਣ ਨੂੰ ਭਾਲਦਾ ਮੇਰੇ ਕੋਲ ਲਾਉਣ ਨੂੰ ਹੈ ਨਹੀਂ, ਮੇਰੇ ਕੋਲ ਤਾਂ ਇੱਕ ਮਹਿਲੋ ਸਪਨੋ ਕਾ ਇੱਕੋ ਹੀ ਘਰ ਜੁੜ ਜੇ ਅਤੇ ਫ੍ਰੀ ਹੋ ਜੇ ਤਾਂ ਬਹੁਤ ਆ, ਇਹੋ ਜਿਹੇ ਬਹੁਤ ਸਾਰੇ ਲੋਕ ਨੇ। ਹੋ ਸਕਦਾ ਉਹਨਾਂ ਨੂੰ ਇਹ ਗੱਲਾਂ ਭਾਰੀਆਂ ਭਾਰੀਆਂ ਲੱਗਣ ਵੀ ਛੱਡ ਆਪਣੇ 'ਤੇ ਕਿਹੜਾ ਇਸ ਚੀਜ਼ ਦਾ ਅਸਰ ਆ, ਪਰ ਅਸਰ ਸਭ 'ਤੇ ਪੈਣਾ ਜੇ ਉਹਦੇ ਕੋਲ ਇੱਕ ਘਰ ਵੀ ਆ ਅਤੇ ਜੇ ਉਹ ਮਿਲੀਅਨ ਦਾ ਅਤੇ ਉਹਦੀ ਪ੍ਰੋਪਰਟੀ 'ਚੋਂ ਵੀ $1,00,000 ਘਟਣਾ ਜੇ 10% ਪ੍ਰੋਪਰਟੀ ਡੀਵੈਲਿਊ ਹੁੰਦੀ ਜਾਂ ਘੱਟਦੀ ਆ।
1: ਹਾਂ, ਪਰ ਜੇ ਨਹੀਂ ਵੀ ਆ ਘਰ ਉਹਦੇ ਕੋਲ ਤਾਂ ਉਹਦੇ 'ਤੇ ਵੀ ਅਸਰ ਆ, ਕਿਉਂਕਿ ਉਹਨੇ ਰੈਂਟ 'ਤੇ ਰਹਿਣਾ ਅਤੇ ਰੈਂਟ ਵੀ ਤਾਂ ਮਹਿੰਗਾ ਹੋ ਰਿਹਾ, ਉਹ ਵੀ ਤਾਂ ਨਾਲ ਪੈਰਲ ਚੱਲ ਰਿਹਾ,
0: ਕਿਉਂਕਿ ਸਰਕਾਰ ਇਹਦਾ ਇੱਕ ਆਸਪੈਕਟ ਦੇਖ ਰਹੀ ਆ, ਉਹ ਕਹਿੰਦੀ ਜੇ ਇੱਥੇ ਖਰੀਦਣਾ ਤੈਨੂੰ 1,00,000 ਸਸਤਾ ਮਿਲਣਾ, ਉਹ ਕਹਿੰਦੀ ਬਸ ਆਹ ਦੇਖੋ ਬਾਕੀ ਛੱਡ ਦਿਓ।
1: ਹਾਂ, ਬਾਕੀ ਛੱਡ ਦਿਓ, ਹਾਲੇ ਕੋਈ ਗੱਲ ਨਹੀਂ, ਉਹਨੇ ਚਿਰ ਨੂੰ ਤੁਸੀਂ ਵਾਧੂ ਤੁਸੀਂ ਬਚਾ ਲੈਣੇ ਜਿਹੜੇ ਹੁਣ ਤੁਸੀਂ ਲਾਉਣੇ ਆ। ਅਤੇ ਖੈਰ ਤੁਸੀਂ ਵੀ ਆਪਣੇ ਵਿਚਾਰ ਦਿਓ ਨਾਲ ਅੰਕੜੇ, ਅਤੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ, ਡਾਟੇ ਕੀ ਕਹਿੰਦੇ ਨੇ ਉਹ ਸਾਂਝੇ ਕਰਦੇ ਰਹਾਂਗੇ। ਬਹੁਤ ਵਾਰੀ ਆਪਾਂ ਇਹ ਵੇਖਦੇ ਹਾਂ ਵੀ ਇਹ ਜਿਹੜੇ ਡਾਟੇ ਨੇ ਇਹ ਬਾਕੀਆਂ 'ਤੇ ਲਾਗੂ ਹੁੰਦੇ ਨੇ, ਆਪਣੇ ਬੰਦੇ ਥੋੜ੍ਹਾ ਹੋਰ ਹਿਸਾਬ ਨਾਲ ਚੱਲਦੇ ਨੇ, ਆਪਾਂ ਗੁੰਜਾਇਸ਼ ਹੋਰ ਹਿਸਾਬ ਦੀ ਲੈ ਕੇ ਚੱਲਦੇ ਹਾਂ।
0: ਆਪਣਾ ਮੋਟਾ ਜਿਹਾ ਹਿਸਾਬ ਹੁੰਦਾ ਉਹ ਅੱਗੇ ਪੰਜਾਬੀ 'ਚ ਕਹਿੰਦੇ ਹੁੰਦੇ ਨੇ ਜੱਟ ਕੀ ਅਤੇ ਹਿਸਾਬ ਕੀ।
1: ਹਾਂ, ਉਹ ਆਪਣਾ
0: ਸਾਡਾ ਉਹ ਜਟਕਾ ਜਿਹਾ ਸੌਦਾ ਅਤੇ ਮੋਟਾ ਜਿਹਾ ਦਿਮਾਗ, ਉਹਦੇ 'ਚ ਫਾਇਦੇ ਵੀ ਹੁੰਦੇ ਆ, ਨੁਕਸਾਨ ਵੀ ਹੁੰਦੇ ਆ। ਜਿਹਦੇ ਨੁਕਸਾਨ ਹੁੰਦੇ ਉਹ ਚੁੱਪ ਕਰ ਜਾਂਦਾ, ਕਿਸੇ ਨੂੰ ਦੱਸਦਾ ਨਹੀਂ। ਜਿਹਦਾ ਫਾਇਦਾ ਹੁੰਦਾ ਉਹ ਗਰਾਜਾਂ 'ਚ ਪਾਡੀਆਂ ਮਾਰਦਾ, ਉਹ ਫਿਰ ਦੂਜਿਆਂ ਦਾ ਨੁਕਸਾਨ ਆ
1: ਆਪਣੇ ਹਿਸਾਬ 'ਤੇ ਸਿੱਧਾ।
0: ਇੱਦਾਂ ਫਿਰ ਨੈਗੇਟਿਵ ਗੇਅਰਿੰਗ, ਕੈਪੀਟਲ ਗੇਨ ਟੈਕਸ ਇੱਦਾਂ ਐਕਟ ਕਰਦੇ। ਆਪਾਂ ਕਾਹਲੀ ਕਾਹਲੀ ਜੇ ਕਹੋ ਤਾਂ ਆਪਾਂ ਕੈਪੀਟਲ ਗੇਨ ਟੈਕਸ 'ਤੇ ਐਕਸਪਲੇਨ ਕਰ ਦਈਏ ਜਾਂ ਫਿਰ ਜੇ ਕਾਲਰ ਵੀ ਲੈ ਲਈਏ।
1: ਹਾਂਜੀ, ਆਪਾਂ ਭਾਈ ਨੂੰ ਵਿਹਲੇ ਕਰ ਦਈਏ, ਬ੍ਰੇਕ ਤੋਂ ਪਹਿਲਾਂ ਦੇ ਹੋਲਡ 'ਤੇ ਨੇ ਗੁਰਨੇਕ ਭਾਅ ਜੀ, ਅਤੇ ਫਿਰ ਆਪਾਂ ਉਸ ਪਾਸੇ ਨੂੰ ਵੀ ਜਾਂਦੇ। ਜੇ ਕੋਈ ਕੰਸੈਪਟ ਕਿਸੇ ਨੂੰ ਲੱਗ ਰਿਹਾ ਵੀ ਕੋਈ ਕਲੀਅਰ ਨਹੀਂ ਆ ਤਾਂ ਤੁਸੀਂ ਮੈਸੇਜ ਕਰਕੇ ਵੀ ਦੱਸ ਦਿਓ, ਫਿਰ ਆਪਾਂ ਉਸ ਭਾਵ ਦੇ ਨਾਲ ਵੀ ਗੱਲ ਕਰ ਲਾਂਗੇ। ਪਰ ਮੇਨ ਇਹ
0: ਤੁਸੀਂ ਸਰਪੰਚ ਹੈਗੇ,
1: ਹਾਂ, ਆਪਣੇ ਆਪਣਾ ਤਜਰਬਾ ਦੱਸੋ ਵੀ ਤੁਹਾਡਾ ਆਸ ਪਾਸ ਕੀ ਮਾਹੌਲ ਚੱਲ ਰਿਹਾ। ਹਾਂਜੀ ਗੁਰਨੇਕ ਭਾਅ ਜੀ, ਤੁਸੀਂ ਆਉਂਦੇ ਰਹੋ।
0: ਘਟੀਆਂ ਹੋਈਆਂ ਪ੍ਰੋਪਰਟੀਆਂ ਲੈ ਲੋ ਹੁਣ ਜੇ ਲੈ ਹੁੰਦੀ ਆ, ਹਨਾ, ਹੱਥ ਉੱਤ ਪੈਂਦਾ ਪਾ
1: ਫਿਰ। ਉਹ ਫਿਰ ਇਹ ਵੀ ਕਹਿੰਦੇ ਹੁੰਦੇ ਨਾ, ਤੀਜਾ ਰਲਿਆ ਤੇ
0: ਗਲਿਆ।
2: ਨਹੀਂ
0: ਨਹੀਂ
2: ਮੈਂ
0: ਇੱਦਾਂ
2: ਕਹਿੰਦਾ
0: ਹੁੰਦਾ,
2: ਆਪ ਵੀ ਡੁੱਬੀ
1: ਤੇ ਜਵਾਨ ਵੀ ਡੁੱਬੇ। ਤਾਂ ਹੀ ਨਹੀਂ
2: ਭਾਜੀ ਤੁਹਾਡੇ ਨਾਲ ਬਿਜ਼ਨਸ
1: ਕਰਨਾ। ਉਹ ਫਿਰ ਇੱਦਾਂ ਵੀ ਕਹਿੰਦੇ ਹੁੰਦੇ ਨਾ, ਜਿਹੜਾ ਬਹਿ ਗਿਆ ਸਾਡੀ ਬਹਿਣੀ ਉਹਦੀ ਮਰਲਾ ਵੀ ਨਹੀਂ ਰਹਿਣੀ।
0: ਮੈਂ ਕਹਿੰਦਾ ਜਿਹੜਾ ਬਹਿ ਗਿਆ ਸੋ ਰਹਿ ਗਿਆ ਵੀ ਆ, ਇਸ ਲਈ ਤੁਹਾਡਾ ਫਿਰ ਆਈ ਪਰ ਆਈ ਜਾਓ ਨੁਕਸਾਨ। ਜੇ ਰਲੇ ਹੁੰਦੇ ਹੁਣ ਨੂੰ ਆਪਾਂ ਹੁਣ ਨੂੰ ਕਲੋਨੀ ਘੱਟ ਦੇਣੀ ਸੀ ਕਿਲੇ ਦੇ ਸਾਹਮਣੇ।
1: ਜਿੱਦਾਂ ਹੁੰਦਾ ਨੀ ਲੋਨ, ਉਹਦਾ ਅਸੀਂ ਸੁਣਦੇ ਨੀ ਫੋਨ।
0: ਹਾਂਜੀ, ਕੀ ਕਹਿਣਾ ਚਾਹੁੰਦੇ ਹੋ?
2: ਮੈਂ ਤਾਂ ਇਹੀ ਆਖਾਂਗਾ ਜੋ ਮੇਰਾ ਤਜਰਬਾ ਨਾ ਜੀ, ਤੇ ਪ੍ਰੋਪਰਟੀ ਚ ਜਦੋਂ ਤੁਸੀਂ ਸੋਚ ਸਮਝ ਕੇ ਖਰੀਦਣ ਵੇਲੇ ਵਧੀਆ ਪ੍ਰੋਪਰਟੀ ਦੇਖ ਕੇ ਲੈਣੇ ਆ ਨਾ ਜੀ, ਤੇ ਪ੍ਰੋਪਰਟੀ ਦੇ ਕੇ ਜਾਂਦੀ ਆ ਪਰ ਉਹਦੀ ਕੰਡੀਸ਼ਨ ਆ ਵੀ ਉਹ ਲੌਂਗ ਟਰਮ ਹੋਣੀ ਜ਼ਰੂਰੀ ਆ।
1: ਮਤਲਬ ਤੁਸੀਂ ਉਹ ਚੀਜ਼ਾਂ ਪਹਿਲਾਂ ਧਿਆਨ ਚ ਰੱਖੋ।
2: ਹਾਂਜੀ ਹਾਂਜੀ, ਜੇ ਹੁਣ ਤੁਸੀਂ ਕਾਹਲੀ ਕਾਹਲੀ ਚ ਦੇਖੋ ਜੇ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਤਾਂ ਉਹਦੀ ਲੋਕੇਸ਼ਨ ਵਧੀਆ ਹੋਣੀ ਚਾਹੀਦੀ ਆ, ਕੱਲ ਨੂੰ ਤੁਹਾਨੂੰ ਵੇਚਣੀ ਪਵੇ ਸੌਖੀ ਵਿਕ ਜਾ। ਦੂਜੀ ਉਹ ਕਿਰਾਏ ਤੇ ਚਾੜੋ ਤਾਂ ਉਹਨੂੰ ਕਿਰਾਏ ਨੂੰ ਲੋਕੀ ਹੈ ਨਾ ਸਖਾਲਾ ਲੈ ਲੈਣ ਤੇ ਕਿਰਾਏ ਦਾ ਟਿਕਿਆ ਰਹੇ। ਜਿਹੜੀ ਹੁਣ ਪ੍ਰੋਪਰਟੀ ਉੱਦਾਂ ਦੀ ਆ ਇਹ ਰਣਜੋਤ ਜੀ ਮੈਨੂੰ ਇੱਕੋ ਮੁੜ ਮੁੜ ਆਉਂਦੀ ਹੈ।
1: ਹਾਂਜੀ ਹੁਣ ਵੇਖੋ, ਹਾਂ
2: ਹੁਣ ਠੀਕ ਹੋ ਗਈ।
1: ਹਾਂਜੀ
2: ਥੋੜੀ ਹੈਗੀ ਆ ਪਰ ਠੀਕ ਹੋ ਗਈ
1: ਜੀ।
2: ਹੈਗਾ ਜੀ ਪ੍ਰੋਪਰਟੀ ਹਮੇਸ਼ਾ ਜੋ ਮੇਰਾ ਤਜਰਬਾ ਆ ਦੇ ਕੇ ਜਾਂਦੀ ਆ, ਪਰ ਤੁਹਾਡੇ ਚ ਸਬਰ ਕਿੰਨਾ ਇਹ ਤੇ ਡਿਪੈਂਡ ਕਰਦਾ
1: ਤੁਹਾਡੇ ਆਰਥਿਕ ਸਬਰ ਤੇ ਭਾਜੀ। ਫਿਰ ਤੁਹਾਡੀ ਪਿੱਛੋਂ ਹੋਲਡਿੰਗ ਪਾਵਰ ਤੇ ਡਿਪੈਂਡ ਕਰਦਾ ਨਾ, ਮਤਲਬ ਤੁਸੀਂ ਜੇ ਪੂਰੇ ਪੂਰੇ ਓਨੇ ਕੀ ਆ ਉਹ ਲਾਤੇ ਆ ਤੇ ਉਸੇ ਤੇ ਡਿਪੈਂਡ ਕਰਦਾ, ਨਹੀਂ ਤੇ ਸਬਰ ਕਿੱਥੋਂ ਆਊਗਾ।
2: ਨਹੀਂ ਜੋ ਜੀ ਏਦਾਂ ਹੈ ਨਾ, ਹੁਣ ਜੇ ਫਰਜ਼ ਕਰੋ ਕਿਸ਼ਤ ਦਾ ਮੈਥੋਂ ਆਪਣੇ ਜਿਹੜੇ ਘਰ ਚ ਰਹਿੰਦਾ ਉਹਦੀ ਔਖੀ ਦੇਈ ਜਾਂਦੀ ਦਿੱਤੀ ਜਾਂਦੀ, ਤਾਂ ਮੈਂ ਦੋ ਇਨਵੈਸਟਮੈਂਟ ਪ੍ਰੋਪਰਟੀਆਂ ਇੱਕ ਹੋਰ ਫਸਾ ਲਈ, ਉਹ ਵੀ ਜੋ ਅੱਜ ਕੱਲ ਮਾਰਕੀਟ ਚੱਲਦਾ ਸਾਡੇ ਭਾਈਚਾਰੇ ਚ ਇਸ ਚੀਜ਼ ਦੀ ਬਹੁਤਾਤ ਆ ਵੀ ਜਾਲੀ ਡਾਕੂਮੈਂਟੇਸ਼ਨ ਕਰਕੇ ਲੋਨ ਤੁਹਾਡਾ ਕਰਵਾਤਾ ਜਾਂਦਾ ਤੇ, ਪਰ ਉਹ ਉਹ ਬਾਅਦ ਵਿੱਚ ਔਖੀਆਂ ਹੋਣ ਵਾਲੀ ਆ। ਅੱਡੀਆਂ ਚੁੱਕ ਕੇ ਫਾਹ ਨਾ ਲਾਓ ਭਾਈ, ਜੇ ਫਰਜ਼ ਕਰੋ ਹੁਣ ਤੁਹਾਡੇ ਕੋਲੇ ਪਹਿਲਾ ਘਰ ਜਿਹੜਾ ਉਹ ਲਾਗੇ ਛਾਗੇ ਕਿਤੇ ਫ੍ਰੀ ਦੇ ਲਾਗੇ ਪਹੁੰਚਿਆ ਆ, ਦੂਜਾ ਤੁਹਾਡਾ ਜਿਹੜਾ ਹੈਗਾ ਪੈਸੇ ਚਾਰ ਕੋਲ ਵੀ ਹੈਗੇ, ਤੁਹਾਡੀਆਂ ਜੋਬਾਂ ਸਿਕਿਓਰ ਨੇ, ਬੱਚੇ ਤੁਹਾਡੇ ਥੋੜੇ ਸਿਆਣੇ ਹੋ ਗਏ ਹੱਥ ਪਾਉਣ ਲੱਗ ਪਏ, ਲੈ ਲਓ ਦੂਜੀ।
0: ਕਈ ਫੈਕਟਰ ਨੇ
2: ਇਹੀ ਆ। ਇੱਕ ਤਾਂ ਮੈਂ ਇਹ ਕਹਿੰਦਾ ਹੁੰਦਾ ਵੀ ਜਿੱਦਾਂ ਹੁਣ ਸਾਡਾ ਜੋ ਮੇਰਾ ਤਜਰਬਾ ਆ ਵੀ ਜੇ ਪਹਿਲਾ ਘਰ ਜਦੋਂ ਤੁਸੀਂ ਆਉਣੇ ਆ ਨਾ ਤੇ ਉਦੋਂ ਚਲੋ ਤੁਹਾਨੂੰ ਥੋੜਾ ਬਹੁਤਾ ਜੇ ਲੋਨ ਚ ਕੋਈ, ਪਹਿਲੀ ਗੱਲ ਤਾਂ ਇਹ ਮੈਂ ਸਲਾਹ ਦਵਾਂਗਾ ਵੀ ਲੋਨ ਜਿਹੜੇ ਬੈਂਕਾਂ ਨੇ ਨੋਰਮਸ ਰੱਖੇ ਆ ਨਾ, ਜੇ ਸਹੀ ਢੰਗ ਨਾਲ ਤੁਸੀਂ ਕਰਾਉਂਦੇ ਹੋ ਨਾ ਨੋਰਮ ਤੇ ਪੂਰੇ ਉਤਰਦੇ ਹੋ, ਬੜੇ ਸਟ੍ਰਿਕਟ ਆ, ਤੇ ਫਿਰ ਤੁਹਾਡੇ ਔਖਿਆ ਹੋਣ ਦੇ ਚਾਂਸਿਸ ਬਹੁਤ ਘੱਟ ਨੇ। ਤਾਂ ਜੇ ਤੁਸੀਂ ਡਾਕੂਮੈਂਟੇਸ਼ਨ ਦੇ ਉੱਤੇ ਥੱਲੇ ਕਰਕੇ ਲੋਨ ਲੈਂਦੇ ਆ ਉਹਦੇ ਚ ਵੀ ਤਾਂ ਤੁਸੀਂ ਕਰੋ ਜਾਂ ਲਵੋ, ਜੇ ਵੈਸੇ ਤਾਂ ਜਾਇਜ਼ ਨਹੀਂ ਹੈਗਾ, ਪਰ ਉਹਦੇ ਚ ਇਹ ਆ ਵੀ ਤੁਸੀਂ ਕਿੱਦਾਂ ਹੋਵੇ ਵੀ ਤੁਹਾਡਾ ਜਿਹੜਾ ਫਰਕ ਆ ਨਾ ਥੋੜਾ ਹੋਵੇ। ਫਰਜ਼ ਕਰੋ ਤੁਸੀਂ ਹੁਣ ਪਹਿਲਾ ਘਰ ਲੈਂਦੇ ਆ ਹਨਾ, $2500 ਉਹਦਾ ਤੁਹਾਡਾ ਕਿਰਾਇਆ, ਤਾਂ ਤੁਹਾਡੀ ਕਿਸ਼ਤ ਹੋਣੀ 3000, ਤੇ ਉੱਥੇ ਤੁਹਾਨੂੰ ਭਾਵੇਂ ਥੋੜਾ ਬਹੁਤਾ ਉੱਤੇ ਥੱਲੇ ਵੀ ਕਰ ਲਓ ਤਾਂ ਉਹ ਜਾਇਜ਼ ਆ, ਉਹ ਤੁਸੀਂ ਜਰ ਜਾਓਗੇ। ਬਾਕੀ ਜੇ ਤੁਸੀਂ ਹੁਣ ਫਰਜ਼ ਕਰੋ ਬਈ ਪ੍ਰੋਪਰਟੀ ਲੈ ਲਈ, ਜਾਣੀ ਮੇਨ ਗੱਲ ਆ ਵੀ ਅੱਡੀਆਂ ਚੁੱਕ ਕੇ ਫਾਹ ਨਾ ਲਓ ਤੇ ਸਬਰ ਤੁਹਾਡੇ ਕੋਲ ਹੈਗਾ। ਹੁਣ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ, ਮੈਂ 2012 ਚ ਪਹਿਲਾ ਘਰ ਲਿਆ, 333 ਦਾ ਲਿਆ ਪੁਰਾਣਾ ਘਰ, ਉਹਦੇ ਉਹਨੂੰ ਮੈਂ 2019 ਚ 7 ਦਾ ਵੇਚਿਆ
1: ਜੀ,
2: ਤੇ ਉਹ ਜਿਹੜਾ ਘਰ ਸੀ ਮੈਂ ਪਹਿਲਾਂ ਵੀ ਉਦੋਂ 20% ਤੇ ਹੁੰਦਾ ਸੀਗਾ ਤੇ ਉਹ ਕੀਤਾ, ਤੇ ਉਹ 2-3 ਸਾਲਾਂ ਚ ਮੇਰਾ ਲੋਨ ਵੀ ਹਲਕਾ ਹੋ ਗਿਆ। ਫੇਰ ਮੈਂ ਦੂਜਾ ਘਰ ਜਿਹੜਾ ਸੀ ਮੇਰੇ ਕੋਲ ਗੁੰਜਾਇਸ਼ ਦੇ ਸੀ, ਮੈਂ ਬਣਾਇਆ ਉਹ ਮੇਰਾ 6 ਚ ਬਣਿਆ ਹਾਂਜੀ, ਤੇ ਉਹ ਮੈਂ ਜਾ ਕੇ 21 ਚ ਆਹ ਪਿਛਲੇ ਮੰਦੇ ਚ ਵੇਚਿਆ, ਜਿਹਦਾ ਮੈਨੂੰ 13.5 ਮਿਲਦਾ, ਫੇਰ ਵੀ ਮੈਂ 12 ਦਾ ਵੇਚਿਆ, ਤੇ ਉਹਦੇ ਚ ਵੀ ਮੈਨੂੰ ਤਾਂ ਉੱਥੋਂ ਬਹੁਤ ਵਧੀਆ ਗਰੋਥ ਮਿਲੀ ਆ, ਤੇ ਮੈਂ ਤਾਂ ਕਹਾਂਗਾ। ਪਰ ਉਹ ਇੰਨਾ ਜ਼ਰੂਰ ਸੀ ਵੀ ਮੇਰੇ ਚ ਹੋਲਡਿੰਗ ਸੀਗੀ, ਤੇ ਮੈਂ ਕੋਈ ਬਹੁਤਾ ਏਦਾਂ ਨਹੀਂ ਸੀ ਸਾਹ ਲਿਆ ਵੀ ਹਾਏ ਮੇਰੀ ਹੁਣ ਜਾਨ ਨਿਕਲਦੀ ਜਾਂਦੀ ਆ। ਮਸਲਾ ਇਹ ਆ ਵੀ ਤੁਸੀਂ ਕਿੰਨਾ ਹੋਲਡ ਕਰ ਸਕਦੇ ਆ, ਲੌਂਗ ਟਰਮ ਲਈ ਪ੍ਰੋਪਰਟੀ ਨੂੰ ਲਵੋ, ਫੇਰ ਕੋਈ ਮਾੜਾ ਨਹੀਂ ਹੈਗੀ ਪ੍ਰੋਪਰਟੀ, ਤੇ ਜੇ ਤੁਸੀਂ ਸ਼ੋਰਟ ਟਰਮ ਲਈ ਲੈ ਲਓ 4-6 ਮਹੀਨਿਆਂ ਚ, ਜਾਂ ਤੁਸੀਂ ਲੋਨ ਪੁੱਠੇ ਸਿੱਧੇ ਢੰਗਾਂ ਨਾਲ ਕਰਾ ਕੇ ਲਾਉਣੀ, ਫੇਰ ਤਕਰੀਬਨ ਪ੍ਰੋਪਰਟੀਆਂ ਲੈ ਕੇ ਗਈਆਂ ਦੇ ਕੇ ਕਿਸੇ ਨੂੰ ਘੱਟੇ ਹੀ ਗਈਆਂ।
1: ਹੁਣ ਦਾ ਭਾਜੀ ਜਿਹੜਾ ਮਾਹੌਲ ਚੱਲ ਰਿਹਾ ਇਹ ਤੇ ਹੋ ਗਿਆ ਨਾ, ਫਿਰ ਚਲੋ ਆਪਾਂ ਭਾਵੇਂ ਮੰਦੀ ਨਾ ਹੋਵੇ ਭਾਵੇਂ ਨਾ ਹੋਵੇ, ਇਹ ਤੇ ਉਹ ਵਾਲੇ ਥੰਮ ਰੂਲਸ ਹੋ ਗਏ ਨਾ ਜਿਹੜੇ ਸਾਨੂੰ ਫੋਲੋ ਜ਼ਰੂਰ ਕਰਨੇ ਚਾਹੀਦੇ ਆ। ਹੁਣ ਇਸ ਮੌਕੇ ਦੇ ਉੱਤੇ ਜੋ ਹਾਲਾਤ ਨੇ, ਤੁਹਾਨੂੰ ਲੱਗਦਾ ਵੀ ਮਾਰਕੀਟ ਦੇ ਵਿੱਚ ਕੋਈ ਵੱਡਾ ਕੋਈ ਫੇਰ ਬਦਲ ਹੋਇਆ, ਜਾਂ ਫਿਰ ਇਹ ਰੌਲਾ ਹੀ ਆ, ਜਾਂ ਫਿਰ ਇਹ ਆ ਵੀ ਇਹ ਸਾਡੇ ਤੋਂ ਪਰੇ ਪਰੇ ਦਾ ਰੌਲਾ ਵਾ, ਕਿਉਂਕਿ ਕਈ ਬੰਦੇ ਜਿਹੜੇ ਉਹ ਛੇਤੀ ਹੱਥ ਖਿੱਚ ਜਾਂਦੇ।
2: ਨਹੀਂ ਜੋਜੀ, ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਮੈਂ ਜਿੱਥੇ ਮੈਂ ਰਹਿੰਦਾ ਸੀ ਮੈਂ ਉੱਦਾਂ ਨਹੀਂ ਸੀ, ਮੈਂ ਫਾਰਮ ਕਰਕੇ ਇੱਧਰ ਮੂਵ ਹੋਣਾ ਸੀ, ਉਹ ਮੈਂ ਘਰ ਵੇਚਿਆ, ਮੈਨੂੰ ਆਫ ਮਾਰਕੀਟ 13.5 ਮਿਲਦਾ ਸੀ, ਤੇ ਫੇਰ ਮੈਨੂੰ ਮੈਂ ਉਹਨੂੰ ਮਾਰਕੀਟ ਚ ਪਾਇਆ ਤਾਂ ਮੇਰਾ 11 ਤੋਂ ਤਾਂ ਨਹੀਂ ਗਿਆ, 11.5 ਤੋਂ ਤਾਂ ਨਹੀਂ ਗਿਆ, ਫੇਰ ਮੈਂ ਚਲੋ ਉਹ ਕੋਈ ਗੁੱਡ ਲੱਕ ਸੀ ਪ੍ਰੋਪਰਟੀ ਇੰਨੇ ਦੀ ਸੀਗੀ, ਤੇ ਉਹ ਮੇਰਾ 12 ਦਾ ਵਿਕ ਗਿਆ, ਤੇ ਹੁਣ ਅੱਜ ਦੀ ਰੇਟ ਚ ਮੈਂ ਕਹਾਂ ਤਾਂ ਉਹ ਜਾਣੀ ਪ੍ਰੋਪਰਟੀ ਚ ਗਿਰਾਵਟ ਹੈਗੀ ਆ। ਔਰ ਜਿਹੜੀ ਇੱਕ ਤਾਂ ਜਿਹੜੀ ਸੀਗੀ ਨਾ ਰਾਤੋ ਰਾਤ ਹੀ ਫੇਕ ਜੀ ਚਾੜੀ ਉਹ ਸੀਗੀ ਏਜੰਟਾਂ ਨੇ, ਜਾਂ ਓਦਾਂ ਅਸੀਂ ਚੱਕ ਲਓ ਵਾਲੀ ਉਹ ਕਰੈਕ ਪਹਿਲਾਂ ਨਿਕਲ ਗਈ ਹਵਾ, ਦੂਜੀ ਕਰੈਕਸ਼ਨ ਵੀ ਹੋਈ ਆ ਘੱਟੋ ਘੱਟ, ਮੈਂ ਸੋਚਦਾ ਵੀ 1,000,000 ਦੀ ਪ੍ਰੋਪਰਟੀ ਮਗਰ 60-70,000 ਕਰੈਕਸ਼ਨ ਹੋਈ ਆ, ਤੇ ਹੁਣ ਜੋ ਹਾਲਾਤ ਨੇ, ਹੁਣ ਅੱਗੇ ਤਾਂ ਏਦਾਂ ਸੀਗਾ ਤੇ ਜਦੋਂ ਕੋਰੋਨੇ ਦਾ ਟਾਈਮ ਸੀਗਾ ਪ੍ਰੋਪਰਟੀ ਲਿਸਟ ਹੀ ਨਹੀਂ ਸੀ ਹੁੰਦੀ, ਆਫ ਮਾਰਕੀਟ ਹੀ ਬੋਲੀ ਹੋ ਜਾਂਦੀ ਸੀ ਉਹਦੀ। ਤੇ ਹੁਣ ਏਦਾਂ ਆ ਵੀ ਪ੍ਰੋਪਰਟੀਆਂ 6-6 ਮਹੀਨੇ ਦੀਆਂ ਮਾਰਕੀਟ ਚ ਪਈਆਂ ਆ ਤੇ ਉਹ ਵਿਕਣ ਨਹੀਂ ਡਈਆਂ, ਤੇ ਮਤਲਬ ਤਾਂ ਵੀ ਉਹ ਕਿਉਂ ਪਈਆਂ ਆ, ਉਹ ਕਰੈਕਸ਼ਨ ਹੋ ਰਹੀ ਆ ਉਹਨਾਂ ਦੀ। ਤੁਹਾਡੇ ਕੋਲ ਜਦੋਂ ਮਾਰਕੀਟ ਚ ਜ਼ਿਆਦਾ ਚੁਆਇਸ ਆ ਜਾਂਦੀ ਆ ਤੇ ਉਦੋਂ ਫਿਰ ਤੁਸੀਂ ਇੱਕ ਤਾਂ ਪ੍ਰੋਪਰਟੀ ਸਹੀ ਲੈਂਦੇ ਆ ਤੇ ਇੱਕ ਜਿਹੜੀ ਹੈਗੀ ਆ ਉਹ ਤੁਹਾਡਾ ਜਾਣੀ ਅੱਗੇ ਨਹੀਂ ਜਾਂਦੇ ਤੁਸੀਂ।
1: ਅੱਛਾ ਇੱਕ ਇਹ ਵੀ ਕਿਹਾ ਜਾਂਦਾ ਵੀ ਜਿਹੜਾ ਇਹ ਜਿਹੜੀ ਆਉਂਦੀ ਆ ਨਾ ਖੜੋਤ ਇਹ ਚੰਗੀ ਹੁੰਦੀ ਹੈ ਸਮੇਂ ਦਰ ਸਮੇਂ, ਜੇਕਰ ਨਹੀਂ ਆਉਂਦੀ ਤੇ ਫਿਰ ਲੋਕ ਹੋਰ ਜ਼ਿਆਦਾ ਗਾਂਹ ਦੀ ਗਾਂਹ ਫਸਦੇ ਜਾਣਗੇ। ਉਹਦੇ ਬਾਰੇ ਕੀ ਵਿਚਾਰ ਤੁਹਾਡਾ
2: ਭਾਜੀ? ਇਹ ਤੁਹਾਡਾ ਸੁਖਲਾ ਨੇ ਸਹੀ ਗੱਲ ਆ, ਜੇਕਰ ਇਹ ਨਾ ਆਉਂਦੀ ਤਾਂ ਖਾਸ ਕਰ ਸਾਡੇ ਭਾਈਚਾਰੇ ਦਾ ਤਾਂ ਏਦਾਂ ਦੇ ਹਾਲਾਤ ਹੋ ਗਏ ਸੀ, ਜਿਹਦੇ 'ਚ ਹਿੰਮਤ ਸੀਗੀ ਜਿਹਦੇ 'ਚ ਨਹੀਂ ਵੀ ਸੀਗੀ, ਉਹ ਵੀ ਕਹਿੰਦਾ ਹੈਗਾ ਵੀ ਲੈ ਵੀ ਤੂੰ ਘਰ ਵਾਲੀਆਂ ਕਹਿਣ ਲੱਗ ਪਏ ਤੂੰ ਕਾਹਦਾ ਬੰਦਾ ਹੈ, ਉਹ ਫਲਾਨੀ ਮੇਰੀ ਸਹੇਲੀ ਨੇ 3 ਲੈ ਲਿਆ, ਉਹ ਵੀ ਏਜ ਕੇਅਰ ਕਰਦੀ ਆ, ਤਾਂ ਘਰ ਵਾਲਾ ਵੀ ਟਰੱਕ ਚਲਾਉਂਦਾ, ਤੂੰ ਵੀ ਟਰੱਕ ਚਲਾਉਣਾ, ਮੈਂ ਵੀ ਏਜ ਕੇਅਰ ਕਰਦੀ ਆ, ਤੂੰ ਇੱਕ ਵੀ ਨਹੀਂ ਲਈ ਜਾਂ 2 ਨਹੀਂ ਲਈਆਂ ਹਾਂਜੀ। ਤੇ ਉਹ ਖਾਸ ਕਰ ਇਹਦੇ ਵਿੱਚ ਜੇ ਜੋ ਮੈਂ ਮਹਿਸੂਸ ਕਰਦਾ ਆ ਸਾਡੇ ਇੱਧਰ ਤਾਂ ਮੇਰਾ ਤਜਰਬਾ ਘੱਟ ਆ, ਸਾਊਥ ਈਸਟ ਲੰਬਾ ਸਮਾਂ ਹੀ ਕਰੈਨ ਬਨ ਰਹੇ ਹਾਂ, ਉੱਧਰ ਸਾਡਾ ਭਾਈਚਾਰਾ ਖਾਸ ਕਰ ਕਰੈਨ ਬਨ ਕਲਾਈਡ ਚ ਏਦਾਂ ਬੜਾ ਠੱਗਿਆ ਪਿਆ, ਉਹਨਾਂ ਨੂੰ ਕਈ ਵਾਰੀ ਫਸਿਆ ਫਿਰ ਬੜੇ ਘੱਟ ਚ ਪ੍ਰੋਪਰਟੀਆਂ ਵੇਚਣੀਆਂ ਪਈਆਂ, ਔਰ ਉਹਨਾਂ ਨੇ ਕਈ ਕੁਛ ਖਵਾ ਕੇ ਤਾਂ ਉਹ ਪ੍ਰੋਪਰਟੀਆਂ ਕੱਢੀਆਂ ਗਲੋਂ ਲਾਈਆਂ।
0: ਜਾਣੀ ਮਾਰਕੀਟ ਦਾ ਜੇ ਦਿਮਾਗ ਹਿੱਲਿਆ ਹੋਵੇ ਤਾਂ ਉਹਦੇ ਤੇ ਫਿਰ ਬਿਜਲੀ ਦੇ ਝਟਕੇ ਲਵਾਉਣੇ ਪੈਂਦੇ।
2: ਹਾਂਜੀ
1: ਹੁਣ
2: ਦੀ ਮਾਰਕੀਟ ਦੇ ਵਿਚ ਜਿਹਦੇ ਕੋਲ ਸਖਾਲਾ ਹੈਗਾ ਆ, ਜਿਹਦਾ ਹੱਥ ਸੌਖਾ ਆ, ਜਿਹਦੇ ਫਾਈਨੈਂਸ ਸਹੀ ਆ, ਉਹ ਜੇ ਅੱਜ ਦੀ ਮਾਰਕੀਟ ਚ ਹੁਣ ਪ੍ਰੋਪਰਟੀ ਲਓ ਉਹ ਕਮਾ ਕੇ ਜਾਊਗਾ। ਪਰ ਮਸਲਾ ਇਹ ਆ ਵੀ ਭਾਈ ਭਲਿਆ ਇਦੋਂ ਵੀ ਥੱਲੇ ਨੂੰ ਕੰਮ ਜਾ ਸਕਦਾ, ਥੋੜਾ ਜਿਹਾ ਦੇਖ ਲਓ ਤੇ। ਪਰ ਇਹ ਆ ਵੀ ਫੇਰ ਹੋਲਡਿੰਗ ਵਾਲੀ ਜਿਹੜੇ ਮੰਦੀ ਮਾਰਕੀਟ ਚ ਤੁਸੀਂ ਲੈਂਦੇ ਆ ਨਾ, ਫੇਰ ਤੁਸੀਂ ਲੌਂਗ ਟਰਮ ਹੋਲਡ ਕਰ ਸਕਦੇ ਤਾਂ ਬਿਗ ਪ੍ਰੋਫਿਟ ਆਉਂਦਾ
1: ਜੀ। ਉਹ ਹੀ ਲਵੇ ਜਿੰਨੇ ਕੋਈ 5-7 ਸਾਲ ਹੋਲਡ ਕਰ ਲੈਣੀ ਆ। ਇੱਕ ਜਿਹੜਾ ਸ਼ਬਦ ਆ ਨਾ, ਥੈਂਕ ਯੂ ਭਾਜੀ, ਥੈਂਕ ਯੂ।
2: ਇੱਕ ਨਹੀਂ ਰਣਜੋਤ ਜੀ, ਇੱਕ ਤੁਹਾਨੂੰ ਹੋਰ ਛੋਟੀ ਜਿਹੀ ਗੱਲ ਦੱਸਦਾ, ਚਲੋ ਸੋਰੀ। ਤੇ ਹੁਣ ਸਾਡੇ ਭਾਈਚਾਰੇ ਦਾ ਬਹੁਤਾ ਕੰਮ ਹੈਗਾ ਆ, ਖਾਸ ਕਰ ਆਪਣੇ ਭਾਈਚਾਰੇ ਦਾ, ਦੇਖੋ ਦੇਖੀ ਵਾਲਾ, ਦੇਖੋ ਦੇਖੀ ਵਾਲਾ ਆ ਵੀ ਅਸੀਂ ਇੱਕ ਇਹ ਨੀ ਦੇਖਦੇ ਵੀ ਇਹਦਾ ਫਾਇਦਾ ਕੀ ਆ, ਇਹਦੀ ਲੋੜ ਕੀ ਆ। ਅਸੀਂ ਦੇਖੋ ਹੁਣ ਇੱਧਰ ਸਾਡੇ ਪੰਜਾਬੀ ਅੱਜ ਤੋਂ 4-5 ਸਾਲ ਫਾਰਮਾਂ ਨੂੰ ਇੰਨੇ ਕੁ ਚੱਲੇ ਸੀ ਨਾ, ਤੇ ਲੋਕਾਂ ਨੇ ਗਰਾਜਾਂ ਚ ਬਹਿ ਕੇ ਜਿੱਦਾਂ ਗਰਿਆਲ ਸਾਹਿਬ ਕਹਿੰਦੇ ਆ ਮੀਟਿੰਗਾਂ ਕੀਤੀਆਂ ਤੇ ਫਾਰਮ ਖਰੀਦੇ, ਲੈ ਕੇ ਸੁੱਟ ਦੇਣਾ, ਕਿਸ਼ਤ ਦੇਈ ਜਾ, ਅਸੀਂ ਟੈਕਸੀ ਚਲਾਈ ਜਾਣੀ, ਟਰੱਕ ਚਲਾਈ ਜਾਣੀ, ਕਿਸ਼ਤਾਂ ਭਰ ਜਾਣੀਆਂ 5 ਸਾਲੀ, ਉਹ ਫਿਰ ਸਾਡੇ ਪੈਸੇ ਵੱਧ ਜਾਣੇ ਆ ਤੇ ਅਸੀਂ ਉਹ ਪੈਸੇ ਕਮਾ ਲੈਣੇ ਆ, ਇੰਨੇ ਇੰਨੇ ਵੰਡ ਲੈਣੇ ਆ, ਤਾਂ ਇੱਦਾਂ ਹੋਈਆਂ ਤਾਂ ਉੱਦਾਂ ਹੋਈਆਂ ਨਾ। ਤੇ ਖਾਸ ਕਰ ਇੱਧਰ ਸ਼ੈਫਟਨ ਦੇ ਏਰੀਏ ਚ ਬੜੇ ਇੱਦਾਂ ਲੋਕਾਂ ਫਾਰਮ ਖਰੀਦੇ, ਪਰ ਹੋਇਆ ਕੀ ਵੀ ਉਹ ਭਾਈ ਵਾਲੀਆਂ ਬਹੁਤਿਆਂ ਦੀਆਂ ਜਿਹੜੀਆਂ ਸੀ 6 ਮਹੀਨੇ ਚ ਟੁੱਟ ਗਈਆਂ, ਤੇ ਉਹਨਾਂ ਨੇ ਫਿਰ ਪੱਲਿਓ ਪੈਸੇ ਪਾ ਪਾ ਫਾਰਮ ਕੱਢੇ। ਪਰ ਜਿਹੜੇ ਬੰਦੇ ਰੱਖ ਗਏ ਅੱਜ ਫਾਰਮ ਲੱਭਦੇ ਨੀ। ਅੱਜ ਜੇ ਇਸ ਪ੍ਰੋਪਰਟੀ ਚ ਤੁਸੀਂ ਹੁਣ ਫਾਰਮਿੰਗ ਦਾ ਕਹੋ ਤੇ ਇੱਧਰ ਬੂਮ ਆ, ਉੱਧਰ ਡਾਊਨ ਆ।
1: ਸੋ ਹੌਸਲਾ ਜਿਹੜਾ ਉਹ ਚੀਜ਼, ਮਤਲਬ ਹੋਲਡਿੰਗ ਪਾਵਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬੰਦਾ ਲੈ ਲੇ ਤੇ ਫਿਰ ਥੋੜਾ ਜਿਹਾ ਸਬਰ ਵੀ ਰੱਖੇ,
2: ਸਬਰ ਰੱਖੇ ਪ੍ਰੋਪਰਟੀ। ਜੇ ਤੁਸੀਂ ਲੌਂਗ ਟਰਮ ਲਈ ਇਨਵੈਸਟਮੈਂਟ ਕਰਦੇ ਆ, ਚਾਹੇ ਪ੍ਰਿੰਸੀਪਲ ਆ ਚਾਹੇ ਕੁਛ ਆ, ਉਹ ਦੇ ਕੇ ਜਾਂਦੀ, ਕਦੇ ਨੀ ਗੁਆਉਂਦੀ। ਪਰ ਉਹਦੇ ਵਿੱਚ ਇਹੀ ਹਾਂ, ਇਹਦੇ ਸ਼ੋਰਟ ਟਰਮ ਚ ਇਹ ਆ, ਜਿੱਦਾਂ ਹੁਣ ਕਰੋਨੇ ਚ ਕਈ ਲੋਕਾਂ ਨੇ ਚੱਕੀਆਂ, ਤੇ ਹੁਣ ਮੈਂ ਸੀ ਤੇ ਉਹ ਚਲੋ ਮੇਰੀਆਂ ਤਾਂ ਪਹਿਲੀਆਂ ਸੀ, ਮੈਂ ਉਦੋਂ ਕੱਢ ਗਿਆ ਤੇ ਉਦੋਂ ਇੱਧਰ ਫਾਰਮ ਬੰਦੇ ਸੀ, ਮੈਂ ਫਾਰਮ ਚ ਪਾ ਗਿਆ, ਮੈਨੂੰ ਚਲੋ ਉਧਰੋਂ ਵੀ ਠੀਕ ਰਹਿ ਗਿਆ, ਇਧਰੋਂ ਵੀ ਠੀਕ ਰਹਿ ਗਿਆ ਹਨਾ। ਤੇ ਬਟ ਹੁਣ ਇਹ ਆ ਵੀ ਬਹੁਤੇ ਜਾਣੇ ਜਿਹੜੇ ਹੈਗੇ ਆ ਉਹ ਇੱਦਾਂ ਹੀ ਆ, ਕਈਆਂ ਨੇ ਇਹ ਵੀ ਸਿਆਣਫਾਂ ਵੀ ਕੀਤੀਆਂ ਭਾਈ, ਪਲੋਟ ਬੁੱਕ ਕੀਤੇ ਉਹਨਾਂ ਚੋਂ 50,000,000 ਵਧਾ ਕੇ, ਉਹ ਜਦ ਤੱਕ ਟਾਈਟਲ ਹੋਇਆ ਉਦੋਂ ਤੱਕ ਹੀ ਉਹ ਸੇਲ ਕਰ ਗਏ, ਉੱਦਾਂ ਵੀ ਲੋਕੀ ਪੈਸੇ ਜਿਹੜੇ ਸਿਆਣਫ ਵਾਲੇ ਸੀ, ਜਾਂ ਤਾਂ ਫਿਰ ਉਦੋਂ ਬਾਹਲਾ ਲਾਲਚ ਨਹੀਂ ਕੀਤਾ, ਤਾਂ ਜਿਹਨਾਂ ਨੇ ਤੱਤਾ ਜੋ ਆਇਆ ਚੱਕ ਕੇ ਤਾਂ ਲਾਂਭੇ ਕੀਤਾ, ਤੇ ਉੱਦਾਂ ਵੀ ਪੈਸੇ ਕਮਾ ਗਏ।
0: ਨਹੀਂ ਗੁਰਨੇਕ ਭਾਜੀ ਦਾ ਕਹਿਣਾ ਇਹ ਵੀ ਆ ਵੀ ਥੋੜੀ ਹੈ ਨਾ ਬੈਲੈਂਸ, ਜਿਵੇਂ ਸੁਪਰ ਚ ਵੀ ਹੁੰਦਾ ਨਾ ਬੈਲੈਂਸ ਇਨਵੈਸਟਮੈਂਟ ਚਾਹੀਦੀ ਆ, ਘੱਟ ਵੱਧ ਵਾਲੀ, ਉਵੇਂ ਫਾਰਮਾਂ 'ਚ ਇੱਧਰ ਤੁਸੀਂ ਗ੍ਰਿਫਤ ਵਾਲੇ ਪਾਸੇ ਨੂੰ ਜਾਓ ਨਾ, ਉਹ ਕਹਿੰਦਾ ਭਾਅ ਜੀ ਅੱਧੇ ਕੁ ਸੰਤਰੇ ਲਾਏ ਹੋਏ, ਅੱਧੇ ਕੁ ਅੰਗੂਰ ਆ, ਕਦੇ ਅੰਗੂਰ ਦਾ ਭਾਅ ਠੀਕ ਲਾ ਜਾਂਦਾ, ਕਦੇ ਸੰਤਰਿਆਂ ਦਾ,
1: ਹਨਾ ਥੋੜਾ ਮੰਡ ਵਾ
0: ਮਿਕਸ ਬੈਗ ਜਿਹਾ ਹਨਾ ਹੈਗਾ।
2: ਡਾਈਵਰਸੀਫਿਕੇਸ਼ਨ ਜਿਹੜੀ ਆ ਨਾ ਜੀ, ਫਾਰਮਿੰਗ 'ਚ ਜਾਂ ਤੁਸੀਂ ਕਿਸੇ ਵੀ ਚੀਜ਼ 'ਚ ਡਾਈਵਰਸੀਫਿਕੇਸ਼ਨ ਜਿਹੜੀ ਆ ਨਾ ਜੀ, ਉਹ ਬਹੁਤ ਵਧੀਆ ਆ। ਹੁਣ ਅੱਜ ਦੀ ਉਸ ਸਾਲ ਪਹਿਲਾਂ ਜਿਹੜਾ ਸੀ ਵਾਈਨ ਗ੍ਰੇਪ ਵਾਲੇ ਰਾਜੇ ਸੀ, ਕੋਈ ਮਿਹਨਤ ਨਹੀਂ ਸੀ ਕਰਨੀ ਪੈਂਦੀ ਤੇ ਪੈਸੇ ਵੱਜੇ ਆਉਂਦੇ ਸੀ ਸੋਹਣੇ ਹੀ। ਸਕੌਟ ਮੋਰਿਸਨ ਸਾਹਿਬ ਦਾ ਇੱਕ ਬਿਆਨ ਆਇਆ ਤੇ ਉਹ ਤੁਹਾਨੂੰ ਪਤਾ, ਹੁਣ ਇਸ ਵੇਲੇ ਲੋਕਾਂ ਕੋਲ ਜਿਹਨਾਂ ਕੋਲ ਵਾਈਨਰੀਆਂ ਲੱਗੀਆਂ ਆ, ਬਹੁਤਿਆਂ ਕੋਲ ਪੱਟਣ ਨੂੰ ਪੈਸੇ ਹੈ ਨਹੀਂ। ਤੋੜਨੇ ਤਾਂ ਕੀ ਆ, ਉਹ ਕਹਿੰਦੇ ਪੱਟ ਦਈਏ, ਪੱਟ ਕੇ ਇੱਥੇ ਕੋਈ ਕਣਕ ਜਾ ਕੋਈ ਹੋਰ ਫਸਲ ਬੀਜ ਲਈਏ, ਉਹਦੇ ਜੋਗੇ ਪੈਸੇ ਹੈ ਨਹੀਂ ਲੋਕਾਂ ਕੋਲ, ਲੋਕ ਖੇਲ ਗਏ।
0: ਪਰ ਇੱਥੇ ਫਿਰ ਉਹ ਗੱਲ ਆ ਜਾਂਦੀ ਵੀ ਜਿਹੜੇ ਕਮਾ ਗਏ ਪਹਿਲਾਂ ਫਿਰ ਇੱਥੇ ਉਹ ਆ ਜਾਂਦਾ।
2: ਜੇ ਨਾ ਹਾਂ ਜੇ ਨਾ ਲੋਕਾਂ ਦੇ ਕੋਲ ਵਾਈਨਰੀ ਨਾਲ ਐਪਲ ਆ, ਕਣਕ ਆ, ਸਾਂਤਰਾ ਆ ਜਾਂ ਪੀਅਰ ਆ, ਅੱਜ ਤੋਂ 2 ਸਾਲ ਪਹਿਲਾਂ ਪੀਅਰ ਨੂੰ ਕੋਈ ਨੀ ਸੀ ਪੁੱਛਦਾ, ਉਹ ਵੱਡੇ ਪੀਅਰ ਫਾਰਮਾਂ ਨੇ ਪੀਅਰ ਪੱਟ ਦਿੱਤੇ, ਹੁਣ ਪੀਅਰ ਵਾਲਾ ਸਾਰਿਆਂ ਦਾ ਰਾਜਾ।
1: ਥੋੜੇ ਰਹਿ ਗਏ ਤੇ ਉਹਨਾਂ ਦੀ ਡਿਮਾਂਡ ਵੱਧ ਗਈ। ਸੋ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਬਹੁਤ ਜ਼ਰੂਰੀ।
2: ਆਸਟ੍ਰੇਲੀਅਨ ਮਾਰਕੀਟ ਛੋਟੀ ਆ, ਇੱਥੇ ਨਾ ਬਾਹਲੀ ਪਾਪੂਲੇਸ਼ਨ ਨਹੀਂ ਹੈਗੀ, ਥੋੜੀ ਜਿਹੀ ਚੀਜ਼ ਵੱਧ ਆ ਜਾਵੇ ਤਾਂ ਮੰਦਾ ਪੈ ਜਾਂਦਾ, ਤੇ ਥੋੜੀ ਜਿਹੀ ਘੱਟ ਜਾਏ
1: ਅਗਲੇ ਸਾਲ ਮੁੜ ਕੇ ਕੋਈ ਬੀਜਦਾ ਨਹੀਂ ਆ, ਜਿਹੜੇ ਬੀਜਦੇ ਉਹਨਾਂ ਦੀ ਚਾਂਦੀ ਹੋ ਜਾਂਦੀ। ਸੋ ਏਦਾਂ ਹਨਾ ਆਪਣੇ ਵੀ ਤੇ ਏਦਾਂ ਹੀ ਹੁੰਦਾ, ਇੱਕ ਵਾਰੀ ਮਟਰ ਰੁਲਦੇ ਫਿਰਦੇ ਆ, ਅਗਲੀ ਵਾਰੀ ਮੁੜ ਕੇ ਲੱਭਦੇ ਨਹੀਂ ਹੁੰਦੇ।
2: ਜੀ ਜੀ, ਤੇ ਥੋੜਾ ਜਿਹਾ ਨਾ ਇੱਕ ਚੀਜ਼ ਜ਼ਰੂਰ ਹੈਗੀ ਆ ਵੀ ਜੇ ਤੁਸੀਂ ਜਿੱਧਰ ਨੂੰ ਬਾਕੀ ਲਾਣਾ ਤੁਰਿਆ ਜਾਂਦਾ ਨਾ, ਤਾਂ ਜੇ ਸੋਚ ਸਮਝ ਕੇ ਉਹ ਤੋਂ ਉਲਟ ਨੂੰ ਤੁਰਦੇ ਆ ਤਾਂ ਸ਼ਾਇਦ ਤੁਸੀਂ ਖੱਟ ਜਾਂਦੇ ਆ। ਪਰ ਉਹ ਵੀ ਸੋਚ ਸਮਝ ਕੇ, ਇਹ ਨਹੀਂ ਹੋਣਾ ਚਾਹੀਦਾ ਵੀ ਹਾਂ ਬਈ ਪ੍ਰੀਤਿੰਦਰ ਗਰੇਵਾਲ ਤੇ ਰਣਜੋਤ ਸਿੰਘ ਜੀ ਤੁਰੇ ਆ, ਪਰ ਮੈਲਟਨ ਨੂੰ ਤਾਂ ਮੈਂ ਜਾਣਾ ਹੀ ਏਅਰਪੋਰਟ ਵੱਲ ਨੂੰ।
0: ਮੈਂ ਕਿਹਾ ਕਿ ਤੇ ਮਿਲੀਅਨ ਮੁਲੀਅਨ ਦੀ ਐਗਜ਼ਾਮਪਲ ਦੋ ਵੀ ਉਹਨਾਂ ਨੇ 5 ਮਿਲੀਅਨ ਦੀ ਪ੍ਰਾਪਰਟੀ ਸੈਟਲ ਕੀਤੀ ਆ, ਮੈਂ ਦਾਸਤੀ ਕਰਨੀ ਆ। ਮੈਂ ਜੇ ਕਰੋ ਸਾਨੂੰ ਸੁਣਨ ਨੂੰ ਤਾਂ ਚੰਗਾ ਲੱਗੇ।
1: ਮੈਂ ਸੋਚਿਆ ਵੀ ਇਹ ਕਹਿਣਗੇ ਵੀ ਜਿੱਦਾਂ ਮਤਲਬ ਇਹ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਆ ਤੇ ਅਸੀਂ ਵੀ ਸ਼ਾਇਦ ਬਹਿ ਕੇ ਕਰ ਲੈਣੀਆਂ, ਪਰ ਇਦਾਂ ਦੀ ਕੋਈ ਐਗਜ਼ਾਮਪਲ। ਪਰ ਇਹ ਹੋਰ ਹੀ ਪਾਸੇ ਲੈ ਗਏ ਮੈਲਟਨ, ਮੈਲਟਨ ਨੂੰ ਲੈ
0: ਗਏ ਹੁਣ ਜਿੱਧਰ ਨੂੰ ਭਾਈ ਦਿਮਾਗ ਆ ਕੇ ਉੱਧਰ ਨੂੰ ਹੀ ਆਉਣਾ।
2: ਸੋਹਣੀਆਂ ਸਾਣੀਆਂ ਤੁਸੀਂ ਨੀ ਕਰਦੇ, ਤੁਸੀਂ ਸਿਆਣੀਆਂ ਕਰਦੇ
1: ਆ। ਹਾਂ ਜੋ ਕੁਛ ਤੇ ਕਹੋ, ਕੁਛ ਤੇ ਕਹੋ, ਮਤਲਬ ਆਪਾਂ ਵੀ ਫਲਿੱਪ ਕਰਾਈਏ ਨਾ। ਇੱਕ ਜਿਹੜਾ ਤੁਸੀਂ, ਮੈਂ ਇਹ ਗੱਲ ਕਹਿਣ ਲੱਗਾ ਹਾਂ ਪ੍ਰੋਪਰਟੀ ਦੀ ਵਾਪਸ, ਇੱਕ ਜਿਹੜਾ ਇਹ ਫਲਿੱਪ ਸ਼ਬਦ ਆ ਨਾ, ਇਹ ਬੜਾ ਲੈ ਲਿਆ ਪੈਂਦਾ, ਇਹ ਜਿਹੜਾ ਕਹਿ ਦਿੰਦੇ ਨਾ ਨਾਲ ਵੀ ਆਹ ਤੁਸੀਂ ਲੈ ਲਓ, ਆਪਾਂ ਨਾਲ ਦੀ ਨਾਲ ਹੀ ਫਲਿੱਪ ਕਰਾ ਦੇਣੀ ਆ, ਤੇ ਇਹ ਇਹ ਇਹ ਬੜਿਆਂ ਨੂੰ ਇਸ ਚੀਜ਼ ਨੇ ਮਾਰਿਆ,
2: ਡੋਬਿਆ। ਔਰ ਇਹ ਜਿਹੜੀ ਹੈਗੀ ਆ ਇਸ ਚੀਜ਼ ਦੇ ਨਾਲ, ਖਾਸ ਕਰ ਜਿਹੜੇ ਰੀਅਲ ਸਟੇਟ, ਚਲੋ ਕੋਈ ਕਮਿਊਨਿਟੀ ਮਾੜੀ ਨੀ, ਪਰ ਰੀਅਲ ਸਟੇਟ ਏਜੰਟਾਂ ਨੇ ਇਹ ਤੋਂ ਬਹੁਤ ਕਮਾਇਆ।
0: ਹਰ ਵਾਰ ਵੇਖਣ ਤੇ ਉਹਨਾਂ ਦਾ ਕਮਿਸ਼ਨ ਆ
1: ਵੀ, ਚੱਕਰ ਇਹ ਆ ਨਾ ਵੇਖੋ, ਭਰਮਾਰ ਬਹੁਤ ਹੈ ਹੁਣ, ਹਰ ਇੱਕ ਨੇ ਆਪਣੀ ਰੋਟੀ ਕਮਾਉਣੀ। ਵੇਖੋ ਜਦੋਂ ਆਪਾਂ ਆਪਣੇ ਕਿੱਤੇ ਬਾਰੇ ਸੋਚੀਏ ਤੇ ਉਦੋਂ ਬੰਦਾ ਆਪਣਾ ਮੁਨਾਫਾ ਹੀ ਸੋਚਦਾ। ਸੋ ਇਹਦੇ ਵਿੱਚ ਆਪਾਂ ਪਹਿਲੀ ਚੰਗੀ ਗੱਲ ਤੇ ਚਲੋ ਇਹ ਆ, ਮੈਨੂੰ ਸੋਹਣੀ ਲੱਗਦੀ ਵੀ ਆਪਣੇ ਭਾਈਚਾਰੇ ਦੇ ਇੰਨੇ ਚਿਹਰੇ ਹੁਣ ਦੇਖਦੇ ਆ ਭਾਈ। ਇੱਕ ਸਮਾਂ ਸੀ ਜਦੋਂ ਆਪਾਂ ਆਏ ਨਾ ਸਟੂਡੈਂਟ, ਉਦੋਂ ਘਰ ਲੈਣਾ ਹੁੰਦਾ ਸੀ ਤੇ ਉਦੋਂ ਸ਼ਾਇਦ ਅਰਦਾਸਾਂ ਹੀ ਕਰੀਦੀਆਂ ਸੀ ਯਾਰ ਆਪਣਾ ਕੋਈ ਬੰਦਾ ਹੋਵੇ ਉਹਦੇ ਨਾਲ ਗੱਲ ਹੀ ਕਰ ਲਈਏ ਪੰਜਾਬੀ 'ਚ, ਕੋਈ ਘਰ ਹੀ ਦਵਾ ਦੇ।
0: ਰੇਸਿਜ਼ਮ ਉਦੋਂ ਬਹੁਤ ਸੀ, ਦਿੰਦੇ ਨਹੀਂ ਸੀ,
1: ਨਹੀਂ ਦਿੰਦੇ।
0: ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ 5-7 ਬੰਦਿਆਂ ਨੇ ਇਕੱਠੇ ਹੋ ਕੇ ਰਹਿਣਾ ਤੇ ਆ ਜੀ ਇੰਡੀਅਨ ਕਰੀ ਆ ਜੀ, ਸਮੈਲ ਹੋ ਗਈ ਜੀ, ਆਹ ਹੋ ਗਿਆ ਜੀ, ਆਹ ਹੋ ਗਿਆ, ਇੱਦਾਂ ਦੀਆਂ ਨਾ ਕੁਛ ਕੁ ਸਟੀਰੀਓਟਾਈਪਿੰਗ ਹੋਈ ਹੋਈ ਸੀ ਕਮਿਊਨਿਟੀ ਦੀ।
1: ਸੋ ਇਸ ਇੱਕ ਪੱਖੋਂ ਤੇ ਬਹੁਤ ਵਧੀਆ ਵੀ ਆ, ਪਰ ਉਹੀ ਆ ਵੀ ਜਦੋਂ ਫਿਰ ਜਿੰਨਾ ਜ਼ਿਆਦਾ ਕੰਪੀਟੀਸ਼ਨ ਵੱਧਦਾ ਭਰਮਾਰ ਆ, ਉਹਨਾਂ ਫਿਰ ਉਹਦਾ ਨੁਕਸਾਨ ਵੀ ਹੋਣਾ।
0: ਬਾਕੀ ਮੈਂ ਦੇਖੋ ਦੇਖੀ ਵਾਲੀ ਗੱਲ ਇਹ ਵੀ ਸੁਣਦਾ।
1: ਥੈਂਕ ਯੂ ਭਾਜੀ, ਥੈਂਕ ਯੂ,
2: ਥੈਂਕ ਯੂ,
1: ਸਤਿ ਸ਼੍ਰੀ ਅਕਾਲ, ਥੈਂਕ ਯੂ ਤੁਹਾਡਾ ਵਿਚਾਰ ਇੰਨੇ ਸੁਣੇ।
0: ਨਹੀਂ ਉਹਨਾਂ ਨੇ ਕਿਉਂਕਿ ਨਾ ਸਾਰਾ ਕੁਛ ਹੀ ਜਿਵੇਂ ਖਲਾਰਾ ਜਿਹਾ ਪਿਆ ਹੁੰਦਾ, ਖੁੱਡੇ ਖੁੱਡੇ ਕਰਕੇ ਹੈ ਨਾ ਗੱਲਾਂ ਜਿਹੜੀਆਂ ਕੀਤੀਆਂ ਉਹ ਸਾਰੀਆਂ ਆਪਣੇ ਭਾਈਚਾਰੇ ਦੇ ਮੱਦੇਨਜ਼ਰ ਇਰਦ ਗਿਰਦ ਰੱਖੀਆਂ ਤੇ ਉਹ ਸਾਰੇ ਸ਼ਬਦ ਸਾਨੂੰ ਸਮਝ ਆਉਂਦੀ ਵੀ ਹਾਂ ਇੱਦਾਂ ਹੋਇਆ ਵਾ ਜਾਂ ਹੋ ਰਿਹਾ ਜਾਂ ਹੋ ਸਕਦਾ।
1: ਸੋ ਹੈ ਹੀ ਇਹੋ
0: ਜਿਹੜੀ ਭੇਡ ਚਾਲ ਦੀ ਗੱਲ ਕੀਤੀ ਆ ਹਨਾ, ਉਹ ਉਹ ਸਹੀ ਆ। ਅਸੀਂ ਭਾਵੇਂ ਸੋਸ਼ਲ ਮੀਡੀਆ ਤੇ ਇੱਕ ਕੋਈ ਪਾਰਟੀ ਹੋਵੇ ਨਾ, ਉਹਦੇ ਸਮਰਥਕਾਂ ਨੂੰ ਥੱਲੇ ਭਾਵੇਂ ਲਿਖੀ ਜਾਏ ਉਹ ਭੇਡੋ, ਤੁਹਾਡਾ ਕੁਛ ਨਹੀਂ ਹੋ ਸਕਦਾ। ਆਪ ਅਸੀਂ ਕਿਸੇ ਹੋਰ ਰੂਪ 'ਚ ਭੇਡਾਂ ਬਣੇ ਹੁੰਦੇ ਹਾਂ ਵੀ ਉਹਨੂੰ 4 ਪੈਸੇ ਬਣ ਗਏ ਤੇ ਮੈਨੂੰ ਵੀ ਬਣਨ।
1: ਉਹ ਕਿਸੇ ਨੂੰ ਨਜ਼ਰ ਆ ਰਹੀ ਹੁੰਦੀ ਆ, ਕੋਈ ਕਿਸੇ ਨੂੰ ਨਜ਼ਰ ਆ ਰਹੀ ਹੁੰਦੀ ਆ। ਸਿਮਨ ਜੀ ਕਹਿੰਦੇ ਨੇ ਕਿ ਇੱਕ ਗੱਲ ਤਾਂ ਪੱਕੀ, ਕਹਿੰਦੇ ਮੈਲਬਨ ਦੇ ਵਿੱਚ ਹੁਣ ਜਿੰਨੇ ਰੀਅਲ ਸਟੇਟ ਦਾ ਕੰਮ ਆ ਉਸਦਾ ਹੀ ਕਾਮਯਾਬ ਆ, ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਮਨੋਰੰਜਨ ਲੋਕਾਂ ਦਾ ਕਰਨਾ ਆਉਂਦਾ ਤੇ ਉਹਨੂੰ ਜਿਹਨੂੰ ਹਿਸਾਬ ਕਿਤਾਬ ਹੈ। ਕਹਿੰਦਾ ਇੱਕ ਸੋਹਣੀ ਜੀ ਬੀਬੀ ਫੱਬ ਕੇ ਇੰਨੇ ਸੋਹਣੇ ਤਰੀਕੇ ਦੇ ਨਾਲ ਪ੍ਰੋਪਰਟੀਜ਼ ਬਾਰੇ ਦੱਸਦੀ ਆ ਕਿ ਮੈਂ ਹਰ ਰੋਜ਼ ਉਸਦੇ ਪੇਜ ਦੇ ਉੱਤੇ ਜਾ ਕੇ 1-2 ਰੀਲਾਂ ਜ਼ਰੂਰ ਦੇਖਦੀ ਹਾਂ, ਤੇ ਜਦ ਕਿ ਨਾ ਮੈਂ ਕੁਛ ਖਰੀਦਣਾ ਤੇ ਨਾ ਮੈਂ ਹਲੇ ਵੇਚਣਾ। ਆਮ ਬੰਦੇ ਉਹਦੀ ਮਾਰ ਤੋਂ ਭਲਾ ਕਿੱਥੇ ਬਚਦੇ ਹੋਣ।
0: ਇਹਨਾਂ ਨੂੰ ਉਹ ਗੱਲਾਂ ਚੰਗੀਆਂ ਲੱਗਦੀਆਂ ਨਾ, ਇੱਥੇ ਬੈਠ ਕੇ ਤੁਸੀਂ ਹਸਬੈਂਡ ਵਾਈਫ ਨੇ ਆਹ ਪੀ ਲੈਣਾ, ਇੱਥੇ ਤੁਸੀਂ ਚਾਹ ਪੀ ਲੈਣੀ ਆ, ਸਾਹਮਣੇ ਤੁਹਾਡੇ ਗਰਾਊਂਡ ਆ, ਤੁਹਾਡੇ ਆਹ ਵਾ, ਹੈ ਨਾ, ਦੇਖੋ ਕਿੰਨਾ ਸੋਹਣਾ ਵਿਊ ਆ।
1: ਇਹ ਇੰਨੀ ਗਰੋਥ ਇਸ ਘਰ ਦੀ ਹੋ ਗਈ ਹੈ, ਇਹ ਪਿਛਲੇ ਸਾਲ ਇਹਨਾਂ ਦਾ ਸੀ, ਹੁਣ ਇਹਨਾਂ ਦਾ ਹੋ ਗਿਆ। ਅਤੇ ਕਹਿੰਦੇ ਵੀ ਆਮ ਬੰਦਾ ਕਿੱਥੇ ਬਚਦਾ ਹੋਊਗਾ, ਉੱਤੋਂ ਕਹਿੰਦੇ ਕਿ ਘਰ ਦੇ ਪੁਰਾਣੇ ਗੀਤ ਲਾ ਲਾ ਕੇ ਵੇਚਦੀਆਂ ਨੇ, ਕੁੱਲ ਮਿਲਾ ਕੇ ਕਮੀ ਕੋਈ ਨਹੀਂ। ਮੇਰੇ ਇੱਕ ਰਿਸ਼ਤੇਦਾਰ ਤਾਂ ਇੰਡੀਆ ਤੋਂ ਬੈਠਾ ਉਹਦੀਆਂ ਰੀਲਾਂ 'ਤੇ ਲਾਈਕ ਛੱਡੀ ਜਾਂਦਾ, ਅਤੇ ਇੱਕ ਵਾਰ ਤਾਂ ਕਹਿੰਦੇ ਕਿ ਮੇਰਾ ਜੀ ਕਰਿਆ ਉਹਦੀ ਘਰਵਾਲੀ ਨੂੰ ਫੋਨ ਲਾ ਕੇ ਪੁੱਛ ਲਵਾਂ ਕਿ ਭੈਣ ਜੀ ਜਿਹੜੇ ਹਿਸਾਬ ਦੇ ਨਾਲ ਵੀਰ ਜੀ ਆਸਟ੍ਰੇਲੀਆ ਦੇ ਰੀਅਲ ਸਟੇਟ ਵਿੱਚ ਇੰਟਰਸਟਿਡ ਨੇ, ਕਿਤੇ ਤੁਸੀਂ ਸਾਰਾ ਕੁਛ ਵੇਚ ਵੱਟ ਕੇ ਆਸਟ੍ਰੇਲੀਆ 'ਤੇ ਨਹੀਂ ਆਉਣ ਦਾ ਵਿਚਾਰ? ਨਹੀਂ, ਨੌਲੇਜ ਰੱਖਦੇ, ਨੌਲੇਜ ਭੈਣ ਜੀ, ਨੌਲੇਜ ਹੈ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਆਸ ਕਰਦੇ ਹਾਂ ਕਿ ਸਭ ਤੁਸੀਂ ਵਧੀਆ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ। ਅਤੇ ਕੱਲ੍ਹ ਦਾ ਡਿਨਰ ਵਾਜ ਸਾਂਬਰ, ਵੜਾ, ਮਸਾਲਾ, ਡੋਸਾ, ਚਿਕਨ ਵਿਦ ਪਰਾਂਠਾ ਤੇ ਫਰਾਈਡ ਰਾਈਸ ਹੈ। ਮਤਲਬ ਆਹ ਜਿਹੜੀਆਂ ਚੀਜ਼ਾਂ ਨਾ,
0: ਹੁਣ ਗੱਲੀ ਬਾਤ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਤਾਂ ਇਹ ਵੀ ਨਹੀਂ ਜਾਣ ਦਿੰਦੇ ਇਹਨਾਂ ਗੱਲਾਂ,
1: ਆਹ ਨਹੀਂ ਨਾ ਚੀਜ਼ਾਂ ਖਲੋਣ ਦਿੰਦੀਆਂ ਵੀ ਇਹੋ ਜਿਹਾ, ਮਤਲਬ
0: ਹੋਵੇ ਸਿਸਟਮ ਜਿਹਾ ਕੋਈ ਬਣੇ, ਹੈ ਨਾ।
1: ਥੈਂਕ ਯੂ ਜੀ। ਅਤੇ
0: ਮਿੱਠੇ 'ਚ ਕੀ ਦੱਸਿਆ?
1: ਹਾਂਜੀ, ਨਹੀਂ ਮਿੱਠੇ 'ਚ ਨਹੀਂ ਕੁਛ, ਮਿੱਠਾ ਅੱਜ ਕੱਲ੍ਹ ਥੋੜ੍ਹਾ ਅਵੋਇਡ ਕਰ ਰਹੇ ਨੇ। ਜਸਕਿਰੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਸੀਂ ਕਹਿੰਦੇ ਰਹਿਜੋ ਰਿਫੰਡ ਕਰਵਾ ਲਈਏ, ਫੋਰਮ ਭਰਤਾ ਅਤੇ ਕੱਲ੍ਹ ਰਿਫੰਡ ਆ ਵੀ ਗਿਆ।
0: ਮਿਊਜ਼ਿਕ ਜਿਹਾ ਰੱਖੀਏ ਇੱਦਾਂ, ਨਾ ਕੋਈ,
1: ਹਾਂ ਹੁੱਕੜੁੱਪ। ਅਤੇ ਕਹਿੰਦੇ ਦੋਵੇਂ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ, ਹਰ ਬੁੱਧਵਾਰ ਬਹੁਤ ਵਧੀਆ ਗੱਲਬਾਤ ਹੁੰਦੀ ਹੈ ਅਤੇ ਮੈਨੂੰ ਉਡੀਕ ਵੀ ਰਹਿੰਦੀ ਹੈ। ਅਤੇ ਪ੍ਰਾਪਰਟੀ ਮਾਰਕੀਟ ਵਿੱਚ ਸਾਡੇ ਪਿੰਡ ਧੰਦ ਪਿੱਟੀਆਂ ਦੇ ਲਾਣੇ ਵਾਂਗ ਕਦੇ ਸ਼ਾਂਤ ਹੀ ਨਹੀਂ, ਸ਼ਾਂਤ ਹੁੰਦੀ ਹੀ ਨਹੀਂ ਆ, ਹਾਂ ਕਿੱਥੋਂ ਹੋਣੀ ਆ। ਪਰਥ ਕਹਿੰਦੇ ਸੀਮਸ ਵੈਰੀ ਸਲੋ ਐਜ਼ ਵੈਲ ਫਰੋਮ ਲਾਸਟ 2 ਵੀਕਸ। ਅੱਛਾ, ਪਰਥ ਤਾਂ ਸਭ ਤੋਂ ਤੇਜ਼ ਹੀ ਸਗੋਂ,
0: ਪਹਿਲਾਂ ਤੇਜ਼ ਸੀ
1: ਅਤੇ ਹੁਣ ਤਾਂ ਹੌਲੀ ਹੌਲੀ ਚਲੋ ਸਲੋ ਹੋਣਾ ਹੀ ਆ। ਹਰਥਾ ਮਨਜੀਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਿਡਨੀ ਤੋਂ ਸਾਂਝਾ ਪਾਉਂਦੇ ਨੇ ਅਤੇ ਵਧੀਆ ਕਹਿੰਦੇ ਕਿ ਸੁਨੇਹਾ। ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾ ਪੂਰੀਆਂ ਹੋਣ। ਅਤੇ ਪੰਜਾਬ ਤੋਂ ਇਸ ਟਾਈਮ ਗੱਲ ਕਰ ਰਹੇ ਨੇ ਅਨਮੋਲ ਸੰਧੂ ਜੀ, ਕਹਿੰਦੇ ਨੇ ਕਿ ਥੈਂਕ ਯੂ, ਧੰਨਵਾਦ ਜੀ ਤੁਹਾਡਾ। ਇਹ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਜਿਹੜੇ ਸਾਡੇ ਨਾਲ ਹੋਲਤੇ ਨੇ ਆ ਕੇ ਭਾਈ ਗੱਲ ਕਰਦੇ ਹਾਂ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 70 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰ ਚੱਲੀਏ
4: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
7: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410 530 530
7: ਜਾਂ 9077 9933
5: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077 9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
9: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
9: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448 046 494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
10: ਕਿ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ACC ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ACC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
0: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493 536 042।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ
8: bansallawyers.com.au
12: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
13: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
12: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
8: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
14: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
15: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
16: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
15: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
16: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
15: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au
8: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
17: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਹਰ ਕਦਮ ਤੁਹਾਡੇ ਨਾਲ ਵੀਵਾ ਇਮੀਗ੍ਰੇਸ਼ਨ ਹਰਪਾਲ ਬਾਜਵਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਵੀ ਕਿਸੇ ਕਿਸਮ ਦੀ ਤੁਹਾਨੂੰ ਕੋਈ ਪ੍ਰੋਬਲਮ ਇਮੀਗ੍ਰੇਸ਼ਨ 'ਚ ਆ ਰਹੀ ਆ ਅਤੇ ਇਹ ਐਡ ਤੋਂ ਬਾਅਦ ਆਪਾਂ ਹੁਣ ਅੱਗੇ ਵੱਧਦੇ ਹਾਂ ਇਸ ਹਫ਼ਤੇ ਫਿਲਮ ਰਿਲੀਜ਼ ਹੋ ਜਾਣੀ ਓਏ ਭੋਲੇ ਓਏ 2 ਸ਼ੁੱਕਰਵਾਰ ਦੇ ਦਿਨ ਅਤੇ 40 ਦਿਨ ਫਿਰ ਉਸ ਤੋਂ ਅਗਲੇ ਹਫ਼ਤੇ 19 ਤਰੀਕ ਨੂੰ ਰਿਲੀਜ਼ ਹੋ ਜਾਣੀ ਹੈ ਅਤੇ ਇਸੇ ਤਰ੍ਹਾਂ ਦੇ ਨਾਲ ਚੱਲ ਸੋ ਚੱਲ ਸਾਡਾ ਤੁਹਾਡਾ ਮਨੋਰੰਜਨ ਲਗਾਤਾਰ ਜਾਰੀ ਕਿਉਂਕਿ ਇਸ ਬੋਝ ਦੇ ਮਹਿਸੂਸ ਕਰਨ ਦਾ ਸਮਾਂ ਜਿਹੜਾ ਵਾ ਉਹ ਸਾਨੂੰ ਇੱਦਾਂ ਦੀਆਂ ਮਨੋਰੰਜਨ ਵਾਲੀਆਂ ਚੀਜ਼ਾਂ ਥੋੜ੍ਹਾ ਹਲਕਾ ਫੀਲ ਕਰਾਉਂਦੀਆਂ ਜਾਂ ਆਪਾਂ ਫਿਰ ਇੱਦਾਂ ਸੋਚਦੇ ਹਾਂ ਵੀ ਅਸੀਂ ਤਾਂ ਬੋਝ ਲਈ ਫਿਰਨੇ ਯਾਰ ਪਰਿਵਾਰ ਨੂੰ ਤਾਂ ਥੋੜ੍ਹਾ ਜਿਹਾ ਆਪਾਂ ਹੈ ਨਾ ਮਹਿਸੂਸ ਕਰਾਈਏ ਪਰਿਵਾਰ ਨੂੰ ਤਾਂ ਥੋੜ੍ਹਾ ਜਿਹਾ ਰਿਲੈਕਸ ਫੀਲ ਕਰਾਈਏ ਪਰ ਇੱਕ ਸਮਾਂ ਇੱਦਾਂ ਦਾ ਆਉਂਦਾ ਬਾਕੀ ਪਰਿਵਾਰ ਜਿਹੜਾ ਉਹ ਕਰ ਰਿਹਾ ਹੁੰਦਾ ਵਾ ਉੱਥੇ ਇੰਜੋਏ ਪਰ ਤੁਹਾਡੇ 12-11 ਦੇ ਉੱਦਾਂ ਹੀ ਵੱਜੇ ਹੁੰਦੇ ਲੱਗ ਗਏ ਪਰ ਹੌਲੀ ਹੌਲੀ ਪਰਿਵਾਰ ਨੂੰ ਵੀ ਇਹ ਮਹਿਸੂਸ ਹੋਣ ਲੱਗ ਪੈਂਦਾ ਵੀ ਆਪਾਂ ਇਕੱਲੇ ਇੰਜੋਏ ਕਰ ਰਹੇ ਹਾਂ ਇਹ ਤਾਂ ਇੰਜੋਏ ਨਹੀਂ ਕਰ ਰਿਹਾ ਹੌਲੀ ਹੌਲੀ ਅਗਲੀਆਂ ਸਟੇਜਾਂ ਆਈ ਜਾਂਦੀਆਂ ਨਾ ਆਉਣ ਸਾਰਾ ਪਰਿਵਾਰ ਸੋਹਣਾ ਹੱਸਦਾ ਖੇਡਦਾ ਰਹੇ ਇੱਕੋ ਸਾਖ 'ਤੇ ਬੈਠਾ ਰਹੇ ਹੱਸਦਾ ਖੇਡਦਾ ਰਹੇ ਅਤੇ ਇਹਦੇ ਨਾਲ ਦੀ ਸੋਹਣੀ ਕੋਈ ਗੱਲ ਨਹੀਂ ਆ ਅਤੇ ਉਹ ਕਿੱਦਾਂ ਰਹਿ ਸਕਦੇ ਆ ਉਹ ਆਪਣੀ ਸਿਆਣਪ ਦੇ ਨਾਲ ਅਤੇ ਆਓ ਹੁਣ ਆਖਰੀ ਪੜਾਅ ਦੇ ਵਿੱਚ ਆਪਾਂ ਤੁਹਾਡੇ ਵੀ ਵਿਚਾਰ ਲੈਂਦੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
18: ਜੀ ਬਹੁਤ ਮਿਹਰਬਾਨੀ ਰਣਜੋਤ ਤੁਸੀਂ ਗੱਲ ਜਿਹੜੀ ਮੇਰੇ ਦਿਲ ਦੇ ਕਰੀਬ ਸੀ ਉਹ ਕਰਤੀ ਉਹਦਾ ਕਾਰਨ ਆ ਕਿਉਂਕਿ ਦਿਮਾਗ 'ਚ ਖਲਾਰਾ ਬਹੁਤ ਪਿਆ ਹੁੰਦਾ ਉਹ ਖਲਾਰਾ ਰੀਅਲ ਸਟੇਟ ਦਾ ਹੋ ਸਕਦਾ ਬਿਜ਼ਨਸ ਨਾਲ ਰਿਲੇਟਡ ਹੋ ਸਕਦਾ ਹੁਣ ਮੰਨ ਲਓ ਸਾਰਾ ਪਰਿਵਾਰ ਮਾਊਂਟ ਬੁਲਰ 'ਚ ਗਿਆ ਤੁਹਾਡਾ ਮੂੰਹ ਉਤਰਿਆ ਹੋਇਆ ਸਾਰੇ ਇੰਜੋਏ ਕਰ ਰਹੇ ਆ ਤੇ ਉਹ ਟੱਬਰ ਦਾ ਵੀ ਕਈ ਵਾਰ ਹਨਾ ਮੂੰਹ ਉਤਰ ਜਾਂਦਾ ਵੀ ਯਾਰ ਇਹਨੂੰ ਕੀ ਹੋਇਆ ਚੰਗਾ ਭਲਾ ਸਾਰਾ ਪਰਿਵਾਰ ਹੱਸਦਾ ਖੇਡਦਾ ਤੈਨੂੰ ਕੀ ਤਕਲੀਫ ਆ ਸਾਨੂੰ ਕੋਡਸ ਵਿੱਚ ਕਰਨਾ ਬੜਾ ਔਖਾ ਲੱਗਦਾ ਹਿਊਮਨ ਬ੍ਰੇਨ ਨੂੰ ਜੇ ਮੈਂ ਕੰਮ ਕਾਰ ਕਿਸੇ ਨਾਲ ਖਿੱਚ ਕੇ ਆਇਆ ਲੜ ਕੇ ਆਇਆ ਜਦ ਮੈਂ ਘਰੇ ਵੜਦਾ ਮੇਰੇ ਤੋਂ ਛੇਤੀ ਕੀਤੇ ਮੰਨ ਲਓ ਕੋਡਸ ਵਿੱਚ ਨਹੀਂ ਹੁੰਦਾ ਹੁਣ ਮੈਂ ਘਰ ਵਾਲੇ ਫਰੇਮ 'ਚ ਆ ਗਿਆ ਤਾਂ ਮੈਨੂੰ ਘਰ ਵਾਲਾ ਫਰੇਮ ਅਪਣਾ ਲੈਣਾ ਚਾਹੀਦਾ ਦਿਮਾਗ ਉੱਦਾਂ ਨਹੀਂ ਕਰਦਾ ਦਿਮਾਗ ਉਹ ਤੁਹਾਡਾ ਭਾਰ ਬੋਝ ਚੱਕੀ ਰੱਖਦਾ ਉਹ ਤੁਹਾਡੀ ਸਿਆਣਪ ਆ ਜਿਹੜਾ ਤੁਸੀਂ ਐਂਡ ਵਾਲਾ ਲਫ਼ਜ਼ ਵਰਤਿਆ ਨਾ ਵੀ ਤੁਸੀਂ ਉਹ ਕੋਰਸ ਵਿੱਚ ਕਿੰਨੀ ਛੇਤੀ ਕਰ ਲੈਂਦੇ ਹੋ ਮੰਨ ਲਓ ਹੁਣ ਬੱਚੇ ਨੂੰ ਤੁਸੀਂ ਕ੍ਰਿਕਟ ਖੇਡਦੇ ਹੋ, ਬਾਲ ਕਰਾਉਣ ਲੱਗੇ ਹੋ, ਉੱਧਰ ਫੋਨ 'ਤੇ ਲੱਗੇ ਹੋਏ ਹੋ, ਅੱਛਾ ਇੰਨੀ ਪ੍ਰੋਪਰਟੀ ਹੋ ਗਈ, ਫਲਾਨਾ ਹੋ ਗਿਆ, ਧਮਕਾਨਾ ਹੋ ਗਿਆ, ਉਹ ਬੱਚੇ ਦਾ ਤੁਸੀਂ ਮੂੰਹ ਦੇਖਿਓ ਫਿਰ, ਹੈ ਨਾ? ਖੇਡਣ ਵੇਲੇ ਖੇਡਣਾ, ਹੱਸਣ ਵੇਲੇ ਹੱਸਣਾ, ਹੈ ਨਾ, ਰੋਣ ਵੇਲੇ ਰੋਣਾ, ਨਵਤੇਜ ਭਾਰਤੀ ਉਹਨਾਂ ਦਾ ਉਹ ਹੈ ਨਹੀਂ ਕਵਿਤਾ ਦਾ ਬੰਦ, ਹੈ ਨਾ, ਵੀ ਰੱਬਾ ਮੈਂ ਇੰਨਾ ਸਿਆਣਾ ਕਦੇ ਵੀ ਨਾ ਹੋਵਾਂ ਕਿ ਹੱਸਣ ਵੇਲੇ ਸੋਚ ਕੇ ਹੱਸਾਂ, ਰੋਵਣ ਵੇਲੇ ਸੋਚ ਕੇ ਰੋਵਾਂ, ਇਹ ਅਵਸਥਾ ਵੱਲ ਨੂੰ ਤੁਰਨਾ ਆਪਾਂ ਸਾਰਿਆਂ ਨੇ, ਤਾਂ ਸੌਖੇ ਹੋਣਾ, ਉੱਦਾਂ ਸੌਖੇ ਨਹੀਂ ਹੋਣਾ ਵੀ ਜਿੱਦਣ ਦੋ ਘਰ ਲੈ ਲਏ, ਤਿੰਨ ਘਰ ਲੈ ਲਏ, ਮਹਿੰਗੀ ਗੱਡੀ ਲੈ ਲਈ, ਬੱਚੇ ਪ੍ਰਾਈਵੇਟ ਸਕੂਲ ਪੜ੍ਹਦੇ, ਆਹ ਆਹ ਵੀ ਠੀਕ ਆ, ਉਹ ਵੀ ਠੀਕ ਆ, ਨਾ ਇੱਦਾਂ ਸੌਖੇ ਨਹੀਂ ਹੋਇਆ ਜਾਂਦਾ ਹੁੰਦਾ।
17: ਸੌਖੇ ਹੋਣ ਦੇ ਲਈ ਪਹਿਲਾਂ ਸੌਖੇ ਵੇਲਿਆਂ ਦੇ ਵਿੱਚ ਤੁਹਾਨੂੰ ਪਲੈਨਿੰਗ ਕਰਨੀ ਪੈਂਦੀ ਹੈ, ਸੋ ਔਖੇ ਹੋ ਕੇ ਸੌਖੇ ਵੇਲੇ ਜਿਹੜੇ ਸੋਚਣਾ ਬੜੇ ਔਖੇ ਹੋ ਜਾਂਦੇ ਆ। ਅਤੇ ਸਾਡੇ ਨਾਲ ਕੋਲਰ ਨੇ, ਆਪਾਂ ਇਹਨਾਂ ਨੂੰ ਵਿਹਲੇ ਕਰਤੀ ਅਤੇ ਫਿਰ ਆਪਾਂ ਆਪਣੀ ਗੱਲਬਾਤ ਜਾਰੀ ਰੱਖਦੇ ਹਾਂ। 165 ਤੁਸੀਂ ਆਉਂਦੇ ਰਹੋ ਜੀ।
19: ਸਤਿ ਸ਼੍ਰੀ ਅਕਾਲ ਵੀਰ
18: ਜੀ। ਹਾਂਜੀ, ਮਾਫ਼ੀ ਬਈ, ਤੁਹਾਡੀ ਸੀ ਬੜੀ ਦੇਰ ਤੋਂ, ਹੈ ਨਾ, ਸੀ
17: ਮੈਨੂੰ ਲੱਗਦਾ ਉਹ ਦੂਜੇ ਨੇ ਜਿਹੜੇ ਬੜੇ ਚਿਰ ਤੋਂ ਸੀ। ਚਲੋ ਖੈਰ, ਮਾਫ਼ੀ ਉਹਨਾਂ ਤੋਂ ਵੀ ਮਾਫ਼ੀ ਜੀ, ਮੈਨੂੰ ਥੋੜ੍ਹਾ ਜਿਹਾ ਲੱਗਦਾ ਭੁਲੇਖਾ ਪਿਆ। ਹਾਂਜੀ ਵੀਰ ਜੀ, ਕੀ ਨਾਂ ਤੁਹਾਡਾ?
19: ਬਲਵੰਤ ਸਿੰਘ
17: ਜੀ। ਬਲਵੰਤ ਜੀ, ਕੀ ਕਹਿਣਾ ਚਾਹੋਗੇ, ਕੀ ਲੱਗਦਾ, ਬਾਕੀ ਭਾਰ ਪਿਆ ਵਾ, ਮਾਰਕੀਟ ਸ਼ੇਕ ਹੋਈ ਆ ਜਾਂ ਫਿਰ ਉਹ ਪਹਿਲਾਂ ਵਾਂਗੂ ਰੌਲੇ ਰੱਪੇ ਚ ਹੀ ਆ?
19: ਮੈਂ
17: ਮਹਿਸੂਸ ਹੀ ਨੀ ਕੀਤਾ ਜੀ, ਮਤਲਬ ਤੁਸੀਂ ਹੈਗੇ ਹੋ ਇਸ ਗੇਮ
19: ਚ
18: ਤਾਂ ਨੀ ਮਹਿਸੂਸ, ਰਹਿ ਕੇ ਵੀ ਨੀ
17: ਕੀਤਾ, ਫਿਰ ਤਾਂ ਹੀ ਹੋਊਗਾ ਨਾ ਤੁਸੀਂ ਫਿਰ ਸੋਚ ਸਮਝ ਕੇ ਚੀਜ਼ਾਂ ਜਿੰਨੀਆਂ ਕੁ ਬਣਦਾ ਸਰਦਾ ਵਾ ਉਸੇ ਹਿਸਾਬ ਨਾਲ ਹੀ ਇਨਵੈਸਟਮੈਂਟ ਕਰਦੇ ਹੋਗੇ ਤਾਂ।
19: ਹਾਂਜੀ ਹਾਂਜੀ ਹਾਂਜੀ ਹਾਂਜੀ, ਕਿਉਂਕਿ ਮੈਂ ਜੋ ਘਰ ਬਣਾਉਣ ਲੱਗਾ 2 ਸਾਲ ਪਹਿਲਾਂ ਹੀ ਉਹ ਜਗ੍ਹਾ ਨੂੰ ਚੂਜ਼ ਕਰ ਰਿਹਾ, ਮੈਂ ਇੱਥੇ ਘਰ ਬਣਾਉਂਗਾ ਵੀ, ਇੱਥੇ ਸਾਰੀਆਂ ਸਹੂਲਤਾਂ ਨੇੜੇ ਆ, ਵੀ ਕੱਲ ਨੂੰ ਜੇ ਮਾਰਕੀਟ ਅਪ ਹੁੰਦੀ ਤੇ ਮਹਿੰਗਾ ਵੀ ਹੋਊਗਾ,
17: ਆਸ ਪਾਸ ਕੀ ਤੇ ਚਲੋ ਤੁਹਾਡੀ ਆਪਣੀ ਹੋ ਗਈ ਕਹਾਣੀ, ਆਸ ਪਾਸ ਕੀ ਮਹਿਸੂਸ ਕਰਦੇ ਹੋ?
19: ਹਜੇ ਤੱਕ ਤਾਂ ਸਾਰੇ ਠੀਕ ਆ, ਕਿਉਂਕਿ ਸਾਰਿਆਂ ਦੀਆਂ ਪ੍ਰੋਪਰਟੀਆਂ ਪਿਛਲੇ 3 ਸਾਲਾਂ ਡਬਲ ਹੀ ਹੋਈਆਂ।
18: ਤੁਹਾਡਾ ਏਰੀਆ ਕਿਹੜਾ?
19: ਖੁਸ਼ੀ ਮਨਾ ਰਹੇ ਆ। ਹਾਂਜੀ,
18: ਕਿਹੜੇ ਏਰੀਆ ਚ ਰਹਿੰਦੇ ਹੋ ਤੁਸੀਂ?
19: ਉਹ ਜਿੱਥੇ ਤੜਕੇ ਲਾਈਦੇ ਜੀ।
17: ਨਹੀਂ, ਥੋੜਾ ਕਲੀਅਰ ਕਲੀਅਰ ਦੱਸ ਦਿਓ, ਗੋਲ ਮੋਲ ਨਹੀਂ ਗੱਲਾਂ ਸਾਨੂੰ ਸਮਝ ਆਉਂਦੀਆਂ।
19: ਵੈਟਸਨਡੇ ਜੀ।
17: ਹਾਂਜੀ, ਵਿਟ ਸੰਡੇ। ਅੱਛਾ, ਵਿਟ ਸੰਡੇ।
19: ਹਾਂਜੀ ਹਾਂਜੀ,
17: ਕਿਉਂਕਿ ਪਤਾ ਕੀ ਹੁੰਦਾ ਵਾ, ਸਾਨੂੰ ਉਹ ਪਹਿਲੀ ਰੈਫਰੈਂਸ ਭੁੱਲੀ ਹੁੰਦੀ ਹੈ, ਤੁਸੀਂ ਉੱਥੋਂ ਸ਼ੁਰੂ ਕਰ ਦਿਓ, ਅਸੀਂ ਇਹਨੂੰ ਬਿਟਵੀਨ ਹਜ਼ਾਰਾਂ ਹੋਰ ਗੱਲਾਂ ਫਸਾ ਬੈਠੇ ਹੁੰਦੇ
18: ਹਾਂ। ਇਹਨਾਂ ਦਾ ਏਰੀਆ ਹੀ ਇੱਦਾਂ।
17: ਹਾਂਜੀ, ਤੇ ਰਿਲੈਕਸ ਥਾਂ ਤੋਂ ਹੁੰਦੇ ਨਾ ਫਿਰ,
18: ਰਿਲੈਕਸ ਮੂਡ।
19: ਹਾਂਜੀ ਹਾਂਜੀ, ਤੇ ਜਾਨੀ ਕਿ ਉਹ ਜੀ ਹਜੇ ਤੱਕ ਕੋਈ ਗੱਲ ਨਹੀਂ ਗੀ, ਇਹ ਮੈਨੂੰ ਸਾਸਨ ਜਿਆਦੇ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਸਾਈਡ ਜਾ ਰਹੇ
17: ਨੇ। ਓਕੇ, ਆਹੋ ਇੱਥੇ ਜਿੰਨਾ ਵੱਡਾ ਸ਼ਹਿਰ ਉਨੀ ਉਹ ਜਿੰਨੀ ਵੱਡਾ ਸਿਰ ਉਨੀ ਵੱਡੀ ਸਿਰ ਪੀੜ, ਵੱਡੇ ਸ਼ਹਿਰਾਂ ਦੇ ਵਿੱਚ ਤੇ ਫਿਰ ਇਹ ਚਿੰਤਾ ਰਹਿਣੀ ਰਹਿਣੀ ਆ। ਸੋ ਇਹ ਵੀ ਗੱਲ ਹੈਗੀ ਆ ਵੀ ਆਪਾਂ ਜਦੋਂ ਥੋੜ੍ਹੇ ਜਿਹੇ ਰਿਲੈਕਸ ਮਾਹੌਲ 'ਚ ਹਾਂ ਤਾਂ ਉੱਥੇ ਸ਼ਾਇਦ ਇਹ ਚੀਜ਼ਾਂ ਘੱਟ ਅਸਰ ਕਰਦੀਆਂ। ਇੱਕ ਦੌੜ ਵੀ ਹੈ ਨਾ ਸ਼ਾਇਦ ਤੁਹਾਡੇ, ਇੰਨੀ ਦੌੜ ਨਹੀਂ ਹੋਊਗੀ ਕਿ ਹੈਗੀ ਆ ਤੁਹਾਡੇ ਉੱਥੇ ਵੀ ਇੱਦਾਂ ਹੀ ਆ ਸਿਸਟਮ ਵੀ ਇੱਕ ਦੂਸਰੇ ਤੋਂ ਬਾਅਦ
19: ਬਹੁਤ ਜੀ ਕਰਦੇ ਸਾਰੇ ਇੱਥੇ, ਕਿਉਂਕਿ ਮੇਰਾ ਇੱਕ ਬਿਜ਼ਨਸ 2 ਹੋ ਜਾਣਾ, ਮੇਰਾ ਇੱਕ ਘਰ 2 ਹੋ ਜਾਣਾ।
17: ਮਿਹਨਤ ਛੱਡਣੀ ਨਹੀਂ,
19: ਹਾਂ ਖੁਸ਼ੀ ਨਾ ਮਨਾਓ, ਮੇਰਾ ਘਰ ਡਬਲ ਹੋ ਗਿਆ, ਬਸ ਰਿਲੈਕਸ ਹੋ ਗਿਆ, ਨਾ ਨਾ ਨਾ ਉਹ ਘਟੂਗਾ ਵੀ ਕੱਲ ਨੂੰ, ਜੇ ਲੱਖ ਤਾਂ ਚੜ ਗਿਆ ਤਾਂ ਕੋਈ ਨੀ, ਜੇ ਥੱਲੇ ਆ ਗਿਆ ਤਾਂ ਕੋਈ ਨੀ, ਤੁਸੀਂ ਆਪਦੀ ਚਾਲ ਚੱਲੀ ਚੱਲੋ।
17: ਠੀਕ ਹੈ, ਇਹੋ ਜ਼ਿੰਦਗੀ ਹੈ,
19: ਤੁਸੀਂ ਵੀ ਨਹੀਂ ਹੋਗੇ,
17: ਇਹੋ ਇਹੋ ਲਾਈਫ ਹੈ।
18: ਪਹਿਲਾਂ ਕਨੇਕ ਭਾਜੀ ਵੀ ਕਹਿੰਦੇ ਸੀ ਵੀ ਹੈ ਨਾ, ਚਾਦਰ ਵੇਖ ਕੇ ਪੈਰ ਪਸਾਰਨ, ਹੋਲਡਿੰਗ ਪਾਵਰ ਤੇ ਉਹ ਸਾਰੀਆਂ ਗੱਲਾਂ, ਚੰਡੀਗੜ੍ਹ ਢਹਿ ਜੂ, ਪਿੰਡਾਂ ਜੋਗਾ ਰਹਿ ਜੂ, ਪਿੰਡ ਹੀ ਢਹਿ ਜੂ ਤਾਂ ਪਿੱਛੇ ਕੀ ਰਹਿ ਜੂ। ਸੋ ਕੁੱਲ ਮਿਲਾ ਕੇ ਫਿਰ ਆ ਇਹਨਾਂ ਵਾਲੀ ਅਪਰੋਚ ਬਲਵੰਤ ਹੋਣਾ ਵਾਲੀ ਵੀ ਠੀਕ ਆ, ਸਹਿੰਦਾ ਸਹਿੰਦਾ ਜਿਹਾ ਕੰਮ ਰੱਖਿਆ ਹੋਵੇ।
17: ਥੈਂਕ ਯੂ ਬਲਵੰਤ ਜੀ।
19: ਓਕੇ ਵੀਰ ਜੀ, ਥੈਂਕ ਯੂ।
17: ਥੈਂਕ ਯੂ ਜੀ, ਥੈਂਕ ਯੂ। ਅਤੇ ਇੱਕ ਸਾਡੇ ਨਾਲ ਹੋਰ ਸੀਗੇ ਕੋਲਰ, ਮੈਨੂੰ ਨਾ ਨੰਬਰ ਤੁਹਾਡਾ ਚੇਤਾ ਭੁੱਲ ਗਿਆ, ਅਤੇ ਤੁਸੀਂ ਲੈਂਡਲਾਈਨ 'ਤੇ ਕਰ ਰਹੇ ਸੀ ਤੁਸੀਂ ਕੋਲ, ਮੇਰੇ ਕੋਲ ਮੈਂ ਨੰਬਰ ਤੁਹਾਡਾ ਵੇਖਣਾ ਭੁੱਲ ਗਿਆ, ਵੇਖਣ ਦੇ ਲਈ ਮੈਨੂੰ ਉਹਨੂੰ ਕੱਟਣਾ ਪੈਣਾ, ਤੁਸੀਂ ਹੈਲੋ ਕਰੋ ਅਤੇ ਫਿਰ ਮੈਂ ਪਛਾਣ ਜੂੰਗਾ। ਹੈਲੋ ਹੈਲੋ, ਚਲੋ ਮੈਂ ਦੁਬਾਰਾ ਤੁਸੀਂ ਕਰ ਲਿਓ, ਗਲਤੀ ਮੇਰੀ ਆ ਅਤੇ ਮੈਂ ਉਹਦੇ ਲਈ ਮਾਫ਼ੀ ਚਾਹੁੰਦਾ, ਕਾਫ਼ੀ ਦੇਰ ਤੋਂ ਤੁਸੀਂ ਹੋਲਡ 'ਤੇ ਹੋ, ਪਰ ਇਹ ਆ ਕਿ ਮੈਂ ਨੰਬਰ ਨਹੀਂ ਤੁਹਾਡਾ ਨੋਟ ਕਰ ਪਾਇਆ, ਫਿਰ ਦੁਬਾਰਾ ਕਰ ਲਿਓ ਤੁਸੀਂ। 295 ਤੁਸੀਂ ਆਉਂਦੇ ਰਹੋ ਜੀ।
20: ਸਤਿ
17: ਸ਼੍ਰੀ ਅਕਾਲ ਜੀ, ਕੀ ਨਾਮ ਦੱਸਿਆ ਜੀ? ਗੁਰਜੀਤ ਸਿੰਘ।
20: ਹਾਂਜੀ, ਗੁਰਜੀਤ ਸਿੰਘ
17: ਜੀ। ਗੁਰਜੀਤ ਜੀ, ਕੀ ਹਾਲ? ਠੀਕ ਠਾਕ ਹੋ?
20: ਹਾਂਜੀ ਸਤਿ ਸ਼੍ਰੀ ਅਕਾਲ ਗਰੇਵਾ ਸਾਹਿਬ।
18: ਹਾਂਜੀ ਰੰਧਾਵਾ ਸਾਹਿਬ, ਕੀ ਹਾਲ ਚਾਲ?
20: ਠੀਕ ਠਾਕ ਜੀ, ਵਧੀਆ ਵਧੀਆ ਜੀ, ਤੁਸੀਂ ਸੁਣਾਓ?
18: ਸੁੱਖ ਵਸਦੀ ਨਗਰੀ।
20: ਹਾਂਜੀ ਹਾਂਜੀ, ਸੁੱਖ ਵਸਦੀ ਜੀ।
18: ਪਾਈ ਹੋਈ ਲੰਬੀ ਲੰਬੇ ਰਾਹੀ ਕਿ ਨੇੜੇ ਨੇੜੇ ਹੀ ਹੋ?
20: ਨਹੀਂ ਨਹੀਂ, ਨੇੜੇ ਨੇੜੇ ਹੀ ਆ, ਲੋਕਲ ਹੀ
18: ਆ। ਠੀਕ ਹੈ ਠੀਕ ਹੈ।
20: ਗੱਲ ਟੋਪਿਕ ਤੁਹਾਡਾ ਭਾਈ ਸੁਣ ਰਿਹਾ ਸਵੇਰ ਦਾ ਹੀ, ਤੇ ਇਹਦੇ ਵਿੱਚ ਇਹ ਆ ਵੀ ਜਿੰਨੀ ਕਿ ਚਲੋ ਸਾਨੂੰ ਹਰੇਕ ਦੀ ਆਪੋ ਆਪਣੀ ਉਹ ਹਨਾ ਜੀ ਮਤ ਬੁੱਧੀ ਆ, ਪਰ ਮੈਨੂੰ ਲੱਗਦਾ ਵੀ ਚਲੋ ਇਹ ਸਮੱਸਿਆ ਤੇ ਹੈਗੀ ਆ, ਇਹ ਹਰ ਕੋਈ ਫੇਸ ਕਰ ਰਿਹਾ, ਭਾਵੇਂ ਕੋਈ ਦੱਸੇ ਜਾਂ ਨਾ ਦੱਸੇ। ਜਿਹੜਾ ਕੋਈ ਭਾਵੇਂ ਦੋ ਪ੍ਰੋਪਰਟੀਆਂ, ਇੱਕ ਪ੍ਰੋਪਰਟੀ, ਜੇ ਜਿਹਦੇ ਕੋਲ ਤਿੰਨ ਜਾਂ ਚਾਰ, ਹਰੇਕ ਨੂੰ ਜਿੰਨਾ ਜਿੰਨਾ ਉਹਦੀ ਚਾਦਰ ਹੈ ਓਨਾ ਹੀ ਓਨਾ ਹੀ ਉਹਨੂੰ ਪੈਰ ਪਸਾਰਨੇ ਔਖੇ ਹੋਣ ਡੇ ਹੁਣ। ਪਰ ਗੱਲ ਇਹ ਆ ਵੀ ਹੁਣ ਇਹਦੇ ਵਿੱਚ ਪੈਨਿਕ ਨੀ ਆਪਣਾ ਹੋਣਾ ਚਾਹੀਦਾ ਮੇਰੇ ਖਿਆਲ ਚ, ਜੋ ਵੀ ਸਿਚੁਏਸ਼ਨ ਆ ਵੀ ਇਹਦੇ ਚੋਂ ਨਿਕਲਣਾ ਵੀ, ਕਿਉਂਕਿ ਜਿਹੜੀਆਂ ਪੋਲਿਸੀਆਂ ਮੇਰੇ ਖਿਆਲ ਚ, ਕਿਉਂਕਿ ਆਪਾਂ ਸਾਰਿਆਂ ਨੂੰ 20-21 ਸਾਲ ਦਾ ਇਸ ਦਾ ਐਕਸਪੀਰੀਅੰਸ ਹੈਗਾ ਹੀ ਆ, 2005-6 ਵਾਲਿਆਂ ਨੂੰ ਤਾਂ ਜਿਹੜੇ ਆਪਾਂ ਆਏ ਹੋਏ 5-6 ਦੇ, ਤੇ ਇਹ ਗਵਰਨਮੈਂਟ ਦੀਆਂ ਪੋਲਿਸੀਆਂ ਜੀ, ਦੇਖੋ ਉਹਨਾਂ ਨੂੰ ਵੀ ਉਹਨਾਂ ਹੀ ਨੁਕਸਾਨ ਆ। ਅਗਰ ਮੰਨ ਲਓ ਜੇ ਹੁਣ ਆਪਾਂ, ਤੁਸੀਂ ਉਹਨੇ ਦੱਸਿਆ ਕਲੀਅਰੈਂਸ ਰੇਟ ਜਿਹੜੇ ਆਕਸ਼ਨ ਦੇ ਥੱਲੇ ਆ ਰਹੇ ਆ, ਤੇ ਉਹਦੇ ਵਿੱਚ ਜੇ ਜਿੰਨਾ ਪ੍ਰੋਪਰਟੀ ਸਲੋ ਵਿਕ ਰਹੀ ਆ ਓਨੀ ਹੀ ਉੱਥੇ ਮੰਨ ਲਓ ਸਟੇਟ ਦੀ ਸਟੈਂਪ ਡਿਊਟੀ ਵੀ ਉਹਦੇ ਫਰਕ ਪੈ ਰਿਹਾ। ਜਿੰਨੇ ਘਰ ਜਲਦੀ ਤੇਜ਼ ਵਿਕਦੇ ਆ, ਮਾਰਕੀਟ ਦੇ ਵਿੱਚ ਆਉਂਦੇ ਆ, ਪੈਸੇ ਦਾ ਫਲੋ ਵੀ ਤਾਂ ਭਾਜੀ ਘੱਟ ਰਿਹਾ ਨਾ ਉਹਦੇ ਨਾਲ, ਤੇ ਉਹਨੂੰ ਹਾਂਜੀ ਰੈਵਨਿਊ, ਹਾਂ ਕਿੰਨਾ ਚਿਰ ਤੱਕ ਉਹ ਵੀ ਹੋਲਡ ਕਰ ਸਕਦੇ ਆ, ਉਹਨਾਂ ਲਈ ਵੀ ਔਖਾ। ਪਰ ਇਹ ਆ ਵੀ ਚਲੋ ਸਿਚੁਏਸ਼ਨ ਇਹ ਸਾਈਨ ਵੇਵ ਆ ਜੀ ਹਨਾ ਜੀ, ਹੁਣ ਜੇ ਆਪਾਂ ਬਿਲਕੁਲ ਥੱਲੇ ਆ ਸਾਈਨ ਦੇ ਉਹਦੇ ਸਾਈਨ ਵੇਵ ਦੇ, ਤੇ ਹੁਣ ਉੱਪਰ ਆਉਣ ਵਾਲਾ ਟਾਈਮ ਲੱਗੂਗਾ, ਕਿਉਂਕਿ ਮੇਰੇ ਖਿਆਲ ਦੇ ਵਿੱਚ 2-3 ਰਿਸੈਸ਼ਨ ਆਪਾਂ ਟਾਈਮ ਦੇਖੇ ਵੀ ਹੋਏ ਆ। ਮੇਰੇ ਖਿਆਲ ਚ ਇੱਕ 9 ਚ ਵੇਖਿਆ ਸੀ, 12-13 ਚ ਵੇਖਿਆ ਸੀ, ਤੇ ਹਰ ਵਾਰੀ ਹੀ ਚਲੋ ਹੁਣ ਆਪਾਂ ਨੂੰ ਤਾਂ ਜ਼ਿਆਦਾ ਫੀਲ ਤਾਂ ਹੋ ਰਿਹਾ ਬਿਕੋਜ਼ ਉਸ ਟਾਈਮ ਤੇ ਹਰ ਇੱਕ ਦੀ ਸਟਾਰਟਿੰਗ ਸੀਗੀ ਜਿਹੜੇ ਪਹਿਲੇ ਆਏ ਸੀਗੇ
17: ਉਦੋਂ ਘਰ ਨਹੀਂ ਸੀ ਲਏ ਬਹੁਤਿਆਂ ਨੇ ਹਲੇ।
20: ਹਾਂ ਹਾਂ ਹਾਂਜੀ ਭਾਜੀ, ਘਰ ਨਹੀਂ ਸੀ ਲਾਇਆ ਕਿਉਂਕਿ ਆਪਣਾ ਲੱਕ ਦੇਖਾ ਨਹੀਂ ਸੀਗਾ ਇਹਨਾਂ ਗੱਲਾਂ ਨਾਲ, ਸਿਰਫ ਇੱਕੋ ਹੀ ਸੀ ਵੀ PR ਹੋ ਰਹੇ ਹਾਂ ਤੇ ਜਾਂ ਆਪਾਂ ਅਜੇ ਇੱਥੇ ਰਹਿ ਰਹੇ ਹਾਂ, ਜਾਂ ਜਿਵੇਂ ਇੱਧਰ ਅਸੀਂ ਇੱਧਰ ਸਾਊਥ ਈਸਟ ਦੀ ਗੱਲ ਕਰੀਏ ਤੇ ਅਸੀਂ ਕਲੇਟਨ ਵੱਲੋਂ ਤੁਰ ਤੁਰ ਕੇ ਇੱਧਰ ਨੂੰ ਤੁਰੇ ਆਉਣੇ ਹਾਂ, ਸਾਊਥ ਈਸਟ ਅਗਾਂਹ ਕਲਾਇਡ ਲਿਨਬਰੁਕ ਵਾਲੇ ਪਾਸੇ, ਤੇ ਉਹ ਹੁਣ ਜਿਵੇਂ ਉਹ ਕਿਉਂਕਿ ਉਦੋਂ ਹਰੇਕ ਬੰਦੇ ਲਈ ਇੱਕੋ ਚਾਹਤ ਸੀ ਵੀ ਮੇਰੀ ਪਹਿਲੀ PR ਆ ਜਾਂ ਮੈਂ ਘਰ ਲੈਣਾ, ਉਦੋਂ ਆਹ ਗੱਲਾਂ ਵੱਲ ਆਪਾਂ ਨੂੰ ਧਿਆਨ ਹੀ ਨਹੀਂ ਸੀ ਆਉਂਦਾ। ਤੇ ਉਹ ਫਿਰ ਜਿਵੇਂ ਜਿਵੇਂ ਹੁਣ ਆਪਾਂ ਮੰਨ ਲਓ ਇੰਟਰਸਟ ਰੇਟ ਦੀ ਗੱਲ ਆ, ਇੱਥੇ ਆਪਾਂ ਬੈਂਕ ਦੇ ਵਿਆਜ ਦਰਾਂ ਜਦੋਂ ਵੱਧਦੀਆਂ ਘੱਟਦੀਆਂ ਕਿੰਨਾ ਆਪਣਾ ਧਿਆਨ ਹੁੰਦਾ, ਤੇ ਜੇ ਉਹ ਤਾਂ ਹੀ ਹੋਣ ਲੱਗਿਆ ਵੀ ਜਦੋਂ ਆਪਣਾ ਇੱਧਰ ਸਾਰੇ ਆਪਣੀ, ਕਿਉਂਕਿ ਹੁਣ ਮੂਵਮੈਂਟ ਜ਼ਿਆਦੀ ਆ, ਆਪਣੇ ਲੋਕ ਆਪਾਂ ਨੂੰ ਜ਼ਿਆਦਾ ਦੀਦੇ ਆ, ਹੁਣ ਆ ਜਿਵੇਂ ਪੰਜਾਬੀ ਰੇਡੀਓ ਜੀ ਆਪਣਾ ਹਨਾ, ਹੁਣ ਇਹਨੂੰ ਸੁਣਨ ਵਾਲੇ ਪੰਜਾਬੀ ਨੇ ਤੇ ਤੁਹਾਨੂੰ ਤੁਹਾਨੂੰ ਕਾਲ ਕਰਨ ਵਾਲੇ ਪੰਜਾਬੀ ਨੇ, ਤੇ ਇਸ ਕਰਕੇ ਸਾਡਾ ਐਕਸਪੈਕਟ ਸਾਡੇ ਨਾਲ ਹੀ ਬਣਿਆ ਹੋਇਆ
18: ਕੋਹੋਰਟ ਜਿਹੜਾ ਆਪਣਾ। ਹਾਂਜੀ
20: ਹਾਂ, ਤੁਹਾਨੂੰ ਸਭ ਨੂੰ ਤਾਂ ਲੱਗ ਰਿਹਾ ਜੀ, ਪਰ ਇਹ ਵੀ ਚਲੋ ਪੈਨਿਕ ਹੈਗਾ ਜੀ। ਜੇ ਹੁਣ ਆਪਾਂ ਮੈਂ ਸਾਡੇ ਇਸ ਏਰੀਏ ਦੀ ਗੱਲ ਕਰਾਂ ਤੇ ਸਾਡੇ ਵਾਲਾ ਪੋਸਟ ਕੋਡ ਜਾਂ ਗਰੇਵਾ ਸਾਹਿਬ ਵਾਲਾ 3975, ਇਹਦੇ ਵਿੱਚ ਹੀ ਜੀ ਹੁਣ ਮਤਲਬ ਪ੍ਰੋਪਰਟੀ ਸਲੋ ਰੁਕ ਕੇ ਵੇਖ ਰਹੀ ਹੈ ਜੀ। ਜਿਹੜੀ ਪ੍ਰੋਪਰਟੀ ਲਿੰਡਸਟ ਏਰੀਏ ਦੇ ਵਿੱਚ 15 ਦਿਨ ਨਿਕਲ ਜਾਂਦੀ ਸੀ, 20 ਦਿਨ ਚ ਨਿਕਲਿਆ ਸੀ, ਹੁਣ 1.5 ਮਹੀਨਾ ਪ੍ਰੋਪਰਟੀ ਖੜਦੀ ਹੈ ਜੀ, 2-2 ਮਹੀਨੇ ਖੜਦੀ ਹੈ ਜੀ, ਉਹਦਾ
18: ਅਸਰ ਤਾਂ ਹੈ,
20: ਇੰਪੈਕਟ ਅਸਰ ਤੇ ਹੈਗਾ ਜੀ। ਪਰ ਇਹ ਵੀ ਚਲੋ ਇਹਦੇ ਵਿੱਚ ਪੈਨਿਕ ਹੋ ਕੇ ਆਪਾਂ ਇੱਕਦਮ, ਕਿਉਂਕਿ ਆਪਾਂ ਬਹੁਤ ਹਾਰਡ ਕੋਰ ਆਪਣੀ ਇਨਕਮ ਹੈ ਜਿਹਦੇ ਨਾਲ ਆਪਾਂ ਇਨਵੈਸਟ ਕਰਦੇ ਹਾਂ, ਇੱਕਦਮ ਇਹਨੂੰ ਪੈਨਿਕ ਨੀ ਮੇਰੇ ਖਿਆਲ ਚ ਲੈਣਾ ਚਾਹੀਦਾ। ਚਲੋ ਇਹ ਆ ਵੀ ਟਾਈਮ ਦੇ ਨਾਲ ਸਲੋਲੀ ਸਲੋਲੀ, ਹੁਣ ਇੱਕ ਚੀਜ਼ ਹੋਰ ਦੇਖੀ ਨਾ, ਜਿੱਦਣ ਡੀਜ਼ਲ ਦੇ ਰੇਟ ਵਧੇ ਸੀ ਇੱਕਦਮ, ਇੱਥੇ ਫਿਊਲ ਪ੍ਰਾਈਸ ਅਪ ਹੋਏ ਜਾਂ ਹੋਰ ਆਪਾਂ ਦੇਖ ਰਹੇ ਇੰਪੈਕਟ ਪਿਆ ਮਿਡਲ ਕ੍ਰਾਈਸ ਜੋ ਵੀ ਉੱਥੇ ਚੱਲ ਰਿਹਾ ਸੀਗਾ ਵੀ ਆਪਣੇ ਜਦੋਂ ਵਾਰ ਚੱਲ ਰਹੀ ਉੱਥੇ, ਉਹਨੂੰ ਹੌਲੀ ਹੌਲੀ ਆਪਾਂ ਨੂੰ ਅਬਜ਼ਰਵ ਕਰਨਾ ਸਿੱਖ ਗਏ। ਆਹ 2-3 ਮਹੀਨੇ ਵੀ ਜਦੋਂ ਆਪਾਂ ਗੱਲ ਨੀ ਕਰਦੇ ਇਵਨ, ਨਹੀਂ ਤੇ ਰੋਜ਼ ਇਹੀ ਹੁੰਦਾ ਸੀ ਅੱਜ ਇਰਾਨ ਨੇ ਕੀ ਕੀਤਾ, ਅੱਜ USA ਨੇ
18: ਡੀਜ਼ਲ ਮਹਿੰਗਾ ਹੋ ਗਿਆ
20: ਸਟੇਟਮੈਂਟ ਆਈ, ਉਹਨਾਂ ਨੂੰ ਆਪਾਂ ਉਹ ਨਾ ਇਹ ਬੰਦੇ ਦੇ ਵਿੱਚ ਮੇਰੇ ਖਿਆਲ ਅਬਜ਼ਰਵ ਕਰਨ ਦੀ ਇੱਕ ਸ਼ਮਤਾ ਹੁੰਦੀ ਹੈ, ਉਹਨੂੰ ਜਦੋਂ ਆਪਾਂ ਇਹਨੂੰ ਯੂਜ਼ ਟੂ ਹੋ ਜਾਂਦੇ ਹਾਂ, ਫਿਰ ਸਲੋਲੀ ਸਲੋਲੀ ਜਦੋਂ ਹੁਣ ਉਹ ਚੀਜ਼ਾਂ ਸਹੀ ਹੋਣ ਲੱਗ ਜਾਂਦੀਆਂ, ਫਿਰ ਆਪਾਂ ਨੂੰ ਉਵੇਂ ਹੀ ਉਹਨੂੰ ਆਪਾਂ ਫੀਲ ਕਰ ਜਾਂਦੇ ਹਾਂ ਵੀ ਚਲੋ ਠੀਕ ਹੈ ਆਲ ਗੁੱਡ ਆ। ਤੇ ਮੇਰੇ ਖਿਆਲ ਚ ਇੰਪੈਕਟ ਹੈਗਾ ਜੀ, ਸਹਿ ਰਹੇ ਹਾਂ, ਸਾਰੇ ਸਹਿੰਦੇ ਪਏ ਆ, ਸਭ ਨੂੰ ਲੱਗ ਰਿਹਾ, ਕਿਉਂਕਿ ਜਿੰਨੇ ਵੀ ਪੈਸਾ ਇਨਵੈਸਟ ਕੀਤਾ ਜਾਂ ਜਿਹਦੀਆਂ ਵੀ 2 ਪ੍ਰੋਪਰਟੀਆਂ 3 ਆ ਜਾਂ ਕੋਈ ਰੈਂਟ ਤੇ ਦਿੱਤੀ ਆ ਜਾਂ ਕੋਈ ਰੈਂਟ ਤੇ ਰਹਿ ਵੀ ਰਿਹਾ, ਉਹ ਵੀ ਫੀਲ ਕਰ ਰਿਹਾ ਕਿਉਂਕਿ ਉਹਦਾ ਵੀ ਰੈਂਟ ਵੱਧ ਰਿਹਾ। ਤੇ ਪਰ ਟਾਈਮ ਹੈ ਜੀ, ਹੁਣ ਇਹ ਟਾਈਮ ਤੇ ਜਿਹੜਾ 2026 ਵਾਲਾ ਉਸ 27 ਵੀ ਐਵੇਂ ਲੰਘੇ, ਤੇ ਪਰ ਬਾਕੀ ਚੜ੍ਹਦੀ ਕਲਾ ਵਾਲੀ ਕੌਮ ਹੈ ਜੀ, ਆਪਾਂ ਨੂੰ ਪਰਵਾਹ ਨੀ, ਸਭ ਨੇ ਟਾਈਮ ਲੰਘ ਜਾਣਾ ਜੀ, ਰੇਡੀਓ ਸੁਣਦੇ ਸੁਣਦੇ ਵੇਖੋ 28 ਵੀ ਆ ਜਾਣਾ
17: ਜੀ। ਬਿਲਕੁਲ, ਥੈਂਕ ਯੂ ਤੁਹਾਡਾ,
18: ਚਲੋ ਗ੍ਰੇਟ, ਥੈਂਕ ਯੂ ਵਾਈਟ
17: ਸਾਂਚ ਪਾਈ ਤੁਸੀਂ, ਥੈਂਕ ਯੂ। ਇਹ ਇੱਕ ਨਾ ਥੋੜ੍ਹੀ ਜਿਹੀ ਸਮੱਸਿਆ ਆਪਣੇ ਹੋਰ ਵੀ ਹੈਗੀ ਆ, ਆਪਾਂ 2 ਤਰ੍ਹਾਂ ਦੇ ਸਨੈਰੀਓ ਆ, ਇੱਕ ਤਾਂ ਆਪਾਂ ਇਹ ਡਿਸਕਸ ਕਰ ਰਹੇ ਹਾਂ ਵੀ ਜਿਹੜੇ ਬੰਦੇ ਹੁਣ ਬੋਝ ਮਹਿਸੂਸ ਕਰ ਰਹੇ ਆ, ਜਿਨ੍ਹਾਂ ਨੂੰ ਪਤਾ ਵਾ ਵੀ ਕਪੈਸਿਟੀ ਵੈਲ ਮੈਨੇਜ ਕਰਨਾ ਆਪਾਂ ਜਿਹੜੀ ਇੱਕ ਸਿਚੁਏਸ਼ਨ ਹੁੰਦੀ ਹੈ ਵੀ ਹੁਣ ਪੈ ਗਈ ਆ ਸਿਰ 'ਤੇ, ਹੁਣ ਆਪਾਂ ਇਹਨੂੰ ਮੈਨੇਜ ਕਿੱਦਾਂ ਕਰਨਾ। ਦੂਸਰੇ ਉਹ ਆ ਜਿਹਨਾਂ ਨੂੰ ਨਾਲ ਦੀ ਨਾਲ ਵੀ ਸਲਾਹਾਂ ਜਾਂ ਇਹ ਚੱਲ ਰਿਹਾ ਵਾ ਮਨ ਦੇ ਵਿੱਚ ਕਿ ਆਪਾਂ ਹੁਣ ਮਾਰਕੀਟ ਜੇਕਰ ਡਾਊਨ ਆਉਂਦੀ ਆ ਅਤੇ ਉਦੋਂ ਆਪਾਂ ਉਹਨੂੰ ਪੈਸੇ ਨੂੰ ਆਪਾਂ ਸਾਡੇ ਕੋਲ ਹੈਗੇ ਆ ਅਤੇ ਆਪਾਂ ਇਨਵੈਸਟ ਕਰ ਲਈਏ ਆਪਾਂ ਕਿਤੇ ਨਾ ਕਿਤੇ, ਅਤੇ ਉਹਦੇ ਵਿੱਚ ਵੀ ਚਲੋ ਜੇ ਹੈਗੇ ਵਾਲਾ ਤਾਂ ਉਹ ਫਿਰ ਵੀ ਚਲੋ ਠੀਕ ਹੈ ਸਨੈਰੀਓ, ਪਰ ਆਪਣੀ ਜ਼ਿਆਦਾ ਜਿਹੜੀ ਸਮੱਸਿਆ ਜਾਂ ਜ਼ਿਆਦਾ ਘੁੰਡੀ ਉੱਥੇ ਫਸਦੀ ਹੈ ਵੀ ਆਪਾਂ ਫਿਰ ਵੀ ਉੱਥੇ ਕਦਮ ਇਹ ਸੋਚ ਕੇ ਨਹੀਂ ਰੋਕ ਰਹੇ ਹੁੰਦੇ ਵੀ ਜੇ ਇੱਧਰੋਂ ਉੱਧਰੋਂ ਚੁੱਕ ਚੁਕਾ ਕੇ ਵੀ ਆਪਾਂ ਔਖੇ ਸੌਖੇ ਹੋ ਕੇ ਅਤੇ ਆਪਾਂ ਇਸ ਮੌਕੇ ਲੈ ਲਈਏ ਸ਼ਾਇਦ ਸਾਨੂੰ ਸਸਤਾ ਮਿਲ ਜੇ ਅਤੇ ਫਿਰ ਆਪਾਂ ਅੱਗੇ ਚੱਲ ਕੇ ਅਤੇ ਉਹਨੂੰ ਮਹਿੰਗਾ ਵੇਚ ਲਾਂਗੇ, ਉਹ ਵਾਲੀ ਜਿਹੜੀ ਸਿਚੁਏਸ਼ਨ ਹੈ ਉਹ ਤੁਹਾਨੂੰ ਅੱਗੇ ਚੱਲ ਕੇ ਹੋਰ ਵੀ ਜ਼ਿਆਦਾ ਹਾਲੇ ਤੰਗ ਪਰੇਸ਼ਾਨ ਕਰੂਗੀ। ਚਲੋ ਇੱਕ ਤਾਂ ਆ ਵੀ ਜੋ ਕੁਛ ਹੋ ਗਿਆ ਉਸ ਹਿਸਾਬ ਦੇ ਨਾਲ ਤੁਸੀਂ ਇਹ ਵੇਖੋ ਵੀ ਆਪਾਂ ਮੈਨੇਜ ਕਰ ਲਈਏ ਉਹਨੂੰ, ਅਤੇ ਜੇ ਕਿਤੇ ਮੰਨ ਲਓ ਕੋਈ ਮਾੜੀ ਮੋਟੀ ਕੋਈ ਟਾਣੀ ਕਿਤੇ ਉਹ ਨੀਵੀਂ ਆ ਅਤੇ ਫਿਰ ਤੁਸੀਂ ਤੁਹਾਡੇ ਕੋਲ ਪਏ ਆ ਇਨਵੈਸਟਮੈਂਟ ਲਈ ਤਾਂ ਫਿਰ ਤੁਸੀਂ ਕਰ ਲਏ, ਪਰ ਜੇ ਤੁਹਾਨੂੰ ਇਹ ਲੱਗ ਰਿਹਾ ਵਾ ਵੀ ਔਖੇ ਸੌਖੇ ਹੋ ਕੇ ਜਿੱਦਾਂ ਮਰਜ਼ੀ ਆਪਾਂ ਲੋਨ ਲਾਨ ਜਿਹਾ ਕਰਾ ਕੇ ਅਤੇ ਸਸਤੀ ਮਿਲ ਰਹੀ ਥੋੜ੍ਹੀ ਅਤੇ ਫਿਰ ਆਪਾਂ ਉਹਨੂੰ ਕਰ ਲਈਏ, ਉਹ ਫਿਰ ਅੱਗੇ ਚੱਲ ਕੇ ਹੋਰ ਸਫ਼ਰ ਬੰਦਾ ਕਰਦਾ।
18: ਮੈਂ ਤਾਂ ਕਿਉਂਕਿ ਹੁਣ ਐਜ਼ ਏ ਮਾਈਗ੍ਰੇਸ਼ਨ ਏਜੰਟ ਹਾਂ, ਕਿਉਂਕਿ ਸਾਡੇ ਕੋਲ ਲੋਕਾਂ ਦੇ ਫਾਈਨੈਂਸ਼ੀਅਲਸ ਵੀ ਆਉਂਦੇ, ਇਹ ਦੇਖਦਾ ਵੀ ਅੱਗੇ ਲੋਕਾਂ ਦੇ ਅਕਾਊਂਟਾਂ 'ਚ ਨਾ 10-10, 15-15 ਹਜ਼ਾਰ ਜੋ ਮਸਾਂ ਹੁੰਦਾ ਸੀ ਪੈਸਾ
17: ਜੀ,
18: ਹੁਣ ਮੈਂ ਅਕਸਰ ਦੇਖਦਾ ਲੋਕਾਂ ਨੇ ਆਫਸੈਟ ਅਕਾਊਂਟਾਂ 'ਚ 2 ਲੱਖ, 1.5 ਲੱਖ, 3 ਲੱਖ, ਉਹਦੇ ਤੋਂ ਇਨਡਾਇਰੈਕਟਲੀ ਅੰਦਾਜ਼ਾ ਇਹ ਤਾਂ ਹੋ ਜਾਂਦਾ ਵੀ ਲੋਕ ਹੁਣ ਪੈਸੇ ਨੂੰ ਅਨਸਰਟਨ ਟਾਈਮ 'ਚ ਹੋਲਡ ਕਰਕੇ ਰੱਖਦੇ ਆ
17: ਰੱਖਦੇ
18: ਉਹ ਮਤਲਬ ਹੁਣ ਉਹ ਕੋਹਾਟ ਹੋਰ ਹੋ ਸਕਦਾ ਹੈ ਨਾ, ਜਾਂ ਜਿਹੜੇ ਬੰਦੇ ਵਿਜ਼ਟਰ ਵੀਜ਼ੇ ਲਾਉਂਦੇ ਆ ਜਾਂ ਕਰਦੇ ਆ ਅਪਲਾਈ ਕਰਦੇ ਆ
17: ਹੈ ਨਾ, ਉਹ ਲੋਕਾਂ ਨੇ ਕਹਿਣਾ ਇਹ ਵੇਖ ਲੈਂਦੇ ਸਾਡਾ ਕੋਲ,
18: ਆਹੋ ਉਹਨਾਂ ਨੇ ਆਪ ਹੀ ਭੇਜਿਆ ਵੀ ਇਹ ਲਾ ਦਿਓ ਨਾਲ।
17: ਅਸਲ 'ਚ ਇਹ ਹੈ ਨਾ ਕਿ ਉਹ ਇਹ ਉਹ ਵੀ ਬੰਦੇ ਨੇ ਜਿਹਨੇ ਜਿਨ੍ਹਾਂ ਨੇ ਇਹ ਕਰਵਾ ਤੇ ਲਿਆ ਲੋਨ, ਪਰ ਉਸ ਤੋਂ ਬਾਅਦ ਫਿਰ ਉਹ ਹੱਲੇ ਉਹ ਨਹੀਂ ਕਰ ਰਹੇ, ਗਾਂ ਖਰਚ ਨਹੀਂ ਰਹੇ ਵੀ
18: ਮਤਲਬ ਰੇਨੀ ਡੇਜ਼ ਲਈ ਹਰੇਕ ਬੰਦੇ ਦੀਆਂ ਅੱਗੇ ਸੇਵਿੰਗਸ $10-15,000 ਦੀਆਂ ਹੁੰਦੀਆਂ ਸੀ, ਹੁਣ ਉਹ ਰੇਨੀ ਡੇਜ਼ ਲਈ ਬੰਦਾ ਸੇਵਿੰਗ ਰੱਖਦਾ $1-1.5 ਲੱਖ ਦੀ, ਵੀ ਇਹਨੂੰ ਇੱਕ ਪਾਸੇ ਕਰਕੇ ਰੱਖ ਦਿਓ ਵੀ ਹੈ ਹੀ ਨਹੀਂ ਆਮ ਤੌਰ 'ਤੇ ਮੈਂ ਵੇਖਦਾ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇੰਨਾ ਪੈਸਾ ਇਕੱਠਾ ਕਰਨ ਤੱਕ ਉਮਰ ਲੱਗ ਜੂਗੀ, ਉਹੋ ਜਿਹੇ ਲੋਕ ਵੀ ਹੈਗੇ ਆ, ਜਦੋਂ ਚਲਾਈ ਚੱਲਦੀ ਰਹੇ ਤਾਂ ਬਹੁਤ ਆ,
17: ਜਦੋਂ ਲੋੜ ਹੋਊਗੀ ਇਹ ਆਪਾਂ ਉਦੋਂ ਵਰਤ ਲਾਂਗੇ, ਨਹੀਂ ਤਾਂ ਫਿਰ ਇਹ ਪਏ ਆ ਕਿਹੜਾ ਸਾਨੂੰ ਤੰਗ ਕਰਨ ਲਈ।
18: ਸਾਡੇ ਦਾਦੇ ਨੇ ਆਪਣੀ ਜੇਬ ਬਟੂਏ ਦੇ ਕੰਦਲੀ ਜੇਬ ਹੁੰਦੀ ਆ ਨਾ, ਉਹਦੇ 'ਚ 100 ਰੁਪਈਏ ਦਾ ਨੋਟ ਰੱਖਿਆ ਹੁੰਦਾ ਸੀ, ਉਹ ਕਹਿੰਦਾ ਸੀ ਵੀ ਹੈ ਨਹੀਂ ਗਾ,
17: ਇਹ ਸੋਚੋ ਵੀ ਹੈ ਹੀ ਨਹੀਂ,
18: ਇਹ ਹੈ ਨਹੀਂ ਗਾ,
17: ਸਾਰੇ ਬਜ਼ੁਰਗਾਂ ਦਾ ਹੁੰਦਾ ਸੀ ਪਹਿਲਾਂ,
18: ਅਤੇ ਉਹ ਹੁਣ ਚਲੋ ਆਪਾਂ $50 ਰੱਖ ਲਈਦੇ ਆ ਆਪਣੀ ਉਸ ਹਿਸਾਬ ਨਾਲ ਹੈਗੀ ਵਿਰਤੀ, ਪਰ ਕਹਿਣ ਦਾ ਮਤਲਬ ਇਹ ਆ ਵੀ ਉਹ ਹੈ ਨਾ ਔਖੇ ਵੇਲੇ ਲਈ ਉਹ ਪੈਸੇ ਰੱਖੇ ਹੁੰਦੇ ਆ, ਉਹ ਸਾਨੂੰ ਸਿੱਖਿਆ ਮਿਲੀ ਆ ਜਾਂ ਸਮਝ ਮਿਲੀ ਆ ਜਾਂ ਸੋਝੀ ਮਿਲੀ ਆ, ਉਹ ਕਿੰਨੇ ਕਾ ਉਹ ਹਰੇਕ ਪਰਿਵਾਰ ਦੇ ਹਿਸਾਬ ਨਾਲ ਆਪੋ ਆਪਣੇ ਹਿਸਾਬ ਨਾਲ ਉਹ ਵੱਖੋ ਵੱਖਰੇ ਹੋ ਸਕਦੇ,
17: ਉਹ ਕਿੰਨੇ ਕਿਆ ਉਹ ਚਾਹੀਦੇ ਆ ਉਹ ਵੇਲੇ ਕਵੇਲੇ ਦੀ ਜਿਹੜੀ ਸਾਨੂੰ ਐਟਲੀਸਟ ਆਪਾਂ ਇੰਨਾ ਕੁ ਐਵਰੇਜ ਹੀ ਕੱਢੀ ਹੋਵੇ ਵੀ ਸਾਡੇ ਦੁੱਖ ਸੁੱਖ ਦੇ ਲਈ ਸਾਡੇ ਕੋਲ ਹੈਗੀ ਆ ਜਮਾਂ ਪੂੰਜੀ ਰਾਦਰ ਦੈਨ ਕੇ ਬਾਅਦ
18: ਬਿਮਾਰੀ ਟਮਾਰੀ ਆ, 6 ਮਹੀਨੇ ਨੌਕਰੀ ਨਹੀਂ ਮਿਲਦੀ ਨਵੀਂ, ਨਵਾਂ ਬਿਜ਼ਨਸ ਨਹੀਂ ਚੱਲਦਾ, ਤਾਂ ਨਾ ਉਹ ਕਿਤੋਂ ਨਾ ਕਿਤੋਂ ਤੁਹਾਡੇ ਘਰ ਦੀਆਂ ਕਿਸ਼ਤਾਂ ਖਰਚੇ ਚੱਲੀ ਜਾਣ,
17: ਰੁਕਣ ਨਾ। ਆਪਾਂ ਇਹ ਆ ਵੀ ਉਹਦੇ ਵਿੱਚ ਕਿਸੇ ਦੇ ਉਹ ਕਹਿੰਦੇ ਹੁੰਦੇ ਵੀ ਕਿਸੇ ਦੇ ਸਾਹਮਣੇ ਹੱਥ ਨਾ ਤੁਹਾਨੂੰ ਅੱਡਣੇ ਪੈਣ,
18: ਅਰਦਾਸ ਕਈ ਇਹ ਵੀ ਕਰਦੇ ਵੀ ਰੱਬਾ ਮੇਰਾ ਹਮੇਸ਼ਾ ਜ਼ਿੰਦਗੀ 'ਚ ਤਮਾਮ ਉਮਰ ਗਿਵਿੰਗ ਹੈਂਡ ਹੀ ਰਹੇ, ਹੈ ਨਾ ਵੀ ਮੈਂ ਕਿਸੇ ਦੀ ਧਿਰ ਬਣਾ, ਜ਼ਰੀਆ ਬਣਾ, ਕਿਸੇ ਤੋਂ ਮੰਗਣੇ ਨਾ ਪੈਣ। ਚਲੋ ਲੋੜ ਪੈਣ 'ਤੇ ਮੰਗ ਵੀ ਲੈ ਕੋਈ, ਆਪਾਂ ਉਹਨੂੰ ਵੀ ਨਹੀਂ ਇੱਦਾਂ ਲੈਂਦੇ, ਪਰ ਆਮ ਤੌਰ 'ਤੇ ਇਸ ਕਿਸਮ ਦੀ ਅਰਦਾਸ ਹਰ ਬੰਦੇ ਦੇ ਮਨ 'ਚ ਚੱਲਦੀ ਹੋ ਰਹਿੰਦੀ ਆ।
17: ਇਹ ਸਮੱਸਿਆ ਜਿਹੜੀ ਆ ਉਹ ਹਮੇਸ਼ਾ ਰਹਿਣੀ ਆ, ਕਿਉਂਕਿ ਆਪਾਂ ਇੱਥੇ ਸਿਰਫ ਪ੍ਰੋਪਰਟੀ ਦੀ ਨਹੀਂ ਗੱਲ ਕਰ ਰਹੇ, ਤੁਸੀਂ ਇਸ ਚੀਜ਼ ਨੂੰ ਇੱਦਾਂ ਵੀ ਕਈ ਜਣੇ ਲੈ ਲੈਂਦੇ ਆ ਵੀ ਚਲੋ ਕੋਈ ਗੱਲ ਨਹੀਂ, ਜਿੱਥੇ ਇੰਨੇ ਦਿੰਦੇ ਆ ਉੱਥੇ ਕੋਈ 100 ਵੱਧ ਸੀ ਹੋਰ ਕੰਮ ਕਰ ਲਾਂਗੇ। ਬੇਸਿਕਲੀ ਸਮੱਸਿਆ ਉੱਥੇ ਨਹੀਂ, ਸਮੱਸਿਆ ਸ਼ੁਰੂ ਹੁੰਦੀ ਆ ਜਦੋਂ ਇਹਨਾਂ ਚੀਜ਼ਾਂ ਦਾ ਤੁਹਾਡੇ ਰਿਸ਼ਤਿਆਂ ਦੇ ਉੱਤੇ, ਤੁਹਾਡੇ ਪਰਿਵਾਰ ਦੇ ਉੱਤੇ, ਤੁਹਾਡੀ ਜੇਬ ਦੇ ਉੱਤੇ, ਤੁਹਾਡੇ ਦਿਮਾਗ ਦੇ ਉੱਤੇ ਬੋਝ ਪੈਣਾ ਸ਼ੁਰੂ,
18: ਤੁਹਾਡੇ ਹਾਸਿਆਂ ਤੇ, ਜਿੱਥੋਂ ਗੱਲ ਸ਼ੁਰੂ ਹੋਈ ਸੀ ਆਪਾਂ ਬਲੌਗ ਸ਼ੁਰੂ ਕੀਤਾ ਸੀ ਐਡ ਤੋਂ ਬਾਅਦ,
17: ਹੌਲੀ ਹੌਲੀ ਆਪਾਂ ਇਹ ਮਹਿਸੂਸ ਕਰਦੇ ਹਾਂ, ਅਸੀਂ ਆਪਣੇ 'ਤੇ ਵੀ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ, ਬਹੁਤਾ ਭਾਰ ਕਦੋਂ ਇੱਦਾਂ ਦਾ ਪਾ ਲਈਏ ਤੇ ਤੁਹਾਡੇ ਹਾਸੇ ਹੌਲੀ ਹੌਲੀ ਖੁੱਸਣੇ ਸ਼ੁਰੂ ਹੋ ਜਾਂਦੇ ਆ।
18: ਜ਼ਿੰਦਗੀ ਜੇ ਵੇਲ ਦਿੰਦੀ ਦੋਸਤੋ, ਆਪਣੇ ਕੋ ਬਹਿ ਕੇ ਮੈਂ ਚੀਕਾਂ ਮਾਰਦਾ,
17: ਹਾਂ
18: ਆਪਣੇ ਕੋਲ ਪਹਿਲਾਂ ਤਾਂ ਬਹਿਣਾ ਹੀ ਸਿੱਖੀਏ, ਉਹਦੇ ਚੋਂ ਚੀਕ ਨਾ ਨਿਕਲੇ ਬਸ,
17: ਉਹਦੇ ਚੋਂ ਫਿਰ ਨਹੀਂ ਮਤਲਬ ਔਖਾ ਹੋ ਜਾਂਦਾ, ਆਈ ਨਾ ਹੋਵੇ ਫਿਰ। 875 ਤੁਸੀਂ ਆਉਂਦੇ ਰਹੋ ਜੀ, ਲਾਸਟ ਕਾਲਰ ਹੋਣਗੇ ਸਾਡੇ 875। ਹਾਂਜੀ ਠੀਕ ਠਾਕ ਭਾਜੀ, ਠੀਕ ਠਾਕ, ਤੁਸੀਂ ਸੁਣਾਓ, ਆਵਾਜ਼ ਥੋੜੀ ਕਰਿਓ ਠੀਕ ਹੈ, ਤੁਹਾਡੀ ਆਵਾਜ਼ ਨਹੀਂ ਜੇ ਸਹੀ।
2: ਹਾਂਜੀ ਹੁਣ ਠੀਕ ਹੈ ਜੀ।
17: ਹਾਂਜੀ
18: ਮੈਨੂੰ ਲੱਗਦਾ ਤੁਸੀਂ ਕੋਈ ਪ੍ਰੋਪਰਟੀਆਂ ਘੱਟ ਲਈਆਂ, ਬੜਾ ਰਿਲੈਕਸ ਜਿਹਾ ਬੋਲ ਰਹੇ ਸੀ ਨਾ, ਹੁਣ ਤੁਸੀਂ ਥੋੜਾ ਜਿਹਾ ਖਿੱਚ ਕੇ ਜੇ ਰੱਖਿਆ ਕੰਮ,
17: ਕਿਸੇ ਵੇਲੇ ਬੰਦਾ ਸ਼ੋਅ ਵੀ ਕਰ ਰਿਹਾ ਹੁੰਦਾ ਵੀ ਮੈਂ ਰਿਲੈਕਸ ਆ, ਨਹੀਂ ਤਾਂ ਪਤਾ ਲੱਗ ਜਾਂਦਾ ਨਾ ਵੀ ਤੰਗ ਹੈ ਬੰਦਾ।
2: ਸਹੀ ਗੱਲ, ਸਹੀ ਗੱਲ,
18: ਫੋਨ ਦੇ ਨੇੜੇ ਹੋ ਜਾਓ ਮਾੜੇ ਜੇ, ਹਾਂਜੀ
17: ਤੁਸੀਂ ਨਾ ਜੇ ਸਪੀਕਰ ਲਾਇਆ ਵਾ ਮੰਨ ਲਓ ਤੇ ਜਾਂ ਫਿਰ ਹੈਡਫੋਨ ਲਾਏ ਆ ਤੇ ਉਹ ਲਾ ਦੋ ਤੇ ਸਿੱਧਾ ਫੋਨ ਲਾ ਲਓ ਕੰਨ ਨੂੰ ਤੇ ਫਿਰ ਇਹ ਸਮੱਸਿਆ ਹੋ ਜਾਣੀ ਹੈ।
18: ਫੋਨ ਨਾਲ ਗੱਲ ਕਰੋ ਵੀ ਆਪਣਾ ਬਣਾ ਲੈ ਹਾਣੀ।
17: ਹਾਂਜੀ ਇਹਨੂੰ ਪਹਿਲਾਂ ਤੁਸੀਂ
2: ਹੈਲੋ ਹਾਂਜੀ ਹਾਂਜੀ ਹਾਂਜੀ
17: ਹਾਂ
2: ਹਾਂ ਹਾਂ ਜੀ ਮੈਂ ਹੈਡਫੋਨ ਲਾਏ।
17: ਹਾਂਜੀ
2: ਤੇ ਉਹ ਚੱਕਰ ਇਹ ਆ ਵੀ ਮੈਂ ਫਸਟ ਟੋਂ ਬਾਹਰ ਮੈਂ ਘਰ ਲਿਆ ਹੋਣਾ
17: ਜੀ
2: ਤੇ ਮੈਂ ਤੇ ਮੈਨੂੰ ਤੇ ਜਿਵੇਂ ਹੌਸਲਾ ਜਿਹਾ ਮਿਲਦਾ ਤੁਹਾਡੀਆਂ ਗੱਲਾਂ ਤੋਂ ਤੇ
17: ਆਵਾਜ਼ ਨਾ ਭਾਈ ਆ ਰਹੀ ਆ ਪ੍ਰੋਬਲਮ ਤੁਹਾਡੀ ਜਾਂ ਤਾਂ ਤੁਸੀਂ ਰੇਂਜ ਦੀ ਪ੍ਰੋਬਲਮ ਹੈ ਜਾਂ ਤੁਸੀਂ ਹਿੱਲ ਜੁੱਲ ਕਰ ਰਹੇ ਹੋ ਗੱਲਬਾਤ ਕਰਦੇ ਆ ਤੇ ਦੁਬਾਰਾ ਤੁਸੀਂ ਕਰਿਓ।
18: ਜ਼ਿੰਦਗੀ 'ਚ ਪ੍ਰੋਬਲਮ ਆ ਦੋ ਰੇਂਜ ਦੀ ਜਾਂ ਰੇਂਜ ਰੋਵਰ ਦੀ।
17: ਹਾਂ ਰੇਂਜ ਰੋਵਰ ਦੀ ਤਾਂ ਜ਼ਿਆਦਾ ਹੈ ਆ ਰੇਂਜ ਦੀ ਤਾਂ ਚਲੋ ਫਿਰ ਵੀ ਬੰਦਾ ਇੱਧਰੋਂ ਕੱਟਦਾ ਤੇ ਉੱਧਰ ਲਾ ਲੈ
18: ਕਿਸ਼ਤਾਂ ਤੇ ਭਾਜੀ
17: ਕਿਸ਼ਤਾਂ ਤੇ ਪ੍ਰੋਬਲਮ ਹੈ। ਸੋ ਚਲੋ ਮੈਨੂੰ ਇਹ ਵੀ ਗੱਲ ਇਹਨਾਂ ਦੀ ਵਧੀਆ ਲੱਗੀ ਕਹਿੰਦੇ ਵੀ ਤੁਹਾਡੀਆਂ ਗੱਲਾਂ ਤੋਂ ਮੈਨੂੰ ਹੌਸਲਾ ਮਿਲਦਾ ਤੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਸਾਡੀਆਂ ਗੱਲਾਂ ਤੋਂ ਇਹੋ ਜਿਹੀਆਂ ਗੱਲਾਂ ਤੋਂ ਤਾਂ ਬੋਝ ਹੀ ਮਿਲਦਾ ਬੰਦੇ ਨੂੰ ਵੀ ਹਾਏ ਪਤਾ ਨਹੀਂ ਕੀ ਹੋ ਜਾਣਾ। ਪਰ ਉਹੀ ਆ ਕਿ ਇੱਕ ਚੀਜ਼ ਜਿਹੜੀ ਸੋਹਣੀ ਆ ਜਾਂ ਇਹ ਆਪਾਂ ਜ਼ਰੂਰ ਡਿਸਕਸ ਕਰਾਂਗੇ ਇਸ ਆਖਰੀ ਪੜਾਅ ਦੇ ਵਿੱਚ ਕਿ ਜਦੋਂ ਵੀ ਕੋਈ ਜ਼ਿੰਦਗੀ 'ਚ ਜਿੱਦਾਂ ਕਹਿੰਦੇ ਤੁਹਾਡਾ ਹਮੇਸ਼ਾ ਸੁੱਖ ਨਹੀਂ ਰਹਿੰਦਾ ਹਮੇਸ਼ਾ ਦੁੱਖ ਨਹੀਂ ਰਹਿੰਦਾ ਅਤੇ ਜਦੋਂ ਦੁੱਖ ਹੁੰਦਾ ਤਾਂ ਉਸ ਤੋਂ ਬਾਅਦ ਦੀ ਜਿਹੜੀ ਨਿੱਕੀ ਜਿਹੀ ਖੁਸ਼ੀ ਉਹ ਵੀ ਤੁਹਾਨੂੰ ਬਹੁਤ ਵਧੀਆ ਲੱਗਦੀ। ਇਸੇ ਤਰ੍ਹਾਂ ਦੇ ਨਾਲ ਆ ਵੀ ਜਿਹੜੇ ਤੁਹਾਡੇ 'ਤੇ ਬੋਝ ਨੇ ਜਦੋਂ ਅੱਗੇ ਚੱਲ ਕੇ ਇਹ ਥੋੜ੍ਹੇ ਜਿਹੇ ਈਜ਼ ਹੋਏ ਉਦੋਂ ਤੁਹਾਨੂੰ ਜ਼ਿਆਦਾ ਸਵਾਦ ਆਉਣਾ। ਪਰ ਇਹ ਆ ਵੀ ਜੇ ਸਾਡੇ 'ਚ ਮਾਦਾ ਹੀ ਨਹੀਂ ਆ ਹੁਣ ਅਲੱਗ ਅਲੱਗ ਤਰ੍ਹਾਂ ਦੀ ਨਾ ਬੰਦੇ ਦੀ ਸੋਚ ਅਲੱਗ ਅਲੱਗ ਤਰ੍ਹਾਂ ਦਾ ਭਾਰ ਬੰਦਾ ਝੱਲ ਲੈਂਦਾ। ਕਈ ਮੈਂ ਵੇਖਿਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਉਹਨਾਂ ਦੇ ਇੱਦਾਂ ਦਾ ਬੇਸ ਉਹਨਾਂ ਦਾ ਸਟਰੋਂਗ ਹੁੰਦਾ ਉਹ ਕਹਿੰਦੇ ਆ ਵੀ ਕੋਈ ਨਹੀਂ ਝੱਲ ਲਾਂਗੇ ਆਪਾਂ ਉਹ ਮੈਨੇਜ ਕਰੀ ਜਾਂਦੇ
18: ਬੇਸ ਚੱਲਦਾ।
17: ਹਾਂ ਕਈ ਹੁੰਦੇ ਵੀ ਉਹਨਾਂ ਕੋਲ ਸਾਰਾ ਕੁਛ ਹੁੰਦਾ ਉਹ ਸਿਰਫ ਇੱਦਾਂ ਦੀਆਂ ਖਬਰਾਂ ਸੁਣ ਕੇ ਹੀ ਭੱਜ ਜਾਂਦੇ ਆ ਵੀ ਹਾਏ ਇੱਦਾਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਉਹਨਾਂ ਨੇ ਉੱਥੇ ਆਪਣਾ ਹੱਥ ਕੁੱਟ ਲੈਣਾ। ਖਬਰਾਂ ਤਾਂ ਇੱਦਾਂ ਦੀਆਂ ਆਉਂਦੀਆਂ ਰਹਿਣੀਆਂ ਸਾਰਾ ਕੁਛ ਇਹ ਚੱਲਦਾ ਰਹਿਣਾ ਹੁੰਦਾ ਆ ਵੀ ਉਹ ਫਿਰ ਕਦੀ ਵੀ ਇਨਵੈਸਟ ਨਹੀਂ ਕਰ ਪਾਉਂਦੇ ਕਦੀ ਵੀ ਅੱਗੇ ਗਰੋ ਹੀ ਨਹੀਂ ਕਰ ਪਾਉਂਦੇ। ਸੇਫ ਸੇਫ ਸੇਫ ਟੂ ਮੱਚ ਸੇਫ ਵੀ ਨਹੀਂ ਟੂ ਮੱਚ ਰਿਸਕ ਵੀ ਨਹੀਂ ਤੁਸੀਂ ਆਪਣੇ ਸੁਭਾਅ ਦੇ ਮੁਤਾਬਕ ਚੱਲੋ ਅਤੇ ਮਾਰ ਘੱਟ ਖਾਂਦੇ ਹੋ।
18: ਗੁਰਨੇਕ ਭਾਅ ਜੀ ਨੇ ਹੈ ਨਾ ਸੌਖਾ ਤਰਸਾ ਸਿਰੇ 'ਤੇ ਗੰਢ ਦੱਸੀ ਗੁਰਜੀਤ ਰੰਧਾਵਾ ਹੋਣਾ ਨੇ ਆਹੀ ਗੱਲ ਜਿਹੜੀ ਆ ਨਾ ਆਪਾਂ ਥੋੜ੍ਹੀ ਸੰਖੇਪ 'ਚ ਉਹਦੀ ਪ੍ਰਸੰਗ ਸਾਹਿਤ ਵਿਆਖਿਆ ਕੀਤੀ ਆ ਪੈਨਿਕ ਹੈ ਨਾ ਜਿਹੜਾ ਤੁਸੀਂ ਹੁਣ ਕਿਹਾ ਨਾ ਵੀ ਕਈ ਲੋਕ ਹੁੰਦੇ ਆ ਜਿਹੜੇ ਬਿਨਾਂ ਗੱਲ ਤੋਂ ਹੀ ਪੈਨਿਕ ਕਰ ਜਾਂਦੇ ਆ। ਉਹ ਕਹਿੰਦੇ ਸੀ ਵੀ ਉਹਨੇ ਅਨਸਰਟਨ ਟਾਈਮ ਦਾ ਮਤਲਬ ਇਹ ਹੁੰਦਾ ਪੈਨਿਕ ਘਟਾ ਦਿਉ ਆਪਣਾ ਉਈ ਬਿਨਾਂ ਗੱਲ ਤੋਂ ਤੜਫੀ ਜਾਣਾ ਹੈ ਨਾ ਉਹਦਾ ਵੀ ਸਵਾਦ ਨਹੀਂ ਕੋਈ
17: ਉਹਦੇ 'ਚੋਂ ਕੋਈ ਨੁਕਸਾਨ ਹੀ ਨਿਕਲਣਾ ਉਹਦੇ 'ਚੋਂ ਕੋਈ ਫਾਇਦਾ ਨਹੀਂ ਤੁਹਾਡਾ ਨਿਕਲਣਾ। ਸੋ ਹੈ ਤਾਂ ਹੈ ਆਸ ਪਾਸ ਵੇਖੋ ਇਹ ਚੀਜ਼ ਤੋਂ ਆਪਾਂ ਭੱਜ ਨਹੀਂ ਸਕਦੇ ਆਸ ਪਾਸ ਜੋ ਚੱਲ ਰਿਹਾ ਉਹ ਚੱਲ ਰਿਹਾ ਪ੍ਰੋਪਰਟੀ ਦੇ ਵਿੱਚ ਇਕੱਲਾ ਆਸਟ੍ਰੇਲੀਆ ਦੇ ਵਿੱਚ ਹੀ ਨਹੀਂ ਰੌਲਾ ਤੁਸੀਂ ਦੁਨੀਆ ਭਰ ਦੇ ਵਿੱਚ ਇਹ ਰੌਲਾ ਵੇਖੋਗੇ। ਕੱਲ੍ਹ ਕੈਨੇਡਾ ਦੀ ਗੱਲ ਕਿ ਪਰਸੋਂ ਦੇ ਦਿਨ ਖਬਰ ਲੱਗੀ ਸੀ ਉੱਥੇ ਇੱਥੋਂ ਤੋਂ ਵੀ ਬੁਰੇ ਹਾਲਾਤ ਨੇ।
18: ਹਾਂ ਇਹਨੂੰ ਆਪਾਂ ਇੱਦਾਂ ਲੈ ਸਕਦੇ ਹਾਂ ਵੀ ਜੇ ਰੀਅਲ ਅਸਟੇਟ ਮਾਰਕੀਟ ਨਾਲ ਅੱਡਾ ਲਾਇਆ ਅੱਡਾ ਮਨਾ ਤੁਹਾਨੂੰ ਪਤਾ ਹੀ ਆ ਹੋਲੀ ਵੀ ਖੇਲੇ ਔਰ ਰੰਗ ਵੀ ਹਾਸਿਲ ਨਾ ਹੋਈਏ ਮੁਮਕਿਨ ਨਹੀਂ। ਜੇ ਹੁਣ ਹੋਲੀ ਖੇਡਦੇ ਆ ਮਾੜੇ ਮੋਟੇ ਚਿੱਟੇ ਪੈਂਦੇ ਆ ਪੈਣਗੇ ਓਕੇ
17: ਕਿਉਂਕਿ ਜਿਹੜਾ ਵੱਡਾ ਇਨਵੈਸਟਰ ਹੈ ਜਦੋਂ ਉਹ ਮਾਰਕੀਟ 'ਚੋਂ ਪੈਸੇ ਖਿੱਚਦਾ ਨਾ ਤਾਂ ਉਹਦਾ ਅਸਰ ਪੈਂਦਾ ਵਾ ਥੱਲੇ ਤੱਕ। ਮੈਂ ਕਹਿੰਦਾ ਸਾਡੀ ਤਾਂ ਕੋਈ ਹੈ ਹੀ ਨਹੀਂ ਨਾ ਕੋਈ ਆਪਾਂ ਜਿਹੜੇ ਇਸ ਟਾਈਮ ਗੱਲਾਂ ਕਰ ਰਹੇ ਹਾਂ ਜਾਂ ਜਿਹੜੇ ਸੁਣ ਰਹੇ ਆ ਸਾਡੇ ਖਰੀਦਣ ਨਾ ਖਰੀਦਣ ਨਾਲ ਤੁਸੀਂ ਭਾਵੇਂ ਇੱਕ ਦੀ ਥਾਂ 'ਤੇ ਦੋ ਲੈ ਲਓ ਇੰਨੇ ਕੁ ਦੇ ਨਾਲ ਕੀ ਫਰਕ ਪੈਂਦਾ ਮਾਰਕੀਟ ਸਾਡੇ ਨਾਲ ਤਾਂ ਸਿੱਧੇ ਮੂੰਹ ਰੀਅਲ ਸਟੇਟ ਵਾਲੇ ਗੱਲ ਨਹੀਂ ਕਰਦੇ ਉਹਨਾਂ ਨੂੰ ਪਤਾ ਵਾ ਵੀ ਇਹਨਾਂ ਨੇ ਉਸ ਹਿਸਾਬ ਦੇ ਨਾਲ ਪਤਾ ਨਹੀਂ ਅੱਜ ਲਿਆ ਤੇ ਫਿਰ ਦਹੀਂ ਸਾਲੀ ਨਹੀਂ
18: ਆਉਣਾ। ਮੈਂ ਉਦਾਹਰਨਾਂ ਵੀ ਐਸੀਆਂ ਕਹਿੰਦਾ ਸਹਿਆ ਮਾਸ ਖਾਣਾ ਕਹਿੰਦਾ ਆਪ ਤਾਂ ਬਚ ਜੇ ਥੋੜਾ।
17: ਸੋ ਇਹ ਜਦੋਂ ਵੱਡੇ ਬੰਦੇ ਵੱਡੇ ਧਨਾੜ ਜਦੋਂ ਖਿੱਚਦੇ ਮਾਰਕੀਟ 'ਚੋਂ ਪੈਸਾ ਜੋ ਕਿ ਇਸ ਟਾਈਮ 'ਤੇ ਖਿੱਚਿਆ ਵਾ ਇਕੱਲੀ ਪ੍ਰੋਪਰਟੀ ਕੀ ਸ਼ੇਅਰ ਮਾਰਕੀਟ ਹਿੱਲੀ ਪਈ ਆ
18: ਸੁਪਰੈਨੂਏਸ਼ਨ ਹਿੱਲੀ ਪਈ ਆ
17: ਸਾਰਾ ਕੁਛ ਹੀ ਡਾਵਾਂਡੋਲ ਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਬਿਹਤਰ ਆ ਵੀ ਵੇਟ ਐਂਡ ਵਾਚ ਜਿੰਨਾ ਚਿਰ ਤੱਕ ਸਟੇਬਿਲਟੀ ਨਹੀਂ ਹੁੰਦੀ। ਸੋ ਉਸ ਸਟੇਬਿਲਟੀ ਤੱਕ ਅਸੀਂ ਆਪਣੇ ਆਪ ਦੇ ਲਈ ਕੁਛ
18: ਬਫਰ ਜਿਹੜੇ ਆਪਾਂ ਰੱਖੇ ਆ ਰੇਨੀ ਡੇਜ਼ ਲਈ ਸੇਵਿੰਗ ਰੱਖੀ ਆ ਉਹ ਫਿਰ ਮੇਰਾ ਮਨ ਡੋਲੇ ਮੇਰਾ ਤਨ ਡੋਲੇ ਘੱਟ ਜਾਂਦਾ।
17: ਅਤੇ ਆਸਟ੍ਰੇਲੀਆ ਫਿਰ ਵੀ ਕਹੀਏ ਵੀ ਬੜਾ ਚੰਗਾ ਜੇ ਆਸਟ੍ਰੇਲੀਆ ਦੇ ਵਿੱਚ ਬਹੁਤ ਅਸਰ ਘੱਟ ਹੁੰਦਾ ਇਹਨਾਂ ਚੀਜ਼ਾਂ ਦਾ। ਅਮਰੀਕਾ ਦੇ ਵਿੱਚ ਬੁਰੇ ਹਾਲਾਤ ਨੇ ਇਸ ਟਾਈਮ ਦੇ ਉੱਤੇ। ਸੋ
18: ਕੈਨੇਡਾ 'ਚ ਪ੍ਰੋਪਰਟੀ ਬਹੁਤ ਧੜਾਮ ਜਿਹੜੇ ਡਿੱਗੀ
17: ਬਹੁਤ ਇਸ ਟਾਈਮ ਦੇ ਉੱਤੇ ਔਖਾ ਵਾ ਦੁਨੀਆ ਭਰ ਦੇ ਵਿੱਚ ਇਹ ਸਮੱਸਿਆ ਅਤੇ ਪਰ ਆਸਟ੍ਰੇਲੀਆ ਦੇ ਵਿੱਚ ਫਿਰ ਵੀ ਉਹਦੇ ਮੁਕਾਬਲੇ ਤੁਸੀਂ ਕਹੋ ਵੀ ਜੇ ਕੰਪੇਅਰ ਕਰੀਏ ਤਾਂ ਬਿਲਕੁਲ ਮਾੜੀ ਜੀ ਨਾ ਮਾਤਰ ਜਿਹਾ ਇੱਧਰ ਨੂੰ ਅੱਗ ਪਹੁੰਚੀ ਉਹ ਵੱਖਰੀ ਗੱਲ ਹੈ ਵੀ ਆਪਾਂ ਇਸ ਟਾਈਮ ਦੇ ਉੱਤੇ ਹੁਣ ਗਲੋਬਲ ਵਰਲਡ ਦੀ ਗੱਲ ਕਰਦੇ ਹਾਂ। ਗਲੋਬਲ ਦੇ ਵਿੱਚ ਫਿਰ ਜਦੋਂ ਇੱਕ ਥਾਂ 'ਤੇ ਕੁਛ ਹੁੰਦਾ ਤਾਂ ਦੂਸਰੀ ਥਾਂ 'ਤੇ ਤਾਂ ਹੋਰ ਨਹੀਂ ਕੁਛ ਤਾਂ ਖਬਰਾਂ ਰਾਹੀਂ ਤਾਂ ਉਹ ਪਹੁੰਚ ਹੀ ਜਾਂਦਾ ਨਾ। ਸੋ ਆਪਾਂ ਐਵੇਂ ਉਸੀ ਨੂੰ
18: ਆਪਣਾ ਕੰਮ ਉਹ ਆ ਨਾ ਪੈਨਿਕ ਵਾਲਾ ਜਿਹੜਾ ਰੰਧਾਵਾ ਸਾਹਿਬ ਆ ਜੀ ਉਹ ਪਿੰਡ ਦਾ ਲਾਲਾ ਸੀ ਦਿਲ ਹੈ ਨਹੀਂ ਸੀ ਵਿਚਾਰੇ ਦਾ ਇੰਨਾ ਕੁ ਦਿਲ ਸੀ ਉਹ ਕਹਿੰਦਾ ਜੀ ਮੇਰੇ ਨਹੀਂ ਤੇਰੇ ਕਾਕਾ, ਕਹਿੰਦਾ ਜੀ ਮੇਰੇ ਨਹੀਂ ਲੱਗੀ, ਕਹਿੰਦਾ ਜੇ ਬਾਈ ਕਿਸੇ ਦਿਨ ਨਹੀਂ ਲੱਗੀ ਫਿਰ ਮੇਰੇ ਤਾਂ ਜ਼ਰੂਰ ਲੱਗੀ
17: ਕਿਸੇ ਦਿਨ ਹੋਈ ਫਿਰ ਮੇਰੇ ਤੇ ਜਿਹੜੀ ਚੀਜ਼ ਬਹੁਤ ਜ਼ਿਆਦਾ ਡਾਊਨ ਜੀ ਵੀ ਰੌਲਾ ਜਿਹਾ ਪੈ ਰਿਹਾ ਉਹਨੂੰ ਲੈ ਕੇ ਵੀ ਬਹੁਤਾ ਨਾ ਬੰਦਾ ਡਾਊਨ ਜਾਵੇ, ਜਿਹੜੀ ਬਹੁਤ ਜ਼ਿਆਦਾ ਹਾਈਲਾਈਟਿਡ ਆ ਜਿੱਦਾਂ ਪਿਛਲੇ ਦਿਨ ਦੁਬਈ ਸੀ ਤੇ ਉਹਦੇ ਤੇ ਵੀ ਬੰਦਾ ਸ਼ੱਕ ਪ੍ਰਗਟਾ ਲਏ ਵੀ ਆਹ ਯਾਰ ਇੰਨਾ ਜਿੱਦਾਂ ਹੁਣ ਪਿੱਛੇ ਜੇ ਆਪਣੀ ਇੱਕ ਟਰੈਵਲ ਏਜੰਸੀ ਭੱਜੀ ਆ ਇਹ ਵੀ ਜੀ ਅਤੇ ਉਹਦੇ ਬਾਰੇ ਮੇਰੀ ਕੁਛ ਮਾਹਰਾਂ ਨਾਲ ਗੱਲ ਹੋ ਰਹੀ ਅਤੇ ਉਹ ਕਹਿੰਦੇ ਵੀ ਯਾਰ ਜਦੋਂ ਮੰਨ ਲਓ ਹੁਣ ਉਹ ਜਿਹੜਾ ਚਾਈਨਾ ਦਾ ਟ੍ਰਿਪ ਵੇਚ ਰਹੇ ਸੀ 2000 ਦਾ ਜਾਂ 1000 ਦਾ ਅਤੇ ਤੁਸੀਂ ਆਪ ਸੋਚ ਕੇ ਵੇਖੋ ਵੀ ਇੰਨੇ ਦੀ ਤਾਂ ਟਿਕਟ ਨਹੀਂ ਆਉਂਦੀ ਅਤੇ ਤੁਸੀਂ ਕਹਿ ਰਹੇ ਹੋ ਵੀ ਇੰਨੇ ਦਾ ਤੁਸੀਂ ਟ੍ਰਿਪ ਖਰੀਦ ਲਿਆ ਤੁਸੀਂ ਸੋ ਜਦੋਂ ਤੁਹਾਨੂੰ ਮਾਰਕੀਟ ਦੇ ਵਿੱਚ ਕੋਈ ਚੀਜ਼ ਲੱਗੇ ਵੀ ਇੱਕ ਵਾਜਬ ਜਿਹਾ ਡਿਸਕਾਊਂਟ ਆ ਚਲੋ ਤੁਸੀਂ ਥੋੜ੍ਹੀ ਸਸਤੀ ਦੇ ਰਿਹਾ ਅਤੇ ਉਹ ਹੋ ਸਕਦਾ ਵਾ ਵੀ ਉਹਨੇ ਕੋਈ ਸਪੈਸ਼ਲ ਔਫਰ ਲਾਈ ਹੈ
18: ਪਰ ਜਦੋਂ ਜੇ ਡੁਬਈ ਸਸਤਾ ਲੱਗ ਰਿਹਾ ਤੁਹਾਨੂੰ ਇਹਦਾ ਮਤਲਬ ਤੁਹਾਡੀ ਕਿਰਪਾ ਰੁਕੀ ਹੋਈ ਹੈ
17: ਬਸ
18: ਤੁਹਾਨੂੰ ਇਹ ਜਚਾਇਆ ਜਾਂਦਾ
17: ਅਤੇ ਬਹੁਤ ਜ਼ਿਆਦਾ ਜਦੋਂ ਰੌਲਾ ਰੱਪਾ ਕਿਸੇ ਚੀਜ਼ ਦਾ ਪੈਂਦਾ ਫਿਰ ਉਹਦੇ 'ਤੇ ਵੀ ਥੋੜ੍ਹਾ ਜਿਹਾ ਸਾਨੂੰ ਵੇਚ ਆਪਣਾ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ
18: ਕਾਲੀ ਤੁਰਿਆਂ ਸੱਪ ਦੀ ਖੁੱਡ ਤੇ ਪੈਰ ਧਰਿਆ ਜਾਂਦਾ
17: ਹਾਂ ਅਤੇ ਜਦੋਂ ਇੱਦਾਂ ਦੇ ਹਾਲਾਤ ਆਉਂਦੇ ਨੇ ਉਦੋਂ ਸਾਨੂੰ ਥੋੜ੍ਹਾ ਜਿਹਾ ਸਬਰ ਕਰਕੇ
18: ਉਹ ਵੇਲੇ ਨਹੀਂ ਰਹੇ ਵੀ ਅਸੀਂ ਆਂਢ ਗੁਆਂਢ ਨੂੰ ਅਤੇ ਘਰਦਿਆਂ ਨੂੰ ਹੈ ਨਾ ਲਾਸਟ ਮਿੰਟ 'ਤੇ ਦੱਸੀਏ ਵੀ ਮੇਰਾ ਹੁਣ ਵੀਜ਼ਾ ਲੱਗ ਗਿਆ ਵੀ ਮੈਂ ਉੱਥੇ ਜਾ ਕੇ ਹੀ ਦੱਸੂੰਗਾ ਹੋ ਸਕਦਾ ਤੁਹਾਡਾ ਵੀਜ਼ਾ ਨਕਲੀ ਹੋਵੇ ਇਸ ਲਈ ਆਲੇ ਦੁਆਲੇ ਭਾਈ ਪੁੱਛ ਲਿਆ ਕਰੋ ਦੱਸ ਲਿਆ ਕਰੋ ਕਿਸੇ ਕੋਲ ਪ੍ਰੋਪਰਟੀ 'ਚ ਐਕਸਪਰਟ ਓਪੀਨੀਅਨ ਆ ਕਿਸੇ ਨੇ 20-30 ਸਾਲਾਂ 'ਚ ਇਹੀ ਖੇਸਵਾ ਕੀਤਾ ਹੈ ਨਾ ਮਿੱਟੀ ਖਾਧੀ ਮਿੱਟੀ ਵੇਚੀ ਅਤੇ ਪੁੱਛਣ 'ਚ ਕੋਈ ਹਰਜ ਨਹੀਂ ਹੁੰਦਾ ਕੋਈ ਛੋਟਾ ਨਹੀਂ ਹੋ ਜਾਂਦਾ ਕੋਈ ਵੱਡਾ ਨਹੀਂ ਹੋ ਜਾਂਦਾ ਮੇਰੇ ਜ਼ਿੰਦਗੀ ਦੇ ਤਜ਼ਰਬੇ ਤਾਂ ਕੁਛ ਇੱਦਾਂ ਦੇ ਹੀ ਆ ਵੀ ਮੈਂ ਜਦ ਕਦੇ ਵੀ ਕਿਸੇ ਤੋਂ ਸਲਾਹ ਲੈਣ ਦੀ ਕੋਸ਼ਿਸ਼ ਕੀਤੀ ਆ ਅਤੇ ਮੈਂ ਉਹਨਾਂ ਸਲਾਹਾਂ ਨੂੰ ਸਾਰੀਆਂ ਨੂੰ ਅੱਜ ਵੀ ਚੈਰਿਸ਼ ਕਰਦਾ ਅਤੇ ਹਰੇਕ ਬੰਦੇ ਨੂੰ ਪਤਾ ਹੀ ਹੁੰਦਾ ਵੀ ਮੇਰੇ ਸਰਕਲ 'ਚ ਆਹ ਬੰਦਾ ਮੈਨੂੰ ਨੇਕ ਅਤੇ ਮੁਫੀਦ ਸਲਾਹ ਦੇ ਸਕਦਾ ਅਤੇ ਉਸ ਚੀਜ਼ ਤੋਂ ਪਿੱਛੇ ਨਾ ਹਟਿਆ ਕਰੋ ਸਲਾਹ ਲੈਣ ਨਾਲ ਕੋਈ ਛੋਟਾ ਨਹੀਂ ਹੁੰਦਾ ਉਹ ਕੋਈ ਬਹੁਤ ਵੱਡਾ ਐਕਸਪਰਟ ਨਹੀਂ ਬਣ ਗਿਆ ਕਿਉਂਕਿ ਲੋਕਾਂ ਦੇ ਰੀਅਲ ਲਾਈਫ ਤਜ਼ਰਬੇ ਹੁੰਦੇ ਆ ਪਰ ਜੇ ਕੋਈ ਤੁਹਾਨੂੰ ਸੌਦਾ ਵੇਚੇ 2-5 ਬਣਾ ਕੇ ਦੇਵੇ ਅਤੇ 5-10 ਬਣਾ ਕੇ ਦੇਵੇ ਚਿੱਟ ਫੰਡ ਸਕੀਮ ਵਾਂਗੂ ਹੈ ਨਾ ਫਿਰ ਤੁਸੀਂ ਆਪਦਾ ਚੱਪਲਾਂ ਛੱਤ ਪਾ ਕੇ ਭੱਜ ਵੀ ਸਕਦੇ ਹੋ
17: ਸੋ ਤੁਸੀਂ ਇਹ ਵੇਖੋ ਵੀ ਕਿਹੜਾ ਤੁਹਾਨੂੰ ਸਲਾਹ ਪਿੱਛੇ ਸਹੀ ਦਿੰਦਾ ਆਇਆ ਵਾ ਕਿਹਦੇ ਨਾਲ ਤੁਹਾਨੂੰ ਫਾਇਦਾ ਹੋਇਆ ਅਤੇ ਉਹਦੇ ਨਾਲ ਅੱਗੇ ਵੀ ਸਲਾਹ ਕਰ ਲੈਣ 'ਚ ਕੋਈ ਨੁਕਸਾਨ ਨਹੀਂ ਆ ਹੁੰਦਾ ਇਹ ਆ ਵੀ ਜਦੋਂ ਸਾਡਾ ਸਟੇਟਸ ਚੇਂਜ ਹੁੰਦਾ ਵਾ ਜਦੋਂ ਆਪਣੇ ਕੋਲ 4 ਪੈਸੇ ਵੱਧ ਆਉਂਦੇ ਆ ਫਿਰ ਅਸੀਂ ਸੋਚਦੇ ਹਾਂ ਵੀ ਨਹੀਂ ਇਹ ਤਾਂ 100 ਵਾਲੀ ਸਲਾਹ ਤੱਕ ਵਾਲਾ ਹੀ ਹੁਣ ਮੇਰੇ ਕੋਲ 200 ਆ ਹੁਣ ਨਵੇਂ ਸਲਾਹਕਾਰ ਲੱਭੀਏ ਆਪਾਂ ਸੋ ਉੱਥੇ ਆਪਾਂ ਸਲਾਹਾਂ ਨੂੰ ਵੀ ਪੈਸਿਆਂ ਦੇ ਨਾਲ ਚੇਂਜ ਕਰਦੇ ਹਾਂ ਬੰਦੇ ਵੀ ਸਲਾਹਾਂ ਵਾਲੇ ਚੇਂਜ ਕਰਦੇ ਹਾਂ ਜਿੱਦਾਂ ਜਿੱਦਾਂ ਸਾਡਾ ਪੱਧਰ ਵੱਧਦਾ ਅਤੇ ਉੱਥੇ ਫਿਰ ਬੰਦਾ ਨੁਕਸਾਨ ਖਾਂਦਾ
18: ਕਿਸੇ ਦੀ ਸਲਾਹ ਪੈਸਿਆਂ ਮਾਫਕ ਵਧੀਆ ਹੋ ਸਕਦੀ ਕਿਸੇ ਦੀ ਕੰਮ ਕਾਰੋਬਾਰ ਨਾਲ ਸੰਬੰਧਿਤ ਕਿਸੇ ਦੀ ਸਿਹਤ ਸੰਭਾਲ ਸੰਬੰਧੀ ਸਲਾਹ ਇਹ ਤੁਹਾਡੀ ਅਕਲ ਸਮਝ

0: ਰੌਲਾ ਪਿਆ 50% ਵਾਲਾ 12 ਮਈ ਦੇ ਟੈਕਸ ਤੋਂ ਬਾਅਦ। ਮੰਨ ਲਓ ਆਪਾਂ ਉਦਾਹਰਣ ਦੇ ਕੇ ਸਮਝਾ ਦਿੰਦੇ ਹਾਂ, ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਹੈ $600,000 ਦੀ ਅਤੇ ਉਹ ਵੇਚੀ ਹੈ ਤੁਸੀਂ $800,000 ਦੀ, ਤਾਂ ਤੁਹਾਡਾ ਪ੍ਰੋਫਿਟ ਜਾਂ ਕਹਿ ਲਓ ਉਹਦੀ ਕੈਪੀਟਲ ਵਿੱਚ ਕਿੰਨੀ ਗੇਨ ਹੋਈ ਹੈ? $200,000 ਦੀ ਹੋਈ ਹੈ
1: ਜੀ।
0: ਅਤੇ ਜੇ ਉਹੀ ਪ੍ਰੋਪਰਟੀ ਤੁਸੀਂ 12 ਮਹੀਨੇ ਤੋਂ ਵੱਧ ਹੋਲਡ ਕੀਤੀ ਹੈ ਤਾਂ ਹੁਣ ਵਾਲਾ ਜਿਹੜਾ ਪਿਛਲਾ ਸਿਸਟਮ ਸੀ ਉਸ ਹਿਸਾਬ ਨਾਲ ਤੁਹਾਨੂੰ 50% ਡਿਸਕਾਊਂਟ ਮਿਲਦਾ, ਮਤਲਬ 200,000 ਦਾ ਕੈਪੀਟਲ ਗੇਨ ਸੀ ਤਾਂ $100,000 ਦਾ ਰਹਿ ਗਿਆ। ਉਹਦੇ ਨਾਲ ਤੁਹਾਡੇ 'ਤੇ ਜਿਹੜਾ ਟੈਕਸ ਲੱਗਣਾ ਉਹ $100,000 ਦੇ ਹਿਸਾਬ ਨਾਲ ਲੱਗਣਾ, $200,000 ਦੇ ਹਿਸਾਬ ਨਾਲ ਟੈਕਸ ਨਹੀਂ ਲੱਗਣਾ। ਮੰਨ ਲਓ $100,000 ਤੁਹਾਡੇ ਟੱਬਰ ਦੀ ਕਮਾਈ ਆ, $100,000 ਤੁਹਾਨੂੰ ਇੱਥੋਂ ਆਮਦਨ ਹੋਊਗੀ ਤਾਂ 200,000 'ਚ ਟੈਕਸ ਪੈਣਾ,
1: ਮੈਨੇਜ ਹੋ ਜਾਂਦਾ ਹੈ।
0: ਅਤੇ ਹੁਣ ਜਿਹੜਾ ਨਵਾਂ ਇੰਡੈਕਸੇਸ਼ਨ ਬੇਸਡ ਮਾਡਲ ਆ ਉਹਦੇ ਮੁਤਾਬਕ ਤੁਹਾਨੂੰ ਆਟੋਮੈਟਿਕਲੀ 50% ਡਿਸਕਾਊਂਟ ਨਹੀਂ ਮਿਲਣਾ। ਗਵਰਨਮੈਂਟ ਉਹਦੀ ਥਾਂ ਇਨਫਲੇਸ਼ਨ ਨੂੰ ਕੰਸਿਡਰ ਕਰੂਗੀ। ਮੰਨ ਲਓ ਪ੍ਰੋਪਰਟੀ ਖਰੀਦੀ $600,000 ਦੀ, ਇਨਫਲੇਸ਼ਨ ਦੇ ਹਿਸਾਬ ਨਾਲ ਗੌਰਮੈਂਟ ਕਹੂਗੀ ਭਾਈ $600,000 ਤੁਸੀਂ ਉਦੋਂ ਖਰੀਦੀ ਸੀ, ਉਹਦੀ ਐਡਜਸਟਡ ਵੈਲਿਊ ਮੰਨ ਲਓ $60,000 ਹੁਣ ਵਧੀ ਆ 4 ਸਾਲਾਂ 'ਚ ਟੈਕਸ ਜਿਹੜੀ ਤੁਹਾਨੂੰ ਉਸ ਹਿਸਾਬ ਨਾਲ ਜਿਹੜਾ ਕੌਂਸਲ ਵੀ ਭੇਜਦੀ ਆ ਵੀ 660,000 ਦੇ ਹਿਸਾਬ ਨਾਲ ਸੇਲ ਹੋਈ 800,000 ਦੀ, 800,000 ਚੋਂ 660,000 ਘਟੂਗਾ ਨਾ ਕਿ ਤੁਹਾਨੂੰ $600,000 ਘਟੂਗਾ, ਤਾਂ $140,000 ਦਾ ਤੁਹਾਡਾ ਟੈਕਸੇਬਲ ਗੇਨ ਹੋਇਆ। ਸੋ ਜਿਹੜਾ ਟੈਕਸੇਬਲ ਆਮਦਨ ਜਿਹੜੀ ਬਣ ਗਈ ਉਹ $140,000 ਦੇ ਹਿਸਾਬ ਨਾਲ ਜਿਹੜੀ ਆ ਉਹ ਬਣਨੀ ਹੈ, ਨਾ ਕਿ $100,000 ਦੇ ਹਿਸਾਬ ਨਾਲ। ਤਾਂ ਉਸ ਲਿਹਾਜ਼ ਨਾਲ ਜਿਹੜੇ ਬੰਦੇ ਨੇ ਇਨਵੈਸਟਮੈਂਟ ਪ੍ਰੋਪਰਟੀ ਲਈ ਆ ਤਾਂ ਉਹਨੂੰ ਵੱਧ ਟੈਕਸ ਦੇਣਾ ਪਊਗਾ। ਕਿੱਥੇ ਪੁਰਾਣੇ ਸਿਸਟਮ ਦੇ ਹਿਸਾਬ ਨਾਲ $100,000 ਦੇਣਾ ਪੈਣਾ ਸੀ, ਹੁਣ ਨਵੇਂ ਹਿਸਾਬ ਨਾਲ $140,000 ਟੈਕਸ ਦੇਣਾ ਪੈਣਾ। ਤੁਹਾਡੀ ਟੈਕਸੇਬਲ ਇਨਕਮ ਇਨਫਲੇਸ਼ਨ ਦੇ ਹਿਸਾਬ ਨਾਲ ਗਵਰਨਮੈਂਟ ਐਡਜਸਟ ਕਰੂਗੀ। ਸੋ ਇਹ ਤਾਂ ਹੋ ਗਿਆ ਜੀ ਕੈਪੀਟਲ ਗੇਨਸ ਟੈਕਸ ਦਾ ਹਿਸਾਬ ਕਿਤਾਬ, ਪੁਰਾਣਾ ਸਿਸਟਮ ਕੀ ਸੀ, ਨਵਾਂ ਸਿਸਟਮ ਕੀ ਆ। ਕਾਹਲੀ ਕਾਹਲੀ ਤੁਹਾਨੂੰ ਨੈਗੇਟਿਵ ਗੇਅਰਿੰਗ ਵੀ ਦੱਸ ਦਈਏ। ਮੰਨ ਲਓ ਕੋਈ ਤੁਹਾਡੀ ਇਨਵੈਸਟਮੈਂਟ ਪ੍ਰੋਪਰਟੀ ਲਈ ਆ ਅਤੇ ਉਹਦੀ ਰੈਂਟਲ ਇਨਕਮ ਆ $30,000, ਪਰ ਤੁਹਾਨੂੰ ਲੋਨ ਪੈ ਰਿਹਾ ਲੋ ਡੋਕ 'ਤੇ, ਕਹਿ ਲਾਂ ਮੈਂ ਲੋ ਡੋਕ 'ਤੇ ਤੁਸੀਂ ਲੋਨ ਕਰਾਇਆ ਸੀ ਅਤੇ $35,000 ਪੈ ਰਿਹਾ, ਅਤੇ ਕੌਂਸਲ ਰੇਟ ਆ, ਰਿਪੇਅਰ ਹੋ ਗਈ, ਏਜੰਟ ਦੀ ਫੀਸ ਹੋ ਗਈ $5,000, ਤਾਂ ਟੋਟਲ ਐਕਸਪੈਂਸ ਤੁਹਾਡੇ ਹੋ ਗਏ $40,000 ਅਤੇ ਰੈਂਟਲ ਇਨਕਮ ਆਈ $30,000 ਅਤੇ ਤੁਹਾਨੂੰ $10,000 ਦਾ ਐਕਚੁਅਲ 'ਚੋਂ ਮਕਾਨ ਰੱਖਣ ਕਰਕੇ ਨੁਕਸਾਨ ਹੋ ਰਿਹਾ। ਅਤੇ ਇਹ ਨੈਗੇਟਿਵ ਗੇਅਰਿੰਗ ਆ। ਇਹ ਤੁਸੀਂ ਆਪਣੀ ਟੈਕਸੇਬਲ ਇਨਕਮ ਜੇ $100,000 ਸੀ, ਹੁਣ ਉਹ 100,000 ਨਹੀਂ ਰਹੀ, 90,000 ਬਣ ਗਈ, $10,000 ਤੁਹਾਡਾ ਇੱਥੇ ਹੈ ਨਾ ਐਡਜਸਟ ਹੋ ਜਾਂਦਾ। ਅਤੇ ਉਸ ਹਿਸਾਬ ਨਾਲ ਇਹ ਨੈਗੇਟਿਵ ਗੇਅਰਿੰਗ 'ਤੇ ਵੀ ਹੁਣ ਅਸਰ ਪੈਣਾ। ਸਰਕਾਰ ਉਹਨੂੰ ਵੀ ਹੁਣ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਨੇ ਉਹਨਾਂ ਦੀ ਬਜਾਏ ਕਹਿ ਰਹੀ ਆ ਜਿਹੜੇ ਇਹ ਨਵੀਆਂ ਡਿਵੈਲਿੰਗਸ ਨਵੇਂ ਘਰ ਬਣ ਗਏ ਉਹਨਾਂ 'ਤੇ ਰੂਲ ਸਾਡੇ ਕੈਪੀਟਲ ਗੇਨ ਟੈਕਸ ਦੇ ਹਿਸਾਬ ਨਾਲ ਸੌਖੇ ਹੋਣਗੇ, ਪੁਰਾਣੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਉਹਨਾਂ 'ਚ ਹੈ ਨਾ ਤੁਹਾਨੂੰ ਇਨਵੈਸਟਰਾਂ ਨੂੰ ਨੁਕਸਾਨ ਹੋ ਸਕਦਾ।
1: ਪਰ ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਧਿਆਨ ਨਾਲ ਵੇਖੀਏ ਅਤੇ ਜਦੋਂ ਇਹ ਆਇਆ ਅਤੇ ਉਸ ਤੋਂ ਬਾਅਦ ਫਿਰ ਇੱਕ ਜਿਹੜਾ ਅਗਲਾ ਹਫ਼ਤਾ ਹੈ ਉਸ ਹਫ਼ਤੇ ਦੇ ਵਿੱਚ ਜਦੋਂ ਕਈ ਅਖ਼ਬਾਰਾਂ ਨੇ ਜਾ ਕੇ ਅਤੇ ਕਈ ਸਟੋਰੀਆਂ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਇਸ ਬਾਰੇ ਪ੍ਰੈਕਟੀਕਲੀ ਵੇਖਣ ਦੀ ਕੋਸ਼ਿਸ਼ ਕੀਤੀ, ਅਤੇ ਉਹਦੇ ਵਿੱਚ ਜਿਹੜੀਆਂ ਦੋ ਵੱਡੀਆਂ ਸਟੋਰੀਆਂ ਲੱਗੀਆਂ ਸੀ, ਮੈਂ ਹੈਰਾਨ ਹਾਂ ਵੀ ਉਹ ਦੋਵੇਂ ਭਾਰਤੀ ਸੀ ਅਤੇ ਉਹਨਾਂ ਦਾ ਇਹ ਕਹਿਣਾ ਹੈ ਵੀ ਕੰਗਰੈਚੁਲੇਸ਼ਨ ਹੈ, ਚਾਬੀਆਂ ਫੜ ਕੇ ਵੀ ਆਹ ਆਪਾਂ ਪ੍ਰੋਪਰਟੀਆਂ ਲਈਆਂ ਨੇ ਅਤੇ ਸਾਡਾ ਸਫ਼ਰ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੂਗਾ, ਅਸੀਂ ਇੰਨੀਆਂ ਲਈਆਂ ਅਤੇ ਇਹਦੇ 'ਚੋਂ ਸਾਨੂੰ ਲੱਗਦਾ ਆ ਵੀ ਆਪਾਂ ਹਾਲੇ ਵੀ ਸਹੀ ਟਰੈਕ ਦੇ ਉੱਤੇ ਹਾਂ। ਸੋ ਇਸ ਤਰੀਕੇ ਦਾ ਵੀ ਇੱਕ
0: ਸੌਦਾ ਵੇਚਿਆ ਜਾਂਦਾ,
1: ਹਾਂ ਨਾਲ ਦੀ ਨਾਲ ਸੌਦਾ ਵੇਚਿਆ ਜਾਂਦਾ।
0: ਦੂਜੀ ਪ੍ਰਕਾਰ ਦਾ ਸੌਦਾ ਇਸ ਪ੍ਰਕਾਰ ਦਾ ਵੀ ਸੀ ਵੀ ਆਹ ਦੇਖੋ ਜੀ ਫਸਟ ਹੋਮ ਬਾਇਰ ਨੇ 5% ਡਿਪੋਜ਼ਿਟ ਦੇ ਕੇ ਦਿੱਤਾ, $100,000 ਇਹਨੇ ਰੈਨੋਵੇਸ਼ਨ 'ਤੇ ਲਾਤਾ, ਟੋਟਲ ਹੁਣ ਜਿੰਨਾ ਪੈਸਾ ਲੱਗਿਆ ਉਨੇ ਦੀ ਇਹਦੀ ਪ੍ਰੋਪਰਟੀ ਘੱਟ ਗਈ $100,000 ਦੀ, ਇਹਦੇ ਪੱਲੇ ਕੱਖ ਨਹੀਂ ਹੁਣ।
1: ਸੋ ਇਟ ਡਿਪੈਂਡ
0: ਐਸਪੈਕਟ ਹੈ,
1: ਦੂਸਰਾ ਜਿਹੜਾ ਜਿਹੜਾ ਜਿਹੜੀਆਂ ਜਿਹੜੀਆਂ ਅਖ਼ਬਾਰਾਂ ਜਿਹਨੂੰ ਜਿਹਨੂੰ ਸਪੋਰਟ ਕਰਦੀਆਂ ਨੇ ਉਹਨਾਂ ਨੇ ਉਸ ਉਸ ਹਿਸਾਬ ਦੇ ਨਾਲ ਹਾਲੇ ਤੱਕ ਖੈੜਾ ਛੱਡਿਆ ਨਹੀਂ, ਪਰ ਅਸੀਂ ਇਹ ਆ ਵੀ
0: ਗੱਲ ਅੱਜ ਡਾਟੇ ਤੋਂ ਸ਼ੁਰੂ ਹੋਈ ਸੀ, ਤੁਹਾਨੂੰ ਦੱਸ ਰਿਹਾ ਵੀ ਨੈਰੇਟਿਵ ਕਿੱਦਾਂ ਸਿਰਜੇ ਜਾਂਦੇ
1: ਆ। ਅਤੇ ਉਸ ਤੋਂ ਬਾਅਦ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ। ਪ੍ਰਿੰਸ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ। ਅਤੇ ਆਪਣਾ ਅੰਮ੍ਰਿਤ ਜੀ ਕਹਿੰਦੇ ਨੇ ਕਿ ਬਹੁਤ ਡਿਮਾਂਡ ਆ, ਕਹਿੰਦੇ ਸ਼ੈਪਟਨ ਦੇ ਵਿੱਚ ਘਰ ਮਿਲਦੇ ਨੇ। ਵੀਰ ਜੀ ਵੀਰ ਸਾਡੇ ਸ਼ੈਪਟਨ 'ਚ ਘਰ ਮਿਲਦੇ ਨੇ, ਬਹੁਤ ਡਿਮਾਂਡ ਆ, ਮਿਲਦੇ ਨਹੀਂ ਲਿਖਣਾ ਹੋਊਗਾ ਜਾਂ ਫਿਰ ਹੈ ਨਾ। ਅਤੇ ਸ਼ੈਪਟਨ ਫਿਰ ਵੱਧ ਰਿਹਾ, ਭਾਈਚਾਰਾ ਜਾ ਰਿਹਾ। ਜਾਂ ਸਮਰ ਜੀ ਕਹਿੰਦੇ ਨੇ
0: ਫਿਰ NAI ਪਾਤੀ ਹੋਣੀ ਆ,
1: ਹਾਂ ਹੋ ਜਾਂਦਾ ਫਿਰ ਕਾਲੀ ਕਾਲੀ ਚੱਲਦੇ ਚੱਲਦੇ ਵੀ ਕਈ ਵਾਰੀ ਮੈਸੇਜ ਕਰਦਾ ਬੰਦਾ। ਅਤੇ ਕਹਿੰਦੇ ਨੇ ਕਿ ਕਮਰਸ਼ੀਅਲ ਵਹੀਕਲ ਜਿੱਦਾਂ ਕਿ ਉਬਰ DD ਦੀ ਵੀ ਮਿਲਦੀ ਆ ਰੀਬੇਟ? ਨਹੀਂ, ਕਮਰਸ਼ੀਅਲ ਵਹੀਕਲ ਦੇ ਉੱਤੇ ਨਹੀਂ ਮਿਲੂਗੀ ਤੁਹਾਨੂੰ, ਇਹ ਤੁਹਾਡਾ ਆਪਣਾ ਨਿੱਜੀ ਵਾਹਨ ਦੇ ਉੱਤੇ ਮਿਲੂਗੀ ਤੁਹਾਨੂੰ। ਉੜਨ ਤਸ਼ਤਰੀਆਂ ਤੁਹਾਡੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਤੇ ਕਮਰਸ਼ੀਅਲ ਹੈ ਜੀ
0: ਤਾਂ ਨਿੱਜੀ ਬਾਣ ਨੂੰ ਭਾਜੀ ਕਿਹਾ ਤੁਸੀਂ ਮਹਾਂਭਾਰਤ ਦੇਖਦੇ ਰਹੇ ਆ
1: ਉਹ ਸਾਡੇ ਤੇ ਉਹ ਚੀਜ਼ਾਂ ਹਾਵੀ ਨੇ ਹਲੇ ਤੱਕ
0: ਰਮਾਇਣ ਮਹਾਂਭਾਰਤ ਸਾਡੀਆਂ ਉਦਾਹਰਨਾਂ ਵੀ

0: ਵਾਯੂ ਯਾਨ ਵਾਯੂ ਤੇ ਤੁਸੀਂ ਵਧੇਰੇ ਕੋਈ ਜਾਣਕਾਰੀ ਲੈਣੀ ਆ ਤੇ ਆਪਾਂ ਇਹਦੇ ਉੱਤੇ ਵੀਡੀਓ ਵੀ ਬਣਾ ਕੇ ਪਾਈ ਸੀ ਕੀ ਲੈ ਸਕਦੇ ਹੋ ਕਿੱਦਾਂ ਲੈ ਸਕਦੇ ਹੋ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ ਤੇ ਕਹਿੰਦੇ ਮਾਮਾ ਜੀ ਤੇ ਰੇਡੀਓ ਹਾਂਜੀ ਦੇ ਸਰਤਾਜ ਨੇ ਵਾਹ ਜੀ ਵਾਹ ਮਜ਼ਾ ਆ ਜਾਂਦਾ ਵੈਡਨਸਡੇ ਨੂੰ ਤੇ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਤੇ ਲਵ ਯੂ ਤੇ ਧੰਨਵਾਦ ਜੀ ਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਇੰਨਾ ਕਹਿੰਦੇ ਹੋਏ ਕਿ ਸਾਡਾ ਕੋਈ ਮਸਲਾ ਇਹ ਨਹੀਂ ਆ ਵੀ ਤੁਹਾਨੂੰ ਬੋਝ ਦੇਣ ਦਾ ਅਸਲ 'ਚ ਅਸੀਂ ਆਪ ਬੋਝ ਲੈ ਕੇ ਬੈਠੇ ਹੁੰਦੇ ਅਤੇ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਜੋ ਸਾਨੂੰ ਅੱਗੋਂ ਪਤਾ ਲੱਗਦਾ ਜੋ ਮਾਹਰਾਂ ਦੇ ਨਾਲ ਗੱਲਾਂ ਬਾਤਾਂ ਕਰੀਦੀਆਂ ਕਿ ਆਪਾਂ ਵੱਧ ਤੋਂ ਵੱਧ ਇੱਕ ਦੂਸਰੇ ਦੇ ਨਾਲ ਜਾਣਕਾਰੀ ਆਪਾਂ ਸ਼ੇਅਰ ਕਰੀਏ ਤਾਂ ਕਿ ਸਾਨੂੰ ਇਹ ਅਹਿਸਾਸ ਐਟਲੀਸਟ ਰਹੇ ਕਿ ਆਪਾਂ ਸਾਰੇ ਇੱਕੋ ਤਕੜੀ ਦੇ ਇੱਕੋ ਪਲੜੇ ਦੇ ਵਿੱਚ ਹਾਂ ਕੋਈ ਕਿਸੇ ਕਿਸਮ ਦਾ ਕੋਈ ਉਹ ਨਹੀਂ ਵੀ ਤੁਸੀਂ ਇਕੱਲੇ ਹੀ ਬੋਝ ਮਹਿਸੂਸ ਕਰ ਰਹੇ ਹੋਗੇ ਪਰ ਇਸ ਬੋਝ ਦੇ ਵਿੱਚ ਮੈਨੇਜ ਕਿੱਦਾਂ ਕਰਨਾ ਇਹ ਜ਼ਰੂਰ ਖਿਆਲ ਰੱਖਿਓ
1: ਜੀ ਸਾਡਾ ਰੇਡੀਓ ਹਾਂਜੀ ਅਤੇ ਮਕਸਦ ਕਦੇ ਵੀ ਅਕਲ ਵੰਡਣਾ ਨਹੀਂ ਰਿਹਾ ਸਾਡਾ ਮਕਸਦ ਹਮੇਸ਼ਾ ਸਾਂਝ ਪਾਉਣ ਦਾ ਰਿਹਾ ਤਾਂ ਹੀ ਦੁਤਰਫਾ ਗੱਲਬਾਤ ਹੁੰਦੀ ਆ ਤਾਂ ਸਾਨੂੰ ਬੜਾ ਵਧੀਆ ਲੱਗਦਾ ਜੇ ਸਾਨੂੰ ਹੋਰ ਵੀ ਚੰਗਾ ਲੱਗੇ ਜੇ ਹੋਰ ਫੋਨ ਕਾਲਸ ਵੀ ਆਉਣ ਪਰ ਉਹਦੇ ਚਲੋ ਗੁੰਜਾਇਸ਼ ਹੋ ਜਾਂਦੀ ਆ ਕਿਸੇ ਨਾ ਕਿਸੇ ਢੰਗ ਨਾਲ ਕੁਛ ਕ੍ਰੀਏਟ ਕਰਨ ਦੀ ਤੁਹਾਡੇ ਨਾਲ ਸਾਂਝਾਂ ਪਾਉਣ ਦੀ ਤੁਹਾਡੇ ਦਿਲ ਦਿਮਾਗ ਬਾਰੇ ਜਾਣਨ ਦੀ ਅਤੇ ਅਸੀਂ ਫਿਰ ਉਸ ਗੱਲਬਾਤ 'ਚੋਂ ਗੱਲਬਾਤ ਅੱਗੇ ਤੋਰਦੇ ਹਾਂ ਕੁਛ ਅਸੀਂ ਕੁਛ ਮਿਥਿਆ ਨਹੀਂ ਹੁੰਦਾ ਵੀ ਇਸ ਟੌਪਿਕ ਨੂੰ ਅਸੀਂ ਇਸ ਪਾਸੇ ਨੂੰ ਲੈ ਕੇ ਜਾਣਾ ਜਿਸ ਕਿਸਮ ਦਾ ਪ੍ਰਵਾਹ ਹੁੰਦਾ ਉਸ ਕਿਸਮ ਦਾ ਸਾਡਾ ਵਹਿਣ ਹੋ ਜਾਂਦਾ ਨਾ
0: ਬਿਲਕੁਲ ਅਤੇ
1: ਕਿਸੇ ਨੂੰ ਲਾ ਕੇ ਗੱਲ ਨਹੀਂ ਕਰਦੇ ਅਸੀਂ ਪਰ ਫਿਰ ਵੀ ਕਿਸੇ ਨੂੰ ਕੋਈ ਗੱਲ ਚੁੰਮੀ ਲੱਗੀ ਹੋਵੇ ਕਿਉਂਕਿ ਕਈ ਵਾਰ ਸਾਡੀਆਂ ਗੱਲਾਂ 'ਚੋਂ ਤੁਹਾਨੂੰ ਇੱਦਾਂ ਦੀ ਮਹਿਕ ਆ ਸਕਦੀ ਆ ਵੀ ਖਬਨੀ ਜਿਹੜੇ ਅਮੀਰ ਲੋਕ ਆ ਸਾਡੇ ਮਨ 'ਚ ਉਹਨਾਂ ਪ੍ਰਤੀ ਕੁਛ ਹੈਗਾ ਇੱਦਾਂ ਦੀ ਕੋਈ ਗੱਲ ਨਹੀਂ ਜੇ ਤੁਸੀਂ ਅਮੀਰ ਹੋ ਤੁਸੀਂ ਆਪਣੇ ਘਰ ਘੁੱਗੀ ਸੁੱਖ ਵਾਸਤੇ ਹੋ ਤਾਂ ਸਾਡੇ ਲਈ ਖੁਸ਼ੀ ਦੀ ਗੱਲ ਆ ਸਾਡੇ ਭਾਈਚਾਰੇ ਦੇ ਲੋਕ ਆ ਬਸ ਸਾਨੂੰ ਇਹ ਹੁੰਦਾ ਵੀ ਸਾਡੇ ਭਾਈਚਾਰੇ ਦੇ ਲੋਕ ਅਮੀਰ ਬਣਨ ਦੀ ਲਾਲਸਾ 'ਚ ਆਪਣਾ ਝੁੱਗਾ ਚੌੜ ਨਾ ਕਰਾਉਣ
0: ਹੈ ਇਸ ਪੱਖੋਂ ਕੋਈ ਚਿੰਤਾ ਨਹੀਂ ਕਿਉਂਕਿ ਆਪਣੇ ਆਪ ਨੂੰ ਕੋਈ ਵੀ ਅਮੀਰ ਕਹਿੰਦਾ ਨਹੀਂ ਆ ਉਹ ਸਾਨੂੰ ਲੱਗਦਾ ਬਾਬੇ ਫਲਾਣਾ ਅਮੀਰ ਆ
1: ਕਈ ਵਾਰ ਅਗਲੇ ਦਾ ਜ਼ੋਰ ਲੱਗਿਆ ਹੁੰਦਾ ਨਾ ਵੀ ਇਹ ਸਾਬਤ ਕਰਨ ਨੂੰ
0: ਉਹ ਜਿੱਥੇ ਜ਼ੋਰ ਲੱਗਾ ਹੁੰਦਾ ਉੱਥੇ ਉਹ ਅਮੀਰ ਹੀ ਹੁੰਦਾ ਵਾ ਪਰ ਇੱਦਾਂ ਜਦੋਂ ਆਪਾਂ ਗੱਲ ਕਰੀਏ ਤਾਂ ਉਦੋਂ ਫਿਰ ਉਹ ਸਾਰੇ
1: ਆਹੋ ਆਪਾਂ ਵੀ ਉਹਨੂੰ ਚਿਤਾਰ ਦੇਈਦਾ ਉਹ ਵਾਓ ਅੱਛਾ ਐਡਾ ਸੋਹਣਾ ਘਰ ਸਾਡਾ ਇੱਕ ਮਿੱਤਰ ਆ ਉਹ ਵਿਚਾਰੇ ਪਹਿਲਾਂ ਆਪ ਉਹ ਜਨਮਦਿਨ ਦੇ ਬੁਲਬਲੇ 'ਚ ਲਵਾ ਕੇ ਗਏ ਸਾਰੇ ਹਨਾ ਕਰਕੇ ਡੈਕੋਰੇਸ਼ਨ ਬਾਅਦ ਚੋਂ ਜਦੋਂ ਉਹਨਾਂ ਨੇ 3 ਵਜੇ ਆਉਣਾ ਸੀ ਵਾਹ ਉਹ ਕਿੰਨੀ ਸੋਹਣੀ ਡੈਕੋਰੇਸ਼ਨ ਹੋਈ ਮੈਂ ਤੁਸੀਂ ਆਪ ਹੀ ਕਰਾ ਕੇ ਗਏ ਭਰਾਵਾ
0: ਹਾਂ ਵੀ ਉਹ ਤੁਸੀਂ ਕਿਹਾ ਨਹੀਂ ਨਾ ਹੋਣਾ ਪਹਿਲਾਂ
1: ਅਸੀਂ ਉਸ ਜਰਨੀ ਦੇ ਸਾਥੀ ਹਾਂ
0: ਆਪ ਹੀ ਕਹਿਣੀ ਪੈਣੀ ਹੈ ਅਤੇ ਧੰਨਵਾਦ ਜੀ ਇੰਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਲੱਗਾ ਹੋਊਗਾ ਤੁਹਾਨੂੰ ਪ੍ਰੋਗਰਾਮ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਦੇ ਰਿਹਾ ਕਰੋ
1: ਅਤੇ ਦੁੱਖ ਸੁੱਖ ਵੀ ਸਾਂਝੇ ਕਰਦੇ ਰਿਹਾ
0: ਸਾਂਝੇ ਕਰਦੇ ਰਿਹਾ ਕਰੋ ਕੋਈ ਤੁਹਾਨੂੰ ਆਸ ਪਾਸ ਕੋਈ ਲੱਗੇ ਕਿ ਇਸ ਵਿਸ਼ੇ 'ਤੇ ਵੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਆ ਅਤੇ ਜ਼ਰੂਰੀ ਨਹੀਂ ਕਿ ਤੁਹਾਡਾ ਨਾਂ ਆਪਾਂ
1: ਬੋਲਾਂਗੇ
0: ਉਸ ਵਿਸ਼ੇ ਦੇ ਉੱਤੇ ਗੱਲ ਵੀ ਜ਼ਰੂਰ ਹੋ ਸਕਦੀ
1: ਦੁੱਖ ਵੰਡਿਆਂ ਘਟਦਾ ਸੁੱਖ ਵੰਡਿਆਂ ਵਗਦਾ
0: ਬਿਲਕੁਲ
1: ਵਧਣਾ ਚਾਹੀਦਾ ਅਤੇ ਇੱਦਾਂ ਹੀ ਹਾਸੇ ਆ ਜੀ
0: ਹਾਸੇ ਵੀ ਤੁਹਾਡੇ ਬਰਕਰਾਰ ਰਹਿਣੇ ਚਾਹੀਦੇ ਆ ਤਰੱਕੀਆਂ ਵੀ ਨਾਲ ਨਾਲ ਚੱਲਣੀਆਂ ਚਾਹੀਦੀਆਂ ਇੱਕ ਦੂਸਰੇ ਦਾ ਸਾਥ ਵੀ ਨਾਲ ਨਾਲ ਚੱਲਣਾ ਚਾਹੀਦਾ ਅਤੇ ਆਓ ਫਿਰ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤ ਰਹੋ ਅਤੇ ਸੁਣਦੇ ਰਹੋ
1: ਰੇਡੀਓ ਹਾਂਜੀ 1674 AM

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: अपने घर को इलेक्ट्रिक बनाने की सोच रहे हैं? ऐसा करना आपकी सोच से अधिक आसान हो सकता है। इजी इलेक्ट्रिक SEC आपको छूट और बचत का हिसाब लगाने, उपकरणों की तुलना करने और भरोसेमंद कारीगरों की खोज करने में सहायता देता है। ये सब कुछ एक ही स्थान पर। आप बिजली के बिलों पर प्रति वर्ष $2,000 से अधिक की बचत कर सकते हैं। शुरू करने के लिए तैयार हैं? easyelectricscc.com.au पर जाएं। बिजली के बिलों पर बचत करना SEC के साथ एक बहुत ही सरल प्रक्रिया है। विक्टोरिया सरकार, मेलबर्न द्वारा प्राधिकरण।

0: ਰੇਡੀਓ ਹਾਂ ਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਗਾਣਾ ਤੁਸੀਂ ਇੰਜੋਏ ਕੀਤਾ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਤੁਸੀਂ ਗਾਣਾ ਇੰਜੋਏ ਕੀਤਾ ਸੀ ਨਵੀਂ ਬਾਵਾ ਦੀ ਆਵਾਜ਼ ਦੇ ਵਿੱਚ, ਜਿਹੜੇ ਕਿ ਸਾਡੇ ਮੈਲਬਨ ਦੇ ਹੀ ਲੋਕਲ ਸਟਾਰ ਨੇ, ਅਤੇ ਕਿਆ ਸੋਹਣੇ ਅਰਥ ਭਰਪੂਰ ਗਾਣੇ ਇਹਨਾਂ ਨੇ ਬੋਲੇ ਨੇ, ਅਤੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਦੁਆਵਾਂ, ਉਹਨਾਂ ਨੂੰ ਵੀ ਸਲਾਮ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਇੰਜੋਏ ਕੀਤੇ ਹੋਣਗੇ, ਤੁਹਾਨੂੰ ਵੀ ਵਧੀਆ ਲੱਗੇ ਹੋਣਗੇ। ਜੇ ਵਧੀਆ ਲੱਗੇ ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ, ਕੋਈ ਕਹਾਣੀ, ਕੋਈ ਬੋਲ ਸਾਡੇ ਵਧੀਆ ਲੱਗੇ, ਕੋਈ ਪ੍ਰੋਗਰਾਮ ਵਧੀਆ ਲੱਗੇ, ਅਤੇ ਆਪਣੀ ਫੀਡਬੈਕ ਮੈਸੇਜ ਦੇ ਜ਼ਰੀਏ ਤੁਸੀਂ ਭਾਵੇਂ ਅੰਗੂਠਾ ਹੀ ਭੇਜ ਦਿਆ ਕਰੋ, ਭੱਜੇ ਭੱਜੇ ਮੋਜੀ 'ਤੇ, ਕਿਉਂਕਿ ਸਾਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਆ ਕਿ ਕਿਹੜੇ ਟਾਈਮ ਦੇ ਉੱਤੇ ਕੀ ਤੁਸੀਂ ਸੁਣਨਾ ਜ਼ਿਆਦਾ ਵਧੀਆ ਤੁਸੀਂ ਪਸੰਦ ਕਰ ਰਹੇ ਹੋ। ਮੈਂ ਰਣਜੋਤ ਸਿੰਘ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਜੀ ਰਣਜੋਤ, ਤੁਹਾਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਹਾਂਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ, ਅਤੇ ਪ੍ਰੋਗਰਾਮ ਦੇ ਹਿੱਸੇ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਮੈਨੂੰ ਸਾਰਾ ਹਫ਼ਤਾ ਹੀ ਇੰਤਜ਼ਾਰ ਰਹਿੰਦਾ ਕਿ ਕਾਦੋ ਦਿਨ ਆਵੇ ਕਿ ਆਪਾਂ ਦੁਤਰਫਾ ਗੱਲਬਾਤ ਨੂੰ ਸ਼ੁਰੂ ਕਰੀਏ, ਇੱਕ ਦੂਜੇ ਨੂੰ ਵਿਚਾਰ ਜਾਣੀਏ, ਕੁਛ ਕਹੀਏ, ਕੁਛ ਸੁਣੀਏ। ਅਤੇ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਦੱਸਦਾ, ਜਿਹੜੀ ਗੱਲ ਹੁਣੇ ਰਣਜੋਤ ਹੁਣਾਂ ਨੇ ਕਹੀ, ਤਿੰਨ ਗੀਤ ਸੀਗੇ, ਤਿੰਨੇ ਹੀ ਹੈ ਨਾ ਬੜੇ ਰੂਹ ਦੇ ਕਰੀਬ, ਕਿਉਂਕਿ ਕਈ ਲੋਕਾਂ ਦੀ ਕਲਮ 'ਚ ਹੀ ਜਾਦੂ ਆ, ਅਤੇ ਗਾਉਣ ਵਾਲਾ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ, ਬਾਕੀ ਗੂਠਾ ਅਤੇ ਠੇਂਗਾ ਨਾਲ ਨਾਲ ਚੱਲਦੇ ਆ, ਕੁਛ ਸੁਣੀਏ ਕੁਛ ਕਹੀਏ। ਅਤੇ ਮੈਂ ਇੱਥੇ ਰਣਜੋਤ ਹੋਣਾ ਨੂੰ ਵੀ ਵਧਾਈ ਦਿੰਦਾ ਕਿ ਰੇਡੀਓ ਹਾਂਜੀ ਦਾ ਮਾਧਿਅਮ ਸਦਾ ਹੀ ਅਰਥ ਭਰਪੂਰ ਗਾਣਿਆਂ ਨੂੰ ਐਨ ਖੱਬੇ ਹੱਥ ਦਾ ਸਲੂਟ ਮਾਰਦਾ ਰਿਹਾ, ਅਤੇ ਅੱਜ ਵੀ ਕੁਛ ਉਸ ਕਿਸਮ ਦਾ ਰੰਗ। ਮੈਂ ਸੋਚਿਆ ਸੀ ਕੁਛ ਟੌਪਿਕ 'ਤੇ ਪੜੂੰਗਾ, ਪਰ ਮੈਂ ਗਾਣਿਆਂ 'ਚ ਹੀ ਇੰਨਾ ਮਸਤ ਹੋ ਗਿਆ, ਮੈਂ ਕਿਹਾ ਯਾਰ ਪਹਿਲਾਂ ਗਾਣੇ ਸੁਣੀਏ, ਬਾਕੀ ਗੱਲਾਂ ਬਾਅਦ 'ਚੋਂ।
0: ਨਹੀਂ ਸਹੀ ਗੱਲ ਹੈ, ਮੈਂ ਖੁਦ ਜਿਹੜੀ ਚੀਜ਼ ਤੁਸੀਂ ਸਫ਼ਰ ਕੀਤੀ ਆ, ਸਫ਼ਰ 'ਤੇ ਨਹੀਂ ਲਾਹਾ ਹੀ ਲੈਣਾ ਹੁੰਦਾ ਆਪਾਂ ਸਮੇਂ ਦਾ, ਜਾਂ ਕੁਛ ਆਸ ਪਾਸ ਹੋ ਰਿਹਾ ਉਹਨੂੰ ਸੁਣਨ ਦਾ ਜਾਂ ਵੇਖਣ ਦਾ, ਅਤੇ ਉਹ ਲਾਹਾ ਮੈਂ ਵੀ ਲਿਆ, ਅਤੇ ਆਸ ਕਰਦੇ ਕਿ ਤੁਸੀਂ ਵੀ ਜ਼ਰੂਰ ਲਿਆ ਹੋਊਗਾ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਇਹਦੇ ਤੋਂ ਨਾ ਇੱਕ ਚੀਜ਼ ਹੋਰ ਪੱਕੀ ਹੋ ਜਾਂਦੀ ਆ ਕਿ ਜਦੋਂ ਆਪਾਂ ਇੱਕ ਕੋਈ ਚੰਗੀ ਚੀਜ਼ ਵੱਲ ਵੇਖਦੇ ਹਾਂ, ਲੱਭਦੇ ਹਾਂ, ਸੁਣਦੇ ਹਾਂ, ਸਰਚ ਕਰਦੇ ਹਾਂ, ਅਤੇ ਉਹ ਜਦੋਂ ਤੁਸੀਂ ਚਲਾਉਂਦੇ ਹੋ ਤਾਂ ਉਹਦੇ ਨਾਲ ਲੱਗਦੀਆਂ ਮਿਲਦੀਆਂ, ਫਿਰ ਐਲਗੋਰਿਦਮ ਤੁਹਾਨੂੰ ਸੁਝਾਉਂਦਾ
1: ਔਰਾ ਪੇਸ਼ ਕਰ ਲਾਂਗੇ।
0: ਸੋ ਇਹੋ ਹੀ ਲਗਭਗ ਜ਼ਿੰਦਗੀ ਦਾ ਵੀ ਇਹੋ ਹੀ ਆ, ਅਤੇ ਕਿਸੇ ਚੰਗੇ ਬੰਦੇ ਨੂੰ ਤੁਸੀਂ ਆਵਾਜ਼ ਮਾਰੋ, ਅਤੇ ਉਹਦੇ ਨਾਲ ਜਿਹੜਾ ਕੋਈ ਆਇਆ ਹੋਊਗਾ ਉਹ ਵੀ ਚੰਗਾ ਹੀ ਹੋਊਗਾ। ਇਹ ਨਹੀਂ ਹੋ ਸਕਦਾ ਵੀ ਕੋਈ ਤੁਸੀਂ ਚੰਗੇ ਬੰਦੇ ਨੂੰ ਆਵਾਜ਼ ਮਾਰੀ ਕਿਸੇ ਵਧੀਆ ਵਿਚਾਰਾਂ ਵਾਲੇ ਬੰਦੇ ਨੂੰ, ਅਤੇ ਉਹਦੇ ਨਾਲ ਕੋਈ ਐਵੇਂ ਹੀ ਉੱਠ ਕੇ ਆ ਗਿਆ ਹੋਊਗਾ ਉਹਦੇ ਸਾਹਮਣੇ। ਆਪਾਂ ਕਈ ਵਾਰੀ ਤੁਸੀਂ ਨੋਟ ਕੀਤਾ ਨਾ, ਆਪਾਂ ਕਿਸੇ ਬੰਦੇ ਨੂੰ ਇੱਕ ਨੂੰ ਜਾਣਦੇ ਹੁੰਦੇ ਹਾਂ, ਮੰਨ ਲਓ ਮੈਂ ਤੁਹਾਨੂੰ ਜਾਣਦਾ ਅਤੇ ਤੁਹਾਡੇ ਨਾਲ ਅੱਜ ਉੱਦਾਂ ਹੀ ਕੋਈ ਆ ਜੇ, ਅਤੇ ਮੈਂ ਤੁਹਾਡੇ ਨਾਲ ਉਸੇ ਰਵੱਈਏ 'ਚ ਹੀ ਗੱਲ ਕਰੂੰਗਾ ਜਿਹਦੇ ਨਾਲ ਆਪਾਂ ਪਹਿਲਾਂ ਜਿੱਦਾਂ ਕਰ ਰਹੇ ਹੁੰਦੇ ਹਾਂ। ਇਹ ਚੀਜ਼ ਦੀ ਫਿਕਰ ਕੀਤੇ ਬਿਨਾਂ ਵੀ ਲਾਗੇ ਉਹ ਦੂਸਰਾ ਵੀ ਸੁਣ ਲਿਆ, ਭਾਵੇਂ ਕੋਈ ਸੀਕ੍ਰੇਟ ਵੀ ਗੱਲ, ਮੰਨ ਲਓ ਕੋਈ ਭਾਵੇਂ ਕੋਈ ਹੋਵੇ ਵੀ ਕੰਟਰੋਵਰਸ਼ੀਅਲ, ਉੱਦਾਂ ਦੀ ਸਾਡਾ ਦਿਮਾਗ ਆਪਣੇ ਆਪ ਆਟੋਮੈਟਿਕਲੀ ਇਹ ਚੀਜ਼ ਮੰਨ ਲੈਂਦਾ ਵਾ ਵੀ ਇਹਦੇ ਨਾਲ ਜਿਹੜਾ ਆਇਆ ਵਾ ਉਹਦੇ ਨਾਲ ਵੀ ਗੱਲ ਸਾਡੀ ਸੁਰੱਖਿਅਤ ਆ, ਜਦਕਿ ਕਈ ਵਾਰੀ ਨਹੀਂ ਵੀ ਹੁੰਦੀ, ਪਰ ਫਿਰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਚੱਲਦੇ ਹਾਂ। ਇੱਦਾਂ ਹੀ ਗਾਣੇ ਆ, ਆਪਾਂ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਆਪਾਂ ਹੱਥ ਮਾਰ ਲਈਏ ਅਤੇ ਉੱਧਰ ਨੂੰ ਤੁਰੀ ਜਾਂਦੀ ਆ ਗੱਲ,
1: ਕੋਈ ਸ਼ੱਕ ਨਹੀਂ।
0: ਇਸ ਕਰਕੇ ਚੰਗੀਆਂ ਚੰਗੀਆਂ ਗੱਲਾਂ, ਚੰਗਾ ਚੰਗਾ ਸੁਣਨਾ, ਚੰਗਾ ਚੰਗਾ ਵੇਖਣਾ, ਚੰਗਾ ਚੰਗਾ ਸਾਥ, ਚੰਗੇ ਚੰਗੇ ਕੰਮ, ਇਹ ਸਾਰਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਹੁਣ ਇਸ ਟਾਈਮ ਦੇ ਉੱਤੇ ਜਾਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਜ਼ਰੂਰ ਇਹਦੇ ਉੱਤੇ ਸੋਚ ਵਿਚਾਰ ਕਰਨਾ ਪਊਗਾ। ਜੇ ਤੁਹਾਨੂੰ ਹਾਲੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤਾਂ ਤੁਸੀਂ ਬੜੇ ਕਰਮ ਵਾਲੇ ਹੋ, ਪਰ ਜਿੱਦਾਂ ਜਿੱਦਾਂ ਤੁਸੀਂ ਹੌਲੀ ਹੌਲੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅੱਗੇ ਵਧੋਗੇ ਉੱਦਾਂ ਉੱਦਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਊਗੀ।
1: ਜੀ ਰੇਡੀਓ ਤੋਂ ਮੈਨੂੰ ਇੱਕ ਰਣਜੋਤ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲੀ ਆ, ਕਈ ਵਾਰ ਜਦ ਤੁਸੀਂ ਦੂਜਿਆਂ ਨਾਲ ਗੱਲਾਂ ਕਰਦੇ ਹੁੰਦੇ ਹੋ ਅਸਲ 'ਚ ਆਪਣੇ ਆਪਣੇ ਗੱਲਾਂ ਕਰ ਰਹੇ ਹੁੰਦੇ ਹੋ,
0: ਹੁੰਦੀਆਂ ਹੀ ਆਪਣੀਆਂ ਗੱਲਾਂ ਵੈਸੇ।
1: ਅਤੇ ਮੈਂ ਉਹ ਕੱਲ੍ਹ ਦੱਸਦਾ ਤਾਹਿਰਾ ਸਰਾ ਦਾ ਇੱਕ ਬੜਾ ਖੂਬਸੂਰਤ ਕਵਿਤਾ ਅਤੇ ਗਜ਼ਲ ਸੀਗੀ, ਉਹਦੇ ਚੰਦ ਕੁ ਬੋਲ ਸਾਂਝੇ ਕਰਦਾ, ਉਹਦੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਣਾ ਮੈਂ ਕਿੱਥੋਂ ਬੋਲਦਾ। ਉਹ ਲਿਖਦੀ, ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀ ਹਾਂ, ਖਲਕਤ ਵੇਖੀ ਜਾਂਦੀ ਏ, ਤੇਰੇ ਅੱਗੇ ਬੈਠੀ ਹਾਂ, ਰਾਂਝੇ ਚੂਰੀ ਮੰਗੀ ਏ, ਬੇਬੇ ਅੱਗੇ ਬੈਠੀ ਹਾਂ, ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਹਾਂ, ਕਦੀ ਕਪਾਹਾਂ ਖਿੜਨਗੀਆਂ, ਮੈਂ ਚਰਖੇ ਅੱਗੇ ਬੈਠੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਹੈ ਤਾਂ ਇਹੀ, ਬੈਠੇ ਤਾਂ ਸ਼ੀਸ਼ੇ ਮੂਹਰੇ ਹੀ ਆ,
0: ਕਿੱਥੋਂ ਕਿੱਥੋਂ ਕਿੱਥੇ ਜੋੜ ਕੇ ਚੁੱਕ ਕੇ, ਤੇ ਕਿੱਥੇ ਵੇਖ ਲਓ ਇੱਕ ਸ਼ਾਇਰ ਕਿੱਥੇ ਜਾ ਕੇ ਗੱਲ ਜੋੜ ਦਿੰਦਾ।
1: ਕੋਈ ਸ਼ੱਕ ਉਹਦੇ ਅਰਥ ਕਮਾਲ ਹੀ ਆ ਜੀ ਇਹ
0: ਨਾ। ਮੈਂ ਮਤਲਬ ਕਈ ਵਾਰੀ ਵੇਖਦਾ ਕਿ ਜਿਹੜੀਆਂ ਚੀਜ਼ਾਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚੋਂ ਤੁਸੀਂ ਇੱਕ ਵਾਰੀ ਪੜ੍ਹਦੇ ਹੋ ਤਾਂ ਕੋਈ ਹੋਰ ਅਰਥ ਤੁਹਾਨੂੰ ਲੱਭਦਾ, ਦੂਸਰੀ ਵਾਰੀ ਪੜ੍ਹਦੇ ਹੋ ਤਾਂ ਹੋਰ, ਸੁਣਦੇ ਹੋ ਤਾਂ ਹੋਰ। ਅਤੇ ਮੈਨੂੰ ਤਾਂ ਕਈ ਵਾਰੀ ਇੱਦਾਂ ਵੀ ਮਹਿਸੂਸ ਹੁੰਦਾ ਵੀ ਜਿਹੜਾ ਲਿਖਣ ਵਾਲਾ ਵੀ ਆ ਨਾ ਉਹ ਵੀ ਮੁੜ ਕੇ ਹਾਂਜੀ ਹਾਂਜੀ ਕਰ ਦਿੰਦਾ ਵਿਆਖਿਆ ਦੇ ਉੱਤੇ, ਪਰ ਮੈਨੂੰ ਲੱਗਦਾ ਵਾ ਵੀ ਉਹਨੇ ਵੀ ਸ਼ਾਇਦ ਇੰਨਾ ਨਹੀਂ ਸੋਚਿਆ ਹੁੰਦਾ ਵੀ ਇਹਦੇ ਇੱਧਰ ਇੱਧਰ ਇੱਧਰ ਅਤੇ ਆਹ ਵੀ ਅਰਥ ਇਹਦੇ ਨਿਕਲਣੇ, ਕਿਉਂਕਿ ਕਈ ਵਾਰੀ ਆਪਾਂ ਜਦੋਂ ਕਈ ਰਾਈਟਰਾਂ ਨਾਲ ਗੱਲ ਕਰਦੇ ਹਾਂ ਨਾ ਅਤੇ ਉਹ ਆਫ ਦਾ ਟਰੈਕ ਸਾਨੂੰ ਇਹ ਚੀਜ਼ ਦੱਸ ਵੀ ਦਿੰਦੇ, ਜਾਂ ਮਾੜੇ ਮੋਟੇ ਚਲੋ ਆਪਾਂ ਵੀ ਜਦੋਂ ਕਿਤੇ ਸਮਾਂ ਮਿਲੇ ਜਦੋਂ ਝਰੀਟਾਂ ਮਾਰਦੇ ਹਾਂ ਅਤੇ ਕੋਈ ਉਹਦੀ ਜਦੋਂ ਵਿਆਖਿਆ ਕਰਕੇ ਦੱਸਦਾ ਅਤੇ ਪਤਾ ਹੁੰਦਾ ਵਾ ਤੁਹਾਡੇ ਮਨ ਨੂੰ ਵੀ ਮੈਂ ਇਸ ਮਕਸਦ ਨਾਲ ਜਾਂ ਆਹ ਵਿਚਾਰ ਨਹੀਂ ਜਦੋਂ ਮੈਂ ਲਿਖੀ, ਫਿਰ ਵੀ ਵੇਖ ਲਓ ਉਹਦੇ ਕਿੰਨੇ ਸਾਰੇ ਰੂਪ ਨਿਕਲਦੇ।
1: ਜਿਹੜੀਆਂ ਕੋਮਲ ਕਲਾਵਾਂ ਨੇ, ਆਰਟ ਐਂਡ ਕਲਚਰ ਆ, ਇੱਦਾਂ ਦੀਆਂ ਗੱਲਾਂ ਤੁਸੀਂ ਜਿਹੜੇ ਫੋਟੋ ਬਣਾਉਣ ਵਾਲੇ ਤਸਵੀਰ ਸਾਜ਼ ਨੇ ਉਹਨਾਂ ਤੋਂ ਵੀ ਸੁਣੋਗੇ ਕਿ ਮੈਂ ਇਹ ਸੋਚ ਕੇ ਨਹੀਂ ਸੀ ਬਣਾਈ, ਪਰ ਹੁਣ ਜਦ ਮੈਂ ਇਹਨੂੰ ਡੂੰਘਾਈ 'ਚ ਜਾ ਕੇ ਸੋਚਿਆ, ਕਿਉਂਕਿ ਜਿਸ ਫਰੇਮ 'ਚ ਬੈਠੇ ਹੁੰਦੇ ਹੋ, ਜਿਸ ਅਵਸਥਾ 'ਚ ਬੈਠੇ ਹੁੰਦੇ ਹੋ, ਬੰਦਾ ਉਸ ਕਿਸਮ ਦੀ ਗੱਲ ਕਰਦਾ, ਪਰ ਜਦ ਕਿਸੇ ਹੋਰ ਅਵਸਥਾ 'ਚ ਹੁੰਦਾ ਫਿਰ ਉਹ ਹੋਰ ਢੰਗ ਨਾਲ ਸੋਚਦਾ, ਬੰਦਾ ਕਹਿੰਦਾ ਹਾਂ ਗੱਲ ਤਾਂ ਆਹ ਵੀ ਸਹੀ ਹੈ, ਜਾਂ ਮੈਂ ਉਦੋਂ ਜਿਹੜੀ ਇਹ ਚੀਜ਼ ਬਣਾਈ ਇਹ ਉਹਦੇ 'ਤੇ ਜ਼ਿਆਦਾ ਨਹੀਂ ਢੁੱਕਦੀ, ਇਹ ਅਸਲ 'ਚ ਆਹ ਚੀਜ਼ 'ਤੇ ਜ਼ਿਆਦਾ ਢੁੱਕਦੀ ਆ। ਇਹ ਮੇਰਾ ਖਿਆਲ ਆ, ਉਲਝਣ ਹੈ ਇਹ ਮਨੁੱਖੀ ਦਿਮਾਗ ਦੀ।
0: ਹਾਂ, ਜਾਂ ਫਿਰ ਇੱਦਾਂ ਵੀ ਹੁੰਦਾ ਕਿ ਤੁਸੀਂ ਮੰਨ ਲਓ ਜਿੱਦਾਂ ਦੀ ਤੁਸੀਂ ਅਵਸਥਾ 'ਚ ਹੋ, ਤੁਸੀਂ ਕੁਛ ਵੀ ਸੁਣਦੇ ਹੋ, ਕੁਛ ਵੀ ਵਹਿੰਦੇ ਹੋ, ਤੁਸੀਂ ਉਸ ਪਾਸੇ ਨੂੰ ਉਹਨੂੰ ਜੋੜ ਕੇ ਵੇਖ ਲੈਂਦੇ ਹੋ।
1: ਇਹ ਵੀ ਆ ਮੈਨੀਫੈਸਟੇਸ਼ਨ ਦੀਆਂ ਗੱਲਾਂ ਨੇ ਜਿਹੜੀਆਂ, ਹੈ ਨਾ, ਤੁਸੀਂ ਸੁਣਦੇ ਸਮਝਦੇ ਕੀ ਹੋ, ਕੀ ਗੱਲ ਕਰਦੇ ਹੋ। ਹੁਣ ਇੱਕ ਦਰਖਤ ਥੱਲੇ ਉਹ ਹੈ ਨਹੀਂ ਸੀ ਸਾਧੂ ਬੈਠਾ ਸੀ, ਅਤੇ ਇੱਕ ਹੈਗਾ ਸੀ ਅਤੇ ਬੰਦਾ ਦੂਜਾ ਜਿਹੜਾ ਘਰੋਂ ਲੜ ਕੇ ਆਇਆ, ਅਤੇ ਉਹ ਹਵਾ ਚੱਲੀ ਅਤੇ ਹੈ ਨਾ ਇੱਕ ਮਿਊਜ਼ੀਸ਼ੀਅਨ ਉਹ ਸੋਚਦਾ ਵੀ ਸਾਧੂ ਰੂਪੀ, ਹੈ ਨਾ, ਅਤੇ ਉਹ ਕਹਿੰਦਾ ਯਾਰ ਕਿਆ ਸੋਹਣੀ ਕਾਦਰ ਦੀ ਕੁਦਰਤ ਦੀ ਕਿਆ ਸੋਹਣੀ ਆਵਾਜ਼ ਆ, ਹੈ ਨਾ, ਐਡੀ ਤਾਂ ਕੋਈ ਸਾਜ਼ ਵੀ ਨਹੀਂ ਵਜਾ ਸਕਦਾ, ਜਿਹੜੀ ਇਹ ਪੱਤਿਆਂ ਦੀ ਖਿਲ ਖੜਾ, ਨਦੀ ਦਾ ਕਲਕਲਾ, ਪਾਣੀ ਦਾ ਵਗਣਾ, ਝਰਨੇ ਦਾ ਡਿੱਗਣਾ, ਅਤੇ ਜਿਹੜਾ ਹੁਣ ਘਰੋਂ ਘਰ ਵਾਲੀ ਨਾਲ ਲੜਕਿਆ ਆ ਉਹ ਰੌਲਾ ਪਾਉਂਦਾ, ਉਹ ਕਹਿੰਦਾ ਯਾਰ ਦਸ ਸਾਲੇ ਪੱਤੇ ਵੀ ਲੜੀ ਜਾਂਦੇ, ਦਰਖਤ ਵੀ ਲੜੀ ਜਾਂਦੇ, ਟਾਹਣੀਆਂ ਟਾਹਣੀਆਂ 'ਚ ਵੱਜੀ ਜਾਂਦੀਆਂ, ਪਾਣੀ ਪੱਥਰਾਂ 'ਤੇ ਵੱਜੀ ਜਾਂਦਾ, ਸਾਰੀ ਖਲਕਤ ਦਾ ਹੀ ਬੇੜਾ ਗਰਕ ਹੋਇਆ,
0: ਕੀ ਸੁੱਜਦਾ ਇਹਦੇ 'ਚ ਨਹੀਂ ਹੁੰਦਾ ਇੱਦਾਂ।
1: ਇੱਕ ਤਰਖਾਣਾ ਦਾ ਮੁੰਡਾ ਬੈਠਾ, ਉਹ ਕਹਿੰਦਾ ਯਾਰ ਤਣਾ ਕਿੱਡਾ ਮੋਟਾ, ਇਹਦੀ ਕੁਰਸੀ ਬਣਾਈਏ ਤੇ ਕਿਆ ਬਾਤ ਹੈ। ਇੱਕ ਮਿਊਜ਼ੀਸ਼ੀਅਨ ਬੈਠਾ ਕਹਿੰਦਾ ਯਾਰ ਇਹਦੀ ਰਬਾਬ ਬਣੇ ਤੇ ਕਿਆ ਬਾਤ ਹੈ, ਤੇ ਇੱਕ ਸਾਧੂ ਬੈਠਾ ਪੱਤਾ ਡਿੱਗਿਆ ਕਹਿੰਦਾ ਬਸ ਆਹੀ ਜ਼ਿੰਦਗੀ ਹੈ, ਮੁੜਕੁੜ ਮਿੱਟੀ ਹੋ ਜਾਣਾ। ਸੋ ਕਿਸ ਫਰੇਮ 'ਚ ਬੈਠੇ ਹੋ, ਕਿਸ ਅਵਸਥਾ 'ਚ ਬੈਠੇ ਹੋ, ਉਸ ਕਿਸਮ ਦੀਆਂ ਗੱਲਾਂ ਉਸ ਕਿਸਮ ਦੇ ਫੁਰਨੇ ਫੁਰਨ ਲੱਗ ਜਾਂਦੇ।
0: ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਸ਼ਾਇਦ ਇਹੋ ਹੀ ਇੱਕ ਨਜ਼ਰੀਆ ਜਿਹਦੇ ਕਰਕੇ ਨਾ ਜਿਹੜਾ ਪੀੜ੍ਹੀ ਦਾ ਪਾੜਾ ਵਾ, ਜਿਹੜਾ ਸਾਡੇ ਬਜ਼ੁਰਗਾਂ ਦੇ ਨਾਲ ਸਾਡਾ ਤਾਲਮੇਲ ਆ, ਜਾਂ ਫਿਰ ਬੱਚਿਆਂ ਦਾ ਮਾਂ ਪਿਓ ਦੇ ਨਾਲ, ਉਹਨਾਂ ਦਾ ਆਪਣੇ ਮਾਂ ਪਿਓ ਦੇ ਨਾਲ, ਦਾਦੇ ਦਾ ਪੋਤੇ ਦੇ ਨਾਲ, ਸ਼ਾਇਦ ਇਹੋ ਹੀ ਆ, ਕਿਉਂਕਿ ਉਹ ਅਲੱਗ ਜਗ੍ਹਾ ਤੋਂ ਬਹਿ ਕੇ ਦੁਨੀਆ ਵੇਖ ਰਹੇ ਆ, ਉਸੇ ਸਿਚੁਏਸ਼ਨ ਨੂੰ ਕਿਸੇ ਅਲੱਗ ਨਜ਼ਰੀਏ ਨਾਲ ਵੇਖ ਰਹੇ ਆ, ਬੱਚਾ ਜਾਂ ਫਿਰ ਨੌਜਵਾਨ ਕਿਸੇ ਹੋਰ ਐਂਗਲ ਤੋਂ ਵੇਖ ਰਿਹਾ, ਉਹ ਆਪਣੀ ਉਸ ਭੱਜ ਨੱਠ ਦੇ ਵਿੱਚ ਆ ਜਿੱਦਾਂ ਤੁਸੀਂ ਕਿਹਾ, ਅਤੇ ਦੂਸਰਾ ਇਸ ਟਾਈਮ ਠਹਿਰਾਅ ਦੇ ਵਿੱਚ ਆ, ਹੋ ਸਕਦਾ ਕਿਸੇ ਇੱਕ ਸਮੇਂ ਉਹਨੂੰ ਵੀ ਉਹ ਖੜਖੜ ਸੁਣੀ ਹੋਵੇ, ਉਹਨੂੰ ਵੀ ਉਹ ਖਲਾਰਾ ਜਿਹਾ ਰੌਲਾ ਰੱਪਾ ਜਿਹਾ ਲੱਗਾ ਹੋਵੇ, ਅਤੇ ਉਹ ਇਹ ਚੀਜ਼ ਦੱਸਣਾ ਚਾਹੁੰਦਾ ਹੋਵੇ ਵੀ ਕਾਕਾ ਇਹ ਗਾਂਹ ਜਾ ਕੇ ਤੈਨੂੰ ਸਮਝ ਲੱਗ ਜਾਣੀ ਹੈ, ਹੈਗਾ ਇਹ ਰੌਲਾ ਰੱਪਾ ਹੀ ਆ, ਪਰ ਇਹ ਆ ਕਿ ਜਦੋਂ ਜੋ ਜਿਹਦੇ ਉੱਤੇ ਬੀਤ ਰਿਹਾ ਨਾ ਉਦੋਂ ਉਹਨੇ ਸਮਝਿਆ ਸੀ ਨਾ ਅੱਜ ਉਹਨੇ ਸਮਝਣਾ,
1: ਉਹ ਹੈ ਨਾ ਕਵੀ ਸਾਸ ਵੀ ਬਹੂ ਵਾਲਾ ਹੀ ਕੋਨਸੈਪਟ ਆ ਜਾਂਦਾ। ਪਰ ਦੂਜੀ ਗੱਲ ਇਹ ਆ, ਉਹ ਮੁੰਡਾ ਦਰਖਤ ਵੱਢਦਾ ਸੀ, ਹੈ ਨਾ, ਕੁਹਾੜਾ ਖੁੰਡਾ ਸੀ, ਸਵੇਰ ਦਾ ਲੱਗਿਆ ਹੋਇਆ ਸੀ, ਅਤੇ ਕੋਲ ਦੀ ਬਜ਼ੁਰਗ ਲੰਘਿਆ ਕਹਿੰਦਾ ਕਾਕਾ ਕੁਹਾੜਾ ਤਿੱਖਾ ਕਰ ਲਾ, ਇਹ ਤਾਂ ਦੋ ਮਾਰੀਆਂ 'ਤੇ ਦਰਖਤ ਨੇ ਹੋ ਜਾਣਾ। ਬਾਪੂ ਕਹਿੰਦਾ ਇੰਨਾ ਟਾਈਮ ਕੀ ਦੇਖੋ, ਉਹ ਕਹਿੰਦਾ ਜਵਾਨੀ 'ਚ ਪੁੱਤ ਮੈਂ ਵੀ ਤੂੰ ਹੀ ਸੀ,
0: ਤੈਨੂੰ ਕੀ ਪਤਾ,
1: ਅਸੀਂ ਵੀ ਤੁਸੀਂ ਹੋਈ ਹਾਂ, ਅੱਗੇ ਬਾਬਾ ਕੁੱਬ ਪਿਆ, ਬਾਬਾ ਕਮਾਣ ਕਿੱਥੋਂ ਮਿਲੀ, ਕਹਿੰਦਾ 20 ਸਾਲ ਖੜ ਤੈਨੂੰ ਵੀ ਫ੍ਰੀ 'ਚ ਮਿਲਣੀ,
0: ਤੈਨੂੰ ਵੀ ਮਿਲਣੀ, ਵੇਖੀ ਤੈਨੂੰ ਹੋਰ ਵਧੀਆ ਮਿਲੂਗੀ,
1: ਇਸ ਲਈ ਕਿਸ ਫਰੇਮ 'ਚੋਂ ਕਿਸ ਅਵਸਥਾ 'ਚੋਂ ਹੈ ਨਾ ਉਹ ਡਿਪੈਂਡ ਕਰਦਾ।
0: ਮੈਂ ਨਾ ਅੱਜ ਸਵੇਰੇ ਜਿੱਦਾਂ ਤੁਸੀਂ ਸ਼ਾਇਦ ਆਉਂਦੇ ਆ ਸੁਣੀ ਹੋਵੇ ਕਹਾਣੀ, ਜਾਂ ਜਿਹੜੇ ਸਰੋਤੇ ਨੇ ਸੁਣੀ ਆ, ਅਤੇ ਮੈਂ ਸਵੇਰੇ ਉਹ ਕਹਾਣੀ ਸੁਣਾ ਕੇ ਅਤੇ ਮੈਂ ਗੱਲ ਵੀ ਕਰ ਰਿਹਾ ਸੀ, ਮੈਂ ਉਹ ਕਹਾਣੀ ਮੈਂ ਪਹਿਲਾਂ ਵੀ ਪੜ੍ਹੀ ਆ 2-3 ਵਾਰੀ, ਮੈਨੂੰ ਵੈਸੇ ਹੀ ਵਧੀਆ ਲੱਗਦੀ ਉਸ ਮੁੰਡੇ ਦੀ ਮਾਸੂਮੀਅਤ, ਉਹਦੀ ਜਿਹੜੀ ਉਹ ਲਵ ਸਟੋਰੀ ਆ, ਛੋਟੀ ਜਿਹੀ ਲਵ ਸਟੋਰੀ ਆ, ਪਰ ਉਹ ਚਲੋ ਐਨੀਵੇ ਮੈਂ ਉਹ ਪਹਿਲਾਂ ਤੱਕ ਉਹਨੂੰ ਲਵ ਸਟੋਰੀ ਵਜੋਂ ਹੀ ਪੜ੍ਹਿਆ ਮੈਂ, ਵੀ ਇੱਕ ਨਿੱਕੀ ਜਿਹੀ ਲਵ ਸਟੋਰੀ ਆ, ਕਿੱਡੀ ਵਧੀਆ ਲਿਖੀ ਆ ਟੋਲਸਟੋਏ ਨੇ, ਹੈ ਨਾ, ਕਿ ਆਮ ਆਮ ਆਮ ਬੰਦੇ ਦੀ ਅਤੇ ਹਰ ਇੱਕ ਬੰਦੇ ਦੀ ਉਹ ਕਹਾਣੀ ਹੋਊਗੀ, ਗਰੀਬ ਬੰਦੇ ਦੀਆਂ ਕਦੀ ਕਹਾਣੀਆਂ ਐਵੇਂ ਥੋੜ੍ਹੀ ਮਸ਼ਹੂਰ ਹੋ ਜਾਂਦੀਆਂ, ਉਹ ਤਾਂ ਕਹਾਣੀਆਂ ਦੇ ਵਿੱਚ ਕਹਾਣੀਆਂ ਆਉਣ ਅਤੇ ਫਿਰ ਕਿਤੇ ਜਾ ਕੇ ਉਹ ਵੀ ਕਿਤੇ ਫੈਂਟਾ ਫੁੰਟਾ ਲਾ ਕੇ
1: ਸੁਪਨਾ
0: ਸੁਪਨੇ 'ਚ, ਪਰ ਮੈਨੂੰ ਕਦੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ, ਕਿਉਂਕਿ ਉਹਦੇ ਵਿੱਚ ਉਹ ਕਹਾਣੀਆਂ ਪੜ੍ਹ ਪੜ੍ਹ ਕੇ ਅਤੇ ਫਿਰ ਉਹ ਸਵੇਰ ਦੇ ਜਿਹੜੇ ਸਮੇਂ 'ਚ ਫਿੱਟ ਬਹਿੰਦੀਆਂ ਨਾ, ਅਤੇ ਉਹ ਵਾਲੀਆਂ ਸੁਣਾਉਣੀਆਂ ਹੁੰਦੀਆਂ, ਅਤੇ ਮੈਂ ਬੜੀ ਵਾਰੀ ਜਿਹੜਾ ਉਹ ਇੱਕ ਦੋ ਵਾਰੀ ਜਦੋਂ ਪੜ੍ਹੀ ਤਾਂ ਮੈਨੂੰ ਇੱਦਾਂ ਮਹਿਸੂਸ ਨਹੀਂ ਹੋਇਆ ਕਦੇ ਵੀ ਇਹ ਸਵੇਰੇ ਫਿੱਟ ਹੋ ਸਕਦੀ ਹੈ ਨਾ ਸਵੇਰ ਦੇ ਸਮੇਂ ਦੇ ਵਿੱਚ, ਕਿਉਂਕਿ ਲਵ ਸਟੋਰੀ ਆ, ਪਰ ਪਤਾ ਨਹੀਂ ਕਿਉਂ ਮੈਂ ਜਦੋਂ ਹੁਣ ਜਦੋਂ ਮੈਂ ਪੜ੍ਹੀ ਮੈਂ ਇੱਕ ਦੋ ਦਿਨ ਪਹਿਲਾਂ, ਤੇ ਮੈਨੂੰ ਉਹਦਾ ਲਾਸਟ ਜਿਹੜਾ ਵਾ ਉਹ ਮੈਨੂੰ ਪਹਿਲਾਂ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ, ਮੈਂ ਪਹਿਲਾਂ ਉਹਦੀ ਹੋਰ ਚੀਜ਼ਾਂ ਮੈਂ ਵੇਖਦਾ ਰਿਹਾ। ਸੋ ਜਿਨ੍ਹਾਂ ਨੇ ਕਹਾਣੀ ਸੁਣੀ ਆ, ਜੇ ਨਹੀਂ ਸੁਣੀ ਤਾਂ ਤੁਸੀਂ ਸੁਣ ਲਿਓ। ਅਤੇ ਉਹਦੇ ਵਿੱਚ ਜਿਹੜਾ ਉਹਦਾ ਲਾਸਟ ਸੀਗਾ ਉਹ ਸ਼ਾਇਦ ਮੈਂ ਬੜਾ ਸਧਾਰਨ ਜਿਹਾ, ਮੈਂ ਹਰ ਵਾਰੀ ਉਹਨੂੰ ਪੜ੍ਹਦਾ ਰਿਹਾ, ਮੈਂ ਸਮਝਦਾ ਰਿਹਾ, ਪਰ ਜਦੋਂ ਮੈਂ ਹੁਣ ਉਹਨੂੰ ਪੜ੍ਹਿਆ ਤਾਂ ਮੈਨੂੰ ਇਹ ਤਾਂ ਲੱਗਾ ਵੀ ਯਾਰ ਕਿੱਡੀ ਕਿੱਡੀ ਸ਼ਾਨਦਾਰ ਮੌਤ ਹੈ ਉਸ ਬੰਦੇ ਦੀ। ਮਤਲਬ ਉਹ ਡਿੱਗਦਾ ਵਾ, ਹੱਸੂ ਹੱਸੂ ਕਰਦਾ ਚਿਹਰਾ ਵਾ, ਅਤੇ ਉਹਨੂੰ ਇਸ ਤਰੀਕੇ ਦੇ ਨਾਲ ਉਹ ਬਿਆਨ ਕਰਦਾ ਵੀ ਉਹਦੇ ਚਿਹਰੇ 'ਤੇ ਕੋਈ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੀ ਨਹੀਂ ਆ। ਅਤੇ ਉਹ ਸ਼ਿਕਾਇਤ ਸ਼ਾਇਦ ਇਸ ਕਰਕੇ ਨਹੀਂ ਆ ਕਿਉਂਕਿ ਉਹਨੇ ਜਿਉਂਦੇ ਜੀ ਵੀ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦੇ ਨਾਲ ਕੋਈ ਸ਼ਿਕਾਇਤ ਕੀਤੀ ਨਹੀਂ। ਇਹ ਆਖਰੀ ਮੌਕੇ 'ਤੇ ਥੋੜ੍ਹੀ ਸਾਡੇ ਸੁਭਾਅ 'ਚ ਆ ਸਕਦੀ ਚੀਜ਼, ਇਹ ਤਾਂ ਆਪਾਂ ਸ਼ੁਰੂ 'ਚ ਲਿਆਵਾਂਗੇ ਫਿਰ ਹੀ ਉਦੋਂ ਆਊਗੀ ਨਾ, ਜਿਹੜੀ ਚੀਜ਼ ਆਪਾਂ ਸਿੱਖੀ ਨਹੀਂ, ਜਿਹੜੀ ਆਪਾਂ ਪੜ੍ਹੀ ਨਹੀਂ। ਆਪਾਂ ਇੱਦਾਂ ਥੋੜ੍ਹੀ ਕਹਿ ਸਕਦੇ ਹਾਂ ਹੁਣ ਆਪਾਂ ਇਹ ਤਾਂ ਸੁਣ ਲੈਂਦੇ ਹਾਂ ਵੀ ਆਖਰੀ ਸਮੇਂ 'ਚ ਰੱਬ ਰੱਬ ਕਰੋ, ਰੱਬ ਦਾ ਨਾਂ ਲਓ,
1: ਰੱਬ ਚੇਤੇ ਰਹਿੰਦਾ ਜਦ ਹੱਡ ਗੋਡੇ ਦੁਖਦੇ ਆ,
0: ਹੈ ਨਾ। ਪਰ ਜੇ ਉਹ ਸਾਡੇ ਪਹਿਲਾਂ ਹੀ ਅਭਿਆਸ ਨਹੀਂ ਆ ਤਾਂ ਫਿਰ ਉਹ ਆਖਰੀ ਸਮੇਂ ਥੋੜ੍ਹੀ ਆਜੂਗਾ,
1: ਨਾਲੇ ਫਿਰ ਮੂੰਹ ਤੋਂ ਜਜਣੀ ਹੋਈ ਨਹੀਂ ਉਹ,
0: ਉਹ ਤੈਨੂੰ ਚੱਜ ਹੀ ਨਹੀਂ ਨਾ। ਹਾਂ
1: ਉਹੀ ਹੈ ਨਾ, ਉਹ ਮੈਂ ਉਹ ਇਰਫਾਨ ਵਾਰਸ ਦਾ ਇੱਕ ਜਿਹੜਾ ਸ਼ੇਅਰ ਨਹੀਂ ਹੈ, ਅੱਖ ਦੇ ਗਮ ਦਾ ਕੀ ਕੀਤਾ ਈ, ਏਸ ਛਮ ਛਮ ਦਾ ਕੀ ਕੀਤਾ ਈ, ਰੱਬਾ ਇੱਕ ਦੁਆ ਕੀਤੀ ਸੀ ਮੇਰੇ ਕੰਮ ਦਾ ਕੀ
0: ਕੀਤਾ।
1: ਜਿਹਦੀ ਤਾਂ ਰੱਬ ਨਾ ਆੜੀ ਆ ਉਹ ਇਹ ਕਹਿ ਸਕਦਾ, ਤੇ ਜਿਹੜਾ ਪ੍ਰਟੈਂਡ ਕਰ ਰਿਹਾ ਹੈ ਨਾ ਬੁੱਢੇ ਬਾਰੇ ਆ ਕੇ ਕਹਿ ਲਓ ਜਾਂ ਕਹਿ ਲਓ ਆਖਰੀ ਸਮੇਂ ਆ ਕੇ ਕਹਿ ਲਓ, ਉਹ ਫਿਰ ਗੱਲ ਜਚਣੀ ਨਹੀਂ,
0: ਉਹ ਨਹੀਂ ਜਚਣੀ। ਜੇ ਜਚਣੀ ਅਗਲੇ ਨੂੰ ਸੁਣ ਕੇ ਨਹੀਂ ਮਜ਼ਾ ਆਉਣਾ, ਤੁਸੀਂ ਭਾਵੇਂ ਅੰਦਰੋਂ ਹੀ ਕਹਿ ਰਹੇ ਹੋ ਪਰ ਉਹਨੂੰ ਇਹ ਲੱਗਣਾ ਵੀ ਇਹ ਤਾਂ ਸਾਰੀ ਉਮਰ ਇੱਦਾਂ ਦਾ ਹੀ ਇਹਦੀ ਨਹੀਂ।
1: ਜਵਾਨੀ ਵੇਲੇ ਲੁੱਟੇ ਬਾਣੀਏ ਤੇ ਬੁੱਢੇ ਬਾਰੇ ਰੱਬ ਦੀ ਭਗਤਣੀ ਹੋਈ, ਉਹ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨਾ ਉਹ ਕਿਤੇ ਰੱਬ ਕਿਤੇ ਜਾਣਦਾ ਨਹੀਂ।
0: ਰੱਬ ਨੂੰ ਵੀ ਪਤਾ ਹੈ ਨਾ, ਰੱਬ ਸਭ ਜਾਣਦਾ। ਚੋ ਖੈਰ ਜਦੋਂ ਆਪਾਂ ਵੇਖ ਲਓ ਇਹ ਅਸਰ ਹੁੰਦਾ ਵਾ ਜਦੋਂ ਆਪਾਂ ਸੋਹਣੀਆਂ ਚੀਜ਼ਾਂ ਸੁਣਦੇ ਹਾਂ, ਆਪਾਂ ਗਾਣੇ ਸੋਹਣੇ ਸੋਹਣੇ ਸੁਣੇ ਹਾਂ ਤੇ ਫਿਰ ਗੱਲਬਾਤ ਜਿਹੜੀ ਆ ਉਹ ਇਸ ਪਾਸੇ ਨੂੰ ਤੁਰੀ ਹੈ। ਅਤੇ ਇਹ ਗੱਲਬਾਤ ਸ਼ਾਇਦ ਹਰ ਇੱਕ ਦੀ ਇਹ ਮੈਂ ਕਈ ਵਾਰੀ ਇਹ ਵੀ ਵੇਖਦਾ ਵੀ ਇਹ ਗੱਲਾਂ ਬਾਤਾਂ ਇੱਦਾਂ ਦੀਆਂ ਨੇ ਵੀ ਕੋਈ 10 ਜਣੇ ਬੈਠੇ ਹੋਣ ਅਤੇ ਭਾਵੇਂ ਉਹ 10 ਦਿਨ ਗੱਲਾਂ ਕਰਦੇ ਰਹਿਣ।
1: ਸਹੀ ਆ, ਅਤੇ ਕਈ ਲੋਕ ਕਹਿੰਦੇ ਹੁੰਦੇ ਆ ਯਾਰ ਆਹ ਹੈ ਤਾਂ ਮੇਰੇ ਦਿਲ ਦੀ ਵੇਦਨਾ ਭਾਵਨਾ ਇਹੀ ਆ ਪਰ ਮੈਨੂੰ ਤੁਹਾਡੇ ਵਾਂਗੂ ਕਹਿਣੀ ਨਹੀਂ ਆਉਂਦੀ, ਹੈ ਨਾ। ਕਈ ਲੋਕ ਇਹ ਕਹਿ ਕੇ ਚੁੱਪ ਕਰ ਜਾਂਦੇ
0: ਅਤੇ ਕਈ ਫਿਰ ਜਿਹੜੇ ਰਾਈਟਰ ਨੇ ਉਹ ਉਹਦੇ ਵਿੱਚੋਂ ਉਹਨੂੰ ਇਸ ਤਰੀਕੇ ਦੇ ਨਾਲ ਉਹਨੂੰ ਉਹਦੀ ਛੰਦਬੰਦੀ ਉਹਦੀ ਤੁਕਬੰਦੀ ਕਰ ਦਿੰਦੇ ਆ ਵੀ ਉਹ ਬੰਦਾ ਸੋਚਦਾ ਵੀ ਯਾਰ ਕਹਿ ਤਾਂ ਅਸੀਂ ਦਿੱਤੀ ਸੀ ਮਨ 'ਚ ਵੀ ਆਈ ਪਰ
1: ਇਹਨੂੰ ਕਿਵੇਂ ਪਤਾ ਲੱਗਿਆ,
0: ਹੈ ਨਾ ਇਸ ਤਰੀਕੇ। ਫਿਰ ਜਿਹੜਾ ਪੇਂਟਰ ਆ ਉਹ ਉਹਨੂੰ ਹੋ ਸਕਦਾ ਪੇਂਟਿੰਗ ਦੇ ਵਿੱਚ ਉਸ ਚੀਜ਼ ਨੂੰ ਵਿਖਾ ਦੇ ਅਤੇ ਬਾਕੀ ਇਹ ਸੋਚਣ ਵੀ ਯਾਰ ਇਹ ਮਤਲਬ ਇਹ ਅਸੀਂ ਨਹੀਂ ਐਂ ਕਰ ਸਕਦੇ। ਸੋ ਜਿਹਦੀ ਜਿਹਦੀ ਜੋ ਜੋ ਵਿਸ਼ੇਸ਼ਤਾ ਆ ਉਹ ਉਸ ਸਾਡੇ ਇਸ ਸਮਾਜ ਦੇ ਵਿੱਚ ਆਪਣਾ ਆਪਣਾ ਉਸ ਤਰੀਕੇ ਦੇ ਨਾਲ ਯੋਗਦਾਨ ਪਾ ਰਿਹਾ ਅਤੇ ਉਹਨੂੰ ਵੇਖ ਕੇ ਜੇ ਆਪਾਂ ਉਹਦੀ ਸਰਾਹਨਾ ਕਰਦੇ ਹਾਂ ਜਿਹਨੂੰ ਚੰਗਾ ਲੱਗਦਾ ਵਾ ਉਸ ਚੀਜ਼ ਨੂੰ ਚੰਗਾ ਕਹਿੰਦੇ ਹਾਂ ਕੋਈ ਹੁਣ ਤਾਂ ਹੀ ਦੇਖੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਵਿੱਚ ਇੱਥੇ ਕਿ ਜੇ ਆਹ ਇੱਦਾਂ ਦਾ ਫਰਕ ਆ। ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਮਾਹੌਲ ਚਾਲ ਇੱਦਾਂ ਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਉਹ ਸਿਰਫ ਐਵੇਂ ਨੁਕਸ ਕੱਢਣ ਦੇ ਲਈ ਵੀ ਨੁਕਸ ਕੱਢ ਦਿੰਦਾ।
1: ਸਹੀ ਆ।
0: ਸੋ ਇੱਦਾਂ ਦਾ ਬਹੁਤ ਕੁਛ ਆਪਾਂ ਆਸ ਪਾਸ ਆਪਣੇ ਵੇਖਦੇ ਹਾਂ ਜਿਹੜਾ ਸਾਨੂੰ ਥੋੜ੍ਹਾ ਥੋੜ੍ਹਾ ਵਿਚਲਿਤ ਕਰਦਾ, ਥੋੜ੍ਹਾ ਜਿਹਾ ਸਾਨੂੰ ਲੱਗਦਾ ਵਾ ਵੀ ਆਹ ਇੱਦਾਂ ਨਹੀਂ ਸੀ ਹੋਣਾ ਚਾਹੀਦਾ ਪਰ ਜੋ ਹੋਣਾ ਉਹ ਤਾਂ ਹੋਣਾ।
1: ਕਈ ਗੱਲਾਂ ਕਹਿਣ ਲਈ ਕਹੀਆਂ ਜਾਂਦੀਆਂ, ਜਿਵੇਂ ਆਪਾਂ ਕਿਸੇ ਕਲਾਕਾਰ ਦੀ ਰੇਡੀਓ ਟੀ ਵੀ ਆਰਟਿਸਟ ਦੀ ਇੰਟਰਵਿਊ ਕਰਦੇ ਹਾਂ ਤਾਂ ਹੈ ਨਾ ਕਈ ਗੱਲਾਂ ਪੁੱਛਣ ਲਈ ਪੁੱਛੀਆਂ ਜਾਂਦੀਆਂ, ਅਸਲ 'ਚ ਉਹ ਇੱਕ ਗਿਣਤੀ ਮਿਣਤੀ ਖਾਕਾ ਜਿਹਾ ਹੀ ਬਣਾਇਆ ਹੁੰਦਾ। ਹੁਣ ਊੜੇ ਦੀ ਜਗ੍ਹਾ ਓਮਕਾਰ ਲਿਖਣਾ ਹੁੰਦਾ ਹੈ ਨਾ, ਪਰ ਉਹ ਜਿਹੜਾ ਕੱਚੀ ਪੈਨਸਲ ਨਾਲ ਘਾੜ ਕੇ ਜੇ ਊੜਾ ਲਿਖਿਆ ਹੁੰਦਾ ਉਹ 'ਚ ਕੁਛ ਕ੍ਰੀਏਟ ਕਰਨਾ ਹੁੰਦਾ ਕੁਛ ਤਾਂ ਕਿ ਉਹ ਗੁਣੀਏ ਜੇ 'ਚ ਰਹਿ ਕੇ ਸਹਿੰਦੇ ਸਹਿੰਦੇ ਇਹਨੂੰ ਗੱਲਾਂ 'ਚ ਲਾ ਕੇ ਇਹਨੂੰ ਉਸ ਫਰੇਮ 'ਚ ਲੈ ਆਵਾਂ ਅਤੇ ਹੌਲੀ ਕੁ ਦੇਣੇ ਫਿਰ ਉਹ ਪੁੱਛ ਲਾਂ ਜੋ ਮੈਂ ਪੁੱਛਣਾ। ਪਰ ਜਿਹੜੇ ਇੱਦਾਂ ਨਹੀਂ ਕਰਦੇ ਉਹਨਾਂ ਦੀਆਂ ਇੰਟਰਵਿਊਜ਼ ਪਰ ਤੁਹਾਨੂੰ ਸੋਹਣੀਆਂ ਹੀ ਲੱਗਦੀਆਂ ਕਿਉਂਕਿ ਬੰਦਾ ਕਹਿੰਦਾ ਆਹ ਫਲਾਣੇ ਨੇ ਪੁੱਛੀ ਸੀ ਆਉਣ ਵਾਲੀ ਦੱਸੋ ਜੀ ਨਾ ਕੋਈ ਨਵਾਂ ਟਰੈਕ ਕੋਈ ਨਵੀਂ ਕਿਹੜੀ ਟੀ ਵੀ ਫਿਲਮ ਆ ਰਹੀ ਹੈ ਫਲਾਨਾ ਆ ਰਿਹਾ ਧਮਕਾਨਾ ਆ ਰਿਹਾ ਫਿਲਮ ਬਾਰੇ ਫਿਲਮ ਵਿੱਚ ਕੀ ਨਵਾਂ ਹੈ ਨਾ। ਉਹ ਮਤਲਬ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਇਹ ਤਾਂ ਚੱਲ ਪਤਾ ਹੀ ਆ ਵੀ ਇਹਨਾਂ ਨੇ ਪੁੱਛਣਾ ਹੀ ਇਹਨਾਂ ਦਾ ਕੰਮ ਆ। ਪਰ ਅਸਲ 'ਚ ਕ੍ਰੀਏਟਿਵਿਟੀ ਕ੍ਰੀਏਟਿਵ ਕੰਮ ਜਿਹੜਾ ਵਿੱਚ ਹੈ ਨਾ ਆਪਾਂ ਕੁਛ ਕੱਢਦੇ ਹਾਂ ਉਹ ਉਦੋਂ ਨਿਕਲਣਾ ਜਦ ਉਹ ਤੋਂ ਹਟ ਕੇ ਕੁਛ ਪੁੱਛਿਆ ਜਾਣਾ ਜਿਹੜੀ ਚੀਜ਼ ਸਾਡੇ ਸੁਣਨ ਵਾਲੇ ਸੁਣਨਾ ਚਾਹੁੰਦੇ ਆ।
0: ਸਹੀ ਗੱਲ ਹੈ। ਸੋ ਉੱਥੇ ਸੁਣਨ ਵਾਲਿਆਂ ਦਾ ਵੀ ਇੱਦਾਂ ਹੀ ਆ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਉਹ ਵੀ ਸ਼ਾਇਦ ਇੱਦਾਂ ਹੀ ਆ ਵੀ ਜਿਹਨੂੰ ਜਿਹੜਾ ਜਿੱਥੇ ਜੋ ਚੰਗਾ ਲੱਗਦਾ ਉਹ ਉੱਥੇ ਵੇਖ ਲੈਂਦਾ ਉੱਥੇ ਸੁਣ ਲੈਂਦਾ ਉਸ ਪਰਿਵਾਰ ਦਾ ਉਹ ਹਿੱਸਾ ਬਣ ਜਾਂਦਾ ਅਤੇ ਜਿਹੜੀਆਂ ਚੀਜ਼ਾਂ ਜਿਹਦੇ ਮਤਲਬ ਦੀਆਂ ਨਹੀਂ ਆ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹ ਚੰਗਾ ਇਨਸਾਨ ਨਹੀਂ ਆ ਜਾਂ ਦੁਨੀਆਂ 'ਤੇ ਉਹਦੀ ਥਾਂ ਹੀ ਨਹੀਂ ਆ
1: ਉਹਦੀ ਕੋਈ ਹੋਰ ਥਾਂ ਹੈ। ਚੋਰ ਡਾਕੂ ਚਾਰ ਇਕੱਠੇ ਹੋ ਗਏ, ਕਹਿੰਦਾ ਦੇਖਿਆ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਗਏ ਕੁਛ
0: ਕ੍ਰੀਏਟ ਕਰਨਗੇ ਕੁਛ।
1: ਸੋ ਮਤਲਬ ਹਨਾ ਉਹ ਜਿਹਾ ਨੂੰ ਉਹ ਜਿਹਾ ਹੀ ਹਨਾ, ਉਹ ਉੱਠਦੇ ਗੱਲ ਟੱਲੀ ਨਹੀਂ ਸੀ, ਮੁੰਡਾ ਪੁੱਛਦਾ ਮਾਂ ਮਾਂ ਆ ਕੇ ਜਾਂਦਾ, ਕਹਿੰਦੀ ਪੁੱਤ ਇਹ ਜਾਂਦੇ ਗੱਲ ਜਿਹਾ ਜਿਹਾ ਕੁਛ ਹੀ ਹੁੰਦਾ। ਸੋ ਇਹਨੂੰ ਭਾਵਾਂ ਚੰਗੇ ਪਾਸੇ ਲਾ ਕੇ ਦੇਖ ਲਓ, ਭਾਵਾਂ ਦੂਜੇ ਪਾਸੇ ਲਾ ਕੇ ਦੇਖ ਲਓ, ਹਨਾ ਪੜ੍ਹਿਆ ਲਿਖਿਆ ਦੀਆਂ ਸੰਗਤਾਂ, ਪੜ੍ਹਿਆ ਲਿਖਿਆ ਦੀਆਂ ਡਾਕਟਰਾਂ ਦੀਆਂ ਡਾਕਟਰਾਂ ਨਾੜੀਆਂ। ਸੋ ਜਿਹੜਾ ਮਨੁੱਖੀ ਸੁਭਾਅ ਆ, ਮਨੁੱਖੀ ਦਿਮਾਗ ਆ, ਜਾਂ ਮਨੁੱਖੀ ਦਿਮਾਗ ਦੀ ਬਣਤਰ ਅਤੇ ਵਿਕਾਸ ਆ, ਆਪਣੇ ਵਰਗਿਆਂ ਨੂੰ ਇਹ ਲੱਭ ਲੈਂਦਾ ਅਤੇ ਆਪਣੇ ਵਰਗੀਆਂ ਗੱਲਾਂ ਕਰਨ ਵਾਲੇ ਇਹਨੂੰ ਚੰਗੇ ਲੱਗਣ ਲੱਗ ਜਾਂਦੇ ਆ, ਜਾਂ ਉਹ ਗੱਲਾਂ ਜੋ ਚੰਗੀਆਂ ਲੱਗਦੀਆਂ ਹੁੰਦੀਆਂ ਪਰ ਆਪਣੇ ਨਹੀਂ ਕਰ ਰਹੇ ਹੁੰਦੇ ਅਤੇ ਕੋਈ ਹੋਰ ਕਰ ਰਿਹਾ ਹੁੰਦਾ ਤਾਂ ਇਹ ਉਹਦਾ ਆਪਣਾ ਬਣ ਜਾਂਦਾ, ਹੈ ਨਾ। ਇਹ ਮਨੁੱਖੀ ਸੁਭਾਅ ਤੁਹਾਨੂੰ ਉੱਧਰ ਨੂੰ ਲੈ ਕੇ ਜਾਂਦਾ। ਇਹ ਸੋਸ਼ੋਲੋਜੀ ਦੇ ਕਦੇ ਕਿਸੇ ਪ੍ਰੋਫੈਸਰ ਨਾਲ ਵੀ ਇੰਟਰਵਿਊ ਕਰੀਏ, ਕਿਤੇ ਆਪਾਂ ਇਹਨਾਂ ਸਿੱਧੇ ਗੇੜਾ ਕਰੀ ਜਾਈਏ।
0: ਸਹੀ ਗੱਲ ਹੈ ਵੈਸੇ, ਹੈ ਨਾ। ਫਿਰ ਹੋਰ ਵਧੀਆ ਜਾਣਾ,
1: ਪ੍ਰੋਫੈਸਰ ਭੱਟੀ ਆ, ਉਹ ਉਹਨਾਂ ਦੀਆਂ ਇੰਟਰਵਿਊਜ਼ ਅੱਜ ਕੱਲ੍ਹ ਕਾਫੀ ਨੇ ਇਸ ਟੋਪਿਕ 'ਤੇ ਨਾ, ਉਹ ਕਾਫੀ ਖੁੱਲ੍ਹ ਕੇ ਬੋਲਦੇ।
0: ਓਕੇ,
1: ਪਟਿਆਲਾ ਯੂਨੀਵਰਸਿਟੀ ਵਾਲੇ।
0: ਗੱਲ ਇਹੋ ਹੀ ਆ ਵੀ ਬਹੁਤੇ ਬੰਦੇ ਨਾ ਖੁੱਲ੍ਹ ਕੇ ਬੋਲਦੇ ਨਹੀਂ ਆ, ਕਿਉਂਕਿ ਖੁੱਲ੍ਹ ਕੇ ਬੋਲਣਾ ਸਾਨੂੰ ਅਲਾਊਡ ਹੀ ਨਹੀਂ ਆ। ਖੁੱਲ੍ਹ ਕੇ ਬੋਲਣ ਦਾ ਮਤਲਬ ਇਹ ਆ ਕਿ ਤੁਸੀਂ ਆਪਾਂ ਵੇਖਿਆ ਬਹੁਤ ਸੱਜਣੇ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਖੁੱਲ੍ਹ ਕੇ ਬੋਲਦੇ ਨੇ, ਉਦੋਂ ਕਿਤਾਬ ਲਿਖ ਦਿੰਦੇ ਆ। ਇਹਦਾ ਮਤਲਬ ਇਹ ਕਿ ਆਪਾਂ ਹੁਣ ਜਿਹੜੀ ਆਪਾਂ ਜਰਨੀ ਦੇ ਵਿੱਚ ਹਾਂ, ਜਦੋਂ ਕਹਿੰਦੇ ਨੇ ਕਿ ਇਨਸਾਨ ਦੇ ਵਿੱਚ ਸਭ ਤੋਂ ਵੱਧ ਐਨਰਜੀ ਹੁੰਦੀ ਆ, ਜਾਂ ਫਿਰ ਉਹ ਸਭ ਤੋਂ ਵੱਧ ਕ੍ਰੀਏਟਿਵ ਹੁੰਦਾ ਵਾ, ਉਹਦੇ ਹੱਡਾਂ ਪੈਰਾਂ ਦੇ ਵਿੱਚ ਜਿੰਨਾ ਚਿਰ ਜਾਨ ਹੁੰਦੀ ਆ, ਜਾਂ ਜਿੰਨਾ ਚਿਰ ਉਹ ਕੰਮ ਦੇ ਵਿੱਚ ਆ, ਨੌਕਰੀ ਦੇ ਵਿੱਚ ਆ, ਉਹ ਵਰਕਿੰਗ ਜਿਹੜਾ ਉਹਦਾ ਸਪੈਮ ਹੈ ਉਹਦੇ ਵਿੱਚ ਆ, ਅਤੇ ਉਹਨਾਂ ਚਿਰ ਤੱਕ ਇਹਦਾ ਮਤਲਬ ਉਹ ਡਰ ਡਰ ਕੇ ਕੱਢ ਦਿੰਦਾ। ਫਿਰ
1: ਡਰ ਕੇ ਵੀ ਉਹਦੇ ਆਲੇ ਦੁਆਲੇ ਗ੍ਰਸਤ ਦਾ ਖਲਾਰਾ ਬਹੁਤ ਆ। ਬੱਚੇ ਥੋੜ੍ਹੇ ਵੱਡੇ ਹੋ ਜਾਣ, ਥੋੜ੍ਹਾ ਐਂ ਹੋ ਜੇ, ਥੋੜ੍ਹਾ ਜਿਹਾ ਫਾਈਨੈਂਸ਼ੀਅਲੀ ਸਟੇਬਲ ਹੋ ਜਾਈਏ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਤਕਰੀਬਨ 18 ਸਾਲ ਤੋਂ ਲੈ ਕੇ 48 50 52 ਸਾਲ ਤੱਕ ਚੱਲਦੀਆਂ ਰਹਿੰਦੀਆਂ। ਫਿਰ ਬੰਦੇ ਨੂੰ ਲੱਗਦਾ ਯਾਰ ਹੁਣ ਮਾੜੇ ਜਿਹੇ ਸੌਖੇ ਹੋਏ ਹਾਂ, ਹੁਣ ਦਿਲ ਦੇ ਵਲਵਲੇ, ਦਿਲ ਦੇ ਹਾਵ ਭਾਵ ਕਿਸੇ ਕਿਤਾਬ ਰੂਪੀ ਕੱਢੇ ਜਾਣ, ਜਾਂ ਇਹ ਜਿਹੜੀ ਮੈਂ ਗੱਲ ਕੀਤੀ ਹੈ ਤਾਂ ਯਾਰ ਮੇਰੇ ਟੱਬਰ ਦੇ ਤਾਂ ਸਮਝਦੇ ਹੀ ਨਹੀਂ, ਇਹਨਾਂ ਨੂੰ ਤਾਂ ਉਸ ਗੱਲ ਦੀ ਸਮਝ ਹੀ ਹੈ ਨਹੀਂ, ਤਾਂ ਇਹ ਗੱਲ ਮੈਂ ਕਿਸੇ ਹੋਰ ਨੂੰ ਸੁਣਾਵਾਂ। ਅਤੇ ਪਾਤਰ ਸਾਹਿਬ ਨਹੀਂ ਸੀ ਲਿਖਦੇ ਵੀ, ਹੈ ਨਾ, ਵੀ ਮੁੰਡਾ ਮੇਰਾ ਕਿੱਡਾ ਭੋਲਾ, ਮਾਂ ਮੇਰੀ ਕਹਿੰਦੀ ਆ ਬਈ ਮਾਂ ਦੇ ਹੁੰਦੇ ਆ ਦੁੱਖ ਕਾਗਜ਼ਾਂ ਨੂੰ ਦੱਸਦਾ। ਪਾਤਰ ਸਾਹਿਬ ਦੀ ਇੱਕ ਕਵਿਤਾ 'ਚ ਇਹ ਲਿਖਿਆ ਹੋਇਆ ਵੀ ਜਦੋਂ ਬੰਦਾ ਆਪਣਾ ਦਿਲ ਰੋਂਦਾ ਨਾ ਵੀ ਮੈਨੂੰ ਹੋਰ ਕੋਈ ਸੁਣਨ ਵਾਲਾ ਹੁਣ ਬਚਿਆ ਹੀ ਨਹੀਂ, ਤਾਂ ਮੈਂ ਕਿਉਂ ਨਾ ਕਿਤਾਬ ਲਿਖਾਂ। ਇਸੇ ਲਈ ਜਾਂ ਕਹਿ ਲਓ ਆਪਣੀ ਜ਼ਿੰਦਗੀ ਦੇ ਤਜ਼ਰਬੇ ਜੋ ਹੁੰਦੇ ਆ ਉਹ ਬਹੁਤ ਸਮਾਂ ਲੈ ਕੇ ਹੁੰਦੇ ਆ, ਫਿਰ ਉਹ ਬੰਦਾ ਪਕਿਆਈ 'ਚ ਚਲਿਆ ਜਾਂਦਾ ਵੀ ਹਾਂ ਯਾਰ ਮਨੁੱਖੀ ਸੁਭਾਅ ਇੱਦਾਂ, ਹਾਂ ਯਾਰ ਇਹ ਇੱਦਾਂ ਹੋਇਆ। ਹੋ ਸਕਦਾ ਇਹ ਮੇਰੀ ਆਪਣੀ ਸੋਚ ਦੀ ਜ਼ਲਤ ਹੋਵੇ ਕਿ ਮੈਂ ਹੈ ਨਾ ਸ਼ੀਸ਼ੇ 'ਤੇ ਮੈਲ ਹੋਵੇ ਅਤੇ ਮੈਂ ਦੁਨੀਆ 'ਚ ਨੁਕਸ ਕੱਢੀ ਗਿਆ ਤਮਾਮ ਉਮਰ, ਅਸਲ 'ਚ ਮੈਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਸੀ। ਇਹ ਚੀਜ਼ਾਂ ਫਿਰ ਮੁੜ ਕੇ 50 55 60 ਸਾਲ ਜਦ ਬੰਦੇ ਨੂੰ ਆਉਂਦੀਆਂ, ਇਸੇ ਕਰਕੇ ਜ਼ਿਆਦਾ ਜਿਹੜੇ ਕਵੀ ਸ਼ਾਇਰ ਆਰਟਿਸਟ ਨੇ ਤੁਸੀਂ ਦੇਖੋਗੇ ਉਸ ਉਮਰੇ ਜ਼ਿਆਦਾ, ਕਿਉਂਕਿ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਊਈ ਯਾਰ ਹੋਰੀ ਪਾਸੇ ਭੱਜਿਆ ਫਿਰਦਾ ਰਿਹਾ ਤਮਾਮ ਉਮਰ, ਪੈਸੇ ਪੂਹੇ ਜੋੜਦਾ ਰਿਹਾ, ਅਸਲ 'ਚ ਖੁਸ਼ੀ ਤਾਂ ਪੈਸੇ ਨਾਲ ਨਹੀਂ ਸੀ, ਜਾਂ ਖੁਸ਼ੀ ਇਸ ਚੀਜ਼ ਨਾਲ ਸੀ, ਖੁਸ਼ੀ ਪ੍ਰੋਫੈਸ਼ਨਲ ਲੈਵਲ 'ਤੇ ਮੈਂ ਹੁਣ ਡਾਇਰੈਕਟਰ ਵੀ ਬਣ ਗਿਆ ਤਾਂ ਵੀ ਫਿਟੇ ਮੂਈ ਹਾਂ, ਘਰ ਵਾਲੀ ਤਾਂ ਮੈਨੂੰ ਫਿਰ ਨਹੀਂ ਪੁੱਛਦੀ, ਹੈ ਨਾ। ਬਾਪੂ ਕਹਿੰਦਾ ਨਿਆਣੇ ਤਾਂ ਫਿਰ ਨਹੀਂ ਰੋਟੀ ਦਿੰਦੇ, ਦਾਲ 'ਚ ਫਿਰ ਨਹੀਂ ਘਿਓ ਪਾਉਂਦੇ, ਹੁਣ ਡਾਕਟਰ ਨੇ ਮਨਾ ਕਰਤਾ। ਜਿਉਂ ਜਿਉਂ ਜ਼ਿੰਦਗੀ ਦਾ ਸੱਚ ਪਤਾ ਲੱਗਦਾ, ਜਾਨੂੰ ਕਈ ਇਹ ਕਹਿੰਦੇ ਆ ਹੁਣ ਟੂ ਲੇਟ ਆ, ਕਈ ਕਹਿੰਦੇ ਆ ਨਹੀਂ ਯਾਰ ਹੁਣ ਸਮਾਂ, ਹੁਣ ਲਿਖਿਆ ਜਾਵੇ, ਹੁਣ ਬੋਲਿਆ ਜਾਏ। ਇਸੇ ਲਈ ਜਿੱਡੇ ਸਿਆਣੇ ਲੋਕ ਆ ਜਾਂ ਜਿਹੜੇ ਲੋਕਾਂ ਦੇ ਤੁਸੀਂ ਤਜ਼ਰਬੇ ਸੁਣੋਗੇ, ਹਰਪਾਲ ਪੰਨੂ ਹੁਣੀ ਹੋ ਗਏ, ਉਹ ਗੱਲ ਇੰਨੀ ਟਿਕਾ ਕੇ ਸਹਿਜ ਮਤੇ ਨਾਲ ਰੱਖਦੇ ਆ ਵੀ ਐਨ ਪਾਰੇ ਵਾਂਗੂ ਘੁਲ ਘੁਲ ਪੈਂਦੀਆਂ ਚੀਜ਼ਾਂ। ਇਹੀ ਕੋਈ ਯੰਗ ਬੰਦੇ ਦੀ ਵਾਈਬ੍ਰੈਂਟ ਐਨਰਜੀ, ਉਹ ਯਾਰ ਐਂ ਕਿਉਂ ਨਹੀਂ ਕਰਦੇ, ਓਂ ਕਿਉਂ ਨਹੀਂ ਹੁੰਦਾ, ਇਹ ਦੇਸ਼ ਨੂੰ ਬਦਲਣ ਦੀ ਲੋੜ ਆ, ਉਹ ਯੰਗ ਬੰਦੇ ਦੇ ਮੂੰਹੇ ਸੋਹਣੀਆਂ ਲੱਗਦੀਆਂ। ਕੋਈ ਇੱਦਾਂ ਬਜ਼ੁਰਗ ਕਹੇ ਤਾਂ ਉਹਦੇ ਮੂੰਹ ਜਚਣੀ ਨਹੀਂ।
0: ਸੋ ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਸੋਭਦੀਆਂ ਨੇ, ਅਤੇ ਸਮੇਂ ਨਾਲ ਜੇ ਨਹੀਂ ਬੰਦਾ ਬਦਲਦਾ ਤਾਂ ਉਹ ਵੀ ਬੁਰਾ ਲੱਗਦਾ।
1: ਐਕਸਪੀਰੀਅੰਸਡ ਡਾਕਟਰ ਅਤੇ ਹੈ ਨਾ ਯੰਗ ਵਕੀਲ, ਇਹ ਦੋਨੋਂ
0: ਕਾਮਯਾਬ,
1: ਦੋਨਾਂ ਨੂੰ ਉਹਨਾਂ ਚੀਜ਼ਾਂ ਦੀ ਅਹਿਮੀਅਤ ਆ ਨਾ।
0: ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਆਸ ਕਰਦੇ ਕਿ ਤੁਸੀਂ ਗੱਲਾਂ ਬਾਤਾਂ ਸਾਡੀਆਂ ਸਹਿਮਤੀ ਜਿਤਾ ਰਹੇ ਹੋ ਗਏ, ਨਹੀਂ ਵੀ ਜਿਤਾ ਰਹੇ ਤਾਂ ਤੁਸੀਂ ਲਿਖ ਸਕਦੇ ਹੋ, ਤੁਸੀਂ ਭੇਜ ਸਕਦੇ ਹੋ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਡਿਫੀਕਲਟ ਡਰਾਈਵਿੰਗ ਕੰਡੀਸ਼ਨ, ਇਹ ਤਾਂ ਮੈਨੂੰ ਲੱਗਦਾ ਸਵੇਰ ਦਾ ਹੀ ਮੈਸੇਜ, ਪਰ ਹੁਣ ਇਹ ਕਹਿੰਦੇ ਨੇ ਕਿ ਥੈਂਕ ਯੂ ਫੋਰ ਪਲੇਇੰਗ ਬੀਰ ਸਿੰਘ ਸੌਂਗ, ਅਤੇ ਬੜੀ ਵੱਖਰੀ ਐਨਰਜੀ ਅੱਜ ਦੇ ਸੌਂਗ ਦੀ, ਥੈਂਕ ਯੂ ਜੀ, ਅਤੇ ਘੈਂਟ ਸੌਂਗ ਅਤੇ ਘੈਂਟ ਸ਼ੋ 'ਤੇ ਮੈਸੇਜ ਕਰਦੇ ਨੇ ਸਾਨੂੰ ਸੰਧੂ ਸਿੰਘ ਜੀ। ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਓਕੇ, ਰਿਪੋਰਟ ਹੋ ਗਿਆ, ਅੰਗੂਠਾ ਵੀ ਹੋ ਗਿਆ, ਸਤਿ ਸ਼੍ਰੀ ਅਕਾਲ ਵੀ ਹੋ ਗਈ, ਅਤੇ
1: ਠੇਂਗਾ ਤਾਂ ਨਹੀਂ,
0: ਐਂ ਵੀ ਹੋ ਗਿਆ, ਹੈ
1: ਠੇਂਗਾ ਨਾ ਹੋਵੇ, ਕਈ ਵਾਰ ਅੰਗੂਠਾ ਠੇਂਗੇ ਵਰਗਾ ਵੀ ਹੁੰਦਾ,
0: ਠੇਂਗਾ ਨਹੀਂ ਆ
1: ਜਸਵਾਲ ਸਾਹਿਬ ਇਹ ਬਹੁਤ ਪਿਆਰ ਭੇਜਦੇ
0: ਤੇ ਬਲਜੀਤ ਫਰਵਾਲੀ ਜੀ ਕਹਿੰਦੇ ਕਿ ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਮੇਸ਼ਾ ਵਾਂਗ ਅੱਜ ਦੀ ਗੱਲਬਾਤ ਵੀ ਘੈਂਟ ਹੀ ਆ ਤੇ ਨਾਲ
1: ਕਿਸੇ ਦਿਨ ਬਲਜੀਤ ਉਹਨਾਂ ਨੂੰ ਵੀ ਔਨ ਏਅਰ ਕਰਨਾ ਆਪਾਂ ਇਹ ਵੀ ਬਹੁਤ ਸੋਹਣੀਆਂ ਮਿੰਨੀ ਕਹਾਣੀਆਂ ਛੋਟੀਆਂ ਛੋਟੀਆਂ ਇਹਨਾਂ ਨੇ ਕਿਤਾਬ ਵੀ ਛਪਾਈ ਆ
0: ਤੇ ਮਿੰਨੀ ਮਿੰਨੀ ਜਿਹਾ ਹੈ ਮਿੰਨੀ ਮਿੰਨੀ ਸਾਰਾ ਕੁਝ ਵਧੀਆ ਹੁੰਦਾ
1: ਦਿਲ ਕਰਵਾ ਲਿਆ ਚੋਰੀ ਨਿੰਮ ਨਿੰਮ ਹੱਸਦੀ ਨੇ ਕਈ ਕਹਾਣੀਆਂ ਵੀ ਇੱਦਾਂ ਹੀ ਹੁੰਦੀਆਂ ਨਿੰਮੀਆਂ ਨਿੰਮੀਆਂ ਮਿੰਨੀਆਂ ਮਿੰਨੀ
0: ਮਿੰਨੀ ਕਹਾਣੀ ਲਿਖਣੀ ਇਹ ਸਗੋਂ ਹੋਰ ਵੀ ਔਖਾ ਆ ਇੱਕ ਹੋਰ ਔਖੀ ਕਲਾ ਵਾ ਸਿਮਰਨ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਆਪਣੀ ਮਾਂ ਅੱਛਾ ਇਹ ਪੁਰਾਣਾ ਮੈਸੇਜ ਸੋਰੀ ਮੈਂ ਪੁਰਾਣੇ ਕਿਉਂ ਆਈ ਜਾਂਦੇ ਅੱਜ ਕਹਿੰਦੇ ਕਿ ਤੁਸੀਂ ਜਿਹੜੀ ਪਹਿਲਾਂ ਕਵਿਤਾ ਪੜ੍ਹੀ ਸੀ ਉਹਦੇ ਰਾਈਟਰ ਦਾ ਨਾਂ ਦੱਸ ਦਿਓ ਤਾਹਿਰਾ ਸਰਾਂ ਦੀ ਬੜੀ ਹੀ ਮੇਰੇ ਖਿਆਲ
1: ਹਾਂ ਜੀ ਤਾਹਿਰਾ ਸਰਾਂ
0: ਤਾਹਿਰਾ ਸਰਾਂ ਇਹ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਦੇ ਬੜੇ ਪਿਆਰੇ ਇਹ ਲੇਖਿਕਾ ਨੇ ਬੜੇ ਸੋਹਣੇ ਇਹਨਾਂ ਦੀਆਂ ਕਵਿਤਾਵਾਂ ਨੇ
1: ਇਹਨਾਂ ਦੀ ਇੱਕ ਰਣਜੋਤ ਉਹ ਵੀ ਸੀ ਸੋਚਾਂ ਬਦਲੀ ਜਾਂਦੇ ਹੋ ਰਮਜ਼ਾਂ ਬਦਲੀ ਜਾਂਦੇ ਹੋ ਕੰਧਾਂ ਉੱਥੇ ਖੁੱਲੀਆਂ ਨੇ ਛੱਤਾਂ ਬਦਲੀ ਜਾਂਦੇ ਹੋ ਦਿਲ ਬਦਲਣ ਦਾ ਵਾਅਦਾ ਸੀ ਨਜ਼ਰਾਂ ਬਦਲੀ ਜਾਂਦੇ ਹੋ ਇਹ ਕਿਹੜੀ ਤਬਦੀਲੀ ਏ ਸ਼ਕਲਾਂ ਬਦਲੀ ਜਾਂਦੇ ਹੋ ਹੱਦ ਦੇ ਬੇਤਬਾਰੀ ਦੀ ਉਹ ਭਾਈ ਪੱਗਾਂ ਬਦਲੀ ਜਾਂਦੇ ਹੋ ਮੇਰੇ ਜੇਠ ਦੀਆਂ ਦਸਤਾਰਾਂ ਦੇ ਨੇ ਤਾਂ ਰੰਗ ਬਦਲਦੇ
0: ਹਾਂ ਨਹੀਂ ਬਹੁਤ ਸੋਹਣਾ ਜੀ ਬੜੇ ਵਧੀਆ ਇੱਕ ਇਹਨਾਂ ਦਾ ਹਸਬੈਂਡ ਵਾਈਫ ਦੇ ਉੱਤੇ ਵੀ ਇਹ ਬੜਾ ਘੈਂਟ ਜਿਹਾ ਅਤੇ ਸਭ ਤੋਂ ਪਹਿਲਾਂ ਉਹੀ ਮਸ਼ਹੂਰ ਹੋਇਆ ਸੀ ਅਤੇ ਉਹੀ ਤੁਸੀਂ ਸੁਣਿਆ ਹੋਊਗਾ ਅਤੇ ਜੇਕਰ ਤੁਸੀਂ ਇਹਨਾਂ ਦੀ ਕਿਤਾਬ ਤੁਸੀਂ ਪੰਜਾਬੀ ਦੇ ਵਿੱਚ ਪੰਜਾਬੀ ਤਾਂ ਮਤਲਬ ਚਲੋ ਇਹ ਲਿਖਦੇ ਹੀ ਨੇ ਗੁਰਮੁਖੀ ਦੇ ਵਿੱਚ ਅਨੁਵਾਦਿਤ ਵੀ ਇਹਨਾਂ ਦੀਆਂ ਕਿਤਾਬਾਂ ਨੇ ਵੈਸੇ ਤਾਂ ਸ਼ਾਹਮੁਖੀ ਦੇ ਵਿੱਚ ਲਿਖਦੇ ਨੇ ਅਤੇ ਉਹ ਤੁਸੀਂ kitabwala.com.au ਦੇ ਉੱਤੇ ਤੁਸੀਂ ਸੰਪਰਕ ਕਰਿਓ ਅਤੇ ਇਹਨਾਂ ਦੀ ਕਿਤਾਬ ਤੁਹਾਨੂੰ ਮਿਲ ਜੂਗੀ ਅਤੇ ਉਹਦੇ ਵਿੱਚ ਇੱਦਾਂ
1: ਇੰਗਲਿਸ਼ ਵਿੱਚ ਲੱਲੇ ਦੇ ਪੈਰ 'ਚ ਬਿੰਦੀ ਹੈ ਨਹੀਂ ਤਾਂ ਤੁਹਾਨੂੰ kitabwala.com ਕਿਹਾ ਅਸਲ 'ਚ kitabwala.com
0: ਹਾਂ
1: ਅੰਗਰੇਜ਼ੀ ਸਪੈਲਿੰਗ ਗਲਤ ਨਾ ਲਿਖਦਾ ਐਲ ਐਚ ਪਾ ਦੇ
0: ਅੰਗਰੇਜ਼ੀ 'ਚ ਵਿੱਚ ਇੱਦਾਂ ਹਾਂਜੀ ਸੋ kitabwala.com.au ਦੇ ਉੱਤੇ ਤੁਸੀਂ ਜਾ ਕੇ ਅਤੇ ਤਾਹਿਰਾ ਸਰਾਂ ਦੀ ਕਿਤਾਬ ਲੈ ਲਓ ਉਹਦੇ ਵਿੱਚ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਹੋਰ ਵੀ ਮਿਲ ਜਾਣਗੀਆਂ ਤੁਹਾਨੂੰ
1: ਵਿਸ਼ਾਲ ਵਿਜੇ ਬਾਬਾ
0: ਵਿਸ਼ਾਲ ਵਿਜੇ ਸਿੰਘ ਖਹਿਰਾ
1: ਅਤੇ ਸੁਣਦੇ ਰਹੋ
0: ਰੇਡੀਓ ਹਾਂਜੀ 1674 AM
2: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
3: ਦੇਖੋ ਸੱਚ ਬਤਾ ਦੋ
4: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
2: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
5: ਸੋਨਾ ਚਾਹੀਦਾ
6: ਭਰੋਸਾ ਚਾਹੀਦਾ
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
7: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ ਫ੍ਰੀ ਟੇਫ ਲਿਖ ਕੇ ਖੋਜੋ
8: Authorized by the Victorian Government, Melbourne.

0: ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਜੂਨ 1984 'ਤੇ ਗੱਲਬਾਤ ਕਰਾਂਗੇ। ਜੂਨ ਦਾ ਮਹੀਨਾ ਚੜ੍ਹਾਉਂਦਾ ਤਾਂ ਉਹ ਦਿਨ ਯਾਦ ਆਉਂਦੇ ਨੇ ਜਦੋਂ 1 ਤੋਂ 10 ਜੂਨ 1984 ਦੇ ਦਰਮਿਆਨ ਦਰਬਾਰ ਸਾਹਿਬ ਦੇ ਉੱਤੇ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਬੜੇ ਸਾਰੇ ਸਵਾਲ ਮਨ ਦੇ ਵਿੱਚ ਆਉਂਦੇ ਨੇ, ਬੜੀਆਂ ਸਾਰੀਆਂ ਕਿਤਾਬਾਂ, ਬੜੇ ਸਾਰੇ ਪ੍ਰਚਾਰਕ ਆਪਾਂ ਸੁਣਦੇ ਹਾਂ ਅਤੇ ਇਹਨਾਂ ਦੇ ਜਵਾਬ ਜ਼ਰੂਰ ਸਾਨੂੰ ਮਿਲਦੇ ਨੇ, ਪਰ ਫਿਰ ਵੀ ਬੜੇ ਸਾਰੇ ਸਵਾਲ ਅੱਧੇ ਅਧੂਰੇ ਪਏ ਰਹਿੰਦੇ ਨੇ ਕਿ ਆਖਿਰਕਾਰ ਇੱਦਾਂ ਕਿਉਂ ਹੋਇਆ, ਵਾਪਰਿਆ, ਕਿਉਂ ਸਿੱਖਾਂ ਦੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਕੀਤਾ ਗਿਆ, ਪਿੱਛੇ ਕਿਹੜੇ ਕਿਹੜੇ ਘਟਨਾਕ੍ਰਮ ਵਾਪਰੇ ਸੀ, ਕਿਹੜੇ ਕਿਹੜੇ ਲੋਕ ਜ਼ਿੰਮੇਵਾਰ ਸੀ, ਉਸ ਸਮੇਂ ਦੇ ਰਾਜਨੀਤਿਕ ਤਾਣੇ ਬਾਣੇ ਕਿੱਦਾਂ ਦੇ ਸੀ, ਇਹ ਸਭ ਕੁਛ ਜਾਣਨ ਦੇ ਲਈ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੀਤਮ ਰੁਪਾਲ ਜੀ ਦੇ ਨਾਲ। ਸਾਡੇ ਨਾਲ ਅਕਸਰ ਹੀ ਜੁੜਦੇ ਨੇ ਅਤੇ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆਪਾਂ ਇਹਨਾਂ ਦੇ ਕੋਲੋਂ ਜਾਣਕਾਰੀ ਲੈਂਦੇ, ਇਹਨਾਂ ਦੇ ਤਜਰਬੇ ਦੇ ਵਿੱਚੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਸਮੇਂ ਦੇ ਕਿੱਦਾਂ ਦੇ ਹਾਲਾਤ ਸੀ, ਕੀ ਘਟਨਾਕ੍ਰਮ ਵਾਪਰਿਆ ਅਤੇ ਕੀ ਹੋਰ ਵੀ ਕੋਈ ਹੱਲ ਹੋ ਸਕਦਾ ਸੀ ਤਾਂ ਕਿ ਇੱਦਾਂ ਦਾ ਕੁਛ ਵੱਡਾ ਨਾ ਵਾਪਰਦਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਸੋ ਇਹ ਜਿਹੜੀ ਫੌਜੀ ਕਾਰਵਾਈ ਸੀ, ਕੀ ਕਹਾਂਗੇ ਇਹਦੇ ਬਾਰੇ? ਤੁਸੀਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੁਛ ਸੁਣਿਆ ਅਤੇ ਅੱਖੀਂ ਵੇਖਿਆ ਆਮ ਲੋਕਾਂ ਦੇ ਨਾਲ, ਉਸ ਸਮੇਂ ਦੇ ਦਰਮਿਆਨ ਕਈ ਜਿਹੜੇ ਪ੍ਰਮੁੱਖ ਚਿਹਰੇ ਮੁਹਰੇ ਉਹਨਾਂ ਦੇ ਨਾਲ ਤੁਸੀਂ ਵਿਚਰੇ ਵੀ, ਉਹ ਜੇ ਆਪਾਂ ਉਸ ਸਮੇਂ ਦੇ ਵਿੱਚ ਜਾਈਏ ਵਾਪਸ, ਤਾਂ ਕਿਵੇਂ ਦਾ ਮਾਹੌਲ ਸੀ, ਕਿੱਦਾਂ ਇੱਦਾਂ ਦੇ ਸਮੀਕਰਨ ਬਣ ਗਏ?
1: ਦੇਖੋ, ਇੱਕ ਤਾਂ ਜਿਹੜਾ ਹੈ ਰਣਜੋਤ ਜੀ, ਇਸ ਘਟਨਾ ਨੂੰ ਕਮਾਲ ਦੀ ਗੱਲ ਇਹ ਹੈ ਕਿ 42 ਸਾਲ ਵਾਪਰਿਆ ਹੋ ਗਏ ਆ, ਤੇ ਪਰ ਅਜੇ ਵੀ ਉਹ ਇਹ ਘਟਨਾ ਉਵੇਂ ਹੀ ਜਿਹੜੀ ਹੈ ਉਹ ਤਾਜ਼ਾ ਘਟਨਾ ਲੱਗਦੀ ਹੈ, ਜਿਵੇਂ ਅਜੇ ਕੱਲ ਜਿਹੜੀ ਆ ਉਹ ਵਾਪਰੀ ਹੋਵੇ। ਉਹਦੇ 2-3 ਵੱਡੇ ਕਾਰਨ ਨੇ ਕਿ ਆਮ ਤੌਰ ਤੇ ਜਿਹੜਾ ਹੁੰਦਾ ਹੈ, ਕਿਹਾ ਵੀ ਜਾਂਦਾ, ਜਿਹੜੇ ਵੱਡੇ ਵੱਡੇ ਦੁਨੀਆਂ ਦੇ ਸਾਈਕਾਲੋਜਿਸਟ ਹੋਏ ਨੇ ਜਾਂ ਹੋਰ, ਉਹ ਵੀ ਕਹਿੰਦੇ ਕਿ ਜਿਹੜੀਆਂ ਟ੍ਰੈਜਡੀਜ਼ ਹੁੰਦੀਆਂ ਨੇ ਤੇ ਪਰ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਤੇ ਫਿਰ ਹੀ ਉਹ ਕੌਮਾਂ ਜਿਹੜੀਆਂ ਨੇ ਉਹ ਅੱਗੇ ਡਿਵੈਲਪ ਕਰ ਸਕਦੀਆਂ ਨੇ। ਜੇ ਉਹਦੇ ਰੋਣੇ ਰੋਂਦੇ ਰਹਿਣ ਤਾਂ ਫਿਰ ਜਿਹੜੀ ਉਹ ਡਿਵੈਲਪਮੈਂਟ ਹੁੰਦੀ ਨਹੀਂ, ਪਰ ਇਹ ਭੁੱਲਣ ਵਾਲੀ ਜਿਹੜੀ ਘਟਨਾ ਉਹ ਹੈ ਨਹੀਂ। ਤੇ ਪਰ ਇਹ ਹੈ ਵੀ ਇਹਨੂੰ ਚੇਤਿਆਂ ਚ ਰੱਖਿਆ ਜਾਵੇ, ਜਿਹਨੂੰ ਯਾਦ ਰੱਖਿਆ ਜਾਵੇ, ਯਾਦ ਕੀਤਾ ਜਾਵੇ ਤਾਂ ਕਿਵੇਂ ਯਾਦ ਕੀਤਾ ਜਾਵੇ, ਇਹ ਵੀ ਜਿਹੜਾ ਹੈਗਾ ਇੱਕ ਵੱਡਾ ਇੱਕ ਸਵਾਲ। ਪਹਿਲਾਂ ਤਾਂ ਆਪਾਂ ਥੋੜਾ ਜਿਹਾ 2-4 ਮਿੰਟ ਇਹਦੀ ਜਿਹੜਾ ਪਿਛੋਕੜ ਹੈ ਵੀ ਕੀ ਕਾਰਨ ਕੀ ਬਣਿਆ, ਵਜ੍ਹਾ ਕੀ ਬਣੀ ਇੱਦਾਂ ਦੀ ਐਡੀ ਵੱਡੀ ਕਾਰਵਾਈ ਜਿਹੜੀ ਉੱਥੇ ਕਰਨੀ ਪਈ, ਫੌਜ ਦਾਖਲ ਹੋਈ। ਤੇ ਕਿਉਂਕਿ ਜਦੋਂ 1955 ਦੇ ਵਿੱਚ ਜਦੋਂ ਤਾਂ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋਇਆ ਸੀ, 1955 ਦੇ ਵਿੱਚ ਇੱਕ ਵਾਰੀ ਪੁਲਿਸ ਦਾਖਲ ਹੋਈ ਸੀ ਪੰਜਾਬ ਪੁਲਿਸ, ਉਹਦਾ ਵੀ ਇੰਨਾ ਜ਼ਿਆਦਾ ਜਿਹੜਾ ਰੌਲਾ ਪਿਆ ਸੀ, ਮਾਫ਼ੀ ਮੰਗਣੀ ਪਈ ਸੀ ਜਿਹੜੀ ਸੀ। ਤੇ ਉਹ ਇਹ ਤਾਂ ਉਸ ਤੋਂ ਕਿਤੇ ਵੱਡੀ ਘਟਨਾ ਵਾਪਰ ਗਈ, ਕਿਉਂ ਜਦੋਂ ਫੌਜ ਹੀ ਦਾਖਲ ਹੋ ਗਈ। ਤੇ ਗੱਲ ਅਸਲ ਦੇ ਵਿੱਚ ਜਿਹੜਾ ਅਸਲ ਇਹਦਾ ਪਿਛੋਕੜ ਤਾਂ ਜੁੜਦਾ 47 ਦੀ ਤਕਸੀਮ ਤੋਂ ਬਾਅਦ ਜੋ ਸਿਚੁਏਸ਼ਨ ਜੋ ਬਣਦੀ ਰਹੀ, ਕਿਉਂਕਿ 47 ਤੋਂ ਪਹਿਲਾਂ ਜਦੋਂ ਵੀ ਅਕਾਲੀਆਂ ਦੇ ਮੋਰਚੇ ਚੱਲੇ ਜਾਂ ਕਾਂਗਰਸ ਤੇ ਅਕਾਲੀਆਂ ਨੇ ਰਲ ਕੇ ਵੀ ਕੁਛ ਏਦਾਂ ਦਾ ਕੀਤਾ ਜਾਂ ਇੱਥੇ, ਉਦੋਂ ਵੀ ਜਿਹੜੀਆਂ ਸੀ ਮਿਲੀਟੈਂਸੀ ਦੀਆਂ ਜਿਹੜੀਆਂ ਮੂਵਮੈਂਟ ਜਿਹੜੀਆਂ ਨੇ ਉਹ ਚੱਲੀਆਂ ਨੇ। ਤੇ ਉਹ ਜਿਹੜਾ ਹੈ ਸਾਰਾ ਜਦੋਂ ਆਪਾਂ ਦੇਖਦੇ ਹਾਂ ਕੁੱਲ ਮਿਲਾ ਕੇ ਜਦੋਂ ਆਪਾਂ, ਤੇ ਉਹ ਇੱਕ ਏਦਾਂ ਦਾ ਇੱਕ ਮਾਹੌਲ ਇਹ ਬਣਿਆ ਕਿ ਆਜ਼ਾਦੀ ਮਿਲੇ ਤੇ ਕਿਸ ਤਰੀਕੇ ਨਾਲ ਮਿਲੇ, ਜਦੋਂ ਅੰਗਰੇਜ਼ਾਂ ਨੇ ਜਿਹੜਾ ਸੀਗਾ ਅਲੱਗ ਅਲੱਗ ਜਿਹੜਾ 2 ਨੇਸ਼ਨ ਫਾਰਮੂਲਾ ਲਿਆਂਦਾ ਕਿ ਜਿਹੜੇ ਸੀ ਹਿੰਦੂ ਸਿੱਖ ਇੱਕ ਪਾਸੇ, ਮੁਸਲਿਮ ਇੱਕ ਪਾਸੇ, ਉਹਨਾਂ ਨੂੰ ਇੱਕ ਅਲੱਗ ਦੇਸ਼ ਦਿੱਤਾ ਜਾਵੇ, ਉਹ ਦੇਸ਼ ਦਾ ਨਾਮ ਵੀ ਪਾਕਿਸਤਾਨ ਰੱਖਿਆ। ਤੇ ਫਿਰ ਉੱਥੇ ਨਾਲ ਇਹ ਵੀ ਗੱਲ ਚੱਲੀ ਕਿ ਜੇ 2 ਨੇਸ਼ਨ ਫਾਰਮੂਲਾ 3 ਨੇਸ਼ਨ ਫਾਰਮੂਲਾ ਕਿਉਂ ਨੀ ਗਾ, ਸਿੱਖ ਕਿੱਥੇ ਜਾਣ। ਤੇ ਪਰ ਕਿਉਂਕਿ ਉਦੋਂ ਦੀ ਜਿਹੜੀ ਸੈਂਸਸ ਦੇ ਰਿਪੋਰਟ ਦੇ ਮੁਤਾਬਕ ਸਿੱਖਾਂ ਦੀ ਕਿਤੇ ਬਹੁ ਗਿਣਤੀ 2 ਤਹਿਸੀਲਾਂ ਨੂੰ ਛੱਡ ਕੇ ਕਿਤੇ ਬਣਦੀ ਨਹੀਂ ਸੀ ਹੋਰ, ਤੇ ਇਹ ਇਸ ਰੂਪ ਦੇ ਵਿੱਚ ਇਹ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਜਦੋਂ ਜਦੋਂ ਆਪਾਂ ਰੈਡਕਲਿਫ ਦੀ ਗੱਲ ਕਰਦੇ ਹਾਂ। ਤੇ ਹੁਣ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਚਲੋ ਇਸ ਤਰੀਕੇ ਦਾ ਬਣਾਇਆ ਜਾਵੇ, ਤੇ ਉਦੋਂ ਮਹਾਤਮਾ ਗਾਂਧੀ ਦਾ, ਨਹਿਰੂ ਦਾ ਜਿਹੜੇ ਨੈਸ਼ਨਲ ਲੀਡਰ ਸੀ ਉਸ ਵੇਲੇ ਆਜ਼ਾਦੀ ਦੀ ਲੜਾਈ ਮੂਵਮੈਂਟ ਦੇ, ਉਹਨਾਂ ਦਾ ਅਸਰ ਵੀ ਸੀ ਅਕਾਲੀਆਂ ਤੇ। ਤੇ ਇਹ ਪਰ ਇਹ ਗੱਲ ਅਕਾਲੀ ਦਲ ਦੇ ਅੰਦਰ ਜਾਂ ਇਹ ਕਹਿ ਲਓ ਕਿ ਸਿੱਖਾਂ ਦੇ ਅੰਦਰ ਇਹ ਗੱਲ ਘਰ ਕਰਦੀ ਸੀ ਕਿ ਸਾਨੂੰ ਜਿਹੜਾ ਅਸੀਂ ਇੰਨਾ ਕੁਛ ਹੁਣ ਤੱਕ ਵੀ ਸਟੇਜਾਂ ਤੇ ਅਕਸਰ ਕਹਿੰਦੇ ਕਿ ਸਾਡੀਆਂ ਇੰਨੀਆਂ ਕੁਰਬਾਨੀਆਂ ਇੰਨੀਆਂ ਸ਼ਹੀਦੀਆਂ 80% ਜਿਹੜੇ ਸੀ ਪੰਜਾਬੀ ਜਿਹਦੇ ਤੋਂ ਜ਼ਿਆਦਾਤਰ ਸਿੱਖ ਸੀ ਉਹ ਕੁਰਬਾਨ ਹੋਏ ਤੇ ਪਰ ਸਾਨੂੰ ਮਿਲਿਆ ਕੀ ਇਹ ਇਸ ਕਿਸਮ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਨਾਲ ਨਾਲ ਚੱਲੀਆਂ ਜਿਹੜਾ ਇਹਦੇ ਪਿੱਛੇ ਇੱਕ ਪੋਲੀਟੀਕਲ ਜਿਹੜਾ ਕਾਰਨ ਜਿਹੜਾ ਸੀ ਉਹ ਬਣਿਆ ਤੇ ਪਰ ਇਹ ਵੀ ਕਮਿਊਨਲ ਕਾਰਨ ਕਦੇ ਨੀ ਸੀ ਬਣਿਆ ਤੇ ਕਿਉਂਕਿ ਜਦੋਂ ਵੱਡੇ ਕਮਿਊਨਲ ਰਾਇਟਸ ਜਦੋਂ ਉਦੋਂ ਹੋਏ 47 ਦੀ ਤਕਸੀਮ ਵੇਲੇ ਉਦੋਂ ਹਿੰਦੂ ਤੇ ਸਿੱਖ ਇਕੱਠੇ ਸੀ ਮੁਸਲਮਾਨ ਦੂਜੇ ਪਾਸੇ ਸੀ ਤੇ ਵਿੱਚ ਵਿਚਾਲੇ ਜਿਹੜੇ ਸੀ ਉਹ ਵੀ ਲੋਕ ਸੀ ਜਿਹੜੇ ਸੈਕੂਲਰ ਸੀ ਉਹ ਕਹਿੰਦੇ ਸੀ ਵੀ ਇਹ ਬਿਲਕੁਲ ਗਲਤ ਹੋ ਰਹੀ ਹੈ ਉਹ ਸਾਰੇ ਧਰਮਾਂ ਨਾਲ ਸੰਬੰਧਿਤ ਸੀ ਜਿਹੜੇ ਸੈਕੂਲਰ ਸੋਚ ਰੱਖਦੇ ਸੀ ਤੇ ਪਰ ਮਗਰੋਂ ਬਾਅਦ ਦੇ ਵਿੱਚ ਜਦੋਂ ਖਾਸ ਕਰਕੇ ਇਹ ਗੱਲ ਸਾਹਮਣੇ ਆਈ ਜਦੋਂ ਪੰਜਾਬ ਦੇ ਵਿੱਚ ਰਾਜ ਕਰਨ ਦੀ ਗੱਲ ਸਾਹਮਣੇ ਆਈ ਤੇ ਹਾਲਾਂਕਿ ਇਹ ਨੀ ਹੋਇਆ ਕਿ ਕੋਈ ਏਦਾਂ ਦਾ ਡੈਲੀਬਰੇਟਲੀ ਕੋਈ ਇਹ ਗੱਲ ਹੋਈ ਕਿਉਂਕਿ ਜਦੋਂ ਇੰਡੀਪੈਂਡੈਂਟ ਭਾਰਤ ਦੇ ਵਿੱਚ ਬਾਅਦ ਦੇ ਵਿੱਚ ਵਜ਼ਾਰਤ ਬਣੀ ਤਾਂ ਜਿਹੜਾ ਸੀਗਾ ਸਿੱਖਾਂ ਨੂੰ ਉੱਥੇ ਵੀ ਜਿਹੜੀ ਹੈ ਪ੍ਰਤੀਨਿਧਤਾ ਮਿਲੀ ਐਸੀ ਗੱਲ ਨੀ ਕਿ ਮਿਲੀ ਨੀ ਸਾਡੇ ਡਿਫੈਂਸ ਮੰਤਰੀ ਜਿਹੜੇ ਪਹਿਲੇ ਸੀਗੇ ਉਹ ਬਲਦੇਵ ਸਿੰਘ ਉਹ ਸਿੱਖ ਸੀਗੇ ਤੇ ਫਿਰ ਹੁਕਮ ਸਿੰਘ ਜਿਹੜੇ ਹੈਗੇ ਸਪੀਕਰ ਵੀ ਰਹੇ ਤੇ ਉਹ ਇਸ ਤਰ੍ਹਾਂ ਦੀ ਨੀ ਸੀ ਪਰ ਪੰਜਾਬ ਦੇ ਵਿੱਚ ਜਦੋਂ ਇਹ ਪੰਜਾਬ ਦੀ ਕਿਉਂਕਿ ਡੈਮੋਗ੍ਰਾਫੀ ਏਦਾਂ ਦੀ ਸੀ ਪੰਜਾਬ ਬਹੁਤ ਵੱਡਾ ਸੀ ਤੇ ਇੱਥੇ ਏਦਾਂ ਦੀ ਸ਼ੁਰੂ ਸ਼ੁਰੂ ਦੇ ਵਿੱਚ ਸਾਰੇ ਕੋਈ ਸਿੱਖਾਂ ਦੇ ਵਿੱਚੋਂ ਨਹੀਂ ਬਣਿਆ ਫਿਰ ਜਦੋਂ ਕੈਰੋਂ ਸਾਹਿਬ ਬਣੇ ਤਾਂ ਉਦੋਂ ਵੀ ਅਕਾਲੀਆਂ ਨੂੰ ਇਹ ਲੱਗਿਆ ਕਿ ਸਾਡਾ ਕਿਤੇ ਗੁਣਾ ਇੱਥੇ ਪੈਣਾ ਨਹੀਂ ਤੇ ਜੇ ਬਣੂਗਾ ਤਾਂ ਇੱਥੇ ਕਾਂਗਰਸ ਦਾ ਹੀ ਬਣੂਗਾ ਭਾਵੇਂ ਉਹ ਸਰਦਾਰ ਪੱਗ ਵਾਲਾ ਬਣੇ ਭਾਵੇਂ ਉੱਥੇ ਬਿਨਾਂ ਪੱਗ ਵਾਲਾ ਬਣੇ ਤੇ ਫਿਰ ਉਹ ਪੰਜਾਬੀ ਸੂਬੇ ਵਾਲੀ ਜਿਹੜੀ ਗੱਲ ਸੀ ਉਹ ਸਾਰੀ ਉਸ ਚੋਂ ਨਿਕਲੀ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਲੰਬਾ ਸਮਾਂ ਰਿਹਾ ਮੋਰਚਾ ਕਦੇ ਥੋੜਾ ਜਿਹਾ ਘੱਟ ਜਿਹਾ ਕਰੇ ਕਦੇ ਤੇਜ਼ ਹੋ ਜਾ ਕਰੇ ਉਸ ਮੋਰਚੇ ਦੌਰਾਨ ਵੀ ਬਹੁਤ ਕੁਛ ਹੋਇਆ ਲਗਭਗ ਜਿਹੜਾ ਸੀ 1950 ਤੋਂ ਸ਼ੁਰੂ ਹੋ ਕੇ 1966 ਤੱਕ ਜਦੋਂ ਅਵਾਰਡ ਜਿਹੜਾ ਹੈ ਇੰਦਰਾ ਗਾਂਧੀ ਨੇ ਦਿੱਤਾ ਤੇ ਉਦੋਂ ਤੱਕ ਜਿਹੜਾ ਸੀ ਇਹ ਮੋਰਚਾ ਜਿਹੜਾ ਸੀ ਉਹ ਚੱਲਦਾ ਰਿਹਾ ਤੇ ਉਹਦੇ ਚ ਵੀ ਇਹ ਫਿਰ ਲੱਗਿਆ ਕਿ ਆਹ ਇਲਾਕੇ ਇੱਦਾਂ ਦੇਣੇ ਸੀ ਉਹ ਉੱਥੇ ਕਾਣੀ ਵੰਡ ਇਸ ਤਰੀਕੇ ਦੀ ਪਈ ਹਰਿਆਣਾ ਅਲੱਗ ਬਣਿਆ ਕੁਛ ਇਲਾਕੇ ਹਿਮਾਚਲ ਨਾਲ ਜੋੜਤੇ ਤੇ ਉਹ ਇੱਕ ਤਰੀਕੇ ਦਾ ਇਨਸਾਫ਼ ਜਿਹੜਾ ਸੀ ਉਹ ਪੰਜਾਬ ਨਾਲ ਨਹੀਂ ਹੋਇਆ ਤੇ ਜਿੱਥੋਂ ਬਾਅਦ ਫਿਰ ਉਹ ਗੱਲ ਧੁਖਦੀ ਫਿਰ ਅੱਗੇ ਪਹੁੰਚੀ ਅਨੰਦਪੁਰ ਸਾਹਿਬ ਦੇ ਮਤੇ ਤੱਕ ਅਨੰਦਪੁਰ ਸਾਹਿਬ ਰੈਜੂਲੂਸ਼ਨ ਜਿਹੜਾ ਪਹਿਲਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਹੁੰਦਾ ਉਹ ਹੁੰਦਾ 1972 ਦੇ ਵਿੱਚ ਤੇ 1972 ਦਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਨੂੰ ਬਿਲਕੁਲ ਆਊਟਰਾਈਟਲੀ ਕਾਂਗਰਸ ਨੇ ਜਾਂ ਇੰਦਰਾ ਗਾਂਧੀ ਨੇ ਇਹ ਕਹਿ ਕੇ ਰੱਦ ਕਰਤਾ ਕਿ ਇਹ ਤਾਂ ਵੱਖਵਾਦੀ ਮਤਾ ਹੈ ਤੇ ਹਾਲਾਂਕਿ ਉਹ ਚ ਵੱਖਵਾਦੀ ਕੋਈ ਗੱਲ ਨੀ ਸੀ ਸਾਊਥ ਦੀਆਂ ਪਾਰਟੀਆਂ ਈਵਨ ਪੱਛਮੀ ਬੰਗਾਲ ਦੇ ਵਿੱਚ CPM ਦੀ ਸਰਕਾਰ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਨਹੀਂ ਇਹ ਠੀਕ ਹੈ ਬਿਲਕੁਲ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ ਪਰ ਉਹ ਨਹੀਂ ਉਹ ਗੱਲ ਚੱਲੀ ਉਹ ਵੱਧ ਅਧਿਕਾਰਾਂ ਨੂੰ ਲੈ ਕੇ ਜਿਹੜਾ ਸੀ ਉਹ ਫਿਰ ਅਕਾਲੀ ਮੂਵਮੈਂਟ ਉਵੇਂ ਚੱਲਦੀ ਰਹੀ ਤੇ ਵਿੱਚ ਜਿਹੜਾ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਉਹ ਕੀਤਾ ਫਿਰ ਜਿਹੜਾ SYL ਵਾਲਾ ਜਿਹੜਾ ਅਵਾਰਡ ਸੀ ਜਿਹੜਾ ਇੰਦਰਾ ਗਾਂਧੀ ਨੇ ਕਿਉਂਕਿ ਜਦੋਂ ਦੁਬਾਰਾ ਜਿਹੜੀ ਸੀ ਇੰਦਰਾ ਗਾਂਧੀ ਸੱਤਾ ਦੇ ਵਿੱਚ ਆਈ ਤੇ ਕਿਉਂਕਿ ਇੱਕ ਵਾਰ ਤਾਂ 1977 ਦੇ ਵਿੱਚ ਜਿਹੜੀ ਸੀ ਇਹ ਸਾਰੇ ਕਾਂਗਰਸ ਹਾਰ ਗਈ ਸੀ ਤੇ ਬੜੀ ਛੇਤੀ ਜਿਹੜੀ ਹੈ ਕਾਂਗਰਸ ਜਿਹੜੀ ਹੈ ਸਰਕਾਰ ਬੜਾ ਘੱਟ ਸਮਾਂ ਚੱਲੀ ਜਨਤਾ ਪਾਰਟੀ ਦੀ 1980 ਦੇ ਵਿੱਚ ਫਿਰ ਜਦੋਂ ਇੰਦਰਾ ਗਾਂਧੀ ਆਪਣਾ ਇਹਦੇ ਚ ਆਈ ਤੇ ਫਿਰ ਉਹ ਜਿਹੜਾ ਸੀ ਸਾਰਾ ਕੰਮ ਤੇਜ਼ ਹੋ ਗਿਆ SYL ਵਾਲਾ ਕੰਮ ਤੇਜ਼ ਹੋ ਗਿਆ ਫਿਰ ਉਹ ਨਵਾਂ ਇੱਕ ਮੋਰਚਾ ਸ਼ੁਰੂ ਹੋ ਗਿਆ SYL ਨੂੰ ਲੈ ਕੇ ਫਿਰ ਉਹ ਧਰਮ ਯੁੱਧ ਮੋਰਚੇ ਚ ਬਦਲ ਗਿਆ ਦਰਬਾਰ ਸਾਹਿਬ ਚ ਆ ਗਿਆ ਤੇ ਪੈਰਲਲ ਜਿਹੜਾ ਸੀ ਇੱਕ ਦੋ ਗੱਲਾਂ ਇੱਕ ਅਕਾਲੀ ਦਲ ਦੀ ਮੂਵਮੈਂਟ ਚੱਲ ਰਹੀ ਸੀ ਪੈਰਲਲ ਦਮਦਮੀ ਟਕਸਾਲ ਦੇ ਮੁਖੀ ਜਿਹੜਾ ਉਹਨਾਂ ਦੇ ਨਾਂ ਦੇ ਵਿੱਚ ਸਨ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਹੋਰ ਇੱਕ ਬਿਲਕੁਲ ਧਾਰਮਿਕ ਐਂਗਲ ਤੋਂ ਇਹ ਨਾਲ ਸ਼ੁਰੂ ਕੀਤਾ ਤੇ ਫਿਰ ਹੌਲੀ ਹੌਲੀ ਜਿਹੜਾ ਸੀ ਤਿੰਨ ਮੋਰਚੇ ਉਸ ਵੇਲੇ ਪੈਰਲ ਚੱਲ ਰਹੇ ਸੀਗੇ ਤੇ ਇੱਕ ਤਾਂ ਜਿਹੜਾ ਕਪੂਰੀ ਮੋਰਚਾ ਅਕਾਲੀ ਦਲ ਨੇ ਲਾਇਆ ਉਦੋਂ CPM ਵੀ ਨਾਲ ਸੀ ਅਕਾਲੀ ਦਲ ਦੇ ਜਿਹੜੀ SYL ਦੇ ਖਿਲਾਫ਼ ਲੱਗਿਆ ਦੂਜਾ ਮੋਰਚਾ ਜਗਦੇਵ ਸਿੰਘ ਤਲਵੰਡੀ ਨੇ ਜਿਹੜਾ ਉਹ ਹਰਿਆਣਾ ਸ਼ੁਰੂ ਕੀਤਾ ਸੀ ਬਾਅਦ ਦੇ ਵਿੱਚ ਉਹ ਦਿੱਲੀ ਸ਼ਿਫਟ ਹੋਣ ਦੀ ਗੱਲ ਹੋ ਗਈ ਤੇ ਪਰ ਫਿਰ ਤਿੰਨੇ ਇਕੱਠੇ ਹੋ ਗਏ ਉਧਰੋਂ ਸਨ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਜਿਹੜਾ ਸੀਗਾ ਐਜੀਟੇਸ਼ਨ ਚੱਲ ਰਹੀ ਸੀ ਉਹ ਫਿਰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸੀ ਮੋਰਚਾ ਸ਼ਿਫਟ ਹੋ ਗਿਆ ਫਿਰ ਉੱਥੋਂ ਗ੍ਰਿਫਤਾਰੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਤੇ ਸਨ ਜਰਨੈਲ ਸਿੰਘ ਭਿੰਡਰਾਂ ਵਾਲੇ ਪਹਿਲਾਂ ਚੌਕ ਮਹਿਤਾ ਜਿਹੜਾ ਹੈੱਡਕੁਆਟਰ ਹੈ ਟਕਸਾਲ ਦਾ ਉੱਥੇ ਸੀ ਫਿਰ ਉੱਥੋਂ ਬਕਾਇਦਾ ਕਿਹਾ ਜਾਂਦਾ ਕਿ ਉਸ ਵੇਲੇ ਜਿਹੜੇ ਮੋਰਚਾ ਡਿਕਟੇਟਰ ਸਨ ਧਰਚੰਦ ਸਿੰਘ ਲੌਂਗੋਵਾਲ ਸੀ ਉਹਨਾਂ ਨੇ ਬਕਾਇਦਾ ਇਨਵਾਈਟ ਕੀਤਾ ਕਿ ਤੁਸੀਂ ਇੱਥੋਂ ਸ਼ੁਰੂ ਕਰੋ ਆ ਕੇ ਨਾਨਕ ਨਿਵਾਸ, ਉਹਨਾਂ ਨੂੰ ਜਗ੍ਹਾ ਦਿੱਤੀ ਤੇ ਉੱਥੋਂ ਫਿਰ ਇਹ ਲਗਾਤਾਰ ਜਿਹੜਾ ਮੋਰਚਾ ਜਿਹੜਾ ਉਹ ਚੱਲਿਆ। ਹੁਣ ਉਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਗ੍ਰਿਫਤਾਰੀਆਂ ਹੋ ਰਹੀਆਂ ਨੇ, ਲੋਕ ਜਿਹੜਾ ਹੈਗਾ ਲਗਾਤਾਰ ਜਥੇ ਪੂਰੇ ਪੰਜਾਬ ਚੋਂ ਜਾ ਰਹੇ ਨੇ, ਜੇਲ੍ਹਾਂ ਭਰੀਆਂ ਜਾ ਰਹੀਆਂ ਨੇ ਇਹਨਾਂ ਇਸ਼ੂਜ਼ ਨੂੰ ਲੈ ਕੇ। ਅਨੰਦਪੁਰ ਦਾ ਮਤਾ, ਹੋਰ ਜਿਹੜੀਆਂ ਉਦੋਂ ਮੰਗਾਂ ਸੀ, ਕਾਫੀ ਮੰਗਾਂ ਸੀ ਜਿਹਦੇ ਚ ਐਸਵਾਈਲ ਦਾ ਇਸ਼ੂ ਸੀ, ਪਾਣੀਆਂ ਦਾ ਮੁੱਦਾ ਸੀ, ਚੰਡੀਗੜ੍ਹ ਦਾ ਮੁੱਦਾ ਸੀ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਇਹ ਜਿਹੜਾ ਮੁੱਦਾ ਸੀ ਨਾਲ, ਤੇ ਕੁਛ ਜਿਹੜੀਆਂ ਧਾਰਮਿਕ ਮੰਗਾਂ ਸੀ, ਇਹ ਕਾਫੀ ਲੈ ਕੇ ਜਿਹੜਾ ਇਹ ਮੋਰਚਾ ਜਿਹੜਾ ਸ਼ੁਰੂ ਹੋਇਆ ਲਗਾਤਾਰ ਚੱਲਦਾ ਰਿਹਾ। ਪਰ ਨਾਲ ਜਿਹੜਾ ਸੀ ਇਹਦੇ ਇੱਕ ਇਹ ਸੀ ਕਿ ਇੱਦਾਂ ਦੀਆਂ ਇੰਸੀਡੈਂਟ ਘਟਨਾਵਾਂ ਸ਼ੁਰੂ ਹੋ ਗਈਆਂ ਤੇ ਪੰਜਾਬ ਦੇ ਵਿੱਚ ਬਾਹਰ, ਜਿਹਦੇ ਚ ਮਾਨਾ ਵਾਲਾ ਕਾਂਡ ਹੋਇਆ ਜਦੋਂ ਬੱਸ ਚੋਂ ਲਾ ਕੇ ਜਿਹੜਾ ਸੀਗਾ ਕੁਛ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕਾਂ ਨੂੰ ਬਾਹਰ ਅੱਡ ਕੱਢ ਕੇ ਮਾਰਤਾ ਮਿਲੀਟੈਂਟਾਂ ਨੇ, ਤੇ ਹੋਰ ਘਟਨਾਵਾਂ ਵਾਪਰੀਆਂ ਜਿਹਦੇ ਕਰਕੇ ਉਦੋਂ ਦਰਬਾਰਾ ਸਿੰਘ ਦੀ ਸਰਕਾਰ ਸੀਗੀ ਕਾਂਗਰਸ ਦੀ ਇੱਥੇ ਪੰਜਾਬ ਦੇ ਵਿੱਚ, ਉਹ ਭੰਗ ਕਰਕੇ ਰਾਸ਼ਟਰਪਤੀ ਰਾਜ ਲੱਗਿਆ। ਤੇ ਸੋ ਨਾਲ ਨਾਲ ਜਿਹੜੀ ਸੀ ਗੱਲਬਾਤ ਵੀ ਜਿਹੜੀ ਚੱਲਦੀ ਰਹੀ ਪ੍ਰਧਾਨ ਮੰਤਰੀ ਨਾਲ, ਵਿੱਚ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਜਿਹੜੀ ਆਪਣੀ ਕਿਚਨ ਕੈਬਨਿਟ ਸੀ ਉਹਦੇ ਬੰਦਿਆਂ ਦੇ ਨਾਲ, ਇਧਰੋਂ ਅਕਾਲੀਆਂ ਦੇ ਜਿਹੜੇ ਲੀਡਰ ਸੀਗੇ ਜਿਹਦੇ ਚ ਪ੍ਰਕਾਸ਼ ਸਿੰਘ ਬਾਦਲ ਵੀ ਸੀ, ਗੁਰਚਰਨ ਸਿੰਘ ਟੌਹੜਾ ਸੀ ਜਾਂ ਹਰਚੰਦ ਸਿੰਘ ਲੌਂਗੋਵਾਲ ਸੀ, ਜਗਦੀਪ ਸਿੰਘ ਤਲਵੰਡੀ ਸੀ, ਇਹ ਇਹਨਾਂ ਦੇ ਨਾਲ ਤੇ ਉਹ ਪਰ ਗੱਲਬਾਤ ਕਿਤੇ ਜਿਹੜੀ ਉਹ ਸਿਰੇ ਨਹੀਂ ਚੜੀ, ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਗਈਆਂ। ਅਲਟੀਮੇਟਲੀ ਪੰਜਾਬ ਦੇ ਵਿੱਚ ਜਿਹੜੀਆਂ ਬਾਹਰ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਸ਼ੁਰੂ ਹੋਈਆਂ। ਹੁਣ ਉਹਦੇ ਵਿੱਚ ਜਿਹੜੀ ਇੱਕ ਵੱਡੀ ਘਟਨਾ 1982 ਦੇ ਵਿੱਚ ਵਾਪਰਦੀ ਹੈ, ਉਹ ਜਿਹੜੇ DIG ਸੀਗੇ ਉੱਥੇ ਅਵਤਾਰ ਸਿੰਘ ਅਟਵਾਲ, ਉਹਦਾ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਚੜ੍ਹਦੇ ਜਿਹੜੇ ਮੇਨ ਜਿਹੜਾ ਐਂਟਰੀ ਹੈ ਜਿਹੜੀ ਘੰਟਾ ਘਰ ਵਾਲੀ, ਤੇ ਉਧਰੋਂ ਬਹੁਤ ਨੇੜਿਓਂ ਜਿਹੜੀ ਗੋਲੀ ਮਾਰ ਕੇ ਜਿਹੜੀ ਉਹ ਉਹਦੀ ਹੱਤਿਆ ਕਰ ਦਿੱਤੀ ਗਈ ਉੱਥੇ। ਹਾਲਾਂਕਿ ਉਦੋਂ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੇ ਨਿੰਦਾ ਕੀਤੀ ਇਸ ਕਤਲ ਦੀ, ਇਹ ਵੀ ਕਿਹਾ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਕੀਤਾ ਜਾ ਰਿਹਾ, ਤੇ ਪਰ ਹੌਲੀ ਹੌਲੀ ਫਿਰ ਇਹ ਗੱਲ ਜਿਹੜੀ ਅੱਗੇ ਇਸ ਤੋਂ ਵੱਧਦੀ ਗਈ ਤੇ ਉਧਰੋਂ ਘੇਰਾ ਜਿਹੜਾ ਪੁਲਿਸ ਦਾ, ਫਿਰ CRP ਲਾਤੀ, BSF ਲਾਤੀ, ਏਦਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ। ਅਖੀਰ ਇਹ ਗੱਲ ਫਿਰ ਉੱਥੇ ਹੀ ਆ ਪਹੁੰਚੀ ਕਿ ਦਰਬਾਰ ਸਾਹਿਬ ਤੇ ਜਿਹੜੀ ਅਟੈਕ ਵਾਲੀ ਗੱਲ ਜਿਹੜੀ ਆਈ, ਤੇ ਇਦਾਂ ਦਾ ਫੈਸਲਾ ਰਾਤੇ ਰਾਤ ਲਿਆ ਕੇ ਆ ਇਦਾਂ ਦੀ ਕਾਰਵਾਈ ਕਰਨੀ ਹੈ। ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀਗੇ, ਤੇ ਹਾਲਾਂਕਿ ਪਹਿਲਾਂ ਜਿਹੜੇ ਬਾਹਰ ਬਿਆਨ ਆਉਂਦੇ ਸੀ ਉਹ ਹੋਰ ਤਰ੍ਹਾਂ ਦੇ ਆਉਂਦੇ ਸੀ, ਰਾਜੀਵ ਗਾਂਧੀ ਵੀ ਉਦੋਂ MP ਬਣ ਚੁੱਕੇ ਸੀ ਤੇ ਕਾਂਗਰਸ ਦੇ, ਪਰ ਉਹਨਾਂ ਕੋਲ ਕੋਈ ਉਦੋਂ ਅਹੁਦਾ ਨਹੀਂ ਸੀ, ਨਾ ਉਹ ਮੰਤਰੀ ਸੀ ਨਾ ਹੋਰ। ਉਹਨਾਂ ਦਾ ਕੁਛ ਦਿਨ ਪਹਿਲਾਂ ਬਿਆਨ ਆਉਂਦਾ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਕਿ ਉਹ ਤਾਂ ਸੰਤ ਨੇ, ਉਹਨਾਂ ਦੀ ਕੋਈ ਸਮੱਸਿਆ ਨਹੀਂ ਹੈ ਕਿਸੇ ਤਰ੍ਹਾਂ ਦੀ, ਇਸ ਤਰ੍ਹਾਂ ਦੀ ਸਟੇਟਮੈਂਟ ਆਉਂਦੀ ਹੈ। ਤੇ ਦੂਜੇ ਪਾਸੇ ਇਹ ਸਾਰੇ ਕੁਛ ਜਿਹੜਾ ਸੀ ਇਹ ਮਨਸੂਬੇ ਜਿਹੜੇ ਸੀ ਇਹ ਬਣਾਏ ਜਾ ਰਹੇ ਸੀ, ਤੇ ਬਕਾਇਦਾ ਰਾਸ਼ਟਰਪਤੀ ਤੋਂ ਜਿਹੜਾ ਸੀ ਉਹ ਆਰਡਰ ਕਰਾ ਕੇ ਫਿਰ, ਹਾਲਾਂਕਿ 1 June ਨੂੰ ਇਹ ਜਿਹੜਾ ਸੀ ਸਾਰਾ ਇਹ ਸ਼ੁਰੂ ਹੋ ਗਿਆ ਸੀ, ਇਹਦੀ ਇੱਕ ਤਰੀਕੇ ਦੀ ਐਕਸਰਸਾਈਜ਼ ਸ਼ੁਰੂ ਹੋ ਗਈ ਸੀ, ਕਿਉਂਕਿ ਪਹਿਲਾਂ CRP ਨੇ ਉੱਥੇ ਗੋਲੀਬਾਰੀ ਕੀਤੀ। ਇਹ ਵੀ ਰਿਪੋਰਟਾਂ ਸੀ ਕਿ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਿਨਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਛ ਕਾਰਕੁਨ, ਜਿਹੜੇ ਭਾਈ ਅਮਰੀਕ ਸਿੰਘ ਉਸ ਵੇਲੇ ਪ੍ਰਧਾਨ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਤੇ ਜਿਹੜੇ ਜਨਰਲ ਸੁਵੇਗ ਸਿੰਘ ਜਿਹੜੇ ਉਸ ਵੇਲੇ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਸੀ। ਜਨਰਲ ਸੁਵੇਗ ਸਿੰਘ ਉਹ ਵਿਅਕਤੀ ਸੀ ਜੋ ਜਦੋਂ ਜਿਹੜੀ ਸੀਗੀ 1971 ਦੀ ਜਿਹੜੀ ਲੜਾਈ ਸੀ ਬੰਗਲਾਦੇਸ਼ ਵਾਲੀ, ਤੇ ਜਿਹਦੇ ਚ ਬੰਗਲਾਦੇਸ਼ ਨਿਕਲਿਆ, ਜਿਹੜੀ ਆਪਾਂ ਉਸ ਵੇਲੇ ਇਹਨੂੰ ਪੂਰਵੀ ਪਾਕਿਸਤਾਨ ਕਹਿੰਦੇ ਸੀ, ਤੇ ਉੱਥੇ ਜਿਹੜੀ ਮੁਕਤੀ ਵਾਹਿਨੀ ਬਣਾਈ ਜਿਹੜੇ ਉੱਥੋਂ ਦੇ ਬੰਗਾਲੀ ਸੀ ਮਿਲੀਟੈਂਟ ਉਹਨਾਂ ਨਾਲ ਲੈ ਕੇ ਜਾਂ ਜਿਹੜੇ ਐਜੀਟੇਸ਼ਨ ਲੜ ਰਹੇ ਸੀ, ਉਦੋਂ ਜਨਰਲ ਸੁਵੇਗ ਸਿੰਘ ਦਾ ਉਹਦੇ ਚ ਵਾਹਵਾ ਰੋਲ ਸੀ, ਵਾਹਵਾ ਹੱਥ ਸੀ, ਤੇ ਬਾਅਦ ਦੇ ਵਿੱਚ ਜਨਰਲ ਸੁਵੇਗ ਸਿੰਘ ਨੂੰ ਕੋਰਟ ਮਾਰਸ਼ਲ ਕਰਕੇ ਤੇ ਜਿਹਨੂੰ ਇੱਕ ਤਰੀਕੇ ਦਾ ਉਹ ਕਹਿੰਦੇ ਆ ਕਿ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਨੌਕਰੀ ਤੋਂ, ਜਿਹੜਾ ਹੈ ਕੱਢ ਦਿੱਤਾ ਸੀ ਬੜਾ ਬੇਇੱਜ਼ਤ ਕਰਕੇ, ਤੇ ਉਹਨਾਂ ਦੇ ਅੰਦਰ ਵੀ ਇਹ ਥੋੜੀ ਜਿਹੀ ਕਿਤੇ ਨਾ ਕਿਤੇ ਗੱਲ ਸੀ ਸਟੇਟ ਦੇ ਖਿਲਾਫ, ਇੰਡੀਅਨ ਸਟੇਟ ਦੇ ਖਿਲਾਫ, ਤੇ ਉਹ ਸਾਰੇ ਉਹ ਅੰਦਰੋਂ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਹਥਿਆਰ ਇਕੱਠੇ ਹੋ ਰਹੇ ਆ, ਕਿੱਦਾਂ ਹਥਿਆਰ ਆਉਂਦੇ, ਇੱਦਾਂ ਦੀਆਂ ਗੱਲਾਂ। ਸੋ ਪਹਿਲਾਂ CRP ਦੇ ਤੋਂ 1 June ਨੂੰ CRP ਨੇ ਫਾਇਰਿੰਗ ਕੀਤੀ, ਅੰਧਾਧੁੰਦ ਫਾਇਰਿੰਗ ਕੀਤੀ ਦਰਬਾਰ ਸਾਹਿਬ ਦੀਆਂ ਜਿਹੜੀਆਂ ਬਾਹਰੇ ਬਾਹਰ ਜਿਹੜੇ ਉਹਨਾਂ ਦੇ ਮੋਰਚੇ ਬਣੇ ਹੋਏ ਸੀ ਨੇੜੇ ਦੀਆਂ ਬਿਲਡਿੰਗਾਂ ਤੇ, ਉੱਥੋਂ ਤੇ ਉਹਦੇ ਚ ਜਿਹੜਾ ਸੀ ਇੱਕ ਜੋ ਵਿਅਕਤੀ ਸੀਗਾ ਉਹ ਜਿਹੜਾ ਬਾਬਾ ਅਟਲ ਰਾਏ ਜੀ ਵਾਲਾ ਗੁਰਦੁਆਰਾ ਉਸ ਪਾਸੇ ਸੀ, ਉਹਨੂੰ ਗੋਲੀ ਲੱਗੀ ਤੇ ਉਹ ਮਾਰਿਆ ਵੀ ਗਿਆ ਸੀ। ਪਰ ਇਹ ਕਿ ਨਾਲ ਉਹ ਅੰਦਰੋਂ ਕੋਈ ਰਿਟੈਲੀਏਸ਼ਨ ਨਹੀਂ ਹੋਈ ਕਿਉਂਕਿ ਜਨਰਲ ਸੁਖਵੀਰ ਸਿੰਘ ਨੂੰ ਪਤਾ ਸੀ ਕਿ ਉਹ ਇਹ ਦੇਖਣ ਵਾਸਤੇ ਕਿ ਇਹਨਾਂ ਕੋਲ ਹਥਿਆਰ ਕਿਹੋ ਜਿਹੇ ਹੈ, ਫਾਇਰਿੰਗ ਕਿੱਦਾਂ ਦੀ ਹੁੰਦੀ ਹੈ, ਅੰਦਰੋਂ ਇਹ ਸਾਰਾ ਕੁਛ ਕਰ ਰਹੇ ਹੈ ਤੇ ਪਰ ਇਹ ਵੀ ਅੰਦਰੋਂ ਰਿਟੈਲੀਏਸ਼ਨ ਨਾ ਹੋਣ ਕਰਕੇ ਸੀਆਰਪੀ ਵੀ ਆਪਣੀ ਜਿਹੜੀ ਹੈ ਉਹਨਾਂ ਨੇ ਗੋਲੀਬੰਦੀ ਕਰਤੀ। ਤੇ ਉਦੋਂ ਬਾਅਦ ਫਿਰ ਇਹ ਲਗਾਤਾਰ ਇਹ ਫੌਜ ਭੇਜਣ ਨਾਲ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਤੇ 2 ਜੂਨ ਨੂੰ ਫਿਰ ਜਿਹੜਾ ਸੀ ਪੰਜਾਬ ਬਕਾਇਦਾ ਇੱਕ ਆਰਡਰ ਕਰਕੇ ਤੇ ਉਹ ਜਿਹੜਾ ਕਿਉਂਕਿ ਉਦੋਂ ਰਾਸ਼ਟਰਪਤੀ ਰਾਜ ਤਾਂ ਲੱਗੇ ਹੋਏ ਸੀ, ਕਿਹੜਾ ਕਿਸੇ ਨੂੰ ਕੋਈ ਅੱਗੋਂ ਪੰਜਾਬ ਦੇ ਵਿੱਚ ਕੋਈ ਮੀਟਿੰਗ ਕਰਨ ਦੀ ਲੋੜ ਸੀ ਜਾਂ ਪੰਜਾਬ ਸਰਕਾਰ ਤੋਂ ਕੋਈ ਲੈਣ ਦੀ ਸੀ ਲੋੜ, ਗਵਰਨਰ ਨੇ ਸਾਈਨ ਕਰਨੇ ਸੀ ਤੇ ਮਿਸਟਰ ਪਾਂਡੇ ਸੀਗੇ ਉਸ ਵੇਲੇ ਗਵਰਨਰ ਤੇ ਆਪਰੇਸ਼ਨ ਜਿਹੜਾ ਸੀ ਉਹ ਫਿਰ ਬਲੂ ਸਟਾਰ ਆਪਰੇਸ਼ਨ ਉਹਦੀ ਸ਼ੁਰੂਆਤ ਹੋਈ ਪੰਜਾਬ ਫੌਜ ਦੇ ਹਵਾਲੇ ਕਰਤਾ 2 ਜੂਨ ਨੂੰ। 3 ਜੂਨ ਨੂੰ ਜਿਹੜਾ ਸੀਗਾ ਫੌਜ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ। ਅਸਲ ਜਿਹੜੀ ਜਿਹਨੂੰ ਆਪਾਂ ਫੀਰਸ ਜਿਹੜੀ ਜਿਹੜੀ ਲੜਾਈ ਕਹਿੰਦੇ ਹਾਂ ਤੇਜ਼ ਹੋਈ ਉਹ ਚੱਲੀ ਉਹ 3 ਤੋਂ 5 ਜੂਨ ਨੂੰ ਜਿਹੜੀ ਸੀ ਉਦੋਂ ਚੱਲੀ ਜਦੋਂ ਪੂਰਾ ਪੰਜਾਬ ਦੇ ਵਿੱਚ ਫਿਰ ਕਰਫਿਊ ਜਿਹੜਾ ਸੀ ਉਹ ਲਾ ਦਿੱਤਾ ਗਿਆ। ਇੱਕ ਤਰੀਕੇ ਦਾ ਇਹ ਸੀ ਪੂਰਾ ਪੰਜਾਬ ਫੌਜ ਦੇ ਹਵਾਲੇ ਸੀ ਤੇ ਚਿੜੀ ਵੀ ਨਹੀਂ ਸੀ ਫਟਕ ਰਹੀ ਕਿਤੇ ਬਾਹਰ ਨਿਕਲਣ ਦਾ ਤਾਂ ਸਵਾਲ ਨੀ ਪੈਦਾ ਹੁੰਦਾ ਕਿ ਘਰਾਂ ਤੋਂ ਬਾਹਰ ਵੀ ਨਿਕਲ ਸਕੇ ਤੇ ਬਹੁਤ ਮੁਸ਼ਕਲ ਲੋਕਾਂ ਨੂੰ ਪੇਸ਼ ਵੀ ਆਈ। ਤੇ ਫਿਰ ਅੰਦਰੋਂ ਜਦੋਂ ਇਹ ਲੜਾਈ ਸ਼ੁਰੂ ਹੋਈ ਸਾਰੀ ਤੇ 6 ਤਰੀਕ ਨੂੰ 5 ਤਰੀਕ ਦੀ ਰਾਤ ਨੂੰ ਫਿਰ ਉਹਨਾਂ ਨੇ 6 ਨੂੰ ਇਹਨਾਂ ਨੇ ਰੇਡੀਓ ਤੇ ਗੱਲ ਨਸ਼ਰ ਕੀਤੀ ਕਿ ਸੰਤ ਜਰਨੈਲ ਸਿੰਘ ਤੇ ਜਨਰਲ ਸੁਖਵੀਰ ਸਿੰਘ ਤੇ ਭਾਈ ਅਮਰੀਕ ਸਿੰਘ ਜਿਹੜੇ ਸੀ ਉਹ ਇਸ ਲੜਾਈ ਦੇ ਵਿੱਚ ਜਿਹੜੇ ਸੀ ਉਹ ਮਾਰੇ ਗਏ, ਸ਼ਹੀਦ ਹੋ ਗਏ। ਤੇ ਬਕਾਇਦਾ ਸੰਤ ਜਰਨੈਲ ਸਿੰਘ ਦੇ ਜਿਹੜੇ ਭਰਾ ਸੀਗੇ ਕੈਪਟਨ ਹਰਚਰਨ ਸਿੰਘ ਰੋਡੇ ਉਹ ਉਦੋਂ ਆਰਮੀ ਦੇ ਵਿੱਚ ਸੀ, ਜਲੰਧਰ ਪੋਸਟਡ ਸੀਗੇ ਉਦੋਂ, ਮੇਰੇ ਖਿਆਲ ਸੂਬੇਦਾਰ ਸੀ ਸ਼ਾਇਦ ਉਹ, ਤੇ ਉਹ ਸ਼ਨਾਖਤ ਕਰਕੇ ਗਏ, ਸਾਈਨ ਕਰਕੇ ਗਏ ਉਹਨਾਂ ਦੀ ਬੋਡੀ ਦੀ ਤੇ ਉਸ ਤੋਂ ਬਾਅਦ ਸੰਸਕਾਰ ਕੀਤਾ। ਪਰ ਇਹ ਜਿਹੜੀ ਸਾਰੀ ਗੱਲਬਾਤ ਜਿਹੜਾ ਇਹ ਆਪਰੇਸ਼ਨ ਇਹ 10 ਦਿਨ ਚੱਲਿਆ ਲਗਭਗ ਪਹਿਲੀ ਤੋਂ ਸ਼ੁਰੂ ਹੋ ਕੇ ਕਿਉਂਕਿ ਜਦੋਂ ਸੀਆਰਪੀ ਨੇ ਫਾਇਰਿੰਗ ਕੀਤੀ ਤੇ 10 ਤਰੀਕ ਤੱਕ ਜਿਹੜਾ ਸੀਗਾ ਦਰਬਾਰ ਸਾਹਿਬ ਜਿਹੜਾ ਕੰਪਲੈਕਸ ਸੀਗਾ ਸਾਰਾ ਫੌਜ ਦੇ ਕਬਜ਼ੇ ਚ ਆ ਗਿਆ ਸੀ। ਉਦੋਂ ਬਾਅਦ ਫਿਰ ਸਫਾਈ ਹੋਰ ਸਾਰਾ ਕੁਛ ਸ਼ੁਰੂ ਹੋਇਆ। ਉਹਦੇ ਚ ਰਣਜੋਤ ਜੀ ਗੱਲ ਇੱਕ ਕਿਉਂਕਿ ਇਹਦੇ ਵੱਖ ਵੱਖ ਪੱਖ ਨੇ ਜਿੱਦਾਂ ਤੁਸੀਂ ਵੀ ਦੱਸਿਆ ਤੇ ਆਰਮੀ ਦੇ ਐਂਗਲ ਤੋਂ ਜਿਹੜਾ ਉਸ ਵੇਲੇ ਅਗਵਾਈ ਕਰ ਰਿਹਾ ਸੀ ਸਾਡਾ ਕੁਲਦੀਪ ਸਿੰਘ ਬਰਾੜ ਮੇਜਰ ਜਨਰਲ ਸੀ ਉਸ ਵੇਲੇ, ਉਹਦੀ ਇੱਕ ਕਿਤਾਬ ਆਈ ਹੈ ਇਹਦੇ ਤੇ, ਹੋਰ ਪੱਤਰਕਾਰਾਂ ਨੇ ਕਿਤਾਬਾਂ ਲਿਖੀਆਂ, ਮਾਰਕ ਟਲੀ ਦੀ ਕਿਤਾਬ ਜਿਹੜੀ ਆ ਉਹ ਕਾਫੀ ਸਭ ਤੋਂ ਪਹਿਲਾਂ ਛਪ ਗਈ ਸੀ ਉਹ ਤੇ ਉਹ ਧੜਾਧੜ ਵਿਕੀ ਵੀ। ਉਸ ਤੋਂ ਬਾਅਦ ਹੋਰਾਂ ਲੋਕਾਂ ਦੀਆਂ ਜਿਹੜੇ ਕੋਈ ਰਾਹ ਦੇ ਵਿੱਚ ਉਸ ਵੇਲੇ ਅਫਸਰ ਸੀ ਸਿੱਖ ਅਫਸਰ ਸੀ ਉਹਨਾਂ ਦੀਆਂ ਵੀ ਕਿਤਾਬਾਂ ਆਈਆਂ, ਇੱਥੋਂ ਤੱਕ ਜਿਹੜੇ ਉਦੋਂ ਗਵਰਨਰ ਸੀਗੇ ਮਿਸਟਰ ਪਾਂਡੇ ਬਾਅਦ ਚ ਉਹਨਾਂ ਦੀ ਕਿਤਾਬ ਵੀ ਉਹ ਇਸ ਸ਼ਰਤ ਲਿਖ ਕੇ ਦੇ ਗਏ ਸੀ ਆਪਣੀਆਂ ਬੇਟੀਆਂ ਨੂੰ ਕਿ ਇਹਦੀ ਪਬਲਿਸ਼ ਮੇਰੀ ਡੈਥ ਤੋਂ ਬਾਅਦ ਹੋਣੀ ਚਾਹੀਦੀ ਹੈ। ਤੇ ਉਹ ਕਿਤਾਬ ਵੀ ਜਿਹੜੀ ਆਈ ਜਿਹਨਾਂ ਨੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਉਹਦੇ ਪੱਖ ਪੇਸ਼ ਕੀਤੇ ਤੇ ਮੈਂ ਉਦੋਂ ਸਟੂਡੈਂਟ ਸੀ ਬੀ ਏ ਦਾ ਤੇ ਪਰ ਇਹ ਵੀ ਅਖਬਾਰਾਂ ਅਖਬਾਰਾਂ ਲਈ ਲਿਖਣਾ ਸ਼ੁਰੂ ਕਰਤਾ ਸੀ, ਥੋੜਾ ਜਿਹਾ ਇਸ ਪਾਸੇ ਸੀਗਾ ਧਿਆਨ ਪੱਤਰਕਾਰੀ ਵਾਲੇ ਪਾਸੇ ਰੁਝਾਨ ਕਹਿ ਲਓ। ਤੇ ਪਰ ਜਿਹੜੀ ਸੀ ਉਦੋਂ ਜੋ ਕੁਛ ਵੀ ਜਿਹੜਾ ਹੋਇਆ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹਾਲਾਂਕਿ ਕਿਹਾ ਜਾਂਦਾ ਹੈ ਕਿ ਫੌਜ ਨੇ ਵਾਰ ਵਾਰ ਵਾਰਨਿੰਗ ਦਿੱਤੀ ਕਿ ਬਾਹਰ ਆ ਜਾਓ ਤੁਸੀਂ ਹਥਿਆਰ ਸੁੱਟ ਦਿਓ, ਹੱਥ ਖੜੇ ਕਰਕੇ ਸਰੈਂਡਰ ਕਰ ਦਿਓ, ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਵਾਈਟ ਪੇਪਰ ਸਰਕਾਰ ਨੇ ਜਾਰੀ ਕੀਤਾ ਜਿਹੜਾ ਇਮੀਡੀਏਟ ਵਾਈਟ ਪੇਪਰ ਛਾਪਿਆ ਗਿਆ, ਛਾਪ ਕੇ ਵੰਡਿਆ ਗਿਆ, ਤੇ ਉਸ ਜਿਹੜੇ ਹੈਗਾ ਉਹ ਵਾਈਟ ਪੇਪਰ ਦੇ ਮੁਤਾਬਕ ਵੀ ਜੇ ਆਪਾਂ ਦੇਖਦੇ ਹਾਂ ਤੇ ਕਾਫੀ ਜਿਹੜੀਆਂ ਕੈਜੂਅਲਟੀ ਜਿਹੜੀਆਂ ਹੋਈਆਂ ਤੇ ਉਹਨਾਂ ਨੇ ਕਿਹਾ ਕਿ 493 ਜਿਹੜੇ ਸੀ ਅੰਦਰ ਦਰਬਾਰ ਸਾਹਿਬ ਚ ਲੋਕ ਮਾਰੇ ਗਏ ਤੇ ਜਿਹੜੇ ਹੈਗੇ 83 ਫੌਜੀ ਮਾਰੇ ਗਏ ਇਸ ਆਪਰੇਸ਼ਨ ਦੇ ਵਿੱਚ। ਤੇ ਪਰ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੇ ਜਿਹੜਾ ਗੱਲ ਕੀਤੀ ਡਿਸਕਲੋਜ ਕੀਤਾ ਤੇ ਰਾਜੀਵ ਗਾਂਧੀ ਨੇ ਕਿਹਾ ਕਿ 700 ਜਿਹੜੇ ਸੀ ਉਹ ਸਾਡੇ ਬੰਦੇ ਫੌਜ ਦੇ ਜਾਂ ਆਰਮੀ ਦੇ ਜਾਂ ਉਹ ਜਿਹੜੇ ਮਾਰੇ ਗਏ ਤੇ ਇਸ ਤਰ੍ਹਾਂ ਇਸ ਤਰੀਕੇ ਦੀ ਗੱਲ ਜਿਹੜਾ ਸੀ ਕੀਤਾ ਗਿਆ। ਤੇ ਇਸੇ ਤਰ੍ਹਾਂ ਜਿਹੜੀ ਜ਼ਖਮੀਆਂ ਦੀ ਗਿਣਤੀ ਵਾਈਟ ਪੇਪਰ ਦੇ ਵਿੱਚ ਜਿਹੜੀ ਸੀ ਉਹ 294 ਦੱਸੀ ਗਈ ਸੀ ਤੇ ਪਰ ਉਹਦੇ ਤੇ ਜਿਹੜੀਆਂ ਬਾਅਦ ਦੇ ਵਿੱਚ ਕੋਈ ਇੰਡੀਪੈਂਡੈਂਟ ਜੋ ਵੀ ਇਨਕੁਆਇਰੀਜ਼ ਵਗੈਰਾ ਜੋ ਹੁੰਦੀਆਂ ਨੇ ਉਹਦੇ ਜ਼ਖਮੀ ਜਿਹੜੇ ਸੀ ਫੌਜੀ 800-900 ਜਿਹੜੇ ਉਹ ਦੱਸੇ ਗਏ ਇਸ ਓਪਰੇਸ਼ਨ ਦੇ ਜਿਹੜੇ ਦੌਰਾਨ। ਇਹਦੇ ਚ ਕੋਈ ਸ਼ੱਕ ਨੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਦੇਖਿਆ, ਖਾਸ ਕਰਕੇ ਅੰਮ੍ਰਿਤਸਰ ਦੇ ਆਲੇ ਦੁਆਲੇ ਲੋਕਾਂ ਨੇ ਕਿ ਕਿੰਨੀ ਇਹ ਫੀਲਸ ਜਿਹੜੀ ਲੜਾਈ ਸੀ ਤੇ ਇਸ ਲੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਗੋਲਾ ਬਰੂਦ ਹਥਿਆਰ ਜਿਹੜੇ ਵਰਤੇ ਗਏ, ਟੈਂਕਾਂ ਦੀ ਵਰਤੋਂ ਕੀਤੀ ਗਈ, ਜਿਹੜੀਆਂ ਗਨਸ਼ਿਪ ਸੀ, ਹੈਲੀਕਾਪਟਰ ਉਹਨਾਂ ਦੀ ਵਰਤੋਂ ਕੀਤੀ ਗਈ, ਇੱਥੋਂ ਇਹ ਲੱਗਦਾ ਕਿ ਉੱਥੇ ਜਿਹੜਾ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਿਉਂਕਿ ਬਾਅਦ ਦੇ ਵਿੱਚ ਜਿਹੜੇ ਸ਼ਰਧਾਲੂ ਦੀ ਗੱਲ ਵੀ ਜਿਹੜਾ ਵਾਈਟ ਪੇਪਰ ਦੇ ਵਿੱਚ ਪਹਿਲਾਂ ਬਹੁਤ ਘੱਟ ਦੱਸੇ ਗਏ ਤੇ ਫਿਰ ਜਿਹੜਾ ਸੀ ਉਹ ਪੀਸੀ ਜੋਸ਼ੀ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸ਼ਰਧਾਲੂ 1000 ਤੋਂ ਵੱਧ 3000 ਮਾਰੇ ਗਏ ਤੇ ਪਰ ਬਾਅਦ ਦੇ ਵਿੱਚ ਜਿਹੜੀ ਗੱਲ ਆਈ ਕਿ 10000 ਦੇ ਕਰੀਬ ਜਿਹੜੇ ਸ਼ਰਧਾਲੂ ਸੀ ਉਹ ਸਾਰੇ ਮਾਰੇ ਗਏ। ਜ਼ਿਆਦਾ ਜਿਹੜੇ ਲੋਕ ਸੀ ਉਹਨਾਂ ਚੋਂ ਉਹ ਸੀ ਜਿਹੜੇ ਬਾਹਰ ਆਉਣਾ ਚਾਹੁੰਦੇ ਸੀ ਤੇ ਸਰੈਂਡਰ ਕਰਨਾ ਚਾਹੁੰਦੇ ਸੀ, ਜਦ ਫੌਜ ਨੇ ਉਹਨਾਂ ਨੂੰ ਜਿਹੜਾ ਸਿੱਧਾ ਹੀ ਜਿਹੜਾ ਉਹ ਮਾਰਿਆ। ਤੇ ਇੱਥੋਂ ਤੱਕ ਕਿ ਕੁਛ ਜਿਹੜੇ ਡਾਕਟਰ ਨੇ ਬਾਅਦ ਚ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ ਤੇ ਉਹਨਾਂ ਨੇ ਬਕਾਇਦਾ ਆਪਣੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਲਿਖਿਆ ਕਿ ਜਿਹਨਾਂ ਦੇ ਹੱਥ ਪੋਸਟਮਾਰਟਮ ਵਾਸਤੇ ਗਿਆ ਕਿ ਹੱਥ ਪਿੱਛੋਂ ਬੰਨੇ ਹੋਏ ਸੀਗਾ। ਇਹਦਾ ਮਤਲਬ ਕਿ ਏਦਾਂ ਦੀ ਜਿਹੜੀ ਬਰੂਟੈਲਿਟੀ ਜਿਹੜੀ ਉਹ ਹੋਈ ਕਿ ਫੜ ਕੇ ਉਹਨਾਂ ਨੂੰ ਪਿੱਛੋਂ ਹੱਥ ਬੰਨ ਕੇ ਵੀ ਜਿਹੜਾ ਹੈ ਗੋਲੀ ਮਾਰੀ ਗਈ। ਇਹ ਇਸ ਤਰ੍ਹਾਂ ਵੀ ਜਿਹੜਾ ਹੈ ਫੌਜ ਦੀ ਉਹ ਕਾਰਵਾਈ ਰਹੀ ਤੇ ਲੰਬਾ ਸਮਾਂ ਜਿਹੜੀ ਇਹ ਫੌਜ ਦੀ ਇਹ ਕਾਰਵਾਈ ਦੀ ਫਿਰ ਕੁਛ ਧਿਰਾਂ ਵੱਲੋਂ ਨਿੰਦਾ ਕੀਤੀ ਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਬੀਜੇਪੀ ਹੁਣ ਸਿੱਖਾਂ ਦੀ ਬਹੁਤ ਆਪਣੇ ਆਪ ਨੂੰ ਹੇਜ ਜਿਤਾ ਰਹੀ ਹੈ ਤੇ ਉਹਨਾਂ ਦੇ ਉਸ ਵੇਲੇ ਕਿਉਂਕਿ ਪ੍ਰਧਾਨ ਵੀ ਰਹੇ ਬਹੁਤ ਸੀਨੀਅਰ ਲੀਡਰ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਜਿਹੜੀ ਉਹ ਲਿਖਿਆ ਤੇ ਉਹ ਬੁੱਕ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡੇ ਕਹਿਣ ਤੇ ਸਾਡੇ ਜ਼ੋਰ ਪਾਉਣ ਤੇ ਹੀ ਜਿਹੜਾ ਹੈ ਇੰਦਰਾ ਗਾਂਧੀ ਨੇ ਫੌਜੀ ਕਾਰਵਾਈ ਕੀਤੀ ਕਿਉਂਕਿ ਅਸੀਂ ਵਾਰ ਵਾਰ ਮੰਗ ਕਰ ਰਹੇ ਸੀ ਕਿ ਆਰਮੀ ਜਿਹੜੀ ਦਰਬਾਰ ਸਾਹਿਬ ਚ ਜਾ ਕੇ ਉੱਥੋਂ ਮਿਲੀਟੈਂਟਾਂ ਨੂੰ ਬਾਹਰ ਕੱਢਣਾ ਚਾਹੀਦਾ। ਏਦਾਂ ਦੀ ਗੱਲ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੀ ਉਹ ਕਹਿਣ ਤੇ ਇਹ ਗੱਲ ਹੋਈ ਤੇ ਇਹ ਜਿਹੜੀ ਹੈ ਤੇ ਇਹਦੇ ਚ ਪੋਲੀਟੀਕਲ ਪਾਰਟੀਆਂ ਦੇਸ਼ ਦੀਆਂ ਖਾਸ ਕਰਕੇ CPM ਨੇ ਇਹਦੀ ਉਦੋਂ ਬੰਗਾਲ ਦੇ ਵਿੱਚ ਸਰਕਾਰ ਸੀ ਉਹਨਾਂ ਦੀ ਤੇ ਉਹਨਾਂ ਨੇ ਨਿੰਦਾ ਕੀਤੀ ਤੇ ਚੰਦਰ ਸ਼ੇਖਰ ਜੋ ਉਸ ਵੇਲੇ ਜਨਤਾ ਪਾਰਟੀ ਦੇ ਲੀਡਰ ਸੀਗੇ ਤੇ ਉਹਨਾਂ ਨੇ ਨਿੰਦਾ ਕੀਤੀ ਕਿ ਇਹ ਕਾਰਵਾਈ ਇਸ ਤਰੀਕੇ ਨਾਲ ਨਹੀਂ ਸੀ ਹੋਣੀ ਚਾਹੀਦੀ। ਹੋਰ ਬਹੁਤ ਸਾਰੇ ਤਰੀਕੇ ਹੁੰਦੇ ਆ ਏਦਾਂ ਦੇ ਥਾਂ ਤੇ ਵੀ ਇੱਕ ਧਾਰਮਿਕ ਸਥਾਨ ਦੀ ਜਿਹੜੀ ਆ ਉਹ ਬੇਅਦਬੀ ਹੋਈ ਹੈ ਕਿਉਂਕਿ ਦਰਬਾਰ ਸਾਹਿਬ ਜਿੱਥੇ ਕਦੇ ਜਿਹੜੀ ਹੈ ਉਹ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਕੀਰਤਨ ਪਾਠ ਹੋਰ ਉਹ ਕਦੇ ਬੰਦ ਹੀ ਨਹੀਂ ਹੋਇਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਇਹ ਜਿਹੜਾ ਸੀ ਬੰਦ ਹੋਇਆ ਕਿਉਂਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਇਹਨਾਂ ਦੀ ਘਟਨਾ ਸੀ। ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਜਿਹੜੀਆਂ ਭਾਵੇਂ ਅਬਦਾਲੀ ਵੇਲੇ ਦੀਆਂ ਘਟਨਾਵਾਂ ਹੋਣ ਭਾਵੇਂ ਹੋਰਨਾਂ ਦੀਆਂ ਮੱਸਾ ਰੰਗੜ ਦੀ ਘਟਨਾ ਹੋਵੇ ਦਰਬਾਰ ਸਾਹਿਬ ਦੇ ਵਿੱਚ ਉੱਥੇ ਕਬਜ਼ਾ ਕਰਕੇ ਏਦਾਂ ਦੀ ਐਕਟੀਵਿਟੀ ਦੀ ਤੇ ਪਰ ਉਸ ਤੋਂ ਬਾਅਦ ਜਿਹੜੀ ਸੀ ਪਹਿਲੀ ਆਜ਼ਾਦ ਭਾਰਤ ਦੀ ਪਹਿਲੀ ਜਿਹੜੀ ਘਟਨਾ ਸੀ ਤੇ ਜਦੋਂ ਅੰਦਰ ਪਾਠ ਬੰਦ ਹੋਇਆ ਕੀਰਤਨ ਬੰਦ ਹੋਇਆ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੇ ਸਰੂਪ ਨੂੰ ਵੀ ਜਿਹੜੀ ਸੀ ਉਹ ਗੋਲੀ ਜਿਹੜੀ ਆ ਉਹ ਲੱਗੀ ਤੇ ਇਹ ਇਸ ਤਰ੍ਹਾਂ ਦੀ ਜਿਹੜੀ ਆ ਉਹ ਜਿਹੜੀ ਆ ਉਹ ਐਕਟੀਵਿਟੀ ਜਿਹੜੀ ਆ ਇਹ ਏਦਾਂ ਦੀ ਸੀ ਤੇ ਫਿਰ ਅਕਾਲ ਤਖ਼ਤ ਸਾਹਿਬ ਤੱਕ ਹੁਣ ਕਿਉਂਕਿ ਜਿੰਨੀਆਂ ਵੀ ਤਸਵੀਰਾਂ ਨਸ਼ਰ ਹੁੰਦੀਆਂ ਨੇ ਅੱਜ ਵੀ ਹੁੰਦੀਆਂ ਨੇ ਜਾਂ ਹੁਣ ਵੀ ਇਹਨਾਂ ਦਿਨਾਂ ਚ ਵੀ ਉਦੋਂ ਤੋਂ ਵੀ ਤੇ ਉਹ ਅਕਾਲ ਤਖ਼ਤ ਸਾਹਿਬ ਦੀਆਂ ਹੁੰਦੀਆਂ ਨੇ। ਅਕਾਲ ਤਖ਼ਤ ਸਾਹਿਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤੋਪਾਂ ਦੇ ਟੈਂਕਾਂ ਦੇ ਗੋਲੇ ਵੱਜੇ, ਅੰਦਰੋਂ ਸਾਰਾ ਤੋਸ਼ਾਖਾਨਾ ਜਿਹੜਾ ਤਹਿਖਾਨਾ ਜਿੱਥੇ ਸਾਰਾ ਉੱਥੋਂ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉਸ ਤੋਂ ਜਿਹੜਾ ਹੈ ਬਾਅਦ ਹੌਲੀ ਹੌਲੀ ਹੌਲੀ ਹੌਲੀ ਫਿਰ ਜਿਹੜੇ ਸੀ ਕਿੱਦਾਂ ਉੱਭਰਨਾ ਸ਼ੁਰੂ ਹੋਇਆ ਤੇ ਇਹਦਾ ਜਿਹੜਾ ਇਮੀਡੀਏਟ ਰਿਐਕਸ਼ਨ ਇੱਕ ਰਣਜੋਤ ਜੀ ਇਹ ਹੋਇਆ ਕਿ ਜਿਹੜੇ ਸਿੱਖ ਫੌਜੀ ਸੀ ਤੇ ਉਹ ਛਾਉਣੀਆਂ ਚੋਂ ਭੱਜਣੇ ਸ਼ੁਰੂ ਹੋ ਗਏ ਦੂਰ ਦੂਰ ਜਦੋਂ ਇਹ ਖ਼ਬਰਾਂ ਪਹੁੰਚੀਆਂ, ਭਾਵੇਂ ਉਹ ਮੇਰਠ ਚ ਸੀ ਭਾਵੇਂ ਰਾਮਗੜ੍ਹ ਸੀ ਉੱਥੋਂ ਤੇ ਉਹਨਾਂ ਦਾ ਵੀ ਨੁਕਸਾਨ ਹੋਇਆ। ਉਹਨਾਂ ਚੋਂ ਵੀ ਜਦੋਂ ਕਿਉਂਕਿ ਕੋਈ ਹਥਿਆਰ ਸੁੱਟ ਕੇ ਭੱਜਿਆ, ਕੋਈ ਹਥਿਆਰ ਲੈ ਕੇ ਭੱਜਿਆ, ਉਹਨਾਂ ਨੂੰ ਘੇਰ ਲਿਆ ਫੌਜ ਨੇ ਤੇ ਕੁਛ ਲੋਕ ਉਹਨਾਂ ਚੋਂ ਵੀ ਮਾਰੇ ਗਏ ਤੇ ਕੁਛ ਜਿਹੜੇ ਸੀ ਉਹ ਫੌਜ ਨੇ ਉਹਨਾਂ ਨੂੰ ਕੱਢ ਦਿੱਤਾ, ਉਹਨਾਂ ਤੇ ਕੋਰਟ ਮਾਰਸ਼ਲ ਹੋਇਆ ਤੇ ਬਾਅਦ ਦੇ ਵਿੱਚ ਵੀ ਉਹਨਾਂ ਦਾ ਕੁਛ ਨੀ ਬਣਿਆ। ਬਹੁਤੇ ਏਦਾਂ ਦੇ ਫੌਜੀ ਜਿਹਨਾਂ ਨੂੰ ਆਪਾਂ ਧਰਮੀ ਫੌਜੀਆਂ ਦੇ ਨਾਂ ਨਾਲ ਜਾਣਦੇ ਹਾਂ ਤੇ ਬਾਅਦ ਚ ਇੱਥੇ ਅਕਾਲੀ ਦਲ ਦੀ ਸਰਕਾਰ ਬਣੀ, ਹਾਲਾਂਕਿ SGPC ਨੇ ਜਾਂ ਅਕਾਲੀ ਸਰਕਾਰ ਨੇ ਕੋਸ਼ਿਸ਼ ਕੀਤੀ ਇਹਨਾਂ ਨੂੰ ਰਿਲੀਫ ਦੇਣ ਦੀ ਪਰ ਕੋਈ ਬਹੁਤਾ ਉਵੇਂ ਦਾ ਜਿਹੜਾ ਰਿਲੀਫ ਉਹਨਾਂ ਨੂੰ ਜਿਹੜਾ ਉਹ ਨਹੀਂ ਮਿਲਿਆ। ਤੇ ਇਹਦੇ ਚ ਹੁਣ ਜਿੱਦਾਂ ਮੈਂ ਸ਼ੁਰੂ ਦੱਸਿਆ ਕਿ 42 ਸਾਲ ਜਿਹੜੇ ਇਸ ਘਟਨਾ ਨੂੰ ਹੋ ਗਏ ਤੇ ਪਰ ਇਸ ਘਟਨਾ ਤੋਂ ਬਾਅਦ ਵੀ ਜਿਹੜਾ ਹੈ ਅਜੇ ਤੱਕ ਜਿੱਦਾਂ ਮੈਂ ਕਿਹਾ ਸੀ ਕਿ ਕਿਵੇਂ ਇਹਨੂੰ ਯਾਦ ਕੀਤਾ ਜਾਵੇ ਜਾਂ ਇਹ ਕਿਹੜੀਆਂ ਗੱਲਾਂ ਯਾਦ ਰੱਖੀਆਂ ਜਾਣ, ਕੀ ਸਟੇਟ ਦਾ ਰੋਲ ਹੁੰਦਾ ਹੈ, ਤੇ ਜਾਂ ਕੀ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਜਿਹੜੇ ਬਾਅਦ ਦੇ ਵਿੱਚ ਸਰਕਾਰਾਂ ਵੀ ਬਣੀਆਂ, ਅਕਾਲੀ ਦਲ ਨੇ ਜਿਹੜਾ ਮੋਰਚਾ ਲਾਇਆ, ਠੀਕ ਹੈ ਮਤਲਬ ਆਪਰੇਸ਼ਨ ਗੂਸਟਾ ਤੋਂ ਬਾਅਦ ਅਕਾਲੀ ਦਲ ਬਿਲਕੁਲ ਇੱਕ ਵਾਰ ਦਬ ਕੇ ਰਹਿ ਗਿਆ ਸੀ, ਉੱਥੇ ਜਿਹੜੀ ਨਵੀਂ ਇੱਕ ਲੀਡਰਸ਼ਿਪ ਪੈਦਾ ਖੜੀ ਹੋ ਗਈ ਸੀ, ਕਿਉਂਕਿ ਉਹਨਾਂ ਉਦੋਂ ਉਸ ਵੇਲੇ ਇੱਕ ਵੱਡਾ ਇਲਜ਼ਾਮ ਇਹ ਲੱਗਿਆ ਸੰਤ ਹਰਚੰਦ ਸਿੰਘ ਲੌਂਗੋਵਾਲ ਮੋਰਚਾ ਡਿਕਟੇਟਰ ਸੀ ਜਿਹੜੇ ਜਹਿਦਾ ਗੁਰਚੰਦ ਸਿੰਘ ਟੋਹੜਾ ਐਸਜੀਪੀ ਦੇ ਪ੍ਰਧਾਨ ਸੀ, ਕਿ ਇਹ ਜਿਹੜੇ ਸੀ ਹੱਥ ਖੜੇ ਕਰਕੇ ਸਰੈਂਡਰ ਕਰਕੇ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਤੋਂ ਜਿਹੜੇ ਉਹ ਬਾਹਰ ਆਏ ਹੈ, ਤੇ ਇਹਦਾ ਅਸਰ ਹੋਇਆ ਤੇ ਜਿਸ ਕਰਕੇ ਇੱਕ ਨਵੀਂ ਜਿਹੜਾ ਸੀ ਉੱਥੇ ਇੱਕ ਪੋਲੀਟੀਕਲ ਗਰੁੱਪ ਸਿਮਰਜੀਤ ਮਾਨ ਦੀ ਅਗਵਾਈ ਹੇਠ ਕਹਿ ਲਓ ਜਾਂ ਆਪਣੇ ਤੌਰ ਤੇ ਇੱਕ ਆਪ ਮਹਾਰਾਜਾਂ ਦਾ ਇੱਕ ਗਰੁੱਪ ਬਣਿਆ, ਪਰ ਪੋਲੀਟੀਕਲੀ ਉਹ ਵੀ ਕਿਤੇ ਨਾ ਕੰਸੋਲੀਡੇਟ ਹੋ ਸਕਿਆ ਨਾ ਪੋਲੀਟੀਕਲ ਪਾਵਰ ਹਾਸਲ ਕਰ ਸਕਿਆ, ਤੇ ਕਮਾਲ ਦੀ ਗੱਲ ਇਹ ਹੋਈ ਕਿ ਉਸ ਤੋਂ ਕਿਤੇ ਵੱਧ ਜਿਹੜਾ ਨੁਕਸਾਨ ਹੈ, ਤੇ ਠੀਕ ਹੈ ਦਰਬਾਰ ਸਾਹਿਬ ਸ਼ਰਧਾਲੂਆਂ ਦਾ ਨੁਕਸਾਨ ਹੋਇਆ, ਪਰ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੈ ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਜਦੋਂ ਅਜੀਬ ਲੌਂਗੋਵਾਲ ਸਮਝੌਤਾ ਹੁੰਦਾ ਤੇ ਜਿਹਦੇ ਵਿੱਚ ਲੌਂਗੋਵਾਲ ਵੀ ਮਾਰੇ ਜਾਂਦੇ ਆ ਜਾਂ ਉਦੋਂ ਪਹਿਲਾਂ ਇੰਦਰਾ ਗਾਂਧੀ ਜਿਹੜੀ ਆ ਉਹ ਮਾਰੇ ਜਾਂਦੇ ਆ, ਜਿਸ ਕਰਕੇ ਦਿੱਲੀ ਦੇ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੁੰਦਾ, ਤੇ ਉਦੋਂ ਬਾਅਦ ਇੱਥੇ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਸਰਕਾਰ ਵੀ ਬਣਦੀ ਹੈ ਤੇ ਸਰਕਾਰ ਵੀ ਰਹਿੰਦੀ ਹੈ, ਤੇ ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਜ਼ਿਆਦਾ ਖਰਾਬ ਹੋਏ, ਪੁਲਿਸ ਕੋਲ ਅਖਤਿਆਰਾਤ ਜ਼ਿਆਦਾ ਆਏ, ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਜਦੋਂ ਰਾਜ ਲੱਗਿਆ ਬੇਅੰਤ ਸਿੰਘ ਦੀ ਸਰਕਾਰ ਜਦੋਂ ਬਣਦੀ ਹੈ ਤੇ ਉਦੋਂ ਤੱਕ ਜਿਹੜੇ ਜਿਹੜਾ ਇੱਥੇ ਜਿਹੜਾ ਦੌਰ ਚੱਲਦਾ 1992 ਤੱਕ ਤੇ ਬੇਅੰਤ ਸਿੰਘ ਦੀ ਸਰਕਾਰ ਦੇ ਬਣਨ ਤੋਂ ਬਾਅਦ ਵੀ ਉਦੋਂ ਜਿਹੜਾ ਸੀ ਨੌਜਵਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪੁਲਿਸ ਨੇ ਫੇਕ ਇਨਕਾਊਂਟਰ ਦੇ ਵਿੱਚ ਜਿਹੜੇ ਸੀ ਬੱਚੇ ਨੌਜਵਾਨ ਮੁੰਡੇ ਮਾਰੇ, ਕੁਛ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਉਹ ਵੀ ਬਾਅਦ ਦੇ ਵਿੱਚ ਕੁਛ ਵਾਪਰੀਆਂ, ਜਿੱਦਾਂ ਮਾਨਾਂ ਵਾਲੇ ਕਾਂਡ ਦੀ ਗੱਲ ਕੀਤੀ ਹੈ, ਤੇ ਪਰ ਇਹ ਹੈ ਕਿ ਸਭ ਤੋਂ ਵੱਧ ਜਿਹੜਾ ਸੀ ਉਹ ਨੁਕਸਾਨ ਸਾਡੀ ਜਵਾਨੀ ਦਾ ਨੌਜਵਾਨੀ ਦਾ ਉਦੋਂ ਹੋਇਆ, ਜਿਹੜਾ ਹੁਣ ਸਾਰਾ ਰੁਝਾਨ ਚੱਲ ਰਿਹਾ ਨਾ ਜੀ ਇੱਥੇ ਗੈਂਗਸਟਰ ਦਾ ਨਸ਼ਿਆਂ ਦਾ ਹੋਰ, ਮੈਂ ਪੱਤਰਕਾਰ ਦੇ ਤੌਰ ਤੇ ਉਹਨੂੰ ਉਹਦੇ ਇੱਕ ਬਾਈ ਪ੍ਰੋਡਕਟ ਵਜੋਂ ਦੇਖਦਾ ਕਿ ਉਦੋਂ ਦਾ ਜਿਹੜਾ ਸੀ ਦਹਿਸ਼ਤ ਵਾਲਾ ਮਾਹੌਲ ਪੰਜਾਬ ਚ ਬਣਿਆ, ਉਹਨੂੰ ਕੋਈ ਵੀ ਇੱਥੇ ਪੋਲੀਟੀਕਲੀ ਜਾਂ ਕੋਈ ਵੀ ਡੈਮੋਕਰੇਟਿਕ ਤਰੀਕੇ ਦੇ ਨਾਲ ਕੋਈ ਪਾਵਰ ਇੱਥੇ ਮਰਜ਼ ਜਿਹੜੀ ਆ ਉਹ ਨਹੀਂ ਕਰ ਸਕੀ, ਠੀਕ ਹੈ ਬਾਅਦ ਦੇ ਵਿੱਚ ਬੇਅੰਤ ਸਿੰਘ ਦੀ ਸਰਕਾਰ ਧੱਕੇ ਨਾਲ ਹੀ ਬਣ ਗਈ, 12-13% ਵੋਟਾਂ ਪਈਆਂ, ਅਕਾਲੀਆਂ ਦਾ ਬਾਈਕਆਊਟ ਸੀ, ਤੇ ਉਦੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਬਣੀ, ਫਿਰ ਕਾਂਗਰਸ ਦੀ ਸਰਕਾਰ ਬਣੀ। ਕਮਾਲ ਦੀ ਗੱਲ ਇਹ ਕਿ ਹੁਣ ਵੀ ਅਕਸਰ ਪੋਲੀਟੀਕਲ ਪਾਰਟੀਆਂ ਭਾਵੇਂ ਬੀਜੇਪੀ ਹੈ ਅਕਾਲੀ ਦਲ ਹੈ ਉਹ ਕਹਿੰਦੀਆਂ ਕਿ ਕਾਂਗਰਸ ਜ਼ਿੰਮੇਵਾਰ ਹੈ, ਕਾਂਗਰਸ ਸਿੱਖਾਂ ਦੇ ਦੁਸ਼ਮਣ ਹੈ, ਇੱਦਾਂ ਦੀਆਂ ਗੱਲਾਂ ਕਰਦੇ, ਪਰ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ 2 ਵਾਰ ਕਾਂਗਰਸ ਦੀ ਬੇਅੰਤ ਸਿੰਘ ਦੀ ਸਰਕਾਰ ਤਾਂ ਚਲੋ ਭਾਵੇਂ ਨਾ ਮੰਨੋ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ 2 ਵਾਰ ਕਾਂਗਰਸ ਦੀ ਸਰਕਾਰ ਰਹਿ ਗਈ, ਤੇ ਇਹ ਇੱਕ ਇੱਦਾਂ ਦਾ ਇੱਕ ਨਸੂਰ ਹੈ ਜਿਹੜੀ ਇਹ ਘਟਨਾ, ਤੇ ਉਹ ਹਰ ਵਾਰ ਯਾਦ ਕੀਤਾ ਜਾਂਦਾ, ਨਾ ਉਹ ਭੁੱਲ ਸਕਦਾ ਨਾ ਉਹਦੇ ਜਿਹੜੇ ਸਹੀ ਪਰਸਪੈਕਟਿਵ ਵਿੱਚ ਜਿਹੜੇ ਸਹੀ ਪੱਖ ਨੇ ਉਹ ਕਿਤੇ ਉਹਨਾਂ ਦੀ ਗੱਲ ਹੁੰਦੀ ਹੈ ਨਾ ਚਰਚਾ ਹੁੰਦੀ ਹੈ, ਬਸ ਪੋਲੀਟੀਕਲ ਪਾਰਟੀਆਂ ਆਪਣੇ ਤਰੀਕੇ ਨਾਲ ਕਰਦੀਆਂ, ਦਮ ਦਮੀ ਟਕਸਾਲ ਆਪਣੇ ਤਰੀਕੇ ਨਾਲ ਕਰਦੀ ਹੈ, ਜਿਹੜੀ ਹੁਣ ਪੂਰੀ ਤਰ੍ਹਾਂ ਬੀਜੇਪੀ ਦੀ ਸਪੋਰਟ ਕਰ ਰਹੀ ਹੈ, ਹਰਨਾਮ ਸਿੰਘ ਧੁੰਮਾ ਦਾ ਕਈ ਵਾਰੀ ਬਿਆਨ ਵੀ ਆਇਆ ਜੋ ਮੁਖੀ ਹੈ ਹੁਣ ਟਕਸਾਲ ਦਾ, ਤੇ ਸੋ ਇਸ ਤਰੀਕੇ ਦਾ ਜਿਹੜਾ ਹੈਗਾ ਇਹ ਇੱਕ ਘਟਨਾ ਜਿਹਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ, ਤੇ ਪਰ ਇਹ ਵੀ ਇਹਦੇ ਤੋਂ ਕੋਈ ਬਹੁਤੇ ਸਬਕ ਵੀ ਜਿਹੜੇ ਹੈ ਉਹ ਨਹੀਂ ਸਿੱਖੇ ਗਏ, ਜਿਹੜਾ ਲੱਗਦਾ ਹੁੰਦਾ ਕਿ ਇਹਨੂੰ ਕਿਸ ਤਰੀਕੇ ਨਾਲ ਐਡਰੈਸ ਕਰਨਾ ਚਾਹੀਦਾ ਸੀ ਇਸ ਘਟਨਾ ਨੂੰ, ਜਾਂ ਬਾਅਦ ਦੇ ਵਿੱਚ ਕਿੱਦਾਂ ਦੀ ਲੀਡਰਸ਼ਿਪ ਮਰਜ ਹੋਣੀ ਚਾਹੀਦੀ ਸੀ, ਤੇ ਇਹ ਇਹ ਇਹ ਸਾਰਾ ਕੁਝ ਜਿਹੜਾ ਸੀ ਇਹ ਅਜੇ ਤੱਕ ਕਿਸੇ ਪਾਸੇ ਤੁਹਾਨੂੰ ਪਤਾ ਜਿਹੜਾ ਨਹੀਂ ਲੱਗਾ, ਕਿਉਂਕਿ ਇਸ ਘਟਨਾ ਨੂੰ ਜਿੰਨਾ ਸਿੱਖ ਡਾਇਸਪੋਰਾ ਬਾਹਰ ਬੈਠਾ ਉਹਨੂੰ ਕਿਸ ਤਰੀਕੇ ਨਾਲ ਲੈਂਦਾ, ਜਾਂ ਇੱਕ ਇਹਨਾਂ ਘਟਨਾਵਾਂ ਨੂੰ ਲੈ ਕੇ ਇੱਕ ਵੱਡੀ ਖਾਲਿਸਤਾਨ ਦੀ ਮੂਵਮੈਂਟ ਚੱਲਦੀ ਹੈ ਜਿਹੜੀ ਬਾਹਰ ਬਾਹਰ ਚੱਲਦੀ ਹੈ ਇੱਥੇ ਜ ਰਹਿੰਦੀ ਹੈ ਥੋੜੀ ਮੋਟੀ ਕਾਗਜ਼ਾਂ ਚ ਰਹਿੰਦੀ ਹੈ, ਤੇ ਉਹ ਅਜੇ ਤੱਕ ਵੀ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਤੂਲ ਦੇ ਕੇ ਫੰਡ ਇਕੱਠੇ ਕਰਨੇ ਹੋਰ ਇਹਦੇ ਚ ਬੜਾ ਕੁਛ ਜਿਹੜਾ ਚੱਲ ਰਿਹਾ, ਤੇ ਪਰ ਇਹ ਹੈ ਕਿ ਇਹਦਾ ਜਿਹੜਾ ਇਹਦੇ ਤੋਂ ਕੋਈ ਜਿੱਦਾਂ ਮੈਂ ਕਿਹਾ ਕਿ ਸਬਕ ਸਿੱਖਣ ਵਾਲੀ ਗੱਲ ਤੇ ਉਸ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਕੋਈ ਇੱਦਾਂ ਦੀ ਕੋਈ ਗੱਲ ਅਜੇ ਨਹੀਂ ਹੋਈ।
0: ਜਿੱਦਾਂ ਤੁਸੀਂ ਦੱਸਿਆ ਉਸ ਸਮੇਂ ਤੁਸੀਂ ਸਟੂਡੈਂਟ ਸੀ, ਸੋ ਸਭ ਤੋਂ ਵਧੇਰੇ ਪ੍ਰਭਾਵ ਕਹਿੰਦੇ ਨੇ ਕਿ ਜਦੋਂ ਵੀ ਕੋਈ ਇੱਦਾਂ ਦੀ ਵੱਡੀ ਘਟਨਾ ਵਾਪਰਦੀ ਆ ਉਦੋਂ ਨੌਜਵਾਨੀ ਦੇ ਉੱਤੇ ਹੁੰਦਾ ਵਾ, ਨੌਜਵਾਨ ਹਰ ਇੱਕ ਚੀਜ਼ ਨੂੰ ਅਲੱਗ ਨਜ਼ਰੀਏ ਦੇ ਨਾਲ ਵੇਖਦਾ ਵਾ, ਜਜ਼ਬਾਤੀ ਹੋ ਕੇ ਵੀ ਵੇਖਦਾ ਵਾ, ਗੁੱਸੇ ਦੇ ਵਿੱਚ, ਰੋਹ ਦੇ ਵਿੱਚ ਵੀ ਵੇਖਦਾ ਵਾ। ਸੋ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ, ਡਿਪੈਂਡ ਔਨ ਕਿੱਦਾਂ ਦਾ ਸੁਭਾਅ। ਸੋ ਉਸ ਸਮੇਂ ਦੇ ਉੱਤੇ ਜੋ ਕੁਛ ਵਾਪਰ ਰਿਹਾ ਸੀ ਜਾਂ ਜਿੱਦਾਂ ਨਿੱਤ ਦਿਨ ਅਖਬਾਰਾਂ ਦੇ ਵਿੱਚ ਆ ਰਿਹਾ ਹੋਊਗਾ, ਸੋ ਹੋਰ ਕੀ ਉੱਥੇ ਸਲਿਊਸ਼ਨ ਨਜ਼ਰ ਆਉਂਦੇ ਸੀ? ਕੀ ਹੋਰ ਵੀ ਕੋਈ ਤਰੀਕਾ ਸੀ, ਹੋਰ ਵੀ ਕਿਸੇ ਤਰੀਕੇ ਦੇ ਨਾਲ ਇਹ ਸਿਚੁਏਸ਼ਨ ਟੈਕਲ ਕੀਤੀ ਜਾ ਸਕਦੀ ਸੀ ਜੇ ਸਿਚੁਏਸ਼ਨ ਬਣੀ? ਕਈ ਹੁਣੇ ਵੀ ਲਿਖਦੇ ਨੇ ਜਾਂ ਲਿਖਿਆ ਵਾ ਕਈਆਂ ਨੇ ਕਿਤਾਬਾਂ ਦੇ ਵਿੱਚ ਕਿ ਇਹ ਜਾਣ ਬੁੱਝ ਕੇ ਸਿਚੁਏਸ਼ਨ ਇੱਦਾਂ ਦੀ ਬਣਾਈ ਗਈ ਕਿਉਂਕਿ ਇਹ ਪਹਿਲਾਂ ਪੁਰਾਣੀ ਵਿਉਂਤਬੰਦੀ ਹੀ ਇਸੇ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਸੀ। ਸੋ ਕੀ ਉਦੋਂ ਦੇ ਮਾਹੌਲ ਦੇ ਹਿਸਾਬ ਦੇ ਨਾਲ ਵੇਖਿਆ ਜਾਵੇ ਤੇ ਕੀ ਹੋਰ ਕੋਈ ਹੱਲ ਨਹੀਂ ਬਚਦਾ?
1: ਨਹੀਂ ਦੇਖੋ, ਹੱਲ ਤਾਂ ਜਿਹੜੇ ਇਹਦੇ ਚ ਬਹੁਤ ਸਾਰੇ ਸੀ। ਇੱਕ ਤਾਂ ਦੇਖੋ ਜਿਹੜੇ ਸੀਨੀਅਰ ਪੱਤਰਕਾਰ ਨੇ, ਸਾਥੋਂ ਵੀ ਸੀਨੀਅਰ ਜਿਹੜੇ ਜਿਹਨਾਂ ਨੇ ਕੁਛ ਨਾ ਕੁਛ ਲਿਖਿਆ, ਉਹ ਦੋ ਤਿੰਨ ਗੱਲਾਂ ਜਿਹੜੀਆਂ ਇਹਦੇ ਲਈ ਕਰਦੇ ਆ। ਇੱਕ ਤਾਂ ਚਲੋ ਆਨੰਦਪੁਰ ਸਾਹਿਬ ਰੈਜੂਲੂਸ਼ਨ ਵਾਲਾ ਜਾਂ ਧਰਮ ਯੁੱਧ ਮੋਰਚਾ, ਉਹ ਸਾਰੀਆਂ ਗੱਲਾਂ ਨਾਲ ਜਿਹੜੀਆਂ ਇੱਦਾਂ ਦੀਆਂ ਕਿਲਿੰਗਸ ਸ਼ੁਰੂ ਹੋ ਗਈਆਂ ਪਰਟੀਕੁਲਰ ਇੱਕ ਕਮਿਊਨਿਟੀ ਦੀਆਂ, ਉਹ ਗੱਲਾਂ ਜਾਂ ਪੁਲਿਸ ਵਾਲਿਆਂ ਦੀਆਂ, ਤੇ ਪਰ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਜਦੋਂ 1900 ਜਿਹੜੀ ਹੈ ਉਹ 75 ਦੇ ਵਿੱਚ ਐਮਰਜੈਂਸੀ ਲੱਗਦੀ ਆ, ਤੇ ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਸੀ ਉਦੋਂ ਪ੍ਰਧਾਨ ਮੰਤਰੀ, ਤੇ ਵੀ ਜਿਹੜੀ ਉਹ ਐਮਰਜੈਂਸੀ ਸੀ ਉਹ ਤਾਂ ਉਦੋਂ ਜਿਹੜੀ ਜਿਸ ਤਰੀਕੇ ਨਾਲ ਲਾਈ ਗਈ, ਉਦੋਂ ਜਿਹੜੀ ਫੜੋ ਫੜੀ ਕੀਤੀ ਜਾਂ ਜੇਲਾਂ ਦੇ ਵਿੱਚ ਬੰਦੇ ਫੜ ਕੇ ਕੀਤੇ, ਉਹ ਜ਼ਿਆਦਾ ਜਿਹੜੇ ਸੀ ਉਹ ਜਨਸੰਘ ਦੇ, ਭਾਰਤੀ ਜਨਸੰਘ ਜਾਂ ਉਹਨਾਂ ਪਾਰਟੀਆਂ ਦੇ ਸੀ, ਤੇ ਜਿਹੜੇ ਉਸ ਵੇਲੇ ਜਿਨ੍ਹਾਂ ਨੇ ਆਪਣਾ ਇਹ ਸ਼ੁਰੂ ਕੀਤਾ ਸੀ। ਤੇ ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਠੀਕ ਹੈ ਭਾਵੇਂ, ਕਿਉਂਕਿ ਇਹ ਤਾਂ ਗੱਲ ਜਿਹਦਾ ਗੁਰਦਵੰਤ ਸਿੰਘ ਟੋੜਾ ਨੇ ਆਪਣੀ ਇੰਟਰਵਿਊ ਦੇ ਵਿੱਚ, ਆਪਣੀ ਕਿਤਾਬ ਬਾਅਦ ਦੇ ਵਿੱਚ ਜਿਹੜੀ ਛਪੀ ਹੈ, ਤੇ ਉਹਦੇ ਵਿੱਚ ਉਹ ਗੱਲਾਂ ਕੀਤੀਆਂ ਨੇ ਕਿ ਇੰਦਰਾ ਗਾਂਧੀ ਨੇ ਕਿਹਾ ਸੀ ਤੁਸੀਂ ਮੋਰਚਾ ਨਾ ਲਾਇਓ ਐਮਰਜੈਂਸੀ ਦੇ ਖਿਲਾਫ, ਵੀ ਚਲੋ ਠੀਕ ਹੈ ਤੁਸੀਂ ਭਾਵੇਂ ਸਾਡੇ ਖਿਲਾਫ਼ ਬਿਆਨ ਦੇ ਦਿਓ ਜਾਂ ਇਦਾਂ ਦੀ ਗੱਲ। ਇਹ ਵੀ ਕਿਹਾ ਜਾਂਦਾ ਕਿ ਉਹ ਇੱਕ ਤਰ੍ਹਾਂ ਦੀ ਇੱਕ ਖੁੰਦਕ ਸੀ ਅਕਾਲੀਆਂ ਦੇ ਖਿਲਾਫ਼, ਜਿਸ ਕਰਕੇ ਬਾਅਦ ਦੇ ਵਿੱਚ ਵੀ ਜਿਹੜਾ ਆਨੰਦਪੁਰ ਰੈਜੂਲੂਸ਼ਨ ਦੀ ਜਾਂ ਗੱਲ, ਕਿਉਂਕਿ ਆਨੰਦਪੁਰ ਰੈਜੂਲੂਸ਼ਨ ਉਦੋਂ ਪਹਿਲਾਂ ਆ ਚੁੱਕਿਆ ਸੀ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਨੰਦਪੁਰ ਰੈਜੂਲੂਸ਼ਨ ਤੇ ਵਿਚਾਰ ਕੀਤੀ ਜਾ ਸਕਦੀ ਹੈ ਪਰ ਇਸ ਇਸ਼ੂ ਤੇ ਤੁਸੀਂ ਮੋਰਚਾ ਨਾ ਲਾਇਓ। ਤੇ ਅਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ਼ ਮੋਰਚਾ ਲਾ ਕੇ ਗ੍ਰਿਫ਼ਤਾਰੀਆਂ ਸ਼ੁਰੂ ਕਰਤੀਆਂ, ਤੇ ਜਿਹਦਾ ਜਿਸ ਕਰਕੇ ਬਾਅਦ ਚ ਸਮਝ ਆਉਂਦਾ ਕਿ ਪੂਰੇ ਦੇਸ਼ ਦੇ ਵਿੱਚ ਇਹ ਮੈਸੇਜ ਗਿਆ ਤੇ ਇੱਦਾਂ ਦਾ ਇੱਕ ਕਾਂਗਰਸ ਦੇ ਖਿਲਾਫ਼ ਮਾਹੌਲ ਬਣਿਆ, ਤੇ ਜਿਸ ਕਰਕੇ 1977 ਦੀਆਂ ਜਿਹੜੀਆਂ ਚੋਣਾਂ ਸੀ ਫਿਰ ਕਾਂਗਰਸ ਬੁਰੀ ਤਰ੍ਹਾਂ ਹਾਰੀ, ਐਮਰਜੈਂਸੀ ਵੀ ਹਟਾਉਣੀ ਪਈ, ਤੇ ਇਹ ਵੀ ਜਿਹੜਾ ਹੈਗਾ ਇੱਕ ਇੱਕ ਕਾਰਨ ਇਹਦਾ ਮੰਨਿਆ ਜਾ ਰਿਹਾ। ਤੇ ਦੂਜਾ ਇੱਕ ਜਿਹੜੀ ਅਕਸਰ ਗੱਲ ਪਹਿਲਾਂ ਤਾਂ ਕਈ ਵਾਰੀ ਅਕਾਲੀ ਸਟੇਜਾਂ ਤੋਂ ਲੋਕ ਕਹਿ ਦਿੰਦੇ ਸੀ ਇਹ, ਤੇ ਪਰ ਬਾਅਦ ਵਿੱਚ ਜਦੋਂ ਥੋੜਾ ਜਿਹਾ ਮਾਹੌਲ ਬਦਲਿਆ ਤੇ ਉਹ ਥੋੜੀ ਜਿਹੀ ਗੱਲ ਜਿਹੜੀ ਹੈ ਇਹ ਫਿਰ ਚੇਂਜ ਹੋਈ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅੰਦਰ ਜਿਹੜੇ ਸੀਗੇ ਉਹ ਮੁਕਾਬਲਾ ਕਰਦੇ ਜਾਂ ਜਿੱਦਾਂ ਵੀ ਹੈ, ਤੇ ਉਹ ਅੰਦਰ ਮਾਰੇ ਗਏ, ਸ਼ਹੀਦ ਹੋ ਗਏ ਜਿਹਨਾਂ, ਤੇ ਉਹ ਇੱਕ ਗੱਲ ਇਹ ਕਹਿ ਜਾਂਦਾ ਸੀ ਅਕਾਲੀਆਂ ਵੱਲੋਂ ਜਾਂ ਇਹ ਕਹਿ ਰਹੇ ਸੀ ਬਿਹਾਈਂਡ ਦਾ ਕਾਰਟਨ ਜਾਂ ਇਹ ਸੀ ਕਿ ਆਫ ਦਾ ਰਿਕਾਰਡ ਕਿ ਸੰਤ ਜਿਹੜੇ ਹੈਗੇ ਉਹ ਕਾਂਗਰਸ ਦੇ ਪ੍ਰੋਡਕਟ ਹੈ, ਕਾਂਗਰਸ ਨੇ ਜਾਣ ਕੇ ਅਕਾਲੀਆਂ ਨੂੰ ਫੇਲ ਕਰਨ ਵਾਸਤੇ ਉਹਨਾਂ ਨੂੰ ਲਾਇਆ ਜਾਂ ਅਕਾਲੀਆਂ ਦੇ ਮੋਰਚੇ ਨੂੰ ਫੇਲ ਕਰਨ ਵਾਸਤੇ ਲਾਇਆ ਜਾਂ ਅਕਾਲੀ ਦਲ ਦੇ ਖਿਲਾਫ਼ ਕਾਂਗਰਸ ਇੱਥੇ ਇੱਦਾਂ ਦੀ ਕੋਈ ਨਵੀਂ ਗੂੰਦ ਗੂੰਦ ਰਹੀ ਹੈ, ਪਰ ਉਹ ਗੱਲ ਇਸ ਕਰਕੇ ਉਹਨਾਂ ਦੀ ਚੱਲੀ ਨਹੀਂ ਕਿਉਂਕਿ ਬਾਅਦ ਦੇ ਵਿੱਚ ਅਕਾਲੀ ਦਲ ਤਾਂ ਕਿਤੇ ਖੜਿਆ ਨਹੀਂ ਜਦੋਂ ਓਪਰੇਸ਼ਨ ਬਲੂ ਸਟਾਰ ਹੋਇਆ। ਪ੍ਰਕਾਸ਼ ਸਿੰਘ ਬਾਦਲ ਕੁਝ ਸਮਾਂ ਪਹਿਲਾਂ ਕਿਸੇ ਬਹਾਨੇ ਜਿਹੜੇ ਸੀ ਦਰਬਾਰ ਸਾਹਿਬ ਤੋਂ ਬਾਹਰ ਆ ਗਏ, ਤੇ ਜੇ ਅੰਦਰ ਭਾਵੇਂ ਦਰਬਾਰ ਸਾਹਿਬ ਦੀ ਰਾਖੀ ਕਹਿ ਲਓ ਜਾਂ ਉਹਦੀ ਪਵਿੱਤਰਤਾ ਦੀ ਰਾਖੀ ਲਈ ਜੇ ਅੰਦਰ ਜੇ ਸ਼ਹੀਦ ਹੁੰਦੇ ਆ, ਤੇ ਉਹ ਫਿਰ ਲੈ ਦੇ ਕੇ ਸੰਤ ਜਰਨੈਲ ਸਿੰਘ ਸੀ ਜਾਂ ਭਾਈ ਅਮਰੀਕ ਸਿੰਘ ਸੀ ਜਾਂ ਜਨਰਲ ਸੁਖਦੇਵ ਸਿੰਘ ਸੀ ਜਾਂ ਉਹ ਲੋਕ, ਤੇ ਇਸ ਕਰਕੇ ਫਿਰ ਇਹ ਜਿਹੜਾ ਇੱਕ ਨੈਰੇਟਿਵ ਉਦੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਉਹ ਇਹ ਨੈਰੇਟਿਵ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਚੱਲਿਆ ਨੂੰ। ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹਨੂੰ ਟਾਲਿਆ ਜਾ ਸਕਦਾ, ਬਿਲਕੁਲ ਟਾਲਿਆ ਜਾ ਸਕਦਾ ਸੀ ਕਿਉਂਕਿ ਹੋਰ ਬਹੁਤ ਤਰੀਕੇ ਹੁੰਦੇ ਆ। ਸਭ ਤੋਂ ਪਹਿਲਾ ਤਰੀਕਾ ਤਾਂ ਗੱਲਬਾਤ ਦਾ ਹੀ ਹੁੰਦਾ, ਤੁਸੀਂ ਗੱਲਬਾਤ ਅੱਗੇ ਵਧਾਓ। ਕਿਉਂ ਧਰਮ ਯੁੱਧ ਮੋਰਚੇ ਦੌਰਾਨ ਇੰਨੇ ਵਾਰੀ ਕਿੰਨੀਆਂ ਮੀਟਿੰਗਾਂ ਹੋਈਆਂ, ਜਿਹੜੀਆਂ ਕਈ ਗੱਲਾਂ ਮੀਟਿੰਗਾਂ ਹੇਠਲੀ ਲੀਡਰਸ਼ਿਪ ਦੀਆਂ ਹੋਈਆਂ ਕਾਂਗਰਸ ਦੀਆਂ, ਅਰੁਣ ਨਹਿਰੂ ਵਰਗੇ ਸੀ ਉਦੋਂ ਉਹ ਇੰਦਰਾ ਗਾਂਧੀ ਤੱਕ ਪਹੁੰਚਦੀਆਂ ਨਹੀਂ ਸੀ, ਹੇਠੋਂ ਹੀ ਰਿਜੈਕਟ ਹੋ ਜਾਂਦਾ ਸੀ ਕਿ ਨਹੀਂ ਮੈਡਮ ਇਹ ਗੱਲ ਮੰਨਦੇ ਨਹੀਂ ਜਾਂ ਇਹ ਨਹੀਂ ਮੰਗ ਮੰਨੀ ਜਾਊਗੀ, ਇੱਦਾਂ ਦੀ ਗੱਲ ਹੈ, ਟੇਬਲ ਤੇ ਇਕੱਠੇ ਨਹੀਂ ਬੈਠੇ। ਤੇ ਦੂਜੀ ਗੱਲ ਇਹ ਹੈ ਕਿ ਜੇ ਚਲੋ ਫੌਜ ਲਾਉਣੀ ਸੀ, ਫੌਜ ਬਾਹਰੋਂ ਜਿਹੜਾ ਸੀਗਾ ਉਹ ਪੰਜ ਚਾਰ ਦਿਨ ਦਸ ਦਿਨ ਬਾਹਰੋਂ ਸਾਰਾ ਕੁਛ ਰੋਕ ਸਕਦੀ ਸੀ, ਤੇ ਜਾਂ ਸ਼ਰਧਾਲੂਆਂ ਨੂੰ ਬਾਹਰ ਜਿਹੜਾ ਸੀ ਐਸਕੇਪ ਰੂਟ ਦੇ ਸਕਦੇ ਸੀ ਬਾਹਰ ਨਿਕਲਣ ਵਾਸਤੇ, ਇੱਕ ਵਾਰੀ ਤੁਸੀਂ ਬਾਹਰ ਨਿਕਲੋ। ਤੇ ਦਿਨ ਵੀ ਉਹ ਚੁਣਿਆ ਗਿਆ ਜਦੋਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਪਤਾ ਉਦੋਂ ਇਕੱਠ ਬਹੁਤ ਜ਼ਿਆਦਾ ਹੁੰਦਾ, ਬਹੁਤ ਸ਼ਰਧਾਲੂ ਆਏ ਹੋਏ ਸੀ। ਤੇ ਸੋ ਨਾ ਹੀ ਤਾਂ ਉਹਦੇ ਚ ਜਿਹੜੀ ਸਭ ਤੋਂ ਵੱਡੀ ਉਸ ਵੇਲੇ ਦੀ ਕਾਂਗਰਸ ਸਰਕਾਰ ਸੀ ਕੇਂਦਰ ਦੀ, ਉਹਦੀ ਕਿਤੇ ਮੈਚੋਰਿਟੀ ਸੀ ਨਾ ਅਫਸਰਸਾਈ ਦੀ ਮੈਚੋਰਿਟੀ ਸੀ, ਤੇ ਨਾ ਹੀ ਫੌਜੀ ਅਫਸਰਾਂ ਦੀ ਕੋਈ ਜਿਹੜੀ ਸੀ ਇਹ ਮੈਚੋਰਿਟੀ ਸੀ। ਭਾਵੇਂ ਜਨਰਲ ਐਸ ਵੈਦਿਆ ਉਦੋਂ ਜਿਹੜੇ ਸੀਗੇ ਚੀਫ ਆਫ ਦਾ ਆਰਮੀ ਸਟਾਫ ਸੀ, ਤੇ ਜਿਹੜਾ ਉਹ ਬਾਅਦ ਚ ਵੀ ਇਸੇ ਚੱਕਰ ਚ ਉਹ ਵੀ ਮਾਰਿਆ ਗਿਆ। ਤੇ ਜਿਹੜੇ ਇਹ ਕੁਲਦੀਪ ਬਰਾੜ ਵਰਗੇ ਜਿਹੜੇ ਇਹ ਜਿਹਨਾਂ ਨੂੰ ਇਸ ਓਪਰੇਸ਼ਨ ਦਾ ਜਿਹੜਾ ਸੀਗਾ ਉਹ ਮੋਹਰੀ ਬਣਾਇਆ ਗਿਆ, ਤੇ ਉਹ ਚਲੋ ਉਹ ਤਾਂ ਸਿੱਖ ਫੈਮਿਲੀ ਚੋਂ ਸੀ, ਉਹ ਤਾਂ ਇਸ ਸਾਰੀ ਗੱਲ ਨੂੰ ਸਮਝ ਸਕਦੇ ਸੀ ਵੀ ਭਾਵਨਾਵਾਂ ਹੁੰਦੀਆਂ ਨੇ, ਤੇ ਪਰ ਉੱਥੇ ਕੋਈ ਵੀ ਇਹ ਏਦਾਂ ਦਾ ਮੌਕਾ ਦਿੱਤਾ ਨਹੀਂ ਗਿਆ ਕਿ ਗੱਲਬਾਤ ਦੁਬਾਰਾ ਫਿਰ ਅੱਗੋਂ ਕਿਤੇ ਗੱਲਬਾਤ ਸ਼ੁਰੂ ਹੋ ਸਕੇ। ਕਿਉਂਕਿ ਜਦੋਂ ਆਰਮੀ 3 ਤਰੀਕ ਨੂੰ ਜਦੋਂ ਐਂਟਰ ਹੁੰਦੀ ਹੈ ਤੇ ਉਹ ਹਥਿਆਰ ਲੈ ਕੇ ਐਂਟਰ ਹੁੰਦੀ ਹੈ, ਅੰਦਰੋਂ ਕੁਦਰਤੀ ਹੈ ਜਦੋਂ ਫੌਜ ਇੱਕ ਵਾਰੀ ਐਂਟਰ ਹੁੰਦੀ ਹੈ, ਤੇ ਉਹ ਇਹ ਤਾਂ ਹੈ ਨੀਗਾ ਕਿ ਜਦੋਂ ਤੁਸੀਂ ਅਟੈਕ ਕਰਦੇ ਹੋ ਕਿਸੇ ਤੇ ਤਾਂ ਤੁਸੀਂ ਚੁੱਪ ਕਰਕੇ ਅੰਦਰ ਜਾਓਗੇ, ਇੱਕ ਹਮਲਾ ਕਰਦੇ ਫਿਰ ਹਮਲੇ ਦਾ ਅੰਦਰੋਂ ਵਿਰੋਧ ਵੀ ਹੁੰਦਾ। ਤੇ ਜੇ ਕੋਈ ਏਦਾਂ ਦਾ ਤਰੀਕਾ ਅਪਣਾਇਆ ਜਾਂਦਾ ਜਾਂ ਪੁਲਿਸ ਨੂੰ ਨਾਲ ਲੈ ਕੇ ਸਿਵਲ ਅਥਾਰਟੀ ਨੂੰ ਨਾਲ ਲੈ ਕੇ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਮਜਬੂਰ ਕਰੋ ਬਾਹਰ ਆਉਣ ਵਾਸਤੇ ਜਾਂ ਗ੍ਰਿਫਤਾਰੀਆਂ ਵਾਸਤੇ, ਇਸ ਪਾਸੇ ਨੂੰ ਜਿਹੜੀ ਗੱਲ ਤੁਰ ਸਕਦੀ ਸੀ, ਪਰ ਨਹੀਂ, ਇਸ ਪਾਸੇ ਨੂੰ ਗੱਲ ਨਹੀਂ ਤੁਰੀ ਤੇ ਫਿਰ ਗੱਲ ਇੱਥੋਂ ਤੱਕ ਪਹੁੰਚੀ। ਇੱਥੋਂ ਤੱਕ ਵੀ ਚਲੋ ਜੇ ਏਦਾਂ ਦੀ ਹੋ ਵੀ ਗਈ ਸੀ ਤੇ ਫਿਰ ਤੁਸੀਂ ਇੱਥੋਂ ਤੱਕ ਨੌਬਤ ਆ ਕੇ ਤੁਸੀਂ ਅੰਦਰ ਟੈਂਕ ਲੈ ਗਏ, ਛੋਟੀਆਂ ਜਿਹੜੀਆਂ ਸੀ ਮਸ਼ੀਨ ਗੰਨਾਂ ਉਹ ਲੈ ਗਏ, ਉੱਪਰੋਂ ਤੁਸੀਂ ਹੈਲੀਕਾਪਟਰਾਂ ਨਾਲ ਜਿਹੜਾ ਸੀਗਾ ਉਹ ਹਮਲੇ ਕੀਤੇ ਜਿਹਨੂੰ ਗਨ ਸ਼ਿਪਸ ਕਹਿੰਦੇ ਆ। ਤੇ ਸੋ ਇਹ ਇਸ ਤਰੀਕੇ ਦਾ ਸੀ ਕਿ ਇਹ ਇੱਕ ਮਿੱਥੀ ਹੋਈ ਗੱਲ ਸੀ ਕਿ ਇਹ ਕਰਨਾ ਹੀ ਕਰਨਾ, ਤੇ ਇਸ ਕਰਕੇ ਜਿਹੜਾ ਸੀ ਉਹ ਟਾਲਣ ਵਾਲੀ ਗੱਲ। ਬਹੁਤ ਸਾਰੇ ਤਰੀਕੇ ਸੀਗੇ ਟਾਲਣ ਦੇ ਪਰ ਨਹੀਂ ਵਰਤੇ ਉਦੋਂ, ਉਹਨਾਂ ਨੂੰ ਨਸ਼ਾ ਸੀ, ਤਾਕਤ ਦਾ ਨਸ਼ਾ ਸੀ ਜਾਂ ਇਹ ਕਹਿ ਲਓ, ਤੇ ਜਾਂ ਇਹ ਕਹਿ ਲਓ ਕਿ ਸਾਰੇ ਦੇਸ਼ ਦੇ ਵਿੱਚ ਕਿ ਮਾਹੌਲ ਬਣਾਉਣਾ ਜ਼ਰੂਰੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ ਉਹ ਜਿਹੜਾ ਸੀਗੀ ਕਿਉਂਕਿ ਸਿੱਖ ਇੱਕ ਮਨੋਰਟੀ ਹੈ ਜਾਂ ਇਹਦੇ ਖਿਲਾਫ਼ ਇੱਕ ਏਦਾਂ ਦੀ ਗੱਲ ਕਰਨ ਵਾਸਤੇ ਕਿ ਆਹ ਦੇਖੋ ਇੱਕ ਜਿਹੜੇ ਸਿੱਖ ਨੇ ਉਹ ਦੇਸ਼ ਦੇ ਖਿਲਾਫ਼ ਲੜਾਈ ਸ਼ੁਰੂ ਕਰ ਰਹੇ ਨੇ, ਏਦਾਂ ਦੀ ਗੱਲ ਮਾਹੌਲ ਬਣਾਉਣ ਵਾਸਤੇ ਇਹ ਸਾਰਾ ਕੁਛ ਕੀਤਾ ਗਿਆ।
0: ਸੋ ਕੁੱਲ ਮਿਲਾ ਕੇ ਜੇ ਵੇਖੇ ਤੇ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਵੈਸੇ ਤਾਂ ਬਹੁਤ ਸਾਰੇ ਐਂਗਲ ਨੇ ਜਿਹੜੇ ਸਾਡੇ ਡਿਸਕਸ ਕਰਨ ਵਾਲੇ ਜਾਂ ਡਿਸਕਸ ਸਮੇਂ ਦਰ ਸਮੇਂ ਕੀਤੇ ਜਾਂਦੇ ਨੇ, ਸਮਝੇ ਜਾਂਦੇ ਨੇ, ਉਹਦੇ 'ਤੇ ਵਿਚਾਰ ਚਰਚਾਵਾਂ ਹੁੰਦੀਆਂ ਨੇ, ਪਰ ਜੇ ਆਪਾਂ ਇਸ ਸਾਰੀ ਕਨਵਰਸੇਸ਼ਨ ਦਾ ਜੇ ਆਪਾਂ ਵੇਖੀਏ ਤਾਂ ਭਿਣਕ ਜਿਹੜੀ ਉਹ ਰਾਜਨੀਤਿਕ ਹੀ ਪੈਂਦੀ ਹੈ, ਜਿਹਦੀ ਕਿ ਰਾਜਨੀਤਿਕ ਵਫਾਦਾਂ ਦੇ ਲਈ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਣ, ਚਾਹੇ ਉਹ ਹੁਣ ਅੱਜ ਖੁੱਲ੍ਹ ਕੇ ਡਿਸਕਸ ਕੀਤੇ ਜਾ ਰਹੇ ਹੋਣ ਚਾਹੇ ਉਹ ਨਾ ਕੀਤੇ ਜਾ ਰਹੇ ਹੋਣ, ਪਰ ਰਾਜਨੀਤੀ ਹਮੇਸ਼ਾ ਹਰ ਇੱਕ ਵੱਡੇ ਬਲੰਡਰ ਦੇ ਪਿੱਛੇ ਹਾਵੀ ਰਹੀ ਹੈ ਤੇ ਦਿਖਦੀ ਹੈ ਪ੍ਰਤੱਖ।
1: ਨਹੀਂ ਇਹ ਤਾਂ ਬਿਲਕੁਲ ਹੈ, ਦੇਖੋ ਜਿਹੜੀਆਂ ਕੋਈ ਏਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਜਿਹੜੀ ਰਾਜਨੀਤੀ ਦੇ ਬਲੰਡਰ ਤਾਂ ਉਹ ਤਾਂ ਜਿਹੜੀਆਂ ਨੇ ਜਿਹਨੂੰ ਆਪਾਂ ਇੰਟਰ ਕੌਂਟੀਨੈਂਟਲ ਕਹਿ ਲਈਏ ਜਾਂ ਇੰਟਰ ਜਿਹੜੀ ਹੈਗੀ ਆ ਅੱਡ ਅੱਡ ਅੱਡ ਦੇਸ਼ਾਂ ਦੇ ਵਿੱਚ ਕੋਈ ਏਦਾਂ ਦੀ ਜਿਹੜੀ ਹੈਗੀ ਇੰਸਰਜੈਂਸੀ ਹੈ ਜਾਂ ਏਦਾਂ ਦਾ ਜਿਹੜੀ ਲੜਾਈ ਹੈ ਇੱਕ ਦੂਜੇ ਦੇ ਖਿਲਾਫ਼, ਉਹਦੇ ਪਿੱਛੇ ਵੀ ਪੋਲੀਟੀਕਲ ਕਾਰਨ ਹੁੰਦੇ ਨੇ, ਰਾਜਨੀਤੀ ਹੁੰਦੀ, ਉਹਦੇ ਪਿੱਛੇ ਵੀ ਕੋਈ ਨਾ ਕੋਈ, ਉਹਦੇ ਵੀ ਆਪਾਂ ਦੇਖਦੇ ਹਾਂ ਕਿ ਕਿੱਦਾਂ ਦੇ ਜਿਹੜੇ ਰਿਜ਼ਲਟ ਉਹ ਸਾਹਮਣੇ ਆਉਂਦੇ ਨੇ, ਹਮੇਸ਼ਾ ਮਾੜੇ ਸਾਹਮਣੇ ਆਉਂਦੇ ਨੇ। ਸਾਡੇ ਦੇਸ਼ ਨੇ ਵੀ ਪਾਕਿਸਤਾਨ ਨਾਲ ਲੜਾਈਆਂ ਲੜ ਕੇ ਦੇਖੀਆਂ, ਤੇ ਇਹ ਤਾਂ ਬਿਲਕੁਲ ਇੱਕ ਵੱਖਰੀ ਗੱਲ ਸੀ, ਇਹ ਤਾਂ ਵਿਦਨ ਜਿਹੜੀ ਸੀ ਤੁਸੀਂ ਸਟੇਟ ਏਦਾਂ ਦਾ ਕੰਮ ਕਰ ਰਹੇ ਸੀ, ਤੇ ਫਿਰ ਤੁਸੀਂ ਇਹ ਕਰ ਰਹੇ ਸੀ ਕਿ ਤੁਸੀਂ ਉੱਥੇ ਫੌਜ ਭੇਜ ਰਹੇ ਹੋ ਜਿਹੜੀ ਇੱਕ ਧਾਰਮਿਕ ਜਿਹੜੀ ਜਗ੍ਹਾ ਹੈਗੀ, ਤੇ ਹਾਲਾਂਕਿ ਉਦੋਂ ਪਹਿਲਾਂ ਜਿਹੜੀ ਬਗਾਵਤਾਂ ਨੂੰ ਦਬਾਉਣ ਵਾਸਤੇ ਨਾਗਾਲੈਂਡ ਚ ਨੌਰਥ ਈਸਟ ਦੇ ਵਿੱਚ ਇਹ ਕੰਮ ਚੱਲਦਾ ਰਿਹਾ ਹੈਗਾ, ਤੇ ਉਹ ਉੱਥੇ ਜ਼ਿਆਦਾ ਈਵਨ ਮਨੀਪੁਰ ਅਰੁਣਾਚਲ ਪ੍ਰਦੇਸ਼ ਇੱਧਰ ਏਦਾਂ ਦੀਆਂ ਜਿਹੜੀਆਂ ਉਹ ਗੱਲਾਂ ਚੱਲਦੀਆਂ ਨੇ, ਪਰ ਉੱਥੇ ਜਿਹੜੇ ਉਹ ਮਿਲੀਟੈਂਟ ਗਰੁੱਪ ਵੀ ਸੀ ਤੇ ਉਹ ਏਦਾਂ ਸੀ, ਉਹ ਕਿਤੇ ਕਿਸੇ ਧਾਰਮਿਕ ਥਾਂ ਤੇ ਨਹੀਂ ਸੀ ਬੈਠੇ ਹੋਏ, ਤੇ ਉਹ ਮਿਲੀਟੈਂਟ ਗਰੁੱਪ ਸੀ ਜਿਹੜੇ ਉਹ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਉਹਨਾਂ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਸੀ, ਜਿੱਥੇ ਫੌਜ ਲਈ ਵੀ ਜਾਂ ਹੋਰ ਆ ਉਹ ਸੌਖਾ ਸੀ, ਪਰ ਅਲਟੀਮੇਟਲੀ ਤਾਂ ਫਿਰ ਉੱਥੇ ਵੀ ਆਪਣਾ ਨੁਕਸਾਨ ਕਰਾ ਕੇ ਜਾਂ ਹੋਰ ਸਮਝੌਤੇ ਹੋਏ ਉਹਨਾਂ ਲੋਕਾਂ ਨੂੰ ਸੱਤਾ ਦੇਣੀ ਪਈ, ਤੇ ਉਹਨਾਂ ਸਟੇਟਾਂ ਦੇ ਵਿੱਚ ਭਾਵੇਂ ਈਵਨ ਆਸਾਮ ਵੀ ਕਿਉਂ ਨਾ ਹੋਵੇ, ਤੇ ਜਿਹੜੇ ਲੋਕ ਕਿਸੇ ਵੇਲੇ ਹਥਿਆਰ ਚੱਕ ਕੇ ਲੜ ਰਹੇ ਸੀ, ਪਰ ਇੱਥੇ ਕੋਈ ਇਸ ਤਰ੍ਹਾਂ ਦਾ ਮੈਂ ਜਿੱਦਾਂ ਦੱਸਦਾ ਵੀ ਕੋਈ ਏਦਾਂ ਦਾ ਫਾਰਮੂਲਾ ਵਰਤਿਆ ਹੀ ਨਹੀਂ ਗਿਆ, ਇਸ ਤਰ੍ਹਾਂ ਦਾ ਕੋਈ ਸਕੇਪ ਰੂਟ ਜਿਹੜਾ ਉਹ ਦਿੱਤਾ ਹੀ ਨਹੀਂ ਗਿਆ, ਤੇ ਬਾਅਦ ਦੇ ਵਿੱਚ ਇੱਕ ਭਾਵਨਾਵਾਂ ਨੂੰ ਭੜਕਾ ਕੇ ਇੱਕ ਪਾਸੇ ਤੁਸੀਂ ਇਸ ਤਰ੍ਹਾਂ ਉਹ ਭਾਵਨਾਵਾਂ ਭੜਕੀਆਂ, ਦੂਜੇ ਪਾਸੇ ਜਿਹੜੀਆਂ ਬਾਕੀ ਦੇਸ਼ ਦੀਆਂ ਬਾਕੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਦੇ ਖਿਲਾਫ਼ ਭੜਕਾ ਕੇ ਸਾਰਾ ਕੁਛ ਇਸ ਕੀਤਾ। ਇਹੀ ਕਾਰਨ ਹੋਇਆ ਨਾ ਜੇ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਕੱਲੀ ਦਿੱਲੀ ਚ ਹੀ ਨਹੀਂ ਹੋਰਨਾਂ ਸਟੇਟਾਂ ਚ ਵੀ ਸਿੱਖਾਂ ਦੇ ਖਿਲਾਫ਼ ਲੋਕ ਜਿਹੜੇ ਉਹ ਖੜੇ ਹੋ ਗਏ, ਭਾਵੇਂ ਠੀਕ ਆ ਉਹਦੇ ਪਿੱਛੇ ਪੋਲੀਟੀਕਲ ਗੱਲਾਂ ਵੀ ਹੋ ਸਕਦੀਆਂ, ਪਰ ਕਿਸ ਤਰ੍ਹਾਂ ਇੱਕ ਕਮਿਊਨਲ ਜਿਹੜੇ ਰਾਇਟਸ ਉਹ ਕਦੇ ਹੋਏ ਨੀ ਸੀ ਹਾਲਾਂਕਿ, ਤੇ ਉਹ ਵੀ ਜਿਹੜੇ ਉੱਥੇ ਹੋ ਗਏ, ਤੇ ਇਹ ਇੱਕ ਤਰੀਕੇ ਦੀ ਇਹ ਵੀ ਇੱਕ ਰਾਜਨੀਤੀ ਸੀ। ਖਾਸ ਕਰਕੇ ਇਹਨੂੰ ਆਪਾਂ ਦੇਖ ਸਕਦੇ ਹਾਂ ਜਿਹੜੀ 1984 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ, ਤੇ ਉਸ ਇਲੈਕਸ਼ਨ ਦੇ ਵਿੱਚ ਕਾਂਗਰਸ ਕਿੰਨੀ ਮੈਜੋਰਿਟੀ ਦੇ ਨਾਲ ਜਿਹੜੀ ਫਿਰ ਉਹ ਜਿੱਤਦੀ ਹੈ ਦੇਸ਼ ਦੇ ਵਿੱਚ, ਉਹ ਸਾਰਾ ਇਹ ਜਿਹੜਾ ਬਲੂ ਸਟਾਰ ਆਪਰੇਸ਼ਨ ਦੀ ਜਿਹੜੀ ਆਪਾਂ ਇਹਦਾ ਵੀ ਇੱਕ ਇਹ ਪੱਖ ਵੀ ਸੀਗਾ।
0: ਸੋ ਆਪਣੇ ਇਹ ਦੇਸ਼ ਦੇ ਵਿੱਚ ਪੁਰਾਣਾ ਫਾਰਮੂਲਾ ਲਾ ਲਈਏ ਚਾਹੇ ਪਾਰਟੀ ਕੋਈ ਵੀ ਹੋਵੇ, ਆਪਾਂ ਵੇਖ ਰਹੇ ਹਾਂ ਕਿ ਹਾਲੇ ਤੱਕ ਵੀ ਉਹ ਇੰਨੇ ਸਾਲ ਬੀਤ ਗਏ ਹਾਲੇ ਵੀ ਪੱਤਾ ਬੜਾ ਵਧੀਆ ਤਰੀਕੇ ਦੇ ਨਾਲ ਅਲੱਗ ਅਲੱਗ ਐਂਗਲਾਂ ਤੋਂ ਚਾਹੇ ਉਹਦਾ ਕਿ ਮੂੰਹ ਮਾਂਦਰਾ ਬਦਲ ਜਾਂਦਾ ਵਾ, ਪਰ ਉਹ ਹਾਲੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਰਾਜਨੀਤੀ ਦਾ ਇਹ ਕਿੱਡਾ ਤਗੜਾ ਫਾਰਮੂਲਾ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਹੱਕ 'ਚ ਭੁਗਤਾਇਆ ਜਾ ਸਕਦਾ। ਇੱਕ ਵਰਤਾਰਾ ਉਸ ਸਮੇਂ ਦਾ ਜਿਹੜਾ ਬਾਅਦ ਵਿੱਚ ਆਪਾਂ ਵੇਖਦੇ ਰਹੇ ਹਾਂ, ਬੜੇ ਲੰਮੇ ਸਮੇਂ ਤੱਕ ਇਹਦੇ ਸਾਈਡ ਇਫੈਕਟ ਰਹੇ, ਬੜੇ ਲੰਮੇ ਸਮੇਂ ਤੱਕ ਆਪਾਂ ਪੰਜਾਬ ਦਾ ਮੂੰਹ ਮਾਂਦਰਾ ਜਿਹੜਾ ਉਸੇ ਤਰੀਕੇ ਦੇ ਨਾਲ ਵੇਖਦੇ ਰਹੇ ਹਾਂ। ਇੱਕ ਉਹਦੇ ਵਿੱਚੋਂ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਸੀ ਕਿ ਉਸ ਸਮੇਂ ਕੋਈ ਜੋ ਆਪਾਂ ਵੀ ਬਚਪਨ ਦੇ ਵਿੱਚ ਵੇਂਦੇ ਰਹੇ ਹਾਂ, ਕਿਸੇ ਤਰ੍ਹਾਂ ਦੀ ਕੋਈ ਫੋਟੋ ਇਹਦੇ ਨਾਲ ਸੰਬੰਧਿਤ ਨਹੀਂ ਗੱਡੀ ਦੇ ਉੱਤੇ ਜਾਂ ਫਿਰ ਦੁਕਾਨ ਦੇ ਉੱਤੇ ਜਾਂ ਕਿਸੇ ਤਰ੍ਹਾਂ ਲਾਉਣ ਦਿੱਤੀ ਜਾਂਦੀ, ਜਿੱਦਾਂ ਅੱਜ ਕੱਲ੍ਹ ਆਪਾਂ ਵੇਖੀਦਾ ਵਾ ਸ਼ਰੇਆਮ ਦੁਕਾਨਾਂ ਦੇ ਉੱਤੇ ਵੀ ਜਿੱਦਾਂ ਫੋਟੋਆਂ ਵਿਕਦੀਆਂ ਨੇ, ਗੱਡੀਆਂ ਦੇ ਪਿੱਛੇ ਵੀ ਫੋਟੋਆਂ ਲੱਗ ਜਾਂਦੀਆਂ। ਜੇ ਮੈਂ ਗੱਲ ਕਰਾਂ ਉਸ ਸਮੇਂ ਦੀ, ਤਾਂ ਉਦੋਂ ਕੋਈ ਕਿਸੇ ਕਿਸਮ ਦੀ ਕੋਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਵੇਚ ਨਹੀਂ ਸਕਦਾ, ਗੱਡੀ 'ਤੇ ਨਹੀਂ ਲਾ ਸਕਦਾ, ਜਾਂ ਹੋਰ ਵੀ ਜਿੰਨੇ ਵੀ ਇਸ ਸਾਰੇ ਘਟਨਾਕ੍ਰਮ ਦੇ ਨਾਲ ਜਾਂ ਸਿੱਖੀ ਦੇ ਨਾਲ ਸੰਬੰਧਿਤ ਚਿੰਨ੍ਹ ਸੀ। ਕੀ ਉਦੋਂ ਸਰਕਾਰ ਦਾ ਇੱਕ ਦਬਾਅ ਸੀ, ਸਰਕਾਰ ਤੋਂ ਡਰਦੇ ਨਹੀਂ ਸੀ ਲੋਕ ਲਾਉਂਦੇ, ਉਹ ਇੱਕ ਡਰ ਸੀ ਜਾਂ ਸਰਕਾਰ ਦੀ ਇੱਕ ਵਿਉਂਤਬੰਦੀ ਸੀ, ਜਾਂ ਫਿਰ ਹੁਣ ਜਿਹੜਾ ਇਹ ਸਮਾਂ ਆ ਗਿਆ ਕਿ ਆਪਾਂ ਫਿਰ ਦੁਬਾਰਾ ਵੇਖ ਰਹੇ ਹਾਂ ਕਿ ਹੁਣ ਇਸ ਚੀਜ਼ ਫਿਰ ਬਹੁਤ ਦੁਬਾਰਾ ਬੜੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ, ਕੀ ਲੋਕਾਂ ਦੀ ਆਵਾਜ਼ ਇੰਨੀ ਜ਼ਿਆਦਾ ਉੱਚੀ ਹੋ ਗਈ, ਜਾਂ ਫਿਰ ਹੁਣ ਆਪਾਂ ਇਹ ਵੇਖੀਏ ਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਹਾਂ ਠੀਕ ਆ ਹੁਣੇ ਥੋੜ੍ਹਾ ਜਿਹਾ ਮਾਈਲਡ ਕਰ ਦਿੱਤਾ ਜਾਵੇ, ਜਾਂ ਫਿਰ ਇਸ ਤਰੀਕੇ ਨਾਲ ਇਹਦੇ ਪਿੱਛੇ ਕੀ ਰਾਜਨੀਤੀ ਨਜ਼ਰ ਆਉਂਦੀ ਆ? ਕਿਉਂਕਿ ਇਹ ਬੜੀ ਹੁਣ ਜਿਹੜੇ ਹੁਣ ਜੰਮੇ ਨੇ ਜਾਂ ਉਸ ਤੋਂ ਬਾਅਦ ਉਹ ਇਹ ਚੀਜ਼ਾਂ ਸ਼ਾਇਦ ਔਖੀਆਂ ਸਮਝ ਸਕਦੇ, ਪਰ ਇਹ ਕਈ ਵਾਰ ਇਹ ਚੀਜ਼ਾਂ ਦਾ ਜਦੋਂ ਮੁਲਾਂਕਣ ਕਰੀਦਾ ਤੇ ਬੜੀਆਂ ਤੇਜ਼ੀ ਦੇ ਨਾਲ ਚੇਂਜ ਹੋਈਆਂ ਨੇ।
1: ਦੇਖੋ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਜਿਹੜਾ ਤੁਸੀਂ ਨੁਕਤਾ ਉਠਾਇਆ ਨਾ, ਜਦੋਂ ਅੰਗਰੇਜ਼ਾਂ ਵੇਲੇ ਵੀ ਜਦੋਂ ਇਹ ਮੋਰਚਾ ਲੱਗਿਆ, ਚਾਬੀਆਂ ਦਾ ਮੋਰਚਾ ਲੱਗਿਆ, ਫਿਰ ਜੈਤੋ ਦਾ ਮੋਰਚਾ ਲੱਗਿਆ, ਤੇ ਉਦੋਂ ਰੋਸ ਦੇ ਵਜੋਂ ਅਕਾਲੀਆਂ ਨੇ ਨੀਲੀਆਂ ਤੋਂ ਕਾਲੀਆਂ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ ਸੀ, ਤੇ ਉਦੋਂ ਕਾਲੀਆਂ ਪੱਗਾਂ ਤੇ ਵੀ ਪਾਬੰਦੀ ਲੱਗ ਗਈ ਸੀ, ਜੇ ਕਿਸੇ ਕਾਲੀ ਪੱਗ ਬੰਨੀ ਹੁੰਦੀ ਸੀ ਤਾਂ ਉਹਨੂੰ ਉਹ ਐਲਾਨੀਆਂ ਕੋਈ ਪਾਬੰਦੀ ਨਹੀਂ ਸੀ, ਤੇ ਪੁਲਿਸ ਉਹਨੂੰ ਹੋਰ ਤਰ੍ਹਾਂ ਹਕਾਰਤ ਦੀ ਨਜ਼ਰ ਨਾਲ ਦੇਖਦੀ, ਜਾਂ ਫੜ ਲੈਂਦੇ ਜਾਂ ਅਰੈਸਟ ਕਰ ਲੈਂਦੇ, ਜਾਂ ਜੇ ਕੋਈ ਚੰਗਾ ਅਫਸਰ ਹੁੰਦਾ ਸੀ ਉਹ ਕਹਿੰਦਾ ਸੀ ਵੀ ਕਾਕਾ ਹੋਰ ਪੱਗ ਬੰਨ ਲਿਓ, ਕਾਲੀ ਨਾ ਬੰਨੋ ਕਿਉਂਕਿ ਏਦਾਂ ਤੁਹਾਨੂੰ ਭੁਲੇਖਾ ਪੈਂਦਾ ਏਦਾਂ ਦਾ। ਤੇ ਇਹ ਹਾਲਾਤ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵੀ ਬਣੇ, ਜਦੋਂ ਇੱਕ ਰਿਐਕਸ਼ਨ ਵੱਡਾ ਹੋਇਆ ਤੇ ਲੋਕਾਂ ਨੇ ਕੇਸਰੀ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ। ਇਸ ਤੱਕ ਜਿਹੜੇ ਖਾਲਸਾ ਸਕੂਲ ਸੀ, ਖਾਲਸਾ ਕਾਲਜ ਸੀ, ਉੱਥੇ ਵੀ ਜਿਹੜਾ ਸੀ ਇਹ ਕੇਸਰੀ ਪੱਗਾਂ ਦਾ ਰਿਵਾਜ ਸ਼ੁਰੂ ਹੋ ਗਿਆ, ਤੇ ਨੌਜਵਾਨਾਂ ਨੇ ਦਾੜੀਆਂ ਰੱਖਣੀਆਂ ਸ਼ੁਰੂ ਕਰਤੀਆਂ, ਦਾੜੀਆਂ ਵਧਾਉਣੀਆਂ ਸ਼ੁਰੂ ਕਰਤੀਆਂ, ਤੇ ਇਹਦਾ ਇਮੀਡੀਏਟ ਇੱਕ ਰਿਐਕਸ਼ਨ ਹੋਇਆ। ਤੇ ਚਲੋ ਉਹਦੇ ਤਾਂ ਖੈਰ ਕੋਈ ਉਸ ਰੂਪ ਦੇ ਵਿੱਚ ਐਕਸ਼ਨ ਨਹੀਂ ਸੀ ਲੈ ਸਕਦੇ, ਪਰ ਫਿਰ ਵੀ ਜਦੋਂ ਜਿਹਦੇ ਪੀਲੀ ਪੱਗ ਕਾਲੀ ਪੱਗ ਜਿਹਦੇ ਕੇਸਰੀ ਪੱਗ ਬੰਨੀ ਹੁੰਦੀ ਸੀ ਉਹਨੂੰ ਪੁਲਿਸ ਦੇਖਦੀ ਜ਼ਰੂਰ ਹੋਰ ਨਜ਼ਰ ਦੇ ਨਾਲ ਸੀ, ਖਾਸ ਕਰਕੇ ਦਾੜੀ ਕੇਸ ਜਿਹਦੇ ਰੱਖੇ ਹੁੰਦੇ ਸੀ, ਤੇ ਜਾਂ ਕਈ ਵਾਰੀ ਪੁੱਛਗਿੱਛ ਵੀ ਲਈ ਵੀ ਰੋਕ ਲੈਂਦੇ ਸੀ, ਕੌਣ ਹੋ ਤੁਸੀਂ, ਕਿੱਥੋਂ ਆਏ ਹੋ। ਤੇ ਦੂਸਰੀ ਜਿਹੜੀ ਗੱਲ ਇਹ ਤੁਸੀਂ ਕੀਤੀ ਹੈ ਕਿ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਜਾਂ ਸੁਰੇਖ ਸਿੰਘ ਨੇ, ਇੱਕ ਵਾਰ ਤਾਂ ਦੇਖੋ ਇਹ ਚੀਜ਼ਾਂ ਉੱਪਰ ਨਿਕਲ ਕੇ ਆਈਆਂ ਸਾਹਮਣੇ, ਤੇ ਪਰ ਇਹ ਵੀ ਫਿਰ ਇਹਨਾਂ ਨੂੰ ਕਿਉਂਕਿ ਜਦੋਂ 1985 ਤੋਂ ਬਾਅਦ ਹਾਲਾਤ ਬਦਲੇ, ਇੱਥੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ, ਤੇ ਪਰ ਉਦੋਂ ਕਿਉਂਕਿ ਉਦੋਂ CRP ਦਾ ਬਹੁਤ ਸਮਾਂ ਰਹੀ ਹੈ, ਉਦੋਂ ਬਾਅਦ ਵੀ BSF ਵੀ ਰਹੀ ਹੈ, ਆਰਮੀ ਬੇਸ਼ੱਕ ਚਲੀ ਗਈ ਸੀ, ਤੇ ਆਰਮੀ ਨੂੰ ਤਾਂ ਫਿਰ ਇਹਦੇ ਨਾਲ ਬਹੁਤਾ ਕੋਈ ਮਤਲਬ ਨਹੀਂ ਸੀ ਕਿ ਤਸਵੀਰਾਂ ਲਾਉਂਦਾ ਜਾਂ ਨਹੀਂ ਲਾਉਂਦਾ, ਪਰ ਸਟੇਟ ਨੇ ਫਿਰ ਇੱਦਾਂ ਦਾ ਦਬਦਬਾ ਜਿਹੜਾ ਸੀ ਉਹ ਜ਼ਰੂਰ ਰੱਖਿਆ, ਉਹ ਤੇ ਨਿਗਾਹ ਰੱਖਣੀ ਸ਼ੁਰੂ ਕਰਤੀ। ਤੇ ਜਦੋਂ ਫਰੀ ਹੈਂਡ ਦਿੱਤਾ ਗਿਆ ਰਾਸ਼ਟਰਪਤੀ ਰਾਜ ਵੇਲੇ ਜਾਂ ਬੈਂਤ ਸਿੰਘ ਵੇਲੇ ਪੰਜਾਬ ਪੁਲਿਸ ਨੂੰ, ਤੇ ਉਹ ਫਿਰ ਦੇਖਦੀ ਇਹ ਸੀ ਕਿ ਬੰਦਾ ਸੋਚਦਾ ਇਹ ਕਿੱਦਾਂ, ਇਹ ਘਰੇ ਇਹਨੇ ਫੋਟੋ ਲਾਈ ਹੋਈ ਹੈ, ਤੇ ਇਸ ਕਰਕੇ ਉਹਨਾਂ ਨੂੰ ਚੱਕ ਲੈਂਦੇ ਸੀ। ਇਹੀ ਕਾਰਨ ਬਣਿਆ ਕਿ ਹਾਲਾਂਕਿ ਕੋਈ ਐਲਾਨੀਆ ਪਾਬੰਦੀ ਤਾਂ ਹੈ ਨਹੀਂ ਸੀ, ਨਾ ਹੀ ਕੋਈ ਇਹਦੇ ਤੇ ਨੋਟੀਫਿਕੇਸ਼ਨ ਹੋਇਆ, ਨਾ ਹੀ ਕੋਈ ਏਦਾਂ ਦਾ ਕੋਈ ਜਿਹੜੀ ਸੀ ਗੱਲ ਸਾਹਮਣੇ ਆਈ, ਕਾਨੂੰਨ ਬਣਿਆ ਕਿ ਆਹ ਨਹੀਂ ਵਿਕਣ ਦੇਣੀ ਜਾਂ ਨਹੀਂ। ਪਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸੱਜਣ ਨੈਣ ਸਿੰਘ ਭਿੰਡਰਾਂ ਵਾਲੇ ਦੀ, ਭਾਈ ਅਮਰੀਕ ਸਿੰਘ ਦੀ, ਇਹਨਾਂ ਦੀ ਕੋਈ ਫੋਟੋ ਓਦਾਂ ਵੇਚਣ ਵੀ ਨਹੀਂ ਸੀ ਦਿੰਦੇ, ਜੋ ਕਿ ਵੇਚਦਾ ਸੀ ਤੇ ਚੁੱਪ ਕਰਕੇ ਪੁਲਿਸ ਕਹਿੰਦੇ ਉੱਧਰ ਲੈ ਜਾ ਇਹਦੇ ਨਾਲ ਏਦਾਂ ਕਰਕੇ। ਤੇ ਸੋ ਇਹ ਤੇ ਜਿਹੜੀ ਹੁਣ ਜਿਹੜੀ ਗੱਲ ਚੱਲ ਰਹੀ ਹੈ, ਇਹ ਇਹ ਇੱਕ ਫੈਸ਼ਨ ਹੈ, ਇਹਦੇ ਚ ਉਦਾਂ ਦੀ ਗੱਲ ਨੀ ਇਹ, ਕਿਉਂਕਿ ਉਦੋਂ ਬਾਅਦ ਹਾਲਾਤ ਜਿਹੜੇ ਬੜੇ ਬਦਲੇ, ਤੇ ਉਹੀ ਲੋਕ ਜਿਹੜੇ ਨੇ ਕਿਸੇ ਵੇਲੇ ਦਾੜੀ ਕੇਸ ਰੱਖ ਲਏ ਸੀ, ਉਹੀ ਫਿਰ ਸ਼ੇਵ ਕਰਾ ਕੇ ਕੋਈ ਬਾਹਰ ਚਲੇ ਗਏ, ਕੋਈ ਇੱਥੇ ਹੀ ਜਿਹੜੇ ਸੀਗੇ ਆਪਣਾ ਮਹਾਂਦਰਾ ਬਦਲ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਚਲੇ ਗਏ, ਕਾਂਗਰਸ ਚਲੇ ਗਏ, ਹੋਰਨਾਂ ਚ, ਇਸ ਤੱਕ ਕਿ ਬੀਜੇਪੀ ਚ ਵੀ

0: ਹੈ ਤੇ ਹੁਣ ਵੀ ਕਈ ਥਾਵਾਂ ਤੇ ਜਦੋਂ ਦੂਜੀਆਂ ਸਟੇਟਾਂ ਚ ਆਪਾਂ ਦੇਖਦੇ ਹਾਂ, ਇਹ ਉੱਤਰਾਖੰਡ ਦੇ ਵਿੱਚ ਇਹ ਕਈ ਵਾਰੀ ਪੰਗਾ ਪੈਂਦਾ ਰਿਹਾ, ਹਿਮਾਚਲ ਚ ਵੀ, ਤੇ ਉਹ ਮਨਾ ਕਰ ਦਿੰਦੇ ਆ ਉੱਥੋਂ ਦੇ ਪੁਲਿਸ ਵਾਲੇ, ਜਾਂ ਇਹ ਹੈ ਕਿ ਨਹੀਂ ਤੁਸੀਂ ਆਹ ਤਸਵੀਰਾਂ ਕਿਉਂ ਲਾਈਆਂ, ਇਹਦਾ ਕੀ ਮਤਲਬ ਹੈ, ਤੁਸੀਂ ਤੀਰਥ ਯਾਤਰਾ ਤੇ ਚੱਲੇ ਹੋ ਆਪਣਾ ਤੁਸੀਂ ਜਾਓ, ਤੇ ਇਹ ਗੱਲ। ਪਰ ਇੱਕ ਗੱਲ ਬੜੀ ਇੱਥੇ ਮੈਂ ਇੱਕ ਸਪਸ਼ਟ ਤੇ ਸਾਫ਼ ਕਰਨੀ ਚਾਹੁੰਦਾ ਕਿ ਜਿਹੜਾ ਖਾਸ ਕਰਕੇ ਸੰਜਰਨਾਰਾਇਣ ਸਿੰਘ ਭਿੰਡਰਾਂ ਵਾਲੇ, ਭਾਵੇਂ ਪੋਲੀਟੀਕਲੀ ਜਾਂ ਕੁਛ ਵੀ ਹੋਵੇ, ਭਾਵੇਂ ਉਦੋਂ ਬਾਅਦ ਦਮਦਮੀ ਟਕਸਾਲ ਦੇ ਪ੍ਰਬੰਧ ਦੇ ਵਿੱਚ ਵੀ ਬਹੁਤ ਜ਼ਿਆਦਾ ਗਿਰਾਵਟ ਆਈ ਆ ਆਪਾਂ ਦੇਖਦੇ ਹਾਂ, ਤੇ ਪਰ ਉਹ ਉਹਨਾਂ ਸਮਿਆਂ ਤੋਂ ਲੈ ਕੇ ਹੁਣ ਤੱਕ ਜਿਹੜਾ ਸੀ ਇੱਕ ਇਸ ਤਰ੍ਹਾਂ ਦਾ ਇੱਕ ਵੱਡੇ ਇੱਕ ਨਾਇਕ ਵਜੋਂ, ਜਾਂ ਆਪਾਂ ਕਹਿ ਲਈਏ ਕਿ 20ਵੀਂ ਸਦੀ ਦੇ ਇੱਕ ਵੱਡੇ ਸਿੱਖ ਵਜੋਂ ਜਿਹੜਾ ਹੈ ਉਹ ਉੱਭਰ ਕੇ ਸਾਹਮਣੇ ਆਇਆ, ਤੇ ਉਹ ਆਭਾਰ ਉਵੇਂ ਅਜੇ ਵੀ ਹੈ।
1: ਬਿਲਕੁਲ, ਆਪਾਂ ਉਹ ਚੀਜ਼ ਹਾਲੇ ਵੀ ਵੇਖਦੇ ਹਾਂ, ਮਹਿਸੂਸ ਕਰਦੇ ਹਾਂ। ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਾਰੇ ਫਿਰ ਦੁਬਾਰਾ ਤੋਂ ਉਸ ਘਟਨਾਕ੍ਰਮ ਨੂੰ ਯਾਦ ਕਰਦੇ ਨੇ, ਫਿਰ ਦੁਬਾਰਾ ਤੋਂ ਬਹੁਤ ਕੁਛ ਤਰੋ ਤਾਜ਼ਾ ਹੋ ਜਾਂਦਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਹੋਰ ਸਵਾਲ ਵੀ ਪੈਦਾ ਕਰਦੀਆਂ ਨੇ ਕਿ ਆਪਾਂ ਆ ਵੀ ਜਾਣੀਏ, ਇਹਦੇ ਬਾਰੇ ਵੀ ਹੋਰ ਵਧੇਰੇ ਜਾਣਿਆ ਜਾਵੇ। ਸੋ ਸਾਡੀ ਕੋਸ਼ਿਸ਼ ਇਹ ਹੋਈ ਕਿ ਇਸ ਜਾਂ ਇਹਨਾਂ ਦਿਨਾਂ ਦੇ ਇਤਿਹਾਸ ਦੇ ਨਾਲ ਤੁਹਾਡਾ ਵਾਹ ਵਾਸਤਾ ਕੁਛ ਜਾਣਕਾਰਾਂ ਦੇ ਕੋਲੋਂ ਜ਼ਰੂਰ ਪਾਉਂਦੇ ਰਹੀਏ। ਸਰ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ।
1: ਸੋ ਦੋਸਤੋ, ਜੀ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ। ਸੋ ਅੱਜ ਦੇ ਦਿਨ ਆਪਾਂ ਗੱਲਬਾਤ ਕਰ ਰਹੇ ਸਨ ਜੂਨ ਦੇ ਮਹੀਨੇ ਦੇ ਉੱਤੇ ਬਲੂ ਸਟਾਰ ਓਪਰੇਸ਼ਨ ਦੇ ਉੱਤੇ, ਕੀ ਕਿੱਦਾਂ ਇਹ ਘਟਨਾਕ੍ਰਮ ਬਣਿਆ, ਕਿੱਦਾਂ ਇਹ ਬੈਕਗਰਾਊਂਡ ਦੇ ਵਿੱਚ ਚੀਜ਼ਾਂ ਹੌਲੀ ਹੌਲੀ ਕਰਦਿਆਂ ਡਿਵੈਲਪ ਹੋ ਕੇ ਅਤੇ ਇਸ ਪਾਸੇ ਨੂੰ ਇੰਨਾ ਵੱਡਾ ਇੰਨਾ ਭਿਆਨਕ ਰੂਪ ਅਖਤਿਆਰ ਕਰ ਗਿਆ, ਉਸ ਤੋਂ ਬਾਅਦ ਦੇ ਕੀ ਹਾਲਾਤ ਰਹੇ ਅਤੇ ਹੁਣ ਦੇ ਸਮੇਂ ਤੱਕ ਆਉਂਦਿਆਂ ਆਉਂਦਿਆਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਕੀ ਆਪਾਂ ਜਾਣਦੇ ਹਾਂ, ਕੀ ਬਦਲਿਆ ਰੂਪ ਆਪਾਂ ਵੇਖਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਇਹ ਜਾਣਕਾਰੀ ਪਸੰਦ ਕੀਤੀ ਹੋਏਗੀ, ਕੋਈ ਉਣਤਾਈ ਹੋਈ ਹੋਵੇ ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮੁਆਫ਼ੀ। ਕਈ ਮਸਲੇ ਇੰਨੇ ਸੈਂਸਿਟਿਵ ਹੁੰਦੇ ਨਹੀਂ ਜਿੰਨੇ ਸੈਂਸਿਟਿਵ ਆਪਾਂ ਬਣਾ ਦਿੰਦੇ ਹਾਂ, ਕਈ ਮਸਲੇ ਜਿੰਨੀ ਦਲੇਰੀ ਦੇ ਨਾਲ ਜਿੰਨੇ ਖੁੱਲ੍ਹ ਕੇ ਡਿਸਕਸ ਕੀਤੇ ਜਾਣੇ ਚਾਹੀਦੇ ਹੁੰਦੇ ਨੇ, ਸ਼ਾਇਦ ਉਹ ਇਸੇ ਕਰਕੇ ਨਹੀਂ ਹੋ ਪਾਉਂਦੇ ਕਿਉਂਕਿ ਸਾਡੇ ਸਾਰਿਆਂ ਦੇ ਨਜ਼ਰੀਏ ਅਲੱਗ ਅਲੱਗ ਨੇ। ਕੋਈ ਇਸ ਮੁੱਦੇ ਦੇ ਉੱਤੇ ਗਮਗੀਨ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਭਾਵੁਕ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਗੁੱਸੇ ਦੇ ਵਿੱਚ ਆਉਂਦਾ ਵਾ, ਪਰ ਇਸ ਸਭ ਕੁਛ ਦਾ ਇੱਕ ਤਾਲਮੇਲ, ਇੱਕ ਸਭ ਕੁਛ ਦਾ ਸੰਤੁਲਨ ਬਣਾ ਕੇ ਜੇ ਆਪਾਂ ਵਧੀਆ ਤਰੀਕੇ ਦੇ ਨਾਲ ਬੜੇ ਪੱਖ ਜਿਹੜੇ ਜਿਹੜੇ ਵੀ ਕਿਸੇ ਦੇ ਸਵਾਲ ਹੋਣ, ਜੇ ਉਹਨਾਂ ਦੇ ਉੱਤੇ ਡਿਸਕਸ਼ਨਸ ਹੋਣ ਅਤੇ ਉਹ ਪੇਸ਼ੈਂਸ ਦੇ ਨਾਲ ਸੁਣੀਆਂ ਜਾਣ, ਪੁੱਛੀਆਂ ਜਾਣ, ਦੱਸੀਆਂ ਜਾਣ, ਅਤੇ ਇਹ ਤੋਂ ਬਿਹਤਰ ਹੋਰ ਕੋਈ ਸਿੱਖਿਆ ਨਹੀਂ ਹੋ ਸਕਦੀ। ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਤੁਸੀਂ ਸੁਣ ਰਹੇ ਸੀ ਰੇਡੀਓ ਹਾਂਜੀ 1674 AM।
2: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं, अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।
3: रोज रोज शॉपिंग हुंदियां ने, पता नहीं केड़ा देवता राजी कीता इन्होंने।
4: सूरज देवता
3: की मतलब?
4: ओ कमलिए, सन करंट वालियां तो ज्यादा इन्होंने सोलर पैनल लगवाया ता इन्हां दी सेविंग्स वध गई।
3: मैनू नहीं पता, आपा भी सोलर पैनल लगवाना है हुणे।
4: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। दियो रेडियो हांजी दा हवाला ते पाओ $200 दा डिस्काउंट भी।
5: आ किथे वज गई तेरी गड्डी?
6: गड्डी दा ठीक हो जू, पर इंश्योरेंस वालिया नू, लीगल वालिया नू एथे परदेश विच समझाऊंगा किवे।
5: तेरे वांग किन्ने ही अपने भैन भरावां दी टेंशन मिंटां च दूर कीती है
4: सिंह स्मैश रिपेयर वालिया ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383-85-77-48 ते। सिंह स्मैश रिपेयर, 8 ग्रेस वे, रेवन हॉल।
7: ओबिट होम्स अपने इरादियां वांग सिर्फ इमारत नहीं ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433 280 200।

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: अज दा विचार अज दी कहानी हर रोज तुसी सुन दे हो शो हांजी मेलबर्न विच तुहाडी डिमांड उते आओ एक बार फिर सुन दे आ इस हफ्ते दी एक बेहतरीन कहानी
1: रेडियो हांजी 1674 आस करदे आ दिन तुहाडा वधिया जा रहा होवेगा। समा हो चुका अज दी कहानी दा। एक वारी एक सेठ जी ही जिहड़े कदी वी खुश नहीं दिखे। पैसा बहुत ज्यादा जिन्ना चाहुंदे उन्ना कमा लैंदे। एक डील करदे ते जिन्ना सोचदे उह तों वधेरे घर आउंदा। कारोबार दिनों दिन वध रहा सी। पैसे धेली दी कोई थोड़ नहीं। हर पासों सारा कुछ ठीक पर मन नूं शांति नहीं। हौली हौली इह चीज़ सताउण लगी। मन हमेशा परेशान रहिंदा, हमेशा किसी दुचित्ती दे विच रहिंदा। गल गल दे उत्ते सेठ हुणी हुण खुर खिजण वी लग पए। घर दी शांति हौली हौली भंग होणी शुरू हो गई। सेठ जी इस चीज़ के लिए बहुत चिंतित सी कि आखिर मैं अपने इस सुभा नूं बदलां किदां। तरह तरह के ढंग तरीके जमाए ते फिर आखिर किसी ने एक दिन दस्या कि फलाने फलाने बंदे कोल जा सकदा, वह सियाणा वा, वह काफ़ी लोगों की समस्या का हल भी करदा। सेठ जी साधु की कुटिया कोल पहुंचे तो साधु नूं जाके अपनी सारी समस्या दसी। मेरे मन नूं शांति नहीं है, मैं बड़ा कोशिश करदा अपने मन नूं शांत करन दी। मैं बड़ा बाहर अंदर जाके पहाड़ां दे विच भी थोड़े दिन ला के आया। मैं सवेरे सवेरे होर भी जो कोई दसदा वा वो कार विहार भी करदा। बड़े तंत्र मंत्र लाए ने, बड़े जादू टूने किते, पर मन दे विच एक बेचैनी जी रहिंदी है, एक तलखी जी रहिंदी है। ये जो कुछ भी आ इहनूं मानण दा आनंद जिहा नहीं आ रहा। ते साधु ने कहा कि कुछ दिन कढ के आया, रह सकदा इत्थे। सेठ ने कहा जी मेरी समस्या हल होनी चाहीदी है। सरदा ते नहीं, पर जे उस तों बिना कोई हल नहीं है ते फिर करना भी पैणा। साधु ने कहा हुण तूं सौ जा, आपां कल मिलांगे। अगले दिन दुपहर दा समां सी। साधु ने सेठ दे नाल कुछ इधर उधर दीआं गल्लां कीतीआं। सेठ नूं लग रिहा कि इह ते कोई कम दी गल नहीं कर रहा। कोई इहने मैनूं मंत्र नहीं दस्या, कोई मैनूं पाठ नहीं दस्या। इधर उधर दीआं गल्लां मारी जा रहा, मेरे कारोबार दा पुछदा, मेरे परिवार दा पुछदा। इहने नूं तिखड़ धुप चढ़ाई। साधु ने कहा चंगा भाई आपां हुण चलने आ छावें, ते मैनूं लगदा तैनूं धुप्पे बैठना चाहीदा। इह गल थोड़ी जी बदतमीजी वाली लगी सेठ नूं। आदत नहीं सी कोई इस तरीके दे नाल बुलावे, इदां गल करे। धुप होर तिखी हुंदी गई। सेठ दे बुरे हाल हुण कदी धुप च नहीं बैठा, ते साधु आराम दे नाल छावें बैठा चाह पानी पी रहा। अगले दिन फिर दोबारा तो उसी जगह दे उत्ते बैठे। मन दे विच सी कि फिर किते मैनूं इह कह ना दवे कि धुप्पे बैठा रहे, कल ही सारी मेरी चमड़ी झुलस गई है। सेठ ने चाह पानी मंगाया ते साधु ने कहा नहीं अज तेरा वर्त है, जे तू इत्थे रहना तू अपने आप नूं ठीक करना ते अज तू कुछ नहीं खावेंगा। हुण तिखड़ धुप्प दे विच जे कोई प्यासा बैठा होवे उहदे सामने बैठ के कोई पानी पीवे ते किदां दा महसूस हुंदा। साधु ने पानी पीता, उठ के फिर छावें चले गया ते घूम के आवाज़ दित्ती सेठ जी अपने घर थोड़ा सुनेहा लाओ, कुछ पकवान इत्थों दे लोकां दे लई तुहाडे लई जेकर आ जाए ते वधिया। सेठ ने सुनेहा लाया, तरह तरह के खाने, तरह तरह के मिठे पेड़े ते होर पता नहीं की आ गया। सो ये सारे पकवान जदों टेबल दे उत्ते परोसे गए ते साधु ने फिर कहा नहीं सेठ जी अज तुसी सारे दिन का उपवास रखना, अज सारा दिन तुसी सिर्फ पानी ते कढ़ना। सेठ नूं हुण ये चीज़ां चुभ रही सी, उहदे सामने भुख लगी दे उत्ते कोई बड़े आराम दे नाल स्वाद लै लै के खा रहा ते सेठ नूं इजाजत नहीं। ਇਹ ਚੀਜ਼ਾਂ ਉਹਨੂੰ ਬਹੁਤ ਬੁਰੀਆਂ ਲੱਗੀਆਂ, ਉਹਨੂੰ ਲੱਗਾ ਕਿ ਮੇਰਾ ਇਹ ਅਪਮਾਨ ਕੀਤਾ ਗਿਆ। ਰਾਤ ਨੂੰ ਸੇਠ ਸੌਣ ਲੱਗਾ ਅਤੇ ਸਾਧੂ ਨੇ ਕਿਹਾ ਨਹੀਂ ਅੱਜ ਤੁਸੀਂ ਸੌਣਾ ਨਹੀਂ, ਅੱਜ ਤੁਹਾਡੀ ਡਿਊਟੀ ਆ, ਸਾਰੀ ਰਾਤ ਤੁਸੀਂ ਜਾਗਣਾ, ਇਸ ਡੇਰੇ ਦੀ ਇਸ ਕੁਟੀਆ ਦੀ ਤੁਸੀਂ ਰਾਖੀ ਕਰਨੀ ਆ, ਇਸ ਕਰਕੇ ਤੁਸੀਂ ਸੌ ਨਹੀਂ ਸਕਦੇ। ਸੇਠ ਨੇ ਰਾਤ ਹੀ ਆਪਣਾ ਮਨ ਬਣਾ ਲਿਆ ਕਿ ਇਹਦੇ ਪੱਲੇ ਕੁਛ ਨਹੀਂ ਆ, ਇਹ ਮੇਰਾ ਟਾਈਮ ਖਰਾਬ ਕਰ ਰਿਹਾ, ਪਖੰਡੀ ਸਾਧ, ਇਹਨੂੰ ਕੋਈ ਚਾਰ ਪੈਸਿਆਂ ਦਾ ਲਾਲਚ ਹੈ, ਸਵੇਰੇ ਪੁੱਛੂੰਗਾ ਕਿ ਜੇ ਲੈਣੇ ਆ ਤਾਂ ਉੱਦਾਂ ਹੀ ਲੈ ਲੈ, ਜੇ ਨਹੀਂ ਤੇਰੇ ਕੁਛ ਪੱਲੇ ਤਾਂ ਮੈਨੂੰ ਕਿਉਂ ਇੱਥੇ ਬਿਠਾ ਕੇ ਰੱਖਿਆ, ਨਾਲ ਕੰਮ ਕਾਰ ਦਾ ਵੀ ਨੁਕਸਾਨ ਕਰ ਰਿਹਾ। ਪਰ ਫਿਰ ਸੋਚਦਾ ਹੈ ਕਿ ਇਹ ਬਦਮਾਗ ਨੂੰ ਕੁਛ ਕਹਿਣ ਦੀ ਵੀ ਕੀ ਫਾਇਦਾ, ਇਹਨੂੰ ਕੀ ਦੱਸਾਂ ਜਿਹਨੂੰ ਸਮਝ ਹੀ ਨਹੀਂ ਹੈ। ਅਤੇ ਬਿਨਾਂ ਦੱਸਿਆਂ ਹਨੇਰੇ ਜੇ ਸੇਠ ਜੀ ਨੇ ਸਾਰਾ ਕੁਛ ਆਪਣਾ ਸਮਾਨ ਪੈਕ ਕੀਤਾ ਅਤੇ ਆਸ਼ਰਮ 'ਚੋਂ ਬਾਹਰ ਨਿਕਲਣ ਲੱਗੇ। ਸਾਧੂ ਭੱਜ ਕੇ ਆਣ ਕੇ ਅੱਗੇ ਖਲੋ ਗਿਆ, ਸੇਠ ਜੀ ਕਿੱਥੇ ਚੱਲੇ? ਮੈਂ ਚੱਲਿਆ ਆਪਣੇ ਘਰ। ਕਿਉਂ, ਕੀ ਗੱਲ? ਆਪਣਾ ਇਲਾਜ ਨਹੀਂ ਕਰਾਉਣਾ? ਮੈਂ ਵੇਖ ਲਿਆ ਆਪਣਾ ਇਲਾਜ ਪਿਛਲੇ ਦੋ ਚੌਂ ਦਿਨਾਂ ਦੇ ਵਿੱਚ, ਮੇਰੇ ਨਾਲ ਗੱਲ ਗੱਲ ਦੇ ਉੱਤੇ ਬਦਤਮੀਜ਼ੀ ਕੀਤੀ ਜਾ ਰਹੀ, ਮੈਨੂੰ ਤੁਸੀਂ ਐਂ ਟ੍ਰੀਟ ਕਰ ਰਹੇ ਹੋ ਜਿੱਦਾਂ ਕੋਈ ਸਜ਼ਾ ਦੇ ਰਹੇ ਹੋ। ਮੈਨੂੰ ਇਹ ਸੀ ਕਿ ਕੋਈ ਮੈਨੂੰ ਮੰਤਰ ਦਿਓਗੇ, ਕੋਈ ਮੈਨੂੰ ਦਵਾਈ ਦਿਓਗੇ, ਕੋਈ ਮੈਨੂੰ ਢੰਗ ਤਰੀਕਾ ਦੱਸੋਗੇ, ਮੈਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂ। ਅਤੇ ਜੋ ਤੁਸੀਂ ਕਰ ਰਹੇ ਹੋ, ਮੈਂ ਵੀ ਬਿਜ਼ਨਸਮੈਨ ਹਾਂ, ਇੰਨੇ ਚਿਰ ਤੋਂ ਮੈਂ ਬਿਜ਼ਨਸ ਕਰ ਰਿਹਾ, ਸਮਝਦਾ ਮੈਂ ਕੀ ਤੁਹਾਡੇ ਤੌਰ ਤਰੀਕੇ ਨੇ। ਅਤੇ ਸਾਧੂ ਨੇ ਕਿਹਾ ਨਹੀਂ, ਤੂੰ ਨਹੀਂ ਸਮਝਦਾ, ਤੈਨੂੰ ਮੈਂ ਜੋ ਵੀ ਪਿਛਲੇ ਤਿੰਨਾਂ ਚੌਂ ਦਿਨਾਂ ਦੇ ਵਿੱਚ ਦਿੱਤਾ, ਉਹਨਾਂ ਦੇ ਵਿੱਚੋਂ ਤੂੰ ਕੁਛ ਵੀ ਨਹੀਂ ਲੈ ਕੇ ਚੱਲਿਆ। ਅਤੇ ਸੇਠ ਨੇ ਹੈਰਾਨ ਹੋ ਕੇ ਪੁੱਛਿਆ, ਕੀ ਦਿੱਤਾ ਤੂੰ? ਸਾਧੂ ਨੇ ਕਿਹਾ, ਆਪਾਂ ਦੋਵੇਂ ਧੁੱਪ ਦੇ ਵਿੱਚ ਬੈਠੇ ਸੀ, ਮੈਂ ਉੱਠ ਕੇ ਛਾਵੇਂ ਚੱਲ ਗਿਆ, ਮੈਂ ਤੈਨੂੰ ਧੁੱਪ ਦਿੱਤੀ। ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਧੁੱਪ ਦਿੱਤੀ ਹੈ, ਧੁੱਪੇ ਬੈਠਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਪਾਣੀ ਨਾ ਪੀਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਭੁੱਖੇ ਰਹਿਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਰਾਤ ਜਾਗਦੇ ਰਹਿਣ ਦਾ ਆਦੇਸ਼ ਦਿੱਤਾ, ਹੁਕਮ ਦਿੱਤਾ, ਗੱਲ ਇਹ ਹੈ ਕਿ ਉਹ ਚੀਜ਼ਾਂ ਤੂੰ ਆਪਣੇ ਆਪ ਦੇ ਲਈ ਆਪ ਚੁਣ ਲਈਆਂ, ਤੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੇਰੇ ਇਲਾਜ ਦਾ ਹਿੱਸਾ ਵਾ, ਇਸ ਕਰਕੇ ਤੂੰ ਮੇਰੇ ਮਗਰੇ ਉੱਠ ਕੇ ਛਾਵੇਂ ਨਹੀਂ ਆਇਆ, ਮੇਰੇ ਇੱਕ ਵਾਰੀ ਕਹਿਣ ਦੇ ਉੱਤੇ ਤੂੰ ਸਾਰੀ ਦਿਹਾੜੀ ਧੁੱਪੇ ਬਹਿ ਕੇ ਕੱਢ ਦਿੱਤੀ, ਸਾਰੀ ਦਿਹਾੜੀ ਭੁੱਖੇ ਰਹਿ ਕੇ ਕੱਢ ਦਿੱਤੀ ਹੈ, ਸਾਰੀ ਰਾਤ ਜਾਗ ਕੇ ਕੱਢ ਦਿੱਤੀ ਹੈ। ਹਾਂ, ਜੇ ਤਾਂ ਤੂੰ ਆਗਿਆ ਦਾ ਪਾਲਣ ਕਰ ਰਿਹਾ ਹੁੰਦਾ ਤਾਂ ਉਹ ਅਲੱਗ ਚੀਜ਼ ਸੀ, ਪਰ ਤੂੰ ਇਹ ਸਾਰਾ ਕੁਛ ਇਸ ਕਰਕੇ ਕੀਤਾ ਕਿਉਂਕਿ ਤੇਰੇ ਨੂੰ ਲੱਗਦਾ ਸੀ ਕਿ ਇਹਦੇ ਵਿੱਚ ਤੇਰਾ ਇਲਾਜ ਹੈ, ਤੇਰੇ ਮਨ ਨੂੰ ਸ਼ਾਂਤੀ ਮਿਲ ਜੂਗੀ। ਪਰ ਜ਼ਰਾ ਸੋਚ, ਤੂੰ ਇਹਨਾਂ ਪਿਛਲੇ ਚੌਂ ਦਿਨਾਂ 'ਚੋਂ ਪਹਿਲੀਆਂ ਪਰੇਸ਼ਾਨੀਆਂ ਤਾਂ ਭੁੱਲ ਗਿਆ ਹੋਏਗਾ, ਪਰ ਇਹ ਪਰੇਸ਼ਾਨੀਆਂ ਤੈਨੂੰ ਹੋਰ ਵੀ ਜ਼ਿਆਦਾ ਤੰਗ ਕਰ ਰਹੀਆਂ ਨੇ ਕਿ ਮੈਂ ਆਪਣੇ 4 ਦਿਨ ਵੇਸਟ ਕਰ ਦਿੱਤੇ। ਮੇਰੇ ਕਹੇ ਦੇ ਉੱਤੇ ਤੂੰ ਸਾਰਾ ਦਿਨ ਧੁੱਪੇ ਬੈਠਾ ਰਿਹਾ, ਤੂੰ ਆਪਣੇ ਮਨ ਦੀ ਤਾਂ ਸੋਚੀ ਨਹੀਂ। ਜੇ ਤੂੰ ਆਪਣੇ ਮਨ ਦੀ ਸੋਚਦਾ, ਆਪਣੇ ਮਨ ਦੇ ਨਾਲ ਅੰਦਰ ਆਪਣੇ ਸਵਾਲ ਖੋਜਣ ਦੀ ਕੋਸ਼ਿਸ਼ ਕਰਦਾ ਤਾਂ ਤੈਨੂੰ ਆਂਸਰ ਵੀ ਮਿਲ ਜਾਂਦਾ। ਜੋ ਕੁਛ ਵੀ ਆ ਉਹ ਤੇਰੇ ਅੰਦਰ ਆ, ਤੇਰੀਆਂ ਪਰੇਸ਼ਾਨੀਆਂ, ਤੈਨੂੰ ਭੁੱਖ ਲੱਗੀ ਸੀ, ਤੈਨੂੰ ਭੁੱਖ ਲੱਗੀ, ਤੇਰੇ ਸਾਹਮਣੇ ਮੈਂ ਰੋਟੀ ਖਾਧੀ, ਮੇਰੇ ਰੋਟੀ ਖਾਧਿਆਂ ਤੇਰੀ ਭੁੱਖ ਕਿੱਦਾਂ ਮਿਟ ਸਕਦੀ ਹੈ ਭਾਈ? ਤੂੰ ਧੁੱਪੇ ਬੈਠਾ, ਮੈਂ ਤੇਰੇ ਸਾਹਮਣੇ ਜਾ ਕੇ ਛਾਵੇਂ ਬੈਠਾ, ਮੇਰੇ ਛਾਵੇਂ ਬੈਠਣ ਦੇ ਨਾਲ ਤੈਨੂੰ ਧੁੱਪ ਲੱਗਣੋਂ ਕਿੱਦਾਂ ਹਟਜੂ? ਤੂੰ ਰਾਤ ਜਾਗਦਾ ਰਿਹਾ, ਮੈਂ ਸੁੱਤਾ, ਮੇਰੇ ਸੌਣ ਦੇ ਨਾਲ ਤੇਰੀ ਨੀਂਦ ਕਿੱਦਾਂ ਪੂਰੀ ਹੋਜੂ? ਪਹਿਲਾਂ ਮੈਨੂੰ ਇਹ ਗੱਲ ਸਮਝਾ ਅਤੇ ਫਿਰ ਮੈਂ ਤੇਰਾ ਇਲਾਜ ਕਰਦਾ। ਕਹਿਣ ਦੀ ਗੱਲ ਇਹ ਕਿ ਤੇਰੀ ਸਮੱਸਿਆ ਤੂੰ ਹੱਲ ਕਰਨੀ ਆ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਧਰਤੀ ਦੇ ਉੱਤੇ ਭੇਜਿਆ, ਉਹਨੇ ਤੇਰੇ ਵਿੱਚ ਇਹ ਸਾਰੀ ਕਾਬਲੀਅਤ, ਸਾਰੇ ਪੁਰਜੇ ਪਾ ਕੇ ਭੇਜੇ ਨੇ, ਪਰ ਤੂੰ ਬਾਹਰ ਅੰਦਰ ਲੱਭਦਾ ਫਿਰਦਾ ਕੋਈ ਬਾਬਾ ਮੇਰੀ ਪਰੇਸ਼ਾਨੀ ਦਾ ਹੱਲ ਕਰ ਦੇ, ਕੋਈ ਹੱਥ ਵੇਖ ਕੇ ਮੈਨੂੰ ਹੱਲ ਦੱਸ ਦੇ, ਕੋਈ ਜੜੀ ਬੂਟੀਆਂ ਦੇ ਕੇ ਤੇਰਾ ਹੱਲ ਕਰ ਦੇ, ਇੱਦਾਂ ਨਹੀਂ। ਸਮੱਸਿਆ ਤੇਰੇ ਅੰਦਰੋਂ ਉਪਜੀ ਆ, ਹੱਲ ਵੀ ਤੇਰੇ ਅੰਦਰ ਆ। ਬਾਹਰ ਅੰਦਰ ਲੱਭਣ ਦੀ ਕੋਸ਼ਿਸ਼ ਕਰਨੀ ਛੱਡੋ ਸੇਠ ਜੀ, ਆਪਣੇ ਅੰਦਰ ਝਾਤੀ ਮਾਰੋ, ਸਮੱਸਿਆ ਦਾ ਹੱਲ ਤੁਹਾਨੂੰ ਤੁਹਾਡੇ ਅੰਦਰੋਂ ਮਿਲ ਜੂਗਾ। ਤੇ ਜੇ ਦੋਸਤੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਚੱਲ ਰਹੀ ਆ, ਕੋਈ ਚੀਜ਼ ਸਤਾ ਰਹੀ ਆ, ਤੇ ਤੁਸੀਂ ਵੀ ਆਪਣੇ ਅੰਦਰ ਅੰਦਰ ਥੋੜਾ ਸਮਾਂ ਕੱਢ ਕੇ ਝਾਤੀ ਮਾਰ ਲਓ, ਤੁਹਾਨੂੰ ਵੀ ਹੱਲ ਤੁਹਾਡੇ ਅੰਦਰੋਂ ਮਿਲ ਜਾਣਾ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹਾਂਜੀ ਹਾਂਜੀ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
3: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-496 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

ਸੋਹਣੀਆਂ ਅੱਖਾਂ ਬੁੱਲ ਸਰਖਦੇ ਨੇ, ਹੱਥ ਗੁਲਾਬ ਤੇ ਵਾਲ ਸ਼ਾਹ ਕਾਲੇ ਨੇ, ਤੇਰੇ ਗਲ ਨਾਲ ਖਹਿ ਕੇ ਸੋਨਾ ਹੋਰ ਚਮਕੇ, ਇਹ ਗਹਿਣੇ ਕਰਮ ਵਾਲੇ ਤੂੰ ਨਜ਼ਰ ਪਾਤੀ ਅਸੀਂ ਪਾਰ ਲੰਘ ਗਏ, ਉਹ ਅਸੀਂ ਖੀਰ ਚ ਖੜੇ ਸੀ ਕਰਮਾਂ ਵਾਲੇ ਨੇ, ਅਸੀਂ ਦਿਲ ਵਾਲੇ ਨੇ, ਉਹ ਅਸੀਂ ਦਿਲ ਵਾਲੇ ਨੇ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ, ਯੋ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ
2: ਹਾਂਜੀ ਹਾਂ

ਸਮਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੇ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉਂ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ

ਜਾਣੈ ਮਨ ਕੋਇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਕੁਵਾਰ ਜੋ ਤੁਧ ਭਾਵੈ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਚ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ।

ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ,

ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਤੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਉ ਖੱਲਾ ਅਗਨ ਤਪਤਾਓ, ਪਾਂਡਾ ਭਾਓ ਅੰਮ੍ਰਿਤ ਤਿਤ ਤਾਲ, ਕੜੀਐ ਸ਼ਬਦ ਸੱਚੀ।

ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬੁਬ ਅੰਤ ਗੁਣਾਂ ਗੇ ਬਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਵ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁ ਸਾਜ ਸਨਹ ਦੁਰਜਾਨ।

ਪਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

ਸਕੰਤਾ ਕਾਲ ਪਾਏ ਬ੍ਰਹਮਾ ਬਪਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਟੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

ਤੈ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨ ਜਾਣੇ ਕੋਏ ਕਹਿ।

ਹੋਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਲਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਆਖਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ।

ਫਿਰਤ ਫਿਰਤ ਫਿਰਦਿਆਂ ਫਿਰਦਿਆਂ ਭਟਕਦਿਆਂ ਭਟਕਦਿਆਂ ਖੋਜ ਕਰਦਿਆਂ ਕਰਦਿਆਂ ਲੱਭਦਿਆਂ ਲੱਭਦਿਆਂ ਪਰਮੇਸ਼ਰ ਦੇ ਪਿਆਰਿਆਂ ਦਾ ਮਿਲਾਪ ਹੋ ਗਿਆ, ਪੂਰੇ ਸਤਿਗੁਰੂ ਦਾ ਮਿਲਾਪ ਹੋ ਗਿਆ। ਪਹਿਲੀ ਬੇਨਤੀ ਇਹ ਕਰਾਂ, ਵੈਸੇ ਜਿਹੜੀ ਭਟਕਣਾ ਹੈ ਨਾ ਉਹ ਬੰਦੇ ਨੂੰ ਮੰਜ਼ਿਲ ਤੇ ਨਹੀਂ ਪਹੁੰਚਣ ਦਿੰਦੀ। ਅਸੀਂ ਇੱਥੋਂ ਘਰ ਜਾਣਾ, ਜੇ ਰਸਤਾ ਭੁੱਲ ਜਾਈਏ ਤੇ ਖੁਆਰੀ ਹੋ ਜਾਂਦੀ ਸਾਧ ਸੰਗਤ ਦੀ। ਭਟਕਣਾ ਮੰਜ਼ਿਲ ਤੇ ਨਹੀਂ ਪਹੁੰਚਣ ਦਿੰਦੀ, ਭਟਕਣਾ ਮਨੁੱਖ ਦੇ ਅੰਦਰ ਨੂੰ ਖਿੰਡਾ ਦਿੰਦੀ ਹੈ, ਦੁੱਖ ਵਿੱਚ ਲੈ ਜਾਂਦੀ ਹੈ। ਬਹੁਤ ਵੱਡੀ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਇਹ ਸਮਝ ਪੈ ਜਾਵੇ ਵੀ ਅਸੀਂ ਭਟਕ ਰਹੇ ਹਾਂ। 84 ਲੱਖ ਜੂਨ ਤੈਅ ਕੀਤੀ ਹੈ ਤੇ ਭਟਕਦਿਆਂ ਭਟਕਦਿਆਂ ਇਹ ਸਰੀਰ ਮਿਲਿਆ ਹੈ। 84 ਲੱਖ ਜੂਨਾਂ ਵਿੱਚੋਂ ਕਈ ਜੂਨਾਂ ਐਸੀਆਂ ਹਨ ਜਿਨ੍ਹਾਂ ਦੀ ਉਮਰ 1 ਦਿਨ ਹੈ, ਪਰ ਕੁਝ ਜੂਨਾਂ ਐਸੀਆਂ ਹਨ ਜਿਨ੍ਹਾਂ ਦੀ ਉਮਰ 100-100 ਸਾਲ ਵੀ ਹੈ। 84 ਲੱਖ ਭ੍ਰਮਤਿਆਂ ਦੁਰਲੱਭ ਜਨਮ ਪਾਇਓਏ। 84 ਲੱਖ ਜੂਨਾਂ ਭਟਕਣ ਤੋਂ ਬਾਅਦ ਇਹ ਸਰੀਰ ਮਿਲਿਆ ਹੈ। ਹੁਣ ਕਈਆਂ ਉਮਰਾਂ ਦੀ ਵਾਹਿਗੁਰੂ ਕਈਆਂ ਜੂਨਾਂ ਦੀ ਉਮਰ ਜਿਹੜੀ ਹੈ ਉਹ 1 ਦਿਨ ਵੀ ਹੈ ਤੇ ਕਈਆਂ ਦੀ 100 ਸਾਲ ਵੀ ਹੈ। ਪਰ ਸਮਝਣ ਮਾਤਰ ਬੇਨਤੀ ਕਰ ਰਹੇ ਹਾਂ, ਕੇਵਲ ਸਮਝਣ ਮਾਤਰ, ਇਸ਼ਾਰੇ ਮਾਤਰ। ਜੇ ਸਾਰਾ ਹਿਸਾਬ ਕਿਤਾਬ ਨਾ ਲਾ ਕੇ ਸਿਰਫ ਇੱਕ ਸਮਝਣਾ ਹੋਵੇ ਕਿ 1 ਜੂਨ ਨੂੰ 1 ਸਾਲ ਉਮਰ ਦੇ ਦਿਓ, ਇਹਦਾ ਮਤਲਬ ਇਹ ਹੈ ਵੀ 84 ਲੱਖ ਸਾਲ ਬਾਅਦ ਇਹ ਸਰੀਰ ਮਿਲਿਆ ਹੈ। ਮਤਲਬ ਤਾਂ ਇਹੋ ਬਣ ਗਿਆ, ਸਿਰਫ ਸਮਝਣ ਮਾਤਰ ਬੇਨਤੀ ਕਰ ਰਿਹਾ ਹਾਂ ਕਿ 84 ਲੱਖ ਸਾਲਾਂ ਬਾਅਦ ਇਹ ਸਰੀਰ ਮਿਲਿਆ ਹੈ। ਕਿੰਨਾ ਕੀਮਤੀ ਹੋਏਗਾ ਸਾਧ ਸੰਗਤ ਦੀ। ਸਤਿਗੁਰੂ ਬਾਣੀ ਵਿੱਚ ਤਾਂਹੀਓ ਕਿਰਪਾ ਕਰਦੇ ਆ ਨਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਇੰਨੇ ਲੰਮੇ ਅਰਸੇ ਬਾਅਦ ਜਾ ਕੇ ਇਹ ਮਨੁੱਖਾ ਸਰੀਰ ਪ੍ਰਾਪਤ ਹੁੰਦਾ ਹੈ। ਇਹਨੂੰ ਸੌਖਾ ਨਾ ਸਮਝੀਏ ਆਪਾਂ। ਫਿਰ ਭਟਕਦਾ ਕੌਣ ਹੈ? ਸਰੀਰ ਬਦਲਦੇ ਰਹਿੰਦੇ ਹੈ, ਵਿਚਲਾ ਜੀਵ ਆਤਮਾ ਭਟਕਦਾ ਹੈ। 1 ਜੂਨ ਵਿੱਚ 1 ਸਰੀਰ ਹੀ ਸਾਡਾ ਭਟਕ ਸਕਦਾ ਹੈ। ਜਿਹੜਾ ਵਿਚਲਾ ਜੀਵ ਆਤਮਾ ਹੈ ਨਾ ਉਹ ਗੁਰਮੁਖੋਂ ਭਟਕਦਾ ਹੈ। ਹੁਣ ਇਸ ਜਨਮ ਦੇ ਉੱਤੇ ਆ ਜਾਈਏ, 84 ਲੱਖ ਛੱਡ ਦਈਏ, ਸਿਰਫ 84 ਵਾਰੀ ਦੀ ਗੱਲ ਕਰ ਲਈਏ ਵੀ 84 ਵਾਰੀ ਆਪਾਂ ਆਪਣੀ ਜ਼ਿੰਦਗੀ ਚ ਰਹਿਣ ਵਾਲਾ ਮਕਾਨ ਬਦਲ ਕੇ ਵੇਖ ਲਈਏ, ਜਿਹੜੇ ਕਿਰਾਏ ਤੇ ਰਹਿੰਦੇ ਹਨ। 84 ਵਾਰੀ ਤਾਂ ਮਕਾਨ ਬਦਲਦਿਆਂ ਹੀ ਸਰੀਰ ਥੱਕ ਜਾਂਦਾ, ਥੋੜਾ ਥੋੜੀ ਹੁੰਦਾ। ਤੇ 84 ਲੱਖ ਵਾਰੀ ਜੀਵ ਆਤਮਾ ਨੇ ਮਕਾਨ ਬਦਲਿਆ, ਸਰੀਰ ਬਦਲਿਆ ਹੈ, ਇਹ ਕਿੰਨਾ ਥੱਕੀ ਹੋਏਗੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਭਾਈ ਆ ਜਿਹੜਾ ਜਨਮ ਮਿਲਿਆ ਨਾ, ਮਨੁੱਖਾ ਜਨਮ ਮਿਲਿਆ, ਫਿਰਤ ਫਿਰਤ ਭਟਕਦਿਆਂ ਭਟਕਦਿਆਂ
ਦੂਜਾ ਅਰਥ ਇਹਦਾ ਇਹ ਹੈ ਵੀ ਇਸ ਜਨਮ ਵਿੱਚ ਅੱਗੋਂ ਫਿਰ ਖੋਜ ਰੰਭੀ ਵੀ ਹੁਣ ਸਾਡੀ ਗੱਲ ਬਣੇ ਕਿਵੇਂ। ਖੋਜ ਕਰਦਿਆਂ ਕਰਦਿਆਂ ਵੀ ਪ੍ਰਾਪਤੀ ਹੋਈ ਭੇਟੇ ਜਨ ਸਾਧੂ, ਪਰਮਾਤਮਾ ਦੇ ਪਿਆਰਿਆਂ ਨਾਲ ਭੇਟ ਹੋ ਗਈ, ਮਿਲਾਪ ਹੋ ਗਿਆ। ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੈਠੇ ਹੋ। ਇਹ ਸਭ ਤੋਂ ਮਹਾਨ ਪਵਿੱਤਰ ਅਸਥਾਨ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਮਨੁੱਖਾ ਜਨਮ ਵੀ ਮਿਲ ਗਿਆ ਤੇ ਇੱਥੇ ਸਾਡੀ ਭੇਟ ਹੋ ਗਈ, ਸਤਿਗੁਰੂ ਮਿਲੇ ਸਾਨੂੰ। ਪੂਰਾ ਗੁਰ ਸਮਝਾਇਆ। ਹੁਣ ਜਿਹੜਾ ਬੰਦਾ ਬਹੁਤ ਥੱਕਿਆ ਹੋਵੇ ਨਾ, ਉਹਨੂੰ ਬਹੁਤੇ ਗਿਆਨ ਦੀ ਗੱਲ ਸਮਝ ਨਹੀਂ ਆਉਂਦੀ ਖਾਲਸਾ ਦੀ। ਹੁਣ ਇੱਕ ਬੰਦਾ ਥੱਕਿਆ ਟੁੱਟਿਆ ਬਾਹਰੋਂ ਆਇਆ, ਉਹਨੂੰ ਗਿਆਨ ਦੀਆਂ ਗੱਲਾਂ ਸੁਣਾਉਣ ਲੱਗ ਪਓ, ਉਹਨੂੰ ਗਿਆਨ ਦੀ ਗੱਲ ਨਹੀਂ ਸਮਝ ਆਏਗੀ। ਮਹਾਰਾਜ ਨੇ ਫਿਰ ਬਹੁਤ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਸਮਝਾ ਦਿੱਤੀ। ਉਹ ਕੀ ਸਮਝਾਇਆ?

0: ਭਾਈ ਪਿਆਰਿਆ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਇਸ ਮਨੁੱਖਾ ਜਨਮ ਦੇ ਚੱਕਰ ਤੋਂ ਮੁਕਤ ਹੋਣ ਵਾਸਤੇ ਹੋਰ ਕੋਈ ਵੀ ਵਿਧੀ ਕਾਮ ਨਹੀਂ ਆਏਗੀ, ਕੰਮ ਨਹੀਂ ਆਏਗੀ। ਵੀ ਬੜੇ ਯਤਨ ਕਰਨੇ, ਬੜੀਆਂ ਕੋਸ਼ਿਸ਼ਾਂ ਕਰਨੀਆਂ, ਹੋਰ ਕੋਈ ਵੀ ਵਿਧੀ ਕੰਮ ਨਹੀਂ ਆਏਗੀ। ਮਹਾਰਾਜ ਕਿਹੜੀ ਵਿਧ ਕੰਮ ਆਏਗੀ? ਸਤਿਗੁਰੂ ਕਹਿੰਦੇ ਹਰ ਹਰ ਨਾਮ ਧਿਆਇਆ। ਬਸ ਆ ਸਮਝਾ ਦਿੱਤਾ ਸਤਿਗੁਰਾਂ ਨੇ, ਭਾਈ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਹੈ। ਕਹਿੰਦੇ ਮੈਨੂੰ ਮੇਰੇ ਸਤਿਗੁਰੂ ਨੇ ਸਮਝਾ ਦਿੱਤਾ ਤੇ ਮੈਂ ਇਹੋ ਹੀ ਨਾਮ ਧਿਆਇਆ। ਬਸ ਹੁਣ ਕੰਮ ਇੰਨਾ ਹੀ ਹੈ ਸਤਸੰਗ ਦੀ, ਪਰਮੇਸ਼ਰ ਦੀ ਯਾਦ ਵਿੱਚ ਜੁੜਨਾ, ਵਾਹਿਗੁਰੂ ਦੇ ਚਿੰਤਨ ਵਿੱਚ ਜੁੜਨਾ। ਇਹਦੇ ਵਾਸਤੇ ਕੋਈ ਗੁਰਬਾਣੀ ਦਾ ਅਭਿਆਸ ਕਰਦਾ ਹੈ, ਕੋਈ ਗੁਰਮੰਤਰ ਦਾ ਅਭਿਆਸ ਕਰਦਾ ਹੈ, ਕੋਈ ਮੂਲ ਮੰਤਰ ਦਾ ਅਭਿਆਸ ਕਰਦਾ ਹੈ, ਕੋਈ ਕੀਰਤਨ ਚ ਸੁਰਤ ਜੋੜ ਕੇ ਬੈਠਾ ਹੈ, ਕੋਈ ਕਥਾ ਵਿੱਚ ਸੁਰਤ ਜੋੜ ਕੇ ਬੈਠਾ ਹੈ। ਗੱਲ ਇੰਨੀ ਹੈ ਵੀ ਧਿਆਨ ਜੁੜੇ। ਸੰਸਾਰ ਤੋਂ ਤਰਨ ਵਾਸਤੇ ਹੋਰ ਕੋਈ ਵੀ ਵਿਧੀ ਕੰਮ ਨਹੀਂ ਆਉਣੀ, ਜਿੰਨਾ ਮਰਜ਼ੀ ਬੰਦਾ ਯਤਨ ਕਰ ਲੇ ਵੀ ਆਹ ਨਹੀਂ ਤੇ ਆਹ ਰਸਤਾ, ਆਹ ਨਹੀਂ ਤਾਂ ਆਹ ਰਸਤਾ। ਮਹਾਰਾਜ ਕਹਿੰਦੇ ਨਹੀਂ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਨਾਨਕ ਕਹਿ ਘਰ ਕੇਵਲ ਨਾਮ। ਸਿਰਫ ਇਹ ਵਿਧ ਹੈ, ਬਹੁਤ ਸੌਖਾ ਕਾਰਜ ਹੈ, ਪਰ ਸਤ ਸੰਗਤ ਜੀ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਹੋ ਨਹੀਂ ਸਕਦਾ। ਵਡਭਾਗੀਆਂ ਵਾਹੋ ਵਾਹੋ ਮੋਹੋਂ ਕਢਾਏ, ਬਹੁਤ ਵੱਡੇ ਭਾਗ ਹੋਣ, ਪਰਮੇਸ਼ਰ ਕਿਸੇ ਦੇ ਮੁਖੋਂ ਵਾਹਿਗੁਰੂ ਕਢਾਉਂਦਾ ਹੈ। ਇੱਕ ਵਾਰੀ ਪਿਆਰ ਨਾਲ ਜਿਤਨੇ ਆਪ ਜੀ ਬੈਠੇ ਹੋ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਸੋ ਭਾਈ ਹੋਰ ਕੋਈ ਵੀ ਬਿਦ ਕੰਮ ਨਹੀਂ ਆਉਣੀ।
1: ਤਾਤੇ ਮੋਹੇ ਧਾਰੀ ਓਟ ਗੋਪਾਲ,
0: ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਕਹਿੰਦੇ ਇਸ ਕਰਕੇ ਭਾਈ ਅਸੀਂ ਕੇਵਲ ਉਸ ਗੋਪਾਲ ਪਰਮੇਸ਼ਰ, ਧਰਤੀ ਨੂੰ ਪਾਲਣ ਵਾਲਾ, ਸਭ ਜੀਵਾਂ ਨੂੰ ਪਾਲਣ ਵਾਲਾ, ਸਭ ਦੀ ਪ੍ਰਤਪਾਲਣਾ ਕਰਨ ਵਾਲਾ ਵਾਹਿਗੁਰੂ, ਅਸੀਂ ਉਹਦੀ ਹੀ ਓਟ ਧਾਰਨ ਕੀਤੀ ਹੈ। ਉਹਦੀ ਓਟ ਕੀ ਹੈ? ਉਹਦੇ ਨਾਮ ਦੀ ਓਟ। ਹਰ ਕਾ ਨਾਮ ਦਾਸ ਕੀ ਓਟ, ਨਾਮ ਤੇ ਆਸਰਾ ਰੱਖਣਾ, ਪਰਮੇਸ਼ਰ ਦੇ ਉੱਤੇ ਆਸਰਾ ਰੱਖਣਾ ਵੀ ਜੋ ਕਰਨਾ ਉਸ ਵਾਹਿਗੁਰੂ ਨੇ ਕਰਨਾ ਹੈ। ਆਸਰਾ ਇੱਕ ਉੱਤੇ ਟਿਕ ਜਾਣਾ, ਇਹ ਵੀ ਬੜੀ ਵੱਡੀ ਕਿਰਪਾ ਵਾਲੀ ਗੱਲ ਹੈ ਭਾਈ। ਅਸੀਂ ਉਸ

परमेश्वर दी ही शरण पए हां, जो पूर्ण है। बाकी सब अधूरे है, सतगुरु पूरे है, परमेश्वर जी पूरे हैं। पूर्ण परमेश्वर दी शरण पए हां, ते ओदी शरण पैण वाले दे सारे जंजाल मुक जांदे हन। गुरबाणी च कई शब्द हन, जंजाल हर एक नूं वधण नहीं देंदे। अगे जंजाल पै गया, बंधन पै गया, बंधन ने अगे वधण नहीं देना। पर कहिंदे जिहड़ा वाहिगुरु दी शरण विच पै गया, बिनसे सगल जंजाल। जंजाल एक तरह का नहीं है, सानू पता ही नहीं हुंदा भी किन्ने किन्ने जंजाल पए है। खालसा जी माड़ी जी होमे भी आ गई ना, ये भी जंजाल बन जाती। महाराज कहिंदे नानक हर गुण गाए छाड़ सगल जंजाल, बिनसे सगल जंजाल। ਉਹਦੇ ਸਾਰੇ ਜੰਜਾਲ, ਸਭ ਜੰਜਾਲ ਬਿਨਸ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਪਰ ਕਰਨਾ ਕੀ ਹੈ? ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਉਹਦਾ ਨਾਮ ਜਪਣਾ ਹੈ। ਛੂਟਣ ਦੀ ਇੱਕੋ ਵਿਧੀ ਹੈ, ਫਾਸਨ ਕੀ ਵਿਧ ਸਭ ਕੋ ਜਾਣੈ, ਛੂਟਣ ਕੀ ਇੱਕ ਕੋਏ। ਜੰਜਾਲਾਂ ਤੋਂ ਰਹਿਤ ਹੋਣ ਦੀ ਇੱਕੋ ਹੀ ਜੁਗਤੀ ਹੈ ਵੀ ਜਿਹੜਾ ਜੰਜਾਲਾਂ ਤੋਂ ਰਹਿਤ ਹੈ ਉਹਦਾ ਚਿੰਤਨ ਕਰਨਾ, ਉਹਨੂੰ ਯਾਦ ਕਰਨਾ। ਤੇ ਜਿਹੜਾ ਆਪ ਜੰਜਾਲ ਵਿੱਚ ਫਸਿਆ, ਤੇ ਜੇ ਬੰਦਾ ਉਹਨੂੰ ਯਾਦ ਕਰਦਾ ਰਵੇ ਤੇ ਮਾਫ ਕਰਿਓ, ਉਹ ਵੀ ਜੰਜਾਲਾਂ ਚ ਫਸ ਜਾਂਦਾ। ਤੇ ਜਿਹੜਾ ਜੰਜਾਲਾਂ ਤੋਂ ਰਹਿਤ ਹੈ, ਭਰਮ ਭੇਖ ਤੇ ਰਹੇ ਨਿਆਰਾ। ਤੇ ਸਾਧ ਸੰਗਤ ਜੀ ਫਿਰ ਉਹਦੀ ਸੰਗਤ ਕੀਤਿਆਂ ਬੰਦਾ ਵੀ ਜੰਜਾਲ ਤੋਂ ਰਹਿਤ ਹੋ ਜਾਂਦਾ ਹੈ। ਰਹਾਓ, ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ

ਸਾਧ ਸੰਗਤ ਚਾਰ ਲੋਕਾਂ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ, ਸਵਰਗ ਜਿਹਨੂੰ ਆਪਾਂ ਸਵਰਗ ਕਹਿ ਦਿੰਦੇ ਹਾਂ। ਮਿਰਤ, ਮਿਰਤ ਕੀ ਹੈ? ਮਾਤ ਲੋਕ, ਜਿੱਥੇ ਆਪਾਂ ਬੈਠੇ ਹਾਂ। ਪਿਆਲ, ਪਿਆਲ ਹੈ ਪਤਾਲ ਲੋਕ। ਤੇ ਭੂ ਮੰਡਲ ਵੀ ਭਾਵ ਇਹ ਜਿਤਨਾ ਧਰਤੀ ਦਾ ਮੰਡਲ ਹੈ, ਇਹ ਜਿਤਨੀ ਧਰਤੀ ਹੈ, ਹਰ ਥਾਂ ਤੇ ਮਾਇਆ ਵਿਆਪੀ ਹੋਈ ਹੈ। ਸਵਰਗ ਚ ਵੀ ਮਾਇਆ ਵਿਆਪੀ ਹੈ, ਇਸ ਕਰਕੇ ਰੱਬ ਦੇ ਪਿਆਰੇ ਸਵਰਗ ਨਹੀਂ ਮੰਗਦੇ। ਉਹ ਕਹਿੰਦੇ ਮਹਾਰਾਜ ਸਵਰਗ ਨਹੀਂ ਚਾਹੀਦਾ, ਤੁਹਾਡੇ ਚਰਨ ਚਾਹੀਦੇ ਹਨ। ਕਿਉਂ? ਇੱਕ ਚਰਨ ਹਨ ਜਿੱਥੇ ਮਾਇਆ ਨਹੀਂ ਵਿਆਪਦੀ, ਸਤਿਗੁਰੂ ਦੇ ਚਰਨ ਹਨ, ਪਰਮੇਸ਼ਰ ਦੇ ਚਰਨ ਹਨ ਜਿੱਥੇ ਮਾਇਆ ਨਹੀਂ ਵਿਆਪਦੀ। ਤਮ ਸੰਸਾਰ ਚਰਨ ਲੱਗ ਤਰੀਏ, ਸਵਰਗ ਚ ਵੀ ਮਾਇਆ ਵਿਆਪਦੀ ਹੈ, ਪਤਾਲ ਲੋਕ ਚ ਵੀ ਮਾਇਆ ਵਿਆਪ ਜਾਂਦੀ ਹੈ, ਮਾਤ ਲੋਕ ਤੇ ਵੀ ਮਾਇਆ ਵਿਆਪਦੀ ਹੈ। ਮਾਇਆ ਹੈ ਕੀ ਹੈ? ਮਾਇਆ ਹੈ ਹਰ ਉਹ ਕੰਮ ਜਿਸ ਕੰਮ ਵਿੱਚ ਪੈ ਕੇ ਮੇਰੇ ਵਾਹਿਗੁਰੂ ਵੱਲੋਂ ਧਿਆਨ ਹਟ ਜਾਂਦਾ ਹੈ। ਸਵਰਗ ਦੇ ਐਸੇ ਸੁੱਖ ਨੇ ਵੀ ਉੱਥੇ ਜਾ ਕੇ ਵੀ ਬੰਦਾ ਰੱਬ ਭੁੱਲ ਜਾਂਦਾ। ਪਤਾਲ ਵਿੱਚ ਵੀ ਰੱਬ ਪਰਮੇਸ਼ਰ ਦਾ ਚੇਤਾ ਭੁੱਲ ਜਾਂਦਾ, ਮਾਤ ਲੋਕ ਵਿੱਚ ਵੀ ਬੱਬ ਵਾਹਿਗੁਰੂ ਦਾ ਚੇਤਾ ਭੁੱਲ ਜਾਂਦਾ ਹੈ। ਸਾਡੇ ਜੰਜਾਲ ਇਹੋ ਜਿਹੇ ਹੈ। ਤੇ ਸਤਿਗੁਰੂ ਕਹਿੰਦੇ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ, ਹਰ ਥਾਂ ਤੇ ਮਾਇਆ ਵਿਆਪੀ ਹੋਈ ਹੈ, ਹਰ ਥਾਂ ਤੇ। ਤਾਂ ਫਿਰ ਬੇਨਤੀ ਕਰਦੇ ਹਾਂ, ਇੱਕ ਸਥਾਨ ਐਸਾ ਹੈ ਜਿੱਥੇ ਮਾਇਆ ਨਹੀਂ ਵਿਆਪਦੀ, ਉਹ ਹੈ ਸਤਿਗੁਰੂ ਜੀ ਦੇ ਚਰਨ, ਪਰਮੇਸ਼ਰ ਦੇ ਚਰਨ, ਵਾਹਿਗੁਰੂ ਦਾ ਨਾਮ, ਜਿੱਥੇ ਮਾਇਆ ਦਾ ਅਸਰ ਨਹੀਂ ਹੈ।

ਲੋਕਾਂ ਵਿੱਚ ਰਹਿਣਾ, ਮਾਇਆ ਦੇ ਵਿੱਚ ਰਹਿਣਾ ਤੇ ਮਾਇਆ ਤੋਂ ਨਿਰਲੇਪ ਹੋ ਜਾਣਾ, ਰਹਿਣਾ ਉੱਥੇ ਜਿੱਥੇ ਵਾਹਿਗੁਰੂ ਦਾ ਚੇਤਾ ਬਾਰ ਬਾਰ ਭੁੱਲਣਾ ਹੈ ਪਰ ਉੱਥੇ ਵੀ ਵਾਹਿਗੁਰੂ ਨੂੰ ਪੂਰਾ ਚੇਤੇ ਵਿੱਚ ਰੱਖਣਾ। ਐਸੇ ਜਿਹੜੇ ਸਤਿਪੁਰਖ ਹਨ ਨਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ, ਮਹਾਰਾਜ ਕਹਿੰਦੇ ਉਹ ਆਪਣੇ ਆਪ, ਪਹਿਲਾਂ ਤਾਂ ਉਹਨਾਂ ਦਾ ਆਪਣਾ ਆਪ ਧਰ ਜਾਂਦਾ, ਉਹ ਆਪ ਧਰਦੇ ਹੈ, ਆਪਣੇ ਅੰਦਰ ਦੇ ਜੀ ਨੂੰ ਤਾਰ ਦਿੰਦੇ ਹੈ ਪਰਮੇਸ਼ਰ ਦੇ ਨਾਮ ਨਾਲ। ਉਹਨਾਂ ਦਾ ਸੰਗ ਕਰਨ ਵਾਲੇ ਜਿਹੜੇ ਜੀ ਹਨ ਉਹ ਵੀ ਤਰ ਜਾਂਦੇ ਹਨ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਤਰਨਾ ਸੌਖਾ ਨਹੀਂ ਹੈ ਤੇ ਸਤਿਗੁਰੂ ਕਹਿੰਦੇ ਫਿਰ ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦੇ ਹਨ। ਕਿਤੇ ਇੱਕੀ ਕੁਲਾਂ ਦਾ ਜ਼ਿਕਰ ਆਉਂਦਾ ਨਾ, ਕਿਤੇ ਸਭ ਕੁਲਾਂ ਦਾ ਜ਼ਿਕਰ ਆਉਂਦਾ। ਲੜੀਵਾਰ ਕਥਾ ਵਿੱਚ ਵੀ ਸਭ ਕੁਲਾਂ ਦਾ ਜ਼ਿਕਰ ਆਏਗਾ। ਕਮਾਲ ਹੈ, ਮੇਰੇ ਵਾਹਿਗੁਰੂ ਦੇ ਨਾਮ ਵਿੱਚ ਇੰਨੀ ਤਾਕਤ ਹੈ। ਮਨੁੱਖ ਆਪ ਤਾਂ ਧਰਦਾ, ਜਿੱਥੋਂ ਕੁਲ ਆਰੰਭ ਹੋਈ ਹੈ ਸਾਰੇ ਤਰ ਜਾਂਦੇ ਹਨ। ਇੱਕ ਨਾਮ ਜਪੇ, ਇੱਕ ਵਾਹਿਗੁਰੂ ਦਾ ਚਿੰਤਨ ਕਰੇ, ਉਹ ਆਪ ਤਰਦਾ ਹੈ ਔਰ ਸਾਰਿਆਂ ਨੂੰ ਤਾਰ ਲੈਂਦਾ। ਐਡੀ ਵੱਡੀ ਵਾਹਿਗੁਰੂ ਦੇ ਨਾਮ ਦੀ ਵਡਿਆਈ, ਹਰ ਹਰ ਨਾਮ ਧਿਆਏ, ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਜਪ ਜਪ ਕੇ ਜਪ ਜਪ ਕੇ। ਔਰ ਬੇਅੰਤ ਉਦਾਹਰਣਾਂ ਹਨ ਸਾਧ ਸੰਗਤ ਕੁੱਲਾਂ ਤਰਨ ਵਾਲੀਆਂ। ਮਹਾਰਾਜ ਨੇ ਇਤਿਹਾਸ ਵਿੱਚ ਜ਼ਿਕਰ ਮਿਲਦੇ ਹੈ, ਗੁਰਸਿੱਖਾਂ ਨੂੰ ਬਚਨ ਦਿੱਤੇ, ਉਹ ਗੁਰਸਿੱਖ ਆਪ ਹੀ ਨਹੀਂ ਤਰੇ, ਉਹਨਾਂ ਦੀਆਂ ਕੁੱਲਾਂ ਵੀ ਤਰ ਗਈਆਂ। ਬੰਦਗੀ ਵਾਲੀ ਰੂਹ, ਭਾਈ ਸੈਦ ਖਾਂ ਸੈਦਾ ਬਲਾ ਬੰਦਗੀ ਕਰਦਾ ਹੈ, ਨਾਮ ਜਪਦਾ, ਅੰਦਰ ਜਾਗਿਆ ਹੋਇਆ, ਬਾਹਰੋਂ ਕੰਮ ਹੈ ਮਲਾਹਗਿਰੀ ਦਾ, ਮਲਾਹ ਹੈ ਬੇੜਾ ਰੱਖਿਆ। ਜਿਹਨੇ ਦਰਿਆ ਦੇ ਉਸ ਪਾਰ ਜਾਣਾ ਉਸ ਬੇੜੇ ਵਿੱਚ ਬਿਠਾ ਕੇ ਸਤ ਸੰਗਤ ਜੀ ਰਾਹਗੀਰਾਂ ਨੂੰ ਪਾਰ ਕਰਦਾ, ਦੂਜੇ ਪੱਤਣ ਲਾ ਦਿੰਦਾ। ਅੱਜ ਸੱਚੀ ਸਰਕਾਰ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਦਰਿਆ ਦੇ ਕੰਢੇ ਪਹੁੰਚੇ ਹੈ। ਭਾਈ ਬੇੜੀ ਵਿੱਚ ਬੈਠਣਾ। ਸੈਦਾ ਬੰਦਗੀ ਵਾਲਾ ਸੀ, ਉਹ ਆਮ ਪੁਰਸ਼ ਨਹੀਂ ਸੀ। ਉਹਨੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਆਓ ਕਿਰਪਾ ਕਰੋ। ਮਹਾਰਾਜ ਉਹਦੀ ਬੇੜੀ ਵਿੱਚ ਬੈਠੇ, ਸਤਿਗੁਰਾਂ ਨੂੰ ਦੂਜੇ ਪਾਰ ਲੈ ਕੇ ਗਿਆ ਤੇ ਸਾਧ ਸੰਗਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੂਜੇ ਪਾਰ ਉਤਰੇ ਤੇ ਸਤਿਗੁਰੂ ਮਾਇਆ ਦੇਣ ਲੱਗੇ ਵੀ ਲੈ ਭਾਈ ਮਾਇਆ ਲੈ ਲਾ। ਹੁਣ ਅਗਲੀ ਜਿਹੜੀ ਗੱਲ ਕੀਤੀ ਉਹ ਜਾਗੀ ਹੋਈ ਰੂਹ ਕਰ ਸਕਦੀ ਸੀ, ਉਹ ਸੁੱਤੀ ਹੋਈ ਰੂਹ ਨਹੀਂ ਸੀ ਕਰ ਸਕਦੀ। ਸੈਦਾ ਕਹਿਣ ਲੱਗਾ ਪਾਤਸ਼ਾਹ ਤੁਸੀਂ ਵੀ ਮਲਾਹੋ, ਮੈਂ ਵੀ ਮਲਾਹ ਹਾਂ। ਮਹਾਰਾਜ ਮੈਂ ਤਾਂ ਛੋਟਾ ਜਿਹਾ ਮਲਾਹ ਹਾਂ, ਇੱਕ ਨਿੱਕੀ ਜੀ ਬੇੜੀ ਰੱਖੀ ਹੈ, ਰਾਹਗੀਰਾਂ ਨੂੰ ਦੂਜੇ ਪਾਰ ਲਾ ਦੇਣਾ, ਮੈਂ ਤਾਂ ਛੋਟਾ ਜਿਹਾ ਮਲਾਹ ਹਾਂ, ਤੁਸੀਂ ਤਾਂ ਭਵ ਸਾਗਰ ਤਾਰਨ ਵਾਲੇ ਮਲਾਹ ਹੋ। ਮਹਾਰਾਜ ਕਿਰਪਾ ਕਰੋ, ਮੈਂ ਤਾਂ ਬਹੁਤ ਛੋਟਾ ਮਲਾਹ ਹਾਂ, ਆਪ ਜੀ ਬਹੁਤ ਵੱਡੇ ਹੋ, ਭਵ ਸਾਗਰ ਨੂੰ ਤਾਰਨ ਵਾਲੇ ਮਲਾਹ ਹੋ, ਕਿਰਪਾ ਕਰਿਓ। ਸਤਿਗੁਰੂ ਇਸ ਸਰੀਰ ਦੀ ਲੀਲਾ ਸਮਾਪਤ ਹੋਣ ਤੋਂ ਬਾਅਦ ਜਦੋਂ ਮੈਂ ਤੁਹਾਡੇ ਘਾਟ ਤੇ ਆਵਾਂ ਤੁਸੀਂ ਮੇਰਾ ਪਾਰ ਉਤਾਰਾ ਕਰ ਦਿਆ ਤੇ ਮੇਰੀ ਬੇੜੀ ਬੰਨੇ ਲਾ ਦਿਓ। ਹੁਣ ਇਹ ਜਾਗੀ ਹੋਈ ਰੂਹ ਕਹਿ ਸਕਦੀ ਹੈ, ਪਿਆਰ ਵਾਲਾ ਹਿਰਦਾ ਕਹਿ ਸਕਦਾ ਤੇ ਕਲਗੀਧਰ ਸਤਿਗੁਰੂ ਇੰਨੇ ਪ੍ਰਸੰਨ ਹੋਏ ਦਇਆ ਦੇ ਘਰ ਵਿੱਚ ਆਏ। ਮਹਾਰਾਜ ਕਹਿੰਦੇ ਭਾਈ
ਕੱਲਾ ਤੈਨੂੰ ਹੀ ਨਹੀਂ ਪਾਰ ਲਾਇਆ, ਕੱਲਾ ਤੈਨੂੰ ਹੀ ਨਹੀਂ ਤਾਰਿਆ, ਜਾ ਭਾਈ ਤੇਰੀਆਂ 21 ਕੁਲਾਂ ਤਾਰ ਦਿੱਤੀਆਂ। ਕਹਿਣ ਲੱਗੇ ਤੇਰੀਆਂ ਕੁਲਾਂ ਤਾਰ ਦਿੱਤੀਆਂ। ਗੁਰਮੁਖੋ ਉਹਦੀਆਂ ਤਰੀਆਂ ਇਤਿਹਾਸ ਵਿੱਚ ਬਚਨ ਮਿਲਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਮੋਹਰੀ ਜੀ ਨੂੰ ਬਚਨ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਨੇ ਬਾਬਾ ਮੋਹਰੀ ਜੀ ਨੂੰ ਕਿਹਾ ਸੀ, ਮੋਹਰੀ ਜੀ ਤੁਹਾਡੀਆਂ 42 ਕੁਲਾਂ ਤਾਰੀਆਂ, 42, ਕਿਉਂਕਿ ਤੁਸਾਂ ਬਚਨ ਮੰਨਿਆ। ਇੱਥੇ ਸਤਿਗੁਰੂ ਕਿਰਪਾ ਕਰਦੇ, ਕਹਿੰਦੇ ਫਿਰ ਜਿਹੜੇ ਪਰਮਾਤਮਾ ਨਾਲ ਪ੍ਰੇਮ ਕਰਦੇ ਐ, ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਐ, ਆਪਣਾ ਹੀ ਨਹੀਂ ਉਹਨਾਂ ਦਾ ਭਲਾ ਹੁੰਦਾ, ਉਹਨਾਂ ਦੀਆਂ ਸਾਰੀਆਂ ਕੁੱਲਾਂ ਦਾ ਭਲਾ ਹੋ ਜਾਂਦਾ।

ਗਾਉਣ ਦਾ ਬਚਨ ਕੀਤਾ ਨਾ ਮਹਾਰਾਜ ਨੇ, ਕੋਈ ਪ੍ਰੇਮ ਨਾਲ ਬੋਲੇ ਵਾਹਿਗੁਰੂ, ਕੋਈ ਮਸਤੀ ਚ ਝੂਮ ਝੂਮ ਕੇ ਬੋਲੇ ਵਾਹਿਗੁਰੂ, ਮਹਾਰਾਜ ਕਹਿੰਦੇ ਉਹਦਾ ਨਾਮ ਗਾਇਆ ਕਰੋ। ਗੁਰੂ ਕੇ ਕੀਰਤਨੀਆਂ ਵੀ ਗਾਉਂਦੇ ਹਨ, ਹਰ ਸਿੱਖ ਗਾ ਸਕਦਾ, ਜਪ ਸਕਦਾ ਹੈ। ਪਾਈਆ ਸਰਬ ਨਿਧਾਨਾ, ਜਿਹੜਾ ਇਹ ਕਾਰਜ ਕਰੇਗਾ, ਸਤਿਗੁਰੂ ਕਹਿੰਦੇ ਉਹਨੂੰ ਸਾਰੇ ਖਜ਼ਾਨੇ, ਸੰਸਾਰ ਦੇ ਕੁੱਲ ਖਜ਼ਾਨੇ ਮਿਲ ਜਾਂਦੇ।

ਇਸ ਗੱਲ ਦੀ ਵੀ ਉਹਨੂੰ ਸੋਝੀ ਪ੍ਰਾਪਤ ਹੁੰਦੀ ਹੈ ਜਿਹਦੇ ਉੱਤੇ ਮਹਾਰਾਜ ਕਿਰਪਾ ਕਰਕੇ ਇਹ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ, ਕੋਈ ਬਿਰਲਾ ਹੈ ਜਿਹੜਾ ਇਸ ਗੱਲ ਨੂੰ ਜਾਣਦਾ ਹੈ, ਬਿਰਲਾ ਹੁੰਦਾ। ਸਾਧ ਸੰਗਤ ਜੀ ਆਉਂਦੇ ਸਾਰੇ ਹੀ ਹੈ, ਪਰ ਬਿਰਲਿਆਂ ਦੀ ਗਿਣਤੀ ਤਾਂ ਹੁੰਦੀ ਬਿਰਲਿਆਂ ਦੀ ਹੈ। ਫਿਰ ਜਗ ਮਹਿ ਉੱਤਮ ਕਾਂਢੀ ਹੈ ਬਿਰਲੇ ਕਈ ਕਹੇ। ਬਿਰਲੇ ਕਿਹੜੇ ਹਨ? ਅੰਤਰ ਗੁਰਿਆ ਅਰਾਧਣਾ ਜਿਹਵਾ ਜਪ ਗੁਰਨਾਓ। ਅੰਦਰ ਵੀ ਵਾਹਿਗੁਰੂ ਦੀ ਅਰਾਧਨਾ ਚੱਲ ਰਹੀ ਹੋਵੇ, ਜੀਭ ਤੋਂ ਵੀ ਉਹਦਾ ਨਾਮ ਜਪਿਆ ਜਾ ਰਿਹਾ ਹੋਵੇ। ਅੰਤਰ ਗੁਰੇ ਅਰਾਧਨਾ ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਓ। ਹੁਣ ਇਸ ਸਮੇਂ ਉਹ ਸਾਰੇ ਕਾਰਜ ਹੋ ਰਹੇ ਹੈ, ਨੇਤਰਾਂ ਨਾਲ ਮਹਾਰਾਜ ਦੇ ਦਰਸ਼ਨ ਹੋ ਰਹੇ ਹੈ, ਕੰਨਾਂ ਨਾਲ ਨਾਮ ਵੀ ਸੁਣਿਆ ਜਾ ਰਿਹਾ। ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਓ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਆ ਠਾਓ, ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ। ਜਗ ਮਹਿ ਉੱਤਮ ਕਾਂਢੀ ਹੈ ਬਿਰਲੇ ਕਈ ਕਹੇ। ਕੋਈ ਬਿਰਲਾ ਹੈ ਜਿਹੜਾ ਫਿਰ ਇਸ ਜੁਗਤੀ ਉੱਪਰ ਚੱਲਦਾ ਹੈ। ਸੋ ਮਹਾਰਾਜ ਕਹਿੰਦੇ ਬਿਰਲੇ ਕਾਹੂ ਜਾਨਾ, ਭਾਈ ਕੋਈ ਬਿਰਲਾ ਹੈ। ਗੁਰਮੁਖੋ ਸਤਿਗੁਰੂ ਕਿਰਪਾ ਕਰੇ ਆਪਾਂ ਬਿਰਲਿਆਂ ਦੀ ਲਾਈਨ ਵਿੱਚ ਆ ਜਾਈਏ, ਆਪਾਂ ਉਹਨਾਂ ਪਿਆਰਿਆਂ ਦੀ ਲਾਈਨ ਵਿੱਚ ਆ ਜਾਈਏ ਜਿਨ੍ਹਾਂ ਦਾ ਜ਼ਿਕਰ ਮਹਾਰਾਜ ਨੇ ਇੱਥੇ ਅੱਜ ਦੇ ਮੁੱਖ ਵਾਕ ਵਿੱਚ ਕੀਤਾ ਹੈ। ਸੋ ਹੁਣ ਲੜੀਵਾਰ ਕਥਾ ਆਪਾਂ ਸਰਵਣ ਕਰਨੀ ਹੈ। ਸਤਿਸੰਗ ਜੀ 1093 ਅੰਗ ਦੇ ਉੱਤੇ ਸੱਚੇ ਪਾਤਸ਼ਾਹ ਜੀ ਦੀ ਇਹ ਲੜੀਵਾਰ ਕਥਾ ਹੈ ਔਰ ਅੱਜ ਵਾਰ ਦੀ ਸੰਪੂਰਨਤਾਈ ਹੈ। ਆਓ ਜਿਵੇਂ ਮਹਾਰਾਜ ਕਿਰਪਾ ਕਰਦੇ ਹੈ ਕਥਾ ਸਰਵਣ ਕਰਨੀ ਹੈ, ਪਰ ਪਹਿਲਾਂ ਆਪਾਂ ਗਾ ਲਈਏ ਜਪ ਲਈਏ ਜਿਹਨੂੰ ਮਹਾਰਾਜ ਨੇ ਕਿਹਾ ਨਾਨਕ ਨਾਮ ਨਿਰੰਜਨ ਗਾਈਆ। ਉਸ ਨਾਮ ਨੂੰ ਗਾਉਣਾ ਜਪਣਾ ਪਹਿਲਾਂ ਇੱਕ ਦੋ ਵਾਰੀ ਪ੍ਰੇਮ ਨਾਲ ਜਪ ਲਈਏ, ਫਿਰ ਮਹਾਰਾਜ ਜੀ ਦੀ ਲੜੀਵਾਰ ਕਥਾ ਵਿੱਚ ਸੁਰਤ ਜੋੜਨੀ ਹੈ। ਪ੍ਰੇਮ ਨਾਲ ਗੱਜ ਕੇ ਫਿਰ ਕਹਿ ਦਿਓ।

0: ਆਓ ਹੁਣ ਗੁਰੂ ਅਮਰਦਾਸ ਸਾਹਿਬ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣੇ ਆਵੈ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੋ ਕਿਰਪਾ ਕਰਦੇ ਹਨ ਸਰਵਣ ਕਰੀਏ।
1: ਸਲੋਕ ਮਹੱਲਾ ਤੀਜਾ।
0: ਧੰਨ ਗੁਰੂ ਅਮਰਦਾਸ ਸਾਹਿਬ ਜੀ ਸਲੋਕ ਅੰਦਰ ਕਿਰਪਾ ਕਰਦੇ ਹਨ।
1: ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਾਹੀ ਬਿੰਦ।
0: ਹਜ਼ੂਰ ਮਹਾਰਾਜ ਕਿਰਪਾ ਕਰਦੇ ਭਾਈ ਜਿਨ੍ਹਾਂ ਦੇ ਹਿਰਦੇ ਵਿਚ ਵਾਹਿਗੁਰੂ ਨੂੰ ਮਿਲਣ ਦਾ, ਵਾਹਿਗੁਰੂ ਦੇ ਮਿਲਾਪ ਦਾ, ਉਸ ਦੇ ਬੋਧ ਦਾ ਗਿਆਨ ਨਹੀਂ ਹੈ। ਭੈ ਕੀ ਨਾਹੀ ਬਿੰਦ ਤੇ ਜੀਵਨ ਵਿਚ ਪਰਮੇਸ਼ਰ ਦਾ ਡਰ ਨਹੀਂ ਹੈ। ਇੱਕ ਕਤਰਾ ਮਾਤਰ ਵੀ ਵਾਹਿਗੁਰੂ ਦਾ ਡਰ ਨਹੀਂ ਹੈ। ਪਰਮੇਸ਼ਰ ਦਾ ਡਰ ਪੈਦਾ ਹੋਣਾ ਇਹ ਬੜੀ ਵੱਡੀ ਖੇਡ ਹੈ। ਮਹਾਤਮਾ ਨੇ ਕਹਿ ਦਿੱਤਾ ਵੀ ਆ ਲੈ ਜਾਓ ਭਾਈ ਕਬੂਤਰ ਤੇ ਮਾਰ ਕੇ ਆਓ ਤੇ ਉੱਥੇ ਮਾਰ ਕੇ ਆਇਓ ਜਿੱਥੇ ਕੋਈ ਵੇਖਦਾ ਨਾ ਹੋਵੇ। ਤੇ ਜਿਹੜਾ ਤਾਂ ਮਨਮੁਖ ਸੀ ਉਹਨੇ ਤਾਂ ਮਾੜਾ ਜਿਹਾ ਕੰਧ ਦੇ ਓਹਲੇ ਕਿਹਾ ਤੇ ਕਬੂਤਰ ਮਾਰ ਕੇ ਦੇ ਦਿੱਤਾ ਜੀ ਆ ਲੋ ਮਾਰਤਾ। ਤੇ ਗੁਰਮੁਖੋ ਜਿਹੜਾ ਗੁਰਮੁਖ ਸੀ ਉਹ ਕਈ ਘੰਟਿਆਂ ਬਾਅਦ ਆਇਆ, ਜਿਉਂਦਾ ਕਬੂਤਰ ਅੱਗੇ ਰੱਖ ਦਿੱਤਾ, ਕਹਿਣ ਲੱਗਾ ਜੀ ਮੈਂ ਨਹੀਂ ਮਾਰ ਸਕਿਆ। ਕਹਿੰਦੇ ਕਿਉਂ? ਕਹਿੰਦੇ ਜੀ ਤੁਸੀਂ ਕਿਹਾ ਸੀ ਉੱਥੇ ਮਾਰੋ ਜਿੱਥੇ ਕੋਈ ਵੇਖਦਾ ਨਾ ਹੋਵੇ। ਮੈਂ ਜਿੱਥੇ ਜਾਣਾ ਸਾਂ ਮੈਨੂੰ ਵਾਹਿਗੁਰੂ ਵੇਖ ਰਿਹਾ ਸੀ, ਮੈਨੂੰ ਪਰਮਾਤਮਾ ਵੇਖ ਰਿਹਾ ਸੀ। ਐਸੀ ਥਾਂ ਹੀ ਕੋਈ ਨਹੀਂ ਜਿੱਥੇ ਰੱਬ ਨਹੀਂ ਵੇਖਦਾ, ਜਿੱਥੇ ਪਰਮਾਤਮਾ ਨਹੀਂ ਦੇਖਦਾ। ਹੁਣ ਇਸ ਗੱਲ ਦਾ ਪਤਾ ਹੋਣਾ ਗੱਲ ਵੱਖਰੀ ਹੈ, ਇਸ ਗੱਲ ਦੀ ਦ੍ਰਿੜਤਾ ਹੋ ਜਾਣੀ ਗੱਲ ਵੱਖਰੀ ਹੈ। ਪਤਾ ਤਾਂ ਸਭ ਨੂੰ ਹੈ ਭਾਈ ਰੱਬ ਵੇਖ ਰਿਹਾ। ਬਾਣੀ ਵਿੱਚ ਬਚਨ ਆਉਂਦਾ, ਅੱਗੋਂ ਦੇਖੈ ਪਿੱਛੋਂ ਦੇਖੈ ਤੁਜਤੇ ਕਹਾਂ ਛਿਪਾਵੈ। ਪਰ ਦ੍ਰਿੜਤਾ ਨਹੀਂ ਹੁੰਦੀ। ਸੋ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਗਿਆਨ ਹੀ ਨਹੀਂ ਹੈ ਔਰ ਇੱਕ ਕਤਰਾ ਮਾਤਰ ਵੀ ਪਰਮੇਸ਼ਰ ਦਾ ਭੈ ਨਹੀਂ ਹੈ, ਡਰਦੇ ਨਹੀਂ ਹਨ। ਜਦੋਂ ਬੰਦਾ ਰੱਬ ਦਾ ਡਰ ਭੁੱਲ ਜਾਵੇ ਨਾ ਖਾਲਸਾ ਜੀ, ਫਿਰ ਉਹ ਉਪੱਦਰ ਕਰਦਾ, ਵੱਡੇ ਵੱਡੇ ਉਪੱਦਰ ਕਰਦਾ, ਗਲਤ ਕੰਮ ਕਰਦਾ। ਭਾਈ ਜਿਹਦੇ ਅੰਦਰ ਵਾਹਿਗੁਰੂ ਦਾ ਭੈ

ਉਹਨੂੰ ਜਿਉਂਦਾ ਨਾ ਸਮਝੋ, ਉਹ ਰੱਬ ਵਾਲੇ ਪਾਸੋਂ ਮਰਿਆ ਹੋਇਆ ਹੈ। ਐਸੇ ਪੁਰਸ਼ ਨੂੰ ਕੀ ਮਾਰਨਾ ਜਿਹਨੂੰ ਰੱਬ ਨੇ ਮਾਰ ਦਿੱਤਾ, ਜਿਹੜਾ ਪਰਮੇਸ਼ਰ ਵੱਲੋਂ ਹੀ ਮਾਰਿਆ ਹੋਇਆ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਮਰਣੰ ਬਿਸਰਣੰ ਗੋਬਿੰਦ ਹੈ। ਜਦੋਂ ਰੱਬ ਭੁੱਲਦਾ ਹੈ ਸਮਝੋ ਬੰਦਾ ਰੱਬ ਵਾਲੇ ਪਾਸਿਓਂ ਮਰਦਾ ਹੈ। ਮਾਰ ਕਹਿੰਦੇ ਉਹਨਾਂ ਦਾ ਕੀ ਮਾਰਨਾ ਜਿਹੜੇ ਰੱਬ ਵੱਲੋਂ ਹੀ ਮਰੇ ਪਏ ਹੈ। ਹਾਂਜੀ।

0: ਸੰਤ ਬ੍ਰਾਹਮਣ ਮਹਾਰਾਜ ਸਤਿਗੁਰੂ ਜੀ ਦੇ ਕੋਲ ਆਇਆ ਕਿਉਂਕਿ ਉਹ ਪੱਤਰੀਆਂ ਵਾਚਦੇ ਸਨ। ਸਤਿਗੁਰੂ ਉਹਨੂੰ ਅਸਲ ਤੱਤ ਦਾ ਉਪਦੇਸ਼ ਦਿੰਦੇ, ਭਾਈ ਪਿਆਰਿਆ ਸਾਨੂੰ ਵੀ ਦਿੰਦੇ ਆ, ਆਪਣੇ ਮਨ ਦੀ ਪੱਤਰੀ ਵਾਚੋ। ਪੱਤਰੀ ਵਾਚਣਾ ਕੀ ਹੁੰਦਾ, ਵੀ ਇਹਦੇ ਵਿੱਚ ਕੀ ਲਿਖਿਆ, ਕਿਸੇ ਪੁਸਤਕ ਨੂੰ ਵਾਚਣਾ ਕੀ ਇਹਦੇ ਵਿੱਚ ਕੀ ਲਿਖਿਆ, ਉਹਨੂੰ ਸਮਝਣਾ। ਆਪਣੇ ਮਨ ਦੀ ਪੱਤਰੀ ਵਾਚਣੀ ਹੈ, ਮੇਰੇ ਮਨ ਵਿੱਚ ਕੀ ਲਿਖਿਆ, ਮੇਰੇ ਮਨ ਵਿੱਚ ਕੀ ਲਿਖਿਆ, ਮੈਂ ਕਿੰਨਾ ਕੁ ਵਾਹਿਗੁਰੂ ਦਾ ਭੈ ਕਰਦਾ, ਕਿੰਨੇ ਕੁ ਚੰਗੇ ਕਰਮ ਹੋ ਰਹੇ ਆ, ਕਿੰਨੇ ਕੁ ਮਾੜੇ ਕਰਮ ਹੋ ਰਹੇ ਆ। ਮਹਾਰਾਜ ਕਹਿੰਦੇ ਨਾਨਕ ਪਰਖੈ ਆਪ ਕਉ ਤਾਂ ਪਾਰਖ ਜਾਣ। ਅਸਲੀ ਪਾਰਖੂ ਉਹ ਨਹੀਂ ਹੈ ਜਿਹੜਾ ਰਤਨਾਂ ਦੀ ਪਛਾਣ ਕਰਦਾ, ਅਸਲੀ ਪਾਰਖੂ ਉਹ ਹੈ ਜਿਹੜਾ ਆਪਣੇ ਆਪ ਨੂੰ ਪਰਖਦਾ ਹੈ, ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਮਾਰਨਾ, ਸੋਟਾ ਫੇਰਨਾ, ਜਾਂ ਇਹ ਵਿਚਾਰ ਕਰਨੀ ਵੀ ਮੈਂ ਕਿੰਨੇ ਕੁ ਪਾਣੀ ਵਿੱਚ ਹਾਂ। ਇਕੱਲੇ ਬੈਠ ਕੇ ਇਹ ਵਿਚਾਰ ਕਰਿਆ ਕਰੀਏ, ਜਦੋਂ ਲਾਗੇ ਕੋਈ ਨਾ ਹੋਏ ਵੀ ਮੈਂ ਕਿਹੜਾ ਗਲਤ ਕੰਮ ਕਰ ਰਿਹਾ ਹਾਂ, ਕਿਹੜਾ ਸਹੀ ਕਰ ਰਿਹਾ ਹਾਂ। ਦੂਜਿਆਂ ਨੂੰ ਪੜ੍ਹਨਾ, ਫੇਸਬੁੱਕ ਤਾਂ ਸਾਰੀ ਫੋਲ ਮਾਰਦੇ ਹੈ, ਅੰਦਰ ਦੀ ਬੁੱਕ ਵੀ ਵੇਖਣੀ ਚਾਹੀਦੀ ਹੈ, ਅੰਦਰ ਦੀ ਬੁੱਕ ਚ ਕੀ ਚੱਲ ਰਿਹਾ। ਸਵੇਰੇ ਉੱਠਦਿਆਂ ਸਾਰ ਫੋਨ ਲੈ ਕੇ ਫੋਨ ਤੇ ਸਭ ਖਬਰ ਵੇਖਦੇ ਆ, ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ। ਆਪਣੇ ਅੰਦਰ ਦੀ ਵਿਚਾਰ ਕਰਨੀ ਚਾਹੀਦੀ ਵੀ ਅੰਦਰ ਕੀ ਹੋ ਰਿਹਾ ਹੈ। ਅੰਦਰ ਤਾਂ ਅਗਨ ਲੱਗੀ ਹੈ ਕਿ ਅੰਦਰ ਸ਼ਾਂਤੀ ਹੈ, ਅੰਦਰ ਵਾਹਿਗੁਰੂ ਦਾ ਕਿੰਨਾ ਕੁ ਪ੍ਰੇਮ ਹੈ। ਮਹਾਰਾਜ ਕਹਿੰਦੇ ਭਾਈ ਮਨ ਕੀ ਪੱਤਰੀ ਵਾਚਣੀ ਸੁਖੀ ਹੂ ਸੁਖ ਸਾਰ। ਇਹ ਕਾਰਜ ਕਰਨ ਨਾਲ ਸੁੱਖ ਵੱਧਦਾ, ਇਹ ਕੰਮ ਕਰਨ ਲੱਗ ਪਵੇ ਬੰਦਾ ਸੁਖੀ ਹੋ ਜਾਏਗਾ, ਸ੍ਰੇਸ਼ਟ ਸੁੱਖ ਪ੍ਰਾਪਤ ਹੋਣ ਲੱਗਦਾ।
1: ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਵਿਚਾਰ।
0: ਬ੍ਰਾਹਮਣ ਭਲਾ ਆਖਿਆ ਜਾਂਦਾ, ਸ੍ਰੇਸ਼ਟ ਆਖਿਆ ਜਾਂਦਾ, ਚੰਗਾ ਆਖਿਆ ਜਾਂਦਾ ਜਿਹੜਾ ਬ੍ਰਹਮ ਦੀ ਵਿਚਾਰ ਨੂੰ ਬੁੱਝਦਾ। ਐਵੇਂ ਸੰਸਾਰੀ ਗੱਲਾਂ ਕਰਕੇ ਸਮਾਂ ਥੋੜੀ ਕੱਢਣਾ, ਬ੍ਰਹਮ ਦੀ ਵਿਚਾਰ ਕਰਨੀ, ਉਸ ਨੂੰ ਬੁੱਝਣਾ, ਉਹ ਬ੍ਰਾਹਮਣ।

ਉਹਦੇ ਨਾਮ ਦੀ ਪੜ੍ਹਾਈ ਕਰਦਾ ਰਹੇ, ਉਹਦੀ ਸਲੋਤਾ ਕਰਦਾ ਰਹੇ, ਦਿਨ ਰਾਤ ਉਹਦੀ ਸਿਫਤੀ ਕਰਦਾ ਰਹੇ। ਇਹ ਸ਼ੌਂਕ ਪੈਦਾ ਹੋ ਜਾਂਦਾ ਗੁਰਮੁਖਾਂ ਦੇ ਅੰਦਰ। ਗੁਰਮੁਖ ਨਿੱਕੀ ਨਿੱਕੀ ਗੱਲ ਵਿੱਚ ਉਹ ਵਾਹਿਗੁਰੂ ਦੀ ਸਿਫਤ ਕਰਨ ਲੱਗ ਪੈਂਦੇ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਸਿਫਤ ਕਰਦਾ ਰਹੇ, ਉਸ ਨੂੰ ਪੜ੍ਹਦਾ ਰਹੇ, ਤੇ ਜੋ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਉਹਦੀ ਵਿਚਾਰ ਕਰਦਾ ਰਹੇ। ਹੁਣ ਆਪ ਰੋਜ਼ ਕਥਾ ਆਪਾਂ ਸਰਵਣ ਕਰਦੇ ਹਾਂ, ਸਾਰਾ ਦਿਨ ਇਹ ਕਥਾ ਚੱਲਦੀ ਰਹੇ ਅੰਦਰ ਵੀ ਅੱਜ ਮਹਾਰਾਜ ਨੇ ਕੀ ਕਿਰਪਾ ਕੀਤੀ। ਆਨ ਸਗਲ ਵਿਦ ਕਾਮ ਨਾ ਆਵੈ, ਅੱਜ ਕੀ ਕਿਰਪਾ ਕੀਤੀ, ਸਾਰਾ ਦਿਨ ਇਹ ਵਿਚਾਰ ਚੱਲਦੀ ਰਹੇ ਅੰਦਰ।

ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਭਾਈ ਇਹ ਮਤ ਸੋਚਿਓ ਕਿ ਕਿਉਂਕਿ ਉਹ ਬ੍ਰਾਹਮਣ ਸੀ ਨਾ ਜਿਹੜਾ ਆਇਆ ਸੀ ਉਪਦੇਸ਼ ਲੈਣ, ਤੇ ਬ੍ਰਾਹਮਣ ਨੂੰ ਹੁੰਦਾ ਹੀ ਹੈ ਵੀ ਮੇਰੀ ਜਾਤ ਉੱਚੀ ਹੈ, ਭਾਵੇਂ ਬਾਹਰੋਂ ਨਾ ਕਵੇ ਸੂਖਮ ਹਉਮੈ ਹੁੰਦੀ ਹੁੰਦੀ ਹੈ ਜਾਤ ਦੀ, ਸੂਖਮ ਹਉਮੈ ਹੁੰਦੀ ਹੁੰਦੀ ਹੈ। ਮਹਾਰਾਜ ਕਹਿੰਦੇ ਕਿਤੇ ਐਵੇਂ ਭੁਲੇਖੇ ਚ ਨਾ ਪੈ ਜਿਓ ਵੀ ਜਾਤ ਉੱਚੀ ਹੈ, ਅੱਗੇ ਜਾਤ ਨਹੀਂ ਚੱਲਣੀ, ਅੱਗੇ ਜਦੋਂ ਸਰੀਰ ਛੱਡਣਾ ਹੈ ਅੱਗੇ ਕੋਈ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਨਹੀਂ ਹੈ, ਇਹ ਸਭ ਥੱਲੇ ਥੱਲੇ ਦੀਆਂ ਬਾਤਾਂ ਹਨ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਇੱਥੇ ਮਹਾਰਾਜ ਕਹਿੰਦੇ ਅੱਗੇ ਜਾਤ ਨਾ ਪੁੱਛੀਐ, ਕਰਨੀ ਸ਼ਬਦ ਹੈ ਸਾਰ। ਅੱਗੇ ਕੀ ਵੇਖਣਾ, ਕਰਨੀ ਵੀ ਕੰਮ ਕੀ ਕੀਤੇ ਹਨ, ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ। ਮਹਾਰਾਜ ਆਸਾ ਦੀ ਵਾਰ ਵਿੱਚ ਵੀ ਕਿਰਪਾ ਕਰਦੇ ਨਾ, ਅੱਗੇ ਕਰਨੀ ਕੀਰਤ ਵਾਚੀ ਹੈ, ਦੋ ਕੰਮਾਂ ਦੀ ਵਿਚਾਰ ਹੋਣੀ ਹੈ, ਕਰਨੀ ਕਿੰਨੀ ਕੀਤੀ ਹੈ, ਕੰਮ ਕੈਸੇ ਕੀਤੇ ਹੈ, ਤੇ ਦੂਜਾ ਵਾਹਿਗੁਰੂ ਦੀ ਕੀਰਤੀ ਕਿੰਨੀ ਕੀਤੀ ਹੈ, ਦੋਵੇਂ ਕੰਮਾਂ ਦੀ ਵਿਚਾਰ ਹੋਣੀ। ਕਈ ਕਹਿੰਦੇ ਜੀ ਕੰਮ ਚੰਗੇ ਕਰੋ ਇਹੋ ਸਭ ਤੋਂ ਉੱਤਮ ਹੈ, ਕੰਮ ਵੀ ਵੇਖਣੇ ਹੈ ਤੇ ਕੀਰਤੀ ਵੀ ਵੇਖਣੀ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਮਹਾਰਾਜ ਕਹਿੰਦੇ ਭਾਈ ਅੱਗੇ ਕਰਨੀ ਦੀ ਵਿਚਾਰ ਹੋਏ ਕਿ ਗੁਰੂ ਦੇ ਸ਼ਬਦ ਦੀ ਕਮਾਈ ਕਿੰਨੀ ਕੀਤੀ।

ਸਾਰਿਆਂ ਜੀਆਂ ਦਾ ਵਾਹਿਗੁਰੂ ਇੱਕ ਦਾਤਾ ਹੈ। ਇਹ ਫਿਰ ਪਤਾ ਲੱਗ ਜਾਂਦਾ, ਫਿਰ ਤੇਰ ਮੇਰ ਨਹੀਂ ਰਹਿੰਦੀ। ਸਭ ਮਹਾਰਾਜ ਕਹਿੰਦੇ ਸਭਨਾ ਕਾ ਸਾਹਿਬ ਏਕ ਹੈ, ਫਿਰ ਪਤਾ ਲੱਗ ਜਾਂਦਾ ਸਭ

0: ਆਪੇ ਸਾਰ ਕਰੇ। ਪਾਈਏ ਸੋਝੀ ਪੈ ਜਾਂਦੀ
1: ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ।
0: ਭਾਈ ਮੁਖੀ ਗੁਰਾਂ ਦੇ ਰਾਹੀਂ ਸਦਾ ਉਪਦੇਸ਼ ਲੈ ਕੇ ਉਸ ਵਾਹਿਗੁਰੂ ਨੂੰ ਸਦਾ ਹੀ ਸਲਾਉਂਦੇ ਰਹਿਣਾ ਚਾਹੀਦਾ ਹੈ। ਸਭ ਤਿਸ ਦੇ ਜੱਚਾ, ਸਾਰੇ ਉਸ ਵਾਹਿਗੁਰੂ ਦੇ ਹੀ ਜਾਚਕ ਹਨ, ਉਹਦੇ ਹੀ ਮੰਗਤੇ ਹਨ।
1: ਜਿਉ ਨਾਨਕ ਆਪ ਨ ਚਾਹੇਦਾ ਤਿਵਹੀ ਕੋ ਨੱਚਾ।
0: ਜਿਵੇਂ ਉਹ ਵਾਹਿਗੁਰੂ ਆਪ ਕਿਰਪਾ ਕਰਦਾ, ਆਪਣੇ ਹੁਕਮ ਵਿਚ ਸਾਰਿਆਂ ਨੂੰ ਨਚਾਉਂਦਾ ਹੈ, ਸਾਰੇ ਉਵੇਂ ਹੀ ਨੱਚਦੇ ਹਨ। ਕੀੜੀ ਵੀ ਤੁਰ ਰਹੀ ਹੈ, ਸਮਝੋ ਉਹਦੇ ਹੁਕਮ ਵਿਚ ਹੀ ਨੱਚ ਰਹੀ ਹੈ, ਉਹਦੇ ਹੁਕਮ ਵਿਚ ਚੱਲ ਰਹੀ। ਆਪਾਂ ਬੈਠੇ ਹਾਂ, ਉਹਦੇ ਹੁਕਮ ਚ ਨੱਚ ਹੀ ਰਹੇ ਹਾਂ, ਉਹਦੇ ਹੁਕਮ ਚ ਚੱਲਣਾ ਪੈ ਰਿਹਾ ਹੈ। ਔਰ ਚੱਲਣਾ ਸਾਧ ਸੰਗਤ ਜੀ ਜੀਵ ਦੀ ਆਪਣੀ ਮਰਜ਼ੀ ਨਹੀਂ ਹੈ, ਉਹਦੇ ਹੁਕਮ ਚ ਰਹਿਣਾ ਹੀ ਪੈਣਾ ਹੈ। ਸ਼ੁੱਧ ਭਾਈ ਇਹ ਵਾਰ ਸ਼ੁੱਧ ਕੀਤੀ ਹੈ, ਮਹਾਰਾਜ ਨੇ ਆਪ ਸ਼ੁੱਧ ਲਿਖ ਦਿੱਤਾ ਵੀ ਐਵੇਂ ਨਾ ਕਲਮ ਚੁੱਕ ਕੇ ਤੁਰ ਪਿਓ ਵੀ ਇਹਦੇ ਵਿੱਚੋਂ ਗਲਤੀ ਕੱਢਣੀ ਹੈ। ਸਾਰੇ ਅਧਿਕਾਰ ਪੰਜਾਂ ਪਿਆਰਿਆਂ ਨੂੰ ਹਨ ਸਿੱਖ ਜਗਤ ਵਿੱਚ, ਨਾਮ ਦੀ ਦਾਤ ਦੇਣੀ, ਸਤ ਸੰਗਤ ਜੀ ਗੁਰੂ ਧਾਰਨ ਕਰਾਉਣਾ। ਇੱਕ ਅਧਿਕਾਰ ਪੰਜਾਂ ਪਿਆਰਿਆਂ ਨੂੰ ਵੀ ਨਹੀਂ ਹੈ, ਉਹ ਕਿਹੜਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੋਈ ਵੀ ਅਦਲ ਬਦਲ ਕੋਈ ਵਿਅਕਤੀ ਨਹੀਂ ਕਰ ਸਕਦਾ। ਕਿੱਡੀ ਵੱਡੀ ਖੇਡ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਸ਼ੁੱਧ ਇਹ ਸ਼ੁੱਧ ਕੀਤੀ, ਐਵੇਂ ਕਲਮ ਚੁੱਕ ਕੇ ਤੁਰਨਾ ਪਿਓ ਵੀ ਸ਼ੁੱਧ ਕਰਨਾ ਹੈ। ਕਈ ਬਿੰਦੀਆਂ ਲਾਉਣ ਲੱਗ ਪੈਂਦੇ ਆ ਮਹਾਰਾਜ ਦੇ ਸਰੂਪ ਦੇ ਵਿੱਚ ਹੀ ਕੋਲੋਂ ਹੀ, ਕਈ ਕੌਮੇ ਲਾਉਣ ਲੱਗ ਪੈਂਦੇ ਆ ਕੋਲੋਂ ਹੀ। ਮਹਾਰਾਜ ਕਹਿੰਦੇ ਨਾ ਇਹ ਕੰਮ ਨਾ ਕਰਿਓ ਭਾਈ, ਇਹ ਸ਼ੁੱਧ ਹੀ ਹੈ, ਔਰ ਇਹਨੂੰ ਪੜ੍ਹ ਕੇ ਅੰਦਰ ਸ਼ੁੱਧ ਹੋਏਗਾ, ਅੰਦਰ ਦੀ ਮੈਲ ਲੱਥੇਗੀ। ਸੋ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਇਹ ਅੱਜ ਦਾ ਮੁੱਖ ਵਾਕ ਔਰ ਲੜੀਵਾਰ ਕਥਾ ਦੀ ਵਿਚਾਰ ਸੀ। ਆਪ ਜੀ ਨੇ ਕਿਰਪਾ ਕਰਨੀ, ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਸਤਿਗੁਰੂ ਮਿਹਰਾਮਤ ਕਰਨ, ਸ਼ੁਭ ਵਿਚਾਰ ਸਾਡੇ ਜੀਵਨ ਦਾ ਅੰਗ ਬਣੇ, ਭੁੱਲਾਂ ਚੁੱਕਾਂ ਦੀ

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਕੇ ਘਰਾਂ ਤੋਂ। ਅਤੇ ਅਰਦਾਸ ਕਰਦੇ ਹਾਂ ਕਿ ਜੋ ਵੀ ਅੱਜ ਦੇ ਦਿਨ ਤੋਂ ਤੁਸੀਂ ਆਸਾਂ ਉਮੀਦਾਂ ਲਾਈਆਂ ਨੇ ਉਹਨਾਂ 'ਤੇ ਅੱਜ ਦਾ ਦਿਨ ਖਰਾ ਉਤਰੇ। ਜੋ ਵੀ ਅੜੇ ਫੜੇ ਕੰਮ ਨੇ ਆਸਾਨ ਜਿਹੇ ਤਰੀਕੇ ਦੇ ਨਾਲ ਨਿਪਰੇ ਚੜ੍ਹ। ਆਓ ਸਭ ਤੋਂ ਪਹਿਲਾਂ ਕਰੀਏ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਅੱਜ ਦਾ ਦਿਨ ਦਿੱਤਾ, ਜਿਹਨੇ ਤੰਦਰੁਸਤੀ ਦਿੱਤੀ ਹੈ, ਸਵਾਸ ਚੱਲ ਰਹੇ ਨੇ। ਉਸ ਰੱਬ ਦੇ ਸ਼ੁਕਰਾਨੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ, ਮੈਲਬਨ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਿਨ ਵੀਰਵਾਰ ਦਾ, 11 ਤਰੀਕ, ਜੂਨ ਦਾ ਮਹੀਨਾ 2026, 7:07 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਮਾਂ ਹੋ ਚੁੱਕਾ। ਅਸੀਂ ਉਸ ਰੱਬ ਦਾ ਸ਼ੁਕਰਾਨਾ ਕਰੀਏ, ਰੱਬ ਦੇ ਨਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਜਿਹੜਾ ਵੀ ਕਾਰਜ ਆਪਾਂ ਉਹਦਾ ਨਾਂ ਲੈ ਕੇ ਸ਼ੁਰੂ ਕਰਦੇ ਹਾਂ, ਉਹਦਾ ਵੋਟ ਆਸਰਾ ਲੈ ਕੇ ਸ਼ੁਰੂ ਕਰਦੇ ਹਾਂ, ਉਹ ਫਿਰ ਆਪ ਅੰਗ ਸੰਗ ਸਹਾਈ ਰਹਿੰਦਾ। ਅਤੇ ਜਿੱਥੇ ਉਹ ਪਰਮਾਤਮਾ ਆਪ ਅੰਗ ਸੰਗ ਸਹਾਈ ਰਹੇ, ਫਿਰ ਉਹ ਕਾਰਜ ਕਿੱਦਾਂ ਨਹੀਂ ਸਾਕਾਰ ਹੋ। ਸੋ ਉਸ ਰੱਬ ਦਾ ਵੋਟ ਆਸਰਾ ਲੈਂਦਿਆਂ, ਉਸ ਰੱਬ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਅੱਜ ਦੇ ਪ੍ਰੋਗਰਾਮ ਦੀ ਹਾਂਜੀ ਮੈਲਬਨ ਦੀ ਸ਼ੁਰੂਆਤ ਕਰਦੇ ਹਾਂ। ਅੱਗੇ ਮਿਲਾਂਗੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ, ਪਰ ਸਭ ਤੋਂ ਪਹਿਲਾਂ ਉਸ ਰੱਬ ਦਾ ਨਾਂ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਵੀਰਵਾਰ ਦਾ ਕਹਿੰਦੇ ਨੇ ਵੀਰ ਅਤੇ ਰੱਖੋ ਥੋੜ੍ਹੀ ਜਿਹੀ ਧੀਰ ਸੋ ਧੀਰਜ ਰੱਖੋ ਅੱਗੇ ਆ ਗਿਆ ਵੀਕਐਂਡ ਅਤੇ ਵੀਕਐਂਡ ਦਾ ਤੁਸੀਂ ਮਾਣੋ ਆਨੰਦ ਅੱਜ ਇਸ ਠੰਡੀ ਠੰਡੀ ਆ ਸਵੇਰ ਦੇ ਵਿੱਚ ਨਿੱਕੀ ਨਿੱਕੀ ਜੀਆਂ ਤੁਹਾਨੂੰ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਕੰਮਾਂ ਕਾਰਾਂ ਦੇ ਉੱਤੇ ਨਿਕਲ ਤੁਰੇ ਹੋਗੇ ਜਾਂ ਫਿਰ ਤਿਆਰੀਆਂ ਚੱਲ ਰਹੀਆਂ ਹੋਣਗੀਆਂ ਬੱਚਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੋਊਗਾ ਸਕੂਲ ਦੇ ਲਈ ਪਰ ਇਹ ਸਭ ਕੁਛ ਦੇ ਦਰਮਿਆਨ ਉਸ ਰੱਬ ਦਾ ਸ਼ੁਕਰਾਨਾ ਕਰਨਾ ਨਾ ਭੁੱਲਿਓ ਚਿਹਰੇ 'ਤੇ ਖੁਸ਼ੀ ਲਿਆਉਣੀ ਨਾ ਭੁੱਲਿਓ ਸੜਕਾਂ ਦੇ ਉੱਤੇ ਅਤੇ ਆਪਣਾ ਖਾਸ ਧਿਆਨ ਰੱਖਿਓ ਪੇਸ਼ੈਂਸ ਬਣਾਈ ਰੱਖਿਓ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ ਜਗ੍ਹਾ ਜਗ੍ਹਾ ਦੇ ਉੱਤੇ ਕੈਮਰੇ ਲੱਗੇ ਨੇ ਅਤੇ ਇਹ ਕੈਮਰੇ ਸਾਨੂੰ ਯਾਦ ਦਵਾਉਂਦੇ ਰਹਿਣ ਕਿ ਆਪਾਂ ਆਪਣੀ ਗਤੀ ਕਾਬੂ ਦੇ ਵਿੱਚ ਰੱਖਣੀ ਹੈ ਮੋਬਾਈਲ ਦੇ ਉੱਤੇ ਉਂਗਲਾਂ ਆਪਾਂ ਨਹੀਂ ਲੈ ਕੇ ਜਾਣੀਆਂ ਕਿਉਂਕਿ ਇਹ ਮਹਿੰਗੀਆਂ ਪੈ ਸਕਦੀਆਂ ਨੇ ਹਾਈਟੈਕ ਕੈਮਰੇ ਅਤੇ ਕੈਮਰਿਆਂ ਦੀ ਕਹਿੰਦੇ ਨਜ਼ਰ ਤੋਂ ਔਖਾ ਹੀ ਬਚ ਕੇ ਕੋਈ ਲੰਘ ਰਿਹਾ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਟ੍ਰੈਫਿਕ 'ਤੇ ਝਾਤ ਮਾਰਾਂਗੇ ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਜ਼ਰੂਰ ਸਾਡੇ ਤੱਕ ਭੇਜ ਦਿਓ ਭੇਜਣ ਦੇ ਲਈ 044-717-1674 0447-1674 ਸੋ ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਭੇਜ ਸਕਦੇ ਹੋ ਅਤੇ ਵਟਸਐਪ ਹੀ ਭੇਜਿਓ ਤੁਸੀਂ ਅਤੇ ਜੇਕਰ ਤੁਸੀਂ ਫੇਸਬੁੱਕ ਵਰਤਦੇ ਹੋ ਤਾਂ ਫੇਸਬੁੱਕ ਦੇ ਉੱਤੇ ਮੈਸੇਜ ਭੇਜ ਸਕਦੇ ਹੋ ਉਹ ਕੋਸ਼ਿਸ਼ ਕਰਿਓ ਤੁਸੀਂ ਕਿ ਜੇਕਰ ਕੋਈ ਇੰਪੋਰਟੈਂਟ ਅਪਡੇਟ ਆ ਤਾਂ ਉਹਨੂੰ ਤੁਸੀਂ ਉੱਤੇ ਯਾਨੀ ਕਿ ਉਸ ਤੋਂ ਬਾਅਦ ਕੋਈ ਮੈਸੇਜ ਨਾ ਭੇਜ ਕੇ ਹੈਸ਼ਟੈਗ ਜਾਂ ਫਿਰ ਉਹਨੂੰ ਤੁਸੀਂ ਥੋੜ੍ਹਾ ਜਿਹਾ ਸੈੱਟ ਕਰ ਦਿਓ ਇੱਕ ਰੀ ਜਿਹੜਾ ਆਪਾਂ ਝੱਟ ਪੜ੍ਹ ਲਈਏ ਯਾਨੀ ਕਿ ਸਭ ਤੋਂ ਪਹਿਲਾਂ ਉਹ ਆਪਾਂ ਮੈਸੇਜ ਪੜ੍ਹ ਲਈਏ ਸੋ ਇਸ ਤਰੀਕੇ ਦੇ ਨਾਲ ਆਓ ਆਪਾਂ ਵੱਧਦੇ ਹਾਂ ਕਿ ਮੈਂ ਥੋੜ੍ਹਾ ਜਿਹਾ ਕੁਛ ਇੱਧਰ ਕਾਰ ਵਿਹਾਰ ਸਾਡੀ ਸੈਟਿੰਗ ਜੀ ਕਰਨੀ ਬਣਦੀ ਸੀ ਸੋ ਇਸ ਵਜ੍ਹਾ ਕਰਕੇ ਤੁਹਾਡੇ ਕੋਲ ਥੋੜ੍ਹਾ ਜਿਹਾ ਟਾਈਮ ਬਾਏ ਕੀਤਾ ਅਤੇ ਹੁਣ ਆਪਾਂ ਵੱਧਦੇ ਹਾਂ ਅੱਗੇ ਜੀ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ ਅਤੇ ਮੌਸਮ ਦੇ ਵਿੱਚ ਅੱਜ ਸਿਡਨੀ ਅਤੇ ਸਿਡਨੀ ਦਾ ਮੌਸਮ ਅੱਜ ਬੜਾ ਸੋਹਣਾ ਵਾ ਧੁੱਪ ਸੋਹਣੀ ਲੱਗੂਗੀ 50% ਚਾਂਸ ਨੇ ਹਲਕਾ ਜਿਹਾ ਮਿੰਨਾ ਜਿਹਾ ਮੀਂਹ ਪੈਣ ਦੇ ਪਰ ਤਾਪਮਾਨ 21 ਤੱਕ ਜਾਊਗਾ ਧੁੱਪ ਸੋਹਣੀ ਲੱਗੂਗੀ 15-16 ਦੇ ਆਸ ਪਾਸ ਇਸ ਟਾਈਮ ਮੌਜੂਦਾ ਚਲਾ ਗਿਆ ਮੈਲਬਨ ਦੇ ਵਿੱਚ ਵੀ ਬੜਾ ਸੋਹਣਾ ਪਿਆਰਾ ਅੱਜ ਦੇ ਦਿਨ ਮੌਸਮ ਹੈ ਸੋ ਇਸ ਮੌਸਮ ਦਾ ਆਨੰਦ ਤੁਸੀਂ ਮਾਣਿਓ ਅੱਜ ਦੀ ਧੁੱਪ ਦਾ ਇੱਕ ਵਾਰੀ ਫਿਰ ਤੋਂ ਆਨੰਦ ਮਾਣਿਓ ਅੱਜ ਤਾਪਮਾਨ ਹਾਲਾਂਕਿ ਬਹੁਤ ਜ਼ਿਆਦਾ ਨਹੀਂ ਜਾਣ ਵਾਲਾ 18 ਤੱਕ ਸਿਮਰਤਾ ਨਜ਼ਰ ਆ ਰਿਹਾ ਮੈਕਸੀਮਮ ਅਤੇ 8.5 ਸ਼ੋ ਹੋ ਰਿਹਾ ਇਸ ਟਾਈਮ ਦੇ ਉੱਤੇ ਤਾਪਮਾਨ ਸੋ ਅੱਜ ਦੇ ਦਿਨ ਸਵੇਰੇ ਸਵੇਰੇ ਦੇ ਸਮੇਂ ਕਈ ਥਾਵਾਂ ਦੇ ਉੱਤੇ ਫਿਰ ਵਿਜ਼ੀਬਿਲਟੀ ਦੇ ਵਿੱਚ ਜ਼ਰੂਰ ਸਮੱਸਿਆ ਦਿਖਾਈ ਦਿੱਤੀ ਹੈ ਯਾਨੀ ਕਿ ਧੁੰਦ ਟਾਈਪ ਮਾਹੌਲ ਚਾਲ ਜ਼ਰੂਰ ਅੱਜ ਕੱਲ੍ਹ ਮੈਲਬਨ ਦੇ ਵਿੱਚ ਦਿਖਾਈ ਦਿੰਦਾ ਵਾ ਅਤੇ ਬਾਹਰੀ ਇਲਾਕਿਆਂ 'ਚ ਅੱਜ ਵੀ ਬਰਕਰਾਰ ਹੈ ਸੋ ਕੁੱਲ ਮਿਲਾ ਕੇ ਅੱਜ ਸੋਹਣੀ ਧੁੱਪ ਦਾ ਆਨੰਦ ਮਾਣੋ ਅਤੇ ਹੋਰ ਵਧੇਰੇ ਜੇਕਰ ਆਪਾਂ ਜਾਣਕਾਰੀਆਂ ਵੱਲ ਵਧੀਆ ਅਤੇ ਬ੍ਰਿਸਬੇਨ ਦੇ ਵਿੱਚ ਅੱਜ ਇੱਕ ਵਾਰੀ ਫਿਰ ਤੋਂ ਮੀਂਹ 80% ਚਾਂਸ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ ਅੱਜ ਸ਼ਾਮ ਦੇ ਸਮੇਂ ਚਾਂਸ ਕੁਛ ਘੱਟ ਨੇ ਥੰਡਰਸਟੋਰਮ ਦੇ ਚਾਂਸ ਨੇ ਵੈਸਟ ਵਾਲੇ ਪਾਸੇ ਇਸ ਚੀਜ਼ ਦਾ ਜ਼ਰੂਰ ਖਿਆਲ ਕਰਿਓ ਕਿ 80% ਚਾਂਸ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ ਧੁੱਪ ਦੇ ਚਾਂਸ ਅੱਜ ਘੱਟ ਪਰਥ ਦੇ ਵਿੱਚ ਵੀ ਧੁੱਪ ਦੇ ਆਸਾਰ ਅੱਜ ਘੱਟ ਨੇ ਅਤੇ ਮੀਂਹੋ ਮੀਂਹ ਅੱਜ ਪਰਥ ਦੇ ਮਾਹੌਲ ਚਾਲ ਦਿਖਾਈ ਦੇ ਰਹੇ ਨੇ ਵੈਰੀ ਹਾਈ ਚਾਂਸ ਆਫ ਰੇਨ 90% ਚਾਂਸ 10-20 ਮਿਲੀਮੀਟਰ ਤੱਕ ਮੀਂਹ ਪੈਣ ਦੇ ਅਤੇ ਨਾਲ ਸ਼ਾਮ ਦੇ ਸਮੇਂ ਵੈਸਟ ਵਾਲੇ ਪਾਸੇ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ 20-17 ਤੱਕ ਤਾਪਮਾਨ ਸਿਮਰਦਾ ਨਜ਼ਰ ਆ ਰਿਹਾ ਸੋ ਅੱਜ ਪਰਥ ਅਤੇ ਬ੍ਰਿਸਬੇਨ ਦੇ ਵਿੱਚ ਮੀਂਹ ਹੁਬਾਟ ਵੱਲ ਵਧੀਆ ਤਾਂ ਅੱਜ ਸੋਹਣੀ ਧੁੱਪ ਹੈ 15 ਤੱਕ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਵੈਸੇ ਕੁਛ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਵਗ ਸਕਦੀਆਂ ਨੇ ਐਡੀਲੇਡ ਦੇ ਵਿੱਚ ਵੀ ਸੋਹਣੀ ਧੁੱਪ ਲੱਗੂਗੀ ਵੈਸੇ ਬੱਦਲਵਾਈ ਹਾਵੀ ਰਹਿਣ ਦੇ ਆਸਾਰ ਨੇ ਮੀਂਹ ਦੇ ਕੋਈ ਚਾਂਸ ਨਹੀਂ 20 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਇਸ ਟਾਈਮ ਮੌਜੂਦਾ 7 ਦੇ ਆਸ ਪਾਸ ਤਾਪਮਾਨ ਸ਼ੋਅ ਹੋ ਰਿਹਾ ਅਤੇ ਕੈਨਬਰਾ ਦੇ ਵਿੱਚ ਅੱਜ ਸਵੇਰੇ ਸਵੇਰੇ ਦੇ ਸਮੇਂ ਹਾਲਾਤ ਥੋੜ੍ਹੇ ਜਿਹੇ ਵੱਖਰੇ ਨੇ 12 ਤਾਪਮਾਨ ਸਵੇਰੇ ਸਵੇਰੇ ਅਤੇ ਜ਼ਿਆਦਾ ਤੋਂ ਜ਼ਿਆਦਾ 17 ਤੱਕ ਜਾ ਸਕਦਾ ਅੱਗੇ ਚੱਲ ਕੇ ਸੋਹਣੀ ਪਿਆਰੀ ਤਿੱਖੜ ਧੁੱਪ ਲੱਗੂਗੀ ਅਤੇ ਡਾਰਬਿਨ ਦੇ ਵਿੱਚ ਤਾਂ ਚਲੋ ਹੁੰਦੀ ਧੁੱਪ ਆ 33 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨਹੀਂ ਯਾਨੀ ਕਿ ਗਰਮੀ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰਹਿਣ ਵਾਲੀ ਹੈ ਇੱਕ ਵਾਰੀ ਆਪਾਂ ਟ੍ਰੈਫਿਕ ਵੱਲ ਵੀ ਝਾਤ ਮਾਰ ਲੈਂਦੇ ਹਾਂ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ ਕੋਈ ਐਮਰਜੈਂਸੀ ਕਿਸੇ ਕਿਸਮ ਦੀ 000 ਦੇ ਉੱਤੇ ਕਾਲ ਕਰ ਸਕਦੇ ਹੋ ਜੇਕਰ ਤੁਸੀਂ 20 ਕਰੋੜ ਤੱਕ ਸੰਪਰਕ ਕਰਨਾ ਅਤੇ 13-11-70 ਦੇ ਉੱਤੇ ਕਾਲ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਸਾਡੇ ਤੱਕ ਸਾਂਝ ਪਾਉਣੀ ਹੈ ਅਤੇ 044-717-1674 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਜਾਂ ਫਿਰ ਫੇਸਬੁੱਕ 'ਤੇ ਮੈਸੇਜ ਭੇਜਿਆ ਜਾ ਸਕਦਾ। ਬੇਨਤੀ ਇੱਕ, ਡਰਾਈਵ ਕਰਦੇ ਸਮੇਂ ਤੁਸੀਂ ਨਾ ਕਰੋ, ਜੇਕਰ ਕਿਤੇ ਖੜ੍ਹੇ ਹੋ ਸਮਾਂ ਮਿਲਦਾ ਤਾਂ ਫਿਰ ਜ਼ਰੂਰ ਤੁਸੀਂ ਹਲਕੀ ਜਿਹੀ ਅਪਡੇਟ ਭੇਜ ਦਿਓ। ਇੱਕ ਹਾਲ ਹੀ ਦੇ ਵਿੱਚ ਅਪਡੇਟ ਆ ਰਹੀ ਹੈ ਜਕਾਨਾ ਤੋਂ, MIT ਰਿੰਗ ਰੋਡ ਜਕਾਨਾ, ਜਿੱਥੇ ਕਿ ਇੱਕ ਵਾਹਨ ਖਰਾਬ ਹੋਇਆ ਵਾ। ਸੋ ਇਸ ਵਜ੍ਹਾ ਦੇ ਕਰਕੇ ਸਮੱਸਿਆ ਆ ਰਹੀ ਹੈ MIT ਰਿੰਗ ਰੋਡ ਗ੍ਰੀਨਸਬੋਰੋ ਬਾਉਂਡ 'ਤੇ। ਜਿੱਦਾਂ ਹੀ ਤੁਸੀਂ ਪਾਸਕੋਵਿਲ ਰੋਡ ਲੰਘਦੇ ਹੋ ਤਾਂ ਉੱਥੇ ਇਹ ਖਰਾਬੀ ਹੈ। 3 ਲੇਨਾਂ ਜਿਹੜੀਆਂ ਨੇ ਖੁੱਲ੍ਹੀਆਂ ਨੇ, ਪਰ ਸਪੀਡ ਘਟਾ ਕੇ ਇਸ ਟਾਈਮ 40 ਦੀ ਕਰ ਦਿੱਤੀ, ਕਿਉਂਕਿ ਇਸ ਵਾਹਨ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ AC ਦਾ ਜ਼ਰੂਰ ਖਿਆਲ ਰੱਖਿਓ ਤੁਸੀਂ। ਰਾਈਟ ਲੇਨ ਬਲੋਕ ਹੈ ਸਿਟੀ ਬਾਉਂਡ ਵਾਲੇ ਪਾਸੇ ਦੀ, ਵੈਸਟਰਨ ਫਰੀ ਵੇ ਦੇ ਉੱਤੇ ਡੈਰੀਮਟ ਦਾ ਇਲਾਕਾ। MIT ਰਿੰਗ ਰੋਡ ਦੇ ਉੱਤੇ ਵੀ ਐਕਸੀਡੈਂਟ ਹੋਇਆ ਵਾ, ਜਿਹਦੀ ਵਜ੍ਹਾ ਦੇ ਕਰਕੇ ਕਹਿੰਦੇ ਕਾਫੀ ਗੱਡੀਆਂ ਜਿਹੜੀਆਂ ਖੜ੍ਹੀਆਂ ਨਜ਼ਰ ਆ ਰਹੀਆਂ ਨੇ ਫਿਲਹਾਲ। ਇਸ ਟਾਈਮ ਦੇ ਉੱਤੇ ਹੋਇਆ ਕੀ ਇਹਦੇ ਬਾਰੇ ਵਧੇਰੇ ਜਾਣਕਾਰੀ ਹਲੇ ਆਉਣੀ ਬਾਕੀ ਆ, ਪਰ ਵਧੇਰੇ ਸਮਾਂ ਤੁਸੀਂ ਜ਼ਰੂਰ ਲੈ ਕੇ ਜਾਇਓ। ਕਹਿੰਦੇ ਨੇ ਕਿ ਵਧੇਰੇ ਸਮਾਂ ਨਾਲ ਲੈ ਲਿਓ ਤੁਸੀਂ, ਅਤੇ ਜੇ ਬੈਲਟ ਰੋਡ ਜੇਕਰ ਤੁਸੀਂ ਲੈ ਲਓ ਤਾਂ ਉਹ ਜ਼ਿਆਦਾ ਬਿਹਤਰ ਰਹੂਗਾ। ਅਤੇ ਇੱਧਰ ਬੱਚਿਆਂ ਦੀ ਅੱਗੇ ਬੇਨਤੀ ਭਾਈ, ਜੇ ਤੁਸੀਂ ਸੁਣ ਰਹੇ ਹੋ ਮੰਮੀ ਪਾਪਾ ਅਤੇ ਮਿਊਟ ਦੇ ਉੱਤੇ ਕਰ ਲਓ ਭਾਈ, ਤੁਸੀਂ ਜੀ ਆਇਆਂ ਨੂੰ ਤੁਸੀਂ ਅਰਲੀ ਅਰਲੀ ਆ ਜਾਂਦੇ ਬਹੁਤ ਵਧੀਆ, ਮਜ਼ਾ ਆਉਂਦਾ ਕਿ ਤੁਹਾਡੀ ਇੰਨੀ ਡੈਡੀਕੇਸ਼ਨ ਹੈ, ਅਤੇ ਉਹਦੇ ਲਈ ਤੁਹਾਨੂੰ ਸਲਾਮ। ਅਤੇ ਕਿਸੇ ਵੇਲੇ ਤੁਹਾਡੀਆਂ ਨਾ ਘਰ ਗੱਲਾਂ ਬਾਤਾਂ ਕੋਈ ਚੱਲ ਰਹੀਆਂ ਹੁੰਦੀਆਂ, ਕੋਈ ਭਾਂਡਾ ਟਿੰਡਾ ਖੜਕ ਰਿਹਾ ਹੁੰਦਾ, ਅਤੇ ਉਹ ਫਿਰ ਕਈ ਵਾਰੀ ਸਾਨੂੰ ਸੁਣ ਰਹੀਆਂ ਹੁੰਦੀਆਂ, ਅਤੇ ਇਸ ਕਰਕੇ ਤੁਸੀਂ ਖਿਆਲ ਕਰ ਲਿਆ ਕਰੋ ਕਿ ਜੇ ਮਿਊਟ ਹੋਵੇ ਫੋਨ ਤਾਂ ਫਿਰ ਆਪਣੇ ਘਰ ਬੰਦਾ ਚਲੋ ਜਿੱਦਾਂ ਦੀ ਮਰਜ਼ੀ ਗੱਲਾਂ ਬਾਤਾਂ ਕਰਦਾ ਰਹਿੰਦਾ, ਚਾਹ ਨੂੰ ਸੁਰਕੜੇ ਮਾਰਦਾ ਰਹਿੰਦਾ, ਫਿਰ ਤਾਂ ਕਿਹਨੂੰ ਪਰਵਾਹ, ਵੇਖੋ ਆਪਣਾ ਘਰ ਅਤੇ ਕਾਹਦਾ ਡਰ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਕਿਸੇ ਵੇਲੇ ਭੁੱਲ ਵੀ ਜਾਂਦਾ ਚੇਤਾ, ਮੈਂ ਵੀ ਕਈ ਵਾਰੀ ਭੁੱਲ ਜਾਂਦਾ, ਅਤੇ ਪਰ ਇਹ ਆ ਵੀ ਚਲੋ ਮੈਂ ਤੁਹਾਨੂੰ ਯਾਦ ਕਰਾ ਦਿੰਦਾ, ਤੁਸੀਂ ਮੈਨੂੰ ਯਾਦ ਕਰਾ ਦਿਆ ਕਰੋ। ਮੈਨੂੰ ਲੱਗਦਾ ਸ਼ਾਇਦ ਹੁਣ ਤੱਕ ਤੁਸੀਂ ਸੁਣ ਲਿਆ ਹੋਊਗਾ। ਇਹ ਸਿਰਫ ਉਹਨਾਂ ਲਈ ਮੈਂ ਕਹਿ ਰਿਹਾ ਜਿਹੜੇ ਲਾਫਟਰ ਥੈਰੇਪੀ ਵਾਲੇ ਸਾਡੇ ਕੋਲ ਸਵੀਟ ਸਵੀਟ ਬੱਚੇ ਆਉਂਦੇ ਨੇ, ਅਤੇ ਉਹਨਾਂ ਦੀਆਂ ਆਵਾਜ਼ਾਂ ਮੈਨੂੰ ਸੁਣ ਰਹੀਆਂ ਨੇ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਅਤੇ ਆਪਾਂ ਹੁਣ ਵੱਧਦੇ ਅੱਗੇ। ਵੈਸੇ ਰੋਵਲ ਦੇ ਵਿੱਚ ਵੀ ਇੱਕ ਐਕਸੀਡੈਂਟ ਸੀ ਸਵੇਰੇ ਵਿਲਿੰਗਟਨ ਰੋਡ ਦੇ ਉੱਤੇ, ਨਹੀਂ ਇੱਥੇ ਵੀ ਗੱਡੀ ਖਰਾਬ ਹੋਈ। ਅੱਜ ਕੱਲ੍ਹ ਗੱਡੀਆਂ ਬਹੁਤ ਖਰਾਬ ਹੋ ਰਹੀਆਂ ਨੇ ਸਵੇਰੇ ਸਵੇਰੇ ਦੇ ਸਮੇਂ, ਵੀ ਗੱਡੀਆਂ ਦੀ ਮੁਰੰਮਤ ਧਿਆਨ ਦੇ ਨਾਲ ਅਤੇ ਟਾਈਮ ਸਿਰ ਕਰਵਾ ਲਿਆ ਕਰੋ, ਅਤੇ ਤਾਂ ਕਿ ਕੋਈ ਸਮੱਸਿਆ ਨਾ ਆਵੇ, ਟਾਇਰ ਟੂਰ ਪਵਾ ਕੇ ਰੱਖਿਆ ਕਰੋ ਤਾਂ ਕਿ ਕੋਈ ਸਮੱਸਿਆ ਰਾਹ ਦੇ ਵਿੱਚ ਨਾ ਆਵੇ। ਅੱਜ ਕੱਲ੍ਹ ਤਾਂ ਗੱਡੀਆਂ ਬੜੀਆਂ ਸਸਤੀਆਂ ਨੇ, ਚਾਈਨਾ ਵਾਲੀ ਕੋਈ ਲੈ ਲਈਏ ਆਪਾਂ ਸਸਤੀ ਜੀ, ਅਤੇ ਚਲੋ ਥੋੜ੍ਹਾ ਜਿਹਾ ਸੌਖਾ ਚੱਲਦਾ ਰਹੂਗਾ ਕੰਮ। ਅਤੇ ਬਾਕੀ ਤੁਸੀਂ ਮੋਹਿਤ ਜੀ ਦੇ ਨਾਲ ਕਰ ਲਿਓ ਗੱਲ, ਅਤੇ ਉਹ ਤੁਹਾਨੂੰ ਵਧੇਰੇ ਜਾਣਕਾਰੀ ਦੇ ਦੇਣਗੇ। ਅਤੇ ਆਪਾਂ ਸਿਡਨੀ ਵੱਲੋਂ ਵੱਧਦੇ ਹਾਂ। ਆਪਾਂ ਸਿਡਨੀ ਵੱਲ ਵੱਧਣ ਤੋਂ ਪਹਿਲਾਂ ਵਿਕਟੋਰੀਆ, ਹਾਂਜੀ ਕੁਛ ਇੱਕ ਜਿਹੜੇ ਸੜਕੀ ਕੰਮਕਾਰ ਨੇ ਉਹ ਜ਼ਰੂਰ ਚੱਲ ਰਹੇ ਨੇ ਇਸ ਟਾਈਮ ਦੇ ਉੱਤੇ। ਇੱਕ ਮਿੰਟ ਮੈਂ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੇਕਰ ਕੋਈ ਵੱਡੀ ਅਪਡੇਟ ਆ ਤਾਂ ਫਿਰ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝ ਪਾ ਲੈਂਦੇ ਹਾਂ। ਅਤੇ ਵੈਸੇ ਕੁੱਲ ਮਿਲਾ ਕੇ ਠੀਕ ਹੀ ਲੱਗ ਰਿਹਾ, ਓਕੇ ਰਿਪੋਰਟ ਲੱਗ ਰਿਹਾ। ਆਪਾਂ ਇੱਧਰ ਸਿਡਨੀ ਵਾਲੇ ਪਾਸੇ ਨੂੰ ਜ਼ਰੂਰ ਇੱਕ ਵਾਰੀ ਝਾਤੀ ਮਾਰ ਲੈਂਦੇ ਹਾਂ। ਟ੍ਰੈਫਿਕ ਤਾਂ ਜ਼ਰੂਰ ਹੁੰਦੀ ਹੈ, ਵੇਖੋ ਸ਼ਹਿਰ ਵੱਡਾ ਅਤੇ ਸਿਰ ਵੱਡਾ ਅਤੇ ਸਿਰ ਪੀੜ ਵੀ ਵੱਡੀ। ਸੋ ਵੱਡੇ ਸ਼ਹਿਰਾਂ ਦੇ ਵਿੱਚ ਰਹਿਣਾ ਤਾਂ ਫਿਰ ਇਹ ਚੀਜ਼ਾਂ ਚੱਲਣੀਆਂ ਨੇ, ਪਰ ਫਿਰ ਵੀ ਉਹ ਆਪਾਂ ਇੱਕ ਵਾਰੀ ਝਾਤੀ ਜੀ ਮਾਰ ਲੈਂਦੇ ਹਾਂ। ਲਾਈਵ ਟ੍ਰੈਫਿਕ ਨਿਊਜ਼ ਸਾਊਥ ਵੇਲ ਦੇ ਹਿਸਾਬ ਦੇ ਨਾਲ ਅੱਜ ਦੇ ਦਿਨ ਜੀ, ਸੋ ਕਈ ਥਾਵਾਂ ਦੇ ਉੱਤੇ ਡਿਲੇ ਜ਼ਰੂਰ ਆ, ਖਾਸ ਤੌਰ ਦੇ ਉੱਤੇ CBD ਦੇ ਇਲਾਕੇ ਦੇ ਵਿੱਚ ਕਾਫੀ ਗਹਿਮਾ ਗਹਿਮੀ ਨਜ਼ਰ ਆ ਰਹੀ ਆ, ਅਤੇ ਬਾਕੀ ਸਭ ਠੀਕ ਠਾਕ ਹੈ ਵੀ ਆਪਾਂ ਕਹਿ ਸਕਦੇ ਹਾਂ ਕਿ ਨੋਰਮਲ ਜਿੱਦਾਂ ਆਮ ਦਿਨ ਚੱਲਦੇ ਨੇ ਲਗਭਗ ਉਸੇ ਕੁ ਤਰ੍ਹਾਂ ਦਾ ਹੀ ਮਾਹੌਲ ਚੱਲ ਆ। ਸੋ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। ਤਾਂ ਆਓ ਹੁਣ ਤੁਹਾਡੇ ਸੁੱਖ ਸੁਨੇਹਾਂ ਵੱਲੋਂ ਵੱਧਦੇ ਹਾਂ, ਤੁਹਾਡੇ ਵੱਲੋਂ ਆਏ ਮੈਸੇਜਿਸ ਵੱਲੋਂ ਵੱਧਦੇ ਹਾਂ, ਅਤੇ ਜਾਣਦੇ ਹਾਂ ਕੀ ਚੱਲ ਰਿਹਾ, ਅਤੇ ਸਭ ਵਧੀਆ ਚੱਲ ਰਿਹਾ ਹੋਊਗਾ। ਸੁਖਵਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਨਾਲ ਬੜਾ ਸੋਹਣਾ ਮੈਸੇਜ ਭੇਜਦੇ ਨੇ, ਅਤੇ ਕਹਿੰਦੇ ਕਿ ਜੈਸੇ ਜੈਸੇ ਉਮਰ ਵੱਧਦੀ ਆ, ਜਿੱਦਾਂ ਜਿੱਦਾਂ ਉਮਰ ਵੱਧਦੀ ਆ ਅਤੇ ਛੋਟੇ ਅੱਖਰ ਦਿਖਾਈ ਦੇਣ ਲੱਗ ਪੈਂਦੇ ਆ। ਸ਼ਾਇਦ ਇਹ ਇਸ਼ਾਰਾ ਹੁੰਦਾ ਵਾ ਕਿ ਵੱਧਦੀ ਉਮਰ ਦੇ ਨਾਲ ਛੋਟੀਆਂ ਛੋਟੀਆਂ ਗੱਲਾਂ ਨਜ਼ਰਅੰਦਾਜ਼ ਕਰ ਦਿਓ। ਵੇਖੋ ਵੇਖਣ ਦਾ ਨਜ਼ਰੀਆ ਵਾ ਕਿੰਨਾ ਸੋਹਣਾ, ਨਜ਼ਰ ਘਟਣ ਨੂੰ ਵੀ ਵੇਖਿਆ ਗਿਆ। ਧੰਨਵਾਦ, ਮਿਹਰਬਾਨੀ। ਜਤਿੰਦਰ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਪੀ ਵਾਲਾ ਥਰਸਡੇ। ਗੁਰਦੀਪ ਦਿਓਲ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ ਅਤੇ ਬਲਗੂਲਗਾ ਤੋਂ ਹਰ ਰੋਜ਼ ਦੀ ਤਰ੍ਹਾਂ ਪਾਉਂਦੇ ਨੇ ਸਾਂਝਾ ਲਵਜੋ ਧੁਨਾ ਜੀ ਧੁਨਾ ਜੁਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਇਕਪਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਤੁਹਾਨੂੰ ਅਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦਵੇ ਰੱਬ ਅਤੇ ਹੱਸਦੇ ਰਹੋ ਮੁਹੱਬਤਾਂ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਹੁਸ਼ਿਆਰਪੁਰ ਪੰਜਾਬ ਤੋਂ ਕਰਦੇ ਨੇ ਮੈਸੇਜ ਬਹੁਤ ਮਿਹਰਬਾਨੀ। ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਜੀ ਜੀ ਬਿਲਕੁਲ, ਮੈਂ ਬ੍ਰੇਕ ਦੇ ਵਿੱਚ ਵੇਖ ਲੈਣਾ, ਮਿਹਰਬਾਨੀ। ਅਤੇ ਗੁੱਡ ਮੋਰਨਿੰਗ ਦੀ ਸਾਂਝ ਇੱਧਰ ਸਾਡੇ ਨਾਲ ਪਾਉਂਦੇ ਨੇ ਮਨਦੀਪ ਸਿੰਘ ਜੀ, ਕਹਿੰਦੇ ਕਿ ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ ਅਕਸਰ ਜ਼ਿੰਦਗੀ ਨੂੰ ਮਿੱਠਾ ਕਰ ਦਿੰਦੇ ਨੇ। ਧੰਨਵਾਦ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਅਤੇ ਇੱਧਰ ਸਾਂਝ ਪਾਉਂਦੇ ਨੇ ਸਾਡੇ ਨਾਲ ਬਲਬੀਰ ਕੌਰ ਮਾਂਗੜ ਜੀ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਹਰਚੰਦ ਸਿੰਘ ਢਿੱਲੋਂ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬੈਰਿਕ ਅਤੇ ਪਾਣੀਆਂ ਤੋਂ, ਕਹਿੰਦੇ ਕਿ ਪਰਮਾਤਮਾ ਸਾਰਿਆਂ 'ਤੇ ਮਿਹਰ ਭਰਿਆ ਹੱਥ ਬਣਾਈ ਰੱਖੇ। ਸੰਦੀਪ ਸਿੰਘ ਦੱਤਾ ਜੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ 'ਤੇ ਕਿਰਪਾ ਬਣਾਈ ਰੱਖੇ। ਰੁਪਿੰਦਰ ਸਿੰਘ ਜੀ ਗ੍ਰਿਗੀਬੰਦ ਤੋਂ ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ ਰਹੇ, ਇਹੋ ਹੀ ਅਰਦਾਸਾਂ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ 'ਚ ਰਹੋ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਅਤੇ ਕੱਲ੍ਹ ਦੇ ਦਿਨ ਇਹਨਾਂ ਦਾ ਡਿਨਰ ਸੀ ਸੂਪ ਸਵੀਟ ਪਟੈਟੋ ਵਾਲਾ ਅਤੇ ਕੈਬਿਜ ਐਂਡ ਬਲੈਕ ਬੀਨਸ ਵਿਦ ਸੈਲਡ ਅਤੇ ਅਜਵੈਨ ਦੀ ਰੋਟੀ। ਕਮਾਲ ਹੈ ਜੀ, ਬਹੁਤ ਸੋਹਣਾ। ਸਿਆਲ ਦੇ ਦਿਨ ਠੰਡ ਠੰਡ ਜੀ ਆ, ਅਤੇ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਆਪਾਂ ਸੂਪ ਖਾਵਾਂਗੇ, ਵੈਸੇ ਆਪਾਂ ਪੀਣਾ ਕਹਿ ਦਿੰਦੇ ਹਾਂ, ਗੁਰੇ ਕਹਿੰਦੇ ਖਾਣ ਵਾਲੀ ਚੀਜ਼ ਹੁੰਦੀ ਹੈ, ਚਲੋ, ਅਤੇ ਜਿੰਨਾ ਆਪਾਂ ਵੱਧ ਤੋਂ ਵੱਧ ਸੂਪ ਡਿਨਰ ਵਗੈਰਾ ਦੇ ਵਿੱਚ ਆਪਾਂ ਵਰਤਾਂਗੇ, ਪੀਵਾਂਗੇ, ਖਾਵਾਂਗੇ, ਉਨਾ ਹੀ ਜ਼ਿਆਦਾ ਬਿਹਤਰ ਸਾਡੀ ਸਿਹਤ ਰਹੂਗੀ। ਕਿਉਂਕਿ ਕਹਿੰਦੇ ਨੇ ਕਿ ਜਿੰਨਾ ਆਪਾਂ ਲਾਈਟ ਖਾਈਏ, ਜਿੰਨਾ ਸੌਖਾ ਪਚ ਜੇ, ਉਨਾ ਵਧੀਆ ਰਾਤ ਵੀ ਸੌਖੀ ਲੰਘਦੀ ਹੈ ਅਤੇ ਸਿਹਤ ਵੀ ਬੜੀ ਵਧੀਆ ਰਹਿੰਦੀ ਹੈ, ਅਤੇ ਨਾਲੇ ਗਲੇ ਗੁਲੇ ਵੀ ਤਰ ਹੋ ਜਾਂਦੇ ਨੇ। ਸੋ ਸੋਹਣੀ ਆਪਸ਼ਨ, ਅਤੇ ਥੋੜ੍ਹੀ ਥੋੜ੍ਹੀ ਜੀ ਸੂਪ ਦੀ ਆਦਤ ਤੁਸੀਂ ਪਾਓ। ਕਦੀ ਪੰਪਕਿਨ ਦਾ ਬਣਾ ਲਿਆ, ਕਦੀ ਸਬਜ਼ੀਆਂ ਦਾ ਬਣਾ ਲਿਆ, ਕਦੀ ਦਾਲਾਂ ਦਾ ਹੀ ਆਪਾਂ ਬਾਹਰ ਜਾਂਦੇ ਅਤੇ ਦਾਲਾਂ ਦਾ ਆਪਾਂ ਪੀ ਲੈਂਦੇ ਹਾਂ, ਅਤੇ ਘਰ ਆਪਾਂ ਕਹਿੰਦੇ ਹਾਂ ਵੀ ਨਹੀਂ, ਅਤੇ ਥੋੜ੍ਹਾ ਜਿਹਾ ਬਦਲ ਬਦਲ ਕੇ ਅਤੇ ਬਥੇਰਾ ਕੁਛ ਬਣਾਇਆ ਜਾ ਸਕਦਾ। ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੂੰ। ਅਤੇ ਮੈਸੇਜ ਭੇਜਦੇ ਨੇ ਜਤਿੰਦਰ ਸਿੰਘ ਜੀ, ਸਿਮਰਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਪਰਿਵਾਰ ਨੂੰ। ਅਤੇ ਭਾਜੀ ਕਹਿੰਦੇ ਨੇ ਕਿ ਕੀ ਆਪਾਂ ਦੇਵੀ ਸਾਹਿਬ ਨੂੰ ਮਿਲ ਸਕਦੇ ਹਾਂ, ਅਤੇ ਉਹ ਤਾਂ ਚਲੇ ਗਏ ਜੀ ਔਲਰੈਡੀ, ਅਤੇ ਬਹੁਤ ਲੇਟ ਕਰ ਰਹੇ ਹੋ ਮੈਸੇਜ ਦੇ ਲਈ ਮੁਆਫੀ। ਅਤੇ ਰਿਸ਼ਪਾਲ ਸਿੰਘ ਡਾਰੀ ਜੀ, ਕਮਲਜੀਤ ਕੌਰ ਡਾਰੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤਾਰਨੇਟ ਤੋਂ, ਕਹਿੰਦੇ ਕਿ ਮਿਹਰ ਭਰਿਆ ਹੱਥ ਰੱਖੇ ਰੱਬ ਸਾਰਿਆਂ ਦੇ ਉੱਤੇ, ਮਿਹਰਬਾਨੀ। ਸੰਜੂ ਗੋਗੀ ਤਿਲੱਕੀ ਜੀ ਸ਼ਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮੰਡ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਮਾਈਲ ਦੇ ਨਾਲ ਐਡੀਲੇਟ ਤੋਂ। ਅਤੇ ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਏ ਆ ਜੀ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਆਪ ਜੀ ਦਾ ਸਭ ਦਾ ਦਿਨ ਵਧੀਆ ਵਧੀਆ ਰਹੇ। ਬਲਜੀਤ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਅਸੀਸ ਨੂੰ ਕਹਿੰਦੇ ਕਿ ਅੱਜ ਪਹਿਲਾਂ ਲੈ ਲਿਓ, ਆਪਾਂ ਪਹਿਲਾਂ ਲੈ ਲਾਂਗੇ ਭੈਣ ਜੀ, ਕੋਈ ਚੱਕਰ ਹੀ ਨਹੀਂ ਅੱਜ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਰੇਡੀਓ ਹਾਂਜੀ ਦੇ ਸਭ ਸੁਣਨ ਵਾਲਿਆਂ ਨੂੰ। ਵਾਹਿਗੁਰੂ ਜੀ ਸਭਨਾਂ ਉੱਤੇ ਮਿਹਰ ਭਰਿਆ ਹੱਥ ਰੱਖਣ, ਅਤੇ ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ, ਸਭਨਾਂ ਦੀ ਮਿਹਨਤ ਨੂੰ ਫਲ ਲਾਉਣ, ਅਤੇ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚਲਾਉਣ। ਯੈਸਟਰਡੇ ਡਿਨ ਵਾਜ ਚਿਕਨ ਕਰੀ ਰਾਈਸ ਅਤੇ ਚਪਾਤੀ। ਬਹੁਤ ਮਿਹਰਬਾਨੀ ਅਮਰਿਤ ਜੀ, ਬੜੀਆਂ ਸੋਹਣੀਆਂ ਦੁਆਵਾਂ ਅਤੇ ਨਾਲ ਡਿਨਰ ਦੀ ਸਾਂਝ ਪਾਉਣ ਦੇ ਲਈ ਧੰਨਵਾਦ। ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਨਾਲ ਭੇਜਦੇ ਨੇ ਚਾਹ ਕੌਫੀ ਅਤੇ ਚੋਕਲੇਟਾਂ। ਅਤੇ ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਵਾਹਿਗੁਰੂ ਜੀ ਸਾਰਿਆਂ 'ਤੇ ਆਪਣੀ ਮਿਹਰ ਭਰੀ ਨਜ਼ਰ ਟਿਕਾਈ ਰੱਖਣ, ਅਤੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ, ਅਤੇ ਅੱਜ ਦਾ ਦਿਨ ਖੁਸ਼ੀਆਂ ਤਰੱਕੀਆਂ ਕਾਮਯਾਬੀਆਂ ਭਰਪੂਰ ਰਹੇ। ਵਾਹਿਗੁਰੂ ਜੀ ਸਾਰਿਆਂ ਦੇ ਸੋਹਣੇ ਸੋਹਣੇ ਕੰਮ ਕਰਨ ਦੀ ਤਾਕਤ ਅਤੇ ਮੌਕਾ ਬਖਸ਼ਣ। ਬਹੁਤ ਮਿਹਰਬਾਨੀ ਜੀ। ਜਸਵਾਲ ਸਾਹਿਬ ਕਹਿੰਦੇ ਨੇ ਕਿ ਵਫਾਦਾਰੀ ਬੜੀ ਮੁਸ਼ਕਲ ਦੇ ਨਾਲ ਮਿਲਦੀ ਆ, ਅਤੇ ਜੇ ਤੁਹਾਨੂੰ ਇਹ ਮਿਲੇ ਤਾਂ ਸਾਂਭ ਕੇ ਰੱਖਿਓ। ਧੰਨਵਾਦ, ਬਹੁਤ ਸੋਹਣਾ ਇੱਕ ਵਾਰੀ ਫਿਰ ਤੋਂ ਮੈਸੇਜ ਜਸਵਾਲ ਸਾਹਿਬ, ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਅਤੇ ਹੁਣ ਸਮਾਂ ਆ ਗਿਆ ਵੀ ਆਪਾਂ ਬ੍ਰੇਕ ਲਈਏ, ਅਤੇ ਆ ਕੇ ਅਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਹੋਣਗੀਆਂ। ਫਿਲਹਾਲ ਇੱਕ ਬ੍ਰੇਕ, ਅਤੇ ਆ ਕੇ ਅੱਜ ਦੀ ਕਹਾਣੀ ਦਾ ਸਮਾਂ ਹੋ ਚੁੱਕਾ ਹੋਊਗਾ, ਇੱਕ ਨਿੱਘੀ ਜਿਹੀ ਬ੍ਰੇਕ, ਅਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਲੈ ਕੇ ਪਰਤਦੇ ਹਾਂ। ਰੇਡੀਓ ਹਾਂਜੀ 1674 AM
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: Orbit Homes apne iradiyan waang sirf imarat nahi balki apne har ek grahak layi banaunde ne unhan de supneyan da ek majboot ghar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 0433-280-252 te।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
5: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
10: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
11: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-855-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਖੁਸ਼ੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਯਕੀਨ ਮੰਨਿਓ ਬਹੁਤ ਸੋਹਣੇ ਲੱਗਦੇ ਹੋ ਜਦੋਂ ਤੁਸੀਂ ਮੁਸਕਰਾਉਂਦੇ ਹੋ, ਚਿਹਰੇ 'ਤੇ ਖੁਸ਼ੀ ਲੈ ਕੇ ਆਉਂਦੇ ਹੋ, ਅਤੇ ਆਪਣੇ ਆਪ ਵੱਲ ਵੇਖਣ ਦੀ, ਆਪਣੇ ਆਪ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਵੀ ਕਰਿਆ ਕਰੋ ਕਿ ਹੁਣ ਤੁਸੀਂ ਮੁਸਕਰਾ ਰਹੇ ਹੋ, ਕਿੱਦਾਂ ਦੇ ਲੱਗਦੇ ਹੋਗੇ, ਕਿੱਦਾਂ ਦਾ ਤੁਹਾਡਾ ਚਿਹਰਾ ਲੱਗਦਾ ਹੋਗਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਤੁਸੀਂ ਮੇਕਅਪ ਕਰਨ ਤੋਂ ਬਾਅਦ ਸ਼ੀਸ਼ਾ ਵੇਖਦੇ ਹੋ ਅਤੇ ਜਦੋਂ ਆਪਾਂ ਸਮਾਈਲ ਕਰਦੇ ਹਾਂ, ਉਸ ਤੋਂ ਬਿਹਤਰ ਕੋਈ ਹੋਰ ਮੇਕਅਪ ਨਹੀਂ ਹੋ ਸਕਦਾ, ਉਹ ਵੀ ਨੈਚੁਰਲ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਰਾਜੇ ਨੇ ਆਪਣੇ ਪੁੱਤ ਨੂੰ ਤਲਵਾਰਬਾਜ਼ੀ ਸਿਖਾਉਣੀ ਸੀ। ਪੁਰਾਣੇ ਸਮਿਆਂ ਦੇ ਮੁਤਾਬਿਕ ਉਹਨੂੰ ਆਸ਼ਰਮ ਦੇ ਵਿੱਚ ਭੇਜ ਦਿੱਤਾ ਗਿਆ, ਸਭ ਤੋਂ ਬਿਹਤਰ ਹੈ ਜਿੱਥੇ ਉਹਨੂੰ ਤਲਵਾਰਬਾਜ਼ੀ ਸਿਖਾਈ ਜਾ ਸਕਦੀ ਹੋਵੇ, ਉਹ ਬੰਦੇ ਕੋਲ ਜਿਹੜਾ ਸਭ ਤੋਂ ਬਿਹਤਰ ਮੰਨਿਆ ਜਾਂਦਾ ਸੀ, ਚਾਹੇ ਬਜ਼ੁਰਗ ਸੀ ਪਰ ਕਹਿੰਦੇ ਨੇ ਕਿ ਆਪਣੇ ਸਮੇਂ ਦੇ ਵਿੱਚ ਜਾਂ ਫਿਰ ਹੁਣ ਵੀ ਉਹਦੇ ਤੋਂ ਬਿਹਤਰ ਕੋਈ ਤਲਵਾਰ ਨਹੀਂ ਸੀ ਚਲਾ ਸਕਦਾ। ਰਾਜੇ ਨੇ ਆਪਣੇ ਪੁੱਤ ਨੂੰ ਉੱਥੇ ਛੱਡ ਦਿੱਤਾ। ਪਹਿਲੇ ਦਿਨ ਜਾ ਕੇ ਗੁਰੂ ਨੂੰ ਮੱਥਾ ਟੇਕਿਆ ਜਿੱਦਾਂ ਰਾਜੇ ਨੇ ਦੱਸਿਆ ਸੀ, ਉਸੇ ਤਰੀਕੇ ਦੇ ਨਾਲ ਨਤਮਸਤਕ ਹੋ ਕੇ ਕਹਿਣ ਲੱਗਾ, ਜੀ ਮੈਂ ਤਲਵਾਰਬਾਜ਼ੀ ਸਿੱਖਣੀ। ਅਤੇ ਅੱਗੋਂ ਕੋਈ ਜਵਾਬ ਦੇਣ ਦੀ ਬਜਾਏ ਗੁਰੂ ਕਹਿਣ ਲੱਗਾ, ਆਪਣਾ ਖਿਆਲ ਰੱਖੀ। ਉਹਨੂੰ ਕੁਛ ਬਹੁਤਾ ਸਮਝ ਨਹੀਂ ਆਇਆ, ਉਹਨੂੰ ਲੱਗਾ ਸ਼ਾਇਦ ਗੁਰੂ ਨੂੰ ਪਤਾ ਨਹੀਂ ਲੱਗਾ ਕਿ ਮੈਂ ਕੌਣ ਹਾਂ। ਅਗਲੇ ਦਿਨ ਵਿਸਥਾਰ ਦੇ ਨਾਲ ਦੱਸਿਆ, ਜੀ ਮੈਂ ਫਲਾਣੇ ਰਾਜੇ ਦਾ ਫਲਾਣਾ ਪੁੱਤ, ਮੈਂ ਇਸ ਤਰੀਕੇ ਦੇ ਨਾਲ ਆਇਆ ਅਤੇ ਮੈਂ ਤੁਹਾਡੇ ਕੋਲੋਂ ਤਲਵਾਰਬਾਜ਼ੀ ਦੇ ਗੁਰ ਸਿੱਖਣੇ ਆ। ਅਤੇ ਗੁਰੂ ਦੇ ਫਿਰ ਉਹੀ ਬੋਲ, ਆਪਣਾ ਖਿਆਲ ਰੱਖੀ, ਸਤਰਕ ਰਹੀ। ਇਸੇ ਤਰ੍ਹਾਂ ਦੇ ਨਾਲ ਉਹ ਹਰ ਰੋਜ਼ ਜਾਂਦਾ ਮੱਥਾ ਟੇਕਦਾ ਅਤੇ ਗੁਰੂ ਕੋਲੋਂ ਮੰਗ ਕਰਦਾ ਕਿ ਮੈਂ ਤਲਵਾਰਬਾਜ਼ੀ ਸਿੱਖਣੀ ਹੈ। ਅਤੇ ਗੁਰੂ ਹਰ ਰੋਜ਼ ਇੱਕੋ ਹੀ ਬੋਲ ਕਰਦਾ, ਭਾਈ ਜੇ ਆਇਆ ਅਤੇ ਸਤਰਕ ਰਹੀਂ, ਆਪਣਾ ਖਿਆਲ ਰੱਖੀ। ਇੰਨਾ ਕਹਿ ਕੇ ਹੋਰ ਕੁਛ ਉਹ ਦੱਸੇ ਨਾ। ਦੋ ਚਾਰ ਦਿਨ ਬੀਤ ਗਏ ਅਤੇ ਹੁਣ ਰਾਜੇ ਦਾ ਪੁੱਤ ਜਿਹੜਾ ਨਾਲ ਤਲਵਾਰਾਂ ਲੈ ਕੇ ਆਇਆ ਸੀ, ਜਿਹੜੀਆਂ ਵਧੀਆ ਵਧੀਆ ਤਲਵਾਰਾਂ ਉਹਦੇ ਨਾਲ ਭੇਜੀਆਂ ਗਈਆਂ ਸੀ ਕਿ ਇਹਨਾਂ ਦੇ ਨਾਲ ਤੂੰ ਅਭਿਆਸ ਕਰੀ, ਇਹਨਾਂ ਦੇ ਨਾਲ ਤੂੰ ਕਰਨ ਨੂੰ ਲੜਨਾ। ਇੱਕ ਦਿਨ ਇੱਕ ਤਲਵਾਰ ਲੈ ਕੇ ਗੁਰੂ ਕੋਲ ਪਹੁੰਚ ਗਿਆ, ਜੀ ਮੈਂ ਆਹ ਤਲਵਾਰ ਲੈ ਕੇ ਆਇਆ, ਤੁਸੀਂ ਵੇਖ ਕੇ ਦੱਸ ਸਕਦੇ ਹੋ ਕੀ ਇਹ ਵਧੀਆ, ਕੀ ਇਹ ਬਿਹਤਰ, ਕੀ ਇਹ ਮੇਰੇ ਲਈ ਠੀਕ ਰਹੂਗੀ। ਮਨ ਦੇ ਵਿੱਚ ਸੀ ਕਿ ਗੁਰੂ ਬੜਾ ਖੁਸ਼ ਹੋਊਗਾ, ਮੈਂ ਤਾਂ ਸਭ ਤੋਂ ਬਿਹਤਰ ਤਲਵਾਰਾਂ ਦੇ ਵਿੱਚੋਂ ਇਹ ਲੈ ਕੇ ਆਇਆ। ਗੁਰੂ ਨੇ ਚੱਜ ਦੇ ਨਾਲ ਵੇਖੀ ਵੀ ਨਹੀਂ ਅਤੇ ਫੜ ਕੇ ਲਾਗੇ ਪਏ ਕਚਰੇ ਦੇ ਢੇਰ 'ਚ ਸੁੱਟ ਦਿੱਤੇ। ਅਤੇ ਫਿਰ ਉਹੀ ਗੱਲ, ਕਾਕਾ ਆਪਣਾ ਖਿਆਲ ਰੱਖੀ, ਸਤਰਕ ਰਹੀ। ਅਤੇ ਹੁਣ ਜਿੱਦਾਂ ਉਹਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੇਰੇ ਵੱਲ ਇਹ ਧਿਆਨ ਹੀ ਨਹੀਂ ਦਿੰਦਾ, ਮੈਨੂੰ ਇਹ ਸਿਖਾਉਣਾ ਹੀ ਨਹੀਂ ਚਾਹੁੰਦਾ, ਰਾਜੇ ਨੂੰ ਸੁਨੇਹਾ ਭੇਜਿਆ। ਪਰ ਰਾਜੇ ਨੇ ਸਿਆਣਪ ਵਰਤਦਿਆਂ ਅੱਗੋਂ ਇਹੋ ਹੀ ਸੁਨੇਹਾ ਵਾਪਸ ਭੇਜਿਆ ਕਿ ਜੋ ਜਿੱਦਾਂ ਉਹ ਕਰਦਾ ਉਹਨੂੰ ਕਰਨ ਦਾ, ਤੂੰ ਬਸ ਉੱਥੇ ਰਹਿਣਾ ਅਤੇ ਉਸੇ ਕੋਲੋਂ ਹੀ ਸਿੱਖਣਾ। ਇਸੇ ਦੇ ਦਰਮਿਆਨ ਅਚਾਨਕ ਇੱਕ ਦਿਨ ਰਾਜੇ ਦੇ ਪੁੱਤ ਦੇ ਉੱਤੇ ਹਮਲਾ ਹੋ ਜਾਂਦਾ। ਸਵੇਰੇ ਸਵੇਰੇ ਦੇ ਸਮੇਂ ਹਲੇ ਉੱਠਿਆ ਹੀ ਸੀ ਕਿ ਪਿੱਛੋਂ ਕਿਸੇ ਨੇ ਸੋਟੇ ਦੇ ਨਾਲ ਉਹਦੇ ਇੰਨੀ ਕਜ਼ੋਰ ਦੀ ਵਾਰ ਕੀਤਾ ਕਿ ਮੋਢੇ ਦੇ ਉੱਤੇ ਸੱਟ ਲੱਗ ਗਈ। ਅਗਲੇ ਦਿਨ ਆ ਕੇ ਗੁਰੂ ਨੂੰ ਉਹ ਸ਼ਿਕਾਇਤ ਵੀ ਕਰਦਾ, ਮੇਰੇ ਉੱਤੇ ਪਤਾ ਨਹੀਂ ਆਸ਼ਰਮ ਦੇ ਵਿੱਚੋਂ ਕਿੰਨੇ ਹਮਲਾ ਕੀਤਾ, ਜਿੰਨੇ ਚਿਰ ਨੂੰ ਮੈਂ ਘੁੰਮ ਕੇ ਵੇਖਦਾ ਕੋਈ ਉੱਥੇ ਨਹੀਂ ਸੀ। ਅਤੇ ਗੁਰੂ ਨੇ ਫਿਰ ਉਹੀ ਕਿਹਾ, ਮੈਂ ਤੈਨੂੰ ਹਰ ਰੋਜ਼ ਕਹਿੰਦਾ ਕਿ ਆਪਣਾ ਧਿਆਨ ਰੱਖੀ, ਸਤਰਕ ਰਹੀ। ਅਤੇ ਹੁਣ ਇਹ ਹਰ ਰੋਜ਼ ਦਾ ਪ੍ਰਚਲਨ ਬਣ ਗਿਆ। ਕਹਿੰਦੇ ਨੇ ਹਰ ਰੋਜ਼ ਰਾਜੇ ਦੇ ਪੁੱਤ ਦੇ ਉੱਤੇ ਹਮਲਾ ਹੁੰਦਾ, ਕਦੀ ਕੋਈ ਸੱਜੇ ਉਹਨੇ ਕਲਾਉਂਦਾ, ਕਦੀ ਕੋਈ ਖੱਬੇ ਉਹਨੇ ਕਲਾਉਂਦਾ, ਕਦੀ ਉਹ ਕਿਸੇ ਕੰਮ ਕਾਰ ਦੇ ਵਿੱਚ ਮਸਰੂਫ ਹੁੰਦਾ, ਰੋਟੀ ਖਾਂਦਾ, ਪਾਣੀ ਪੀਂਦਾ, ਕੋਈ ਪਤਾ ਨਹੀਂ ਕਿਹੜੇ ਵੇਲੇ ਕਦੋਂ ਕੋਈ ਕਿੱਧਰੋਂ ਸੋਟਾ ਕੱਢ ਮਾਰਦਾ।
ਕਈ ਵਾਰੀ ਤੁਹਾਨੂੰ ਇਹ ਵੀ ਮਹਿਸੂਸ ਹੁੰਦਾ ਕਿ ਅੱਜ ਕਿਸੇ ਨੇ ਕਿਰਪਾਨ ਦੇ ਨਾਲ ਹਮਲਾ ਕੀਤਾ। ਹਰ ਰੋਜ਼ ਆ ਕੇ ਉਹ ਗੁਰੂ ਕੋਲ ਸ਼ਿਕਾਇਤ ਕਰਦਾ, ਆਪਣੇ ਪਿਓ ਤੱਕ ਸੁਨੇਹਾ ਭੇਜਦਾ, ਪਰ ਕੁਝ ਖਾਸ ਫਰਕ ਨਹੀਂ ਸੀ ਪੈਣ ਵਾਲਾ। ਹੌਲੀ ਹੌਲੀ ਉਹ ਰਾਤਾਂ ਨੂੰ ਸੌਂਦਾ ਵੀ ਨਾ। ਜਦੋਂ ਵੀ ਗੁਰੂ ਨੂੰ ਆ ਕੇ ਦੱਸਦਾ ਤਾਂ ਉਹ ਫਿਰ ਉਹੀ ਗੱਲ ਕਰਦਾ। ਤੈਨੂੰ ਮੈਂ ਕਿਹਾ ਸੀ ਕਾਕਾ, ਸਤਰਕ ਰਹੀਂ, ਆਪਣਾ ਖਿਆਲ ਰੱਖੀਂ, ਆਪਣੀ ਸਿਹਤ ਦਾ ਖਿਆਲ ਰੱਖੀਂ, ਆਸ ਪਾਸ ਦਾ ਧਿਆਨ ਰੱਖਿਆ ਕਰ। ਹਾਲੇ ਤੱਕ ਉਹਨੇ ਤਲਵਾਰ ਸਿਖਾਉਣੀ ਤਾਂ ਕਹੀ ਸੀ, ਤਲਵਾਰ ਫੜਾਉਣੀ ਵੀ ਸ਼ੁਰੂ ਨਹੀਂ ਕੀਤੀ। ਇਸੇ ਤਰੀਕੇ ਦੇ ਨਾਲ ਦਿਨ ਬੀਤਦੇ ਗਏ, ਪਰ ਹੁਣ ਰਾਜੇ ਦੇ ਪੁੱਤ ਨੂੰ ਸਮਝ ਆ ਚੁੱਕੀ ਸੀ, ਉਹਨੂੰ ਸਮਝ ਆ ਚੁੱਕੀ ਸੀ ਕਿ ਮੈਨੂੰ ਆਪਣੀ ਰੱਖਿਆ ਆਪੇ ਕਰਨੀ ਪੈਣੀ, ਮੇਰਾ ਪਿਓ ਮੈਨੂੰ ਵਾਪਸ ਘਰ ਆਉਣ ਨਹੀਂ ਦਿੰਦਾ, ਇੱਥੇ ਮੇਰੀ ਕੋਈ ਸੁਣਦਾ ਨਹੀਂ, ਨਾ ਵੀ ਸਿੱਖੂੰਗਾ ਤਾਂ ਦਿਨ ਤਾਂ ਕੱਟਣੇ ਪੈਣੇ। ਇਸ ਕਰਕੇ ਹੁਣ ਉਹ ਦਿਨ ਕੱਟਣ ਦੇ ਲਈ ਥੋੜ੍ਹੀ ਜਿਹੀ ਹੁਸ਼ਿਆਰੀ ਵਿਖਾਉਣ ਲੱਗ ਪਿਆ। ਹੁਣ ਚੱਤੇ ਪੈਰ ਉਹਨੂੰ ਡਰ ਜਿਹਾ ਲੱਗਾ ਰਹਿੰਦਾ, ਪਤਾ ਨਹੀਂ ਕਿੰਨੇ ਕਿਹੜੇ ਪਾਸਿਓਂ ਹਮਲਾ ਕਰ ਦੇਣ। ਅਤੇ ਸਭ ਦੇ ਦਰਮਿਆਨ ਹੁਣ ਉਹ ਕਾਫ਼ੀ ਆਪਣਾ ਬਚ ਬਚਾਅ ਕਰਨਾ ਸ਼ੁਰੂ ਹੋ ਚੁੱਕਾ ਹੈ। ਪਰ ਇੱਕ ਦਿਨ ਇਸ ਤੋਂ ਅੱਗੇ ਇੱਕ ਕਦਮ ਵੱਧ ਗਿਆ। ਰਾਤ ਸੁੱਤੇ ਪਏ ਦੇ ਉੱਤੇ ਹਮਲਾ ਕਰ ਦਿੱਤਾ ਕਿਸੇ ਨੇ, ਉਹ ਵੀ ਤਲਵਾਰ ਦੇ ਨਾਲ, ਬਾਂਹ ਦੇ ਉੱਤੇ ਕੱਟ ਲੱਗਾ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚ ਨਿਕਲਿਆ, ਪਰ ਅੱਜ ਆ ਕੇ ਫਿਰ ਦੁਬਾਰਾ ਗੁਰੂ ਨਾਲ ਸ਼ਿਕਾਇਤ ਕਰਦਾ। ਪਹਿਲਾਂ ਤਾਂ ਮੇਰੇ ਉੱਤੇ ਦਿਨੇ ਹਮਲੇ ਹੁੰਦੇ ਸੀ ਤੁਹਾਡੇ ਇਸ ਆਸ਼ਰਮ ਦੇ ਵਿੱਚ, ਹੁਣ ਮੇਰੇ ਉੱਤੇ ਰਾਤ ਵੀ ਹਮਲੇ ਹੋਣੇ ਸ਼ੁਰੂ ਹੋ ਗਏ। ਮੈਂ ਦਿਨੇ ਵੀ ਚੈਨ ਦਾ ਨਾਲ ਨਹੀਂ ਰਹਿ ਸਕਦਾ, ਅਤੇ ਰਾਤ ਦੇ ਸਮੇਂ ਵੀ ਹੁਣ ਮੈਨੂੰ ਸੌਣ ਵੀ ਨਹੀਂ ਦਿੱਤਾ ਜਾਂਦਾ। ਤੁਹਾਡੇ ਆਸ਼ਰਮ ਦੇ ਵਿੱਚ ਚੱਲ ਕੀ ਰਿਹਾ? ਜੇ ਤੁਸੀਂ ਨਹੀਂ ਮੈਨੂੰ ਸਿਖਾਉਣਾ ਚਾਹੁੰਦੇ ਤਾਂ ਤੁਸੀਂ ਕਿਉਂ ਨਹੀਂ ਕਹਿ ਦਿੰਦੇ ਮੇਰੇ ਬਾਪ ਨੂੰ, ਮੈਂ ਇੱਥੋਂ ਚਲਿਆ ਜਾਵਾਂ, ਜਾਂ ਫਿਰ ਮੇਰੇ ਵੱਲੋਂ ਕੋਈ ਕਮੀ ਪੇਸ਼ੀ ਤਾਂ ਮੈਨੂੰ ਦੱਸ ਕਿਉਂ ਨਹੀਂ ਦਿੰਦੇ? ਤਾਂ ਗੁਰੂ ਨੇ ਫਿਰ ਉਹੀ ਸ਼ਬਦ ਦੁਹਰਾਏ, ਕਾਕਾ ਆਪਣਾ ਧਿਆਨ ਰੱਖੀਂ, ਆਪਣਾ ਖਿਆਲ ਰੱਖੀਂ, ਭਾਵੇਂ ਦਿਨ ਭਾਵੇਂ ਰਾਤ ਕੀ ਫਰਕ ਪੈਂਦਾ, ਭਾਵੇਂ ਤੂੰ ਰਾਤ ਨੂੰ ਸੁੱਤਾ ਵੀ ਹੋਵੇਂ, ਤਾਂ ਵੀ ਤਾਂ ਤੂੰ ਉਹੀ ਹੈ, ਵਜੂਦ ਤੇਰਾ ਉਹੀ ਹੈ, ਫਿਰ ਵੀ ਤੂੰ ਰਾਜਕੁਮਾਰ ਹੈ, ਫਿਰ ਵੀ ਤੇਰੇ ਵਿੱਚ ਉਹੀ ਜਾਨ ਹੈ। ਮਰ ਤਾਂ ਤੂੰ ਦਿਨੇ ਵੀ ਸਕਦਾ, ਅਤੇ ਰਾਤ ਨੂੰ ਸੁੱਤੇ ਪਏ ਕੋਈ ਹਮਲਾ ਕਰੇ ਤਾਂ ਵੀ ਮਰ ਸਕਦਾ, ਫਰਕ ਕੀ ਹੈ ਰਾਤ ਅਤੇ ਦਿਨ ਦੇ ਵਿੱਚ? ਇਹਨਾਂ ਕਹਿ ਕੇ ਗੁਰੂ ਨੇ ਫਿਰ ਅੱਖਾਂ ਬੰਦ ਕਰ ਲਈਆਂ। ਉਹ ਆਪਣਾ ਰੱਬ ਰੱਬ ਕਰਨ ਲੱਗ ਪਿਆ, ਅਤੇ ਰਾਜਕੁਮਾਰ ਦਾ ਗੁੱਸਾ ਹੁਣ ਸੱਤਵੇਂ ਅਸਮਾਨ ਦੇ ਉੱਤੇ। ਹੁਣ ਉਹ ਹੌਲੀ ਹੌਲੀ ਇਹ ਸੋਚਦਾ ਕਿ ਮੈਂ ਪਹਿਲਾਂ ਆਪ ਹੀ ਇਸ ਚੀਜ਼ ਦਾ ਕੋਈ ਹੱਲ ਕਰਾਂ, ਲੱਭਾਂ ਇਹ ਕਿਹੜਾ ਬੰਦਾ ਜਿਹੜੇ ਚਾਹੁੰਦਾ ਕਿ ਮੈਂ ਇਸ ਆਸ਼ਰਮ ਦੇ ਵਿੱਚ ਨਾ ਰਵਾਂ, ਜਿਹੜਾ ਮੈਨੂੰ ਮਾਰਨਾ ਚਾਹੁੰਦਾ, ਇਹ ਹੈ ਕੌਣ? ਪਰ ਹੁਣ ਉਹ ਕਾਫ਼ੀ ਜ਼ਿਆਦਾ ਧਿਆਨ ਰੱਖਦਾ ਹੈ, ਹੁਣ ਬਹੁਤੀ ਵਾਰ ਉਹ ਵਾਰ ਹੋਣ ਤੋਂ ਪਹਿਲਾਂ ਹੀ ਸੰਭਲ ਜਾਂਦਾ। ਇੱਕ ਦਿਨ ਰਾਤ ਦੇ ਸਮੇਂ ਜਦੋਂ ਉਹਦੇ ਉੱਤੇ ਹਮਲਾ ਕੀਤਾ ਗਿਆ ਤਾਂ ਉਹ ਕਾਫ਼ੀ ਸਤਰਕ ਸੀ, ਉਹਨੇ ਉੱਠ ਕੇ ਮਗਰ ਭੱਜਾ। ਉਹਨੂੰ ਇੱਦਾਂ ਪ੍ਰਤੀਤ ਹੋਇਆ ਜਿੱਦਾਂ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ ਸੀ, ਗੁਰੂ ਆਪ ਹੀ ਸੀ। ਅਗਲੇ ਦਿਨ ਜਾ ਕੇ ਗੁਰੂ ਦੇ ਨਾਲ ਅੱਜ ਬਦਲੇ ਲਹਿਜੇ ਦੇ ਵਿੱਚ ਗੱਲ ਕੀਤੀ, ਗੁਰੂ ਜੀ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਮੈਨੂੰ ਰਾਤ ਦੀ ਪਰਛਾਈ ਦੇ ਵਿੱਚ ਇਹ ਪਤਾ ਲੱਗਾ ਕਿ ਸ਼ਾਇਦ ਹਮਲਾ ਕਰਨ ਵਾਲਾ ਹੋਰ ਕੋਈ ਨਹੀਂ, ਤੁਸੀਂ ਮੇਰੇ 'ਤੇ ਹਮਲਾ ਕਰ ਰਹੇ ਹੋ। ਅਤੇ ਗੁਰੂ ਨੇ ਕਿਹਾ ਕੀ ਫਰਕ ਪੈਂਦਾ, ਤੇਰੇ 'ਤੇ ਹਮਲਾ ਦਿਨੇ ਹੋਵੇ ਰਾਤ ਹੋਵੇ ਕੀ ਫਰਕ ਪੈਂਦਾ, ਤੇਰੇ 'ਤੇ ਹਮਲਾ ਮੈਂ ਕਰਾਂ ਜਾਂ ਕੋਈ ਹੋਰ ਕੀ ਫਰਕ ਪੈਂਦਾ, ਤੇਰਾ ਕੰਮ ਆ ਆਪਣਾ ਬਚਾਅ ਕਰਨਾ, ਜਿੱਦਾਂ ਮਰਜ਼ੀ ਹੋਵੇ ਕਰ। ਅਤੇ ਹੁਣ ਉਹ ਸਮਝ ਚੁੱਕਾ ਸੀ ਕਿ ਮੈਨੂੰ ਮੇਰਾ ਬਚਾਅ ਆਪ ਹੀ ਆਪਣੇ ਆਪ ਕਰਨਾ ਪੈਣਾ, ਗੁਰੂ ਤੋਂ ਵੀ ਕੋਈ ਆਸ ਨਹੀਂ। ਪਰ ਹੁਣ ਉਹਨੂੰ ਹੌਲੀ ਹੌਲੀ ਕਰਕੇ ਦਿਨ ਜਿੱਦਾਂ ਜਿੱਦਾਂ ਬੀਤੇ ਬਹੁਤੀ ਲੋੜ ਨਹੀਂ ਸੀ ਪੈਂਦੀ ਸ਼ਿਕਾਇਤ ਕਰਨ ਦੀ, ਹੁਣ ਉਹ ਹੌਲੀ ਹੌਲੀ ਪੈਰਾਂ ਦੀ ਆਹਟ ਹੀ ਸਮਝਣ ਲੱਗ ਪਿਆ ਸੀ। ਪਹਿਲੇ ਦਿਨ ਜਿਹੜਾ ਆਇਆ ਬਿਲਕੁਲ ਬੇਧਿਆਨਾਂ ਤੁਰਿਆ ਫਿਰਦਾ ਸੀ, ਹੁਣ ਉਹ ਪੂਰੀ ਤਰ੍ਹਾਂ ਦੇ ਨਾਲ ਸਤਰਕ ਰਹਿੰਦਾ, ਕੋਈ ਵੀ ਕੰਮ ਕਰਦਾ ਉਹਦੇ ਕੰਨ ਉਹਦੀਆਂ ਸੈਂਸਿਸ ਇਸੇ ਪਾਸੇ ਨੂੰ ਕੰਮ ਕਰਦੀਆਂ ਕਿ ਕਦੋਂ ਕੋਈ ਪੈਰਾਂ ਦੀ ਆਵਾਜ਼ ਆਵੇ, ਪਤਾ ਨਹੀਂ ਕਦੋਂ ਕੋਈ ਹਮਲਾ ਕਰ ਦੇਵੇ। ਇਸ ਕਰਕੇ ਹੁਣ ਉਹ ਬਹੁਤੀ ਵਾਰ ਆਪਣੇ ਆਪ ਨੂੰ ਹਮਲੇ ਤੋਂ ਬਚਾ ਲੈਂਦਾ, ਅਤੇ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ, ਗੁਰੂ ਆਪ ਹੁੰਦਾ। ਹੁਣ ਤਾਂ ਉਹ ਇੰਨਾ ਤੇਜ਼ ਹੋ ਗਿਆ ਸੀ ਕਿ ਘੁੰਮ ਕੇ ਜਦੋਂ ਵੇਖਦਾ ਤਾਂ ਗੁਰੂ ਨੂੰ ਉੱਥੋਂ ਗਾਇਬ ਹੋਣ ਦਾ ਵੀ ਸਮਾਂ ਨਾ ਦਿੰਦਾ।
ਹੁਣ ਉਹਨੂੰ ਪ੍ਰਤੱਖ ਪਤਾ ਸੀ ਕਿ ਗੁਰੂ ਹੀ ਇਹ ਕੰਮ ਕਰਦਾ, ਪਰ ਹੁਣ ਉਹਨੂੰ ਇਸ ਖੇਡ ਦੇ ਵਿੱਚ ਮਜ਼ਾ ਆਉਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਉਹ ਇਸ ਚੀਜ਼ ਨੂੰ ਇੱਕ ਖੇਡ ਵਜੋਂ, ਇੱਕ ਆਨੰਦ ਵਜੋਂ ਲੈਣ ਲੱਗ ਪਿਆ। ਅਤੇ ਜਿੱਦਾਂ ਹੀ ਉਹਦਾ ਦਿਮਾਗ ਥੋੜ੍ਹਾ ਜਿਹਾ ਵਿਹਲਾ ਹੋਇਆ, ਇੱਕ ਦਿਨ ਆਸ਼ਰਮ ਦੇ ਵਿੱਚ ਗੁਰੂ ਦੇ ਸਾਹਮਣੇ ਬੈਠਾ, ਕੁਛ ਨਿੱਕਾ ਮੋਟਾ ਕੰਮ ਕਾਰ ਕਰਦਿਆਂ ਦਿਮਾਗ ਦੇ ਵਿੱਚ ਇੱਕ ਫੁਰਨਾ ਫੁਰਿਆ, ਇਹ ਬੁੱਢਾ ਰੋਜ਼ ਮੇਰੇ ਉੱਤੇ ਹਮਲਾ ਕਰਦਾ, ਹੋਵੇ ਨਾ ਤਾਂ ਕਿਸੇ ਦਿਨ ਮੈਂ ਇਹਦੇ ਉੱਤੇ ਹਮਲਾ ਕਰਾਂ। ਗੁਰੂ ਅੱਖਾਂ ਬੰਦ ਕਰਕੇ ਰੱਬ ਰੱਬ ਕਰੀ ਜਾਵੇ, ਇੱਧਰੋਂ ਇਹਦੇ ਦਿਮਾਗ ਦੇ ਵਿੱਚ ਫੁਰਨਾ ਫੁਰਿਆ, ਹਾਲੇ ਉੱਠ

ਜੇ ਮੇਰੇ ਕਿਤੇ ਥਾਂ ਥਾਂ ਵੱਜ ਗਈ ਨਾ ਤਾਂ ਇਸ ਉਮਰੇ ਸੱਟ ਛੇਤੀ ਠੀਕ ਨਹੀਂ ਹੋਣੀ। ਰਾਜਕੁਮਾਰ ਦੇ ਜਿੱਦਾਂ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਹੋਵੇ ਇਹਨੂੰ ਕਿੱਦਾਂ ਪਤਾ। ਹਾਲੇ ਤਾਂ ਮੈਂ ਸਿਰਫ ਦਿਮਾਗ ਦੇ ਵਿੱਚ ਸੋਚਿਆ ਹੀ ਆ। ਅਤੇ ਗੁਰੂ ਨੇ ਅਗਲੇ ਦਿਨ ਤੜਕ ਸਵੇਰੇ ਸੱਦ ਲਿਆ। ਅੱਜ ਪਹਿਲੀ ਵਾਰ ਸੀ ਜਦੋਂ ਗੁਰੂ ਨੇ ਖੁੱਲ੍ਹ ਕੇ ਇਸ ਵਿਸ਼ੇ ਦੇ ਉੱਤੇ ਉਹਦੇ ਨਾਲ ਗੱਲ ਕੀਤੀ। ਵੇਖ ਕਾਕਾ, ਤਲਵਾਰਬਾਜ਼ੀ ਸਿੱਖਣੀ ਸਿਖਾਉਣੀ ਜਾਂ ਕੋਈ ਵੀ ਹੁਨਰ, ਤੂੰ ਇਸ ਕਰਕੇ ਤਲਵਾਰਬਾਜ਼ੀ ਸਿੱਖਣੀ ਚਾਹੁੰਦਾ ਕਿ ਦੁਸ਼ਮਣ ਦਾ ਸਾਹਮਣਾ ਕਰ ਸਕੇ, ਦੁਸ਼ਮਣ 'ਤੇ ਵਾਰ ਕਰ ਸਕੇ, ਉਹਨੂੰ ਸੱਟ ਪਹੁੰਚਾ ਸਕੇ, ਉਹਦੇ ਤੋਂ ਜਿੱਤ ਸਕੇ। ਪਰ ਉਸ ਤੋਂ ਪਹਿਲਾਂ ਵੀ ਬੜੇ ਕਦਮ ਹੁੰਦੇ ਨੇ ਜਿੱਥੇ ਬਹੁਤ ਲੋਕ ਮਾਰ ਖਾ ਜਾਂਦੇ ਨੇ। ਉਸ ਤੋਂ ਵੀ ਜ਼ਰੂਰੀ ਇਹ ਆ ਕਿ ਪਹਿਲਾਂ ਤੂੰ ਕਿਸੇ ਦੇ ਵਾਰ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ। ਤਲਵਾਰ ਤਾਂ ਤੈਨੂੰ ਪਹਿਲਾਂ ਵੀ ਫੜਨੀ ਆਉਂਦੀ ਸੀ, ਥੋੜ੍ਹੀ ਬਹੁਤੀ ਤੂੰ ਚਲਾ ਵੀ ਲੈਂਦਾ ਹੋਏਗਾ, ਮੈਨੂੰ ਉਸ ਚੀਜ਼ ਦੇ ਨਾਲ ਕੋਈ ਲੈਣ ਦੇਣ ਨਹੀਂ। ਉਹ ਸਭ ਬਾਅਦ ਦੀਆਂ ਗੱਲਾਂ, ਪਰ ਸਭ ਤੋਂ ਪਹਿਲਾਂ ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਤੇਰੇ ਵਿੱਚ ਪੇਸ਼ੈਂਸ ਕਿੰਨਾ, ਤੂੰ ਕਿੰਨੇ ਕੁ ਦਿਨ ਇੱਥੇ ਕਿੰਨੇ ਕੁ ਸਿਰੜ ਦੇ ਨਾਲ ਕੱਢਦਾ। ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਤੂੰ ਆਪਣੇ ਪਿਓ ਦਾ ਆਗਿਆਕਾਰ ਕਿੰਨਾ, ਪਿਓ ਦੇ ਵਾਰ ਵਾਰ ਕਹਿਣ ਦੇ ਉੱਤੇ ਤੂੰ ਇੱਥੋਂ ਭੱਜ ਤਾਂ ਨਹੀਂ ਜਾਂਦਾ। ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਤੂੰ ਗੁਰੂ ਦਾ ਆਗਿਆਕਾਰ ਕਿੰਨਾ। ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਤੂੰ ਗੁਰੂ 'ਤੇ ਭਰੋਸਾ ਕਿੰਨਾ ਕੁ ਕਰਨਾ। ਬੇਸ਼ੱਕ ਤੇਰੇ ਮਨ ਦੇ ਵਿੱਚ ਇਹ ਸ਼ੱਕ ਕਾਫੀ ਦਿਨ ਪਹਿਲਾਂ ਪੈ ਚੁੱਕਾ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਤੂੰ ਭਰੋਸਾ ਬਰਕਰਾਰ ਰੱਖਿਆ। ਸੋ ਇਹ ਨਾ ਸੋਚੀ ਕਿ ਇੰਨੇ ਦਿਨਾਂ ਦੇ ਵਿੱਚ ਤੂੰ ਕੁਛ ਸਿੱਖਿਆ ਨਹੀਂ, ਇੰਨੇ ਦਿਨਾਂ ਦੇ ਵਿੱਚ ਤੂੰ ਬਹੁਤ ਸਾਰਾ ਕੁਛ ਸਿੱਖ ਚੁੱਕਾ। ਜਦਕਿ ਵੇਖਿਆ ਜਾਵੇ ਤਾਂ ਵੱਡਾ ਹਿੱਸਾ ਤੂੰ ਇਹਨਾਂ ਦਿਨਾਂ 'ਚ ਸਿੱਖ ਚੁੱਕਾ। ਹੁਣ ਤੂੰ ਇਹ ਸਿੱਖ ਚੁੱਕਾ ਕਿ ਆਪਣੇ ਆਪ ਨੂੰ ਕਿਸੇ ਹਮਲੇ ਤੋਂ ਬਚਾਉਣਾ ਕਿੱਦਾਂ, ਚਾਹੇ ਤੂੰ ਰਾਤ ਦੇ ਸਮੇਂ ਸੁੱਤਾ ਵੀ ਪਿਆ ਹੋਏ। ਹੁਣ ਤੈਨੂੰ ਪੈਰਾਂ ਦੀ ਆਹਟ ਸਮਝਣੀ ਆ ਗਈ ਆ, ਅਤੇ ਇਹ ਉਦੋਂ ਹੀ ਆ ਸਕਦੀ ਆ ਜਦੋਂ ਬੰਦਾ ਬਹੁਤ ਧਿਆਨ ਲਾਉਂਦਾ। ਹੁਣ ਤੈਨੂੰ ਆਪਣੇ ਧਿਆਨ ਦੇ ਉੱਤੇ ਕੇਂਦਰ ਕਰਨਾ ਆ ਗਿਆ। ਹੁਣ ਥੋੜ੍ਹੀ ਕੀਤਿਆਂ ਕੋਈ ਤੈਨੂੰ ਸੱਟ ਨਹੀਂ ਮਾਰ ਸਕਦਾ। ਪਹਿਲਾਂ ਤਾਂ ਤੂੰ ਐਵੇਂ ਬੇਧਿਆਨਾ ਤੁਰਿਆ ਫਿਰਦਾ ਸੀ, ਬੇਸੁੱਧ ਤੁਰਿਆ ਫਿਰਦਾ ਸੀ। ਜਿੰਨਾ ਚਿਰ ਤੇਰੇ ਸਾਹਮਣੇ ਕੋਈ ਤਲਵਾਰ ਫੜ ਕੇ ਨਾ ਆਵੇ ਉਹਨਾਂ ਚਿਰ ਤੱਕ ਤੈਨੂੰ ਤਾਂ ਕੀ ਪਤਾ ਇਸ ਚੀਜ਼ ਦੀ ਕੀ ਗਰੰਟੀ। ਕੋਈ ਅੱਗੋਂ ਆਵੇ ਪਿੱਛੋਂ ਆਵੇ ਸੁੱਤੇ ਪਏ 'ਤੇ ਹਮਲਾ ਕਰੇ। ਇਸ ਕਰਕੇ ਸਾਨੂੰ ਹਰ ਵੇਲੇ ਸਤਰਕ ਰਹਿਣਾ ਪਊਗਾ ਅਤੇ ਕੱਲ੍ਹ ਦੇ ਦਿਨ ਤੋਂ ਅਗਲੇ 'ਤੇ ਹਮਲਾ ਕਰਨਾ ਕਿੱਦਾਂ ਆਪਾਂ ਇਹਦੀ ਤਿਆਰੀ ਕਰਾਂਗੇ। ਸੋ ਇਸ ਤਰੀਕੇ ਦੇ ਨਾਲ ਗੁਰੂ ਨੇ ਆਪਣੇ ਅੰਦਾਜ਼ ਦੇ ਵਿੱਚ ਆਪਣੇ ਚੇਲੇ ਨੂੰ ਟ੍ਰੇਨ ਕਰ ਦਿੱਤਾ। ਬਹੁਤੇ ਆਪਾਂ ਵੀ ਆਪਣੇ ਆਪਣੇ ਕੰਮਾਂ ਦੇ ਵਿੱਚ ਵੈਸੇ ਬੇਧਿਆਨੀ ਤੁਰੇ ਫਿਰਦੇ ਹਾਂ। ਹੋ ਸਕਦਾ ਅੱਜ ਦੇ ਦਿਨ ਕਿਸੇ ਨੇ ਸਮੇਂ ਦੇ ਮੁਤਾਬਕ ਤਲਵਾਰਬਾਜ਼ੀ ਤਾਂ ਨਾ ਸਿੱਖਣੀ ਹੋਵੇ, ਪਰ ਹੋਰ ਬਹੁਤ ਸਾਰੇ ਕਾਰਜ ਆਪਾਂ ਸਿੱਖਦੇ ਹਾਂ। ਉਹਨਾਂ ਬਹੁਤੇ ਕੰਮਾਂ ਦੇ ਵਿੱਚ ਆਪਾਂ ਬੜਾ ਕੁਛ ਬੇਧਿਆਨੀ ਕਰਦੇ ਹਾਂ, ਖਾਸ ਤੌਰ ਦੇ ਉੱਤੇ ਉਸ ਯੁੱਗ ਦੇ ਵਿੱਚ ਜਦੋਂ ਚੱਤੇ ਪੈਰ ਸਾਡਾ ਧਿਆਨ ਫੋਨ ਦੇ ਵਿੱਚ ਰਹਿੰਦਾ। ਅਤੇ ਅਜੋਕੇ ਸਮੇਂ ਦੇ ਨਾਲੋਂ ਵੱਧ ਬੇਧਿਆਨਾ ਇਨਸਾਨ ਸ਼ਾਇਦ ਕਦੀ ਵੀ ਨਹੀਂ ਸੀ। ਜਿੱਦਾਂ ਜਿੱਦਾਂ ਸੁੱਖ ਸੁਵਿਧਾਵਾਂ ਵਧੀਆਂ ਨੇ, ਜਿੱਦਾਂ ਜਿੱਦਾਂ ਜੇਬ ਦੇ ਵਿੱਚ ਫੋਨ ਪਾ ਕੇ ਇਨਸਾਨ ਘੁੰਮਦਾ, ਉਦਾਂ ਉਦਾਂ ਉਹ ਬੇਧਿਆਨਾ ਹੋ ਗਿਆ। ਬੇਧਿਆਨਾ ਕਾਹਦਾ ਹੋ ਗਿਆ? ਬੇਸੁੱਧ ਹੋ ਗਿਆ। ਕਈ ਵਾਰ ਤਾਂ ਕਈਆਂ ਨੂੰ ਆਵਾਜ਼ ਮਾਰ ਲਓ ਅਤੇ ਪਹਿਲੀ ਆਵਾਜ਼ ਹੀ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ, ਉਹ ਇੰਨਾ ਕੁ ਜ਼ਿਆਦਾ ਖੁੱਭ ਚੁੱਕੇ ਹੁੰਦੇ ਆ। ਸੋ ਅਜਿਹੇ ਦੇ ਵਿੱਚ ਕੋਈ ਪਿੱਛੋਂ ਕੀ, ਕੋਈ ਸਾਹਮਣੇ ਆ ਕੇ ਵੀ ਵਾਰ ਕਰ ਦੇਵੇ, ਕੀ ਪਤਾ ਲੱਗਦਾ। ਸੋ ਗੱਲ ਇੱਥੇ ਥੋੜ੍ਹੀ ਜਿਹੀ ਧਿਆਨ ਦੀ ਵੀ ਆ, ਸੁੱਧ ਬੁੱਧ ਦੀ ਵੀ ਆ। ਸਾਨੂੰ ਆਸ ਪਾਸ ਦੀ ਸੁੱਧ ਬੁੱਧ ਰਹੇ, ਕੀ ਹੋ ਰਿਹਾ, ਕੀ ਵਾਪਰ ਰਿਹਾ, ਸਾਡੀ ਜ਼ਿੰਦਗੀ ਥੋੜ੍ਹੀ ਜਿਹੀ ਹੋਰ ਸੁਖਾਲੀ ਹੋ ਜੂਗੀ। ਜਾਂ ਫਿਰ ਇਹ ਕਹਾਣੀ ਪੜ੍ਹਦਿਆਂ ਜਾਂ ਸੁਣਦਿਆਂ ਇੱਕ ਚੀਜ਼ ਹੋਰ ਤੁਹਾਡੇ ਧਿਆਨ ਦੇ ਵਿੱਚ ਜ਼ਰੂਰ ਆਉਂਦੀ ਹੋਵੇਗੀ। ਜਿੱਦਾਂ ਇਹ ਤਲਵਾਰ ਚਲਾਉਣੀ ਸਿੱਖਣੀ ਚਾਹੁੰਦਾ ਸੀ ਕਿ ਪਹਿਲੇ ਦਿਨ ਤੋਂ ਹੀ ਮੈਨੂੰ ਤਲਵਾਰ ਫੜਾ ਦਿੱਤੀ ਜਾਵੇ, ਪਰ ਗੁਰੂ ਨੂੰ ਜ਼ਿਆਦਾ ਜ਼ਰੂਰੀ ਇਹ ਲੱਗਾ ਕਿ ਪਹਿਲਾਂ ਦੂਸਰਿਆਂ ਦੇ ਹਮਲੇ ਤੋਂ ਬਚਣਾ ਸਿੱਖ ਲਵੇ। ਬਿਲਕੁਲ ਉਸੇ ਤਰ੍ਹਾਂ ਦੇ ਨਾਲ ਆਪਾਂ ਸਾਰੇ ਬੋਲਣਾ ਸਿੱਖ ਲੈਂਦੇ ਹਾਂ, ਬੋਲਦੇ ਹਾਂ, ਗੱਲਾਂ ਕਰ

ਹੈ, ਪਰ ਸੁਣਨਾ ਸਾਨੂੰ ਭੁੱਲਦਾ ਜਾਂਦਾ। ਸਭ ਤੋਂ ਪਹਿਲਾਂ ਸਾਨੂੰ ਸੁਣਨਾ ਆਉਣਾ ਚਾਹੀਦਾ, ਸਭ ਤੋਂ ਪਹਿਲਾਂ ਸਾਨੂੰ ਆਪਣਾ ਮਨ ਇਕਾਗਰ ਕਰਨਾ ਆਉਣਾ ਚਾਹੀਦਾ। ਬੋਲਣ ਦਾ ਕੀ ਆ, ਬੋਲ ਤਾਂ ਜਦੋਂ ਮਰਜ਼ੀ ਲਵਾਂਗੇ ਕਿਸੇ 'ਤੇ, ਚਾਹੇ ਉਹ ਸ਼ਬਦੀ ਹਮਲਾ ਹੋਵੇ ਚਾਹੇ ਡਾਂਗ ਸੋਟੇ ਦੇ ਨਾਲ, ਉਹ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਆਪਣਾ ਆਪ ਤਾਂ ਬਚਾਉਣਾ ਹੋਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
1: Authorized by the Victorian Government, Melbourne.
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ।
4: ਓਏ ਪੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
5: ਪੋਲੇ ਨੇ ਕਸੂਤੇ ਫਸਾਤੇ।
4: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545496। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1674 ਅਹਿਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਬੱਚਿਆਂ ਦੇ ਨਾਲ ਕਰਦੇ ਹਾਂ ਗੱਲਾਂ ਬਾਤਾਂ ਪਾਉਂਦੇ ਹਾਂ ਹਾਸੇ, ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਹਾਸੇ ਚੁਟਕਲਿਆਂ ਤੋਂ ਨਹੀਂ, ਹਾਸੇ ਸਾਨੂੰ ਆਪਣੇ ਅੰਦਰੋਂ ਕੱਢਣੇ ਪੈਣੇ, ਅਤੇ ਆਪਣੇ ਅੰਦਰ ਦੇ ਹਾਸਿਆਂ ਨੂੰ ਥੋੜ੍ਹਾ ਜਿਹਾ ਹਲੂਣਾ ਮਾਰੀਏ ਅਤੇ ਫਿਰ ਆਪਣੇ ਆਪ ਹੀ ਆ ਜਾਣੇ। ਸੋ ਵਾਅਦਾ ਕਰਦੇ ਕਿ ਆਪਾਂ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
1: ਠੰਡ
0: ਅੱਜ ਤੇ ਹੈ ਨਹੀਂ ਆਈ ਨਹੀਂ,
1: ਮੈਨੂੰ ਪਤਾ ਜਿਸ ਦਿਨ ਥੋੜੀ ਘੱਟ ਹੁੰਦੀ ਹੈ ਜ਼ਿਆਦਾ ਲੱਗਦੀ ਹੈ, ਕੀ ਚੱਕਰ ਹੈ?
0: ਹਾਂ ਜਦੋਂ ਕੁੜ ਵੀ ਧੁੱਪ ਲੱਗਦੀ ਉਦੋਂ ਜ਼ਿਆਦਾ ਲੱਗਦੀ ਹੈ,
1: ਹੋ ਸਕਦਾ,
0: ਕੀ ਪਤਾ ਲੱਗਦਾ। ਵੇਖੋ ਹੁਣ ਆਪਾਂ ਕੀ ਕਹਿ ਸਕਦੇ ਹਾਂ,
1: ਮੈਂ ਵੀ ਛੋਟਾ ਬੱਚਾ ਹੋਣਾ।
0: ਹਾਂ
1: ਹਾਂ, ਮੈਂ 8 ਵਜੇ ਸੇ 9 ਵਜੇ ਤੋਂ ਫਿਰ ਛੋਟਾ ਬੱਚਾ ਬਣ ਕੇ ਰਹਿਤਾ ਹੂੰ।
0: ਤੇ ਵਿਆਹ ਵੀ ਹੋ ਚੁੱਕਾ, ਨਹੀਂ ਤਾਂ ਬੰਦਾ ਕਹਿ ਦਿੰਦਾ ਵੀ
1: ਹੈ। ਹਾਂ ਇਹ ਵੀ ਗੱਲ ਠੀਕ ਹੈ,
0: ਜਦੋਂ ਅੰਗਰੇਜ਼ ਨੇ ਕਹਿੰਦਾ ਵੀ ਮੰਜਾ ਬਾਹਰ ਡਵਾਂਗੇ ਅੰਦਰ ਡਵਾਂ, ਜਿੱਦਾਂ ਧੁੱਪੇ ਧੁੱਪੇ ਛਾਂ ਲੱਗਦੀ, ਛਾਵੇਂ ਧੁੱਪ ਲੱਗਦੀ ਹੈ।
1: ਚਲੋ ਵਿਆਹ ਕਰਾ।
0: ਖੈਰ, ਲਾਫਟਰ ਥੈਰੇਪੀ ਦੇ ਵਿੱਚ ਬੱਚੇ ਸਾਡੇ ਨਾਲ ਆ ਚੁੱਕੇ ਨੇ
1: ਜੀ,
0: ਅਤੇ ਅੱਜ ਸਾਨੂੰ ਅਸੀਸ ਕੌਰ ਦੀ ਫਰਮਾਇਸ਼ ਆਈ ਵੀ ਮੈਨੂੰ ਪਹਿਲਾਂ ਲੈ ਲਓ, ਅਤੇ ਆ ਜਾਓ ਫਿਰ ਇਹਨੂੰ ਪਹਿਲਾਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਹੈ ਤੁਹਾਡਾ ਪੁੱਤ?
2: ਅਸੀਂ
0: ਠੀਕ ਆ,
1: ਵਧੀਆ ਵਧੀਆ, ਤੁਸੀਂ ਸੁਣਾਓ।
0: ਤੇ ਜੇ ਤੁਸੀਂ ਇਹ ਪੁੱਛਿਆ ਵੀ ਤੁਸੀਂ ਕਿੰਨੇ ਹੋ ਤੇ ਅਸੀਂ ਦੋ ਆ,
1: ਇਹ ਵੀ ਗੱਲ ਠੀਕ ਹੈ।
2: ਮੇਰੀ ਗੱਲ ਪਹਿਲਾਂ ਲੈ ਲਿਆ ਕਰੋ, ਕਿਉਂਕਿ ਫਿਰ ਜੇ ਮੇਰੀ ਗੱਲ ਪਹਿਲਾਂ ਲੈਣੇ ਹੋ ਤੁਸੀਂ ਤੇ ਫਿਰ ਜਦੋਂ ਮੈਂ ਸਕੂਲ ਜਾਣੀ ਮੈਨੂੰ ਗੱਡੀ ਚੋਂ ਰੁਕਣਾ ਨਹੀਂ ਪੈਂਦਾ ਗੱਲ ਕਰ ਲਏ।
0: ਅੱਛਾ ਅੱਛਾ,
1: ਡਰਾਈਵ ਨਹੀਂ ਖਰਾਬ ਹੁੰਦੀ ਨਾ, ਹੁਣ ਸਟ੍ਰੈਸ ਫ੍ਰੀ ਡਰਾਈਵ ਹੋ।
2: ਸਾਰੇ ਦਿਨ ਕਹਿੰਦੀ ਹੁੰਨੀ ਸੀ ਭਈ ਮੇਰੀ ਗੱਲ ਥੋੜੀ ਜੀ ਅਰਲੀ ਰਹਿ ਜਾ ਕਰੋ ਤਾਂ ਮੈਨੂੰ ਗੱਡੀ ਚ ਨਾ ਰੁਕਣਾ ਪਏ ਜਦੋਂ ਮੈਂ ਸਕੂਲ ਪਹੁੰਚ ਗਈ।
0: ਤੇ ਅਸੀਂ ਮੰਨੀ ਨਹੀਂ ਹੈ ਨਾ,
1: ਗਲਤ ਗੱਲ ਆ ਬਈ।
0: ਓਹੋ,
1: ਵੈਰੀ ਬੈਡ, ਕੋਈ ਨਹੀਂ, ਆ ਸਿਸਟਮ ਚੇਂਜ ਹੋ ਜਾਣਾ।
2: ਮੈਂ ਫਿਰ ਬੋਰ ਹੋਣੀ ਆ, ਮੈਂ ਮੈਨੂੰ ਕਿੰਨੇ ਚਿਰ ਰੁਕਣਾ ਪੈਂਦਾ ਗੱਲ ਲਈ।
0: ਓਹੋ, ਆਪਾਂ ਫਿਰ ਨਾ ਹੁਣ ਰੋਟੇਟ ਕਰ ਲਿਆ ਕਰਾਂਗੇ, ਕਦੀ ਕੋਈ ਪਹਿਲਾਂ ਕਦੀ ਕੋਈ ਬਾਅਦ ਚ, ਹੈ ਨਾ, ਇਹਦਾ ਕਰ ਲਿਆ ਕਰੀਏ।
2: ਟਨਵਾਈਜ਼ ਮਤਲਬ ਕਦੇ ਮੈਂ ਕਦੇ ਮੇਰੀ ਗੱਲ ਪਹਿਲਾਂ ਹੋ, ਕਦੇ ਕੋਈ ਹੋਰ ਬੱਚੇ ਦੀ ਪਹਿਲਾਂ ਹੋ ਗੱਲ।
0: ਹਾਂ, ਪਰ ਆਵਾਜ਼ ਤੁਹਾਨੂੰ ਕੱਢਣੀ ਪੈਣੀ ਹੈ ਫਿਰ।
2: ਕੱਢ ਲੂ ਮੈਂ।
0: ਚਲੋ ਫਿਰ ਸੁਣਾਓ, ਫਿਰ ਕੀ ਸੁਣਾਓਗੇ?
2: ਮੈਂ ਸੁਣਾਉਂਗੀ ਬੋਲੀ।
0: ਹਾਂਜੀ,
2: ਪੱਚੀ ਪਿੰਡਾਂ ਦਾ ਪਾਣੀ ਪੀਨੀ ਹਨ ਨਿਤਾਰ ਕੇ, ਪੱਚੀ ਪਿੰਡਾਂ ਦਾ ਪਾਣੀ ਪੀਨੀ ਹਨ ਨਿਤਾਰ ਕੇ, ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ, ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ, ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ, ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ, ਬੜਾ ਬੜਾ ਬੜਾ ਬੜਾ ਬੜਾ
1: ਮੈਂ ਪੰਜਾਬਣ ਜੱਟੀ ਜੱਟੀ ਜੱਟੀ ਜੱਟੀ
0: ਨਾਰੇ ਨਾਰੇ
2: ਜੱਟੀ
1: ਹੈ ਬਈ। ਕੁੜੀ ਨੇ ਤਾਂ ਪਹਿਲੇ ਵਾਰ ਚ ਹੀ
0: ਇੰਨੀ ਔਖੀ ਬੋਲੀ ਯਾਦ ਕਿੱਦਾਂ ਕੀਤੀ ਹੈ ਕੁੜੀਏ? ਇਹ ਬੋਲੀ ਇਹ ਤੇਰੇ ਚ ਫਿੱਟ ਕਿੱਦਾਂ ਆਈ ਬੋਲੀਏ? ਤੁਹਾਡਾ ਦਿਨ ਯੁਵਰਾਜ ਸਿੰਘ, ਸਤਿ ਸ੍ਰੀ ਅਕਾਲ ਯੁਵਰਾਜ, ਕੀ ਹਾਲ ਹੈ? ਤੇ ਉਸ ਤੋਂ ਬਾਅਦ ਫਿਰ ਸ਼੍ਰੇਆ, ਤੁਸੀਂ ਬੋਲੋ ਕੀ ਹਾਲ ਹੈ ਤੁਹਾਡਾ?
1: ਹੈਲੋ,
0: हां जी हुण भाई तुसीं डिसाइड कर लो किन्ने पहलां गल करनी
1: है इंदा मिक्स हो गया काम है
0: हां हां जी
3: हेलो
0: हेलो हेलो
2: सत श्री अकाल
0: श्री अकाल और साडा भी ठीक हो
3: तुसी ठीक हो
2: हां जी की कर दे पे हो
0: असि बस एवें वेले के
2: चाचू पीली
0: हां जी चाचू पीली हां जी
3: पीली पीली पीली
0: तुसी सुनाओ हां जी पिन्नी भी खा ली चाह भी पीली
2: मैं दूदू एंड एंड एंड नूटी गेम एंड बादाम ईट कीता एंड सनफ्लावर सीड एंड पम्पकिन सीड
0: ओके ओके तुसी रोज न्यूट्री गेन ही खांदे हो है ना बदल भी लिया करो
3: होर केड़ी ऑप्शन
0: हो ओट्स खा लिया करो
2: तुम मैं ऑलवेज बिग बिग्स खांदी बड़ो मेरा फेवरेट सी एंड मामा ने मेनू बाय करना सी वो मेरा फेवरेट से बिग बिग्स
0: की
3: वीट बिग्स
0: वीट बिग्स ओके पर तुही
2: एलो कपन होगी
0: पर तुही ओट्स भी खा सकदे हो तुही दलिया खा सकदे हो किन्नियां ऑप्शनां तुहाडे कोल है ना वो हेल्दी ऑप्शन भी होंगे
2: डेली आफ्टर खाना
0: अच्छा अच्छा
2: आफ्टरनून
0: ओके ओके
3: ओके फिर तो ठीक है
0: फिर की सुनाओगे फिर
2: चुटकुला
0: ओके
2: पत्नी पति पति नु कहंदी मैं केड़ा रावे ते बह गया
0: ओ
3: पंचलाइन बल्ले आ गई लगता
2: पति पत्नी नु कहंदी
0: नहीं पुते ठीक है सगो ये बेटर हो गया
3: सिंगल लाइन चुटकला
0: आधे वोटां दी गिनती शुरू होने तो पहले बंदा जित गया
3: हाँ जी हाँ जी चलो कंप्लीट करो करो करो कंप्लीट करो
0: नहीं पर आ नाइस ही श्रेया
3: अच्छा हाँ इतने तक ही सही है
0: नहीं एक गुड सी सको
3: वैसे बेस्ट
0: एक गुड ही वेरी नाइस श्रेया आ गुड ही सानू ज्यादा फनी लगा
2: हाँ
0: सत श्री अकाल ओ मनु बिली
2: तुही ओए
0: ठीक है मनु बिली
3: ठीक है ठीक
0: तुही दीदी दा चुटकला खा गए जे और की तुही दंदी वड़ती दीदी दे चुटकले नू
2: दीदी अपसेट होगी
0: ओ तुही ओदा चुटकला खा लिया ना विचों तुही
2: नहीं
0: और की विचों एक पार्ट तुही सुते सुते कटता वा तुही
3: अच्छा नहीं किता
0: और की
3: वेरी बैड यार
2: नहीं
0: और
2: नहीं किता सी
0: नहीं किता
3: नहीं किता एवें ना कही जाओ यार
0: पता नहीं फिर किने किता है पापा ने
2: झूठ बोल रहे भी
0: पापा ने किया है
2: पापा जॉब ले गए
0: अच्छा ओए मम्मा ने किया होना फिर
3: हाँ फिर ये तो पता लग गया भाई
2: मे बी यस
0: ओ मे बी यस ओ
3: अब मे बी जड़ा ना लाया ना वेरी गुड
0: अजीज तू ही तो बड़े स्मार्ट हो गए हो यार
2: हाँ जी
0: ओए की दिया की सुनाओगे फिर
2: बुजारा
0: ओके बुजारा
2: ओके इनसे जी आप नहीं कर दिया पर पानी ड्रिंक कर सकते
0: हैं
3: केडी चीज है जड़ी
0: अपने घर दा पानी ड्रिंक कर सकती है
3: तो असी कर सकते हैं
2: फाइव चीजें 200 हैं की फाइव चीजें 200
3: वाइट चीजें
0: वाइट चीजें
2: पांच
0: चीजा
3: पांच चीजा
0: पांच चीजा
2: पांच चीजा
0: पांच चीजा फिर दसो सारा दसो
2: केड़ी चीज अपन नहीं कर सकते पानी ड्रिंक कर सकते
0: ओ केड़ी चीज है जेड़ी अपन नहीं कर सकते पानी ड्रिंक कर सकते एदा
2: नहीं अपन नहीं ईट कर अपन नहीं ईट कर सकते अपन ड्रिंक कर सकते
0: अच्छा आप ईट नहीं कर सकते आप ड्रिंक कर सकते हैं
3: ओके
0: ओके हाँ पांच चीज़ दसो जिड़ियाँ आप
3: ड्रिंक
0: कर सकते हैं
3: पर खा
0: नहीं ईट नहीं कर सकते हाँ एक तो वाटर हो गया
3: एक
0: पानी है पानी चाह चाह
3: चाह
0: पानी ते चाह ਤੇ ਕਾਫੀ ਤੇ ਦੁੱਧ
3: ਦੁੱਧ ਹਾਂ ਚਾਰ ਹੋ ਗਏ ਚਾਰ ਹੋ ਗਏ
0: ਚਾਰ ਹੋ ਗਏ
3: ਹਾਂ ਇੱਕ ਕੋਕਾ ਕੋਲਾ ਕਰ
0: ਹੈ
3: ਨਹੀਂ ਕਾਫੀ ਵੀ ਤਾਂ ਗਈ ਆ
0: ਕਾਫੀ ਗਈ ਆ
3: ਹਾਂ
0: ਹੈ
2: ਕਾਫੀ ਹੋਊਗੀ
0: ਤੇ ਸਪਰਾਈਟ ਫੈਂਟਾ ਕੋਕਾ ਕੋਲਾ ਹੈ
3: ਐਪਲ ਜੂਸ
0: ਹੈ
3: ਜੂਸ
0: ਹਾਂ
3: ਇਦਾਂ ਦੀ ਪਾਇਆ ਕਰੋ ਬਜ਼ਾਰ
0: ਹੋ ਗਿਆ ਹੋ
3: ਗਿਆ ਦਿਨ ਸੌਖਾ ਨਿਕਲਦਾ
0: ਹੈ ਹੋ ਗਿਆ ਪੰਜ ਹੋ ਗਈਆਂ ਕਿ ਨਹੀਂ
3: ਹਾਂ ਹਾਂ ਹੋ ਗਈਆਂ ਮੇਰੇ ਹਿਸਾਬ ਨਾਲ
0: ਮਾਣੂ ਬਿੱਲੀ ਤੇਜ਼ ਹੋ ਗਈ ਆ ਹਾਂਜੀ ਜੁਬਰਾਜ ਸਤਿ ਸ਼੍ਰੀ ਅਕਾਲ ਤੁਸੀਂ ਆਉਣ ਰਹੇ ਹੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ
2: ਮੇਰੇ ਠੀਕ ਆ ਤੁਹਾਡਾ ਕੀ ਹਾਲ ਆ
0: ਤੁਹਾਡਾ ਵੀ ਠੀਕ ਆ
3: ਬੈਸਟ
0: ਤੁਸੀਂ ਸੁਣਾਓ
3: ਤੁਸੀਂ ਦੱਸੋ ਕਿਦਾਂ
0: ਠੰਡ ਠੁੰਡ ਕਿਦਾਂ ਤੁਹਾਡੇ
2: ਮੇਰੇ ਜੀ ਬਾਹਰ ਪਿਆ ਨਹੀਂ ਕਿ ਕਰ ਰਹੀ
0: ਅੱਛਾ ਕਰ ਰਹੀ ਹੋ
3: ਓਕੇ
0: ਆ ਘਰ ਕਿਹੜੀ ਠੰਡ ਹੁੰਦੀ ਆ ਘਰ ਤੇ ਐਵੇਂ ਹੀਟਰ ਲਾ ਛੜੀਦਾ ਹੋਵੇ
3: ਹਾਂ ਇਸ ਕਰਕੇ ਨਹੀਂ ਹੁੰਦੀ
0: ਹਨਾ ਘਰ ਅੰਦਰੋਂ ਗਿੱਲਾ ਹੁੰਦਾ ਨਾ ਸੁਕਾਉਣਾ ਹੁੰਦਾ
3: ਅੱਛਾ ਲੈ ਦੇਖੋ ਨਵਾਂ ਨਵਾਂ ਸਿੱਖਣ ਨੂੰ ਮਿਲਦਾ
2: ਹਰ ਰੋਜ਼
0: ਆਵਾਜ਼ ਠੀਕ ਕਰ ਲਓ ਯਾਰ ਤੁਹਾਡੀ ਆਵਾਜ਼ ਨਹੀਂ ਸਹੀ ਹੁਣ ਢਈ ਬੁਬਲੀ ਬੁਬਲੀ ਜੀ
2: ਮੇਰੇ ਘਰ ਚ ਹੁਣ ਸਹੀ ਆ
0: ਹਾਂਜੀ ਹਾਂਜੀ ਕੀ ਕਰ
2: ਮੇਰੇ ਘਰ ਚ ਅੱਜ ਹੀਟਰ ਨਹੀਂ ਹੈਗਾ
0: ਕੰਨ ਚ ਹੀਟਰ ਨਹੀਂ ਹੈਗਾ
3: ਕੰਨ ਚ ਹੋਣਾ ਵੀ ਨਹੀਂ ਚਾਹੀਦਾ
2: ਮੇਰੇ ਘਰ ਚ ਹੀਟਰ ਨਹੀਂ ਹੈਗਾ
0: ਕਾਰ ਚ ਹੀਟਰ ਨਹੀਂ ਹੈਗਾ ਲੈ ਯਾਰ ਕਾਰ
2: ਚ
0: ਹੈ
2: ਕਾਰ
0: ਕਾਰ
3: ਕਾਰ ਕੀ ਕਰਨਾ
0: ਕਾਰ ਕੀ ਹੁੰਦਾ
2: ਅੱਜ ਹੀਟਰ ਨਹੀਂ ਹੈਗਾ
0: ਅੱਛਾ ਘਰ
3: ਓ
0: ਕਰ ਨਹੀਂ ਘਰ ਇੱਕ ਹੁੰਦਾ ਕੱਕਰਾਰਾ ਘਰ ਇੱਕ ਹੁੰਦਾ ਕੱਗਾਰਾਰਾ ਘਰ ਹੁਣ ਦੱਸੋ ਕੀ ਆ ਤੁਹਾਡੇ ਕੋਲ ਘਰ ਆ ਕਿ ਘਰ ਆ ਘਰ ਕੱਗਾ ਕੱਗਾ ਕੱਗਾ ਘਰ ਪਾਪਾ ਨੂੰ ਪੁੱਛੋ ਪਾਪਾ ਦੱਸਣਗੇ
2: ਹਾਂਜੀ ਮੈਂ ਪਾਪਾ ਨੂੰ ਬਾਅਦ ਚ ਪੁੱਛ
0: ਲਿਆ ਹਾਂ ਠੀਕ ਆ ਪਾਪਾ ਤੁਹਾਨੂੰ ਦੱਸਣਗੇ ਪਾਪਾ ਕਿਤਾਬ ਲਿਖਦੇ ਆ ਨਾ ਤੇ ਉਹਦੇ ਵਿੱਚ ਉਹ ਕਿੱਦਾਂ ਲਿਖਦੇ ਆ ਤੁਸੀਂ ਉਹਨਾਂ ਕੋਲ ਸਿੱਖਿਆ ਕਰੋ ਤੁਸੀਂ ਵੱਡੇ ਹੋ ਗਏ ਨਾ ਹੁਣ ਆਵਾਜ਼ ਪੁੱਤ ਠੀਕ ਰੱਖੋ ਆਵਾਜ਼ ਠੀਕ ਰੱਖੋ ਜਿੱਥੇ ਪਹਿਲਾਂ ਰੱਖਿਆ ਸੀ ਨਾ ਮੋਬਾਈਲ ਉੱਥੇ ਰੱਖੋ
2: ਮੇਰੀ ਮੰਮਾ ਨੇ ਉਹ ਪੜ੍ਹਨ ਵਾਲਾ ਰੱਖਿਆ ਫਿਰ ਕਈ ਵਾਰ ਮੈਂ ਪਾਪਾ ਨਾਲ ਵੀ ਪੜ੍ਹ ਲਿਆ
0: ਹਾਂ ਚਲੋ ਕੀ ਸੁਣਾਓਗੇ ਫਿਰ
2: ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਇੱਕ ਸੇਲਸਮੈਨ ਆਉਂਦਾ ਤੇ ਉਹ ਪੱਪੂ ਡੋਰ ਖੋਲਦਾ ਤੇ ਉਹ ਕਹਿੰਦਾ ਵੀ ਤੇਰੀ ਮੰਮੀ ਹੈਗਾ ਉਹਨੂੰ ਬੁਲਾਈ ਤੇ ਫਿਰ ਪੱਪੂ ਕਹਿੰਦਾ ਉਹ ਬਿਜ਼ੀ ਆ ਤੇ ਫਿਰ ਉਹ ਕਹਿੰਦਾ ਪਾਪਾ ਨੂੰ ਬੁਲਾ ਫਿਰ ਪੱਪੂ ਕਹਿੰਦਾ ਉਹ ਵੀ ਬਿਜ਼ੀ ਆ ਤੇ ਫਿਰ ਉਹ ਸੇਲਸਮੈਨ ਕਹਿੰਦਾ ਦਾਦੀ ਦਾਦੀ ਨੂੰ ਬੁਲਾ ਫਿਰ ਉਹ ਕਹਿੰਦੇ ਵੀ ਫਿਰ ਪੱਪੂ ਕਹਿੰਦਾ ਉਹ ਵੀ ਬਿਜ਼ੀ ਆ ਤੇ ਫਿਰ ਸੇਲਸਮੈਨ ਕਹਿੰਦਾ ਵੀ ਫਿਰ ਕੋਈ ਕੰਮ ਕਰਦਾ ਹੋਣਾ ਤੇਰੇ ਘਰ ਚ ਉਹਨੂੰ ਬੁਲਾ ਫਿਰ ਪੱਪੂ ਕਹਿੰਦਾ ਵੀ ਉਹ ਵੀ ਬਿਜ਼ੀ ਆ ਫਿਰ ਉਹ ਸੇਲਸਮੈਨ ਕਹਿੰਦਾ ਵੀ ਸਾਰੇ ਇੰਨੇ ਕਿਵੇਂ ਬਿਜ਼ੀ ਆ ਵੀ ਉਹ ਇੱਥੇ ਆ ਨਹੀਂ ਸਕਦੇ ਤੇ ਫਿਰ ਪੱਪੂ ਕਹਿੰਦੇ ਕਿਉਂਕਿ ਆਪਾਂ ਛੁਪਣ ਛੁਪਾਈ ਖੇਡ ਰਹੇ ਹਾਂ ਤੇ ਉਹ ਸਾਰੇ ਮੈਨੂੰ ਲੱਭਣ ਚ ਬਿਜ਼ੀ ਆ
3: ਬੜੀ ਤੇਜ਼ ਹੈ ਘਰ ਵਾਲੇ ਦੇਖ ਲੋ ਸਾਰੇ ਰਲ ਕੇ ਕੋਈ ਕੰਮ ਕਰੀ ਜਾਂਦੇ
0: ਥੈਂਕ ਯੂ ਯੁਵਰਾਜ
3: ਥੈਂਕ ਯੂ
2: ਥੈਂਕ ਯੂ
0: ਥੈਂਕ ਯੂ
2: ਮੇਰੀ ਦੀਦੀ ਵੀ ਸੁਣਾਓਗੀ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ
2: ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ
0: ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਹੈ
2: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
0: ਸਾਡਾ ਵੀ ਵਧੀਆ ਤੁਸੀਂ ਮਮਤਾ ਬੈਨਰਜੀ ਵਾਂਗੂ ਦੀਦੀ ਬਣ ਗਏ ਸਾਰਿਆਂ ਦੇ ਹੈ ਲਤਾ ਮੰਗੇਸ਼ਕਰ ਵੀ ਦੀਦੀ
3: ਹਾਂ ਲਤਾ ਦੀਦੀ
0: ਲਤਾ ਦੀ ਲਤਾ ਦੀ
3: ਤੁਸੀਂ ਚੂਜ਼ ਕਰ ਲਓ ਕਿਹੜੇ ਵਾਲੇ ਦੀਦੀ ਬਣਾ ਲਤਾ ਦੀਦੀ ਕਿ ਮਮਤਾ ਦੀਦੀ
0: ਇਹ ਇਹ ਯਸ਼ਿਕਾ ਦੀ ਨੇ
3: ਯਸ਼ਿਕਾ
0: ਦੀ ਯਸ਼ਿਕਾ ਕੀ ਸੁਣਾਓਗੇ
2: ਇੱਕ ਚੁਟਕਲਾ
0: ਇੱਕ ਚੁਟਕਲਾ ਓਕੇ
2: ਇੱਕ ਬੰਦਾ ਕੁਛ ਲੱਭ ਰਿਹਾ ਹੁੰਦਾ ਤੇ ਦੂਜਾ ਆਦਮੀ ਆ ਕੇ ਪੁੱਛਦਾ ਤੂੰ ਕੀ ਲੱਭ ਰਿਹਾ ਤੇ ਬੰਦਾ ਕਹਿੰਦਾ ਮੇਰਾ ਨਾ ਬਟੂਆ ਗਮਾ ਚ ਗਿਆ ਤੇ ਉਹ ਕਹਿੰਦਾ ਅੱਛਾ ਲੱਭਿਆ ਨੀ ਤੇ ਕਿੱਥੇ ਗਮਾ ਚ ਮੈਂ ਹੈਲਪ ਕਰ ਦਿੰਦਾ ਤੇ ਉਹ ਬੰਦਾ ਕਹਿੰਦਾ
4: ਨਹੀਂ ਨਹੀਂ ਉਹ ਤਾਂ ਲੱਭ ਗਿਆ ਸੀਗਾ, ਉਹ ਮੇਰੇ ਭਰਾ ਨੂੰ ਲੱਭ ਗਿਆ ਸੀ ਤੇ ਉਹ ਬੰਦਾ ਕਹਿੰਦਾ ਫਿਰ ਤੂੰ ਹੁਣ ਕੀ ਲੱਭ ਰਿਹਾ, ਤੇ ਉਹ ਕਹਿੰਦਾ ਮੈਂ ਆਪਦੇ ਭਰਾ ਨੂੰ ਲੱਭ ਰਿਹਾ, ਪਤਾ ਨੀ ਕਿੱਥੇ ਚੱਲ ਗਿਆ।
3: ਕਾਮਨ ਕਾਮਨ ਹੈ ਇਹ ਚੀਜ਼ਾਂ।
0: ਵਾਹ, ਥੈਂਕ ਯੂ ਜਸ਼ਕਾ,
3: ਥੈਂਕ ਯੂ,
4: ਥੈਂਕ ਯੂ, ਹੈਵ ਅ ਨਾਈਸ ਡੇ।
0: ਨਾਲ ਜਸ਼ਕਾ ਨੂੰ ਵੀ ਲਿੰਗ ਪਲਿੰਗ ਵੀ ਦੱਸਿਆ ਕਰ
4: ਜੀ,
0: ਹਾਂ ਮੇਲ ਫੀਮੇਲ ਵੀ ਦੱਸਿਆ ਕਰ ਇਹਨੂੰ। ਕਹਿੰਦਾ ਸੇਲਜ਼ਮੈਨ ਸੇਲਜ਼ਮੈਨ ਪੁੱਛਦਾ ਤੇਰਾ ਮੰਮੀ ਘਰ ਹੈਗਾ ਜ਼ਰੂਰੀ। ਵੱਡਾ ਹੋ ਗਿਆ ਹੁਣ ਕੇਵਲ ਨਹੀਂ ਜਾਇਆ ਜਾਂਦਾ ਪਾਰਲਰ, ਪਰ ਇਹ ਥੋੜੀ ਮੰਮੀ ਹੈਗਾ,
3: ਗੱਲ ਤੇ ਸਹੀ
0: ਇਹ ਥੋੜੀ ਮੰਮੀ ਹੈਗਾ ਹੋ ਗਿਆ ਹੁਣ।
5: ਠੀਕ
3: ਠਾਕ
5: ਹਾਂਜੀ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ, ਤੁਸੀਂ ਸੁਣਾਓ?
3: ਬੈਸਟ,
0: ਖਾਲੀ ਪੀਣੀ ਪੁਨੀ?
5: ਮੈਂ ਵੀ ਵਧੀਆ।
0: ਹੈਂ
5: ਹਾਂਜੀ,
0: ਪੀਣੀ ਪੁਨੀ ਖਾਲੀ ਕੋਈ ਕਿ ਨਹੀਂ? ਚਾਹ ਪੀ ਲਈ।
3: ਅੱਛਾ
0: ਚਾਹ
3: ਪੀ ਲਈ ਆ,
0: ਤੇ ਚਾਹ ਦੇ ਨਾਲ ਫਿਰ ਖਾਦਾ ਕੀ ਆ? ਚਾਹ ਦੇ ਨਾਲ
5: ਕੁਛ ਨੀ ਖਾਦਾ, ਖਾਣਾ ਹੀ ਪਰ ਉਹ ਮੁੱਕ ਗਿਆ।
0: ਨਾ ਮੇਰਾ ਪੁੱਤ, ਪਹਿਲੀ ਗੱਲ ਤੇ ਚਾਹ ਨਾ ਪੀਆ ਕਰ, ਵੇਖ ਤੇਰੀ ਉਮਰ ਨੀ ਹਲੇ ਚਾਹ ਪੀਣ ਵਾਲੀ, ਨਾ ਹਾਰਮਫੁਲ ਹੁੰਦੀ, ਕਫੀਨ ਹੁੰਦੀ ਚਾਹ ਚ, ਹੈਨਾ? ਤੇ ਦੂਸਰੀ ਗੱਲ ਵੀ ਐਵੇਂ ਚਾਹ ਕੱਲੀ ਨਾ ਪੀਆ ਕਰ, ਪਹਿਲੀ ਗੱਲ ਤੇ ਚਾਹ ਨਾ ਪੀ,
3: ਉਲਟਾ
0: ਦੂਸਰੀ ਗੱਲ ਕੱਲੀ ਨਾ
3: ਪੀ। ਇਹ ਅੰਕਲ ਨੇ ਦੇਖ ਲਾ ਫਸਾ ਲਿਆ, ਪੁੱਛ ਕੇ ਚਾਹ ਪੀਤੀ ਕਿ ਨਹੀਂ, ਫਿਰ ਬਾਅਦ ਚੋਂ ਕਹਿ ਦਿੰਦੇ ਚਾਹ ਨਹੀਂ ਪੀਣੀ।
0: ਚਾਹ ਹੁੰਦੀ ਆ
3: ਵਿਆਹ, ਹਲਕੀ ਜਿਹੀ ਪੱਤੀ ਵਾਲੀ
0: ਚਾਹ ਹੁੰਦੀ ਵਿਆਹ ਤੋਂ ਬਾਅਦ ਵਾਲੀ ਡਰਿੰਕ।
3: ਹਾਂ
0: ਹਾਂ, ਜਦੋਂ ਬੰਦੇ ਦੀਆਂ ਪਰੇਸ਼ਾਨੀਆਂ ਵੱਧਦੀਆਂ, ਨਹੀਂ ਆਈ ਮੀਨ ਕਿ ਜਦੋਂ ਜਦੋਂ ਸਾਥ ਮਿਲ ਜਾਂਦਾ, ਸੋਰੀ ਜਦੋਂ ਸਾਥ ਮਿਲ ਜਾਂਦਾ।
3: ਇਕੱਲੇ ਨਹੀਂ ਪੀਣੀ ਨਾ, ਇਕੱਲੇ ਨਹੀਂ ਪੀਣੀ,
0: ਉਦੋਂ ਤੱਕ ਮੇਰਾ ਪੁੱਤ ਚਾਹ ਨਹੀਂ ਪੀਣੀ ਜਦੋਂ ਤੱਕ ਵਿਆਹ ਨਹੀਂ ਹੋ ਜਾਂਦਾ। ਠੀਕ ਆ, ਓਕੇ ਓਕੇ। ਅੱਜ ਉਪਦੇਸ਼ਾਤਮਕ ਰਾਫਟਰ ਥੈਰੇਪੀ,
3: ਅੱਜ ਬੱਚੇ ਦਾ ਭੀਸ਼ਮ ਪ੍ਰਤੀਗਿਆ ਦਿੱਤੀ ਜਾ ਰਹੀ ਹੈ ਬਈ।
0: ਨਹੀਂ ਸੱਚੀ ਚਾਹ ਚੰਗੀ ਨਹੀਂ ਹੁੰਦੀ ਪੁੱਤ, ਬੱਚਿਆਂ ਲਈ ਨਹੀਂ ਚੰਗੀ ਹੁੰਦੀ ਚਾਹ। ਠੀਕ ਆ, ਤੁਸੀਂ ਦੁੱਧ ਪੀ ਲਿਆ ਕਰੋ ਸਵੇਰੇ ਸਵੇਰੇ। ਠੀਕ ਆ, ਜਦੋਂ ਗਲਾ ਗੁਲਾ ਖਰਾਬ ਹੋਇਆ ਹੋਵੇ ਨਾ, ਉਦੋਂ ਥੋੜੀ ਥੋੜੀ ਕਦੀ ਥੋੜੀ ਥੋੜੀ ਜੀ ਪਾ ਲਈ। ਹਾਂ
5: ਹਾਂਜੀ,
0: ਓਕੇ। ਪਹਿਲੀਆਂ ਚ ਤੇ ਹੋਰ ਡਰ ਪਾਏ ਹੁੰਦੇ ਨਾ, ਨਿਆਣਿਆਂ ਨੂੰ ਰੰਗ ਕਾਲਾ ਹੋ ਜਾਂਦਾ, ਹੁਣ ਇੱਥੇ ਤੇ ਲੱਲੇ ਵੀ ਨਹੀਂ ਕਹਿ ਸਕਦੇ, ਕਹਿਣਾ ਦਿਨ ਵੱਟ। ਕੀ ਸੁਣਾਓਗੇ ਫਿਰ?
5: ਅੱਜ ਸੁਣਾਓਗੇ ਇੱਕ ਬੁਝਾਰਤ। ਇੱਕ ਰੁੱਖ ਦੇ ਪੱਤੇ ਇੱਕ ਪਾਸੇ ਕਾਲੇ ਇੱਕ ਪਾਸੇ ਚਿੱਟੇ।
0: ਇੱਕ ਰੁੱਖ ਦੇ ਪੱਤੇ ਇੱਕ ਪਾਸੇ ਕਾਲੇ ਤੇ ਇੱਕ ਪਾਸੇ ਚਿੱਟੇ, ਇਦਾਂ ਦਾ ਰੁੱਖ ਹੁੰਦਾ ਤਾਂ ਹੈਗਾ ਵਾ, ਪਰ ਮੈਨੂੰ ਨਾਂ ਨਹੀਂ ਪਤਾ।
3: ਇਹ ਪਰ ਜਵਾਬ ਤਾਂ ਟੇਢਾ ਜਿਹਾ ਹੋਊਗਾ ਨਾ, ਇਹ ਅਸਲ ਚੋਂ ਰੁੱਖ ਨਹੀਂ ਨਿਕਲਣਾ, ਇੰਨਾ ਮੈਨੂੰ ਪਤਾ ਲੱਗ ਗਿਆ।
0: ਅੱਛਾ ਹਾਂ, ਇਹ ਵੀ ਗੱਲ ਸਹੀ ਹੈ,
3: ਹਨਾ, ਬਿਲਕੁਲ ਕੁਛ ਵੱਖਰਾ
0: ਹੈ।
3: ਬੁੱਝੋ,
0: ਇੱਕ ਰੁੱਖ ਦੇ ਪੱਤੇ ਇੱਕ ਪਾਸੇ ਚਿੱਟੇ ਤੇ ਇੱਕ ਪਾਸੇ ਕਾਲੇ।
5: ਹਾਂਜੀ,
0: ਇੱਕ ਪਾਸੇ ਕਾਲੇ ਤੇ ਇੱਕ ਪਾਸਿਓਂ ਚਿੱਟੇ, ਕਿਹੜੀ ਚੀਜ਼ ਆ? ਕਾਲੀ ਵੀ ਹੁੰਦੀ ਤੇ ਚਿੱਟੀ ਵੀ ਹੁੰਦੀ ਆ, ਚੈਸ?
3: ਹਾਂ, ਉਹ ਗੁੱਡ
0: ਹੈ, ਉਹ ਵੀ ਨਹੀਂ,
3: ਜ਼ੈਬਰਾ?
0: ਨਹੀਂ ਨਹੀਂ, ਫੇਰ ਕੀ ਹੋ ਸਕਦਾ? ਸਾਗ?
3: ਧੱਕਾ ਚੱਲੀ ਜਾਂਦਾ ਪਿਆ, ਹੁਣ ਤਾਂ ਲੰਚ ਦਾ ਮੈਨਿਊ ਸ਼ੁਰੂ ਹੋ ਜਾਣਾ ਹੌਲੀ ਹੌਲੀ।
0: ਕੋਈ ਹਿੰਟ ਹੀ ਦਿਓ ਫਿਰ। ਤੁਹਾਡੇ ਘਰ ਹੈਗੀ ਉਹ ਚੀਜ਼?
5: ਸਾਰੇ ਘਰੇ ਹੁੰਦਾ।
0: ਅੱਛਾ, ਸਾਰੇ ਘਰੇ ਹੁੰਦੀ, ਸਾਰੇ ਘਰਾਂ ਚ ਹੁੰਦੀ ਆ। ਸੜੀ ਰੋਟੀ? ਸਾਰੇ ਘਰਾਂ ਚ ਤੇ ਨਹੀਂ ਹੋ ਸਕਦੀ।
3: ਹਾਂਜੀ ਦੱਸੋ ਦੱਸੋ,
5: ਦਿਨ ਤੇ ਰਾਤ?
0: ਵੱਖਰੀ ਗੱਲ ਕਿਸੇ ਦੇ ਕਾਲੇ ਹੋ ਸਕਦੇ ਇੱਕ
3: ਪਾਸੇ ਸਾਰਿਆਂ ਨਾਲ ਥੋੜਾ ਮੁਸ਼ਕਿਲ ਆ
0: ਆ ਤੇ ਤੁਸੀਂ ਨਾ ਅੱਜ ਯਾਰ ਸਾਡੇ ਸੂਤਰ ਫੇਲ ਕਰ ਛੱਡੇ ਸਾਰੇ
3: ਸਹੀ ਗੱਲ ਹੈ ਵੈਰੀ ਗੁੱਡ ਯਾਰ ਬ੍ਰਾਊਨੀ ਪੁਆਇੰਟਸ ਹੋ ਗਏ ਬਾਈ
0: ਤੁਸੀਂ ਸਾਡੇ ਬੰਦਿਆਂ ਦੀਆਂ ਨਾ ਅੱਜ ਡਿਗਰੀਆਂ ਫੇਲ ਕਰਤੀਆਂ ਆ ਗੁੱਡ ਕੀਤਾ ਤੁਸੀਂ
3: ਵੈਰੀ
0: ਸਾਡੇ ਬੰਦੇ ਚੈੱਕ ਹੋ ਗਏ ਸਾਡੇ ਨੀਟ ਐਗਜ਼ਾਮੀਨਰ ਚੈੱਕ ਹੋ ਗਏ ਸਾਡੇ
3: ਕੰਪਿਊਟਰ ਜੀ ਅੱਜ ਫੇਲ ਹੋਏ
0: ਆਗੇ ਤਨਖਾਹ ਕੰਮ ਕੀ ਜਾਏਗੀ ਓ ਥੈਂਕ ਯੂ
6: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਨੈਕਸ ਸਾਡੇ ਨਾਲ ਮੰਨਤ ਤੇ ਫਤਿਹ ਉਸ ਬਾਤ ਅਵਨੀਤ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ ਸਤਿ ਸ੍ਰੀ ਅਕਾਲ ਫਤਿਹ ਜੀ ਕਿਵੇਂ ਹੋ ਮੈਂ ਵਧੀਆ ਤੁਸੀਂ ਕਿਵੇਂ ਹੋ ਓਦਣ ਤੇ ਫਿ
0: ਹੀ ਵਧੀਆ ਹੁੰਦਾ।
3: ਨਾਲੇ ਅੰਕਲ ਤਾਂ ਅੱਜ ਬਹੁਤ ਹੈਪੀ ਨੇ, ਮਿਲ ਕੇ ਆਇਆ ਨਾ ਕਿੰਗ ਨੂੰ, ਮਿਲ ਕੇ ਆਇਆ ਉਹਦੇ ਬਰਥਡੇ ਤੇ, ਮਿਲ ਕੇ ਆਏ ਸੀ ਕਿ ਨਹੀਂ ਆਏ ਸੀਗੇ ਬੱਚੇ ਉਸ ਦਿਨ, ਮੈਨੂੰ ਕਹਿੰਦੇ ਕਹਿੰਦੇ ਝੂਠ ਬੋਲਦੇ ਪਏ।
0: ਉਹਨੇ ਇਹਨੇ ਨੀ ਮੰਨਣਾ, ਇਹ ਮੇਲਿਆ ਮੂਲਿਆਂ ਵਾਲਾ ਬੰਦਾ, ਕੁੜਤੇ ਪਜਾਮੇ ਵਾਲਾ, ਇਹ ਨੀ ਪਰਵਾਹ ਮਾਰਦਾ ਕਿੰਗ ਦੀ,
3: ਕਿੰਗ ਦੀ।
0: ਇਹਨੂੰ ਤੇ ਇਹ ਬੰਦੇ ਕਹਿਣਾ ਪਊਗਾ ਵੀ ਸ਼ੀਲੂ ਨੂੰ ਮਿਲਣ ਗਏ ਸੀ, ਹਨਾ, ਖੁਸ਼ੀ ਨੂੰ ਮਿਲਣ ਗਏ ਸੀ, ਇਹ ਉਹਨਾਂ ਦਾ ਫੈਨ ਹੈ।
2: ਮਿਲਣਾ ਚਾਹੁੰਦਾ ਸੀ ਪਰ ਮਿਲਿਆ ਨੀ ਗਾ।
0: ਕਿਹਨੂੰ?
2: ਮਲੇਰ ਨੂੰ, ਇੱਕ ਨੂੰ।
0: ਕਿਹੜੇ ਨੂੰ ਮਿਲਣਾ ਦਾ ਹੁਣ? ਮਿਲਾ ਦਿੰਦੇ
2: ਨੇ ਖੁਸ਼ੀ ਨੂੰ।
0: ਖੁਸ਼ੀ ਨੂੰ ਮਿਲਾ ਦਈਏ?
2: ਜੱਗੇ ਚਿੱਟੀ, ਮੈਂ ਜੱਗੇ ਚਿੱਟੀ ਨਾਲ ਮਿਲਣਾ ਚਾਹੁੰਦਾ ਸੀ ਪਰ ਉਹ ਮੈਚ ਚ ਹੈ ਨੀ ਸੀਗਾ। ਪਰ ਫਿਰ ਜਿਹੜਾ ਖੁਸ਼ੀ ਸੀਗਾ ਉਹ ਉੱਥੇ ਖੜਾ ਹੈ ਮੁੰਡਿਆਂ ਕੋਲੇ, ਪਰ ਮੇਰੇ ਕੋਲ ਨੀ ਆਇਆ।
0: ਓ ਮਿਲਾ ਦਈਏ ਫਿਰ?
3: ਜੇ ਦੋ ਯਾਰ ਕੁਛ
0: ਦੋਵਾਂ ਚੋਂ ਇੱਕ ਨੂੰ ਮਿਲਣਾ ਤੇ ਕਿਹਨੂੰ ਮਿਲਣਾ ਚਾਹੇਗਾ ਫਿਰ?
2: ਜੱਗੇ ਚਿੱਟੀ ਵਾਲੇ ਨੂੰ।
0: ਜੱਗੇ ਚਿੱਟੀ ਵਾਲੇ ਨੂੰ, ਚਲ ਠੀਕ ਹੈ। ਜੇ ਆਪਾਂ ਮਿਲਾਤਾ ਤੇ ਫਿਰ ਫਿਰ ਕੀ ਦੇਗਾ ਸਾਨੂੰ?
2: ਤੁਹਾਨੂੰ 2 ਕਿਲੋ ਮਟਰੀ।
0: 2 ਕਿਲੋ ਮਟਰੀ?
3: ਇੱਕ ਤਾਂ ਮਟਰੀ ਉੱਪਰੋਂ 2 ਕਿਲੋ।
0: 2 ਕਿਲੋ,
3: ਵਾਹ,
0: ਠੀਕ ਹੈ। ਇੰਨੇ ਕਾ ਬੜਾ,
3: ਥੋੜ੍ਹਾ ਜ਼ਿਆਦਾ ਹੋ ਸਕਦਾ। ਹਾਂ, ਥੋੜ੍ਹੀ ਬਾਰਗੇਨਿੰਗ ਤਾਂ ਕਰੋ ਸਿੰਘ ਸਾਹਿਬ, ਇੱਦਾਂ ਨਹੀਂ।
0: ਹਾਂ, ਮਟਰੀ ਨਹੀਂ, ਕੁਛ ਹੋਰ।
3: ਹਾਂ,
2: ਕੀ ਕਾ ਲੱਡੂ ਲੈ ਲਓ ਬੁੰਦੀ ਵਾਲੇ।
0: ਯਾਰ ਜੱਗਾ ਚਿੱਟੀ ਵਾਲਾ ਮਤਲਬ ਲੱਡੂਆਂ ਦੇ ਬਰਾਬਰ ਹੀ ਆ, ਐਡਾ ਤਗੜਾ ਪਲੇਅਰ ਆ ਉਹ। ਹੈ
3: ਲੱਡੂਆਂ ਨਾਲ ਸਾਰਤਾ,
0: ਮਤਲਬ ਕਿੱਦਾਂ ਦੀ ਖਬਰ ਕਿੱਦਾਂ ਦੀ ਲੱਗੂਗੀ? ਪਰ ਜੱਗਾ ਜੱਗਾ ਚਿੱਟੀ ਨੂੰ 2 ਕਿਲੋ ਮਟਰੀ ਨਾਲ ਤੋਲਿਆ ਗਿਆ, ਇਹ ਖਬਰ ਥੋੜੀ ਜਚਣੀ ਆ। ਹੈ ਨਹੀਂ, ਇਹ ਤੁਸੀਂ ਦੱਸਣਾਗੇ
3: ਰੇਡੀਓ ਰਾਂਝੀ ਦੇ ਹਵਾਲੇ ਤੋਂ ਖਬਰ ਹੈ।
0: ਹੈ ਆਪਾਂ ਜਦੋਂ ਖਬਰ ਲੱਗੀ ਫਿਰ ਇੱਦਾਂ ਬੁਰੀ ਨਹੀਂ ਲੱਗੂਗੀ ਵੀ ਲੱਡੂਆਂ ਬਦਲੇ ਫਤਿਹ ਮਿਲਿਆ ਜੱਗਾ ਚਿੱਟੀ ਨੂੰ?
3: ਨਹੀਂ
0: ਯਾਰ, ਅਸੀਂ ਹੁਣ ਕੀ ਦੱਸੀਏ? ਤੁਸੀਂ ਦੱਸੋ ਵੀ ਜਿਹੜੀ ਖਬਰ ਵੀ ਸੋਹਣੀ ਲੱਗੇ ਨਾ, ਵੀ ਜਦੋਂ ਆਪਾਂ ਲਿਖੀਏ ਵੀ ਜੱਗਾ ਚਿੱਟੀ ਜਦੋਂ ਫਤਿਹ ਨੂੰ ਮਿਲਿਆ ਤੇ ਉਹ
3: ਆਹ ਚੀਜ਼ ਪੇਂਟ ਕੀਤੀ।
0: ਹੈਂ? ਖਬਰ ਤੇ ਲਾਉਣੀ ਪੈਣੀ ਆ,
3: ਇੰਨਾ ਵੱਡਾ ਇਵੈਂਟ ਹੋਣਾ
0: ਯਾਰ। ਆਪਾਂ ਉਹਨੂੰ ਇਹੋ ਹੀ ਕਹਿਣਾ ਵੀ ਆਪਾਂ ਖਬਰ ਲਾਉਣੀ ਆ ਤੇ ਇੱਕ ਮੁੰਡੇ ਨੂੰ ਮਿਲਾਉਣਾ ਵਾ, ਉਹ ਸਰਦਾਰ ਆ ਚੁਟਕਲਿਆਂ ਦਾ, ਏਦਾਂ ਹੀ ਕਹਾਂਗੇ ਆਪਾਂ। ਆਪਾਂ ਏਦਾਂ ਆਪਾਂ ਆਪਾਂ ਨੇ ਆਪਾਂ ਜਾਂ ਏਦਾਂ ਕਰਾਂਗੇ, ਆਪਾਂ ਨਾ ਕੇਕ ਲੱਡੂ ਲਿਖਣੇ ਨੀ, ਆਪਾਂ ਲਿਖਣਾ ਚੁਟਕਲਿਆਂ ਦਾ ਸਰਦਾਰ ਮਿਲਿਆ ਕਬੱਡੀ ਦੇ ਸਰਦਾਰ ਨੂੰ।
3: ਹਾਂ,
0: ਏਦਾਂ ਲਿਖਾਂਗੇ। ਬਰਜਾਰਤ, ਹਾਂ, ਬਰਜਾਰਤਾਂ ਦਾ ਸਰਤਾਜ ਮਿਲਿਆ ਕਬੱਡੀ ਦੇ ਸਰਤਾਜ ਨੂੰ। ਹੈ
3: ਹੈਡਲਾਈਨ ਹੋ ਗਈ।
6: ਠੀਕ ਆ ਫਿਰ ਪੱਕੀ ਗੱਲ ਹੈ
3: ਹੁਣ ਇੱਕ ਪਾਸੇ ਤਾਂ ਅਪਰੂਵ ਹੋ ਗਈ ਦੂਸਰੇ ਪਾਸੇ ਅਪਰੂਵ ਕਰਾ ਲਓ
6: ਹਾਂ
3: ਤੇ ਕੰਮ ਡਨ
6: ਤੇ ਤੁਸੀਂ ਐਕਚੁਅਲ ਚ ਮਿਲਣਾ ਕਿ ਫੋਨ ਤੇ ਹੀ ਗੱਲ ਕਰ ਲਈਏ ਤੇ ਠੀਕ ਆ
2: ਨਹੀਂ ਐਕਚੁਅਲ ਚ ਮਿਲਣਾ
6: ਐਕਚੁਅਲ ਚ ਮਿਲਣਾ
3: ਫੋਟੋ ਕਰਾਣੀ ਮੁੰਡੇ ਨੇ
6: ਫਿਰ ਤਾਂ ਮਿਲ ਕੇ ਥੋੜਾ ਹੈ
3: ਅੱਛਾ ਫਿਰ ਪੰਗਾ
6: ਯਾਰ ਜੇ ਤਾਂ ਫੋਨ ਤੇ ਗੱਲ ਕਰਨੀ ਹੋਵੇ ਫਿਰ ਤਾਂ ਠੀਕ ਆ ਮਿਲ ਕੇ ਪਰ ਜੇ ਉਦਾਂ ਮਿਲਣਾ ਹੋਵੇ ਇਹੋ ਮਿਲੂਗਾ ਨਹੀਂ ਚਲੋ ਉਹਨੂੰ ਕੀ ਮਿਲੂਗਾ ਫਿਰ ਜੱਗੇ ਚਿੱਟੀ ਨੂੰ ਕੀ ਮਿਲੂਗਾ ਜਿਹੜਾ ਜੇ ਹੱਥ ਲਾ ਕੇ ਕੋਈ ਵਾਪਸ ਪਰਤਾਵੇ ਭੁਜੀਆ ਬਦਾਨਾ
3: ਭੁਜੀਆ ਭੁਜੀਆ ਭੁਜੀਆ
6: ਉਹ ਜੱਗੇ ਚਿੱਟੀ ਦੇ ਜੱਫੇ ਤੇ ਲੱਗ ਗਏ ਸ਼ੱਕਰ ਪਰੇ ਵੇਖੋ ਕਿਹੜੀ ਨਿੱਤਰਦੀ ਹੁੜੇ ਖਾਣੀ ਯਾਰ ਵੇ ਇਹ ਬੰਦਾ ਨਾ ਬੜਾ ਵੈਸੇ ਬੜਾ ਸ਼ੈਤਾਨ ਆ ਤੇ ਜਦੋਂ ਫਾਈਨ ਕਰਦਾ ਉਦੋਂ ਕਰਦਾ ਗਜ਼ੀਲੀਅਨ
3: ਆਹੋ ਵੈਸੇ
6: ਹੈਨਾ ਤੇ ਜਦੋਂ
3: ਭੁੱਲ ਹੀ ਗਿਆ
6: ਗਿਫਟ ਦੇਣਾ ਉਦੋਂ ਦਿੰਦਾ 2 ਕਿਲੋਮੀਟਰ ਹੀ
3: ਹੁਣ ਸਾਬੀ ਬੰਦਾ ਪੂਰਾ
6: ਹੁਣ ਕਹਿ ਹਾਂ ਵੀ ਮੈਂ ਉਹਨੂੰ ਗਜ਼ੀਲੀਅਨ ਗਜ਼ੀਲੀਅਨ ਗਜ਼ੀਲੀਅਨ ਦਊਂਗਾ ਮੈਂ ਉਹਨੂੰ ਇਨਾਮ ਚ ਹੈਨਾ
3: ਹਾਂ ਹਾਂ
6: ਜੱਗੇ ਚਿੱਟੀ ਦਾ ਮੈਸੇਜ ਆਇਆ ਕਹਿੰਦਾ ਮੈਂ ਫਤਿਹ ਨੂੰ ਮਿਲੂਗਾ ਮੰਨ ਗਿਆ
3: ਓ ਵੈਰੀ ਗੁੱਡ
6: ਮੈਂ ਸਕਰੀਨਸ਼ਾਟ ਭੇਜਾਂ ਤੈਨੂੰ ਸਾਡੇ ਸਰ ਝੂਠ ਕਿਉਂ ਲੱਗਦੇ ਸਾਡੀਆਂ ਗੱਲਾਂ
3: ਯਾਰ ਮਾੜੀ ਗੱਲ
6: ਤੇ ਹੁਣ ਤਾਂ ਮੈਂ ਕੰਮ ਕਰਨ ਡਿਆ ਨਾ ਹੁਣ ਤਾਂ ਪ੍ਰੋਗਰਾਮ ਕਰਨ ਡਿਆ ਜਦੋਂ ਫ੍ਰੀ ਹੋਊਗਾ ਮੈਂ ਖਬਰਾਂ ਚ ਉਦੋਂ ਭੇਜੂਗਾ
3: ਡਨ ਹੋ ਗਿਆ ਅੱਜ ਜਦੋਂ ਸਕੂਲ ਤੋਂ ਵਾਪਸ ਆਇਆ ਹੋਊਗਾ ਨਾ ਫਤਿਹ
6: ਹਾਂ
3: ਤੇ ਸਾਹਮਣੇ ਉਹਦੇ ਸਕਰੀਨਸ਼ਾਟ ਹੋਣਾ ਚਾਹੀਦਾ ਸਿੰਘ ਸਾਹਿਬ
6: ਚਲੋ ਠੀਕ ਹੈ
3: ਡਨ ਹੋ ਗਿਆ
6: ਹਾਂ
3: ਲਓ ਜੀ
6: ਜਬ ਇੱਕ ਗੱਲ ਤੇ ਪੱਕੀ ਆ ਵੇਖੋ ਜਾਂ ਤੇ ਤੈਨੂੰ ਕੁਛ ਨਾ ਜ਼ਰੂਰ ਕਲਰਫੁੱਲ ਮਿਲੂਗਾ ਜਾਂ ਤਾਂ ਜੱਗਾ ਚਿੱਟੀ ਦਾ ਤੈਨੂੰ ਮੈਸੇਜ ਮਿਲੂਗਾ ਜਾਂ ਫਿਰ ਬਸੰਤ ਲਾਲ ਦਾ ਤੇ ਪੱਕਾ ਹੀ ਆ
3: ਉਹ ਵੀ ਬੜੇ ਤਕੜੇ
6: ਯਾਰ ਉਹ ਵੀ ਮੇਰੀ ਮੇਰੀ ਗੱਲ ਸੁਣ ਮੇਰਾ ਪੁੱਤ ਉਹ ਵੀ ਕਲਰਫੁੱਲ ਆ ਵੇਖੋ ਉਹ ਚਿੱਟੀ ਆ ਤੇ ਇਹ ਲਾਲ ਆ
3: ਦੇਖੋ ਲਾਲ ਜ਼ਿਆਦਾ ਵਧੀਆ ਕਲਰ ਹੈ ਮੇਰੇ ਹਿਸਾਬ ਨਾਲ
6: ਦੋਵੇਂ ਕਲਰ ਹੀ ਆ
2: ਲਾਲ ਮਾੜਾ
3: ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਲਾਲ ਮਾੜਾ ਤੁਹਾਨੂੰ ਪਤਾ ਕਿੱਦਾਂ
6: ਯਾਰ ਉਹ ਲਾਲ ਮਾੜਾ ਨੀ ਬੰਦਾ ਬੜਾ ਘੈਂਟ
3: ਮਿਲੋ ਤਾਂ ਸਹੀ ਬੜੇ ਤਗੜੇ ਬੜੇ ਤਗੜੇ ਟਰੇਡਰ ਨੇ ਬਸੰਤ ਲਾਲ
6: ਕੋਈ ਨੀ ਆਪਾਂ ਬਸੰਤ ਲਾਲ ਜੀ ਨੂੰ ਨਾ ਕਬੱਡੀ ਖੇਡਣ ਲਾ ਲੈਣਾ ਚਲੋ ਠੀਕ ਹੈ
2: ਸੁਣਾਓ ਨਹੀਂ
6: ਹੁਣ ਤੇ ਮੈਂ ਪੱਕਾ ਮਿਲਾਉਂਗਾ ਹੁਣ ਤੇ ਪੱਕਾ ਮਿਲਾਉਂਗਾ ਮੈਂ ਤੁਹਾਨੂੰ
2: ਗੇਟ ਖੋਲੋ ਕਰਨ ਸ਼ੋਰ
3: ਰੇਸਿਸਟ ਜੀ ਬਜ਼ਾਰ ਦਾ ਭਾਰਤੀ
6: ਕੀ ਚਿੱਟੇ ਬੰਦੇ
3: ਚਿੱਟੇ
6: ਕਾਲੇ ਚੋਰ
3: ਕਾਲੇ ਚੋਰ ਚਿੱਟੇ ਬੰਦੇ
6: ਕਾਲੇ ਚੋਰ ਚਿੱਟੇ ਬੰਦੇ ਗੇਟ ਖੋਲੋ ਤੇ ਕਰਨ ਔਜਲਾ ਕੀ
2: ਚਿੱਟਾ
6: ਘਰ ਤੇ ਕਾਲੇ ਬੰਦੇ ਤੇ ਗੇਟ ਖੋਲੋ ਤੇ
3: ਕਰਨ ਸ਼ੋਰ
6: ਕਰਨ ਸ਼ੋਰ ਕੇ ਕਰਨ ਔਜਲਾ
3: ਕਰਨ ਸ਼ੋਰ ਦਾ ਕੋਈ ਸਿੰਗਰ ਹੀ ਹੈ ਨੀ ਔਜਲਾ ਹੀ ਆ
6: ਆਹੋ ਇਹਨੂੰ ਭੁਲੇਖਾ ਲੱਗਾ
3: ਕੋਈ ਨਵਾਂ ਆ ਗਿਆ ਹੋਣਾ ਯਾਰ ਫਿਰ
2: ਭੁਲੇਖਾ ਨੀਗਾ
6: ਹਾਂ ਇਦਾਂ ਹੀ ਆ ਅਸਲ ਚ ਬੁਝਾਰਤ ਨੀ ਆ ਉਹਨਾਂ ਨੇ ਤੇਲ ਗੇਟ ਨੂੰ ਤੇਲ ਦੇਣ ਵਾਲਾ ਹੋਇਆ ਉਹ ਗੇਟ ਜਿਹੜਾ ਸ਼ੋਰ ਕਰਦਾ
5: ਸ਼ੋਰ ਦਾ ਮਤਲਬ ਵੀ
6: ਆਵਾਜ਼ ਕਰਦਾ ਹਾਂ ਤੇ ਉਹਨੂੰ ਉਹ ਜਦੋਂ ਤੇਲ ਦਿੱਤਾ ਤੇ ਉਹ ਠੀਕ ਹੋ ਗਿਆ
3: ਇਹ ਤਾਂ ਬਿਲਕੁਲ ਸਹੀ ਆਨਸਰ
6: ਪਿਛਲਾ ਪਿਛਲਾ ਤੇ ਹਿੱਸਾ ਠੀਕ ਹੋ ਗਿਆ ਹੈ
3: 7 ਕਰੋੜ
6: ਸੱਤ ਕਰੋੜ ਨੀ 2 ਕਿਲੋ ਮਟਰੀ
3: ਮਟਰੇ
6: ਯਾਰ ਹਾਰ ਗਏ ਆਪਾਂ ਅੱਜ ਤੇ ਨਾ ਸਾਡੇ ਜਿਹੜੇ ਸੂਤਰ ਆ ਨਾ
3: ਹਮਾਰੇ ਕੰਪਿਊਟਰ ਵੀ
6: ਫੇਲ ਹੋਏ ਪਏ ਅੱਜ ਤੇ
5: ਆਨਸਰ ਹੈਗਾ ਵਾ ਪਿਆਨੋ
6: ਯਾਰ ਅੱਜ ਤੁਸੀਂ ਬਹੁਤ ਟ੍ਰਿਕ ਕੀਤਾ ਸਾਨੂੰ ਫਤਿਹ
3: ਵੈਰੀ ਨਾਈਸ
6: ਥੈਂਕ ਯੂ
3: ਵੈਰੀ ਗੁਡ
5: ਥੈਂਕ ਯੂ ਹੈਵ ਅ ਨਾਈਸ ਡੇ ਬਾਏ ਹੁਣ ਦੀਦੀ ਨਾਲ ਗੱਲ ਕਰੋ ਮੇਰੇ ਮਾਲਕ
6: ਹਾਂਜੀ ਲਓ ਇਹ ਵੀ ਦੀਦੀ ਆ ਦੀਦੀ ਸਤਿ ਸ਼੍ਰੀ ਅਕਾਲ
3: ਦੀਦੀ ਦੀਦੀ ਕਿਵੇਂ ਹੋ ਠੀਕ ਠਾਕ
5: ਅੰਕਲ ਜੀ ਨਾਲੇ ਵੀਰੇ ਜੀ
6: ਸਤਿ ਸ਼੍ਰੀ ਅਕਾਲ ਮਨ ਤੇ ਇਹ ਇਹ ਕਿਉਂ ਮਿਲਣਾ ਚਾਹੁੰਦਾ ਕਬੱਡੀ ਪਲੇਅਰਾਂ ਨੂੰ
5: ਕਿਉਂਕਿ ਇਹ ਜਿਹੜਾ ਜੱਗਾ ਚਿੱਟੀ ਵਾਲਾ ਇਹਦੇ ਫੇਵਰਿਟ ਆ ਸਭ ਤੋਂ
6: ਇਹਨੇ ਵੱਡੇ ਹੋ ਕੇ ਕਬੱਡੀ ਪਲੇਅਰ ਬਣ ਜਾਣਾ ਮੈਨੂੰ ਲੱਗਦਾ
5: ਨਹੀਂ ਇਹਨੇ ਕ੍ਰਿਕਟਰ ਕ੍ਰਿਕਟਰ ਬਣਨਾ ਹੈ ਤਾਂ ਕ੍ਰਿਕਟ ਪਲੇਅਰ
6: ਅੱਛਾ ਓਕੇ ਤੇ ਫਿਰ ਤਾਂ ਕੋਹਲੀ ਨੂੰ ਮਿਲਣਾ ਚਾਹੀਦਾ
3: ਹਾਂ ਨਹੀਂ ਤਾਂ ਇੱਥੇ ਲੋਕਲ ਪਲੇਅਰ ਨੂੰ ਮਿਲ ਲਵੇ ਕਿਸੇ ਪੈਟ ਕਮਿੰਸ ਨੂੰ ਮਿਲਣਾ ਚਾਹੀਦਾ ਬਈ
6: ਹੈ ਆਹੋ ਡੇਵਿਡ ਵਾਰਨਰ ਨੂੰ ਮਿਲਾ ਦਈਏ
5: ਹਾਂ ਤਾਂ ਬੇਟਾ ਤਾਂ ਬੇਟਾ ਵਿਰਾਟ ਕੋਹਲੀ ਨੂੰ ਵੀ ਮਿਲਣਾ ਚਾਹੁੰਦਾ ਉਹ ਪਰ ਉਹਨਾਂ ਨੇ ਤਾਂ ਜ਼ਿਆਦਾ ਰੇਰ ਆ
6: ਹਾਂ ਕਹੋ ਵੀ ਉਹ ਤੁਹਾਡੀ ਔਕਾਤ ਤੋਂ ਬਾਹਰ ਆ ਸਿੱਧਾ ਕਹਿ ਹੈ ਮੰਨਤ ਨੀ ਦੀਦੀ ਤੂੰ ਚੁੱਪ ਹੀ ਕਰ ਗਈ ਕੀ ਕਰੀ ਜਾਣੀ ਇਹ ਨਾਲ
5: ਕੁਛ ਨੀ
6: ਹੈ
5: ਮੈਨੂੰ ਤਾਂ ਬਸ ਡਰ ਲੱਗ ਰਿਹਾ ਕਿਉਂਕਿ ਅੱਜ ਐਥਲੈਟਿਕਸ ਡੇ ਆ ਉੱਥੇ ਸਾਰਾ ਕੁਝ
3: ਅੱਛਾ
5: ਕਰਨਾ ਪੈਂਦਾ ਵਾ
6: ਲੈ ਡਰਨਾ ਕਿਉਂ ਮੈਨੂੰ ਪਤਾ ਤੂੰ
3: ਬਹੁਤ ਯੂ ਵਿਲ ਡੂ ਗ੍ਰੇਟ
5: ਸਾਰਾ ਕੁਝ ਹੁੰਦਾ
6: ਐਡੀ ਕੰਫੀਡੈਂਟ ਹੈ ਕੁੜੀ
3: ਅੱਛਾ ਵੈਸੇ ਪਸੰਦ ਹੈ ਐਥਲੈਟਿਕਸ ਦੇ ਅੰਦਰ ਪਾਰਟਿਸਿਪੇਟ ਕਰਨਾ ਤੁਹਾਨੂੰ
6: ਗੱਲਾਂ ਗੁੱਲਾਂ ਵਾਲਾ ਕੰਪੀਟੀਸ਼ਨ ਹੁੰਦਾ ਤੇ ਉਹ ਚ ਰੱਖੋ ਮੈਨੂੰ
5: ਠੀਕ
6: ਆ ਫਿਰ
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
6: ਹਾਂਜੀ
3: ਸੁਣਾ
5: ਪੱਪੂ ਮੈਂ ਚਾਹੁੰਦਾ ਕਿ ਜਿਹੜੀ ਮੇਰੀ ਹੋਣ ਵਾਲੀ ਘਰ ਵਾਲੀ ਹੋਵੇ ਉਹ ਚੰਗੀ ਹੋਵੇ ਸਿਆਣੀ ਮਿੱਠੀ ਬੋਲਣ ਵਾਲੀ ਸੰਤਾ ਉਹ ਤੇ ਠੀਕ ਆ ਪਰ ਇੱਕ ਗੱਲ ਆ ਪੱਪੂ ਕੀ ਸੰਤਾ ਇੰਨੀ ਮਹਿੰਗਾਈ ਵਿੱਚ ਤੂੰ 3 ਘਰ ਵਾਲੀਆਂ ਦੇ ਕਿਵੇਂ ਖਰਚ ਸਾਂਭ ਲੇਂਗਾ
3: ਗੱਲ ਤਾਂ ਸਹੀ ਹੈ ਬਈ
6: ਪੱਪੂ ਵੀ ਆਮਿਰ ਖਾਨ ਹੀ ਬੰਦਾ
3: ਆਮਿਰ ਖਾਨ
6: ਥੈਂਕ ਯੂ ਬੰਨਤ
3: ਥੈਂਕ ਯੂ ਬੰਨਤ
5: ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ ਡੇ
6: ਕਿੱਦਾਂ ਤਵਨੀਤ ਫਿਰ ਹਾ ਹਾ ਤੁਹਾਡੇ ਲਈ ਕੀ ਹੁੰਦਾ ਸਾਡਾ ਸੈਂਟਾ ਸਾਡੇ ਰੂਲ
3: ਮਾਈ ਸੈਂਟਾ ਮਾਈ ਰੂਲ ਹੈ
6: ਸਾਡਾ ਸੈਂਟਾ ਪਤਾ ਕੀ ਕਰਦਾ ਤਵਨੀਤ ਕੀ ਸੁਣਾਓਗੇ
2: ਇੱਕ ਬੁਜਾਰਤ
6: ਹਾਂਜੀ
2: ਜਿੰਨੇ ਤੁਸੀਂ ਲੈਂਦੇ ਤੁਸੀਂ ਉਹ ਹੋਰ ਪਿੱਛੇ ਛੱਡ ਦਿੰਦੇ
6: ਜਿੰਨੇ ਤੁਸੀਂ ਲੈਂਦੇ ਉਹਨੇ ਤੁਸੀਂ ਹੋਰ ਪਿੱਛੇ ਛੱਡ ਦਿੰਦੇ
2: ਹਾਂਜੀ
6: ਓਕੇ ਤੇ ਕੋਈ ਹਿੰਟ
2: ਜੇ ਤੁਸੀਂ ਮਿੱਟੀ ਹੈ ਮਿੱਟੀ ਚ ਹੈਗੇ ਗਿੱਲੀ ਮਿੱਟੀ ਚ ਤੇ ਫਿਰ ਉਹਨੂੰ ਦਿਸਦਾ ਬਸ ਜੇ ਤੁਸੀਂ ਨਹੀਂ ਹੈਗੀ ਗਿੱਲੀ ਮਿੱਟੀ ਚ ਫਿਰ ਨਹੀਂ ਦਿਸਦਾ
3: ਗਿੱਲੀ ਮਿੱਟੀ ਚ ਨਹੀਂ ਦਿਸਦਾ
6: ਗਿੱਲੀ ਮਿੱਟੀ ਚ ਓਕੇ ਯਾਰ ਹਾਰ ਗਏ ਆਪਾਂ
2: ਗਿੱਲੀ ਮਿੱਟੀ ਚ ਦਿਸਦਾ
3: ਅੱਛਾ
6: ਨਿਓਲਾ
3: ਗੰਡੋਆ ਪੈਰਾਂ ਦੇ ਨਿਸ਼ਾਨ
6: ਪੈਰਾਂ ਦੇ ਨਿਸ਼ਾਨ
2: ਹਾਂਜੀ
3: ਸਾਤ ਕਰੋੜ
6: ਬੱਲੇ
3: ਵੈਰੀ ਗੁੱਡ
6: ਥੈਂਕ ਯੂ ਤੁਸੀਂ ਮੈਂ ਨਾ ਮੈਨੂੰ ਲੱਗਦਾ ਤੁਸੀਂ ਨਾ ਜਾਣ ਕੇ ਤੁਸੀਂ ਕ੍ਰਿਸ਼ਨਾ ਫਰੈਂਡਲੀ ਬੁਝਾਰਤਾਂ ਲੈ ਕੇ ਆਉਂਦੇ ਤੁਸੀਂ
2: ਮੈਨੂੰ ਪਤਾ ਵੀ ਨਹੀਂ ਹੁੰਦਾ ਜੇ ਕ੍ਰਿਸ਼ਨਾ ਬੀਜੀ ਨੂੰ ਪਤਾ
6: ਫਿਰ ਪਤਾ ਨਹੀਂ ਕਿੱਦਾਂ ਪੁੱਛ ਲੈਂਦੇ ਚਲੋ ਨੈਕਸਟ ਕਿਹਦੀ ਵਾਰੀ ਆ
2: ਬੀਜੀ
6: ਹਾਂਜੀ ਲਿਆਓ ਜੀ ਲਿਆਓ ਸਤਿ ਸ਼੍ਰੀ ਅਕਾਲ ਸਰਦਾਰ ਜੀ ਹੈਲੋ ਸਤਿ
2: ਸ਼੍ਰੀ ਅਕਾਲ ਕੋਈ ਵੀ ਦੀਜੀ
6: ਸਤਿ ਸ਼੍ਰੀ ਅਕਾਲ
2: ਕੀ ਹਾਲ ਹੈ
6: ਸਾਡਾ ਠੀਕ ਆ ਜੇ ਕੋਈ ਵੀ ਨਾ ਹੋਏ ਤੇ ਫਿਰ ਤੁਹਾਨੂੰ ਜਵਾਬ ਕੌਣ ਦਵੇ ਅਗੋਂ ਹਾਂ
2: ਤੁਹਾਨੂੰ
6: ਅੱਛਾ ਤੁਹਾਨੂੰ ਓਕੇ
3: ਓਕੇ ਓਕੇ ਓਕੇ
6: ਹੋਰ ਸੁਣਾਓ ਠੀਕ ਠਾਕ ਹੋ
2: ਹਾਂਜੀ ਤੁਸੀਂ ਚਾਹ ਪੀਤੀ
6: ਹੈ ਹਾਂਜੀ ਹਾਂਜੀ ਅਸੀਂ ਚਾਹ ਪੀਤੀ ਤੁਸੀਂ ਪੀ ਲਈ ਆ
2: ਓਕੇ
6: ਸਰਦਾਰ ਜੀ ਹੈਗਾ ਨਾ
2: ਤੁਸੀਂ ਚਾਹ ਨਾ ਪੀਓ ਤੁਸੀਂ ਆਂਡਾ ਤੇ ਲਾਈਕ ਦਲੀਆ ਵੀ ਦੀ ਵਿੱਚ ਖਾ ਲੋ
3: ਹਾਂ ਚਾਹ ਮਾੜੀ ਹੁੰਦੀ ਹੈ ਕਹਿੰਦੇ ਕਿ ਖਾਇਆ ਕਰੋ ਵੀਡ ਬਿਕਸ ਵਗੈਰਾ ਖਾਇਆ ਕਰੋ ਦਲੀਆ
6: ਓਕੇ ਓਕੇ ਹਾਂ ਠੀਕ ਆ ਆ ਵੀ ਠੀਕ ਆ ਚੱਲ ਮਿੱਠਾ ਮੁੱਠਾ ਖੁੱਲਾ ਪਾਇਆ ਹੁੰਦਾ ਨਾ ਤਾਂ ਕਰਕੇ ਤੁਸੀਂ ਸਰਦਾਰ ਜੀ ਬੜੇ ਤੱਤ ਕੱਢੇ ਆ ਤੁਸੀਂ ਨਾਲ ਬ੍ਰੈਡ ਪਕੌੜਾ ਹੈ ਬ੍ਰਿਜ ਤੇ ਜਾ ਰਹੇ ਸੀ ਤੇ ਚਿੱਟਾ ਗਰਾਸ ਵੇਖਿਆ ਅੱਜ ਜਿਹਦੇ
2: ਕੋਲ ਇੱਕ ਅੱਖ ਹੁੰਦੀ ਬਟ ਉਹ ਦੇਖ ਨਹੀਂ ਸਕਦਾ
6: ਇੱਕੋ ਹੀ ਅੱਖ ਹੁੰਦੀ ਆ
3: ਇਹ ਹੋਇਆ ਪਹਿਲੇ ਮੇਰੇ ਹਿਸਾਬ
6: ਮਾੜਾ ਜਿਹਾ ਦੱਸੋ ਫਿਰ ਮੈਂ ਤੁਹਾਨੂੰ ਦੱਸੂਗਾ ਮਾੜਾ ਜਿਹਾ ਦੱਸੋ ਹਾਂ ਫਿਰ
2: ਕੱਪੜੇ ਸੀਲਦੇ
6: ਕੱਪੜੇ ਸੀਂਦੇ ਆ
3: ਕੱਪੜੇ
2: ਸੀਂਦੇ
6: ਕੋਈ ਅੱਖ ਹੁੰਦੀ ਆ
3: ਥੈਂਕ
6: ਯੂ
3: ਥੈਂਕ ਯੂ
2: ਰੇਡੀਓ ਹਾਂਜੀ ਬੱਲੇ ਬੱਲੇ ਰੇਡੀਓ ਹਾਂਜੀ
6: ਸ਼ਾਬਾਸ਼ ਸ਼ਾਬਾਸ਼ ਸਰਦਾਰ ਜੀ ਬੱਲੇ ਬੱਲੇ, ਸਰਦਾਰ ਜੀ ਸ਼ਾਬਾਸ਼,
3: ਸਰਦਾਰ ਜੀ ਜਿੰਦਾਬਾਦ,
6: ਜਿੰਦਾਬਾਦ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਜਿੰਦਾਬਾਦ,
7: 11 6 7 6 7 13 ਛੋਟੀ ਦੀਦੀ ਨਾਲ ਗੱਲ ਕਰ ਲਓ।
6: ਹਾਂਜੀ ਹਾਂਜੀ, ਲਿਆਓ ਛੋਟੀ ਦੀਦੀ ਨਾਲ ਕਰਾਓ। ਸਤਿ ਸ਼੍ਰੀ ਅਕਾਲ ਦੀਦੀ। ਹੋਰ ਠੀਕ ਠਾਕ ਹੋ?
7: ਹਾਂਜੀ, ਤੁਹਾਡਾ ਕੀ ਹਾਲ ਹੈ?
6: ਸਾਡਾ ਠੀਕ ਆ,
3: ਬੈਸਟ ਬੈਸਟ ਬੈਸਟ।
6: ਅੱਜ ਤੇ ਫੋਨ ਚ ਲੱਗਦੇ ਹੋ ਤੁਸੀਂ?
7: ਹਾਂ
6: ਹਾਂਜੀ
3: ਹਾਂਜੀ, ਫੋਨ ਤੇ ਤਾਂ ਹੈ
6: ਨਹੀਂ, ਫੋਨ ਤੇ ਥੋੜੀ, ਫੋਰਮ ਚ, ਮੈਂ ਕਿਹਾ ਅੱਜ ਫੋਰਮ ਚ ਲੱਗਦੇ ਆ, ਅੱਜ ਤੇ ਗੁੱਡ ਫੋਰਮ ਚ ਲੱਗਦੇ ਆ ਹਨਾ। ਕੀ ਕਹਿਣ ਲੱਗੇ ਸੀ? ਡੈਡਾ ਦਾ ਫੋਨ ਆਇਆ,
7: ਮੇਰੇ ਡੈਡਾ ਆਈਲੈਂਡ ਤੇ ਗਏ ਤੇ ਡੈਡਾ ਸ਼ਿਪ ਤੇ ਗਏ।
6: ਓ
3: ਵਾਹ,
7: ਤੇ ਜਿਹਦੇ ਜਿੱਥੇ ਡੈਡਾ ਦਾ ਘਰ ਹੈਗਾ ਉਹ ਫੋਰੈਸਟ ਦੇ ਅੰਦਰ ਹੈ, ਤੇ ਉੱਥੇ ਬੇਲ ਹੋ ਗਏ।
6: ਅੱਛਾ, ਫੋਰੈਸਟ ਦੇ ਅੰਦਰ?
7: ਭਾਲੂ ਪਾਲੂ ਡੈਡਾ ਦੇ ਸਿਰ ਚ ਖਲਾਰਾ ਪਾਊਗਾ ਜੇ ਡੈਡਾ ਦੇ ਸਿਰ ਚ ਫੂਲ ਹੈਗਾ।
3: ਬੱਲੇ, ਬੇਰ ਉੱਥੇ ਵੀ ਹੁੰਦੇ ਆ?
6: ਆਹ, ਮੈਨੂੰ ਉਹੀ ਲੱਗਾ ਸੀ, ਬੇਰ
7: ਤੇ ਡੈਡਾ ਚਾਂਬਲੇ ਹੋਏ,
6: ਚਾਂਬਲੇ ਆ
3: ਗ੍ਰਿਜ਼ਲੀ ਬੇਰ, ਦੇਖੋ ਚਾਂਬਲ ਹੀ ਜਾਂਦਾ ਬੰਦਾ।
7: ਸਾਰੇ
6: ਘਰ ਦੇ ਆਲੇ ਦੁਆਲੇ ਹੁੰਦੀ ਪਰ ਮੂਵ ਨੀ ਹੁੰਦੀ। ਓਕੇ, ਸਾਰੇ ਘਰ ਦੇ ਆਲੇ ਦੁਆਲੇ ਕੀ ਹੁੰਦਾ ਤੇ ਮੂਵ ਨੀ ਹੁੰਦਾ?
3: ਵੈਸੇ ਜਦੋਂ ਮੈਂ ਆਪਣੇ ਘਰ ਹੋਵਾਂ ਮੈਂ ਵੀ ਮੂਵ ਨੀ ਕਰਦਾ ਘਰ ਦੇ ਆਲੇ ਦੁਆਲੇ।
6: ਸਾਰੇ ਘਰਾਂ ਦੇ ਆਲੇ ਦੁਆਲੇ ਹੁੰਦੀ ਆ?
7: ਕੋਈ ਕਦੇ ਦੇ ਆਲੇ ਦੁਆਲੇ ਹੁੰਦੀ, ਬਟ ਬੈਕ ਯਾਰਡ ਤੇ ਸਾਰੇ ਆਲੇ ਦੁਆਲੇ ਹੁੰਦੇ।
6: ਕਾ ਕਾ?
3: ਹਾਂ
6: ਹਾਂ,
3: ਲੈ
6: ਗ੍ਰਾਸ
7: ਨਹੀਂ?
3: ਅੱਛਾ, ਇਦਾਂ ਵੀ ਹੁੰਦਾ, ਵੈਰੀ ਗੁੱਡ, ਕੀ ਬਾਤ ਹੈ।
6: ਗਮਲੇ,
3: ਗਮਲੇ
7: ਉਹਦੇ ਨਾਲ ਦੂਜੇ ਨੂੰ ਦੇਖ ਨੀ ਸਕਦੇ।
3: ਫੈਂਸ,
6: ਕ੍ਰਿਸ਼ਨਾ ਜੀ
3: ਤਰੱਕੀ ਆ ਰਹੀ ਹੌਲੀ ਹੌਲੀ, ਥੈਂਕ ਯੂ ਥੈਂਕ ਯੂ।
6: ਆਪ ਤੋਂ ਬਜਾਰ ਤੇ ਬੂਝਣੇ ਲੱਗੇ,
3: ਥੈਂਕ
6: ਯੂ
3: ਥੈਂਕ ਯੂ
6: ਥੈਂਕ ਯੂ। ਘਰ ਦੇ ਉਹ ਆ ਗਿਆ ਬਸੰਤ ਲਾਲ, ਨਹੀਂ ਪਰ ਬਸੰਤ ਲਾਲ ਜੀ ਸੋਰੀ, ਤੁਹਾਡੇ ਤੋਂ ਪਹਿਲਾਂ ਡਡਵਾਲ ਸਾਹਿਬ ਰਹਿੰਦੇ ਹਲੇ। ਡਡਵਾਲ ਸਾਹਿਬ ਕੀ ਹਾਲ ਨੇ? ਡਡਵਾਲ ਸਾਹਿਬ ਬੈਠੇ, ਮੈਨੂੰ ਭੁਲੇਖਾ ਹੀ ਪੈ ਚੱਲਿਆ ਸੀ।
3: ਏਦਾਂ ਨਾ ਕਰਿਆ ਕਰੋ,
6: ਕਿੰਡਰ ਜਾਣਾ ਅੱਜ?
3: ਅੱਛਾ,
6: ਤੇ ਕੀ ਲੈ ਕੇ ਜਾਂਦੇ ਹੁੰਦੇ ਹੋ ਕਿੰਡਰ ਖਾਣ ਲਈ? ਕੀ ਲੈ ਕੇ ਜਾਂਦੇ ਹੁੰਦੇ? ਹੈ
7: ਰੋਟੀ,
6: ਰੋਟੀ ਕਿਹੜੀ? ਲੂਣ ਜਵੈਣ ਵਾਲੀ?
7: ਆਮਲੇਟ ਨਾ?
6: ਓ ਯਮੀ ਯਮੀ
3: ਯਮ
6: ਯਮ ਯਮ ਯਮ ਯਮ ਯਮ ਯਮ ਯਮ, ਤੁਸੀਂ ਤੇ ਬੜੀਆਂ ਸਵਾਦੀ ਚੀਜ਼ਾਂ ਲੈ ਕੇ ਜਾਂਦੇ ਹੋ ਯਾਰ।
3: ਮੁਝਕੋ ਵੀ ਖਾਣਾ ਹੈ।
6: ਹੈ ਹੈ
7: ਫੁੱਲ ਮਕਾਣੇ, ਰਿਸ਼ਤੇ ਬਥੇਰੇ ਜਗਦੇ
6: ਰਿਸ਼ਤੇ ਬਥੇਰੇ ਜਗਤੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਡਡਵਾਲ ਸਾਹਿਬ ਦੀ ਬੱਲੇ ਬੱਲੇ ਡਡਵਾਲ ਸਾਹਿਬ ਤੁਸੀਂ ਬਹੁਤ ਸੋਹਣੀਆਂ ਬੋਲੀਆਂ ਸੁਣਾਉਂਦੇ ਯਾਰ
3: ਵੈਰੀ ਗੁੱਡ
6: ਆਮਲੇਟ ਮੰਮਾ ਨੇ ਬਣਾਇਆ ਖਾਣਾ ਤੇ ਤੁਸੀਂ ਆ ਨਾ ਮਜ਼ਾ ਤੇ ਤੁਹਾਨੂੰ ਆਉਣਾ ਨਾ
3: ਮੁੱਲ ਵਿਚਾਰੇ ਆਂਡੇ ਦਾ ਤਦ ਧਰਨਾ
6: ਹੈ ਥੈਂਕ ਯੂ
3: ਥੈਂਕ ਯੂ
6: ਤੁਹਾਡਾ ਦਿਨ ਵਧੀਆ ਵਧੀਆ ਰਹੇ ਹੱਸਦੇ ਖੇਡਦੇ ਰਹੋ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਅਤੇ ਸਾਰੀ ਉਮਰ ਇਸੇ ਤਰ੍ਹਾਂ ਖੁਸ਼ੀਆਂ ਵੰਡਦੇ ਰਹੋ ਤੁਸੀਂ ਥੈਂਕ ਯੂ ਪੁੱਤੂ ਥੈਂਕ ਯੂ ਸਾਡਾ ਸਾਰਿਆਂ ਦਾ ਦਿਨ ਵਧੀਆ ਵਧੀਆ ਸ਼ੁਰੂ ਕਰਵਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਲਾਲ ਜੀ ਤੁਸੀਂ ਆਉਂਦੇ ਹੋ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਕੈਸੇ ਹੈ
6: ਚਿੱਟਾ ਵੀ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਤੇ ਬਥੇਰਾ ਜ਼ੋਰ ਲਾਉਂਦੇ ਰਹਿੰਦੇ ਹਾਂ ਵੀ ਹੁਣ ਵੀ ਸਾਡਾ ਕੋਈ
3: ਕੁਛ ਤੇ ਬਣੇ
6: ਹਾਂ ਕੋਈ ਯਾਰ ਦੋਸਤ ਕੋਈ ਸੋਹਣਾ ਮਤਲਬ ਕੋਈ
3: ਸਾਰਾ ਧਿਆਨ ਇਸ ਪਾਸੇ
6: ਹਾਸਲ ਕਰੇ ਹੈ ਪਰ ਨਹੀਂ ਹੁਣ ਮੰਨਦੇ ਨਿਆਣੇ ਕੀ ਕਰੀਏ ਪਰ ਨਹੀਂ ਗੱਲ ਬਣਦੀ ਬਿਜ਼ੀ ਹੁੰਦੇ ਨਾ ਹੁਣ ਇਸ ਵੇਲੇ ਥੋੜਾ
8: ਪਿਛਲੀ ਵਾਰੀ
6: ਉਹ ਸੱਚੀ ਹੋ ਗਿਆ
8: ਹਾਂਜੀ ਉਹ ਨਾ ਆਪਣਾ
3: ਮਾੜਾ ਜਿਹਾ ਓਲਾ ਕਰਨਾ ਚਾਹੀਦਾ ਯਾਰ ਆ ਤੇ ਗਲਤ ਆ
8: ਬੋਰਡ ਥੋੜਾ ਉੱਚੀ ਆ ਸੀ ਨਾ ਤਾਂ ਕਰਕੇ ਨਾ
6: ਸੈਮੀ ਸਾਹਿਬ ਅਸਲ ਚ ਨਾ ਬਿਜ਼ੀ ਹੁੰਦੇ ਆ ਨਹੀਂ ਸਕਦੇ ਤੇ ਇਹ ਫਾਇਦਾ ਉਠਾਉਂਦੇ ਉਹਨਾਂ ਦਾ
3: ਗਲਤ ਗੱਲ ਹੈ ਯਾਰ ਇਹ ਗਲਤ ਗੱਲ ਹੈ
8: ਸੈਮੀ ਸਾਹਿਬ ਦਾ ਬੰਦਾ ਘਰ ਨਵਾਂ ਡਸਟਬਿਨ ਲੈ ਕੇ ਆਉਂਦਾ ਤੇ ਜਾਣੇ ਕਹਿੰਦਾ ਖਬਰਦਾਰ ਇਹਨੂੰ ਗੰਦਾ ਕੀਤਾ ਹੋਵੇ
3: ਬੱਲੇ
8: ਆਪਣੇ ਵਿਸ਼ਾਲ ਭਾਈ ਨੇ ਜਾ ਦਿੰਦੇ ਭਾਈ ਕੀ ਬੜੇ ਉਦਾਸ ਕੀ ਚੱਕਰ ਕਹਿੰਦਾ ਤੁਸੀਂ ਡਾਕਟਰ ਕੋਲ ਗਿਆ ਸੀ ਕਹਿੰਦਾ ਯਾਰ ਬੰਦਾ ਇੰਨਾ ਕਮਜ਼ੋਰ ਵੀ ਨੀ ਹੋਣੇ ਦਾ ਡਾਕਟਰ ਸਿੱਧਾ ਕਵੇ ਬਾਂਹ ਤੇਰੀ ਟੀਕਾ ਤੇਰੀ ਬਾਂਹ ਤੇ ਨੀ ਲੱਗਣਾ
3: ਸੈਡ ਹੈ ਯਾਰ ਸੈਡ ਸਿਚੁਏਸ਼ਨ ਹੋ ਗਈ ਕਾਫੀ
8: ਦੋ ਸਾਲ ਕਿਸੇ ਨੀ ਜਾਂਦੇ ਕਹਿੰਦਾ ਤਾਂ ਤੁਹਾਡੇ ਕੋਲ ਪਏ ਹੋਏ
6: ਥੈਂਕ ਯੂ ਲਾਲ ਜੀ थैंक यू जी, ये सन साडे लाल जी ते नवी जी भी लाल जी दे छुटका भेजदे ने कहंदे लव यू ऑन फेसबुक लव स्टोरी।

0: ਜਨਮ ਦੇਵੀ, ਤੁਸੀਂ ਸੱਚੇ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ, ਲਾਲ ਜੀ ਆਪਣੀ ਜਾਨ ਤੋਂ ਵੀ ਜ਼ਿਆਦਾ, ਬੇਬੀ ਬੇਬੀ ਬੇਬੀ ਸੱਚੀ ਮੈਨੂੰ ਕਿਸੇ ਇੰਨਾ ਪਿਆਰ ਕਰਨ ਵਾਲੇ ਦੀ ਹੀ ਤਲਾਸ਼ ਸੀ, ਜੇਕਰ ਮੈਂ ਮੁੰਡਾ ਨਾ ਆਉਂਦਾ ਤਾਂ ਸੱਚੀ ਤੇਰੇ ਨਾਲ ਭੱਜ ਜਾਣਾ ਸੀ, ਲਾਲ ਜੀ ਬੇਬੀ ਬਲੌਕਡ। ਕਹਾਣੀ ਬੜੀ ਵਧੀਆ ਸੀ, ਥੈਂਕ ਯੂ ਜੀ, ਮਿਹਰਬਾਨੀ ਤੁਹਾਡੀ। ਸੁਖਦੀਪ ਸਿੰਘ ਬੇਬੀ ਬਲੌਕਡ।
1: ਅੱਛਾ ਜੇਕਰ ਮੁੰਡਾ ਨਾ ਬਚ ਕੇ ਆਗਰੋ ਲਾਲ
0: ਯੂ ਕਹਿੰਦੇ ਨੇ, ਕਹਿੰਦੀ ਕਹਾਣੀ ਬੜੀ ਵਧੀਆ ਸੀ, ਥੈਂਕ ਯੂ ਜੀ, ਮਿਹਰਬਾਨੀ ਤੁਹਾਡੀ। ਸੁਖਦੀਪ ਸਿੰਘ ਘੁੰਮਣ ਜੀ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਜੀ, ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਸੁਖਵਿੰਦਰ ਭੈਣ ਜੀ ਕਹਿੰਦੇ ਕਿ ਫੈਨ ਸਿੰਘ ਫੈਨਸ, ਬਾਅਦ 'ਚ ਤਾਂ ਮੈਂ ਤੁਹਾਡੇ ਮੈਸੇਜ ਹੀ ਨਹੀਂ ਖੋਲ੍ਹੇ ਭੈਣ ਜੀ, ਤੁਸੀਂ ਨਾ ਪਹਿਲੇ ਤਾਂ ਸਾਡੀ ਪਿੱਠ ਲਵਾ ਦਿੱਤੀ। ਓਹੋ ਨਹੀਂ ਨਹੀਂ, ਥੈਂਕ ਯੂ ਭੈਣ ਜੀ। ਅੱਛਾ ਆ ਗਏ ਸੈਮੀ ਸਾਹਿਬ, ਸੈਮੀ ਸਾਹਿਬ ਆ ਗਏ, ਕਹਿੰਦੇ ਕਿ ਆਹ ਫਿਕਰਾ ਸਹੀ ਨਹੀਂ ਹੈਗਾ ਕਿ ਕੋਲੀ ਔਕਾਤ ਤੋਂ ਬਾਹਰ ਆ, ਕੋਈ ਹੋਰ ਸ਼ਬਦ ਵਰਤ ਲਿਆ ਕਰੋ ਜਿਵੇਂ ਕਿ ਪਹੁੰਚ ਤੋਂ ਬਾਹਰ ਆ। ਓਕੇ, ਇਹਦਾ ਮਤਲਬ ਸੈਮੀ ਸਾਹਿਬ ਹੈਗੇ ਅੰਗ ਸੰਗ ਹੀ ਆ, ਹਾਂ ਮਤਲਬ ਧਿਆਨ ਰੱਖਦੇ ਆ। ਚਲੋ ਗੁੱਡ, ਥੈਂਕ ਯੂ ਜੀ। ਅਤੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੰਦਰੁਸਤੀ ਬਖਸ਼ਣ, ਥੈਂਕ ਯੂ ਹਰਮਨ ਜੀ, ਬਹੁਤ ਮਿਹਰਬਾਨੀ। ਅਤੇ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 28 ਤਰੀਕ ਹੋ ਗਈ ਆ ਜੇਠ ਦੇ ਮਹੀਨੇ ਦੀ। ਗੁਰਜੰਟ ਸਿੱਧੂ ਜੀ ਕਹਿੰਦੇ ਗੁੱਡ ਮਾਰਨਿੰਗ, ਸੰਦੀਪ ਸਿੰਘ ਰੱਖੜਾ ਜੀ ਗੁੱਡ ਮਾਰਨਿੰਗ ਭੇਜਦੇ ਨੇ, ਕਹਿੰਦੇ ਕਿ ਲਵਲੀ ਜਿਹਾ ਦਿਨ ਰਹੇ, ਡਰਾਈਵ ਧਿਆਨ ਦੇ ਨਾਲ ਕਰਿਓ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ ਅਤੇ ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਸੁਖਦੀਪ ਸਿੰਘ ਘੁੰਮਣ ਜੀ ਇੱਕ ਕਹਾਣੀ ਭੇਜਦੇ ਨੇ ਜਿਹਦੇ ਲਈ ਕਿ ਬਹੁਤ ਬਹੁਤ ਤੁਹਾਡਾ ਧੰਨਵਾਦ। ਅਤੇ ਹੁਣ ਸਮਾਂ ਆ ਗਿਆ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਣੇ। ਸ਼ਿਰਗਲ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਮਿਹਰਬਾਨੀ ਜੀ, ਆਸ ਕਰਦੇ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।
2: ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ, ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਬੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
5: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ
6: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
7: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
8: ਦੇਖੋ ਸੱਚ ਬਤਾ ਦੋ।
9: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
7: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਓ ਮਾਰੇ ਗਏ ਦੁਬਾਰਾ ਦੇਰ ਹੋ ਗਈ ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ TSC ਵੱਲੋਂ ਸੁਨੇਹਾ ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
4: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
5: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
6: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
5: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
6: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au
7: ਆਪਣੇ ਘਰ ਕੋ ਇਲੈਕਟ੍ਰਿਕ ਬਣਾਉਣ ਕੀ ਸੋਚ ਰਹੇ ਹੈ ऐसा करना आपकी सोच से अधिक आसान हो सकता है इजी इलेक्ट्रिक SEC आपको छूट और बचत का हिसाब लगाने उपकरणों की तुलना करने और भरोसेमंद कारीगरों की खोज करने में सहायता देता है ये सब कुछ एक ही स्थान पर आप बिजली के बिलों पर प्रति वर्ष $2,000 से अधिक की बचत कर सकते हैं शुरू करने के लिए तैयार हैं easyelectricscc.com.au पर जाएं बिजली के बिलों पर बचत करना SEC के साथ एक बहुत ही सरल प्रक्रिया है विक्टोरिया सरकार मेलबर्न द्वारा प्राधिकृत
8: सोना चाहिदा
9: भरोसा चाहिदा
8: क्वालिटी ते बायबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 Main Street, Point Cook. Call 0493

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਦੋਸਤੋ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ ਅੱਜ 11 ਤਰੀਕ ਹੈ ਜੂਨ ਦਾ ਮਹੀਨਾ ਵੀਰਵਾਰ ਦਾ ਦਿਨ ਵੇਖਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਤੇ ਜਾਣਦੇ ਹਾਂ ਕਿਹੜੀਆਂ ਨੇ ਅੱਜ ਦੇ ਲਈ ਖਾਸ ਸੁਰਖੀਆਂ ਹਾਂਜੀ ਗੌਤਮ ਜੀ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
1: ਧੰਨਵਾਦ ਰੰਜੂ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਹਮਲੇ ਫਿਰ ਤੋਂ ਸ਼ੁਰੂ ਹੋ ਗਏ ਨੇ ਔਰ ਭਾਰਤ ਆਸਟ੍ਰੇਲੀਆ ਦੀਆਂ ਵੀ ਕੁਝ ਖਾਸ ਖਬਰਾਂ ਨੇ ਮੋਦੀ ਸਾਹਿਬ ਦੇ 12 ਸਾਲ ਪੂਰੇ ਹੋ ਗਏ ਨੇ ਕਹਿੰਦੇ ਲੌਂਗੈਸਟ ਸਰਵਿੰਗ ਪ੍ਰਾਈਮ ਮਿਨਿਸਟਰ ਬਣਦੇ ਜਾ ਰਹੇ ਨੇ ਤੇ ਆਸਟ੍ਰੇਲੀਆ ਵਾਲੇ ਪਾਸੇ ਵੀ ਕੁਝ ਖਾਸ ਖਬਰਾਂ ਖਾਸ ਤੌਰ ਦੇ ਉੱਤੇ ਸਿਡਨੀ ਦਾ ਦੂਜਾ ਕੌਮਾਂਤਰੀ ਹਵਾਈ ਅੱਡਾ ਖੁੱਲਣ ਜਾ ਰਿਹਾ ਦੀਵਾਲੀ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਛੇਤੀ ਆ ਰਹੀਆਂ ਨੇ ਆਓ ਪਹਿਲਾਂ ਦੀਵਾਲੀ ਤੋਂ ਪਹਿਲਾਂ ਦੇ ਜਿਹੜੇ ਧਮਾਕੇ ਅਮਰੀਕਾ ਕਰਨ ਲੱਗਿਆ ਹੋਇਆ ਈਰਾਨ ਦੇ ਉੱਤੇ ਈਰਾਨ ਦੇ ਬੰਦਰ ਅਬਾਸ ਕੰਗਨ ਪੋਰਟ ਮਿਨਾਬ ਸਿਰਿਕ ਕਿਸ਼ਾਮ ਆਈਲੈਂਡ ਇੱਥੋਂ ਤੱਕ ਕਿ ਤਹਿਰਾਨ ਦੇ ਦੱਖਣੀ ਇਲਾਕਿਆਂ ਦੇ ਵਿੱਚ ਅਮਰੀਕਾ ਦੀ ਤਰਫ ਤੋਂ ਤਾਜ਼ਾ ਹਮਲੇ ਬੋਲੇ ਗਏ ਨੇ ਅਮਰੀਕਾ ਦੀ ਤਰਫ ਤੋਂ ਕੀਤੇ ਗਏ ਇਹਨਾਂ ਹਮਲਿਆਂ ਦੇ ਵਿੱਚ ਈਰਾਨ ਦੀ ਮੀਡੀਆ ਤੇ ਈਰਾਨ ਦੇ ਜਿਹੜੀ ਮਿਲਟਰੀ ਆ ਉਹਨਾਂ ਦੀ ਤਰਫ ਤੋਂ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਮਰੀਕੀ ਹਮਲਿਆਂ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਕਿਉਂਕਿ ਈਰਾਨ ਕੋਈ ਪੀਸ ਡੀਲ ਸਾਈਨ ਨਹੀਂ ਕਰ ਰਿਹਾ ਯਾਨੀ ਕਿ ਸ਼ਾਂਤੀ ਸਮਝੌਤਾ ਹਸਤਾਖਰ ਨਹੀਂ ਕਰ ਰਿਹਾ ਇਸ ਕਰਕੇ ਅਸੀਂ ਇਹ ਹਮਲੇ ਕਰ ਰਹੇ ਹਾਂ ਵੈਸੇ ਡੋਨਲਡ ਟਰੰਪ ਦੇ ਬਿਆਨ ਤੇ ਉਹਨਾਂ ਦੀ ਕਥਨੀ ਦੇ ਵਿੱਚ ਜਿਹੜਾ ਇਸ ਵਕਤ ਆਪਸ ਚ ਰਲੇਵਾ ਨਹੀਂ ਹੋ ਰਿਹਾ ਪਰ ਹਾਲਾਂਕਿ ਇਹ ਕਿਹਾ ਗਿਆ ਹੈ ਕਿ ਇਹ ਬੜੇ ਲੰਮੇ ਚਿਰ ਤੋਂ ਜਿਹੜਾ ਗੁੱਸਾ ਅਮਰੀਕਾ ਨੂੰ ਦਿਲਵਾਇਆ ਜਾ ਰਿਹਾ ਸੀ ਉਧਰ ਈਰਾਨ ਨੇ ਕਿਹਾ ਕਿ ਹੁਣ ਤਾਂ ਪੀਸ ਡੀਲ ਦੀ ਗੱਲ ਭੁੱਲੀ ਜਾਵੋ ਈਰਾਨ ਦੀ ਤਰਫ ਤੋਂ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਕਿਸ਼ਾਮ ਤੇ ਹੈਂਗਮ ਆਈਲੈਂਡ ਦੇ ਉੱਤੇ ਜਿਹੜੇ ਹਮਲੇ ਕੀਤੇ ਗਏ ਨੇ ਉਹ ਬੜੇ ਤਿੱਖੇ ਹਮਲੇ ਰਹੇ ਨੇ ਇਸ ਦਰਮਿਆਨ ਕੰਗਨ ਜਿਹੜਾ ਦੇਸ਼ ਦੇ ਉੱਤਰੀ ਧੁਰੇ ਦੇ ਵਿੱਚ ਪੈਂਦਾ ਇੱਕ ਹਵਾਈ ਅੱਡਾ ਉੱਥੇ ਵੀ ਈਰਾਨ ਦੇ ਅੰਦਰ ਇਹ ਹਮਲੇ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਅੱਗੇ ਚੱਲ ਕੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਇਹਨਾਂ ਦੀ ਵਿਸਥਾਰ ਹੋਰ ਸਾਂਝੀ ਕਰਾਂਗੇ ਉਧਰ ਇਹਨਾਂ ਹਮਲਿਆਂ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਿਆਨ ਜਿਹੜਾ ਉਹ ਈਰਾਨੀ ਮੀਡੀਆ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਬਣਿਆ ਹੋਇਆ ਉਹਨਾਂ ਕਿਹਾ ਕਿ ਗੱਲਬਾਤ ਦੀ ਪ੍ਰਕਿਰਿਆ ਦੇ ਵਿੱਚ ਜਾਣ ਬੁੱਝ ਕੇ ਈਰਾਨ ਦੀ ਤਰਫ ਤੋਂ ਦੇਰੀ ਕੀਤੀ ਜਾ ਰਹੀ ਹੈ ਜਦਕਿ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਈ ਨੇ ਕਿਹਾ ਕਿ ਨਵੇਂ ਅਮਰੀਕੀ ਹਮਲਿਆਂ ਦੇ ਮੱਦੇਨਜ਼ਰ ਹੁਣ ਗੱਲਬਾਤ ਜਾਰੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਬਲਕਿ ਕੂਟਨੀਤਕ ਰਿਸ਼ਤਿਆਂ ਦੇ ਉੱਤੇ ਵੀ ਅਸਰ ਪਏਗਾ ਉਧਰ ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੋਂ ਉਹਨਾਂ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਈਰਾਨ ਦੀ ਨੇਵੀ ਔਰ ਉੱਥੋਂ ਦੀ ਏਅਰਫੋਰਸ ਕਈ ਹਿੱਸੇ ਇਹਨਾਂ ਦੇ ਲਗਭਗ ਖਤਮ ਹੋ ਚੁੱਕੇ ਨੇ ਉਹ ਹੁਣ ਫਿਜ਼ੂਲ ਦੀਆਂ ਗੱਲਾਂ ਕਰ ਰਹੇ ਨੇ ਮੱਧ ਪੂਰਬ ਦੇ ਵਿੱਚ ਉਹਨਾਂ ਦੀ ਦਬੰਗਈ ਹੁਣ ਖਤਮ ਹੋ ਚੁੱਕੀ ਹੈ ਬਰਤਾਨੀਆ ਤੋਂ ਅਗਲੀ ਖਬਰ ਜਿੱਥੇ ਬ੍ਰਿਟੇਨ ਦੇ ਨਾਰਦਰਨ ਆਇਰਲੈਂਡ ਦੇ ਵਿੱਚ ਬੈਲਫਾਸਟ ਦੇ ਅੰਦਰ ਸੋਮਵਾਰ ਦੇ ਦਿਨ ਚਾਕੂ ਦੇ ਨਾਲ ਕੀਤੇ ਗਏ ਹਮਲੇ ਦੇ ਸਿਲਸਿਲੇ ਚ ਹੁਣ 30 ਸਾਲ ਦੇ ਸੁਡਾਨੀ ਮੂਲ ਦੇ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਚਾਕੂ ਹਮਲੇ ਤੋਂ ਬਾਅਦ ਬੈਲਫਾਸਟ ਦੇ ਵਿੱਚ ਹਿੰਸਾ ਭੜਕ ਉੱਠੀ ਸੀ ਦੱਸ ਦਈਏ ਕਿ ਕਥਿਤ ਜਿਹੜਾ ਹਮਲਾਵਰ ਹੈ ਉਸਦੀ ਕਤਲ ਦੀ ਕੋਸ਼ਿਸ਼ ਵੀ ਕੀਤੀ ਗਈ ਔਰ ਬੁੱਧਵਾਰ ਦੇ ਦਿਨ ਬੈਲਫਾਸਟ ਦੀ ਅਦਾਲਤ ਦੇ ਵਿੱਚ ਉਸਨੂੰ ਪੇਸ਼ ਵੀ ਕੀਤਾ ਗਿਆ ਚਾਕੂ ਹਮਲੇ ਦੇ ਖੱਬੇ ਅੱਖ ਦੀ ਜਿਹੜੀ ਉਹ ਰੋਸ਼ਨੀ ਵੀ ਚਲੀ ਗਈ ਹੈ ਅਦਾਲਤ ਚ ਦੱਸਿਆ ਗਿਆ ਹੈ ਕਿ ਉਸਦੀ ਸੱਜੀ ਅੱਖ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਉਸਦੀ ਗਰਦਨ ਤੇ ਪਿੱਠ ਦੇ ਉੱਤੇ ਵੀ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਨੇ ਹਮਲੇ ਕੀਤੇ ਨੇ ਇਹ ਮੰਨਿਆ ਗਿਆ ਹੈ ਕਿ ਸੁਡਾਨੀ ਮੂਲ ਦਾ ਇਹ ਕਥਿਤ ਦੋਸ਼ੀ ਜਿਸਦਾ ਨਾਮ ਹਾਦੀ ਅਲੋਦੀ ਦੱਸਿਆ ਗਿਆ ਹੈ ਇਸਨੂੰ 4 ਹਫ਼ਤਿਆਂ ਦੇ ਲਈ ਫਿਲਹਾਲ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਕਤਲ ਦੀ ਕੋਸ਼ਿਸ਼ ਤੇ ਇੱਕ ਰੇਡੀਓਗ੍ਰਾਫਰ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਤੇ ਚਾਕੂ ਰੱਖਣ ਦੀਆਂ ਕਈ ਧਾਰਾਵਾਂ ਉਸਦੇ ਉੱਤੇ ਲਗਾਈਆਂ ਗਈਆਂ ਨੇ ਪੁਲਿਸ ਨੇ ਦੱਸਿਆ ਕਿ 30 ਸਾਲ ਦਾ ਇਹ ਸੁਡਨੀਜ਼ ਨਾਗਰਿਕ ਹੈ ਔਰ 2023 ਦੇ ਵਿੱਚ ਬ੍ਰਿਟੇਨ ਆਇਆ ਸੀ ਉੱਥੇ ਉਸਨੇ ਸ਼ਰਨਾਰਥੀ ਵੀਜ਼ਾ ਜਿਹੜਾ ਉਹ ਅਪਲਾਈ ਕੀਤਾ ਸੀ ਔਰ ਉਦੋਂ ਤੋਂ ਹੀ ਇੱਥੇ ਇਹ ਰਹਿ ਰਿਹਾ ਸੀ ਹਾਊਸ ਆਫ ਕਾਮਨਸ ਦੇ ਵਿੱਚ ਲਿਬਰਲ ਡੈਮੋਕਰੇਟ ਨੇਤਾ ਨੇ ਪ੍ਰਧਾਨ ਮੰਤਰੀ ਕੇਅਰ ਸਟਾਮਰ ਤੋਂ ਜਦੋਂ ਇਹ ਸਵਾਲ ਕੀਤਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਖ਼ਤ ਦੇ ਉੱਤੇ ਜਿਹੜੀਆਂ ਇਹ ਗੱਲਾਂ ਤੁਰ ਰਹੀਆਂ ਨੇ ਕਿ ਉਹਨਾਂ ਦੇ ਖਿਲਾਫ਼ ਉਹ ਸਖ਼ਤ ਕਾਰਵਾਈ ਕਰਨਗੇ ਕਿ ਇਹ ਕੱਟੜਪੰਥੀ ਪ੍ਰਦਰਸ਼ਨਕਾਰੀ ਨੇ ਜਿਹੜੇ ਇਹ ਹੋਰ ਦੇਸ਼ ਦੇ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਜਵਾਬ 'ਚ ਸਟਾਮਨ ਨੇ ਕਿਹਾ ਕਿ ਵੰਡ ਨੂੰ ਉਕਸਾਵਾ ਤਾਂ ਦਿੱਤਾ ਜਾ ਰਿਹਾ ਪਰ ਅਜਿਹੇ ਕਿਸੇ ਵੀ ਵਿਅਕਤੀ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਦੱਸ ਦਈਏ ਕਿ ਮੰਗਲਵਾਰ ਦੇ ਦਿਨ ਵੀ ਹਿੰਸਾ ਹੋਈ ਸੀ ਜਦੋਂ 2 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸੀ ਉੱਤਰੀ ਆਇਰਲੈਂਡ ਦੇ ਵਿੱਚ ਤੈਨਾਤ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਦੇ ਲਈ 200 ਦੇ ਕਰੀਬ ਵਾਧੂ ਪੁਲਿਸ ਕਰਮਚਾਰੀਆਂ ਨੂੰ ਹੋਰ ਇੱਥੇ ਤੈਨਾਤ ਕੀਤਾ ਗਿਆ ਸੀ ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਇਜ਼ਰਾਈਲ ਦੇ ਨਾਲ ਜੁੜੀ ਹੋਈ, ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਐਕਸ ਦੇ ਉੱਤੇ ਪੋਸਟ ਕਰਕੇ ਟਰਕੀ ਦੇ ਰਾਸ਼ਟਰਪਤੀ ਰੈਚਪ ਤਈਬ ਅਰਦੋਆਨ ਨੂੰ ਯਹੂਦੀ ਵਿਰੋਧੀ ਦੱਸਿਆ। ਐਕਸ ਦੇ ਉੱਤੇ ਪੋਸਟ ਕਰਕੇ ਆ ਕਿ ਯਹੂਦੀ ਵਿਰੋਧੀ ਤਾਨਾਸ਼ਾਹ ਅਰਦੋਆਨ ਕੁਰਦ ਲੋਕਾਂ ਦਾ ਕਤਲੇਆਮ ਕਰ ਰਹੇ ਨੇ, ਹਮਾਸ ਵਰਗੇ ਅੱਤਵਾਦੀ ਸੰਗਠਨ ਦੀ ਹਮਾਇਤ ਕਰ ਰਹੇ ਨੇ ਤੇ ਆਪਣੇ ਹੀ ਲੋਕਾਂ ਦੇ ਖਿਲਾਫ ਜ਼ੁਲਮ ਕਰ ਰਹੇ ਨੇ, ਉਹਨਾਂ ਨੂੰ ਜੇਲ੍ਹਾਂ ਚ ਡੱਕ ਰਹੇ ਨੇ। ਹੁਣ ਇਹ ਵੀ ਲਿਖਿਆ ਹੈ ਕਿ ਆਖਰੀ ਵਿਅਕਤੀ ਹੈ ਜੋ ਇਜ਼ਰਾਈਲ ਨੂੰ ਨੈਤਿਕਤਾ ਦਾ ਪਾਠ ਪੜ੍ਹਾ ਸਕਦਾ ਹੋਵੇ। ਇਜ਼ਰਾਈਲ ਤੇ ਦੁਨੀਆ ਸਭ ਤੋਂ ਨੈਤਿਕ ਫੌਜ IDF ਯਾਨੀ ਕਿ ਇਜ਼ਰਾਈਲ ਡਿਫੈਂਸ ਫੋਰਸ ਤੇ ਇਰਾਨ ਦੇ ਸਹਿਯੋਗੀਆਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਜਾਰੀ ਰੱਖੇਗੀ। ਇਜ਼ਰਾਈਲ ਦੀ ਫੌਜ ਤੇ IDF ਜਿਸਨੂੰ ਦੁਨੀਆ ਦੀ ਸਭ ਤੋਂ ਨੈਤਿਕ ਫੌਜ ਦੱਸਿਆ ਉਹਨਾਂ ਨੇ, ਉਹਨਾਂ ਇਹ ਵੀ ਕਿਹਾ ਕਿ ਇਰਾਨ ਦੇ ਸਹਿਯੋਗੀ ਸੰਗਠਨਾਂ ਦੇ ਖਿਲਾਫ ਕਾਰਵਾਈ ਜਾਰੀ ਰੱਖਣਾ ਇਜ਼ਰਾਈਲ ਦਾ ਇੱਕ ਮਿਸ਼ਨ ਹੈ। ਇਹ ਬਿਆਨ ਵੀ ਅਜਿਹੇ ਸਮੇਂ ਚ ਸਾਹਮਣੇ ਆਇਆ ਜਦੋਂ ਅਮਰੀਕਾ ਨੇ ਤਾਜ਼ਾ ਹਮਲੇ ਜਿਹੜੇ ਨੇ ਉਹ ਇਰਾਨ ਦੇ ਉੱਤੇ ਬੋਲੇ ਨੇ। ਉੱਥੇ ਕੁਝ ਹੋਰ ਖਬਰਾਂ ਦੀ ਸਾਂਝ ਪਾਈਏ ਤੇ ਇਹ ਖਬਰ ਜੈਫਰੀ ਐਪਸਟੀਨ ਕੇਸ ਦੇ ਨਾਲ ਜੁੜੀ ਹੋਈ। ਜੇ ਤੁਹਾਨੂੰ ਲੱਗਦਾ ਹੈ ਕਿ ਇਰਾਨ ਦੇ ਉੱਤੇ ਹਮਲਿਆਂ ਤੋਂ ਬਾਅਦ ਡੋਨਾਲਡ ਟਰੰਪ ਜਾਂ ਉਹਨਾਂ ਦੇ ਸਾਥੀਆਂ ਨੇ ਇਸ ਖਬਰ ਤੋਂ ਆਪਣਾ ਧਿਆਨ ਬਟੋਰ ਲਿਆ ਹੋਵੇ, ਅਸੀਂ ਲੱਭ ਲੱਭ ਕੇ ਇਹ ਖਬਰਾਂ ਤੁਹਾਡੇ ਤੱਕ ਲਿਆਉਂਦੇ ਰਹਾਂਗੇ। ਹੁਣ ਮਾਈਕਰੋਸਾਫਟ ਦੇ ਕੋ-ਫਾਊਂਡਰ ਤੇ ਦੁਨੀਆ ਦੇ ਸਭ ਤੋਂ ਅਮੀਰ ਸ਼ਖਸੀਅਤਾਂ ਦੇ ਵਿੱਚੋਂ ਇੱਕ ਸ਼ਾਮਲ ਬਿਲ ਗੇਟਸ ਨੇ ਆਖਿਰਕਾਰ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਦੇ ਨਾਲ ਆਪਣੇ ਸੰਬੰਧਾਂ ਨੂੰ ਲੈ ਕੇ ਅਮਰੀਕੀ ਪਾਰਲੀਮੈਂਟ ਦੇ ਵਿੱਚ ਤਿੱਖੇ ਸਵਾਲਾਂ ਦਾ ਸਾਹਮਣਾ ਕੀਤਾ। ਹਾਲਾਂਕਿ ਇਹ ਜਿਹੜੀ ਸੈਨੇਟ ਕਮੇਟੀ ਦੀ ਬੈਠਕ ਸੀ ਬੰਦ ਕਮਰਾ ਹੋਈ, ਪਰ ਬੰਦ ਕਮਰਾ ਬੈਠਕ ਦੇ ਦਰਮਿਆਨ ਬਿਲ ਗੇਟਸ ਨੇ ਕਿਹੜੇ ਸਵਾਲਾਂ ਦੇ ਕੀ ਜਵਾਬ ਦਿੱਤੇ ਇਸ ਦਾ ਦਾਅਵਾ ਕੁਝ ਇੱਕ ਅਮਰੀਕੀ ਆਊਟਲੈਟਸ ਨੇ ਕੀਤਾ, ਉਹ ਵੱਖਰੀ ਗੱਲ ਹੈ ਕਿ ਇਸ ਖਬਰ ਨੂੰ ਕੋਈ ਬਹੁਤਾ ਖੁੱਲ੍ਹ ਕੇ ਪ੍ਰਚਾਰਿਆ ਨਹੀਂ ਜਾ ਰਿਹਾ। ਐਪਸਟੀਨ ਦੇ ਨਾਲ ਆਪਣੇ ਮਿਲਣ ਦੇ ਫੈਸਲੇ ਨੂੰ ਲੈ ਕੇ ਉਹਨਾਂ ਨੇ ਇਸ ਨੂੰ ਗੰਭੀਰ ਗਲਤੀ ਵੀ ਦੱਸਿਆ ਤੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਤੇ ਕਿਹਾ ਕਿ ਮੈਂ ਤਾਂ ਕਿਸੇ ਦਾ ਸ਼ੋਸ਼ਣ ਕੀਤਾ ਹੀ ਨਹੀਂ। ਹਾਊਸ ਓਵਰਸਾਈਟ ਕਮੇਟੀ ਦੇ ਸਾਹਮਣੇ ਆਪਣੀ ਇੱਛਾ ਦੇ ਨਾਲ ਪੇਸ਼ ਹੋਏ ਬਿਲ ਗੇਟਸ ਨੇ ਸਮਾਂ ਵੀ ਬੜੇ ਖਾਸ ਧਿਆਨ ਦੇ ਨਾਲ ਚੁਣਿਆ ਜਦੋਂ ਦੁਨੀਆ ਭਰ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ, ਫਿਊਲ ਕ੍ਰਾਈਸਿਸ ਚੱਲ ਰਿਹਾ। ਅਜਿਹੇ ਦੇ ਵਿੱਚ ਉਹਨਾਂ ਦੀ ਇਹ ਗਵਾਹੀ ਜਿਹੜੀ ਉਹ ਕਿੰਨੀ ਮਾਇਨੇ ਰੱਖਦੀ ਹੈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਵਿੱਚ ਉਹ ਪੂਰੀ ਦੀ ਪੂਰੀ ਮਦਦ ਦੇਣ ਨੂੰ ਤਿਆਰ ਨੇ। ਹਾਲਾਂਕਿ ਉਹਨਾਂ ਨੇ ਸਾਫ਼ ਕੀਤਾ ਕਿ ਉਹਨਾਂ ਨੂੰ ਇਸ ਗੱਲ ਦੀ ਵੀ ਭਣਕ ਨਹੀਂ ਲੱਗੀ ਕਿ ਐਪਸਟੀਨ ਕਿਸੇ ਤਰੀਕੇ ਦੀ ਅਪਰਾਧਕ ਗਤੀਵਿਧੀ ਚ ਸ਼ਾਮਲ ਹੋਏਗਾ, ਬਾਵਜੂਦ ਇਸ ਦੇ ਜਦੋਂ ਸ਼ੁਰੂਆਤੀ ਤੌਰ ਤੇ ਉਸਨੂੰ ਮਿਲੇ ਸੀ। ਹਾਲਾਂਕਿ ਇਸ ਦੀ ਟਾਈਮ ਲਾਈਨ ਜਾਣਨੀ ਬੜੀ ਜ਼ਰੂਰੀ ਹੈ। ਦੱਸ ਦਈਏ ਕਿ ਦਸਤਾਵੇਜ਼ਾਂ ਦੇ ਮੁਤਾਬਕ ਬਿਲ ਗੇਟਸ ਤੇ ਜੈਫਰੀ ਐਪਸਟੀਨ ਦੀਆਂ ਮੁਲਾਕਾਤਾਂ ਸਾਲ 2011 ਦੇ ਵਿੱਚ ਸ਼ੁਰੂ ਹੋਈਆਂ ਸੀ ਤੇ 2014 ਦੇ ਅਖੀਰ ਤੱਕ ਜਾਰੀ ਰਹੀਆਂ ਸੀ। ਜੇਕਰ ਦਸਤਾਵੇਜ਼ਾਂ ਨੂੰ ਸੱਚ ਮੰਨੀਏ ਤਾਂ ਜੈਫਰੀ ਐਪਸਟੀਨ ਦੇ ਉੱਤੇ ਇਲਜ਼ਾਮ ਤਾਂ 2008 ਦੇ ਵਿੱਚ ਹੀ ਲੱਗ ਗਏ ਸੀ। ਅਜਿਹੇ ਦੇ ਵਿੱਚ ਬਿਲ ਗੇਟਸ ਨੂੰ ਕਿਵੇਂ ਨਹੀਂ ਪਤਾ ਹੋਏਗਾ ਕਿ ਜੈਫਰੀ ਐਪਸਟੀਨ ਕਿਸ ਕਿਸਮ ਦੇ ਇਲਜ਼ਾਮਾਂ ਦੇ ਨਾਲ ਜੂਝ ਰਹੇ ਨੇ, ਕਿਉਂਕਿ ਐਪਸਟੀਨ ਦੇ ਉੱਤੇ ਫਲੋਰੀਡਾ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਵੀ ਦੇ ਦਿੱਤਾ ਗਿਆ ਸੀ। ਔਰ ਅਜਿਹੇ ਦੇ ਦਰਮਿਆਨ ਦੋਹਾਂ ਦੀ ਮੁਲਾਕਾਤ ਕੁਝ 1 ਸਾਲ ਨਹੀਂ ਬਲਕਿ 3 ਸਾਲ ਆਪਸ ਦੇ ਵਿੱਚ ਹੁੰਦੀ ਰਹੀ ਹੈ, ਜਦੋਂ ਜੈਫਰੀ ਐਪਸਟੀਨ ਅਮਰੀਕਾ ਦੀਆਂ ਨਾਮੀ ਗ੍ਰਾਮੀ ਮੈਗਜ਼ੀਨਸ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹਿਣ ਲੱਗ ਪਏ ਸੀ। ਖੈਰ, ਬਿਲ ਗੇਟਸ ਦੀ ਬਿਆਨ ਨੂੰ ਫਿਲਹਾਲ ਸੱਚ ਮੰਨ ਕੇ ਚੱਲਦੇ ਹਾਂ, ਪਰ ਇੱਥੇ ਅਗਲੀਆਂ ਕੁਝ ਖਬਰਾਂ ਜਿਹੜੀਆਂ ਨੇ ਉਹ ਪੁਰਾਣੇ ਮਾਮਲਿਆਂ ਦੇ ਨਾਲ ਜੁੜੀਆਂ। ਪਹਿਲੀ ਖਬਰ ਏਅਰ ਕੈਨੇਡਾ ਦੇ ਨਾਲ ਜੁੜੀ, ਜਿੱਥੇ ਇੱਕ ਪਾਇਲਟ ਦੇ ਉੱਤੇ ਦੋਸ਼ ਲੱਗਿਆ ਕਿ ਉਸਨੇ 17 ਸਾਲ ਤੱਕ ਬਗੈਰ ਕਿਸੇ ਵੈਲਿਡ ਲਾਇਸੈਂਸ ਤੋਂ ਯਾਤਰੀ ਜਹਾਜ਼ ਉਡਾਇਆ। ਏਅਰ ਕੈਨੇਡਾ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਕਰਨ ਤੋਂ ਬਾਅਦ ਪਾਇਲਟ ਨੂੰ ਤੁਰੰਤ ਡਿਊਟੀ ਤੋਂ ਹਟਾ ਵੀ ਦਿੱਤਾ ਗਿਆ ਔਰ ਕੰਪਨੀ ਨੇ ਇਸ ਮਾਮਲੇ ਦੀ ਸਾਰੀ ਜਾਣਕਾਰੀ ਟਰਾਂਸਪੋਰਟ ਕੈਨੇਡਾ ਨੂੰ ਸਪੁਰਦ ਕਰ ਦਿੱਤੀ ਹੈ। ਕੈਨੇਡਾ ਦੇ ਓਨਟੋਰੀਓ ਪ੍ਰੋਵਿੰਸ ਦੇ 59 ਸਾਲਾ ਜੋਫਰੀ ਵਾਲ ਦੇ ਉੱਤੇ ਹੁਣ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਸਾਲ 2009 ਦੇ ਫਰਜ਼ੀ ਦਸਤਾਵੇਜ਼ਾਂ ਦੇ ਮੁਤਾਬਕ ਉਸਨੇ ਕਈ ਕਮਰਸ਼ੀਅਲ ਉਡਾਨਾਂ ਦੇ ਵਿੱਚ ਉਡਾਨ ਭਰੀ ਸੀ। ਉਹਨੇ ਉਸੇ ਸਾਲ ਕੈਪਟਨ ਦੇ ਅਹੁਦੇ ਦੇ ਉੱਤੇ ਪ੍ਰਮੋਸ਼ਨ ਵੀ ਹਾਸਲ ਕੀਤੀ। ਕੈਪਟਨ ਬਣਨ ਤੋਂ ਬਾਅਦ ਹੀ ਉਸਨੇ ਆਪਣੀ ਜਿਹੜੀ ਯੋਗਤਾ ਦੀ ਜਾਣਕਾਰੀ ਉਹ ਗਲਤ ਦੇਣੀ ਸ਼ੁਰੂ ਕੀਤੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਏਅਰਲਾਈਨ ਨੇ ਇਸ ਸੰਬੰਧ ਦੇ ਵਿੱਚ ਪਾਇਲਟ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਸਪਸ਼ਟੀਕਰਨ ਦਿੱਤਾ ਹੈ। ਕਿਹਾ ਹੈ ਕਿ ਏਅਰ ਕੈਨੇਡਾ ਦੇ ਸਾਰੇ ਪਾਇਲਟ ਹਰ 6 ਮਹੀਨੇ ਚ ਟ੍ਰੇਨਿੰਗ ਤੋਂ ਗੁਜ਼ਰਦੇ ਨੇ, ਇਸ ਕਰਕੇ ਕੋਈ ਖਤਰੇ ਦੀ ਗੱਲ ਨਹੀਂ ਸੀ। ਪਰ ਇਸ ਦੀਆਂ ਫਰਜ਼ੀ ਜਿਹੜੀਆਂ ਡਿਗਰੀਆਂ ਸੀ, ਡਿਗਰੀਆਂ ਤਾਂ ਨਹੀਂ ਕਹਿ ਸਕਦੇ ਪਰ ਆਪਣੇ ਐਕਸਪੀਰੀਅੰਸ ਨੂੰ ਲੈ ਕੇ ਫਰਜ਼ੀ ਜਾਣਕਾਰੀਆਂ ਸੀ, ਉਸਦੇ ਬਾਰੇ ਏਅਰ ਕੈਨੇਡਾ ਕਿਵੇਂ ਹਨੇਰੇ ਦੇ ਵਿੱਚ ਰਹਿ ਗਿਆ, ਇਹ ਫਿਲਹਾਲ ਜਿਹੜੀ ਉਹ ਸੋਚਣ ਵਾਲੀ ਗੱਲ ਹੈ। ਕੈਨੇਡਾ ਦੀ ਗੱਲ ਤੁਰੀ ਹੋਇਆ ਤਾਂ ਪੰਜਾਬੀਆਂ ਦੀ ਗੱਲ ਕਿਵੇਂ ਨਾ ਤੁਰੇ। ਇੱਕ ਸਰੇ ਸ਼ਹਿਰ ਦੇ ਵਿੱਚ ਸਨਸਨੀਖੇਜ਼ ਫਾਇਰਿੰਗ ਤੇ ਅੱਗਜਨੀ ਦੀ ਘਟਨਾ ਦੇ ਮਾਮਲੇ 'ਚ ਅਦਾਲਤ ਨੇ 3 ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ। ਖਬਰ ਇਸ ਕਰਕੇ ਦੱਸ ਰਹੇ ਹਾਂ ਕਿਉਂਕਿ ਇਹ ਮਾਮਲਾ ਸਾਲ 2026 ਦੇ ਫਰਵਰੀ ਮਹੀਨੇ ਦਾ ਹੈ, ਜਦੋਂ ਇਸ ਮਾਮਲੇ ਦੇ ਵਿੱਚ ਜਿਹੜੇ 3 ਦੋਸ਼ੀ ਸਾਹਮਣੇ ਆਏ ਨੇ, 3 ਭਾਰਤੀ ਮੂਲ ਦੇ ਨੇ। ਭਾਰਤੀ ਮੂਲ ਦੇ ਵੀ ਛੱਡੀਏ, ਪੰਜਾਬੀ ਮੂਲ ਦੇ ਨੇ। ਇਹਨਾਂ ਦੀ ਪਛਾਣ 21 ਸਾਲ ਦੇ ਹਰਜੋਤ ਸਿੰਘ, 19 ਸਾਲ ਦੇ ਤਰਨਵੀਰ ਸਿੰਘ ਤੇ 21 ਸਾਲ ਦੇ ਦਇਆਜੀਤ ਸਿੰਘ ਦੇ ਬਲਿੰਗ ਦੇ ਤੌਰ ਦੇ ਉੱਤੇ ਕੀਤੀ ਗਈ ਹੈ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਗੰਭੀਰ ਮਾਮਲੇ ਜਿਹੜੇ ਦੋਸ਼ ਨੇ ਉਹ ਆਇਦ ਕੀਤੇ ਨੇ। ਬਹਿਰਾਲ ਦੱਸ ਦਈਏ ਕਿ ਘਟਨਾ ਕ੍ਰੈਸੈਂਟ ਰੋਡ ਦੇ ਉੱਤੇ 132 ਸਟਰੀਟ ਦੇ ਆਸ ਪਾਸ ਵਾਪਰੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰੋਜੈਕਟ ਇੰਸ਼ੋਰੈਂਸ ਟੀਮ ਦੇ ਨਾਲ ਇਲਾਕੇ ਦੀ ਗਸ਼ਤ ਕਰਦੀ ਦਿਖਾਈ ਦਿੱਤੀ ਸੀ। ਇੱਕ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਹਾਸਲ ਹੋਈ ਸੀ। ਦੱਸ ਦਈਏ ਕਿ 9 ਜੂਨ 2026 ਨੂੰ 3 ਅਪਰਾਧੀਆਂ ਨੂੰ ਸਰੇ ਪ੍ਰੋਵਿੰਸ ਦੇ ਵਿੱਚ ਪੁਲਿਸ ਨੇ ਇਸ ਮਾਮਲੇ ਦੀ ਸਜ਼ਾ ਸੁਣਾਉਂਦੇ ਹੋਏ 5 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਤਰਨਵੀਰ ਸਿੰਘ ਨੂੰ ਸੁਣਾਈ ਹੈ। ਦਇਆਜੀਤ ਸਿੰਘ ਬਲਿੰਗ ਤੇ ਹਰਜੋਤ ਸਿੰਘ ਨੂੰ ਵਿਸਫੋਟਕ ਪਦਾਰਥ ਰੱਖਣ ਦੇ ਮਾਮਲੇ ਦੇ ਵਿੱਚ 27 ਮਹੀਨੇ ਤੇ 25 ਮਹੀਨੇ ਦੀ ਕ੍ਰਮਵਾਰ ਸਜ਼ਾ ਸੁਣਾਈ ਗਈ ਹੈ। ਭਾਰਤੀ ਮੂਲ ਦੇ ਅਪਰਾਧੀਆਂ ਦੀ ਗੱਲ ਤੁਰੀ ਹੋਏ ਤਾਂ ਕੈਨੇਡਾ ਦੇ ਗੁਆਂਢ ਦੇ ਵਿੱਚ ਵੀ ਅਗਲੀ ਖਬਰ ਅਮੈਰੀਕਾ ਤੋਂ, ਜਿੱਥੇ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਨੂੰ ਬੈਂਕ ਤੋਂ ਕਰੀਬ $100 million, ਜੇਕਰ ਤੁਸੀਂ ਗੁਣਾ ਕਰਨਾ ਹੋਵੇ ਤਾਂ ਮੋਟਾ ਮੋਟਾ ਜਿਹਾ ਅੱਜ ਦੀ ਤਰੀਕ 800 ਕਰੋੜ ਰੁਪਈਆ ਬਣਦਾ, ਇਸ ਦੀ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੀ ਪਛਾਣ ਮਹਿੰਦਰ ਮਖੀਜਾਨੀ ਦੇ ਰੂਪ ਦੇ ਵਿੱਚ ਹੋਈ ਹੈ। 44 ਸਾਲ ਦਾ ਹੈ, ਭਾਰਤ ਦੇ ਨਾਲ ਤਾਲੁਕ ਰੱਖਦਾ ਹੈ ਤੇ ਅਮਰੀਕਾ ਦੇ ਕੈਲੀਫੋਰਨੀਆ ਦੇ ਕੋਰਨਡੇਲ ਮਾਰ ਇਲਾਕੇ ਦੇ ਵਿੱਚ ਰਹਿੰਦਾ ਹੈ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਮਹਿੰਦਰ ਮਖੀਜਾਨੀ ਦੇ ਉੱਤੇ ਦੋਸ਼ ਹੈ ਕਿ ਉਸਨੇ ਇੱਕ ਬੈਂਕ ਨੂੰ ਧੋਖਾ ਦੇ ਕੇ ਵੱਡੀ ਰਕਮ ਹਾਸਲ ਕੀਤੀ। ਫਿਲਹਾਲ ਫੈਡਰਲ ਕ੍ਰਿਮੀਨਲ ਕੰਪਲੇਂਟ ਉਸਦੇ ਖਿਲਾਫ ਦਰਜ ਕੀਤੀ ਗਈ ਹੈ। ਮਖੀਜਾਨੀ ਕੈਂਟਰ ਗਰੁੱਪ ਦੇ ਨਾਮ ਦੀ ਇੱਕ ਕੰਪਨੀ ਨੂੰ ਕੰਟਰੋਲ ਕਰਦਾ ਸੀ। ਇਸ ਕੰਪਨੀ ਦਾ ਬੈਂਕ ਦੇ ਨਾਲ ਇੱਕ ਲੈਂਡਿੰਗ ਅਗਰੀਮੈਂਟ ਵੀ ਸੀ। ਇਸ ਸਮਝੌਤੇ ਦੇ ਤਹਿਤ ਕੰਪਨੀ ਨੂੰ ਬੈਂਕ ਨੂੰ ਸਿਰਫ ਐਸੇ ਰੀਅਲ ਅਸਟੇਟ ਦੇ ਲੋਨ ਦੇਣੇ ਹੁੰਦੇ ਸੀ ਜਿਸਦਾ ਬੈਂਕ ਦੇ ਉੱਤੇ ਪਹਿਲਾਂ ਅਧਿਕਾਰ ਹੋਵੇ, ਜਿਹਨੂੰ ਫਸਟ ਲੀਅਨ ਪੋਜੀਸ਼ਨ ਕਿਹਾ ਜਾਂਦਾ ਹੈ। ਦੋਸ਼ ਇਹ ਵੀ ਹੈ ਕਿ ਸਪਤੰਬਰ 2024 ਤੋਂ ਅਪ੍ਰੈਲ 2025 ਦੇ ਦਰਮਿਆਨ ਮਖੀਜਾਨੀ ਦੇ ਉੱਤੇ ਕਥਿਤ ਤੌਰ ਤੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦਾ ਵੀ ਇਲਜ਼ਾਮ ਹੈ, ਤਾਂ ਕਿ ਬੈਂਕ ਨੂੰ ਇਹ ਲੱਗ ਸਕੇ ਕਿ ਕੰਪਨੀ ਦੇ ਕੋਲ ਅਜਿਹੀ ਪ੍ਰੋਪਰਟੀਜ਼ ਦਾ ਲੋਨ ਹੈ ਜਿਸਦੇ ਕੋਲ ਬੈਂਕ ਦਾ ਪਹਿਲਾਂ ਅਧਿਕਾਰ ਸੀ। ਅਸਲ 'ਚ ਇਹ ਪ੍ਰੋਪਰਟੀਆਂ ਦੂਸਰੇ ਕਰਜ਼ਦਾਤਾਵਾਂ ਦੇ ਕੋਲ ਮੌਜੂਦ ਸੀ। ਉੱਥੇ ਭਾਰਤ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ, ਜਿੱਥੇ ਹੁਣ ਪਹਿਲੀ ਖਬਰ ਮੱਧ ਪੂਰਬ ਦੇ ਵਿੱਚੋਂ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਬੁੱਧਵਾਰ ਦੇ ਦਿਨ ਓਮਾਨ ਤੱਟ ਦੇ ਕੋਲ ਇੱਕ ਮਾਲਵਾਹਕ ਜਹਾਜ਼ ਦੇ ਉੱਤੇ ਹੋਏ ਹਮਲੇ ਦੇ ਵਿੱਚ 24 ਭਾਰਤੀ ਕਰੂ ਮੈਂਬਰਸ ਜਿਸਦੇ ਉੱਤੇ ਸਵਾਰ ਸੀ, ਉਹਨਾਂ ਦੇ ਵਿੱਚੋਂ 21 ਨੂੰ ਬਚਾ ਲਿਆ ਗਿਆ, 3 ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਜਿਸ ਜਹਾਜ਼ ਦੇ ਉੱਤੇ ਹਮਲਾ ਹੋਣ ਦੀ ਜਾਣਕਾਰੀ ਦਿੱਤੀ ਗਈ ਉਸਦਾ ਨਾਮ ਸਟੈਬੇਲੋ ਦੱਸਿਆ ਗਿਆ। ਹਮਲਾ ਅਜਿਹੇ ਸਮੇਂ 'ਚ ਹੋਇਆ ਜਦੋਂ ਮੱਧ ਪੂਰਬ ਦੇ ਵਿੱਚ ਈਰਾਨ ਤੇ ਇਜ਼ਰਾਇਲ ਦੇ ਦਰਮਿਆਨ ਫੌਜੀ ਝੜਪਾਂ ਜਾਰੀ ਨੇ ਔਰ ਅਮਰੀਕਾ ਨੇ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਤਾਜ਼ਾ ਸਟ੍ਰਾਈਕ ਕੀਤੇ ਨੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਓਮਾਨ ਦੇ ਤੱਟ ਦੇ ਕੋਲ ਇਸ ਮਾਲਵਾਹਕ ਜਹਾਜ਼ ਦੇ ਉੱਤੇ ਭਾਰਤੀ ਕਰੂ ਦੇ ਉੱਤੇ ਹੋਏ ਹਮਲੇ ਦੀ ਨਿੰਦਾ ਵੀ ਕੀਤੀ ਜਾਂਦੀ ਹੈ ਭਾਰਤ ਦੀ ਤਰਫ ਤੋਂ। ਸਵੀਡਨ ਸਥਿਤ ਇੱਕ ਕੌਮਾਂਤਰੀ ਸੁਤੰਤਰ ਜਿਹੜਾ ਥਿੰਕ ਟੈਂਕ ਹੈ, ਯਾਨੀ ਇੰਡੀਪੈਂਡੈਂਟ ਥਿੰਕ ਟੈਂਕ, ਸਿਪਰੀ, ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ, ਪੂਰਾ ਨਾਮ ਹੈ ਇਸਦਾ, ਉਂਝ ਸਿਪਰੀ ਕਹਿ ਲਿਆ ਜਾਂਦਾ। ਇਹਨਾਂ ਨੇ ਆਪਣੀ ਤਾਜ਼ਾ ਰਿਪੋਰਟ 'ਚ ਦੱਸਿਆ ਕਿ ਭਾਰਤ ਨੇ ਪਹਿਲੀ ਵਾਰ ਇਸ ਸਾਲ ਦੀ ਸ਼ੁਰੂਆਤ 'ਚ 12 ਪਰਮਾਣੂ ਹਥਿਆਰਾਂ ਨੂੰ ਮੋਰਚੇ ਦੇ ਉੱਤੇ ਤੈਨਾਤ ਕੀਤਾ। ਹਾਲਾਂਕਿ 12 ਪਰਮਾਣੂ ਹਥਿਆਰਾਂ ਦੀ ਤੈਨਾਤੀ ਨੂੰ ਲੈ ਕੇ ਰੱਖਿਆ ਮੰਤਰਾਲੇ ਦੀ ਤਰਫ ਤੋਂ ਹਾਲੇ ਤੱਕ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ 8 ਜੂਨ ਨੂੰ ਜਾਰੀ ਸਿਪਰੀ ਦੀ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਸੀ ਕਿ ਭਾਰਤ ਨੇ 178 ਪਰਮਾਣੂ ਹਥਿਆਰ ਸਟੋਰ ਕਰਕੇ ਰੱਖੇ ਨੇ, ਜ਼ਰੂਰਤ ਪੈਣ ਦੇ ਉੱਤੇ ਇਸਦਾ ਇਸਤੇਮਾਲ ਭਾਰਤ ਕਰ ਸਕਦਾ। ਸਾਰੇ ਮੁਲਕ ਕਰਦੇ ਨੇ। ਖੈਰ, 12 ਪਰਮਾਣੂ ਹਥਿਆਰਾਂ ਨੂੰ ਤਾਜ਼ਾ ਤਰੀਨ ਮਾਮਲਿਆਂ ਦੇ ਵਿੱਚ ਤੈਨਾਤ ਕੀਤਾ ਦੱਸਿਆ ਗਿਆ। ਭਾਰਤ ਦੇ ਕੋਲ ਕੁੱਲ 190 ਪਰਮਾਣੂ ਹਥਿਆਰ ਹੋਣਗੇ, ਇਹ ਵੀ ਦਾਅਵਾ ਕੀਤਾ ਗਿਆ, ਔਰ ਪਿਛਲੇ ਸਾਲ ਇਹਨਾਂ ਦੀ ਗਿਣਤੀ 180 ਸੀ, ਸਾਰੇ ਸਟੋਰੇਜ ਦੇ ਵਿੱਚ ਦੱਸੇ ਗਏ ਸੀ। ਐਟਮੀ ਹਥਿਆਰਾਂ ਦੇ ਵਿੱਚ 2 ਪਣਡੁੱਬੀਆਂ ਵੀ ਸ਼ਾਮਲ ਨੇ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਪੈਟਰੋਲਿੰਗ ਵੀ ਕਰਦੀਆਂ ਨੇ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ 2025-2026 ਦੇ ਵਿੱਚ ਪਾਕਿਸਤਾਨ ਨੇ ਕੋਈ ਪਰਮਾਣੂ ਹਥਿਆਰ ਤੈਨਾਤ ਨਹੀਂ ਸੀ ਕੀਤਾ। ਪਾਕਿਸਤਾਨ ਨੇ ਫਿਲਹਾਲ ਆਪਣੇ ਪਰਮਾਣੂ ਹਥਿਆਰਾਂ ਨੂੰ ਵਧਾਇਆ ਵੀ ਨਹੀਂ, ਉਹਨਾਂ ਦੀ ਗਿਣਤੀ 170 ਦੱਸੀ ਗਈ ਹੈ। ਵਾਰਹੈਡ ਤੈਨਾਤ ਕਰਕੇ ਭਾਰਤ ਨੇ ਆਪਣੀ ਕੋਈ ਰਣਨੀਤੀ ਬਦਲੀ ਹੈ ਜਾਂ ਨਹੀਂ, ਇਸ ਦੇ ਉੱਤੇ ਤਾਂ ਭਾਰਤ ਦੇ ਨਾਲ ਜੁੜੇ ਹੋਏ ਜਿਹੜੇ ਰੱਖਿਆ ਮਾਮਲਿਆਂ ਦੇ ਮਾਹਰ ਨੇ ਉਹ ਦੱਸ ਰਹੇ ਨੇ ਕਿ ਇਹਨਾਂ ਦੀ ਲੋਕੇਸ਼ਨਸ ਬਦਲਦੀ ਰਹਿੰਦੀ ਹੈ। ਹਾਂ, 2 ਨਿਊਕਲੀਅਰ ਸਬਮਰੀਨਸ ਜਿਹੜੀਆਂ ਤੈਨਾਤ ਕੀਤੀਆਂ ਗਈਆਂ ਨੇ, ਉਹ ਜ਼ਰੂਰ ਇੱਕ ਭਾਰਤ ਦੀ ਤਾਜ਼ਾ ਰਣਨੀਤੀ ਦਾ ਹਿੱਸਾ ਹੋ ਸਕਦੀ ਹੈ। ਭਾਰਤ ਵਿਦੇਸ਼ਾਂ ਦੂਸਰੇ ਮੁਲਕਾਂ ਤੋਂ ਆਪਣੀ ਰੱਖਿਆ ਕਿਵੇਂ ਕਰੇਗਾ? ਇਹਦੀ ਤਾਂ ਵਿਆਖਿਆ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਕਿਸੇ ਮੁਸੀਬਤ ਦੇ ਵਿੱਚ ਦੇਸ਼ ਹੁੰਦਾ, ਖੈਰ ਨਾ ਹੀ ਹੋਵੇ, ਪਰ ਦੇਸ਼ ਦੇ ਅੰਦਰ ਦੀ ਮੁਸੀਬਤ ਤੋਂ ਦੇਸ਼ ਕਿਵੇਂ ਨਜਿੱਠੇਗਾ। ਮਨੀਪੁਰ ਦੇ ਵਿੱਚ ਮੰਗਲਵਾਰ ਦੇ ਦਿਨ 14 ਕੁੱਕੀ ਬੰਦੀਆਂ ਦੀ ਰਿਹਾਈ ਦੇ ਮਾਮਲੇ ਤੋਂ ਇੱਕ ਦਿਨ ਬਾਅਦ ਬੁੱਧਵਾਰ ਦੇ ਦਿਨ ਪੁਲਿਸ ਨੇ ਕਈ ਦਿਨਾਂ ਤੋਂ ਲਾਪਤਾ ਹੋਏ ਨਾਗਾ ਲੋਕਾਂ ਦੀਆਂ ਮ੍ਰਿਤਕ ਦੇਹਾਂ ਹੁਣ ਬਰਾਮਦ ਕਰ ਲਈਆਂ ਨੇ। 6 ਮ੍ਰਿਤਕ ਦੇਹਾਂ ਦੱਸੀਆਂ ਗਈਆਂ ਨੇ। ਮਣੀਪੁਰ ਚ ਪੁਲਿਸ ਨੇ ਦੱਸਿਆ ਕਿ 13 ਮਈ ਨੂੰ ਕਥਿਤ ਤੌਰ ਦੇ ਉੱਤੇ ਅਗਵਾ ਕੀਤੇ ਗਏ ਇਹਨਾਂ 6 ਨਾਗਾ ਲੋਕਾਂ ਦੇ ਮ੍ਰਿਤਕ ਦੇਹਾਂ ਦੀ ਪਛਾਣ ਵੀ ਕਰ ਲਈ ਗਈ ਹੈ। ਕਾਂਗਪੋਕਪੀ ਜ਼ਿਲ੍ਹੇ ਦੇ ਖਾਰਮ ਵੈਫਈ ਪਿੰਡ ਦੇ ਕੋਲ ਇਹਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। 450 ਜਵਾਨਾਂ ਦੇ ਨਾਲ ਸਨਿਫਰ ਡੌਗਸ, ਫੋਰੈਂਸਿਕ ਮਾਹਰਾਂ ਦੀ ਟੀਮ ਕਰੀਬ 24 ਘੰਟਿਆਂ ਤੱਕ ਪੜਤਾਲ ਕਰਦੀ ਰਹੀ ਸੀ। ਹਾਲਾਂਕਿ 15 ਮਈ ਨੂੰ ਮਣੀਪੁਰ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜਿਨ੍ਹਾਂ 28 ਲੋਕਾਂ ਨੂੰ ਅਗਵਾ ਕੀਤਾ ਗਿਆ ਸੀ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਇਹਨਾਂ ਦੇ ਵਿੱਚੋਂ ਹਾਲੇ ਵੀ ਕੁਝ ਅਗਵਾ ਨੇ। ਕੁੱਕੀ ਭਾਈਚਾਰੇ ਦੇ 14 ਬੰਦੀਆਂ ਨੂੰ ਮੰਗਲਵਾਰ ਦੇ ਦਿਨ ਰਿਹਾਅ ਕਰ ਦਿੱਤਾ ਗਿਆ ਸੀ ਔਰ ਬੁੱਧਵਾਰ ਦੇ ਦਿਨ ਇਹਨਾਂ 6 ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੁੰਦੀਆਂ ਨੇ। ਭਾਰਤ ਦੇ ਨਾਲ ਜੁੜੀਆਂ ਆਖਰੀ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਮੇ ਸਮੇਂ ਤੱਕ ਕਾਰਜਕਾਲ ਦਾ ਰਿਕਾਰਡ ਕਾਇਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਵਧਾਈਆਂ ਮਿਲ ਰਹੀਆਂ ਨੇ। ਭਾਰਤੀ ਮੀਡੀਆ ਤੇ ਤਾਂ ਇਹ ਖਬਰਾਂ ਨੇ। ਟਰੰਪ ਨੇ ਵੀ ਮੋਦੀ ਨੂੰ ਇੱਕ ਮਹਾਨ ਨੇਤਾ ਦੱਸਿਆ ਤੇ ਆਪਣਾ ਦੋਸਤ ਦੱਸਿਆ। ਇੱਕ ਸੁਨੇਹੇ ਦੇ ਵਿੱਚ ਟਰੰਪ ਨੇ ਮੋਦੀ ਦੀ ਸਰਾਹਨਾ ਕਰਦਿਆਂ ਹੋਇਆ ਉਹਨਾਂ ਨੂੰ ਇੱਕ ਸਿਹਤਮੰਦ ਤੇ ਸੂਝਵਾਨ ਵਿਅਕਤੀ ਕਰਾਰ ਦਿੱਤਾ। ਉਧਰ ਦੂਸਰੇ ਪਾਸੇ ਇਸ ਜਿਹੜਾ ਉਹਨਾਂ ਦਾ 12 ਸਾਲ ਦਾ ਕਾਰਜਕਾਲ ਸੀ, ਇਸ ਤੋਂ ਬਾਅਦ ਬੇਂਜਾਮਿਨ ਨੇਤਨਯਾਹੂ, ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਵੀ ਮੋਦੀ ਨੂੰ ਆਪਣਾ ਦੋਸਤ ਦੱਸਦਿਆਂ ਹੋਇਆ ਵਧਾਈ ਦਿੱਤੀ। ਖਾਸ ਗੱਲ ਇਹ ਰਹੀ ਕਿ ਤਾਜ਼ਾ ਵਧਾਈ ਦੇ ਜਿਹੜੇ ਸਭ ਤੋਂ 2 ਮਾਮਲੇ ਜਾਂ 2 ਵਧਾਈਆਂ ਜਿਹੜੀਆਂ ਸਾਹਮਣੇ ਆਈਆਂ, ਉਹ 2 ਅਜਿਹੇ ਦੇਸ਼ ਸੀ ਜਿਹੜੇ ਇਸ ਵਕਤ ਇਰਾਨ ਦੇ ਉੱਤੇ ਹਮਲਾ ਕਰ ਰਹੇ ਨੇ। ਉਹ ਇਰਾਨ ਜੋ ਕਦੇ ਭਾਰਤ ਦਾ ਦੋਸਤ ਹੁੰਦਾ ਸੀ, ਖੈਰ ਇਸ ਵਕਤ ਭਾਰਤ ਦੇ ਦੋਸਤ ਅਮਰੀਕਾ ਤੇ ਇਜ਼ਰਾਈਲ ਨੇ। ਭਾਰਤ ਦੇ ਅੰਦਰ ਨਵਜੰਮੇ ਬੱਚਿਆਂ ਦੇ ਨਾਲ ਜੁੜੀ ਹੋਈ ਇੱਕ ਤਾਜ਼ਾ ਰਿਪੋਰਟ ਜਾਰੀ ਹੋਈ ਹੈ ਜਿਸ ਦੇ ਵਿੱਚ ਰਾਜਸਥਾਨ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ। ਸਟੈਟਿਸਟੀਕਲ ਰਿਪੋਰਟ ਦੇ ਮੁਤਾਬਕ ਲਗਭਗ 45 to 48 ਹਜ਼ਾਰ ਬੱਚੇ ਆਪਣੇ ਜਨਮਦਿਨ ਪਹਿਲਾ ਜਨਮਦਿਨ ਮਨਾਉਣ ਤੋਂ ਪਹਿਲਾਂ ਹੀ ਸੂਬੇ ਦੇ ਵਿੱਚ ਦਮ ਤੋੜ ਦਿੰਦੇ ਨੇ। ਯਾਨੀ ਕਿ ਔਸਤ ਹਰ ਰੋਜ਼ 120 to 130 ਬੱਚਿਆਂ ਦੀ, ਨਵਜੰਮੇ ਬੱਚਿਆਂ ਦੀ ਮੌਤ ਹੋ ਰਹੀ ਹੈ। ਰਿਪੋਰਟ ਦੇ ਮੁਤਾਬਕ ਬਾਲ ਮੌਤ ਦਰ ਪਿਛਲੇ ਸਾਲ ਦੇ ਨਾਲੋਂ ਹੋਰ ਵੀ ਜ਼ਿਆਦਾ ਬਦਤਰ ਹੋਈ ਹੈ। ਜਿਹੜਾ ਰਾਜਸਥਾਨ ਸੂਬਾ ਉਹ ਦੂਸਰੇ ਸੂਬਿਆਂ ਦੇ ਨਾਲੋਂ ਇਸ ਵਕਤ ਕਾਫੀ ਜ਼ਿਆਦਾ ਜਿਹੜਾ ਮਾੜੇ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ। ਨਿਓਨੈਟਲ ICU ਜਿਹੜੇ ਨੇ ਉਹ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਇਸ ਕਿਸਮ ਦੀਆਂ ਸਹੂਲਤਾਂ ਉਪਲਬਧ ਨਹੀਂ ਕਰਵਾ ਪਾਉਂਦੇ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਜਿਹੜੇ ਕਿ ਹੁਣ ਬਰਤਾਨੀਆ ਦੌਰੇ ਦੇ ਉੱਤੇ ਜਾਣ ਵਾਲੇ ਨੇ, ਇਸ ਤੋਂ ਪਹਿਲਾਂ ਇਹ ਸ਼ੰਕੇ ਜਤਾਏ ਜਾ ਰਹੇ ਸੀ ਕਿ ਲੱਗਦਾ ਨਹੀਂ ਕਿ UK ਹੁਣ ਔਕਸ ਸਮਝੌਤੇ ਦੇ ਤਹਿਤ ਛੇਤੀ ਛੇਤੀ ਆਸਟ੍ਰੇਲੀਆ ਨੂੰ ਨਵੀਆਂ ਪਣਡੁੱਬੀਆਂ ਜਾਂ ਉਹਨਾਂ ਦੀ ਤਕਨੀਕ ਮੁਹੱਈਆ ਕਰਵਾਏਗਾ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਜੇਕਰ ਯਾਦ ਹੋਵੇ ਤੇ ਔਕਸ ਸਮਝੌਤੇ ਦੇ ਤਹਿਤ ਜੁੜੀ ਇੱਕ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਨੂੰ ਵਰਤੀਆਂ ਹੋਈਆਂ ਪਣਡੁੱਬੀਆਂ ਅਮਰੀਕਾ ਦੀ ਤਰਫ ਤੋਂ ਦਿੱਤੀਆਂ ਜਾ ਰਹੀਆਂ ਨੇ। ਪੰਜਾਬੀ ਭਾਸ਼ਾ ਚ ਕਹੀਏ ਤਾਂ ਕੰਡਮ, ਹਾਲਾਂਕਿ ਕੰਡਮ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਨਾਂ ਨੂੰ ਡੀਕਮਿਸ਼ਨ ਨਹੀਂ ਅਮਰੀਕਾ ਨੇ ਕੀਤਾ, ਪਰ ਪੁਰਾਣੀਆਂ ਪਣਡੁੱਬੀਆਂ ਲੈਣ ਦੀ ਆਸਟ੍ਰੇਲੀਆ ਦੀ ਕੀ ਮਜਬੂਰੀ ਬਣ ਗਈ ਸੀ ਇਹ ਤਾਂ ਪੈਨੀ ਵੋਂਗ ਤੋਂ ਨਹੀਂ ਪੁੱਛਿਆ ਗਿਆ। ਇੰਨਾ ਜ਼ਰੂਰ ਪੁੱਛਿਆ ਗਿਆ ਕਿ ਕੀ ਉਹ UK ਨੂੰ ਇਸ ਦੇ ਲਈ ਰਾਜ਼ੀ ਕਰ ਲੈਣਗੇ ਕਿ ਆਸਟ੍ਰੇਲੀਆ ਛੇਤੀ ਛੇਤੀ ਆਪਣੀਆਂ ਸਬਮਰੀਨ ਕੈਪੇਬਿਲਿਟੀ ਜਿਹੜੀ ਆ ਹਾਸਲ ਕਰੇ। ਤਾਂ ਉਹਨਾਂ ਕਿਹਾ ਕਿ ਇਸ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਹੈ। ਪੈਨੀ ਵੋਂਗ ਦਾ ਇਸ਼ਾਰਾ ਆਖਰਕਾਰ ਚੀਨ ਵੱਲ ਸੀ ਜਾਂ ਮੱਧ ਪੂਰਬ ਦੇ ਜੰਗੀ ਹਾਲਾਤਾਂ ਦੇ ਵੱਲ, ਇਹ ਤਾਂ ਨਹੀਂ ਮੰਨਿਆ ਜਾ ਸਕਦਾ, ਪਰ ਉਹਨਾਂ ਇਹ ਗੱਲ ਜ਼ਰੂਰ ਕਹੀ ਹੈ ਕਿ ਇਹ ਗੱਲ ਦੇ ਉੱਤੇ ਹੁਣ ਜ਼ੋਰ ਆਸਟ੍ਰੇਲੀਆ ਦਏਗਾ। ਬਰਤਾਨੀਆ ਦੇ ਵਿੱਚ ਵੀ ਆਪਣੀ ਗੱਲ ਰੱਖੇਗਾ ਕਿ ਜਦੋਂ ਇਹ ਸਮਝੌਤਾ ਹੋਇਆ ਸੀ, ਔਕਸ ਸਮਝੌਤੇ ਦੀ ਗੱਲ ਜਦੋਂ ਤੁਰੀ ਸੀ ਤੇ ਹੁਣ ਦੇ ਹਾਲਾਤਾਂ ਦੇ ਵਿੱਚ ਬਹੁਤ ਫਰਕ ਆ ਚੁੱਕਿਆ। ਹੁਣ ਤਾਂ ਆਸਟ੍ਰੇਲੀਆ ਨੂੰ ਇਹਨਾਂ ਪਣਡੁੱਬੀਆਂ ਦੀ ਹੋਰ ਵੀ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਹੈ। ਉੱਥੇ ਆਸਟ੍ਰੇਲੀਆ ਦੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਵਿਰੋਧੀ ਧਿਰ ਨੇਤਾ ਆਪੋਜੀਸ਼ਨ ਦੇ ਲੀਡਰ, ਹਾਲੇ ਤੱਕ ਤਾਂ ਉਹ ਵਿਰੋਧੀ ਧਿਰ ਨੇਤਾ ਨੇ, ਸਰਵੇਖਣ ਕੁਝ ਹੋਰ ਹੀ ਦੱਸਦੇ ਨੇ, ਐਂਗਸ ਟੇਲਰ ਦੀ ਆਪਾਂ ਗੱਲ ਕਰ ਰਹੇ ਹਾਂ, ਲਿਬਰਲ ਪਾਰਟੀ ਦੇ ਨੇਤਾ ਨੇ, ਲਿਬਰਲ ਨੈਸ਼ਨਲ ਗਠਜੋੜ ਦੇ ਨੇਤਾ ਵੀ ਨੇ। ਗਠਜੋੜ ਦੇ ਨੇਤਾ ਨੇ ਇਸ ਬਿਆਨ ਜਿਹੜਾ ਹੁਣ ਦਿੱਤਾ ਆਖਿਰਕਾਰ, ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਵੀ ਚਰਚਾ ਚੱਲ ਰਹੀ ਸੀ, ਆਸਟ੍ਰੇਲੀਆ ਦੇ TV ਚੈਨਲ ਵੀ ਇਸ ਕਿਸਮ ਦੀਆਂ ਖਬਰਾਂ ਬਣਾ ਰਹੇ ਸੀ। ਤੇ ਇਥੋਂ ਤੱਕ ਕਿ ਦੀ ਆਸਟ੍ਰੇਲੀਅਨ ਨਾਮ ਦੇ ਅਖਬਾਰ ਨੇ ਲਿਬਰਲ ਪਾਰਟੀ ਦੇ ਇੱਕ MP ਟੌਨੀ ਪੈਸਿਨ ਦੇ ਬਿਆਨ ਨੂੰ ਵੀ ਕੋਟ ਕਰਕੇ ਕਹਿ ਦਿੱਤਾ ਸੀ ਕਿ ਵਨ ਨੇਸ਼ਨ ਪਾਰਟੀ ਦੇ ਨਾਲ ਸਮਝੌਤਾ ਕਰਨਾ ਹੋਵੇਗਾ ਗਠਜੋੜ ਨੂੰ, ਯਾਨੀ ਲਿਬਰਲ ਨੈਸ਼ਨਲ ਪਾਰਟੀਆਂ ਨੂੰ, ਕਿ ਦੇਖੋ ਕਿੱਥੇ ਕਿੱਥੇ ਤੁਸੀਂ ਉਮੀਦਵਾਰ ਉਤਾਰਨੇ ਆ ਤੇ ਕਿੱਥੇ ਕਿੱਥੇ ਅਸੀਂ, ਤਾਂ ਕਿ ਅਗਲੀਆਂ ਚੋਣਾਂ ਦੇ ਵਿੱਚ ਲੇਬਰ ਦੇ ਨਾਲ ਡਟ ਕੇ ਸਾਹਮਣੇ ਆਇਆ ਜਾ ਸਕੇ ਤੇ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਹਨੂੰ ਇੱਕ ਖੁੱਲਾ ਮੌਕਾ ਦਿੱਤਾ ਜਾ ਸਕੇ। ਹਾਲਾਂਕਿ ਐਂਗਸ ਟੇਲਰ ਨੇ ਟੌਨੀ ਪਾਸਨ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਨੇ ਤੇ ਉਹਨਾਂ ਕਿਹਾ ਐਸੀ ਤਾਂ ਕੋਈ ਡੀਲ ਵੀ ਨਹੀਂ ਹੋਈ ਤੇ ਨਾ ਹੀ ਲਿਬਰਲ ਨੈਸ਼ਨਲ ਗਠਜੋੜ ਅਜਿਹਾ ਕੁਝ ਕਰਨ ਜਾ ਰਹੇ ਆ। ਵਨ ਨੇਸ਼ਨ ਨੂੰ ਕੋਈ ਰਾਹ ਨਹੀਂ ਛੱਡਣ ਲੱਗੇ ਅਸੀਂ ਕਿ ਆਓ ਚੋਣਾਂ ਦੇ ਵਿੱਚ ਲੜੋ ਤੇ ਲੇਬਰ ਪਾਰਟੀ ਨੂੰ ਹਰਾਓ। ਹਾਲਾਂਕਿ ਅਗਲੀਆਂ ਕੁਝ ਖਬਰਾਂ ਵਨ ਨੇਸ਼ਨ ਦੇ ਨਾਲ ਹੀ ਜੁੜੀਆਂ ਨੇ, ਜਿੱਥੇ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਲੇਬਰ ਪਾਰਟੀ ਹੁਣ ਟਾਰਗੇਟ ਕਰਕੇ ਚੱਲ ਰਹੀ ਹੈ ਕਿ ਆਓ $27 ਡੋਨੇਟ ਕਰੋ। ਸੋਸ਼ਲ ਮੀਡੀਆ ਤੇ ਇੱਕ ਕੈਂਪੇਨ ਚਲਾਇਆ ਸੀ ਤੇ ਤਾਂ ਕਿ ਅਸੀਂ ਵਨ ਨੇਸ਼ਨ ਪਾਰਟੀ ਦੇ ਖਿਲਾਫ ਲੜ ਸਕੀਏ। ਵਨ ਨੇਸ਼ਨ ਜਿਸ ਨੂੰ ਕਈ ਕਾਰੋਬਾਰੀ ਇੱਥੋਂ ਤੱਕ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਇਨਹਾਰਡ ਦੀ ਤਰਫ ਤੋਂ ਵੀ ਖੁੱਲ੍ਹ ਕੇ ਹਮਾਇਤ ਦਿੱਤੀ ਜਾਣੀ ਸ਼ੁਰੂ ਹੋ ਗਈ ਹੈ। ਅਜਿਹੇ ਦੇ ਵਿੱਚ ਵਨ ਨੇਸ਼ਨ ਪਾਰਟੀ ਦੇ ਨਾਲ ਰਲ ਕੇ ਲੜਨ ਦੇ ਲਈ ਲੇਬਰ ਪਾਰਟੀ ਨੂੰ ਇੱਕ ਵੱਡੀ ਫੰਡਿੰਗ ਦੀ ਲੋੜ ਹੈ। ਇਸੇ ਦੇ ਜਵਾਬ 'ਚ ਵਨ ਨੇਸ਼ਨ ਪਾਰਟੀ ਨੇ ਇੱਕ ਜਿਹੜਾ ਡੋਨੇਸ਼ਨ ਡਿਨਰ ਜਾਂ ਆਮ ਤੌਰ ਦੇ ਉੱਤੇ ਇਸ ਕਿਸਮ ਦੇ ਜਿਹੜੇ ਡਿਨਰ ਨੇ, ਫੰਡ ਰੇਜ਼ਿੰਗ ਡਿਨਰ, ਉਹ ਆਯੋਜਿਤ ਕੀਤੇ ਜਾਂਦੇ ਨੇ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ। ਵਨ ਨੇਸ਼ਨ ਨੇ ਇਸ ਇੱਕ ਪ੍ਰੋਗਰਾਮ ਦੇ ਜ਼ਰੀਏ $1.6 million ਡਾਲਰ ਡੋਨੇਸ਼ਨ ਇਕੱਠੀ ਕਰਨ ਦਾ ਇੱਕ ਦਾਅਵਾ ਕੀਤਾ ਹੈ ਜਾਂ ਕਿਹਾ ਹੈ ਕਿ ਇਸ ਕਿਸਮ ਦੇ ਨਾਲ ਉਹ ਇਕੱਠਾ ਕਰਨਗੇ। ਪੌਲਿਨ ਹੈਨਸਨ ਵੈਸਟਰਨ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰ ਪਰਥ ਦੇ ਵਿੱਚ ਬੀਤੀ ਰਾਤ ਇਸ ਡਿਨਰ ਪ੍ਰੋਗਰਾਮ ਦੇ ਵਿੱਚ ਮੌਜੂਦ ਸੀ ਜਿੱਥੇ ਉਹਨਾਂ ਨੇ ਅਮੀਰ ਤਰੀਨ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਤੇ ਨਾਅਰੇ ਦਿੱਤੇ ਕਿ ਆਓ ਆਸਟ੍ਰੇਲੀਆ ਨੂੰ ਬਚਾਈਏ ਤੇ ਉਹਨਾਂ ਸੀਟਾਂ ਦੇ ਉੱਤੇ ਲੇਬਰ ਪਾਰਟੀ ਨੂੰ ਖਾਸ ਤੌਰ ਦੇ ਉੱਤੇ ਸੱਟ ਮਾਰੀਏ ਜਿੱਥੇ ਇਸ ਵਕਤ ਲੇਬਰ ਪਾਰਟੀ ਕਾਫੀ ਮਜ਼ਬੂਤ ਸਥਿਤੀ ਦੇ ਵਿੱਚ ਹੈ। ਦੱਸ ਦਈਏ ਕਿ ਇਸ ਡਿਨਰ ਦੇ ਵਿੱਚ ਕੁਝ ਕੁ ਹਜ਼ਾਰ ਲੋਕ ਇਕੱਠੇ ਕੀਤੇ ਗਏ ਸੀ, ਇਹ ਸੱਦੇ ਦੇ ਉੱਤੇ ਹੀ ਇਕੱਠੇ ਕੀਤੇ ਜਾਂਦੇ ਨੇ। ਏਦਾਂ ਤੁਸੀਂ ਇਸ ਕਿਸਮ ਦੇ ਫੰਡ ਰੇਜ਼ਿੰਗ ਪ੍ਰੋਗਰਾਮ 'ਚ ਨਹੀਂ ਪਹੁੰਚਦੇ। $70 ਤਾਂ ਇਹਨਾਂ ਦੀ ਟਿਕਟ ਮਿਨੀਮਮ ਰੱਖੀ ਗਈ ਸੀ ਕਿ ਆਓ ਬੈਠੋ ਖਾਣਾ ਖਾਓ ਤੇ ਫਿਰ ਉਸ ਤੋਂ ਬਾਅਦ ਡੋਨੇਸ਼ਨਾਂ ਦਵੋ ਵਨ ਨੇਸ਼ਨ ਪਾਰਟੀ ਨੂੰ। ਖੁੱਲ ਕੇ ਬਗਾਵਤ ਜਿਹੜੀ ਹੈ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਕਿਸਮ ਦੇ ਨਾਲ ਇਹ ਕਹਿ ਲਓ ਹੁਣ ਤੁਸੀਂ ਕਿ ਚੋਣਾਂ ਦਾ ਇੱਕ ਸਿਆਸੀ ਬਿਗੁਲ ਜਿਹੜਾ ਉਹ ਵੱਜ ਚੁੱਕਿਆ ਹੈ, ਸ਼ੰਖਨਾਦ ਹੋ ਚੁੱਕਿਆ ਹੈ। ਔਰ ਪੌਲਿਨ ਹੈਨਸਨ ਨੇ ਟਾਰਗੇਟ ਕਰਕੇ ਦੱਸ ਦਿੱਤੀਆਂ ਨੇ ਕਿ ਇਹ ਸੀਟਾਂ ਨੇ ਜਿੱਥੇ ਅਸੀਂ ਹਮਲਾ ਬੋਲਾਂਗੇ। ਕ੍ਰਿਸ ਬੋਵਿਨ ਦੀ ਸੀਟ ਹੈ ਜਿਹੜੀ ਮੈਕਮੋਹਨ, ਇੱਥੇ ਵਨ ਨੇਸ਼ਨ ਪਾਰਟੀ ਟਾਰਗੇਟ ਕਰੇਗੀ। ਵਾਟਸਨ ਦੀ ਸੀਟ ਟੌਨੀ ਬਰਕ ਦੀ, ਜਿੱਥੋਂ ਜਿੱਤ ਕੇ ਆਉਂਦੇ ਨੇ ਉਹ ਹਮੇਸ਼ਾ। ਇੱਕ ਸਕੋਲਿਨ ਸੀਟ ਹੈ, ਸਕੋਲਿਨ ਦੀ ਸੀਟ ਤੋਂ ਐਂਡਰਿਊ ਜਾਇਲਸ ਜਿੱਤ ਕੇ ਆਉਂਦੇ ਨੇ, ਜਿਹੜੇ ਹੋਮ ਅਫੇਅਰ ਮਿਨਿਸਟਰ ਨੇ ਕਲੇਅਰ ਓਨੀਲ, ਉਹਨਾਂ ਦੀ ਸੀਟ ਹੌਥਮ ਤੇ ਮੈਡਲਿਨ ਕਿੰਗ ਦੀ ਸੀਟ ਬ੍ਰੈਂਡ, ਇਹਨਾਂ ਨੂੰ ਟਾਰਗੇਟ ਕੀਤਾ ਜਾਏਗਾ। ਹਾਲਾਂਕਿ ਜਿਹੜੀ ਇਹ ਡਿਨਰ ਮੀਟ ਸੀ, ਇੱਥੋਂ ABC ਜਿਹੜਾ ਅਦਾਰਾ ਸੀ ਉਸਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਪੌਲਿਨ ਹੈਨਸਨ ਜਿਹੜੇ ਅੰਦਰ ਇਸ ਡਿਨਰ ਪ੍ਰੋਗਰਾਮ ਦੇ ਵਿੱਚ ਇਹ ਕਹਿੰਦੇ ਰਹੇ, ਇਸ ਫੰਡਰੇਜ਼ਰ ਪ੍ਰੋਗਰਾਮ 'ਚ ਕਹਿੰਦੇ ਰਹੇ ਕਿ ਫਰੀਡਮ ਆਫ ਸਪੀਚ ਜਿਹੜੀ ਉਹ ਖਤਮ ਕਰ ਦਿੱਤੀ ਗਈ ਆਸਟ੍ਰੇਲੀਆ 'ਚ, ਤੇ ਖੁਦ ਇਸ ਪ੍ਰੋਗਰਾਮ ਦੇ ਬਾਹਰ ਅਦਾਰੇ ABC ਨੂੰ ਪਾਬੰਦ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਅਦਾਰੇ ABC ਦੀ ਤਰਫ ਤੋਂ ਪੌਲਿਨ ਹੈਨਸਨ ਦੇ ਹੱਕ ਖਿਲਾਫ ਸਾਰੀਆਂ ਹੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਨੇ, ਪਰ ਸ਼ਾਇਦ ਵਨ ਨੇਸ਼ਨ ਪਾਰਟੀ ਜਾਂ ਪੌਲਿਨ ਹੈਨਸਨ ਨੂੰ ਇਹ ਪਸੰਦ ਨਹੀਂ ਹੈ ਕਿ ਉਹਨਾਂ ਦੇ ਵਿਰੁੱਧ ਜਾਂ ਉਹਨਾਂ ਦੇ ਉਲਟ ਜਿਵੇਂ ਦੀਆਂ ਖਬਰਾਂ, ਖਾਸ ਤੌਰ ਦੇ ਉੱਤੇ ਸਾਲ 2003 ਦੇ ਵਿੱਚ ਜਿਹੜਾ ਇਲੈਕਸ਼ਨ ਫਰਾਡ ਪੌਲਿਨ ਹੈਨਸਨ ਨੇ ਕੀਤਾ ਸੀ, ਹੋਰ ਬਹੁਤ ਸਾਰੇ ਮਾਮਲੇ ਨੇ ਜਿਹਨਾਂ ਨੂੰ ਉਹ ਖੁੱਲ੍ਹ ਕੇ ਪ੍ਰਕਾਸ਼ਿਤ ਕਰ ਦਿੰਦੇ ਨੇ, ਪ੍ਰਸਾਰਿਤ ਵੀ ਕਰ ਦਿੰਦੇ ਨੇ। ਖੈਰ ਇਸ ਜਿਵੇਂ ਇੱਕ ਹੋਰ ਖਬਰ ਹੈ, ਕੱਲ ਦੇ ਦਿਨ ਇਸ ਫੰਡਰੇਜ਼ਰ ਪ੍ਰੋਗਰਾਮ ਦੇ ਉੱਤੇ ਇਹ ਵੀ ABC ਨੇ ਪ੍ਰਕਾਸ਼ਿਤ ਕੀਤੀ ਹੈ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟਰ ਬਾਹਰ ਨਾਅਰੇ ਦਿੰਦੇ ਰਹੇ, ਅੰਦਰ ਪੌਲਿਨ ਹੈਨਸਨ ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਰਹੇ। ਬਾਹਰ ਜਿਹੜੇ ਪ੍ਰੋਟੈਸਟਰ ਸੀ ਉਹ ਮਾਸ ਮਾਈਗ੍ਰੇਸ਼ਨ ਦੇ ਖਿਲਾਫ ਵੀ ਨਾਅਰੇ ਦਿੰਦੇ ਰਹੇ। ਪੁਲਿਸ ਦੇ ਮੁਤਾਬਕ 400 ਦੇ ਕਰੀਬ ਪ੍ਰਦਰਸ਼ਨ ਕਰੀ, ਯਾਨੀ ਜਿੰਨੇ ਅੰਦਰ ਲੋਕ ਮੌਜੂਦ ਸੀ ਉਸ ਤੋਂ ਕਿਤੇ ਵੱਡੀ ਗਿਣਤੀ 'ਚ ਬਾਹਰ ਲੋਕ ਮੌਜੂਦ ਸੀ। ਪਰਥ ਦਾ ਇਹ ਈਸਟਰਨ ਸਬਰਬ ਹੈ ਮਿਡਲੈਂਡ ਜਿੱਥੇ ਇਹ ਫੰਡਰੇਜ਼ਰ ਪ੍ਰੋਗਰਾਮ ਸੀ, ਔਰ ਪਹਿਲੇ ਹੀ ਫੰਡਰੇਜ਼ਰ ਪ੍ਰੋਗਰਾਮ ਚਰਚਾ 'ਚ ਇਸ ਕਰਕੇ ਬਣ ਰਿਹਾ ਕਿਉਂਕਿ ਇਹ ਜਿਹੜੇ ਪ੍ਰੋਟੈਸਟਰ ਸੀ ਇਹਨਾਂ ਨੇ ਕੁਝ ਐਸੇ ਨਾਅਰੇ ਦਿੱਤੇ ਸੀ, ਅੰਗਰੇਜ਼ੀ 'ਚ ਹੀ ਦੱਸ ਦਿੰਦੇ ਹਾਂ, ਜਿਵੇਂ ਪੌਲਿਨ ਹੈਨਸਨ ਗੋ ਟੂ ਹੈਲ ਟੇਕ ਯੂਅਰ ਰੇਸਿਸਟ ਦੇਅਰ ਐਜ਼ ਵੈਲ, ਯਾਨੀ ਕਿ ਪੌਲਿਨ ਹੈਨਸਨ ਨਰਕ 'ਚ ਜਾਵੋ ਤੇ ਆਪਣੇ ਨਸਲਵਾਦ ਨੂੰ ਵੀ ਉੱਥੇ ਹੀ ਆਪਣੇ ਨਾਲ ਲੈ ਜਾਵੋ, ਜਾਂ ਫਿਰ ਮਾਈਗ੍ਰੈਂਟਸ ਅਲਾਊਡ ਬਟ ਰੇਸਿਸਟ ਆਰ ਨੋਟ, ਯਾਨੀ ਕਿ ਪ੍ਰਵਾਸੀ ਤਾਂ ਇਸ ਦੇਸ਼ ਦੇ ਵਿੱਚ ਆ ਸਕਦੇ ਨੇ ਪਰ ਨਸਲਵਾਦੀ ਨਹੀਂ ਆ ਸਕਦੇ। ਅਜੇ ਦੇ ਵਿੱਚ ਹਾਲਾਂਕਿ ਇਹ ਵੀ ਦੱਸਿਆ ਗਿਆ ਕਿ ਇਹਨਾਂ ਪ੍ਰੋਟੈਸਟਰਸ ਦੇ ਖਿਲਾਫ ਪੌਲਿਨ ਹੈਨਸਨ ਦੇ ਕੁਝ ਹਮਾਇਤੀ, ਹਾਲਾਂਕਿ 400 ਦੇ ਸਾਹਮਣੇ ਕੁਝ ਕੁ ਦਰਜਨ ਹਮਾਇਤੀ ਮੌਜੂਦ ਸੀ ਜਿਹੜੇ ਇਹ ਕਹਿੰਦੇ ਰਹੇ ਵੀ ਕਾਂਟ ਹੀਅਰ ਯੂ, ਅਸੀਂ ਤੁਹਾਨੂੰ ਨਹੀਂ ਸੁਣ ਸਕਦੇ, ਜਾਂ ਥੋੜੇ ਬਹੁਤ ਨਾਰੇ ਦਿੰਦੇ ਰਹੇ ਪਰ ਉਹ ਗੱਲ ਨਹੀਂ ਬਣੀ। ਜਿਹਨੇ ਐਂਟੀ ਪੌਲਿਨ ਹੈਨਸਨ ਜਾਂ ਐਂਟੀ ਜਿਹੜਾ ਵਨ ਨੇਸ਼ਨ ਨਾਰੇਬਾਜ਼ੀ ਜਿਹੜੀ ਇੱਥੇ ਹੁੰਦੀ ਰਹੀ। ਕੁਝ ਹੋਰਨਾਂ ਖਬਰਾਂ ਦੀ ਵੀ ਆਓ ਸਾਂਝ ਪਾਉਂਦੇ ਹੋਏ ਚੱਲੀਏ। ਜਦੋਂ ਹੁਣ ਮਾਈਗ੍ਰੇਸ਼ਨ ਦੀ ਗੱਲ ਤੁਰਦੀ ਹੈ ਤਾਂ ਅਗਲੀ ਖਬਰ ਜਿਹੜੀ ਉਹ ਹੋਮ ਅਫੇਅਰ ਦੇ ਤਾਜ਼ਾ ਡੇਟਾ ਦੇ ਨਾਲ ਜੁੜੀ ਹੋਈ। ਡੇਲੀ ਟੈਲੀਗ੍ਰਾਫ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਤੇ ਦੱਸਿਆ ਹੈ ਕਿ ਹੋਮ ਅਫੇਅਰ ਦੇ ਮੁਤਾਬਕ ਮਾਰਚ ਮਹੀਨੇ ਦੇ ਵਿੱਚ ਆਪਣਾ ਸਿਖਰ ਸੀ ਟੈਂਪਰੇਰੀ ਰੈਜੀਡੈਂਟਸ ਦਾ, ਯਾਨੀ 432,300 ਲੋਕ ਐਸੇ ਸੀ ਆਸਟ੍ਰੇਲੀਆ ਚ ਜਿਹੜੇ ਬ੍ਰਿਜਿੰਗ ਵੀਜ਼ਾ ਦੇ ਉੱਤੇ ਰਹਿ ਰਹੇ ਸੀ। ਹਾਲਾਂਕਿ ਇਸ ਤੋਂ ਬਾਅਦ ਅਪ੍ਰੈਲ ਮਹੀਨੇ ਚ ਇਹ ਨੰਬਰ ਥੋੜਾ ਡ੍ਰੌਪ ਵੀ ਹੋਇਆ, 419,000 ਦੇ ਉੱਤੇ ਗਿਣਤੀ ਆ ਗਈ। ਪਰ ਡੇਲੀ ਟੈਲੀਗ੍ਰਾਫ ਨੇ ਆਪਣੀ ਖਬਰ ਦੇ ਵਿੱਚ ਮਾਈਗ੍ਰੈਂਟਸ ਦੇ ਉੱਤੇ ਨਿਸ਼ਾਨਾ ਵਿੰਨਦੇ ਹੋਇਆ ਦੱਸਿਆ ਹੈ ਕਿ ਇਹਦੇ ਵਿੱਚ ਕੁਝ ਲੋਕ ਐਸੇ ਵੀ ਸੀ ਜਿਨ੍ਹਾਂ ਦੇ ਵੀਜ਼ਾ ਕੈਂਸਲ ਕਰ ਦਿੱਤੇ ਗਏ ਸੀ 2,000 ਤੋਂ ਵਧੇਰੇ। ਡਿਪਾਰਟਮੈਂਟ ਆਫ ਹੋਮ ਅਫੇਅਰ ਦੇ ਵੱਲੋਂ ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ ਜਾਣਕਾਰੀ ਜਿਹੜੀ ਹਾਸਲ ਕੀਤੀ ਗਈ ਉਸ ਦੇ ਵਿੱਚ ਦੱਸਿਆ ਗਿਆ ਕਿ ਜਨਵਰੀ 2022 ਤੋਂ ਦਸੰਬਰ 2024 ਦੇ ਦਰਮਿਆਨ ਇਹਨਾਂ 2,000 ਲੋਕਾਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ ਸੀ, ਨਾ ਤਾਂ ਕਿਸੇ ਬ੍ਰਿਜਿੰਗ ਵੀਜ਼ਾ ਤੇ ਸੀ ਨਾ ਕਿਸੇ ਹੋਰ ਤੇ, ਫਿਰ ਵੀ ਇੱਥੇ ਰਹਿੰਦੇ ਰਹੇ। ਪਰ ਬਹੁਤ ਵੱਡੀ ਗਿਣਤੀ ਚ ਲੋਕ ਰਹਿੰਦੇ ਨੇ, ਸਿਰਫ ਇਹ 2,000 ਨਹੀਂ ਹੈ, ਹਾਲਾਂਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਹੁੰਦੀ ਹੈ, ਪਰ ਇਹ ਜਿਹੜੇ 2,000 ਲੋਕ ਸੀ ਇਹਨਾਂ ਦੇ ਵਿੱਚੋਂ 409 ਦੇ ਉੱਤੇ ਤਾਂ ਡਰੱਗ ਕਨਵਿਕਸ਼ਨ ਦੇ ਜਿਹੜੇ ਦੋਸ਼ ਲੱਗੇ ਹੋਏ ਸੀ ਔਰ ਗੰਭੀਰ ਇਲਜ਼ਾਮ ਲੱਗੇ ਹੋਏ ਸੀ, ਇਹ ਕਿਸੇ ਨਾ ਕਿਸੇ ਅਪਰਾਧਿਕ ਇਲਜ਼ਾਮਾਂ ਦੇ ਵਿੱਚੋਂ ਗੁਜ਼ਰ ਰਹੇ ਸੀ। 264 ਦੇ ਉੱਤੇ ਅਸੋਲਟ ਦੇ ਯਾਨੀ ਹਮਲਿਆਂ ਦੇ, ਤੇ 219 ਦੇ ਉੱਤੇ ਚਾਇਲਡ ਸੈਕਸੁਅਲ ਅਸੋਲਟ ਯਾਨੀ ਬਾਲ ਜਿਨਸੀ ਸ਼ੋਸ਼ਣ ਦੇ ਜਾਂ ਹਮਲਿਆਂ ਦੇ ਇਲਜ਼ਾਮ ਲੱਗੇ ਹੋਏ ਸੀ। ਅਜਿਹੇ ਦੇ ਵਿੱਚ ਅਪ੍ਰੈਲ ਮਹੀਨੇ ਦੇ ਦਰਮਿਆਨ ਹੋਮ ਅਫੇਅਰ ਜਿਹੜਾ ਮੰਤਰਾਲਾ ਉਸਦੀ ਤਰਫ ਤੋਂ ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 5100 ਲੋਕਾਂ ਨੂੰ ਪਿਛਲੇ ਸਾਲ ਉਹਨਾਂ ਦੇ ਵੀਜ਼ੇ ਕੈਂਸਲ ਕੀਤੇ ਗਏ ਸੀ ਪਰ ਡਿਪੋਰਟ ਹੋਏ ਸਿਰਫ 1500। ਕੁੱਲ ਹੁਣ ਤੱਕ ਜੇ ਗਿਣਤੀ ਮਿਲਾ ਕੇ ਚੱਲੀਏ ਤਾਂ 77,000 ਲੋਕ ਆਸਟ੍ਰੇਲੀਆ ਦੇ ਵਿੱਚ ਅਜਿਹੇ ਹੋਣਗੇ ਜਿਨ੍ਹਾਂ ਨੂੰ ਪਿਛਲਿਆਂ ਕਈਆਂ ਸਾਲਾਂ ਦੇ ਦਰਮਿਆਨ ਡਿਪੋਰਟ ਕਰਨ ਦਾ ਜਾਂ ਉਹਨਾਂ ਦੇ ਵੀਜ਼ਾ ਕੈਂਸਲ ਕਰਨ ਦੀ ਕਾਰਵਾਈ ਜਿਹੜੀ ਉਹ ਮਹਿਕਮੇ ਨੇ ਪੂਰੀ ਕਰ ਦਿੱਤੀ ਗਈ ਹੋਵੇ, ਪਰ ਫਿਰ ਵੀ ਉਹ ਆਸਟ੍ਰੇਲੀਆ ਦੇ ਵਿੱਚ ਅਨਲੋਫੁਲੀ ਯਾਨੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋਣ। ਵਿਰੋਧੀ ਧਿਰ ਦੀ ਤਰਫ ਤੋਂ ਸ਼ੈਡੋ ਹੋਮ ਅਫੇਅਰ ਜਿਹੜੇ ਸਪੋਕਸਮੈਨ ਨੇ ਜੋਨ ਜੂਨੀਅਨ, ਉਹਨਾਂ ਨੇ ਕਿਹਾ ਕਿ ਤਾਜ਼ਾ ਅੰਕੜੇ ਜਿਹੜੇ ਜਾਰੀ ਕੀਤੇ ਗਏ ਨੇ ਇਹ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਸਿਸਟਮ ਦੀ ਔਰ ਐਲਬਨੀ ਸਰਕਾਰ ਦੀ ਪੂਅਰ ਮੈਨੇਜਮੈਂਟ ਦੇ ਵੱਲ ਇਸ਼ਾਰਾ ਕਰਦੇ ਨੇ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤੇ ਅਪਰਾਧਕ ਖੇਤਰ ਦੇ ਨਾਲ ਜੁੜੀ ਹੋਈ, ਸਿਰਫ ਪ੍ਰਵਾਸੀ ਨਹੀਂ ਬਲਕਿ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੇ ਵਸਨੀਕ ਦੱਸਦੇ ਨੇ ਜਾਂ ਸੈਟਲਰ ਦੱਸਦੇ ਨੇ ਉਹਨਾਂ ਦੇ ਵਿੱਚੋਂ ਵੀ ਇਹ ਖਬਰਾਂ ਨੇ। ਹੁਣ ਇੱਕ ਲੜਕਾ ਹੈ ਜਿਸਦੀ ਉਮਰ 16 ਸਾਲ ਹੈ, ਨਾਮ ਇਸ ਕਰਕੇ ਨਹੀਂ ਦੱਸ ਸਕਦੇ ਕਿਉਂਕਿ ਮਜਬੂਰੀ ਹੈ, ਆਸਟ੍ਰੇਲੀਆ ਦੇ ਕਾਨੂੰਨ ਦੇ ਮੁਤਾਬਕ ਨਾਮ ਨਸ਼ਰ ਨਹੀਂ ਕੀਤਾ ਜਾ ਸਕਦਾ, ਪਰ ਵਿਕਟੋਰੀਆਜ਼ ਐਡਲਟ ਟਾਈਮ ਜਿਹੜਾ ਨਾਮ ਦਾ ਇੱਕ ਅਦਾਰਾ ਹੈ ਉਸਦੇ ਦੁਆਰਾ ਇੱਕ ਜਾਣਕਾਰੀ ਦਿੱਤੀ ਗਈ ਹੈ। ਇਹ ਹੈ ਕਿ 16 ਸਾਲ ਦਾ ਲੜਕਾ ਇੱਕ ਵਾਰ ਨਹੀਂ, ਦੋ ਵਾਰ ਨਹੀਂ, 10 ਵਾਰ ਨਹੀਂ, 20 ਵਾਰ ਨਹੀਂ, 50 ਵਾਰ ਇਸ ਨੂੰ ਬੇਲ ਗ੍ਰਾਂਟ ਕੀਤੀ ਗਈ ਔਰ ਹਰ ਵਾਰ ਇਹ ਬਾਹਰ ਨਿਕਲ ਕੇ ਅਪਰਾਧਾਂ ਨੂੰ ਅੰਜਾਮ ਦਿੰਦਾ ਸੀ। ਜੇਕਰ ਤੁਹਾਨੂੰ ਲੱਗਦਾ ਹੋਵੇ ਕਿ ਇਹ ਖਬਰ ਪੁਰਾਣੀ ਹੈ ਤਾਂ ਇਹ ਬਿਲਕੁਲ ਨਵੀਂ ਖਬਰ ਹੈ। ਮਾਊਂਟ ਵੇਵਰਲੀ ਦੇ ਇਲਾਕੇ ਦੇ ਵਿੱਚ ਇਹ ਰਹਿੰਦਾ ਔਰ ਇਸ ਲੜਕੇ ਨੇ ਤਾਜ਼ਾ ਹਾਲ ਮਾਮਲੇ ਦੇ ਵਿੱਚ ਜਿਹੜਾ ਜਦੋਂ ਹੁਣ ਇਸ ਨੂੰ ਜੇਲ੍ਹ ਚ ਭੇਜਿਆ ਗਿਆ ਤਾਂ ਉਦੋਂ ਤਾਂ ਅਜਿਹੀ ਹਰਕਤ ਕੀਤੀ ਜਿਸ ਨੂੰ ਕਿ ਬਰਦਾਸ਼ਤ ਵੀ ਨਹੀਂ ਕੀਤਾ ਜਾ ਸਕਦਾ। ਮਾਸਕ ਪਹਿਨ ਕੇ ਔਰ ਆਪਣੇ ਸਾਥੀਆਂ ਦੇ ਨਾਲ ਇਹ ਇੱਕ ਘਰ ਦੇ ਵਿੱਚ ਦਾਖਲ ਹੁੰਦਾ, ਵੀਡੀਓਗ੍ਰਾਫੀ ਬਣਾਉਂਦੇ ਨੇ ਯਾਨੀ ਫੋਨ ਦੇ ਉੱਤੇ ਸ਼ੂਟ ਕਰ ਰਹੇ ਹੁੰਦੇ ਨੇ, ਨਾਲੋ ਨਾਲ ਹਮਲੇ ਨੂੰ ਅੰਜਾਮ ਦੇ ਰਹੇ ਹੁੰਦੇ ਨੇ ਉਸੇ ਵਕਤ ਜਦੋਂ ਇਸ ਘਰ ਦੇ ਵਿੱਚ ਇੱਕ 3 ਮਹੀਨਿਆਂ ਦੇ ਛੋਟੇ ਬੱਚੇ ਦੇ ਨਾਲ ਇੱਕ ਸਿੰਗਲ ਮਦਰ ਮੌਜੂਦ ਸੀ। 14 ਮਾਰਚ ਨੂੰ ਇਹ ਹਮਲੇ ਨੂੰ ਅੰਜਾਮ ਦਿੱਤਾ ਜਾਂਦਾ ਔਰ ਇਸ ਹਮਲੇ ਦੇ ਵਿੱਚ ਇਸ ਵੀਡੀਓ ਦੇ ਅੰਦਰ ਜਿਸਨੂੰ ਇਸਨੇ ਆਪਣੇ ਫੋਨ ਦੇ ਉੱਤੇ ਹੀ ਸ਼ੂਟ ਕੀਤਾ ਸੀ, ਹੱਥ 'ਚ ਮਛੇਟੀ ਫੜੀ ਹੋਈ ਸੀ ਔਰ ਬਾਅਦ ਦੇ ਵਿੱਚ ਇਸ ਘਰ ਦੇ ਅੰਦਰ ਉਹਨਾਂ ਨੂੰ ਕਹਿੰਦਾ ਹੈ ਕਿ ਇਸ ਚੁੱਪ ਚਾਪ ਰਹੋ ਨਹੀਂ ਤੇ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਕੁਝ ਗੱਲਾਂ ਨੇ ਜਿਹਨਾਂ ਨੂੰ ਅੰਗਰੇਜ਼ੀ 'ਚ ਗਾਲੀ ਗਲੋਚ ਹੈ ਜਿਸਨੂੰ ਕਿਹਾ ਵੀ ਨਹੀਂ ਜਾ ਸਕਦਾ, ਨਹੀਂ ਤੇ ਤੁਹਾਨੂੰ ਕਿੱਕ ਕਰਾਂਗੇ ਯਾਨੀ ਕਿ ਤੁਹਾਨੂੰ ਠੁੱਡੇ ਮਾਰਾਂਗੇ। ਅਜਿਹੇ ਦੇ ਵਿੱਚ 388 ਦੇ ਕਰੀਬ ਦੋਸ਼ ਆਇਦ ਇਸ ਲੜਕੇ ਦੇ ਉੱਤੇ ਕੀਤੇ ਜਾ ਚੁੱਕੇ ਨੇ। ਹੁਣ ਜਾ ਕੇ ਅਦਾਲਤ ਨੇ ਇਸ ਦੀ ਤਾਜ਼ਾ ਜ਼ਮਾਨਤ ਜਿਹੜੀ ਉਹ ਰੱਦ ਕੀਤੀ ਹੈ। ਫਿਲਹਾਲ ਇਸ ਨੂੰ ਜੁਡੀਸ਼ੀਅਲ ਜਿਹੜੀ ਇੱਕ ਤਰੀਕੇ ਦੀ ਪੁੱਛਗਿੱਛ ਹੈ ਉਸ ਦੇ ਵਿੱਚ ਰੱਖਿਆ ਜਾਏਗਾ। ਰਿਮਾਂਡ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇੱਥੇ ਦੱਸਿਆ ਗਿਆ ਕਿ ਇਸ ਘਰ ਦੇ ਵਿੱਚ ਦਾਖਲ ਹੋ ਕੇ ਹਮਲੇ ਨੂੰ ਅੰਜਾਮ ਦੇਣ ਤੋਂ ਠੀਕ 90 ਮਿੰਟ ਪਹਿਲਾਂ, ਯਾਨੀ 1.5 ਘੰਟਾ ਪਹਿਲਾਂ, ਇਸਨੇ ਗਲੈਨ ਵੇਵਰਲੀ ਦੇ ਵਿੱਚ ਇੱਕ ਗੱਡੀ ਚੋਰੀ ਕੀਤੀ ਸੀ। ਉਹ 65 ਸਾਲ ਦੀ ਇੱਕ ਮਹਿਲਾ ਤੋਂ ਚੋਰੀ ਕੀਤੀ ਸੀ ਤੇ ਫਿਰ ਉਸੇ ਕਾਰ ਦੇ ਵਿੱਚ ਇਹ ਆਪਣੇ ਸਾਥੀਆਂ ਨੂੰ ਬਿਠਾ ਕੇ, ਇਸ ਮਰਸੀਡੀਜ਼ ਬੈਂਜ਼ ਦੇ ਵਿੱਚ ਬਿਠਾ ਕੇ ਇਸ ਘਰ ਦੇ ਵਿੱਚ ਦਾਖਲ ਹੋਇਆ ਸੀ ਜਿੱਥੇ ਇਸਨੇ ਇਹ ਵੀਡੀਓ ਬਣਾਈ ਤੇ ਬਾਅਦ ਦੇ ਵਿੱਚ ਸ਼ੇਖੀ ਵੀ ਮਾਰੀ। ਖੈਰ, ਇਸ ਕਿਸਮ ਦੀਆਂ ਖਬਰਾਂ ਦੇ ਉੱਤੇ ਪੌਲਿਨ ਹੈਨਸਨ ਦਾ ਜ਼ਰੂਰ ਕੁਝ ਬਿਆਨ ਲਿਆ ਜਾਣਾ ਚਾਹੀਦਾ ਕਿ ਵਿਕਟੋਰੀਆ ਦੇ ਵਿੱਚ ਜਿਹੜਾ ਟੀਨੇਜ ਕ੍ਰਾਈਮ ਵਧਿਆ ਉਸਦਾ ਆਖਿਰਕਾਰ ਹੱਲ ਕੀ ਹੈ। ਅਗਲੀਆਂ ਕੁਝ ਖਬਰਾਂ ਦੇ ਵੱਲ ਸਾਂਝ ਪਾਈਏ ਤੇ ਤਰੱਕੀ ਦੇ ਨਾਲ ਜੁੜੀਆਂ ਹੋਈਆਂ ਵਿਕਾਸ ਦੀਆਂ ਖਬਰਾਂ ਭਾਰਤ ਤੋਂ ਨਹੀਂ ਨੇ, ਆਸਟ੍ਰੇਲੀਆ ਤੋਂ ਹੀ ਨੇ। ਬੈਂਕਸਟਾਊਨ ਹਸਪਤਾਲ ਨੂੰ ਢਾਹ ਦਿੱਤਾ ਗਿਆ, ਹੁਣ ਇਸ ਦੇ ਵਿੱਚ ਵਿਕਾਸ ਕਾਹਦਾ, ਕਿਉਂਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਹਸਪਤਾਲ ਨੂੰ ਢਾਹ ਕੇ ਜਿਹੜਾ ਦੁਬਾਰਾ ਬਣਾਇਆ ਜਾਣਾ ਹੈ ਉਹ ਆਸਟ੍ਰੇਲੀਆ ਦੇ ਪਬਲਿਕ ਹਸਪੀਟਲ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਅਜਿਹਾ ਨਹੀਂ ਹੋਇਆ ਹੋਣਾ। ਲਗਭਗ $2 ਬਿਲੀਅਨ ਤਾਂ ਇਸ ਦੇ ਉੱਤੇ ਲਗਾ ਦਿੱਤੇ ਜਾਣੇ ਨੇ, ਜਦੋਂ 14 ਮੰਜ਼ਿਲਾ ਹਸਪਤਾਲ, 10 ਮੰਜ਼ਿਲਾ ਇਸ ਦੀ ਕਾਰ ਪਾਰਕ ਔਰ ਆਸਟ੍ਰੇਲੀਆ ਦੀ ਸਭ ਤੋਂ ਆਧੁਨਿਕ ਤਕਨੀਕਾਂ ਦੇ ਨਾਲ ਔਰ ਸਿਹਤ ਸਹੂਲਤਾਂ ਦੇ ਨਾਲ ਲੈਸ ਇਸ ਹੈਲਥ ਕੇਅਰ ਫੈਸਿਲਿਟੀ ਨੂੰ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਬਣਾਇਆ ਜਾਏਗਾ। ਐਡੀਸ਼ਨਲ ਬੈਡਸ ਇੱਥੇ ਦਿੱਤੇ ਜਾਣਗੇ, ਪਹਿਲਾਂ ਵੀ ਸੀ ਹਸਪਤਾਲ ਪਰ ਉਸਨੂੰ ਢਾਇਆ ਜਾ ਰਿਹਾ। ਬੈਂਕਸਟਾਊਨ ਆਸਟ੍ਰੇਲੀਆ ਦੇ ਤੇਜ਼ੀ ਦੇ ਨਾਲ ਵੱਧ ਰਹੇ ਇਲਾਕਿਆਂ ਦੇ ਵਿੱਚੋਂ ਕੁਝ ਇੱਕ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਮਹਿਲਾਵਾਂ ਦੀ ਸਿਹਤ, ਮੈਂਟਲ ਹੈਲਥ, ਕੈਂਸਰ ਟ੍ਰੀਟਮੈਂਟ, ਏਜ ਕੇਅਰ ਤੇ ਐਂਬੂਲੇਟਰੀ ਕੇਅਰ ਸਰਵਿਸਿਜ਼ ਜਿਹੜੀਆਂ ਦਿੱਤੀਆਂ ਜਾਣਗੀਆਂ, ਕੁਝ ਨਵੀਆਂ ਸਰਵਿਸਿਜ਼ ਵੀ ਐਡ ਕਰ ਦਿੱਤੀਆਂ ਜਾਣਗੀਆਂ। ਇਸ ਹਸਪਤਾਲ ਨੂੰ ਦੇਸ਼ ਦੇ ਸਭ ਤੋਂ ਬਿਹਤਰੀਨ ਹਸਪਤਾਲਾਂ ਦੇ ਵਿੱਚੋਂ ਇੱਕ ਬਣਾਇਆ ਜਾਏਗਾ। ਕ੍ਰਿਸਮਿਨਸ ਜਿਹੜੇ ਕਿ NSW ਦੇ ਪ੍ਰੀਮੀਅਰ ਨੇ, ਉਹਨਾਂ ਕਿਹਾ ਕਿ NSW ਦੀ ਹਿਸਟਰੀ ਦੇ ਵਿੱਚ ਤਾਂ ਘੱਟੋ ਘੱਟ ਐਸਾ ਹਸਪਤਾਲ ਨਹੀਂ ਬਣਿਆ ਹੋਏਗਾ। ਹਾਲਾਂਕਿ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਦੀ ਤਰਫ ਤੋਂ ਹਰ ਇੱਕ ਡਾਲਰ ਸਿਹਤ ਵਾਲੇ ਪਾਸੇ ਖਰਚਿਆ ਜਾ ਰਿਹਾ। ਨਵਾਂ ਜਿਹੜਾ ਰਾਉਜ਼ਿਲ ਦਾ ਹਸਪਤਾਲ ਆ ਰਿਹਾ, ਕੁਝ ਦਿਨ ਪਹਿਲਾਂ ਉਹਦਾ ਟੱਕ ਲਗਾਇਆ ਸੀ ਕਹੀ ਦੇ ਨਾਲ ਇਹਨਾਂ ਨੇ। ਫਿਰ ਫੇਅਰਫੀਲਡ ਹਸਪਤਾਲ ਦੀ ਵੀ ਰੀਡਿਵੈਲਪਮੈਂਟ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਕੈਂਟਰਬਰੀ ਹਸਪਤਾਲ ਨੂੰ ਐਡੀਸ਼ਨਲ ਬੈੱਡ ਦਿੱਤੇ ਜਾਣਗੇ। ਬਲੈਕਟਾਊਨ ਤੇ ਮਾਉਂਡਰੀਊਡ ਦੇ ਹਸਪਤਾਲਾਂ ਦੇ ਵਿੱਚ ਵੀ ਬੈਡਿੰਗ ਜਿਹੜੀ ਉਹ ਵਧਾਈ ਜਾਣੀ ਹੈ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਪ੍ਰੀਮੀਅਰ ਤੇ ਵੈਸਟਰਨ ਸਿਡਨੀ ਦੇ ਜਿਹੜੇ ਮਿਨਿਸਟਰ ਨੇ ਪ੍ਰੂਕਾਰ, ਜਿਨ੍ਹਾਂ ਦੇ ਕੋਲ ਐਜੂਕੇਸ਼ਨ ਦਾ ਵੀ ਮੰਤਰਾਲਾ, ਉਹ ਵੀ ਮੌਜੂਦ ਸੀ ਤੇ ਕਿਹਾ ਕਿ ਕਿਉਂਕਿ ਪ੍ਰੂਕਾਰ ਹੁਣ ਤਾਜ਼ਾ ਤਰੀਨ ਖੁਦ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਕੇ ਬਾਹਰ ਨਿਕਲੇ ਨੇ, ਉਹਨਾਂ ਕਿਹਾ ਕਿ ਸਿਹਤ ਦੇ ਉੱਤੇ ਖਰਚਿਆ $1 NSW ਸਰਕਾਰ ਦਾ ਮੁੱਲ ਮੋੜਦਾ ਹੈ। ਇਸ ਕਰਕੇ ਅਸੀਂ ਇਸ ਮਾਮਲੇ ਦੇ ਵਿੱਚ ਬੈਂਕਸਟਾਊਨ ਹਸਪਤਾਲ ਦੇ ਉੱਤੇ ਮਾਣ ਮਹਿਸੂਸ ਕਰਾਂਗੇ। ਉਂਝ ਬੈਂਕਸਟਾਊਨ ਦੇ ਵਸਨੀਕਾਂ ਦੇ ਲਈ ਚੰਗੀ ਖਬਰ ਇਹ ਵੀ ਸਾਹਮਣੇ ਆ ਗਈ ਹੈ ਕਿ 18 ਅਕਤੂਬਰ ਉਹ ਤਰੀਕ ਹੋਏਗੀ ਜਦੋਂ ਬੈਂਕਸਟਾਊਨ ਤੱਕ ਜਿਹੜੀ ਉਹ ਸਿਡਨੀ CBD ਤੋਂ ਵਾਇਆ ਸਿਡਨਮ ਹੁੰਦਿਆਂ ਹੋਇਆ ਜਿਹੜੀ ਨਵੀਂ ਮੈਟਰੋ ਟ੍ਰੇਨ ਲਾਈਨ ਹੈ ਉਹ ਸ਼ੁਰੂ ਹੋ ਜਾਣੀ ਹੈ। ਸੋ ਬੈਂਕਸਟਾਊਨ ਦੇ ਵਸਨੀਕਾਂ ਦੇ ਲਈ ਚੰਗੀਆਂ ਖਬਰਾਂ ਆਉਣ ਦੀ ਵੇ। ਅਕਤੂਬਰ ਮਹੀਨੇ ਦੇ ਵਿੱਚ, ਨਵੰਬਰ ਚ ਦੀਵਾਲੀ ਐਤਕੀ ਪਰ ਅਕਤੂਬਰ ਚ ਇੱਕ ਹੋਰ ਧਮਾਕਾ ਵੀ ਹੋਣ ਜਾ ਰਿਹਾ। ਸਿਡਨੀ ਦਾ ਦੂਸਰਾ ਕੌਮਾਂਤਰੀ ਹਵਾਈ ਅੱਡਾ ਜਿਹਨੂੰ WSI ਦੇ ਨਾਮ ਦੇ ਨਾਲ ਹੁਣ ਜਾਣਨਾ ਸ਼ੁਰੂ ਕਰ ਦਿਓ, ਕਿਉਂਕਿ ਵੈਸਟਰਨ ਸਿਡਨੀ ਇੰਟਰਨੈਸ਼ਨਲ ਇਸ ਦਾ ਨਾਮ ਹੈ। ਕਿੰਗਸਮਿਥ ਏਅਰਪੋਰਟ ਸਿਡਨੀ ਦੇ ਬਿਲਕੁਲ ਪੂਰਬ ਦੇ ਵਿੱਚ ਸਥਿਤ ਹੋਏਗਾ ਤੇ ਧੁਰ ਪੱਛਮ ਦੇ ਵਿੱਚ ਸਥਿਤ ਇਸ ਨਵੇਂ ਦੂਸਰੇ ਕੌਮਾਂਤਰੀ ਯਾਨੀ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਤਾਰੀਖ ਤੈਅ ਕਰ ਦਿੱਤੀ ਗਈ ਹੈ। 25 ਅਕਤੂਬਰ ਉਦਘਾਟਨ ਤਾਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਖੈਰ ਇਸਦਾ, ਪਰ 25 ਅਕਤੂਬਰ ਉਹ ਤਰੀਕ ਹੋਏਗੀ ਜਦੋਂ ਇੱਥੋਂ ਪਹਿਲਾ ਕਮਰਸ਼ੀਅਲ ਜਹਾਜ਼ ਜਿਹੜਾ ਇੱਥੋਂ ਉੱਡ ਕੇ ਜਾਏਗਾ। ਹੁਣ ਤੱਕ ਜਹਾਜ਼ ਵੈਸੇ ਇੱਥੇ ਉੱਡ ਰਹੇ ਨੇ, ਲੈਂਡ ਹੋ ਰਹੇ ਨੇ, ਪਰ ਉਹ ਸਾਰੇ ਟ੍ਰਾਇਲ ਦੇ ਤੌਰ ਤੇ ਨੇ। ਪਰ ਬਕਾਇਦਾ ਟਿਕਟਾਂ ਲੈ ਕੇ ਇਸ ਜਹਾਜ਼ ਦੇ ਕਾਊਂਟਰਸ ਦੇ ਵਿੱਚੋਂ, ਇਸ ਦੇ ਇਮੀਗ੍ਰੇਸ਼ਨ ਚੈੱਕ ਦੇ ਵਿੱਚੋਂ, ਇਮੀਗ੍ਰੇਸ਼ਨ ਤਾਂ ਨਹੀਂ ਕਹਿ ਸਕਦੇ ਕਿਉਂਕਿ ਪਹਿਲੀ ਫਲਾਈਟ ਜਿਹੜੀ ਉਹ ਡੋਮੈਸਟਿਕ ਫਲਾਈਟ ਹੋਏਗੀ। ਜੈੱਟ ਸਟਾਰ ਨੇ ਜਿਹੜੀ ਗੋਲਡ ਕੋਸਟ ਤੱਕ ਆਪਣੀ ਪਹਿਲੀ ਉਡਾਨ ਸ਼ੁਰੂ ਕਰਨੀ ਹੈ ਔਰ ਇਸ ਨੂੰ ਕਾਫੀ ਜ਼ਿਆਦਾ ਇਸਦਾ ਜਿਹੜਾ ਚਾਅ ਇਸ ਵਕਤ ਦੇਖਦੇ ਨਹੀਂ ਲੱਤ ਰਿਹਾ। ਜੈੱਟ ਸਟਾਰ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਆਪਣੀਆਂ ਫਲਾਈਟਸ ਦੀ ਗਿਣਤੀ ਵਧਾਣੀ ਪੈ ਰਹੀ ਹੈ। ਫਿਲਹਾਲ ਜੈੱਟ ਸਟਾਰ ਹਫ਼ਤੇ ਦੇ ਵਿੱਚ 21 ਫਲਾਈਟਸ ਜਿਹੜੀਆਂ ਨੇ ਇਸ ਨਵੇਂ ਇੰਟਰਨੈਸ਼ਨਲ ਏਅਰਪੋਰਟ ਤੋਂ ਡੋਮੈਸਟਿਕ ਫਲਾਈਟਸ ਉਡਾਏਗਾ ਔਰ ਇਹ ਮੈਲਬਰਨ, ਬ੍ਰਿਸਬਨ ਤੇ ਗੋਲਡ ਕੋਸਟ ਦੇ ਲਈ ਹੋਣਗੀਆਂ। ਬਾਅਦ ਦੇ ਵਿੱਚ ਇਹਨਾਂ ਦੀ ਗਿਣਤੀ ਵਧਾ ਦਿੱਤੀ ਜਾਏਗੀ। ਕੁਆਂਟਸ ਨੇ ਵੀ 8 ਫਲਾਈਟਸ ਜਿਹੜੀਆਂ ਨੇ ਵੀਕਲੀ ਸ਼ੁਰੂ ਕਰਨੀਆਂ ਨੇ, ਇੱਕ ਮੈਲਬਰਨ ਦੇ ਰੂਟ ਤੇ ਇੱਕ ਬ੍ਰਿਸਬਨ ਦੇ ਰੂਟ ਤੇ। ਤੇ ਫਿਰ ਮਾਰਚ 2027 ਦੇ ਅਖੀਰ ਤੱਕ ਫਲਾਈਟਸ ਦੀ ਗਿਣਤੀ ਵਧਾ ਦਿੱਤੀ ਜਾਏਗੀ। ਹੋਰ ਤਾਂ ਹੋਰ ਇਸੇ ਸਾਲ ਦੀ ਸ਼ੁਰੂਆਤ ਅਖੀਰ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਹੀ ਤੇ ਫਿਰ ਨਵੰਬਰ ਮਹੀਨੇ ਦੇ ਸ਼ੁਰੂਆਤੀ ਦੌਰ 'ਚ ਪਹਿਲਾਂ ਨਿਊਜ਼ੀਲੈਂਡ ਦੇ ਆਕਲੈਂਡ ਦੇ ਲਈ ਤੇ ਸਿੰਗਾਪੁਰ ਏਅਰਲਾਈਨਸ ਦੀ ਤਰਫ ਤੋਂ ਵੀ ਆਪਣੀਆਂ ਫਲਾਈਟਸ ਸ਼ੁਰੂ ਕਰ ਦਿੱਤੀਆਂ ਜਾਣੀਆਂ, ਯਾਨੀ ਏਅਰ ਨਿਊਜ਼ੀਲੈਂਡ ਤੇ ਸਿੰਗਾਪੁਰ ਏਅਰਲਾਈਨਸ ਵੀ ਆਪਣੀਆਂ ਫਲਾਈਟਸ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ ਸ਼ੁਰੂ ਕਰ ਦੇਗਾ, ਤਾਂ ਬਕਾਇਦਾ ਇਸਨੂੰ ਇੰਟਰਨੈਸ਼ਨਲ ਏਅਰਪੋਰਟ ਕਿਹਾ ਜਾ ਸਕੇਗਾ। ਹਾਲੇ ਸ਼ੁਰੂਆਤ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 10 ਮਿਲੀਅਨ ਪੈਸੇਂਜਰ ਜਿਹੜੇ ਨੇ ਉਹ ਸਾਲਾਨਾ ਇਸ ਏਅਰਪੋਰਟ ਦਾ ਇਸਤੇਮਾਲ ਕਰਨਗੇ, ਪਰ ਜਦੋਂ ਇਹ ਆਪਣੀ ਫੁੱਲ ਕਪੈਸਿਟੀ ਦੇ ਵਿੱਚ ਕੰਮ ਕਰਨ ਲੱਗ ਪਿਆ, ਕੱਲੇ ਕੱਲੇ ਬੇ ਦੇ ਉੱਤੇ ਇੱਕ ਇੱਕ ਜਹਾਜ਼ ਖੜਾ ਰਹਿਣ ਲੱਗ ਪਿਆ, ਤੇ ਬਕਾਇਦਾ ਜੋ ਮੰਨਿਆ ਜਾ ਰਿਹਾ ਕਿ ਇਸਦੀ ਕਪੈਸਿਟੀ ਉਸ ਕਪੈਸਿਟੀ 'ਚ ਇੱਥੋਂ ਜਹਾਜ਼ ਉੱਡਣ ਲੱਗ ਪਏ ਜਾਂ ਲੈਂਡ ਕਰਨ ਲੱਗ ਪਏ, ਤਾਂ ਇਹ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਬਰਾਬਰ 82 ਮਿਲੀਅਨ ਪੈਸੇਂਜਰ ਹਰ ਸਾਲ ਜਿਹੜਾ ਓਪਰੇਟ ਕਰੇਗਾ। ਯੂਰਪ ਦਾ ਸਭ ਤੋਂ ਬਿਜ਼ੀ ਏਅਰਪੋਰਟ ਮੰਨਿਆ ਜਾਂਦਾ, ਹਾਲਾਂਕਿ ਕਿਉਂਕਿ ਇੱਥੇ ਇਸ ਕਰਕੇ ਵੀ ਪੈਸੇਂਜਰ ਜ਼ਿਆਦਾ ਹੋਣਗੇ ਕਿਉਂਕਿ ਸਿਡਨੀ ਦਾ ਜਿਹੜਾ ਮੌਜੂਦਾ ਇੰਟਰਨੈਸ਼ਨਲ ਏਅਰਪੋਰਟ ਹੈ ਉਹ ਚੱਲਦਾ ਰਹੇਗਾ, ਕਿੰਗਸਫੋਰਡ ਸਮਿਥ ਜਿਹਨੂੰ ਏਅਰਪੋਰਟ ਕਿਹਾ ਜਾਂਦਾ, ਪਰ ਉੱਥੇ ਕਰਫਿਊ ਲੱਗਿਆ ਹੁੰਦਾ, ਯਾਨੀ ਰਾਤ 11 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਨਾ ਤਾਂ ਕੋਈ ਫਲਾਈਟ ਇੱਥੇ ਲੈਂਡ ਕਰਦੀ ਹੈ ਨਾ ਟੇਕ ਆਫ ਕਰਦੀ ਹੈ। ਸੋ ਇਸ ਕਰਕੇ ਜਿਹੜਾ WSIA ਯਾਨੀ ਵੈਸਟਰਨ ਸਿਡਨੀ ਇੰਟਰਨੈਸ਼ਨਲ ਹੈ ਇੱਥੇ ਕੋਈ ਕਰਫਿਊ ਨਹੀਂ ਹੈ। ਸ਼ੁਰੂਆਤ ਦੇ ਵਿੱਚ ਵਾਦ ਵਿਰੋਧ ਜ਼ਰੂਰ ਹੋਇਆ ਸੀ ਇੱਥੇ ਕਿ ਕਿਉਂਕਿ ਜਿਹੜਾ ਇਹ ਵਰਲਡ ਹੈਰੀਟੇਜ ਸਾਈਟ ਹੈ ਬਲੂ ਮਾਊਂਟੇਨ ਉੱਥੋਂ ਥੋੜ੍ਹੀ ਦੂਰ ਹੈ, ਬਿਲਕੁਲ ਉਸਦੇ ਬਗਲ ਦੇ ਵਿੱਚ ਉਸਦੇ ਗੁਆਂਢ ਦੇ ਵਿੱਚ ਇਹ ਬਣਿਆ ਹੋਇਆ, ਤੇ ਕਿਹਾ ਜਾ ਰਿਹਾ ਸੀ ਕਿ ਉੱਥੇ ਨੋਇਜ਼ ਬਹੁਤ ਜ਼ਿਆਦਾ ਹੋਏਗੀ। ਪਰ ਸਾਲ 2014 'ਚ ਟੌਨੀ ਐਬਟ ਦੀ ਸਰਕਾਰ ਦੀ ਤਰਫ ਤੋਂ ਇਸ ਹਵਾਈ ਅੱਡੇ ਦੇ ਨਿਰਮਾਣ ਦੇ ਲਈ ਸਹੀ ਪਾ ਦਿੱਤੀ ਗਈ ਸੀ, ਤੇ ਉਹਦੇ ਤੋਂ ਬਾਅਦ ਹੀ ਇੱਥੇ ਇਹ ਜਿਹੜਾ ਹਵਾਈ ਅੱਡੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਪਿਛਲੀ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਦੇ ਵੇਲੇ, ਤੇ ਹੁਣ ਮੌਜੂਦਾ ਲੇਬਰ ਸਰਕਾਰ ਜਿਹੜੀ ਹੈ ਸੂਬੇ ਦੀ ਉਹ ਇਸ ਦਾ ਉਦਘਾਟਨ ਕਰ ਰਹੀ ਹੈ। ਸਾਲ 2028 ਤੱਕ ਇੱਥੇ ਮੈਟਰੋ ਜਿਹੜੀ ਬੈਂਕਸਟਾਊਨ ਤੱਕ ਹੁਣ ਆਏਗੀ, ਇਸ ਸਾਲ ਉਸ ਦਾ ਗਾਹਾਂ ਖਿੱਚ ਕੇ ਉਹਨੂੰ ਵਾਇਆ ਲਿਵਰਪੂਲ ਕੈਂਬਲਟਾਊਨ ਇਸ ਏਅਰਪੋਰਟ ਤੱਕ ਵੀ ਲਿਆਂਦਾ ਜਾਏਗਾ। ਅੱਜ ਤੋਂ ਵਿਸ਼ਵ ਕੱਪ ਫੀਫਾ ਵਰਲਡ ਕੱਪ ਸਟਾਰਟ ਹੋ ਰਿਹਾ, ਸੋ ਚੌਨੀ ਲੱਥਿਆਂ ਲੱਥ ਰਿਹਾ ਹੋਣਾ ਫੁੱਟਬਾਲ ਦੇ ਫੈਨਸ ਦਾ, ਪਰ ਕਿਉਂਕਿ ਅਮੈਰੀਕਾ ਮੈਕਸੀਕੋ ਕੈਨੇਡਾ ਦੇ ਵਿੱਚ ਇਹ ਮੈਚ ਹੋ ਰਹੇ ਨੇ, ਅਸੀਂ ਬਿਲਕੁਲ ਪੱਛਮੀ ਪੂਰਬੀ ਧੁਰੇ ਦੇ ਵਿੱਚ ਬੈਠੇ ਹਾਂ ਤੇ ਪੱਛਮੀ ਧੁਰੇ 'ਚ ਹੋ ਰਹੇ ਨੇ, ਤੇ ਜ਼ਾਹਰ ਜੀ ਗੱਲ ਹੈ ਕਿ ਮੈਚ ਦਾ ਪ੍ਰਸਾਰਣ ਜਿਹੜਾ ਉਹ ਸਾਨੂੰ ਕੱਲ ਦੇ ਦਿਨ ਦਿਖੇਗਾ। ਹਾਲਾਂਕਿ ਕਹਿਣ ਨੂੰ ਅਮਰੀਕਾ ਮੈਕਸੀਕੋ ਤੇ ਕੈਨੇਡਾ ਦੇ ਵਿੱਚ 11 ਜੂਨ ਤੋਂ ਇਹ ਜਿਹੜੇ ਮੈਚ ਸ਼ੁਰੂ ਹੋ ਰਹੇ ਨੇ, ਪਹਿਲਾ ਮੈਚ ਜਿਹੜੀ ਹੋਸਟ ਕੰਟਰੀ ਹੈ ਮੈਕਸੀਕੋ ਬਨਾਮ ਸਾਊਥ ਅਫਰੀਕਾ ਹੋਣਾ, ਤੇ ਫਿਰ ਇਸ ਤੋਂ ਬਾਅਦ ਕੱਲ ਦੇ ਹੀ ਦਿਨ ਸਾਊਥ ਕੋਰੀਆ ਤੇ ਚੈੱਕ ਦਾ ਵੀ ਮੈਚ ਹੈਗਾ, ਗਰੁੱਪ ਬੀ ਦੇ ਵਿੱਚ ਕੈਨੇਡਾ ਤੇ ਬੋਸਨੀਆ ਹਰਜ਼ੋਗੋਵੀਨਾ ਦਾ ਵੀ ਮੈਚ ਹੈ। ਜੇਕਰ ਆਸਟ੍ਰੇਲੀਆ ਦੇ ਮੈਚਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਗਰੁੱਪ ਡੀ ਦੇ ਵਿੱਚ ਪਹਿਲਾ ਮੈਚ 14 ਜੂਨ ਨੂੰ ਖੇਡੇਗਾ, ਆਸਟ੍ਰੇਲੀਆ ਦੇ ਵਿੱਚ ਅਸੀਂ 15 ਜੂਨ ਨੂੰ ਇਹ ਮੈਚ ਦੇਖ ਸਕਾਂਗੇ, ਤੁਰਕੀ ਦੇ ਖਿਲਾਫ ਹੋਣਾ, ਤੇ ਇਸ ਟੂਰਨਾਮੈਂਟ ਦੀ ਹੌਟ ਫੇਵਰੇਟ ਮੰਨੀ ਜਾ ਰਹੀ ਟੀਮ ਸਪੇਨ ਦਾ ਪਹਿਲਾ ਮੈਚ ਕੋਬੋਵੇਡੇ ਦੇ ਨਾਲ 16 ਜੂਨ ਨੂੰ ਖੇਡਿਆ ਜਾਣਾ, ਮੰਨਿਆ ਜਾ ਰਿਹਾ ਕਿ ਆਸਾਨੀ ਦੇ ਨਾਲ ਸਪੇਨ ਉਹ ਮੈਚ ਜਿੱਤ ਲਏਗਾ। 16 ਜੂਨ ਦੇ ਇਸ ਮੈਚ ਦਾ ਗਰੁੱਪ ਐਚ ਦਾ ਇਹ ਮੈਚ ਹੋਏਗਾ। ਵੈਸੇ ਫੀਫਾ ਵਿਸ਼ਵ ਕੱਪ ਦੀਆਂ ਜਾਣਕਾਰੀਆਂ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੋਂ ਵੀ ਦਿੰਦੇ ਰਹਾਂਗੇ। ਫਿਲਹਾਲ ਅੱਜ ਦੇ ਇਸ ਬੁਲੇਟਿਨ 'ਚ ਨਹੀਂ, ਦਿਓ ਇਜਾਜ਼ਤ, ਧੰਨਵਾਦ।

ਸੋ ਜੀ ਇਹ ਸਨ ਅੱਜ ਦੀਆਂ ਕੁਛ ਚੋਣਵੀਆਂ ਖਬਰਾਂ ਗੌਤਮ ਕਪਿਲ ਜੀ ਦੀ ਆਵਾਜ਼ 'ਚ। ਅਸੀਂ ਤੁਹਾਡੇ ਨਾਲ ਜਲਦੀ ਦੁਬਾਰਾ ਜੁੜਦੇ ਹਾਂ ਅਗਲੇ ਸੈਗਮੈਂਟ 'ਚ 10 ਵਜੇ ਦੇ ਕਰੀਬ। ਸੁਣਦੇ ਰਹੋ ਰੇਡੀਓ ਹਾਂਜੀ 1674 AM।

0: 45 ਤੇ
1: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ACC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਨੂੰ।

0: ਰੇਡੀਓ ਹਾਂਜੀ 1674 ਆ ਮੇਰੇ ਹੱਥਾਂ ਨੂੰ ਮਹਿੰਦੀ ਲੱਗੀ ਹੋਈ ਆ ਤੇ ਮੈਂ ਨੀ ਦਾਲ ਬਣਾਉਣੀ ਬੜੀ ਗੱਲ ਬੜੀ ਆ ਨਾ ਸੋਹਣੀ ਗੱਲ ਆ ਮੈਂ ਨੀ ਦਾਲ ਬਣਾਉਣੀ ਮੇਰੇ ਹੱਥਾਂ ਨੂੰ ਮਹਿੰਦੀ ਲੱਗੀ ਆ
1: ਤੁਸੀਂ ਕਹਿੰਦੇ ਬਹੁਤ ਜੱਚਦੇ ਪਏ ਆ ਮੈਂ ਤਾਂ ਇਹ ਸੋਚ ਰਿਹਾ
0: ਕਿੱਦਾਂ
1: ਮੈਂ ਕਿਹਾ ਤੁਸੀਂ ਕਹਿੰਦੇ ਬਹੁਤ ਜੱਚਦੇ ਪਏ
0: ਅੱਛਾ ਨਹੀਂ ਸੋਹਣੀ ਮਤਲਬ ਹਰਮਨ ਕਲਮ ਮਤਲਬ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚੋਂ ਉਹ ਚੀਜ਼ ਕੱਢਣੀ ਹੈ ਨਾ ਦੇਖੋ ਪਿਛਲਾ ਗਾਣਾ ਕਿਹੜਾ ਸੀ ਮੋਰ ਮੈਂ ਤਾਂ ਕੱਢਿਆ ਹੀ ਧਾਗੇ ਨਾਲ ਤੇ ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ
1: ਅੱਛਾ
0: ਕਿੱਡੀ ਸੋਹਣੀ ਗੱਲ ਹੈ
1: ਹਾਂ ਨਹੀਂ ਇਮੇਜਰੀਜ਼ ਵਧੀਆ ਹੁੰਦੀ ਆ ਮਹਿਮਾਨ ਵੀ ਬਹੁਤ ਵਧੀਆ ਲਿਖਿਆ ਹੋਇਆ ਗਾਣਾ ਜਦਕਿ ਅੱਜ ਕੱਲ੍ਹ ਹੁੰਦਾ ਨਹੀਂ ਕਿ ਤੁਸੀਂ 10 ਮਿੰਟ ਤੱਕ ਕਿੰਨਾ ਲੰਮਾ ਚੌੜਾ ਗਾਣਾ ਸੁਣ ਲਓ ਜਿਹੜਾ ਬੱਬੂ ਮਾਨ ਉਸਤਾਦ ਬੱਬੂ ਮਾਨ ਜੀ ਨੇ ਗਾਇਆ ਜਿਹੜਾ
0: ਹਾਂ ਨਹੀਂ ਸਾਰੇ ਗਾਣੇ ਚਲੋ ਹਰਮਨਜੀਤ ਦੇ ਲਿਖੇ ਪਰ ਵਧੀਆ ਮਤਲਬ ਇੱਕ ਥੋਟ ਆ ਵੇਖੋ ਕਿੱਡੀ ਵਧੀਆ ਤਰੀਕੇ ਦੇ ਨਾਲ ਉਹ ਚੀਜ਼ਾਂ ਆਪਣੇ ਗਾਣਿਆਂ 'ਚੋਂ ਮਿਸਿੰਗ ਹੀ ਹੈ ਨਾ ਬਿਗ ਟਾਈਮ
1: ਭਾਈ ਰਾਈਟਿੰਗ ਕਿੰਨੀ ਵਧੀਆ ਉਹ ਲਿਖਤ ਜਿਹੜੀ ਹੈਗੀ ਰਾਣੀ ਤੱਤ 'ਚ ਖਾਸ ਕਰ ਮੈਂ ਦੇਖਿਆ ਫੈਮਿਨਨ ਸਾਈਡ ਬਹੁਤ ਵਧੀਆ ਇਮੇਜਰੀਜ਼ ਲੱਗਦਾ ਕੁੜੀਆਂ ਕੇਸ ਵਾਹੁੰਦੀਆਂ ਨੇ
0: ਹਾਂ ਸੂਰਜ ਤੋਂ
1: ਪਾ ਹਾਂ ਕਿੰਨਾ ਕਿੰਨੀ ਵਧੀਆ ਲਿਖਤ ਹੈ ਕਿੰਨੀ ਵਧੀਆ ਇਮੇਜਰੀ ਹੈ
0: ਹਾਂ ਫਿਰ ਉਹ ਜਿਹੜਾ ਗਾਣਾ ਵਾ ਇੱਕ ਜਿਹੜੀ ਉਹ ਬੱਚੇ ਵਾਲਾ ਬੱਚੇ ਮਤਲਬ ਮਾਂ ਦੀ ਕੁੱਖ ਦੇ ਅੰਦਰ ਹੈ ਜਿਹੜਾ ਬੱਚਾ ਮੈਨੂੰ ਚੇਤਾ ਭੁੱਲ ਗਿਆ ਅੱਗੇ ਆਪਾਂ ਸੁਣਦੇ ਹੁੰਦੇ ਆਪਾਂ ਕਾਫੀ ਤੇ ਮਤਲਬ ਕਮਾਲ
1: ਚਾਨਣ ਦਾ ਬਸਤਾ ਮਤਲਬ ਬਹੁਤ ਵੈਰੀ ਗੁੱਡ ਰਾਈਟਰ
0: ਸੋਹਣੇ ਗਾਣੇ ਵੈਰੀ ਨਾਈਸ ਮਤਲਬ ਸਾਨੂੰ ਆਪਾਂ ਇੱਦਾਂ ਕਹਿ ਲਈਏ ਕਿ ਸਾਨੂੰ ਇੱਦਾਂ ਦੇ ਰਾਈਟਰ ਨੇ ਸਾਡੇ ਕੋਲ
1: ਸਖ਼ਤ ਜ਼ਰੂਰਤ ਵੀ ਸੀ
0: ਜੀ ਇਸ ਚੀਜ਼ ਉੱਤੇ ਸਾਨੂੰ ਮਾਣ ਹੈ ਕਿ ਇੱਦਾਂ ਦੇ ਰਾਈਟਰ ਨੇ ਸਾਡੇ ਕੋਲ ਜਿਹੜੇ ਇਹਦੇ ਸੋਹਣੇ ਰੰਗ ਪੇਸ਼ ਕਰ ਰਹੇ ਨੇ ਜਿਹੜੇ
1: That is right.
0: ਕੁਦਰਤ ਦੇ ਰੰਗ ਐਡੇ ਸੋਹਣੇ ਪੇਸ਼ ਕੀਤੇ ਹਰਮਨ ਨੇ ਫਿਰ